0: 100% ਗਵਰਨਮੈਂਟ ਦੀ ਵੀ ਉਨੀ ਗਲਤੀ ਆ। ਇੱਕ ਤੁਸੀਂ ਬਿਯੋਂਡ ਆਈਵਰ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ ਹੰਬਰ ਵੈਸਟਨ ਗੋਰਵੇ ਬਿਯੋਂਡ ਆਈਵਰ, ਰੋਮੀ ਬਾਈ ਜੀ ਹਾਸਨ ਨੇ, ਐਂਡ ਨੰਬਰ ਵਨ ਸਾਡੇ ਆਪਟੀਕਲ ਐਕਸਪਰਟ ਨੇ। ਐਨਕਾਂ ਚਾਹੀਦੀਆਂ 9057933937 ਬਿਯੋਂਡ ਆਈਵਰ। ਗਰੋਸਰੀ ਕਰਨੀ ਹੈ ਤਾਂ ਇੰਡੀਅਨ ਫਰੂਟ ਲੈਂਡ, 6 ਲੋਕੇਸ਼ਨਾਂ ਬਰੈਂਪਟਨ 'ਚ, 1 ਕੇਂਬਰਿਜ, 1 ਗੁਆਲਫ, ਇੰਡੀਅਨ ਫਰੂਟ ਲੈਂਡ। ਤੇ ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ ਅਪਲਾਈਸ ਜੰਕਸ਼ਨ ਤੋਂ। ਮਨਜੀਤ ਵੈਲਕਮ, ਕਿਵੇਂ ਹੋ?
1: ਬਸ ਵਧੀਆ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਪਾਇੰਟ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰਾਪਰਟੀ ਲਈ 5 ਤੇ 5 ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਇਸ ਵੀਕਐਂਡ ਸਪੈਸ਼ਲ ਤੇ ਅਵੇਲੇਬਲ ਹੈ ਪੂਰੇ 5 ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ, ਟੌਲ ਟੱਪ ਦੀ ਡਿਸ਼ ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਅਪ ਟੂ 35% ਡਿਸਕਾਊਂਟ ਇਸ ਵੀਕਐਂਡ ਅਸੀਂ ਅਪਲਾਈਸ ਜੰਕਸ਼ਨ ਤੇ ਲਗਾ ਕੇ ਦੇ ਰਹੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ। 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-050-0054. ਅਪਲਾਈਸ ਜੰਕਸ਼ਨ, ਥੈਂਕ ਯੂ ਸੋ ਮਚ ਫਾਰ ਦ ਟਾਈਮ ਨਵੀ।
0: ਥੈਂਕ ਯੂ ਮਨਜੀਤ। 905-450-0054-G0777 ਹੈਲੋ।
2: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
2: ਠੀਕ ਠਾਕ ਬਾਈ?
0: ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ ਬਾਈ। ਤੇ ਬਾਈ ਮੈਂ ਵੀ ਸੁਣ ਰਿਹਾ ਸੀਗਾ, ਹੁਣੇ ਲਾਇਆ ਸੀਗਾ, ਤੇ ਇਮੀਗ੍ਰੇਸ਼ਨ ਬਾਰੇ ਗੱਲ ਚੱਲ ਰਹੀ ਸੀਗੀ
0: ਜੀ।
2: ਤੇ ਮੇਰਾ ਵਿਊ ਪੁਆਇੰਟ ਐਵੇਂ ਹੈ ਕਿ ਬਾਈ ਚਲੋ ਠੀਕ ਹੈ ਕਿ ਇੱਦਾਂ ਹੈ ਕਿ ਜਿਹੜਾ ਤੇ ਬੰਦਾ ਐਫਰਟ ਨਹੀਂ ਕਰਦਾ ਪਿਆ ਉਹਦਾ ਤੇ ਚਲੋ ਡਿਜ਼ਰਵ ਹੀ ਨਹੀਂ ਕਰਦਾ ਨਾ ਇੱਥੇ ਪੀਆਰ ਹੋਣਾ
0: ਜੀ।
2: ਤੇ ਹੁਣ ਮੇਰੇ ਨਾਲ ਮੈਂ ਤੁਹਾਨੂੰ ਆਪਣੇ ਸਰਕਲ ਚ ਦੱਸ ਦੂੰਗਾ, 2 ਮੁੰਡੇ ਇੱਦਾਂ ਦੇ ਨੇ IT ਪ੍ਰੋਫੈਸ਼ਨਲ ਨੇ, ਠੀਕ ਹੈ ਜੀ। ਤੇ ਉਹਨਾਂ ਨੇ ਬੈਂਡ ਵੀ 777-8 ਨੇ, ਤੁਸੀਂ ਲਾ ਲਓ ਕਿ ਮਤਲਬ ਵਧੀਆ ਮੰਨਿਆ ਜਾਂਦਾ ਨਾ 777 ਬੈਂਡ, ਬਹੁਤ ਵਧੀਆ ਇੰਗਲਿਸ਼ ਵਾਲੇ ਬੰਦੇ ਨੂੰ ਮੰਨੇ। ਹੁਣ ਉਹਨਾਂ ਦੀ ਪੀਆਰ ਨਹੀਂ ਹੋ ਰਹੀ, ਦੇਖ ਲਓ ਕਿ ਤੁਸੀਂ 5.7 ਨੇ ਉਹਨਾਂ ਦੇ, ਠੀਕ ਹੈ। ਤੇ ਹੁਣ ਦੇਖੋ IT ਪ੍ਰੋਫੈਸ਼ਨਲ ਦੀ ਇੱਥੇ ਲੋੜ ਨਹੀਂ ਹੈਗੀ, ਤੁਸੀਂ ਦੇਖੋ ਨਾ ਮਤਲਬ ਜੇ ਦੇਖਿਆ ਜਾਵੇ ਫਿਊਚਰ ਵਾਸਤੇ, ਕਿਉਂਕਿ ਇੱਦਾਂ ਦੇ ਬੱਚੇ ਹੁਣ ਡਿਜ਼ਰਵ ਕਰਦੇ ਆ, ਕਿਉਂਕਿ ਪਹਿਲਾਂ ਇਹਨਾਂ ਨੇ ਆਪਣੀ ਪਾਲਿਸੀ ਤੇ ਕੰਮ ਨਹੀਂ ਕੀਤਾ, ਜਿਹੜਾ ਵਿੱਚ ਜੇ ਇਹਨਾਂ ਨੇ ਨਾ ਕੋਵਿਡ ਤੋਂ ਬਾਅਦ PR ਮਤਲਬ ਐਂ ਨਜਾਇਜ਼ ਵੰਡ ਲਈ, ਉਦੋਂ ਇਹਨਾਂ ਨੂੰ ਆਪਣਾ ਇੱਕ ਟਾਰਗੇਟ ਰੱਖਣਾ ਚਾਹੀਦਾ ਸੀ ਕਿ ਕਿੱਦਾਂ PR ਕਰਨੇ, ਕਿਹੜੇ ਬੰਦਿਆਂ ਨੂੰ ਟਾਰਗੇਟ ਕਰਨਾ। ਉਦੋਂ ਸਾਰੇ ਬੰਦਿਆਂ ਨੂੰ ਇਹਨਾਂ ਨੇ PR ਦੇ ਦਿੱਤੀ ਨਜਾਇਜ਼, ਜਿਹੜਾ ਨਹੀਂ ਵੀ ਡਿਜ਼ਰਵ ਕਰਦਾ ਉਹ ਵੀ ਇਹਨੂੰ ਚਲੋ ਹੋ ਗਏ। ਤੇ ਬੰਦੇ ਡਿਜ਼ਰਵ ਨਹੀਂ ਨੇ, ਹਾਂ, ਕਿਉਂਕਿ ਉਦੋਂ ਇਹਨਾਂ ਨੇ ਭਾਈ ਫੋਗ ਲਿਫਟ ਆਪਰੇਟਰ ਪਤਾ ਨੀ ਕਿਹੜੇ ਕਿਹੜੇ ਸਾਰਿਆਂ ਨੂੰ PR ਦਿੱਤੀ, ਮਤਲਬ ਫੂਡ ਪਤਾ ਨੀ ਸਰਵਰ ਏਦਾਂ ਕਰਕੇ ਸਾਰਿਆਂ ਨੂੰ ਹਨਾ। ਮਤਲਬ ਉਦੋਂ ਵੀ ਕਿਹੜਾ ਗੌਰਮੈਂਟਾਂ ਨੂੰ ਪਤਾ ਨੀ ਸੀਗਾ। ਹੁਣ ਲਾਸਟ ਜੇ 4 ਈਅਰ ਚ ਆਪਾਂ ਬਾਈ ਹਿਸਾਬ ਲਾਇਆ ਜਾਵੇ ਤੇ ਇਕੱਲੇ ਇੰਟਰਨੈਸ਼ਨਲ ਸਟੂਡੈਂਟ ਕੈਟੇਗਰੀ ਨੇ $140 billion ਦਾ ਕੰਟਰੀਬਿਊਟ ਕੀਤਾ GDP ਚ। ਸੋ ਇਹ ਤੇ ਇਹਨਾਂ ਨੂੰ ਵੀ ਪਤਾ ਹੈ ਨਾ ਕਿ ਉਦੋਂ ਇਹਨਾਂ ਨੇ ਬੱਚਿਆਂ ਦਾ ਇੰਨਾ ਪੈਸਾ ਲੈ ਕੇ, ਹੁਣ ਤੁਸੀਂ ਉਹਨਾਂ ਨੂੰ ਕਹਿ ਰਹੇ ਕਿ ਤੁਹਾਡਾ ਕੋਈ ਫਿਊਚਰ ਨਹੀਂ ਹੈ ਨਾ, ਉਹਨਾਂ ਨੂੰ ਇੱਕ ਸਪੈਸੀਫਿਕ ਉਹਨਾਂ ਮੁੰਡਿਆਂ ਨਾਲ ਹੋਇਆ ਸੀ ਜਿਹੜੇ ਬੈਲ ਚ ਕੰਮ ਕਰਦੇ, ਰੋਜਰ ਚ ਕੰਮ ਕਰਦੇ, ਉਹਨਾਂ ਨੇ 2-2 ਸਾਲ ਲਾਏ, ਜਦੋਂ ਉਹਨਾਂ ਦਾ ਐਕਸਪੀਰੀਅੰਸ ਪੂਰਾ ਹੋਇਆ ਤੇ ਉਹਨਾਂ ਨੇ ਜੀ ਨਹੀਂ ਜੀ ਕੈਂਸਲ ਕਰਤਾ, ਹੈ ਹੀ ਨਹੀਂ ਪ੍ਰੋਗਰਾਮ ਹੀ ਹੈ ਨੀ, ਇੱਦਾਂ ਥੋੜਾ ਹੁੰਦਾ ਬਾਈ। ਉਹ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਨਾ ਕਿ ਉਹਨਾਂ ਨੂੰ ਪਹਿਲਾਂ ਕਹੋਗੇ, ਤੇ ਉਹ ਟੈਕਨੀਸ਼ੀਅਨ ਬੰਦੇ ਨੇ ਯਾਰ, ਉਹਨਾਂ ਦੀ ਅੱਗੇ ਫਿਊਚਰ ਟੈਕਨੋਲੋਜੀ ਹੈ ਨਾ, ਉਹ ਕਿਹੜੇ ਬੰਦੇ ਮਾੜੀ ਮੋਟੀ ਜੋਬ ਲੱਗੇ। ਹੁਣ ਤੁਸੀਂ ਮੌਕੇ ਤੇ 2 ਸਾਲ ਕੰਮ ਕੀਤਾ, ਹੁਣ ਤੁਹਾਨੂੰ ਦੀ ਐਂਡ 3 ਸਾਲ ਦਾ ਬੰਦੇ ਦਾ ਵਰਕ ਪਰਮਿਟ ਹੁੰਦਾ, 2 ਸਾਲ ਤੁਸੀਂ ਉਹਦੇ ਖਰਾਬ ਕਰਤੇ, ਠੀਕ ਹੈ ਜੀ। ਤੇ ਐਂਡ ਤੇ ਆ ਕੇ ਕਹਿਤਾ ਜੀ ਨਹੀਂ ਤੁਸੀਂ ਨੀ ਪੱਕੇ ਹੋ ਸਕਦੇ, ਉਹ ਕਿੱਧਰ ਨੂੰ ਜਾਊਗਾ, ਤੁਸੀਂ ਸੋਚੋ ਆਪ ਬੰਦਾ ਹਨਾ।
0: ਜਾਣਕਾਰੀ ਤੁਹਾਨੂੰ ਨਵੇਂ ਘਰਾਂ ਦੀ ਦੇ ਰਹੀ ਹੈ ਬਈ ਹੁਣ ਲਓ।

0: ਕਰੋ sales@paradisedevelopments.com. ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655 1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Okay, so ekta main thonu number de dema vi bahut hi kamal di ek trucking company inna nu ek saal de license de experience inna nu mechanic di lod hai. 1 year licensed experienced mechanic day shift de layi Brampton based company hai. Sukhvinder bhai ji nu call karo 416-616-3345. 416-616-3345. ਇੱਕ ਸਾਲ ਦੇ ਐਕਸਪੀਰੀਅੰਸ ਦਾ ਮਕੈਨਿਕ ਇਹ ਲੱਭ ਰਿਹਾ 416-616-3345 ਤੇ ਉਹਦੇ ਨਾਲ ਨਾਲ ਇੱਕ ਤੁਹਾਨੂੰ ਅਸੀਂ ਨੰਬਰ ਦੇ ਦਈਏ ਸਾਡੇ ਫੀਨਿਕਸ ਮਿਲਵਰਕ ਵਾਲਿਆਂ ਦਾ ਜੇ ਤੁਸੀਂ ਕੈਬਨਿਟਰੀ ਕਾਰਪੈਂਟਰੀ ਦਾ ਕੰਮ ਜਾਣਦੇ ਹੋ ਟੇਬਲ ਸਾ ਟੂਲਸ ਦਾ ਕੰਮ ਜਾਣਦੇ ਹੋ ਫੀਨਿਕਸ ਮਿਲਵਰਕ ਵਾਲੇ ਹਾਇਰ ਕਰ ਰਹੇ ਆ ਜੈਗ ਭਾਜੀ ਨੂੰ ਕਾਲ ਕਰੋ ਸਟੀਲਸ ਐਂਡ ਟੋਮਕਿਨ 416-822-2239 416-822-2239

0: 239-416-822-239 ਦੇ ਉੱਤੇ ਕਾਲ ਤੁਸੀਂ ਜੈਗ ਭਾਜੀ ਨਾਲ ਜ਼ਰੂਰ ਗੱਲਬਾਤ ਕਰੋ। ਸੋ ਸਾਰੇ ਮੈਸੇਜ ਸਾਡੇ ਤੁਹਾਡੇ ਤੱਕ ਪਹੁੰਚਣੇ ਚਾਹੀਦੇ ਨੇ ਬਈ, ਅਤੇ ਜ਼ਰੂਰੀ ਇਹ ਹੈ ਕਿ ਸਾਰੇ ਸਾਡੇ ਮੈਸੇਜ ਆ ਜਾਣ ਤੁਹਾਡੇ ਤੱਕ। ਕੋਟ ਪੈਂਟ ਕੁੜਤੇ ਪਜਾਮੇ ਲੈਣੇ ਇੱਕ ਲਓ, ਦੂਜਾ 25% ਆਫ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ, ਫੈਸ਼ਨ ਆਈ ਕਿਊ ਇਜ਼ ਨੰਬਰ 1, ਬਹੁਤ ਹੀ ਹਾਈ ਐਂਡ ਬਿਸਪੋਕ ਜਿਹਨੂੰ ਕਹਿੰਦੇ ਆ ਕੁੜਤੇ ਪਜਾਮੇ ਰੈਡੀ ਕਰਦੇ ਆ। ਫੈਸ਼ਨ ਆਈ ਕਿਊ 905-453-2225 ਫੈਸ਼ਨ ਆਈ ਕਿਊ। ਅਤੇ ਉਸਦੇ ਨਾਲ ਨਾਲ ਪ੍ਰਦੀਪ ਭਾਜੀ ਸਾਡੇ ਅਪਲਾਇੰਸ ਰਿਪੇਅਰ ਦੇ ਮਾਹਰ, 647 ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਟੀ ਵੀ ਦੀ ਰਿਪੇਅਰ 647-622-3203। ਅਤੇ ਕਾਲ ਕਰੋ ਅਤੇ ਦੇਖਦੇ ਨੇ ਸੁੱਖ ਭਾਜੀ ਹੈਗੀ ਅਵੇਲੇਬਲ। ਸੁੱਖ ਭਾਅ ਜੀ ਸੋਰੀ ਸੋਰੀ ਸੋਰੀ ਸੋਰੀ ਵੀਡੀਓ ਕਾਲ ਨਹੀਂ ਕਰਨੀ ਤੁਹਾਨੂੰ, ਫਿਰ ਤਾਂ ਸਾਡੀ ਪ੍ਰਾਈਵੇਸੀ ਜਾਂਦੀ ਲੱਗੀ ਹੈ ਬਈ। ਸੁੱਖ ਭਾਅ ਜੀ ਨੂੰ ਕਾਲ ਕਰਦੇ ਹਾਂ ਅਤੇ ਦੇਖਦੇ ਹਾਂ ਜੇ ਸੁੱਖ ਭਾਅ ਜੀ ਸਾਡੇ ਲਈ ਹਾਜ਼ਰ ਹੈਗੇ ਨੇ ਤਾਂ ਫਰਨੀਚਰ ਦੀ ਇੱਕ ਅੱਧੀ ਡੀ ਲੈ ਲੈਂਦੇ ਹਾਂ। ਕੱਲ੍ਹ ਨੂੰ ਪੰਜਾਬੀ ਦਾ ਲਾਈਵ ਲੋਕੇਸ਼ਨ ਐਟ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 294 ਵਾਕ ਡਰਾਈਵ ਜੀ। ਸੁੱਖ ਭਾਅ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ ਫਰਾਈਡੇ ਵਾਲੇ ਦਿਨ। ਜੀ ਹਾਂ, ਕੱਲ ਨੂੰ ਸ਼ਾਰਪ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸ਼ਾਮ ਦੇ 6 ਵਜੇ ਸਟਾਰਟ ਹੋ ਜਾਣਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਹਰੇਕ ਪਰਿਵਾਰ ਨੂੰ ਤੋਹਫਾ ਦੇ ਕੇ ਤੋਰਾਂਗੇ, ਤੇ ਨਾਲ ਡਿਸਕਾਊਂਟ ਤਾਂ ਮਿਲਣੇ ਮਿਲਣੇ, ਤੇ ਇੱਕ ਜਿਹੜੀ ਵੇਖਲੇ ਕਿਸਮ ਦੀ ਸੇਲ ਜਿਹੜੀ ਸਟਾਰਟ ਹੋਣ ਜਾ ਰਹੀ ਆ, ਬਾਏ ਵਨ ਗੈਟ ਵਨ ਫ੍ਰੀ, ਬਾਏ ਵਨ ਗੈਟ ਵਨ ਫ੍ਰੀ। ਤੁਸੀਂ ਬੈਡਰੂਮ ਸੈੱਟ ਬਾਏ ਕਰੋ, ਦੂਜਾ ਬੈਡਰੂਮ ਸੈੱਟ ਫ੍ਰੀ ਦਿੱਤਾ ਜਾਊਗਾ, ਡਾਇਨਿੰਗ ਟੇਬਲ ਬਾਏ ਕਰੋ, ਦੂਜਾ ਡਾਇਨਿੰਗ ਟੇਬਲ ਫ੍ਰੀ ਦਿੱਤਾ ਜਾਊਗਾ, ਕੌਫੀ ਟੇਬਲ ਬਾਏ ਕਰੋ, ਦੂਜਾ ਕੌਫੀ ਟੇਬਲ ਫ੍ਰੀ ਦਿੱਤਾ ਜਾਊਗਾ। ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਇਸ ਵੀਕਐਂਡ ਦੇ ਉੱਪਰ, ਤੇ ਲੋਐਸਟ ਪ੍ਰਾਈਸ ਗਰੰਟੀ ਆ ਤੁਹਾਨੂੰ ਔਨ ਏਅਰ ਲੋਐਸਟ ਪ੍ਰਾਈਸ ਮਿਲਣਗੀਆਂ, ਤੇ ਹਰੇਕ ਪਰਚੇਜ਼ ਨਾਲ ਬਾਏ ਵਨ ਗੈਟ ਵਨ ਫ੍ਰੀ ਮਿਲੂਗਾ। ਸੋ ਜ਼ਰੂਰ ਇੱਕ ਚੱਕਰ ਲਾਓ ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਤੇ ਗ੍ਰੈਂਡ ਹੋਮ ਫਰਨੀਚਰ ਨੂੰ ਇਸ ਵੀਕਐਂਡ ਦੇ ਉੱਪਰ ਜ਼ਰੂਰ ਯਾਦ ਕਰੋ। 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਉਹ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਵੱਲ
0: ਚੱਲ ਚੱਲ ਚੱਲ। ਉਹ ਬੱਲੇ ਕਿਆ ਬਾਤ ਹੈ, ਨਹੀਂ ਰੀਸਾ ਸੁੱਖ ਭਾਜੀ ਮੇਲਾ ਲੁੱਟ ਲਿਆ ਤੁਸੀਂ। ਸੋ ਜ਼ਰੂਰ ਤੁਸੀਂ ਪਹੁੰਚੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਅਤੇ ਜਿਨ੍ਹਾਂ ਨੇ ਜੂਲਰੀ ਲੈਣੀ ਆ ਏਅਰਪੋਰਟ ਰੋਡ ਮੇਫੀਲਡ ਮੇਫੀਲਡ ਅਤੇ ਏਅਰਪੋਰਟ ਦੇ ਬਿਲਕੁਲ ਕੋਰਨਰ ਤੇ ਬਹੁਤ ਹੀ ਸ਼ਾਨਦਾਰ ਨਵਾਂ 3000 ਸਕੁਅਰ ਫੁੱਟ ਦੇ ਲਗਜ਼ਰੀ ਸ਼ੋਰੂਮ ਇਹਨਾਂ ਨੇ ਖੋਲਿਆ। ਤੁਸੀਂ ਪਹੁੰਚੋ ਅਤੇ ਮਨਪਸੰਦ ਦੀ ਜੂਲਰੀ ਲਓ। ਐਚ ਕੇ ਮੂਵਰ ਸਾਡੀ ਨੰਬਰ 1 ਮੂਵਿੰਗ ਕੰਪਨੀ ਹੈ ਬਈ। ਐਚ ਕੇ ਮੂਵਰਸ ਨੂੰ ਕਾਲ ਕਰੋ, ਬਹੁਤ ਹੀ ਪੁਰਾਣੇ ਬੰਦੇ ਨੇ ਅਤੇ ਬਹੁਤ ਹੀ ਕਮਾਲ ਦੀ ਟੀਮ ਹੈ ਜੀ। ਕਿਸੇ ਨੇ ਵੀ ਨਵਾਂ ਘਰ ਲਿਆ ਅਤੇ ਮੂਵ ਹੋ ਰਹੇ ਹੋ ਤਾਂ ਯਾਦ ਰੱਖੋ ਐਚ ਕੇ ਮੂਵਰਸ 5 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7000।
2: 7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045577 6475104-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-470-2040 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
0: ਵੈਰੀ ਗੁੱਡ ਓਕੇ ਐਂਡ ਅੱਖਾਂ ਦੀ ਸਰਜਰੀ ਜ਼ਰੂਰੀ ਹੈ ਯਾਰ ਨਿਗਾਹ ਤੋਂ ਬਿਨਾਂ ਬੰਦਾ ਦੇਖੇਗੀ
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਵਾਹ ਯਾਦ ਕਰਦੇ ਹਾਂ ਦ ਵਨ ਐਂਡ ਓਨਲੀ ਸਿੱਧੂ ਮੂਸੇ ਵਾਲਾ ਯਾਰ ਕਿਆ

0: ਬੋਹੀਮੀਆ ਦੀ ਆਵਾਜ਼ ਬੜੀ ਯਾਰ ਯੂਨੀਕ ਆ। ਹੁਣ ਮੈਂ ਕਰਨ ਲੱਗਿਆ ਸੀ ਬੋਹੀਮੀਆ ਵਾਂਗੂ ਰੈਪ, ਮੈਂ ਕਿਹਾ ਐਵੇਂ ਨਾ ਕੋਈ ਕਹਿ ਦੇਵੇ ਕਿ ਨਵੀਂ ਨੇ ਆਏ ਕਿਤੇ ਉਹ ਕੀਤਾ, ਰਹਿਣ ਹੀ ਦਿੰਦੇ ਆ ਕਿ ਨਹੀਂ। ਸੋ ਕੇ ਫੀਫਾ ਵਰਲਡ ਕੱਪ ਬਈ ਮੈਕਸੀਕੋ ਵਾਲੇ ਜਿੱਤ ਗਿਆ, ਅੱਜ ਬਣਦਾ ਵੀ ਸੀ ਯਾਰ ਜਦੋਂ ਆਪਦੇ ਕਹਿ ਲਓ ਕਿ ਸਟੇਡੀਅਮ 'ਚ ਖੇਡ ਰਹੇ ਆ। ਸੋ ਮੈਕਸੀਕੋ ਵਾਲੇ ਜਿੱਤੇ ਆ ਅਤੇ ਸਾਊਥ ਕੋਰੀਆ ਚੈੱਕ ਦਾ ਮੈਚ ਹੈ ਅੱਜ ਰਾਤ ਨੂੰ ਅਤੇ ਕੱਲ੍ਹ ਨੂੰ ਕੈਨੇਡਾ ਵਾਲੇ ਕਰ ਰਹੇ ਆ ਡੇਬਿਊ 3 ਵਜੇ, ਦੇਖਦੇ ਹਾਂ ਕੀ ਬਣਦਾ। ਸੋ ਗੋ ਕੈਨੇਡਾ ਗੋ, ਬਟ ਤੁਹਾਨੂੰ ਪਤਾ ਹੀ ਹੈ ਕੈਨੇਡਾ ਵਾਲੇ ਸੌਕਰ 'ਚ ਕਿਵੇਂ ਨੇ। ਸੋ ਇੱਕ ਤਾਂ ਤੁਸੀਂ ਕੈਲਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਮਿਤਸੂਬਿਸ਼ੀ ਕੈਲਡਨ ਮਿਤਸੂਬਿਸ਼ੀ 6478274754, 10 ਸਾਲ ਦੀ ਵਾਰੰਟੀ, 6476782754। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ, ਨਾਲੇ ਰੈਸਟੋਰੈਂਟ ਨਾਲੇ ਗਰੋਸਰੀ ਸਟੋਰ, ਸਬਜ਼ੀ ਮਾਰਕੀਟ ਵਿਆਹਾਂ ਵਾਸਤੇ ਪੱਖੀਆਂ, ਜਾਗੋ ਢੋਲਕੀ ਮਿਲ ਰਹੀ ਹੈ, ਜਲੇਬੀ ਸਟੇਸ਼ਨ ਲਗਵਾਓ, ਵੈਜ ਨੋਨ ਵੈਜ ਕੇਟਰਿੰਗ 24 ਘੰਟੇ, ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ ਨੰਬਰ ਹੈ, ਐਡਰੈਸ ਨੋਟ ਕਰ ਲਓ, 10 ਲੋਡਮਲ ਗੇਟ ਸੈਂਡਲਵੁੱਡ ਮਿਕਲੋਗਲਿਨ ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ, ਅਤੇ ਲਵਾਨਾ ਵੈਲਨੈਸ ਸਪਾ। ਵਾਹ, ਤੁਸੀਂ ਅਗਰ ਮਸਾਜ ਕਰਾਉਣਾ, ਸਾਡੀਆਂ ਲੇਡੀਜ਼ ਨੇ ਫੇਸ਼ਲ ਫੁਸ਼ਲ ਕਰਾਉਣੇ ਨੇ, ਫੁੱਲ ਬੋਡਿੰਗ ਵੈਕਸਿੰਗ ਕਰਵਾਉਣੀ ਹੈ, ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਅਤੇ ਸਟੀਲਸ 341 ਪਾਰਕਰ ਸਕੁਆਇਰ, ਹਾਈਡਰਾ ਫੇਸ਼ੀਅਲ $150 ਦੀ ਥਾਂ 130 ਡਾਲਰ 'ਚ, ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ 200 ਡਾਲਰ 'ਚ, ਵੈਕਸਿੰਗ ਫੁੱਲ ਬਾਡੀ $120 ਦੀ ਥਾਂ 100 ਡਾਲਰ 'ਚ। ਵਾਹ, ਲਵਾਨਾ ਵੈਲਨੈਸ ਸਪਾ 416-881-5385 ਹਾਂਜੀ ਬਾਈ ਜੀ, ਬਾਬਾ ਜੀ ਕਿਵੇਂ ਹੋ?
1: ਤੁਹਾਡੇ
0: ਬਿਨਾ ਸਾਡਾ ਤਾਂ ਜੀ ਨੀ ਲੱਗਦਾ।
1: ਹੁਣ ਮੈਂ ਕਿਹਾ ਹੁਣ ਇੱਕ ਜੇ ਟਾਈਮ ਹੈਗਾ ਤਾਂ ਪੁਰਾਣਾ ਮੈਨੂੰ ਐਲਬਮ ਫੇਰ ਨੀ ਪਤਾ, ਉਹ ਜਮਾ ਜੱਟ ਦਾ ਗਾਣਾ ਆ।
0: ਅੱਛਾ, ਕਿਹੜਾ?
1: ਉਹ ਦੋ ਡਿਊਟ ਗਾਣਾ ਆ ਉਹਦਾ, ਪਰ ਉਹ ਕਹਿੰਦੀ ਆ ਲੈ ਫੜ ਕੁੰਜੀਆਂ ਰੱਖ ਲੈ ਸਰਾਣੀ ਮੈਂ ਚੱਲੀ ਪੇਕਿਆਂ ਨੂੰ,
0: ਆ ਲੈ ਫੜ ਕੁੰਜੀਆਂ
1: ਰੱਖ ਲੈ ਸਰਾਣੀ ਮੈਂ ਚੱਲੀ ਪੇਕਿਆਂ ਨੂੰ
0: ਅੱਛਾ, ਇਹ ਯਮਲਾ ਜੀ ਦਾ?
1: ਯਮਲਾ ਜੀ ਦਾ ਡਿਊਰ ਨਾਲ ਲੇੜੀ ਆ ਕੋਈ, ਉਹਦਾ ਨਾਂ ਨੀ ਪਤਾ, ਮੇਰਾ ਖਿਆਲ ਪੇਕਿਆਂ ਨੂੰ ਹੀ ਚੱਲੀ ਹੋਣਾ ਐਲਬਮ ਦਾ ਨਾਂ ਮੇਰਾ ਖਿਆਲ।
0: ਮੈਂ ਚੱਲੀ ਪੇਕਿਆਂ ਨੂੰ, ਇੱਕ ਤਾਂ ਕਾਫੀ ਇੱਕ ਕਹਿੰਦੇ ਹੁੰਦੇ ਨਾ ਰੀਮਿਕਸ ਵੀ ਬਣੀ ਸੀਗੀ, ਇਹੀ ਇਹੀ ਬੋਲ ਨੇ ਮੈਨੂੰ ਮਾੜਿਆ ਦੱਸਿਓ ਕਿਰਾ, ਇੱਕ ਮਿੰਟ ਮੈਂ ਲਾ ਦਵਾਂ ਤੇ ਮੈਨੂੰ ਦੱਸਿਓ,
1: ਕਹਿੰਦੀ ਮੈਂ
0: ਕੋਈ ਨਾ ਤੁਸੀਂ ਸੁਣੋ ਮੈਨੂੰ ਦੱਸਿਓ ਵੀ ਇਹੀ ਬੋਲ ਨੇ। ਇੱਕ ਸੈਕਿੰਡ,

0: ਇਹ ਤਾਂ ਨੀ ਹੋਣਾ ਹੈਨਾ?
1: ਨਹੀਂ ਨਹੀਂ ਇਹ ਨੀ ਹੈਗਾ, ਉਹ ਜੰਗਲਾ ਜੰਗਲਾ ਜੱਟ ਦਾ ਗਾਣਾ ਆ।
0: ਅੱਛਾ,
1: ਉਹ ਕਹਿੰਦੀ ਆ ਲੈ ਫੜ ਕੁੰਜੀਆਂ।
0: ਹਾਂ ਇਹੀ ਤਾਂ ਨੀ ਸੀ।
1: ਹਾਂਜੀ ਇਹੀ ਆ।
0: ਮੰਨਦੇ ਹੋ ਫਿਰ?
1: ਬਿਲਕੁਲ, ਮੈਂ ਕਿਹਾ ਚੱਲਦਾ ਚੱਲਦਾ ਫਿਰਦਾ ਕੰਪਿਊਟਰ।
0: ਓ ਵਾਲੇ ਕਿਆ ਬਾਤ ਹੈ, ਥੈਂਕ ਯੂ, ਬਹੁਤ ਧੰਨਵਾਦ ਸਰ। 7322 ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਠੀਕ ਹੈ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ।
2: ਗਾਣਾ ਸੁਣਨਾ ਸੀ ਰਾਜਵੀਰ ਜਵੰਦੇ ਦਾ।
0: ਕਿਹੜਾ ਜੀ?
2: ਬਾਬੁਲ ਤੇਰੀ ਪੱਗ ਵੇ ਸੁੱਚੀ।
0: ਵਾਹ ਕਿਆ ਬਾਤ ਹੈ, ਠੀਕ ਹੈ ਜੀ, ਥੈਂਕ ਯੂ। ਓਕੇ, ਬਹੁਤ ਧੰਨਵਾਦ। ਸੋ ਗੀਤ ਸਿੰਘ ਜੀ ਤੁਸੀਂ ਸੁਣਨਾ ਨਾ, ਤੁਸੀਂ ਪ੍ਰਭ ਨੂੰ ਕਿਹੋ ਹੁਣ? ਮੈਂ ਤਾਂ ਹੁਣ ਇਹ ਲਾਉਣਾ, ਇੱਕ ਸਿੱਧੀ ਜੀ ਗੱਲ ਆ, ਤੇ ਇਹ ਸੁਣ ਕੇ ਫਿਰ ਇੰਜੋਏ ਕਰੋ, ਤੇ ਬਾਕੀ ਗਾਣੇ ਜਿਹੜੇ ਵੀ ਆ ਪ੍ਰਭ ਨੂੰ ਕਿਹੋ। ਪ੍ਰਭ ਠੀਕ ਹੈ ਨਾ? ਮੈਨੂੰ ਮੈਸੇਜ ਕਰ ਦਿਓ, ਪ੍ਰਭ ਲਿਖ ਦਿਓ ਕਿ ਨਵੀਂ ਬਾਈ ਜੀ ਠੀਕ ਹੈ। ਸੋ ਪ੍ਰੋਗਰਾਮ ਜਾਵੇ ਨਾ, ਪ੍ਰਭ ਸਾਡੇ ਬੜੇ ਪ੍ਰਾਊਡ ਟੀਮ ਦੇ ਮੈਂਬਰ ਨੇ। ਸੁਬਹਾ ਮੈਂ ਗੱਲ ਦੱਸਾਂ ਤੁਹਾਨੂੰ ਇੱਕ, ਸਵੇਰੇ 7 to 8 ਕਿਸੇ ਹੋਰ ਪ੍ਰੋਗਰਾਮ ਨੂੰ ਨਾ ਸੁਣੋ, ਸਵੇਰੇ 7 to 8 ਪੰਜਾਬੀ ਦਾਰਾ ਰਮੇਸ਼ ਹੁਸ਼ਿਆਰਪੁਰੀ ਲਾਈਵ ਪੰਜਾਬ ਤੋਂ ਖਬਰਾਂ ਪ੍ਰਭ ਸੰਧੂ ਪੇਸ਼ ਕਰਦੇ ਆ ਪ੍ਰੋਗਰਾਮ। ਇਸ ਤੋਂ ਵਧੀਆ ਖਬਰਾਂ ਕਿਤੇ ਸੁਣਨੀਆਂ ਨਹੀਂ ਤੁਸੀਂ, ਸਿੱਧੀ ਜੀ ਗੱਲ ਹੈ, ਠੀਕ ਆ। ਕਹਿੰਦੇ ਹੁੰਦੇ ਕਿ ਆਪਣੇ ਮੂੰਹੋਂ ਤਾਰੀਫ ਨਹੀਂ ਕਰਨੀ ਚਾਹੀਦੀ, ਪਰ ਤਾਰੀਫ ਹੈਗੀ ਹੈ ਕਿਉਂਕਿ ਮੈਂ ਨਹੀਂ ਪ੍ਰੋਗਰਾਮ ਕਰ ਰਿਹਾ, ਰਮੇਸ਼ ਜੀ ਕਰਦੇ ਆ ਅਤੇ ਪ੍ਰਭ ਜੀ ਕਰਦੇ ਆ। ਸੋ ਸੁਣੋਗੇ, ਆਨੰਦ ਆਊਗਾ ਤੁਹਾਨੂੰ ਸਵੇਰੇ 7 to 8 ਅਤੇ ਸਵੇਰੇ 6 to 7 ਤੁਸੀਂ ਇੰਜੋਏ ਕਰਦੇ ਹੀ ਕਰਦੇ ਹੋ ਬਲਜਿੰਦਰ ਤੰਬੜ ਜੀ ਦੇ ਨਾਲ ਵਿਰਾਸਤ ਪ੍ਰੋਗਰਾਮ। ਤੰਬੜ ਸਾਹਿਬ ਵੀ ਯਾਰ ਕਿਆ ਰੌਣਕਾਂ ਲਾਉਂਦੇ ਆ। ਸੋ ਜੁੜੇ ਰਿਹਾ ਕਰੋ ਸਾਡੇ ਸਾਰੇ ਦੇ ਸਾਰੇ ਪ੍ਰੋਗਰਾਮ ਦੇ ਨਾਲ ਅਤੇ ਇੰਜੋਏ ਕਰਿਆ ਕਰੋ। ਇੱਕ ਤੁਸੀਂ ਨੰਬਰ ਯਾਦ ਰੱਖੋ ਜ਼ਰੂਰ, ਰਾਜਵੰਤ ਕੌਰ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਰਾਜਵੰਤ ਕੌਰ ਜੀ ਨੂੰ ਕਾਲ ਕਰੋ। ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਰਾਜਵੰਤ ਮਾਹਰ ਨੇ, ਅਤੇ ਰਾਜਵੰਤ ਦਾ ਫੋਨ ਨੰਬਰ ਹੈ 6477447735। 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 30% ਤੱਕ ਦਾ ਡਿਸਕਾਊਂਟ। ਰਾਜਵੰਤ ਕੌਰ 6477447735, ਰਾਜਵੰਤ ਕੌਰ ਨੂੰ ਕਾਲ ਤੁਸੀਂ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415015। ਸੋ ਇੱਕ ਬਹੁਤ ਹੀ ਵਧੀਆ ਮੈਸੇਜ ਹੈ ਕਿ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ। ਦੇਖੋ ਤੁਰ ਤਾਂ ਸਾਰਿਆਂ ਨੇ ਜਾਣਾ ਹੀ ਆ, ਹੁਣ ਤੁਸੀਂ ਫਿਊਨਰਲ ਦਾ ਰੇਟ ਲੌਕ ਕਰ ਲਓ, ਅੱਜ ਦਾ ਰੇਟ ਮਿਲ ਜਾਣਾ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ 6479054582222 ਯਾਦ ਰੱਖੋ ਤੁਸੀਂ, ਬ੍ਰੈਂਪਟਨ ਕ੍ਰੈਮੇਟੋਰੀਅਮ 9054582222 ਫਿਊਨਰਲ ਦੀ ਪ੍ਰੀ ਪਲੈਨਿੰਗ ਲਈ 9054582222 ਤੇ ਯਾਦ ਰੱਖੋ, ਤੇ ਦੇਖਦੇ ਹਾਂ। ਸੁਖ ਭਾਜੀ ਦਿਓ ਇੱਕ ਅੱਧੀ ਡੀਲ ਹੋਰ।
3: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਇਸ ਵੀਕਐਂਡ ਦੇ ਉੱਪਰ। ਜੀ ਹਾਂ, ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਤੇ ਬਾਏ 1 ਗੈਟ 1 ਫ੍ਰੀ ਵਾਲੀਆਂ ਡੀਲਾਂ ਮਿਲਣੀਆਂ। ਚਾਹੇ ਇੱਕ ਘਰ ਦਾ ਫਰਨੀਚਰ ਬਾਏ ਕਰ ਲਓ, ਦੂਜੇ ਘਰ ਦਾ ਫਰਨੀਚਰ ਫ੍ਰੀ ਦਿੱਤਾ ਜਾਊਗਾ, ਤੇ ਜਿਨ੍ਹਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈੱਡ ਬਾਏ ਕਰਨਾ, ਜੀ ਹਾਂ ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 7,899 ਸੀ, 299 ਦੇ ਵਿੱਚ ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਡਾਲਰ ਦਾ, ਤੇ ਦੂਜਾ ਬੈੱਡ ਬਿਲਕੁਲ ਫ੍ਰੀ ਮਿਲੂਗਾ। ਬਾਏ 1 ਗੈਟ 1 ਫ੍ਰੀ ਵਾਲੀਆਂ ਡੀਲਾਂ ਮਿਲਣੀਆਂ। 294 ਵੋਕਰ ਡਰਾਈਵ, 294 ਵੋਕਰ ਡਰਾਈਵ ਨੂੰ ਪਰਿਵਾਰ ਯਾਦ ਰੱਖਣ, 294 ਵੋਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ।
0: ਕੱਲ ਨੂੰ ਫਿਰ ਸੁਖ ਜੀ ਆਪਾਂ ਦੇਣੇ ਨੇ ਵਧੀਆ ਵਧੀਆ ਤੋਹਫੇ ਕਿ ਨਹੀਂ?
3: ਡਨ ਡਨ, ਪੰਜਾਬੀ ਲਹਿਰਾਂ ਕੀ ਕਹਿ ਰਹੇ ਨੇ, ਵੱਡੇ ਤੋਹਫੇ, ਟੈਲੀਵਿਜ਼ਨ, ਮਾਈਕ੍ਰੋਵੇਵ, ਏਅਰ ਫਰਾਇਰ, ਬਹੁਤ ਸਾਰੇ ਤੋਹਫੇ ਇੰਤਜ਼ਾਰ ਕਰ ਰਹੇ ਨੇ ਕੱਲ।
0: ਕੀ ਬਾਤ ਹੈ, ਸੋ ਗੈਟ ਰੈਡੀ, ਏਅਰਪੋਰਟ ਰੋਡ ਐਂਡ ਕੁਈਨ ਦੇ ਨਜ਼ਦੀਕ ਕੁਈਨ ਗੇਟਵੇ, ਵਾਕਰ ਡਰਾਈਵ, 1 and only ਨੰਬਰ 1। ਤੁਸੀਂ ਮੈਂ ਕਹਿੰਦਾ ਕਿ ਸਿਟੀ ਛੱਡੋ, ਪ੍ਰੋਵਿੰਸ ਛੱਡੋ, ਕੰਟਰੀ ਛੱਡੋ, ਦੁਨੀਆ ਭਰ ਦਾ ਟੌਪ ਦਾ ਫਰਨੀਚਰ ਸਟੋਰ, ਗ੍ਰੈਂਡ ਗ੍ਰੈਂਡ।

0: क्या बात है, 905-673-33 ਦੀ ਖੂਬਸੂਰਤ ਸ਼ਾਮ ਔਰ ਖੂਬਸੂਰਤ ਰੇਡੀ ਪ੍ਰੋਗਰਾਮ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਕੀ ਹਾਲ ਚਾਲ ਹੈ ਠੀਕ ਠਾਕ ਹੋ
1: ਬੱਲੀਏ ਤੂੰ ਜਦੋਂ ਦੀ ਵਿਆਹੀ ਨਹੀਂ ਗਾਲੇ ਵਿੱਚ ਪੈ ਗਈ ਮੇਰੇ ਦੁੱਖਾਂ ਵਾਲੀ ਬਾਹੀ ਨਹੀਂ ਗਾਲੇ ਵਿੱਚ
0: 905-673-33 ਨੂੰ ਉਹ ਜ਼ਮਾਨੇ ਗਏ ਹੁਣ ਆਹ ਫੜ ਕੁੰਜੀਆਂ ਅਤੇ ਆਹ ਫੜ ਮੈਂ ਚੱਲੀ ਪੇਕਿਆਂ ਨੂੰ ਅੱਜ ਕੱਲ੍ਹ ਭਾਈ ਤੁਸੀਂ ਕਿਤੇ ਚਲੇ ਜਾਓ ਅੱਜ ਕੱਲ੍ਹ ਪੇਕੇ ਕੱਟ ਜਾਂਦੀਆਂ ਮਾਈਆਂ।

9573333 7 ਤੇ ਗੱਲਾਂ ਬਾਤਾਂ ਹੋ ਰਹੀਆਂ। ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਜੁੜੇ ਹੋਏ ਹੋ, ਮਾਫ਼ ਕਰਨਾ, ਪੰਜਾਬੀ ਲਹਿਰਾਂ ਦੇ ਨਾਲ ਤੁਹਾਡੀ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ। ਬਹੁਤ ਖੂਬਸੂਰਤ ਗੱਲਾਂ ਬਾਤਾਂ ਚੱਲ ਰਹੀਆਂ। 9056733333 7 9056733333 7

0: ਐਵੇਂ ਥੋੜ੍ਹੀ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਕਿਹਾ ਗਿਆ। ਦੇਖੋ ਨਾ ਕਿੰਨਾ ਰਸ ਆ, ਕਿੰਨਾ ਆਨੰਦ ਆ ਆਵਾਜ਼ ਦੇ ਵਿੱਚ।
1: ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆ ਤੂੰ ਹੱਸਦਾ।
0: 905-677-3390-5673-3337 ਤੇ ਗੱਲਾਂ ਬਾਤਾਂ ਹੋ ਰਹੀਆਂ। ਔਰ ਅੱਜ ਦਿਨ ਬਹੁਤ ਖੂਬਸੂਰਤ ਹੈ ਬਈ, ਔਰ ਨਾਲ ਦੀ ਨਾਲ ਅੱਜ ਇੱਕ ਮਿਊਜ਼ਿਕ ਵੀ ਖੂਬਸੂਰਤ ਲਾਵਾਂਗੇ। 905-677-3390-5673-3337 ਆ ਜਾਓ, ਫਿਰ ਕੋਈ ਗੱਲਬਾਤ ਕਰਨੀ ਹੈ। ਆਪਣੇ ਕੋਲ 10 ਮਿੰਟ ਹੈਗੇ ਆ, ਕਿਉਂਕਿ ਜੇ ਮੈਂ ਗੱਲਾਂ ਬਾਤਾਂ ਕਰਨ ਲੱਗ ਜਾਣਾ ਫਿਰ ਕਾਲ ਬਹੁਤ ਸਾਰੀਆਂ ਆ ਜਾਂਦੀਆਂ ਅਤੇ ਮੈਂ ਤੁਹਾਡੀ ਕਾਲ ਕੋਈ ਕੱਟਣਾ ਨਹੀਂ ਚਾਹੁੰਦਾ, ਨਾ ਹੀ ਮੈਂ ਤੁਹਾਨੂੰ ਹੋਲਡ 'ਤੇ ਰੱਖਣਾ ਚਾਹੁੰਦਾ, ਅਤੇ ਕਿਉਂਕਿ ਆਪਣੀਆਂ ਗੱਲਾਂ ਬਾਤਾਂ ਲੰਬੀਆਂ ਹੋ ਜਾਂਦੀਆਂ ਫਿਰ। ਸੋ ਮੈਨੂੰ ਛੋਟੀ ਗੱਲ ਪਸੰਦ ਨਹੀਂ ਅਤੇ ਗੱਲਾਂ ਮੈਨੂੰ ਲੰਬੀਆਂ ਪਸੰਦ ਆ। ਲੰਬੀਆਂ ਲਈ ਲੰਬਾ ਸਮਾਂ ਹੋਣਾ ਚਾਹੀਦਾ, ਲੰਬਾ ਸਮਾਂ ਆਪਾਂ ਨੂੰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਉਣ 'ਚ ਮਿਲੂਗਾ। ਹੁਣ ਆਪਣੇ ਕੋਲ ਸੀਮਤ ਜਿਹਾ ਸਮਾਂ, ਕਿਉਂਕਿ ਉਸ ਤੋਂ ਬਾਅਦ ਖਬਰਾਂ ਆ ਜਾਣੀਆਂ। ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਨੇ ਹੋਣਾ ਨੇ ਆ ਜਾਣਾ ਖਬਰਾਂ ਲੈ ਕੇ, ਅਤੇ ਫਿਰ ਅੱਜ ਤਾਂ ਪੈਰ ਸੜ ਗਏ ਸੀ ਵਾਕਈ, ਅੱਜ ਹੈਗੀ ਸੀ ਇੰਨੀ ਗਰਮੀ।

905 673 33 37 ਆਪਾਂ ਕੋਈ ਥੋੜ੍ਹਾ ਜਿਹਾ ਚੱਕ ਕੇ ਰੱਖੀਏ ਕੰਮ, ਇਹ ਬਾਹਲਾ ਠੰਡਾ ਹੋ ਗਿਆ। 905 673 33 37 ਕਿਉਂਕਿ ਥਰਸਡੇ ਆ ਗਿਆ ਔਰ ਕੱਲ੍ਹ ਨੂੰ ਫਰਾਈਡੇ, ਕੱਲ੍ਹ ਨੂੰ ਤੁਹਾਡਾ ਮਿੰਨੀ ਵੀਕਐਂਡ ਆ ਗਿਆ, ਉਸ ਤੋਂ ਬਾਅਦ ਫਿਰ ਵੱਡਾ ਵੀਕਐਂਡ ਆ ਜਾਣਾ, ਉਦੋਂ ਬਾਅਦ ਫਿਰ ਵੀਕਐਂਡ ਹੀ ਵੀਕਐਂਡ ਆ, ਫਿਰ ਵੀਕਐਂਡ ਤੁਸੀਂ ਭਾਲ 'ਚ ਰਹਿੰਦੇ ਹੋ। 905 673 33 37 ਕਿਹੜੀਆਂ ਗੱਲਾਂ ਬਾਤਾਂ ਕਰੀਏ ਤੁਸੀਂ ਦੱਸੋ, ਫਿਰ ਕਿਹੜੀ ਗੱਲਬਾਤ ਕਰੀਏ। 905 673 ਅੱਛਾ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਅੱਜ। ਆਪਾਂ ਨਾ ਗੱਲ ਗੱਲ 'ਤੇ ਕਹਿੰਦੇ ਹੁੰਦੇ ਸੀ ਕਿ ਮੈਂ ਲੱਲੂ ਪੰਜੂ ਬੰਦਿਆਂ ਨਾਲ ਗੱਲ ਨਹੀਂ ਕਰਦਾ, ਮੈਂ ਲੱਲੂ ਪੰਜੂ ਬੰਦਿਆਂ ਕੋਲ ਬਹਿੰਦਾ ਨਹੀਂ, ਮੈਂ ਕੋਈ ਲੱਲੂ ਪੰਜੂ ਥੋੜ੍ਹੀ ਹਾਂ। ਤੁਹਾਨੂੰ ਪਤਾ ਕਿ ਲੱਲੂ ਪੰਜੂ ਕਿਉਂ ਕਹਿੰਦੇ ਸੀ, ਕਿਹਨੂੰ ਕਿਹਾ ਜਾਂਦਾ ਲੱਲੂ ਪੰਜੂ ਦੀ ਕਹਾਣੀ ਪਤਾ ਤੁਹਾਨੂੰ? 905 673 33 37 ਉਹ ਮੈਂ ਕਹਿਣ ਲੱਗਿਆ ਸੀ ਕਿ ਅੱਜ ਕੋਈ ਲੱਲੂ ਪੰਜੂ ਗਾਣਾ ਨਹੀਂ ਲਾਉਣਾ, ਉਹ ਮੈਨੂੰ ਲੱਲੂ ਪੰਜੂ ਚੇਤੇ ਆ ਗਿਆ ਗਾਣੇ ਤੋਂ। ਅਤੇ ਤੁਸੀਂ, ਤੁਹਾਨੂੰ ਪਤਾ ਕਿ ਲੱਲੂ ਪੰਜੂ ਦੀ ਕਹਾਣੀ ਕੀ ਆ, ਇਹ ਲੱਲੂ ਪੰਜੂ ਕਿਹਨੂੰ ਕਿਹਾ ਜਾਂਦਾ, ਕਿਉਂ ਕਿਹਾ ਜਾਂਦਾ, ਇਹ ਸ਼ਬਦ ਆਇਆ ਕਿੱਥੋਂ ਲੱਲੂ ਪੰਜੂ? 905 673 33 37 905 673 33 37 ਉਹ ਕੀ ਕਿਆ ਬਾਈ, ਕਿਉਂ ਤੁਸੀਂ ਮਿਸ ਕਾਲਾਂ ਮਾਰੀ ਜਾਂਦੇ ਹੋ ਅੱਜ? ਪਹਿਲਾਂ 2825 ਆ ਗਿਆ, ਫਿਰ ਹੁਣ ਹੁਸਤਿੰਦਰ ਬਾਈ ਜੀ ਆ ਗਏ, ਹੁਣ ਹਰਜਿੰਦਰ ਬਾਈ ਜੀ ਆ ਗਏ, ਕਿਆ ਬਾਤ ਆ। 905 673 33 37 ਲੱਲੂ ਪੰਜੂ ਬਾਰੇ ਤੁਹਾਨੂੰ ਪਤਾ ਕਿ ਲੱਲੂ ਪੰਜੂ ਨਾਂ ਆਇਆ ਕਿੱਥੋਂ? 905 673 33 37 905 673 33 37 ਆ ਜਾਓ, ਲਾਈਏ ਕਲਾਸ ਥੋੜ੍ਹੀ ਜਿਹੀ ਪੰਜਾਬੀ ਅਤੇ ਸੱਭਿਆਚਾਰ ਦੀ, ਅਤੇ ਥੋੜ੍ਹੀ ਜਿਹੀ ਪੰਜਾਬ ਦੇ ਪੁਰਾਤਨ ਗੱਲਾਂ ਬਾਤਾਂ ਦੀ, ਕਿ ਸਾਡੇ ਸਿਆਣੇ ਜਿਹੜਾ ਕੁਛ ਕਹਿ ਗਏ ਉਹ ਸਾਨੂੰ ਉਹਨਾਂ ਦੇ ਮਤਲਬ ਦੱਸੇ। ਤੁਹਾਨੂੰ ਅੱਜ ਕੱਲ੍ਹ ਤਾਂ ਵੈਸੇ ਸੋਸ਼ਲ ਮੀਡੀਆ ਆ ਗਿਆ, ਅੱਜ ਕੱਲ੍ਹ ਸਾਨੂੰ ਸਿਆਣੇ ਨਾਲ ਜ਼ਿਆਦਾ ਪਤਾ ਲੱਗ ਗਿਆ, ਹੁਣ ਸਾਡੇ ਘਰ ਸਿਆਣਾ ਨਹੀਂ ਆ, ਹੁਣ ਸਾਡੇ ਹੱਥ 'ਚ ਸਿਆਣੇ ਆ। 905 673 33 37 ਲੱਲੂ ਪੰਜੂ ਕੌਣ ਸੀ, ਲੱਲੂ ਪੰਜੂ ਸ਼ਬਦ ਆਇਆ ਕਿੱਥੋਂ? ਭਾਈ ਮੈਂ ਲੱਲੂ ਪੰਜੂ ਬੰਦੇ ਨਾਲ ਗੱਲ ਨਹੀਂ ਕਰਦਾ, ਕਹਿੰਦੇ ਹੁੰਦੇ ਨਾ ਤੁਸੀਂ ਆਮ ਹੀ, ਕੋਈ ਲੱਲੂ ਪੰਜੂ ਗੱਲ ਨਹੀਂ ਕਰਨੀ, ਮੈਂ ਤਾਂ ਲੱਲੂ ਪੰਜੂ ਬੰਦਿਆਂ ਕੋਲ ਖਲੋਂਦਾ ਵੀ ਨਹੀਂ, ਇਹ ਆਮ ਹੀ ਆਪਾਂ ਬਜ਼ੁਰਗਾਂ ਤੋਂ ਸੁਣਿਆ, ਤੁਸੀਂ ਵੀ ਕਹਿੰਦੇ ਹੋਵੋਗੇ। ਇਹ ਲੱਲੂ ਅਤੇ ਪੰਜੂ, ਇਹ ਅਸਲ ਵਿੱਚ ਇਹ ਸ਼ਬਦ ਆਇਆ ਕਿੱਥੋਂ, ਕੋਈ ਦੱਸ ਸਕਦਾ? ਬਸ ਨਾ, ਕਿੱਥੇ ਪਤਾ ਹੋਣਾ। 905 673 33 37 ਵੇਖੀ ਕਿ ਕੋਈ ਐਸਾ ਗੱਭਰੂ, ਐਸੀ ਕੋਈ ਮੁਟਿਆਰ, ਐਸੀ ਬੀਬੀ, ਭੈਣ, ਸਾਡੀ ਲੇਡੀਜ਼, ਸਾਡੀਆਂ ਮਾਤਾਵਾਂ, ਜਿਨ੍ਹਾਂ ਨੂੰ ਪਤਾ ਹੋਵੇ ਕਿ ਲੱਲੂ ਅਤੇ ਪੰਜੂ ਦੀ ਕਹਾਣੀ ਕੀ ਆ, ਇਹ ਲੱਲੂ ਪੰਜੂ ਸ਼ਬਦ ਆਇਆ ਕਿੱਥੋਂ? ਅੱਧਾ ਤਾਂ ਮੈਂ ਤੁਹਾਨੂੰ ਆਪ ਹੀ ਦੱਸਦਾ, ਮੈਂ ਹਿੰਟ ਦੇਤਾ ਕਹਾਣੀ ਕਹਿ ਕੇ। ਸੋ ਹੁਣ ਇਹ ਤੁਸੀਂ ਦੇਖੋ ਕਿ ਐਵੇਂ ਕਿਹਾ ਜਾਂਦਾ, ਜਿਹੜੇ ਐਵੇਂ ਹੁੰਦੇ ਆ ਉਹਨਾਂ ਨੂੰ ਕਹਿ ਦਿੰਦੇ ਆ ਕਿ ਇਹ ਲੱਲੂ ਪੰਜੂ। ਬਾਕੀ ਤੁਸੀਂ ਦੱਸੋ। 905 673 33 37

0: ਓਕੇ ਮੈਨੂੰ ਲੱਗਦਾ ਕੁਛ ਅੱਜ ਪ੍ਰੋਬਲਮ ਆ, ਅੱਜ ਕਾਲਸ ਆ ਰਹੀਆਂ ਅਤੇ ਕਾਲਾਂ ਕੱਟੀਆਂ ਵੀ ਜਾ ਰਹੀਆਂ, ਕੁਛ ਕਾਲ ਦੇ ਵਿੱਚ ਪ੍ਰੋਬਲਮ ਆ ਰਹੀ ਮੈਨੂੰ ਦੱਸਿਓ, ਕਿਉਂਕਿ ਕਾਲਸ ਬਹੁਤ ਸਾਰੀਆਂ ਆਈਆਂ ਔਰ ਤਿੰਨ ਕਾਲ ਤੋਂ ਬਾਅਦ ਕੱਟ ਗਈਆਂ ਕਿ ਤੁਸੀਂ ਆਪ ਹੀ ਕੱਟ ਰਹੇ ਹੋ, ਤੁਸੀਂ ਮੇਰੇ ਨਾਲ ਛੇੜਾਂ ਕਰ ਰਹੇ ਹੋ ਅੱਜ 905-673-3333 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ 9181 ਤੁਸੀਂ ਨਿਕਲੋ ਜੀ, ਬਿਲਕੁਲ ਸਹੀ ਬਿਲਕੁਲ ਦੋਸਤ, ਨਹੀਂ ਖੂਬਸੂਰਤ ਗਾਣਾ ਸੀ ਬਾਈ ਜੀ। ਤੇ ਆਪਾਂ ਲੱਲੂ ਪੰਜੂ ਬਾਰੇ ਗੱਲ, ਅੱਛਾ ਫਿਰ ਮੈਨੂੰ ਕਾਲ ਫਿਰ ਆਈਆਂ, ਕਿਉਂ ਕੱਟੀਆਂ ਅੱਜ ਕਾਲ ਕੱਟੀਆਂ ਜਾ ਰਹੀਆਂ ਜਾਂ ਤੁਸੀਂ ਆਪ ਹੀ ਕੱਟ ਰਹੇ ਹੋ? 905 ਥੋੜੀ, ਤੁਸੀਂ ਵੀ ਤਿੰਨ ਵਾਰੀ ਆਈ ਤੁਹਾਡੀ ਕਾਲ? ਲੱਲੂ ਪੰਜੂ ਬਾਰੇ ਪਤਾ ਤੁਹਾਨੂੰ?
1: ਜਾਣਕਾਰੀ ਤਾਂ ਨਹੀਂ, ਲੱਲੂ ਪੰਜੂ ਜਿਹੜਾ ਮਤਲਬ ਕਹਿੰਦੇ ਆ ਬੇਕਾਰ ਜਿਹਾ ਬੰਦਾ,
0: ਹਾਂ ਜਿਹੜਾ ਐਵੇਂ ਹੋਵੇ,
1: ਨਾ ਕੋਈ ਪੁੱਛਦਾ ਨੀ, ਬਸ
0: ਉਹੀ ਖਾਮ ਖਾ ਬਸ। ਮੈਂ ਮਤਲਬ ਆਪਾਂ ਤੁਸੀਂ ਆਪਾਂ ਬਜ਼ੁਰਗਾਂ ਨੂੰ ਸੁਣਿਆ ਪਰ ਆਪਾਂ ਨੂੰ ਅਸਲ ਕਹਾਣੀ ਨੀ ਪਤਾ, ਐਕਚੁਅਲੀ ਇਹਦੇ ਵਿੱਚ ਕਹਾਣੀ ਆ,
1: ਪਤਾ ਇਹ ਇਹੀ ਹੁੰਦਾ ਵੀ ਆਈ ਕੋਈ ਪੁੱਛਦਾ ਬਸ
0: ਲੱਲੂ ਪੰਜੂ। ਮੈਂ ਲੱਲੂ ਪੰਜੂ ਬੰਦੇ ਨਾਲ ਗੱਲ ਨੀ ਕਰਦਾ, ਐ ਕਹਿੰਦੇ ਹੁੰਦੇ ਸੀ ਆਪਣੇ ਬਜ਼ੁਰਗ, ਤੁਸੀਂ ਵੀ ਕਹਿੰਦੇ ਹੋਵੋਗੇ ਪਿੰਡਾਂ ਦੇ ਵਿੱਚ ਆਮ ਵਰਤਿਆ ਜਾਣ ਵਾਲਾ, ਸ਼ਹਿਰਾਂ ਵਿੱਚ ਤਾਂ ਨਹੀਂ ਕਰ ਕਹਿੰਦੇ, ਸ਼ਹਿਰਾਂ ਵਾਲੇ ਤਾਂ ਬਹੁਤ ਸਭਿਕ ਹੁੰਦੇ ਆ ਬਈ, ਸ਼ਹਿਰਾਂ ਵਾਲੇ ਨਹੀਂ ਏਡੀ ਮਾੜੀ ਲੈਂਗੁਏਜ, ਪਰ ਇਹ ਮਾੜੀ ਨਹੀਂ। ਐਨੀਵੇ ਤੁਸੀਂ ਦੱਸੋ ਕਿ ਲੱਲੂ ਪੰਜੂ ਬਾਰੇ ਕਿਸੇ ਨੂੰ ਇਹਦਾ ਇਤਿਹਾਸ ਪਤਾ ਕਿ ਕਿਉਂ ਕਿਹਾ ਜਾਂਦਾ ਸੀਗਾ ਲੱਲੂ ਪੰਜੂ? ਬਈ ਮੈਂ ਲੱਲੂ ਪੰਜੂ ਬੰਦਿਆਂ ਨਾਲ, ਜੇ ਮੈਂ ਲੱਲੂ ਪੰਜੂ ਗੱਲ ਹੀ ਨਹੀਂ ਕਰਦਾ ਗਾ, ਕੋਈ ਮੇਰੇ ਨਾਲ ਲੱਲੂ ਪੰਜੂ ਗੱਲ ਨਹੀਂ ਕਰਨੀ ਜੀ। ਸਤਨਾਮ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਚਲੋ ਇਹ ਕੀ ਹੋ ਰਿਹਾ ਅੱਜ ਬਾਈ? ਕਾਲਜ ਆ ਰਹੀਆਂ ਨੇ, ਕਾਲਜ ਜਾ ਰਹੀਆਂ ਨੇ, ਬਸ ਆਈ ਡੋਂਟ ਨੋ। 905-673-3333 ਇਹ ਕੀ ਹੋ ਰਿਹਾ ਬਈ ਅੱਜ?

0: ਕਾਲਾਂ ਥੋੜੀਆਂ ਕੱਟੀਆਂ ਜਾ ਰਹੀਆਂ, ਇਸ ਤਰ੍ਹਾਂ ਤਾਂ ਗੱਲ ਹੀ ਨਹੀਂ ਬਣਨੀ।
1: ਸਮਝੋ ਮਾਮਲਾ ਗੜਬੜ ਹੈ।
0: ਹਾਂ ਮਾਮਲਾ ਗੜਬੜ ਹੈ, ਕਿਤੇ ਨਾ ਕਿਤੇ ਕੁਛ ਨਾ ਕੁਛ ਗੜਬੜ ਹੈ। ਤੁਹਾਡੀ ਕਾਲ ਆ ਰਹੀ ਆ, ਮੈਂ ਚੱਕਦਾ ਚ ਕੱਟੀ ਜਾ ਰਹੀ ਆ। 905-673-3337 ਆ ਜਾਓ, ਸਾਰੇ ਬੰਧਨ ਤੋੜ ਕੇ ਆ ਜਾਓ, ਧੱਕੇ ਧੁੱਕੇ ਨਾਲ ਕਰੋ ਸਿਸਟਮ ਠੀਕ। ਆਪੀ ਕਾਲਾਂ ਕੁਲਾਂ ਆਉਣਗੀਆਂ ਆਪੇ, ਵਿੱਚ ਵਿੱਚ ਵੱਜ ਕੇ ਇੱਧਰ ਉੱਧਰ ਸਿਸਟਮ ਠੀਕ ਹੋ ਜੂਗਾ। ਇੱਦਾਂ ਨਹੀਂ ਗੱਲ ਬਣਨੀ।

0: ਅੱਛਾ, ਕੋਈ ਐਸਾ ਗਾਣਾ ਹੈ, ਐਸਾ ਸੰਗੀਤ ਹੈ ਜਿਹਨੂੰ ਸੁਣਦਿਆਂ ਸਾਰ ਹੀ ਤੁਹਾਡਾ ਤਨ ਬਦਨ ਬਸ ਨੱਚਣ ਲੱਗ ਜੇ, ਪੈਰਾਂ ਦੇ ਪੱਬ ਉੱਠਣ ਲੱਗ ਜਾਣ, ਮੋਢੇ ਹਿੱਲਣ ਲੱਗ ਜਾਣ, ਲੱਕ ਝੂਮਣ ਲੱਗ ਜੇ? ਕੋਈ ਐਸਾ ਗਾਣਾ ਹੈ ਤੁਹਾਨੂੰ ਲੱਗਦਾ? ਮੈਨੂੰ ਇੱਕ ਗਾਣਾ ਪਸੰਦ ਸੀ, ਅੱਜ ਤੱਕ ਵੀ ਪਸੰਦ ਆ, ਪਰ ਮੈਨੂੰ ਉਹ 'ਤੇ ਨੱਚਣਾ ਨਹੀਂ ਆਇਆ ਕਦੀ ਵੀ, ਉਹ ਮੈਂ ਉਹਦੇ 'ਤੇ ਮੈਨੂੰ ਸਟੈਪ ਹੀ ਨਹੀਂ ਕਰਦੇ ਆਈ, ਨੱਚਣੇ ਤੋਂ ਪਹਿਲਾਂ ਹੋਕਾ ਦੇ ਆ ਗਏ। ਮੇਰਾ ਫੇਵਰੇਟ ਗਾਣਾ ਸੀ ਅਤੇ ਹੈ ਵੀ ਹੈ ਐਕਚੁਅਲ ਦੇ ਵਿੱਚ, ਐਵਰ ਗ੍ਰੀਨ ਗਾਣਾ ਆ, ਅਤੇ ਆਈ ਥਿੰਕ 2000 ਤੱਕ, 1890s ਤੱਕ, 2000 ਤੱਕ ਤਾਂ ਉਹ ਮੇਲਿਆਂ ਵਿਆਹਾਂ ਦੀ ਸ਼ਾਨ ਬਣਿਆ ਰਿਹਾ, ਅਤੇ ਐਸਾ ਕੋਈ ਵਿਆਹ ਨਹੀਂ ਹੁੰਦਾ ਸੀ, ਐਸਾ ਕੋਈ ਸ਼ਗਨ ਦਾ ਤਿਉਹਾਰ ਨਹੀਂ ਸੀ ਜਿਸ ਕੋਈ ਜਾਗੋ ਨਹੀਂ ਜਿੱਥੇ ਨੱਚਣੇ ਤੋਂ ਪਹਿਲਾਂ ਹੋਕਾ ਨਾ ਲੱਗੇ। ਔਰ ਈਵਨ ਕਿ ਬਹੁਤ ਸਾਰੇ ਕਲਾਕਾਰਾਂ ਨੇ ਸਟੇਜਾਂ 'ਤੇ ਇਹ ਵੱਖ ਵੱਖ ਕਲਾਕਾਰਾਂ ਨੇ ਗਾਣਾ ਗਾਉਣਾ, ਅਤੇ ਫਿਰ ਜਾ ਕੇ ਵਿਆਹ ਦੀ ਰਸਮ ਸੰਪੰਨ ਹੁੰਦੀ ਸੀ। ਔਰ ਅੱਜ ਕੱਲ੍ਹ ਪਤਾ ਨਹੀਂ ਤੁਹਾਨੂੰ ਕਿਹੜਾ ਗਾਣਾ ਐਸਾ ਜਿਹੜਾ ਲੱਗਦਾ ਕਿ ਸੁਣਦਿਆਂ ਸਾਰ ਬਸ ਕੀੜੇ ਜੀ ਉੱਠ ਪੈਣ ਕਿ ਬਈ ਹੁਣ ਆ ਜਾਓ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਸੁਖੀ ਸੁਖਵੀਰ ਸੁਖੀ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਲੱਲੂ ਪੰਜੂ ਨਹੀਂ, ਲੱਲੂ ਪੰਜੂ ਹੀ ਹੁੰਦਾ, ਲੰਡੂ ਪੰਜੂ ਨਹੀਂ ਹੁੰਦਾ,
1: ਲੰਡੂ ਪੰਜੂ ਹੁੰਦਾ
0: ਨਹੀਂ, ਲੰਡੂ ਪੰਜੂ ਹੁੰਦਾ ਜੀ।
1: ਹੋ ਸਕਦਾ ਏਰੀਏ ਦਾ ਫਰਕ ਹੋਵੇ, ਤੁਹਾਡੇ ਏਰੀਏ ਚ ਆਏ ਕਹਿੰਦੇ ਹੁਣ,
0: ਤੁਸੀਂ ਕਿਹੜੇ ਏਰੀਏ ਤੋਂ,
1: ਕਿਹੜਾ ਏਰੀਆ ਤੁਹਾਡਾ?
0: ਮੈਨੂੰ ਤੁਸੀਂ ਦੁਆਬੇ ਤੋਂ ਲੱਗ ਰਹੇ ਹੋ। ਲੰਡੂ ਪੰਜੂ ਵੀ ਕਹਿੰਦੇ ਆ, ਪਰ ਅਸਲ ਦੇ ਵਿੱਚ ਉਹਦਾ ਸ਼ਬਦ ਆ ਲੱਲੂ ਪੰਜੂ।
1: ਅੱਛਾ,
0: ਇਹ ਮੈਨੂੰ ਨਹੀਂ ਪਤਾ। ਅੱਛਾ, ਇਹ ਵੀ ਆਪਣੇ ਕੋਲ ਨਵੀਂ ਗੱਲ ਬਣ ਗਈ ਹੁਣ, ਇਹ ਆਪਾਂ ਇਹ ਵੀ ਪੁੱਛ ਸਕਦੇ ਕਿ ਲੱਲੂ ਪੰਜੂ ਹੁੰਦਾ ਕਿ ਲੰਡੂ ਪੰਜੂ ਹੁੰਦਾ? ਇਹ ਹੁਣ ਇਹ ਆ ਵੀ ਅਸੀਂ ਮਾਝੇ ਵੱਲ ਜ਼ਿਆਦਾ ਰਹੇ ਹਾਂ ਤੇ ਉੱਥੇ ਤਾਂ ਲੱਲੂ ਪੰਜੂ ਚੱਲਦਾ, ਤੇ ਲੰਡੂ ਪੰਜੂ ਹੋਸਦਾ ਆਪਣੇ ਵੱਲ,
1: ਉੱਧਰ ਵੱਗ ਗਏ, ਉੱਧਰ ਲੱਲੂ ਪੰਜੂ ਕਹਿੰਦੇ ਹੋਣਗੇ।
0: ਪਰ ਮੈਂ ਨਹੀਂ,
1: ਮਾਲਵੇ ਜੀ ਕਹਿੰਦੇ ਅੱਗੇ ਹੋ ਜਾ, ਉਹ ਕਹਿਣਗੇ ਅਗਾੜੀ ਹੋਗਾ,
0: ਗਾੜੀ ਹੋ। ਹਾਂ ਨਹੀਂ ਨਹੀਂ ਆਫ ਕੋਰਸ,
1: ਅੱਗੇ ਹੋ ਜਾ, ਉਹ ਕਹਿਣਗੇ ਪਿਛਾੜੀ ਹੋਗਾ।
0: ਨਹੀਂ ਆਪਣੀ ਹੁਣ ਆਪਣੀ ਕਹਾਣੀ ਅੜ ਗਈ ਆ ਕਿ ਲੱਲੂ ਪੰਜੂ ਆ ਕਿ ਲੰਡੂ ਪੰਜੂ ਆ, ਇਹ ਵੀ ਇੱਕ ਟੌਪਿਕ ਮਿਲ ਗਿਆ। ਚੋ ਬਹੁਤ ਸ਼ੁਕਰੀਆ, ਆਪਾਂ ਗੱਲਬਾਤ ਕਰਦੇ ਹਾਂ ਬਠਿੰਡੇ ਵਾਲਿਓ, ਬਹੁਤ ਸ਼ੁਕਰੀਆ। ਕਿਆ ਬਾਤ ਆ, ਬਠਿੰਡੇ ਵਾਲੇ ਰਫੜਾਂ ਰੱਖਣ ਦੇ ਸ਼ੌਂਕੀ। 905-673-3337 4001 ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਨਹੀਂ ਦੇਖੋ, ਮੈਂ ਤਾਂ ਇੱਕ ਕਹਾਣੀ ਹੀ ਲੈ ਕੇ ਆਇਆ, ਲੱਲੂ ਪੰਜੂ ਕਿਉਂ ਕਿਹਾ ਜਾਂਦਾ, ਸ਼ਬਦ ਕਿੱਥੋਂ ਬਣਿਆ, ਮੈਂ ਇਹਦੀ ਤਹਿ ਤੱਕ ਜਾਣਾ ਚਾਹੁੰਦਾ। ਤੁਸੀਂ ਜਦੋਂ, ਕਿਉਂਕਿ ਆਪਣੇ ਬਜ਼ੁਰਗ ਕਹਿੰਦੇ ਆਏ ਆ, ਇਹ ਗੱਲਾਂ ਪੰਜਾਬੀ ਦੇ ਠੇਠ ਸ਼ਬਦ ਆ ਬਾਈ ਜੀ, ਪੰਜਾਬੀ ਦੇ ਠੇਠ ਸ਼ਬਦਾਂ ਨੂੰ, ਇਹ ਬੁਰੇ ਸ਼ਬਦ ਨਹੀਂ ਆ, ਇਹ ਉਹ ਸ਼ਬਦ ਆ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਦੇ ਮੂੰਹ ਸੁਣੇ, ਅਸੀਂ ਆਪਣੇ ਵਡੇਰਿਆਂ ਦੇ ਮੂੰਹ ਸੁਣੇ, ਅਸੀਂ ਵੀ ਕਹਿੰਦੇ ਹਾਂ ਕਿ ਯਾਰ ਮੈਂ ਲੱਲੂ ਪੰਜੂ ਬੰਦੇ ਨਾਲ ਗੱਲ ਨਹੀਂ ਕਰਦਾ, ਇਹਦਾ ਮਤਲਬ ਇਹਦੇ ਅਰਥ ਆ, ਮੈਂ ਤਾਂ ਕਰਕੇ ਇਹ ਗੱਲ ਲੱਲੂ ਪੰਜੂ ਹੈ ਨਹੀਂ ਆ, ਮੈਂ ਤਾਂ ਗੱਲ ਕਰ ਰਿਹਾ ਕਿ ਲੱਲੂ ਪੰਜੂ ਹੈ ਨਹੀਂ ਹੈ। ਕਈ ਬਹੁਤ ਸਾਰੀਆਂ ਸਾਡੇ ਬਜ਼ੁਰਗਾਂ ਨੇ ਐਸੀਆਂ ਗੱਲਾਂ ਕਹਿ ਕੇ ਕਿ ਉਹਨਾਂ ਦੇ ਮਤਲਬ ਸੀਗੇ, ਪਰ ਅਸੀਂ ਸਿਰਫ ਉਹਨਾਂ ਨੂੰ ਇਹ ਸੋਚ ਲਿਆ ਯਾਰ ਤਾਂ ਐਵੇਂ ਆ, ਇਹ ਖਾ ਮਖਾ ਆ। ਸੋ ਜਿੱਥੇ ਇੱਕ ਮਜ਼ਾਕ ਦਾ ਵਿਸ਼ਾ ਵੀ ਆ, ਇੱਕ ਹਾਸ ਦਾ ਪਾਤਰ ਵੀ ਆ, ਪਰ ਇਹਦੇ ਪਿੱਛੇ ਇੱਕ ਕਹਾਣੀ ਆ ਛੋਟੀ ਜਿਹੀ, ਮੈਂ ਤਾਂ ਗੱਲਬਾਤ ਕਰ ਰਿਹਾ। ਬਿਲਕੁਲ ਨਹੀਂ ਜੀ, ਹੁਣ ਤੁਹਾਨੂੰ ਖਬਰਾਂ ਸੁਣਾਉਣੇ ਆ, ਹੁਣ ਤੁਹਾਨੂੰ ਖਬਰਾਂ ਸੁਣਾ ਦਿੰਦੇ ਹਾਂ। ਹਜੇ ਵੀਕਐਂਡ ਆਇਆ ਨਹੀਂ, ਤੁਹਾਡਾ ਵੀਕਐਂਡ ਵਾਲਾ ਮੂਡ ਬਣਿਆ ਪਿਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਯਾਰ, ਕਿਤੇ ਕੰਮ ਗਰਮੀ ਕਾਹਦੀ, ਗਰਮੀ ਆਈ ਪਈ ਬੰਦਿਆਂ 'ਚ ਅੱਜ, ਅੱਜ ਤਾਂ ਬੰਦੇ ਵਾਸਤੇ ਲੜਨ ਨੂੰ ਤਿਆਰ ਆ। 905-673-3337-9918-918-1। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਂਦੇ ਰਹੋ ਜੀ ਜੀ। 9891-81 ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਬਾਈ ਜੀ?
2: ਬਾਜੀ ਦੁਆਰਾ ਫੇਰ ਆਇਆ ਮੈਂ
0: ਜੀ। ਸਰ ਆਜੋ ਜੀ, ਆਜੋ ਜੀ ਆਇਆਂ ਨੂੰ।
2: ਹਾਂਜੀ, ਮੈਂ ਕਿਹਾ ਉਹ ਭਾਈ ਕਹਿੰਦਾ ਲੰਡੂ ਕਹਿੰਦੇ ਆ।
0: ਅੱਛਾ, ਲੰਡੂ ਕਹਿੰਦੇ, ਲੰਡੂ ਪੰਜੂ ਹੁੰਦਾ, ਲੱਲੂ ਪੰਜੂ ਨਹੀਂ ਹੁੰਦਾ?
2: ਨਹੀਂ ਕਹਿੰਦੇ, ਲੰਡੂ ਉਹਨੂੰ ਕਹਿੰਦੇ ਆ ਜਿਹਦਾ ਵਿਆਹ ਵੀ ਨਾ ਹੋਵੇ, ਉਹ ਐਵੇਂ
0: ਜਿਹੜਾ ਲੰਡਾ ਚਿੜਾ ਹੋਵੇ।
2: ਰਾਈਟ,
0: ਹਾਂ, ਜਿਹਦਾ ਵਿਆਹ ਨਾ ਹੋਇਆ ਹੋਵੇ, ਲੰਡਾ ਚਿੜਾ ਹੋਵੇ ਜਿਹੜਾ।
2: ਹਾਂ, ਲੰਡਾ ਚਿੜਾ ਉਹਨੂੰ ਕਹਿੰਦੇ ਆ।
0: ਹਾਂ ਬਿਲਕੁਲ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਸਤਿ ਸ਼੍ਰੀ ਅਕਾਲ ਜੀ, 08-55 ਤੁਸੀਂ ਆਉਣੇ ਰਹੋ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
3: ਵਧੀਆ ਜੀ, ਤੁਸੀਂ ਇਹ ਕਹਿ ਰਹੇ ਹੋ ਵੀ ਲੱਲੂ ਵਾਲਾ ਸ਼ਬਦ ਜੀ, ਉਹਦਾ ਇਹ ਵੀ ਪਾਉਂਦਾ ਵੀ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ, ਇਹ ਵੀ ਕੋਈ ਡੂੰਘੀ ਕੋਈ ਗੱਲਬਾਤ?
0: ਹਾਂ, ਇਹ ਹਾਂ, ਹੁਣ ਇਹ ਜਿਹੜਾ ਲੱਲੂ ਆ ਨਾ, ਵੈਸੇ ਤਾਂ ਚਲੋ ਹੁਣ ਕਹਾਣੀ ਆਪਣੀ ਦੂਜੀ ਬਣ ਗਈ, ਪਰ ਜਿਹੜੇ ਲੱਲੂ ਪੰਜੂ ਸੀ ਨਾ ਐਕਚੁਅਲ ਦੇ ਵਿੱਚ, ਚਲੋ ਮੈਂ ਚਾਹੁੰਦਾ ਕਿ ਮੈਂ ਰੇਡੀਓ ਪ੍ਰੋਗਰਾਮ ਉਡਾਨ 9-10 ਉਹਦੇ ਵਿੱਚ ਗੱਲਾਂ ਬਾਤਾਂ ਕਰੀਏ, ਪਰ ਤੁਸੀਂ, ਮੈਂ ਕਹਿੰਦਾ ਕਿ ਤੁਹਾਡੀ ਮੈਂ ਸਸਪੈਂਸ ਦੂਰ ਕਰਦਾ ਕਿਉਂਕਿ ਬਹੁਤਿਆਂ ਨੂੰ ਪਤਾ ਨਹੀਂ ਹੋਣਾ। ਇਹ ਨਾ ਜਦੋਂ
3: ਮੁਕਤਸਰ ਏਰੀਆ ਵੀ ਆਪਣੇ ਵੈਸੇ ਜੀ ਬਿਲਕੁਲ
0: ਬਹੁਤ ਏਰੀ ਚ ਕਿਹਾ ਜਾ ਸਕਦਾ ਕਿ ਲੰਡੂ ਵੀ ਕਹਿ ਸਕਦਾ, ਪਰ ਲੱਲੂ ਪੰਜੂ ਦੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਲੱਲੂ ਪੰਜੂ ਬੰਦਾ ਆਪਾਂ ਕਹਿੰਦੇ ਸੀ ਕਿ ਇਹ ਆਇਆ ਕਿੱਥੋਂ, ਅਕਬਰ ਤੇ ਬੀਰਬਲ ਦੇ ਰਾਜ ਦੇ ਵਿੱਚ ਨਾ ਜਿਹੜੇ ਉਦੋਂ ਔੜ ਜੋਬਾਂ ਕਰਦੇ ਸੀ, ਜਿਹੜੇ ਛੋਟੇ ਛੋਟੇ ਕੰਮ ਜਿਹਨੂੰ ਛੋਟੀਆਂ ਛੋਟੇ ਦਰਜੇ ਦੇ ਕੰਮ ਜਿਹਨੂੰ ਆਪਾਂ ਕਹਿ ਦਿੰਦੇ ਕਿ ਇਹ ਤਾਂ ਨਾਈ ਆ ਭੰਗੀ ਆ, ਮਤਲਬ ਐਸੀਆਂ ਜਿਹੜੀਆਂ ਜੋਬਾਂ ਸੀ ਨਾ ਉਸ ਸਮੇਂ ਦੀਆਂ, ਉਹਨਾਂ ਨੂੰ ਕਿਹਾ, ਉਹਨਾਂ ਦੇ ਨਾਂ ਹੁੰਦੇ ਸੀ ਲੱਲੂ ਤੇ ਪੰਜੂ, ਉਹ ਜੋਬਾਂ ਦੇ ਨਾਂ ਹੁੰਦੇ ਸੀਗੇ ਜਦੋਂ ਉਹ ਟਾਈਮ ਦੇ ਵਿੱਚ, ਆਪਾਂ ਅੱਜ ਵੀ ਕਹਿ ਦਿੰਦੇ ਹਾਂ ਨਾ ਕਿ ਜਿਹੜੀਆਂ ਐਵੇਂ ਹੁੰਦੀਆਂ ਛੋਟੀਆਂ ਮੋਟੀਆਂ ਜਿਹਨਾਂ ਦੀ ਕੋਈ ਬਹੁਤਾ ਰੁਤਬਾ ਨਹੀਂ ਹੁੰਦਾ, ਸੋ ਆਪਾਂ ਉਹਨੂੰ ਕਿਹਾ ਜਾਂਦਾ, ਸੋ ਬੇਸਿਕਲੀ ਇਹ ਉਦੋਂ ਔੜ ਜੋਬਾਂ ਕਰਨ ਵਾਲਿਆਂ ਨੂੰ ਕਿਹਾ ਜਾਂਦਾ ਸੀ ਇਹ ਲੱਲੂ ਪੰਜੂ ਨੂੰ ਬੁਲਾਓ ਅਤੇ ਆਹ ਕੰਮ ਕਰਵਾਈਏ। ਇਹ ਅਕਬਰ ਅਤੇ ਬੀਰਬਲ ਦੇ ਰਾਜ ਦੀ ਗੱਲਬਾਤ ਆ, ਇਹ ਦੋ ਇਨਸਾਨ ਹੁੰਦੇ ਸੀਗੇ, ਦੋ ਇਨਸਾਨ ਦਾ ਮਤਲਬ ਆ ਕਿ ਅਲੱਗ ਅਲੱਗ ਇਨਸਾਨਾਂ ਦੀ ਕੈਟਾਗਰੀ ਵੰਡੀ ਹੁੰਦੀ ਸੀ ਲੱਲੂ ਅਤੇ ਪੰਜੂ, ਸੋ ਆਹ ਲੱਲੂਆਂ ਦਾ ਕੰਮ ਆ, ਆਹ ਪੰਜੂਆਂ ਦਾ ਕੰਮ ਆ, ਸੋ ਬੇਸਿਕਲੀ ਹੈਗੇ ਉਹ ਵੀ ਛੋਟੇ ਕੰਮ ਸੀ, ਇਹ ਭੇਦਭਾਵ ਉਦੋਂ ਤੋਂ ਚੱਲਿਆ ਆ ਕਿ ਇਹ ਲੱਲੂ ਪੰਜੂ ਛੋਟੇ ਮੋਟੇ ਕੰਮ ਆ, ਸੋ ਬੇਸਿਕਲੀ ਉੱਥੋਂ ਲੱਲੂ ਪੰਜੂ ਸ਼ਬਦ ਆਇਆ। ਅਤੇ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3355-6 ਪੰਜਾਬ ਦੀ ਧਰਤੀ ਤੋਂ ਵੇਲਾ ਹੋ ਗਿਆ ਖਬਰਾਂ ਦੇ ਨਾਲ ਜੁੜਨ ਦਾ, ਅਤੇ ਖਬਰਾਂ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ। 905-673-3337।

0: ਬਿਲਕੁਲ ਜੀ, ਕਾਲ ਲੱਗ ਚੁੱਕੀ ਹੈ ਸਾਡੀ ਪੰਜਾਬ ਦੀ ਧਰਤੀ ਤੋਂ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਚੁੱਕੇ ਹਾਂ, ਔਰ ਤੁਸੀਂ ਹੁਣ ਤੱਕ ਪੰਜਾਬੀ ਲਹਿਰਾਂ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸਵਾਗਤ, ਥੈਂਕ ਯੂ ਸੋ ਮੱਚ। ਔਰ ਜੁੜੇ ਰਹੋ ਇਸੇ ਤਰ੍ਹਾਂ AM 530 ਦੀ ਸੁਪਰ ਹਿੱਟ ਫਰੀਕੁਐਂਸੀ ਦੇ ਉੱਪਰ। 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਆਵਾਂਗੇ, ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਮਿਊਜ਼ਿਕ, ਅਤੇ ਤੁਹਾਡੇ ਨਾਲ 1 ਘੰਟੇ ਦੀ ਪੂਰੀ ਖੂਬਸੂਰਤ ਸ਼ਾਮ ਬਿਤਾਵਾਂਗੇ। ਹੁਣ ਆਪਾਂ ਚੱਲਦੇ ਹਾਂ ਪੰਜਾਬ ਖਬਰਾਂ ਦੇ ਨਾਲ, ਜੁੜਦੇ ਹਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਕਾਨੂੰਨੀ ਅਤੇ ਸਿਆਸੀ ਮੁਸ਼ਕਲਾਂ ਕੁਝ ਵੱਧ ਸਕਦੀਆਂ ਨੇ। ਇਹ ਸਥਿਤੀ ਬਹਿਬਰ ਕਰਾਂ ਪੁਲਿਸ ਗੋਲੀਬਾਰੀ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦਰਜ ਕਰਵਾਏ ਇੱਕ ਅਹਿਮ ਬਿਆਨ ਤੋਂ ਬਾਅਦ ਬਣੀ ਹੈ। ਰਿਪੋਰਟਾਂ ਮੁਤਾਬਕ ਆਪਣਾ ਬਿਆਨ ਦਰਜ ਕਰਨ ਦੌਰਾਨ ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਬਾਦਲ ਦੇ ਗੁਨਾਹ ਕਬੂਲਣ ਅਤੇ ਧਾਰਮਿਕ ਪੇਸ਼ੀਆਂ ਨਾਲ ਸੰਬੰਧਿਤ ਵੀਡੀਓ ਰਿਕਾਰਡਿੰਗਾਂ ਅਤੇ ਪੁਸ਼ਟੀ ਕਰਨ ਵਾਲੇ ਦਸਤਾਵੇਜ਼ਾਂ ਨੂੰ ਪ੍ਰਮੁੱਖਤਾ ਨਾਲ ਬਿਆਨ ਕੀਤਾ ਗਿਆ। ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਥਿਤ ਤੌਰ ਤੇ SIT ਦੇ ਸਾਹਮਣੇ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਕਾਲ ਦੌਰਾਨ ਇੱਕ ਸਾਜ਼ਿਸ਼ ਤਹਿਤ ਨਿਹੱਥੇ ਅਤੇ ਬੇਕਸੂਰ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਿੱਖ ਸੰਗਤਾਂ ਜੋ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੀ, ਉਹਨਾਂ ਉੱਪਰ ਬੇਵਜ੍ਹਾ ਫਾਇਰਿੰਗ ਕੀਤੀ ਗਈ। ਜਥੇਦਾਰ ਦੇ ਇਸ ਬਿਆਨ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਵੀ ਆਪਣੇ ਐਕਸ ਹੈਂਡਲ ਉੱਤੇ ਇਸ ਸੰਬੰਧੀ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਅਤੇ ਇਸ ਘਟਨਾ ਯਾਨੀ ਕਿ ਬਹਿਬਰ ਕਲਾਂ ਗੋਲੀਕਾਂਡ ਸੰਬੰਧੀ ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦਿੱਤੇ ਗਏ ਗੁਨਾਹਾਂ ਦੇ ਕਬੂਲਨਾਮੇ ਦਾ ਹਵਾਲਾ ਦਿੱਤਾ ਹੈ। ਕੁੱਲ ਮਿਲਾ ਕੇ ਗਿਆਨੀ ਰਘਬੀਰ ਸਿੰਘ ਨੇ SIT ਦੇ ਮੂਹਰੇ ਜੋ ਬਿਆਨ ਦਿੱਤਾ ਉਸ ਵਿੱਚ ਉਹਨਾਂ ਨੇ ਇਹੀ ਗੱਲ ਪ੍ਰਮੁੱਖ ਤੌਰ ਤੇ ਆਪਣੇ ਬਿਆਨ ਵਿੱਚ ਦਰਜ ਕਰਵਾਈ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਦੀ ਜ਼ਿੰਮੇਵਾਰੀ ਸੁਖਬੀਰ ਬਾਦਲ ਨੇ ਲਈ ਸੀ ਅਤੇ ਸਾਜ਼ਿਸ਼ ਤਹਿਤ ਸੰਗਤ ਵਿੱਚ ਬੇਗੁਨਾਹ ਲੋਕਾਂ ਉੱਤੇ ਗੋਲੀਆਂ ਚਲਵਾਈਆਂ ਗਈਆਂ ਸਨ। ਉਧਰ ਸੁਖਬੀਰ ਬਾਦਲ ਨੇ ਚੰਡੀਗੜ੍ਹ ਦੇ Sector 27 ਸਥਿਤ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਜ਼ਾਮ ਲਾਇਆ ਕਿ ਗਿਆਨੀ ਰਘਬੀਰ ਸਿੰਘ ਇਸ ਸਮੇਂ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਕੰਮ ਕਰ ਰਹੇ ਨੇ, ਅਜਿਹਾ ਕਰਕੇ ਉਹ ਸਰਵਉੱਚ ਸਿੱਖ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਨੇ। ਤੁਹਾਨੂੰ ਯਾਦ ਹੋਵੇਗਾ ਕਿ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੀ ਇਹ ਘਟਨਾ ਅਕਤੂਬਰ 2015 ਵਿੱਚ ਵਾਪਰੀ ਸੀ ਜਦੋਂ ਫਰੀਦਕੋਟ ਵਿਖੇ ਬੇਅਦਬੀ ਵਿਰੋਧੀ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ਉੱਤੇ ਗੋਲੀ ਚਲਾਈ ਗਈ ਸੀ। ਉਸ ਸਮੇਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਤੇ ਇਸ ਗੋਲੀਬਾਰੀ ਵਿੱਚ 2 ਸਿੱਖ ਨੌਜਵਾਨਾਂ ਦੀ ਜਾਨ ਗਈ ਸੀ। ਉਸ ਘਟਨਾਕ੍ਰਮ ਦੇ ਪੀੜਤਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਪਰ ਹਾਲੇ ਤੱਕ ਜਵਾਬਦੇਹੀ ਕਿਹਦੀ ਬਣਦੀ ਹੈ ਇਹ ਵੀ ਤੈਅ ਨਹੀਂ ਕੀਤਾ ਜਾ ਸਕਿਆ। ਪਰ ਗਿਆਨੀ ਰਘਬੀਰ ਸਿੰਘ ਨੇ ਇੱਕ ਵਾਰ ਫਿਰ SIT ਦੇ ਮੂਹਰੇ ਇਹੀ ਗੱਲ ਦਰਜ ਕਰਵਾਈ ਹੈ ਕਿ ਉਸ ਘਟਨਾਕ੍ਰਮ ਦੀ ਜ਼ਿੰਮੇਵਾਰੀ ਸੁਖਬੀਰ ਬਾਦਲ ਨੇ ਲਈ ਸੀ। ਮਜੀਠਾ ਥਾਣਾ ਹਮਲੇ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਉੱਤੇ ਆਪਣਾ ਫੈਸਲਾ 15 ਜੂਨ ਤੱਕ ਮੁਲਤਵੀ ਕਰ ਦਿੱਤਾ ਹੈ। ਮਜੀਠੀਆ ਵੱਲੋਂ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਉੱਤੇ ਰੋਕ ਲਾਉਣ ਅਤੇ ਅਗਾਊਂ ਜ਼ਮਾਨਤ ਸੰਬੰਧੀ ਅਰਜ਼ੀ ਪਾਈ ਗਈ ਸੀ ਜਿਸ ਉੱਤੇ ਸੁਣਵਾਈ ਕੀਤੀ ਗਈ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮਜੀਠੀਆ ਅਤੇ ਉਹਨਾਂ ਦੇ ਸਮਰਥਕਾਂ ਉੱਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਮਜੀਠੀਆ ਇਸ ਘਟਨਾ ਤੋਂ ਬਾਅਦ ਲਗਾਤਾਰ ਫਰਾਰ ਚੱਲ ਰਹੇ ਨੇ। ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਪੁਲਿਸ ਕਰਮਚਾਰੀਆਂ ਉੱਤੇ ਹਮਲਾ ਕਰਨ, ਦਸਤਾਵੇਜ਼ ਪਾੜਨ ਜਾਂ ਅਸਲ ਐਕਟ ਦੀ ਉਲੰਘਣਾ ਦੇ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਵੀਡੀਓ ਸਬੂਤ ਪੇਸ਼ ਕਰਨ ਵਿੱਚ ਅਸਫਲ ਰਹੀ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਰਾਖਵਾਂ ਰੱਖਦਿਆਂ ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਯਾਨੀ ਕਿ ਮਜੀਠੀਆ ਨੂੰ ਫਿਲਹਾਲ ਇਸ ਮਾਮਲੇ ਵਿੱਚ ਕੋਈ ਫੌਰੀ ਰਾਹਤ ਨਹੀਂ ਮਿਲੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਕਿਸੇ ਸੰਭਾਵੀ ਸਿਆਸੀ ਗੱਠਜੋੜ ਨੂੰ ਲੈ ਕੇ ਚੱਲ ਰਹੀ ਚਰਚਾ ਨੂੰ ਦਰਕਿਨਾਰ ਕਰਦਿਆਂ ਸਪਸ਼ਟ ਕੀਤਾ ਕਿ ਪੰਜਾਬ ਵਿੱਚ ਗੱਠਜੋੜ ਬਾਰੇ ਕਿਸੇ ਵੀ ਪੱਧਰ ਉੱਤੇ ਕੋਈ ਵੀ ਗੱਲਬਾਤ ਨਹੀਂ ਹੋ ਰਹੀ ਅਤੇ ਸਿਵਾਏ ਅਫਵਾਹਾਂ ਤੋਂ ਇਹਨਾਂ ਵਿੱਚ ਬਿਲਕੁਲ ਵੀ ਸੱਚਾਈ ਨਹੀਂ। ਉਹਨਾਂ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇਕੱਲੇ ਤੌਰ ਤੇ 117 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜੇਗੀ। ਉਹਨਾਂ ਇਹ ਵੀ ਦੱਸਿਆ ਕਿ ਗੱਠਜੋੜ ਸੰਬੰਧੀ ਹਾਲੇ ਤੱਕ ਭਾਜਪਾ ਹਾਈਕਮਾਨ ਵੱਲੋਂ ਵੀ ਸੂਬਾ ਲੀਡਰਸ਼ਿਪ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਕੇਵਲ ਸਿੰਘ ਢਿੱਲੋਂ ਦਾ ਇਹ ਬਿਆਨ ਕਾਫੀ ਅਹਿਮੀਅਤ ਰੱਖਦਾ ਹੈ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਅਕਾਲੀ ਭਾਜਪਾ ਦੇ ਸੰਭਾਵੀ ਗੱਠਜੋੜ ਉੱਤੇ ਕਾਫੀ ਟਿੱਪਣੀਆਂ ਕਰ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿਛਲੇ ਦਿਨੀ ਬਿਆਨ ਦਿੰਦਿਆਂ ਕਿਹਾ ਸੀ ਕਿ ਇਹ ਸੱਤਾ ਵਾਪਸੀ ਲਈ ਦੋਵੇਂ ਧਿਰਾਂ ਇੱਕ ਵਾਰ ਫਿਰ ਕੋਸ਼ਿਸ਼ ਕਰ ਸਕਦੀਆਂ ਨੇ, ਯਾਨੀ ਕਿ ਅਕਾਲੀ ਭਾਜਪਾ ਇਕੱਠੇ ਹੋ ਸਕਦੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਤੋਂ ਪਹਿਲਾਂ ਆਖ ਚੁੱਕੇ ਨੇ ਕਿ ਭਾਜਪਾ ਇਕੱਲੇ ਤੌਰ ਤੇ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕਦੀ, ਪਰ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਇਹ ਕਹਿਣਾ ਹੈ ਕਿ ਭਾਜਪਾ ਆਪਣੇ ਬਲਬੂਤੇ ਚੱਲਣ ਲਈ ਤਿਆਰ ਹੈ। ਇਸ ਦਰਮਿਆਨ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਵੀ ਸਪਸ਼ਟ ਕੀਤਾ ਗਿਆ ਹੈ ਕਿ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ 20 ਤੋਂ 22 ਜੂਨ ਤੱਕ ਪੰਜਾਬ ਦੇ 3 ਦਿਨਾਂ ਦੌਰੇ ਉੱਤੇ ਆ ਰਹੇ ਨੇ। ਇਸੇ ਤਰ੍ਹਾਂ ਕੇਂਦਰੀ ਮੰਤਰੀਆਂ ਦੇ ਵੀ 13 ਜੂਨ ਤੋਂ ਪੰਜਾਬ ਦੇ ਦੌਰੇ ਸ਼ੁਰੂ ਹੋ ਰਹੇ ਨੇ। ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਪ੍ਰਧਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਤੋਂ ਬਾਅਦ ਇਹ ਸਾਰਾ ਪ੍ਰੋਗਰਾਮ ਹੁਣ ਐਲਾਨਿਆ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿੱਚ ਸਰਗਰਮ ਨਜ਼ਰ ਆਏ ਗੁਆਂਢੀ ਸੂਬੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹੁਣ ਇੱਕ ਹੋਰ ਵੱਡਾ ਐਲਾਨ ਕੀਤਾ। ਸਿੱਖ ਕੌਮ ਅਤੇ ਹਰਿਆਣੇ ਦੇ ਲੋਕਾਂ ਨਾਲ ਪਹਿਲਾਂ ਕੀਤਾ ਇੱਕ ਵੱਡਾ ਵਾਅਦਾ ਪੂਰਾ ਕਰਦਿਆਂ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਭਰ ਦੇ ਸਕੂਲਾਂ ਦੇ 8ਵੀਂ ਜਮਾਤ ਦੇ ਇਤਿਹਾਸ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਿਲ ਕਰਵਾਉਣ ਦਾ ਐਲਾਨ ਕੀਤਾ। ਇਸ ਨਾਲ ਹੁਣ ਹਰਿਆਣੇ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਸਿੱਖ ਗੁਰੂ ਸਾਹਿਬਾਨ ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਆਦਰਸ਼ਾਂ ਤੇ ਸਦੀਵੀ ਵਿਰਾਸਤ ਬਾਰੇ ਜਾਣਨ ਦਾ ਮੌਕਾ ਮਿਲੇਗਾ। ਦਰਅਸਲ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਹਰਿਆਣੇ ਵਿੱਚ ਆਯੋਜਿਤ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਇਹ ਐਲਾਨ ਕੀਤਾ ਗਿਆ ਸੀ ਕਿ ਸਿੱਖ ਇਤਿਹਾਸ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਉਹਨਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਸਕੂਲੀ ਸਿੱਖਿਆ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਅਮੀਰ ਵਿਰਾਸਤ ਤੋਂ ਜਾਣੂ ਹੋ ਸਕਣ ਅਤੇ ਹੁਣ ਹਰਿਆਣਾ ਸਰਕਾਰ ਨੇ ਇਸ ਵਿਸ਼ੇ ਨੂੰ ਰਸਮੀ ਤੌਰ ਤੇ ਪਾਠਕ੍ਰਮ ਵਿੱਚ ਸ਼ਾਮਿਲ ਕਰਕੇ ਇਹ ਵਾਅਦਾ ਪੂਰਾ ਕਰ ਦਿੱਤਾ ਹੈ। ਮੌਸਮ ਦੀ ਜਦੋਂ ਗੱਲ ਹੁੰਦੀ ਹੈ ਤਾਂ ਪਿਛਲੇ ਕਈ ਦਿਨਾਂ ਤੋਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਮਾਲਵਾ ਖੇਤਰ ਵਿੱਚ ਗਰਮੀ ਸਭ ਤੋਂ ਜ਼ਿਆਦਾ ਪੈਂਦੀ ਰਹੀ ਹੈ, ਖਾਸ ਕਰ ਬਠਿੰਡਾ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਚੱਲ ਰਿਹਾ ਸੀ। ਹੁਣ ਲੰਘੇ ਕੱਲ ਸ਼ਾਮ ਵੇਲੇ ਪੰਜਾਬ ਵਿੱਚ ਬਹੁਤੀਆਂ ਥਾਵਾਂ ਉੱਤੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਪਰ ਸਭ ਤੋਂ ਜ਼ਿਆਦਾ ਮੀਂਹ ਵੀ ਬਠਿੰਡਾ ਅਤੇ ਮਾਲਵੇ ਵਿੱਚ ਹੀ ਦਰਜ ਹੋਇਆ ਅਤੇ ਮਾਲਵੇ ਵਿੱਚ ਤਾਂ ਕਈ ਥਾਵਾਂ ਤੇ ਬੀਤੀ ਸ਼ਾਮ ਗੜੇਮਾਰੀ ਵੀ ਹੋਈ ਹੈ। ਜੂਨ ਦੇ ਮਹੀਨੇ ਵਿੱਚ ਤਪਦੀ ਗਰਮੀ ਦੇ ਮੌਸਮ ਵਿੱਚ ਗੜੇਮਾਰੀ ਹੋਣੀ ਆਪਣੇ ਆਪ ਵਿੱਚ ਇੱਕ ਚਰਚਾ ਦਾ ਵਿਸ਼ਾ ਬਣ ਗਈ ਹੈ। ਮਾਲਵਾ ਪੱਟੀ ਵਿੱਚ ਲਗਾਤਾਰ ਪੈ ਰਹੀ ਭਾਰੀ ਗਰਮੀ ਤੋਂ ਬਾਅਦ ਸ਼ਾਮ ਨੂੰ ਮੌਸਮ ਦਾ ਰੰਗ ਬਦਲਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਸ ਦਰਮਿਆਨ ਝੋਨੇ ਦੀ ਲੁਆਈ ਦਾ ਕੰਮ ਜੋ ਚੱਲ ਰਿਹਾ ਉਸ ਤੋਂ ਵੀ ਹੁਲਾਰਾ ਮਿਲਿਆ ਤੇ ਬਿਜਲੀ ਬੋਰਡ ਜੋ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਵਧੀ ਹੋਈ ਮੰਗ ਦਾ ਦਬਾਅ ਚੱਲ ਰਿਹਾ ਸੀ ਉਸ ਨੂੰ ਵੀ ਆਖਰਕਾਰ ਰਾਹਤ ਮਿਲੀ ਹੈ। ਦੁਨੀਆਂ ਦੀ ਸਭ ਤੋਂ ਮਸ਼ਹੂਰ ਖੇਡ ਫੁੱਟਬਾਲ ਦਾ ਮਹਾਕੁੰਭ ਫੀਫਾ ਵਿਸ਼ਵ ਕੱਪ ਸ਼ਾਨਦਾਰ ਢੰਗ ਨਾਲ ਸ਼ੁਰੂ ਹੋ ਗਿਆ। ਤਕਰੀਬਨ 2 ਘੰਟੇ ਚੱਲੇ ਰੰਗਾਰੰਗ ਸਮਾਗਮ ਇਸ ਵਿੱਚ ਵਿਸ਼ਵ ਪ੍ਰਸਿੱਧ ਗਾਇਕਾ ਸ਼ਕੀਰਾ ਵੱਲੋਂ ਪੇਸ਼ਕਾਰੀ ਦਿੱਤੀ ਗਈ। ਉਸ ਨਾਲ ਫੀਫਾ ਵਿਸ਼ਵ ਕੱਪ 2026 ਦਾ ਆਗਾਜ਼ ਹੋਇਆ ਅਤੇ ਇਸ ਵਿਸ਼ਵ ਕੱਪ ਦਾ ਪਹਿਲਾ ਮੈਚ ਸਹਿ ਮੇਜ਼ਬਾਨ ਮੈਕਸੀਕੋ ਵਿਖੇ ਖੇਡਿਆ ਗਿਆ, ਜਿਸ ਵਿੱਚ ਮੈਕਸੀਕੋ ਨੇ ਸਾਊਥ ਅਫਰੀਕਾ ਨੂੰ 2-0 ਨਾਲ ਹਰਾ ਕੇ ਇਸ ਟੂਰਨਾਮੈਂਟ ਦੀ ਜੇਤੂ ਸ਼ੁਰੂਆਤ ਕੀਤੀ ਹੈ। ਵਿਸ਼ਵ ਕੱਪ ਦੇ ਪਹਿਲੇ ਦਿਨ ਦਾ ਦੂਜਾ ਮੁਕਾਬਲਾ ਹੁਣ ਤੋਂ ਤਕਰੀਬਨ 1 ਘੰਟੇ ਬਾਅਦ ਸਾਊਥ ਕੋਰੀਆ ਅਤੇ ਚੈਕੀਆ ਦਰਮਿਆਨ ਖੇਡਿਆ ਜਾਵੇਗਾ। ਜਦਕਿ ਕੈਨੇਡਾ ਦੀ ਟੀਮ ਆਪਣਾ ਪਹਿਲਾ ਵਿਸ਼ਵ ਕੱਪ ਮੈਚ ਖੇਡੇਗੀ ਬੋਸਨੀਆ ਅਤੇ ਹਰਜ਼ੇਗੋਵਿਨਾ ਦੇ ਨਾਲ, ਅਤੇ ਇਹ ਮੈਚ ਵੀ ਅੱਜ ਹੀ ਖੇਡਿਆ ਜਾਵੇਗਾ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੱਛਮੀ ਏਸ਼ੀਆ ਵਿੱਚ ਹਾਲਾਤ ਲਗਾਤਾਰ ਤਣਾਅ ਵਾਲੇ ਬਣੇ ਹੋਏ ਨੇ। ਚਾਰ ਦਿਨਾਂ ਵਿੱਚ 3 ਜਹਾਜ਼ਾਂ ਉੱਤੇ ਹਮਲੇ ਹੋਏ ਨੇ। ਇਸ ਦਰਮਿਆਨ ਦੁੱਖ ਦੀ ਗੱਲ ਇਹ ਵੀ ਹੈ ਕਿ 3 ਭਾਰਤੀ ਨਾਗਰਿਕਾਂ ਦੀ ਵੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਦਰਮਿਆਨ ਭਾਰਤ ਨੇ ਅਮਰੀਕੀ ਹਮਲਿਆਂ ਉੱਤੇ ਸਖ਼ਤ ਇਤਰਾਜ਼ ਵੀ ਜਤਾਇਆ ਹੈ। ਦਿੱਲੀ ਵਿਖੇ ਨੀਤੀ ਆਯੋਗ ਦੀ ਹੋਈ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਵਿਸ਼ੇਸ਼ ਦਰਜਾ ਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਮੰਗ ਕੀਤੀ ਹੈ। ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਨੂੰ ਦਿਨ ਬ ਦਿਨ ਝਟਕੇ ਲੱਗ ਰਹੇ ਨੇ। ਹੁਣ 2 ਹੋਰ ਮੈਂਬਰ ਪਾਰਲੀਮੈਂਟਾਂ ਨੇ ਮਮਤਾ ਬੈਨਰਜੀ ਦਾ ਸਾਥ ਛੱਡ ਦਿੱਤਾ। ਇਹ ਦੋਵੇਂ MP ਰਾਜ ਸਭਾ ਨਾਲ ਤਾਲੁਕ ਰੱਖਦੇ ਨੇ। ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਵਿਖੇ ਗੋਲਡਨ ਫਾਈਬਰ ਪਾਲਕੀ ਸੁਸ਼ੋਭਿਤ ਕੀਤੀ ਜਾਵੇਗੀ ਅਤੇ ਇਸ ਨੂੰ ਲੰਘੇ ਕੱਲ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਗਿਆ ਤੇ ਕਸਟਮ ਕਲੀਅਰੈਂਸ ਤੋਂ ਬਾਅਦ ਅੰਮ੍ਰਿਤਸਰ ਤੋਂ ਇਹ ਪਾਲਕੀ ਸਾਹਿਬ ਨਨਕਾਣਾ ਸਾਹਿਬ ਲਈ ਰਵਾਨਾ ਹੋਈ ਹੈ। ਮਨੀ ਲਾਂਡਰਿੰਗ ਮਾਮਲਿਆਂ ਵਿੱਚ ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਉਰਫ ਕਿੱਕੀ ਢਿੱਲੋਂ ਅਤੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੀ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਜਦੋਂ ਏਅਰ ਇੰਡੀਆ ਦਾ ਡ੍ਰੀਮਲਾਈਨਰ ਜਹਾਜ਼ ਕ੍ਰੈਸ਼ ਹੋ ਗਿਆ ਸੀ ਅਤੇ 1 ਸਾਲ ਬਾਅਦ ਵੀ ਇਸ ਹਵਾਈ ਹਾਦਸੇ ਦੀ ਜਾਂਚ ਰਿਪੋਰਟ ਅਟਕੀ ਹੋਈ ਹੈ ਅਤੇ ਪੂਰੀ ਤਰ੍ਹਾਂ ਇਹਦਾ ਸੱਚ ਹਾਲੇ ਤੱਕ ਵੀ ਸਾਹਮਣੇ ਨਹੀਂ ਆ ਸਕਿਆ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਉਹਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਉਹਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ
1: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ ਕੇਮਬ੍ਰਿਜ ਗੁਐਲਫ ਵੁੱਡਸਟਾਕ ਮਿਲਟਨ ਲੰਡਨ ਓਟਵਾ ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ ਬੱਚੇ ਹੋ ਜਾਂ ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਫੈਸ਼ਨ IQ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
1: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
2: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ IQ ਫੈਸ਼ਨ IQ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

905-673-3337 ਸਟੂਡੀਓ ਦਾ ਇੱਕ ਨੰਬਰ ਔਰ ਉਮੀਦ ਕਰਦੇ ਹਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਗੱਲਾਂ ਬਾਤਾਂ ਕਰਾਂਗੇ ਔਰ ਬਹੁਤ ਹੀ ਖੂਬਸੂਰਤ ਮਿਊਜ਼ਿਕ ਅੱਜ ਤੁਹਾਡੇ ਲੈ ਕੇ ਆਵਾਂਗੇ ਔਰ ਨਾਲ ਦੀ ਨਾਲ ਅੱਜ ਦਿਨ ਵੀਰਵਾਰ। ਸੋ ਪਿਛਲੇ ਵੀਰਵਾਰ ਆਪਾਂ ਪ੍ਰੋਗਰਾਮ ਕੀਤਾ ਸੀ ਤੁਹਾਡੇ ਹਵਾਲੇ, ਸੋ ਅੱਜ ਮੈਂ ਕਹਿੰਦਾ ਕਿ ਆਪਾਂ ਉਸੇ ਰੀਤ ਨੂੰ ਅੱਗੇ ਤੋਰੀਏ। ਤੁਸੀਂ ਬੁਝਾਰਤਾਂ ਪਾਓਗੇ ਅਤੇ ਤੁਸੀਂ ਬੁਝੋਗੇ। ਸੋ ਸਰੋਤਿਆਂ ਨੇ ਹੀ ਬੁਝਾਰਤਾਂ ਪਾਉਣੀਆਂ, ਸਰੋਤਿਆਂ ਨੇ ਹੀ ਕਹਾਵਤਾਂ ਦੱਸਣੀਆਂ ਅਤੇ ਉਹਨਾਂ ਦੇ ਜਵਾਬ ਵੀ ਸਰੋਤੇ ਹੀ ਦੇਣਗੇ। ਸੋ ਤੁਹਾਡਾ ਹੀ ਪ੍ਰੋਗਰਾਮ ਤੁਸੀਂ ਹੀ ਕਰਨਾ, ਤੁਸੀਂ ਇੰਜੋਏ ਕਰਨਾ, ਤੁਸੀਂ ਸੁਣਨਾ, ਤੁਸੀਂ ਮੰਨਣਾ ਅਤੇ ਰੇਡੀਓ ਪ੍ਰੋਗਰਾਮ ਉਡਾਣ ਹੈ ਵੀ ਤੁਹਾਡਾ। ਸੋ 905-673-3337 ਅੱਜ ਆਪਾਂ ਵੀਰਵਾਰ ਨੂੰ ਵੀਕਐਂਡ ਬਣਾ ਲੈਣਾ। ਸੋ ਥਰਸਡੇ ਦਾ ਖੂਬਸੂਰਤ ਦਿਨ, ਥੋੜ੍ਹਾ ਜਿਹਾ ਗਰਮ ਪਰ ਬਾਹਰ ਖੂਬਸੂਰਤ ਵੈਦਰ, ਇੰਜੋਏ ਕਰੋ ਖੂਬਸੂਰਤ ਵੈਦਰ ਨੂੰ। 905-673-3337 905-673-3337 'ਤੇ ਗੱਲਾਂ ਬਾਤਾਂ ਕਰੀਏ। ਸੋ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਫੈਸ਼ਨ ਆਈ ਕਿਊ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਜੀ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ ਆਈ ਕਿਊ। ਤੁਸੀਂ ਕੁੜਤੇ ਪਜਾਮੇ, ਤੁਸੀਂ ਕੋਟ ਪੈਂਟ ਸੂਟ, ਸ਼ੇਰਵਾਨੀਆਂ ਜਾਂ ਲਹਿੰਗੇ ਗਰਾਰੇ ਸ਼ਰਾਰੇ, ਭੈਣਾਂ ਨੇ 30% ਤੋਂ ਲੈ ਕੇ 50% ਤੱਕ ਦਾ ਆਫ ਲੱਗਿਆ ਹੋਇਆ ਲੇਡੀਜ਼ ਕਲੈਕਸ਼ਨ ਦੇ ਉੱਪਰ, ਅਤੇ $30 ਤੋਂ ਇਹ ਸੂਟ ਸਟਾਰਟ ਹੋ ਰਿਹਾ ਭੈਣਾਂ ਦੇ। ਸੋ ਤੁਸੀਂ ਫੈਸ਼ਨ ਆਈ ਕਿਊ ਦੇ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। ਘੁੰਮਣ ਫਿਰਨ ਜਾ ਰਹੇ ਹੋ ਤਾਂ ਲੈਗਜ ਸੈੱਟ ਦੀ ਵੱਡੀ ਕੁਆਂਟਿਟੀ ਹੈ ਨਾ ਕੋਲੇ, ਕੁਆਲਿਟੀ ਵੀ ਮਿਲ ਜਾਣੀ, ਕੁਆਂਟਿਟੀ ਵੀ ਮਿਲ ਜਾਣੀ ਹੈ। $175 'ਚ 4 ਪੀਸ ਵਾਲਾ ਲੈਗਜ ਸੈੱਟ, 4 ਪੀਸ, ਪਰਿਵਾਰ ਦੇ ਸਾਰੇ ਮੈਂਬਰ ਅਲੱਗ ਅਲੱਗ ਆਪਣਾ ਲੈਗਜ ਸੈੱਟ ਕੇ ਲੈ ਕੇ ਇੰਡੀਆ ਜਾਣ। ਸੋ ਨਾਲ ਦੀ ਨਾਲ ਤੁਸੀਂ ਨੰਬਰ ਨੋਟ ਕਰ ਲਓ ਔਰ ਨੇੜੇ ਦੀ ਲੋਕੇਸ਼ਨ 'ਤੇ ਪਹੁੰਚ ਜਿਓ। ਜੇ ਤੁਸੀਂ$100 ਦਾ ਕੁਛ ਵੀ ਬਾਇੰਗ ਕਰਦੇ ਹੋ ਤਾਂ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਖੂਬਸੂਰਤ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਤੁਹਾਨੂੰ ਮਿਲ ਜਾਣਾ ਆ। 905-453-2225 ਇਹਨਾਂ ਕੋਲ ਇਨ ਹਾਊਸ ਟੇਲਰ ਟੀਮ ਅਵੇਲੇਬਲ ਆ। ਤੁਸੀਂ ਥੀਮ ਵੈਡਿੰਗ ਕਰਨਾ ਚਾਹੁੰਦੇ ਹੋ ਤਾਂ ਇਨ ਹਾਊਸ ਟੇਲਰ ਟੀਮ ਆ, ਰਾਈਟ ਵੇ ਕੁੜਤਾ ਪਜਾਮੇ ਦਾ ਔਡਰ ਅਤੇ ਰਾਈਟ ਵੇ ਰੈਡੀ, ਰਾਈਟ ਵੇ ਲਹਿੰਗਾ ਦਾ ਮਾਪ ਦੇਣਾ ਤਾਂ ਰਾਈਟ ਵੇ ਲਹਿੰਗਾ ਰੈਡੀ। ਸੋ 905-453-2225 905-453-2225 'ਤੇ ਗੱਲਾਂ ਬਾਤਾਂ ਕਰ ਸਕਦੇ ਹਾਂ ਫੈਸ਼ਨ ਆਈ ਕਿਊ ਦੇ ਨਾਲ। ਸੋ ਓਕੇ ਜੀ, ਆਪਾਂ ਅੱਜ ਕੁਛ ਇੱਦਾਂ ਕਰਦੇ ਹਾਂ। ਸੁਣ ਰਹੇ ਹੋ ਤੁਸੀਂ? ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਨੰਬਰ ਮੈਨੂੰ ਕਾਲ ਕਰਕੇ ਦੱਸੋ ਕਿ ਮੇਰੀ ਆਵਾਜ਼ ਠੀਕ ਆ ਰਹੀ ਹੈ। 905-673-3337 ਸੁਣ ਰਹੇ ਹੋ? ਉਹ ਹੈਗੇ ਹੋ ਬਾਦਸ਼ਾਹ, ਉਹ 905-673-3337 ਅਤੇ ਤੁਸੀਂ ਜਾਂ ਤਾਂ ਕੋਈ ਕਹਾਵਤ ਪਾਉਣੀ ਆ ਅਤੇ ਉਸ ਕਹਾਵਤ ਦਾ ਅਰਥ ਜਾਂ ਉਹਦੇ ਭਾਵ ਸਾਡੇ ਸਰੋਤੇ ਦੱਸਣਗੇ। ਮੈਂ ਦੋਨਾਂ ਦੀਆਂ ਗੱਲਾਂ ਸੁਣਨੀਆਂ ਅੱਜ। 905-673-3337 ਮੈਂ ਸੁਣੋ ਸੁਣੋ ਤੁਹਾਨੂੰ ਮਿਊਜ਼ਿਕ ਸੁਣਾਈ ਜਾਣਾ ਨਾਲ ਦੀ ਨਾਲ, ਤੁਸੀਂ ਬੁਝਾਰਤਾਂ ਪਾਈ ਜਾਓ ਦੂਜੇ ਪਾਸੇ ਬੁੱਝ ਜਾਣੀਆਂ। 905-673-3337 ਸ਼ੁਰੂ ਮੈਨੂੰ ਹੀ ਕਰਨੀ ਪੈਣੀ ਮੈਨੂੰ ਲੱਗਦਾ, ਇੱਦਾਂ ਨਹੀਂ ਗੱਲ ਹੀ ਬਣਨੀ। ਸੋ 905-673-3337 ਓਕੇ। ਤੁਹਾਨੂੰ ਪਤਾ ਕਿ ਆਪਾਂ ਗੱਲ ਗੱਲ 'ਤੇ ਕਹਿੰਦੇ ਹੁੰਦੇ ਹਾਂ ਕਿ ਮੈਂ ਤਾਂ ਬਸ ਕੈਨੇਡਾ ਜਾ ਕੇ ਮਿਹਨਤ ਵਾਲੇ ਫੱਟੇ ਚੱਕਦੇ ਹਾਂ, ਮੈਂ ਕੰਮ ਵਾਲੇ ਫੱਟੇ ਚੱਕਦੇ ਨੇ, ਅੱਜ ਤਾਂ ਮੈਂ ਰੇਡੀਓ ਪ੍ਰੋਗਰਾਮ ਵਾਲੇ ਫੱਟੇ ਚੱਕਤੇ, ਅੱਜ ਮੈਂ ਕੰਸਟਰਕਸ਼ਨ 'ਤੇ ਗਿਆ ਅਤੇ ਮੈਂ ਬਸ ਫੱਟੇ ਚੱਕਦੇ, ਅੱਜ ਤਾਂ ਸਰੀਰ ਦੁੱਖ ਰਿਹਾ ਪੂਰਾ, ਅੱਜ ਮੈਂ ਰੈਸਟੋਰੈਂਟ 'ਤੇ

0: ਗਿਆ ਤੇ ਮੈਂ ਖਾਣ ਪੀਣ ਵਾਲੇ ਫੱਟੇ ਚੱਕਦੇ, ਆਪਾਂ ਫੱਟੇ ਬਹੁਤ ਚੱਕਦੇ ਆ। ਸੋ ਇਸ ਫੱਟਿਆਂ ਦੇ ਪਿੱਛੇ ਇੱਕ ਕਹਾਣੀ ਲੁਕੀ ਹੋਈ ਆ। ਤੁਹਾਨੂੰ ਪਤਾ ਕਿ ਇਹ ਗੱਲ ਕਿੱਥੋਂ ਬਣੀ ਸੀ ਕਿ ਫੱਟੇ ਚੱਕ ਦਿਆਂਗੇ ਆਪਾਂ, ਫੱਟੇ ਚੱਕਦੇ ਨੇ ਬਸ। 905-673-3337 ਜੇ ਤਾਂ ਤੁਸੀਂ ਫੱਟੇ ਚੱਕਣੇ ਆ ਤਾਂ ਉਹ ਵੀ ਚੱਕ ਸਕਦੇ ਹੋ, ਅਤੇ ਜੇ ਤੁਸੀਂ ਕੋਈ ਆਪਣੀ ਕਹਾਵਤ ਲੈ ਕੇ ਆ ਰਹੇ ਹੋ, ਆਪਣੀ ਬੁਝਾਰਤ ਲੈ ਕੇ ਆ ਰਹੇ ਹੋ ਤਾਂ ਆ ਜਾਓ, ਅਤੇ ਸਰੋਤੇ ਬੁੱਝਣਗੇ ਅਤੇ ਸਰੋਤਿਆਂ ਨੇ ਬੁਝਾਰਤਾਂ ਪਾਉਣੀਆਂ, ਤੁਸੀਂ ਬੁਝਾਰਤਾਂ ਪਾਉਣੀਆਂ, ਤੁਸੀਂ ਬੁੱਝਣੀਆਂ ਅਤੇ ਰੇਡੀਓ ਪ੍ਰੋਗਰਾਮ ਉਡਾਣ ਦੇ ਉੱਪਰ ਅੱਜ ਮਹਿਫਲਾਂ ਲਾਉਣੀਆਂ। 905-673-3337 ਹੈ ਪਹਿਲੀ ਕਾਲ ਆ ਗਈ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਛੋਟੀ ਪਾਇਓ, ਵੱਡੀ ਨਾ ਪਾਇਓ,
1: ਛੋਟੀ ਜੀ ਪਾਉਣੀ
0: ਹੈ। ਹਾਂਜੀ ਪਾਓ।
1: ਮਾਸ਼ਾ ਅੱਲਾਹ ਦੇ ਦਾਂ ਕਦੀ ਅੱਡ ਤੇ ਕਦੀ ਨਾਲ।
0: ਓਕੇ, ਦੁਬਾਰਾ।
1: ਮਾਸ਼ਾ ਅੱਲਾਹ ਦੇ ਦਾਂ ਕਦੀ ਅੱਡ ਤੇ ਕਦੀ ਨਾਲ।
0: ਓਕੇ, ਚਲੋ ਬੁੱਝੋ ਜੀ। ਚਲੋ ਭੈਣ ਜੀ, ਉਹਨਾਂ ਨੇ ਪਾਤੀ ਹੈ ਬੁਝਾਰਤ। ਮਾਂ ਛੋਲਿਆਂ ਦੀ ਦਾਲ ਕਦੀ ਅੱਡ ਤੇ ਕਦੀ ਨਾਲ। ਮਾਂ ਛੋਲਿਆਂ ਦੀ ਦਾਲ ਕਦੀ ਅੱਡ ਤੇ ਕਦੀ ਨਾਲ। 905-673-3337 ਰੇਡੀਓ ਉਡਾਣ ਪ੍ਰਭ ਸੰਧੂ ਦੇ ਨਾਲ। ਅਤੇ ਬਣ ਗਈ ਨਾ ਗੱਲਬਾਤ ਫਿਰ? ਇਹ ਤਾਂ ਰਿਦਮ ਜੁੜ ਗਿਆ, ਰਾਈਮ ਜੁੜ ਗਈ। ਸੋ ਮਾਂ ਛੋਲਿਆਂ ਦੀ ਦਾਲ ਕਦੀ ਅੱਡ ਤੇ ਕਦੇ ਨਾਲ, ਇਹ ਬੁੱਝੋ ਬਈ। 905-673-3337 ਤੁਸੀਂ ਬੁੱਝੋ, ਮੈਂ ਦੋ ਕੁ ਮੈਸੇਜ ਲਾ ਦਾਂ।
2: ਤੁਸੀਂ ਆਪਣੇ ਕੈਨੇਡੀਅਨ ਬੋਰਨ ਬੱਚਿਆਂ ਨੂੰ ਫ੍ਰੈਂਚ ਸਿਖਾ ਕੇ ਉਹਨਾਂ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇੱਕ ਇੰਟਰਨੈਸ਼ਨਲ ਸਟੂਡੈਂਟ ਹੋ ਜਿਸ ਨੂੰ ਵਰਕ ਪਰਮਿਟ ਐਕਸਟੈਂਸ਼ਨ ਅਤੇ PR ਲਈ ਫ੍ਰੈਂਚ ਦੀ ਸਖਤ ਜ਼ਰੂਰਤ ਹੈ, ਹੁਣ ਲੈਵਲਾਂ ਦੇ ਚੱਕਰਾਂ ਵਿੱਚ ਪੈ ਕੇ ਆਪਣਾ ਸਮਾਂ ਖਰਾਬ ਨਾ ਕਰੋ। ਸਿੱਧਾ ਸੰਪਰਕ ਕਰੋ ਲਰਨ ਫ੍ਰੈਂਚ ਵਿਦ ਨਿਤਿਕਾ ਜੀ ਨਾਲ। ਘੱਟ ਸਮੇਂ ਵਿੱਚ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਦੇ ਨਾਲ ਬੜੋ ਫ੍ਰੈਂਚ ਦੇ ਐਕਸਪਰਟ। ਯਾਦ ਰੱਖੋ, ਫ੍ਰੈਂਚ ਸਿਰਫ ਇੱਕ ਲੈਂਗੁਏਜ ਨਹੀਂ, ਇੱਕ ਅਜਿਹੀ ਸਕਿੱਲ ਹੈ ਜੋ ਤੁਹਾਡੇ ਬੱਚਿਆਂ ਲਈ ਹਾਈ ਪੇਇੰਗ ਫ੍ਰੈਂਕੋਫੋਨ ਜੌਬਸ ਤੇ ਹਜ਼ਾਰਾਂ ਨਵੇਂ ਹਸਤੇ ਖੋਲੇਗੀ। ਨਿਤਿਕਾ ਜੀ ਕੋਲ ਸਮਰ ਕਲਾਸਿਸ ਸਟਾਰਟ ਹੋ ਚੁੱਕੀਆਂ ਨੇ, ਸੀਟਾ ਸੀਮਿਤ ਹਨ, ਅੱਜ ਹੀ ਕਾਲ ਕਰੋ 6475949093। ਇੱਕ ਵਾਰ ਫੇਰ ਨੋਟ ਕਰੋ 6475949093।
0: ਬਿਲਕੁਲ ਜੀ, ਲਰਨ ਫ੍ਰੈਂਚ ਵਿਦ ਨਿਤਿਕਾ। ਫ੍ਰੈਂਚ ਸਿੱਖਣ ਦੇ ਲਈ ਤੁਸੀਂ ਨਿਤਿਕਾ ਜੀ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਕਾਰਤਿਕ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ। ਉਹ ਬੱਲੇ ਬੱਲੇ ਕਾਰਤਿਕ ਜੀ, ਤੁਸੀਂ ਚਲੇ ਗਏ, ਤੁਸੀਂ ਵੇਟ ਨਹੀਂ ਕੀਤੀ। ਮਾਂ ਛੋਲਿਆਂ ਦੀ ਦਾਲ ਕਦੀ ਅੱਡ ਅਤੇ ਕਦੇ ਨਾਲ। ਚਲੋ ਕਾਰਤਿਕ ਜੀ ਆ ਗਿਆ, ਕਾਰਤਿਕ ਜੀ ਦੇਖਦੇ ਹਾਂ ਕਿ ਦੱਸ ਪਾਉਂਦੇ ਕਿ ਨਹੀਂ। ਮਲਹੋਤਰਾ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ?
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
3: ਹਾਂਜੀ
0: ਹਾਂਜੀ, ਵਧੀਆ ਵਧੀਆ
3: ਭਾਅ ਜੀ। ਕੀ ਬਾਤ ਹੈ ਜੀ?
0: ਚੁੰਬਕ ਲੱਗਦਾ ਆਨਸਰ ਜੀ। ਓਕੇ, ਚੁੰਬਕ ਚੁੰਬਕ। ਹੋਰ ਕੋਈ ਸਰੋਤਾ ਦੱਸਣਾ ਚਾਹੁੰਦਾ? ਬਹੁਤ ਸ਼ੁਕਰੀਆ ਕਾਰਤਿਕ ਜੀ, ਥੈਂਕ ਯੂ ਸੋ ਮਚ। ਤੁਸੀਂ ਆਪਣੀ ਬੁਝਾਰਤ ਪਾ ਵੀ ਸਕਦੇ ਹੋ, ਇਹ ਨਹੀਂ ਕਿ ਦੱਸ ਕੇ ਭੱਜਣਾ। ਕਾਰਤਿਕ ਜੀ, ਜੇ ਤੁਹਾਨੂੰ ਕੋਈ ਬੁਝਾਰਤ ਆਉਂਦੀ ਆ, ਤੇ ਬਹੁਤ ਸਾਰੇ ਸਰੋਤੇ ਇਸ ਟਾਈਮ ਦਿਮਾਗ ਲੜਾ ਰਹੇ ਆ, ਦਿਮਾਗ ਦੀਆਂ ਫਿਰਕੀਆਂ ਘੁਮਾ ਰਹੇ ਆ, ਤੁਹਾਨੂੰ ਕੋਈ ਬੁਝਾਰਤ ਯਾਦ ਆ ਤੇ ਤੁਸੀਂ ਬੁਝਾਰਤ ਪਾ ਦਿਓ, ਜੇ ਨਹੀਂ ਤੇ ਬੁੱਝ ਜਾਓ। ਸੋ ਕੁਛ ਨਾ ਕੁਛ ਕਰਨਾ ਪੈਣਾ ਤੇ ਦਿਮਾਗ ਦੀਆਂ ਫਿਰਕੀਆਂ ਨੂੰ ਘੁਮਾਉਣਾ ਪੈਣਾ ਆ, ਕਿਉਂਕਿ ਰੇਡੀਓ ਪ੍ਰੋਗਰਾਮ ਉਡਾਣ ਨਾਲ ਜੁੜੇ ਹੋ ਤੇ ਫਿਰ ਕੁਛ ਨਾ ਕੁਛ ਕਰਨਾ ਪੈਣਾ ਆ। 905-673-3337 ਮਾਂ ਛੋਲਿਆਂ ਦੀ ਦਾਲ ਕਦੀ ਅੱਡ ਅਤੇ ਕਦੇ ਨਾਲ। ਤੁਸੀਂ ਦੱਸਣਾ ਕਿ ਇਸ ਕਹਾਵਤ ਦਾ ਅਰਥ ਕੀ ਹੈ। ਅੱਛਾ, ਕਾਮਨ ਸੈਂਸ ਆ ਕਿ ਚੁੰਬਕ ਹੋ ਸਕਦਾ ਤੁਹਾਨੂੰ ਲੱਗਦਾ? 905-673-3337 ਅਤੇ ਬੁੱਝੋ ਬਾਈ, ਮਾਂ ਛੋਲਿਆਂ ਦੀ ਦਾਲ ਕਦੀ ਅੱਡ ਅਤੇ ਕਦੇ ਨਾਲ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ?
0: ਹਾਂ।
2: ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ?
0: ਹਾਂਜੀ।
2: ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ।
0: ਵਾਹ।
2: ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: 905-673-3337 ਰੇਡੀਓ ਪ੍ਰੋਗਰਾਮ ਉਡਾਨ। ਦੋ ਗੱਲਾਂ ਪੁੱਛੀਆਂ ਮੈਂ ਤੁਹਾਨੂੰ ਕਿ ਆਪਾਂ ਗੱਲ ਗੱਲ 'ਤੇ ਕਹਿੰਦੇ ਹਾਂ ਨਾ ਕਿ ਫੱਟੇ ਚੱਕਦੇ ਨੇ, ਜਾ ਪੁੱਤਰਾ ਫੱਟੇ ਚੱਕ ਦੇ, ਜਾ ਕੰਮ ਵਾਲੇ ਫੱਟੇ ਚੱਕ ਦੇ। ਮੈਂ ਕੈਨੇਡਾ ਜਾ ਕੇ ਮਿਹਨਤ ਵਾਲੇ ਫੱਟੇ ਚੱਕਦੇ ਨੇ, ਪੰਜਾਬੀਆਂ ਨੇ ਫੱਟੇ ਚੱਕਦੇ, ਉਹ ਬਈ ਪਹਿਲਵਾਨਾ ਖੇਡਣ ਵਾਲਾ ਇਹ ਫੱਟੇ ਚੱਕਦੇ ਨੇ, ਆ ਪੰਜਾਬ ਕਿੰਗਸ ਪੰਜਾਬ ਨੇ ਮੈਚ ਵਾਲੇ ਫੱਟੇ ਚੱਕਦੇ। ਇਹ ਆਪਾਂ ਫੱਟੇ ਚੱਕਣ ਵਾਲੀ ਗੱਲ ਕਿੱਥੋਂ ਆਈ, ਕਿੱਥੋਂ ਬਣੀ? 905-673-3337 905-673-3337 ਇਹ ਫੱਟੇ ਚੱਕਣ ਵਾਲੀ ਗੱਲ ਆ ਨਾ, ਇਹ ਕਿੱਥੋਂ ਆਈ ਇਹ ਤੁਸੀਂ ਦੱਸ ਸਕਦੇ ਹੋ। ਅਤੇ ਨਾਲ ਦੀ ਨਾਲ ਇੱਕ ਬੁਝਾਰਤਾ ਆਂਟੀ ਜੀ ਪਾ ਕੇ ਗਏ ਆ, ਭੈਣ ਜੀ ਪਾ ਕੇ ਗਏ ਆ ਕਿ ਮਾਂ ਛੋਲਿਆਂ ਦੀ ਦਾਲ ਕਦੀ ਅੱਡ ਅਤੇ ਕਦੇ ਨਾਲ। 905-673-3337 905-673-3337 ਮੈਨੂੰ ਲੱਗਦਾ ਨਹੀਂ ਕਿ ਇਹ ਸਭ ਦੇ ਉੱਪਰ ਦੀ ਲੰਘ ਹੀ ਲੱਗਦਾ, ਇਹ ਇੰਨੀ ਟੱਫ ਹੀ ਲੱਗਦਾ। 905-673-3337 905-673-3337

0: ਦੇਖੋ ਬਹੁਤ ਖੂਬਸੂਰਤ ਦੋ ਗੱਲਾਂ ਆ, ਦੋਨਾਂ ਦੇ ਵਿੱਚੋਂ ਤੁਸੀਂ ਇੱਕ ਵੀ ਦੱਸ ਦੋਗੇ ਤੁਸੀਂ ਜਿੱਤ ਗਏ। ਸੋ 905-673-33-37 ਜਿਹੜੀ ਆਪਾਂ ਗੱਲ ਗੱਲ 'ਤੇ ਕਹਿੰਦੇ ਹਾਂ ਕਿ ਫੱਟੇ ਚੱਕ ਦੇਣੇ ਆ, ਅੱਜ ਮੈਂ ਕੰਮ ਵਾਲੇ ਫੱਟੇ ਚੱਕਤੇ, ਉੱਧਰ ਗ੍ਰੈਂਡ ਹੋਮ ਫਰਨੀਚਰ ਤਾਂ ਸੁੱਖ ਬਾਈ ਨੇ ਫੱਟੇ ਚੱਕੇ ਪਏ ਡੀਲਾਂ ਵਾਲੇ। ਕਦੀ ਇਹ ਤਾਂ ਸੁਣਿਆ ਸੀਗਾ ਵੀ ਇੱਕ ਛੋਲੇ ਭਟੂਰਿਆਂ ਦੀ ਪਲੇਟ ਲਓ ਅਤੇ ਨਾਲ ਇੱਕ ਛੋਲੇ ਭਟੂਰਿਆਂ ਦੀ ਪਲੇਟ ਬਿਲਕੁਲ ਫਰੀ, ਇੱਕ ਗੰਨੇ ਦੇ ਜੂਸ ਦਾ ਗਲਾਸ ਲਓ ਅਤੇ ਨਾਲ ਇੱਕ ਗਾ ਫਰੀ, ਇੱਕ ਗੋਲੀ ਵਾਲਾ ਬੱਤਾ ਅਤੇ ਦੂਜਾ ਫਰੀ। ਪਰ ਕਦੀ ਇਹ ਸੁਣਿਆ ਸੀ ਵੀ ਇੱਕ ਮੈਟਰਸ ਲਓ ਦੂਜਾ ਫਰੀ, ਇੱਕ ਬੈਡਰੂਮ ਸੈੱਟ ਲਓ ਦੂਜਾ ਨਾਲ ਫਰੀ? ਇਹ ਤਾਂ ਬਈ ਇੱਕੋ ਹੀ ਕੰਮ ਹੋ ਸਕਦਾ, ਇੱਕੋ ਹੀ ਜਗ੍ਹਾ 'ਤੇ ਹੋ ਸਕਦਾ, ਇਹ ਸੁੱਖ ਬਾਈ ਕਰ ਸਕਦੇ ਆ ਅਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ ਇਹ ਕਮਾਲ ਹੋ ਸਕਦਾ। ਕਿਉਂ ਸੁੱਖ ਬਾਈ ਜੀ?
1: ਬਿਲਕੁਲ ਸੰਧੂ ਸਾਹਿਬ, ਇੱਕ ਹੋਰ ਨਵੀਂ ਚੀਜ਼ ਕਰ ਦਿੰਦੇ ਆ, ਇਹ ਦੋ ਭਰਾ ਸਾਡੇ ਕੋਲ ਆਉਣਗੇ ਵੀਕਐਂਡ ਦੇ ਉੱਪਰ, ਇੱਕ ਭਰਾ ਘਰ ਦਾ ਫਰਨੀਚਰ ਬਾਏ ਕਰੇ ਤੇ ਦੂਜੇ ਘਰ ਦਾ ਫਰਨੀਚਰ ਫਰੀ।
0: ਕੀ ਬਾਤ ਆ, ਵੱਡੀ ਗੱਲਬਾਤ ਨਹੀਂ ਸੁੱਖ ਬਾਈ? ਇਹ ਤਾਂ ਤੁਸੀਂ ਵੱਡੀ ਗੱਲ ਕਹਿਤੀ ਆ, ਅਗਲੇ ਨੇ 5000 ਦਾ ਫਰਨੀਚਰ ਬਾਏ ਕਰ ਲਿਆ, ਫਿਰ
1: ਸੰਧੂ ਸਾਹਿਬ 20000 ਡਾਲਰ ਦਾ ਫਰਨੀਚਰ ਬਾਏ ਕਰਨ, 20000 ਡਾਲਰ ਦਾ ਫਰਨੀਚਰ ਫਰੀ,
0: ਕਿਉਂਕਿ
1: ਉਡਾਨ ਚੱਲ ਰਿਹਾ ਤੇ ਵੱਡੀ ਗੱਲਬਾਤ ਹੋ ਰਹੀ ਆ।
0: ਕਿਆ ਬਾਤ ਆ ਬਾਈ ਜੀ, ਇਹ ਤੁਸੀਂ ਵੱਡੀ ਵੱਡੀ ਅਨਾਊਂਸਮੈਂਟ ਕਰਤੀ ਹੈ ਤੁਸੀਂ, ਵੀ ਜੇ ਇਹਦਾ ਮਤਲਬ ਕਿ ਦੋ ਸਹੇਲੀਆਂ ਹੋਣ, ਇੱਕ ਸਹੇਲੀ ਬਾਏ ਕਰੀ ਦੂਜੀ ਨੂੰ ਫਰੀ, ਇੱਕ ਇੱਕ ਭਰਾ ਬਾਏ ਕਰਕੇ ਜਾਵੇ ਦੂਜੇ ਦਾ ਫਰੀ, ਇਹ ਤਾਂ ਇੱਕ ਕਹਿੰਦੇ ਨਾ ਇੱਕ ਪੰਥ ਤੇ ਦੋ ਕਾਜ ਹੋ ਗਏ, ਇਹ ਤਾਂ ਇੱਕ ਬੰਦਾ ਲੈ ਕੇ ਜਾਓ ਦੂਜੇ ਦਾ ਘਰ ਬਿਲਕੁਲ ਫਰੀ ਭਰ ਜਾਣਾ। ਬਾਈ ਜੀ ਇਹ ਕਮਾਲ, ਕਦੋਂ ਤੋਂ ਸ਼ੁਰੂ ਹੋ ਰਿਹਾ ਇਹ ਡੀਲਾਂ ਚੱਲ ਪਈਆਂ ਜਾਂ ਕੱਲ ਨੂੰ ਆਪਾਂ ਲਾਈਵ ਲੋਕੇਸ਼ਨ 'ਚ ਚਲਾਉਣੀ ਹੈ, ਦੱਸੋ?
1: ਸੰਧੂ ਸਾਹਿਬ ਬਿਲਕੁਲ, ਇਹ ਜਿਹੜੀਆਂ ਡੀਲਾਂ ਕੱਲ ਜਦੋਂ ਤੁਸੀਂ ਆਉਣਾ ਸਾਡੇ ਕੋਲ ਲਾਈਵ ਲੋਕੇਸ਼ਨ ਪ੍ਰੋਗਰਾਮ ਸਟਾਰਟ ਹੋਣਾ, ਇਹ ਡੀਲਾਂ ਕੱਲ ਤੋਂ ਸ਼ੁਰੂਆਤ ਹੋਣੀਆਂ, ਸਵੇਰੇ ਸ਼ਾਰਪ 11 ਵਜੇ ਦਰਵਾਜ਼ੇ ਉੱਪਰ ਹੋ ਜਾਣੇ ਨੇ ਗ੍ਰੈਂਡ ਹੋਮ ਫਰਨੀਚਰ ਦੇ, ਤੇ ਉਦੋਂ ਨਾਲ ਬਾਏ 1 ਗੈਟ 1 ਫ੍ਰੀ ਤਾਂ ਮਿਲਣਾ ਹੀ ਆ, ਤੇ ਨਾਲ ਟੈਲੀਵਿਜ਼ਨ ਟੀਵੀ ਜਿਹੜਾ ਪਰਿਵਾਰ ਪੂਰੇ ਘਰ ਦਾ ਫਰਨੀਚਰ ਬਾਏ ਕਰੂਗਾ, ਤੇ ਨਾਲ ਇੱਕ ਬੈੱਡ ਲੈਣਾ ਦੂਜਾ ਬੈੱਡ ਫ੍ਰੀ, ਸੋਫਾ ਲੈਣਾ ਦੂਜਾ ਸੋਫਾ ਫ੍ਰੀ, ਡਾਇਨਿੰਗ ਲੈਣਾ ਦੂਜਾ ਡਾਇਨਿੰਗ ਟੇਬਲ ਫ੍ਰੀ, ਤੇ ਜਦੋਂ ਪੂਰੇ ਘਰ ਦਾ ਫਰਨੀਚਰ ਬਾਏ ਕਰਕੇ ਤੁਸੀਂ ਕਹਿਣਾ ਰੇਡੀਓ ਉਡਾਨ ਸੁਣ ਕੇ ਆਏ ਆ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ। ਹੁਣ ਬਣਦੀ ਹੈ ਗੱਲਬਾਤ, ਨਾਲ ਦੀ ਨਾਲ ਐਗਜ਼ਾਮਪਲ ਦੇ ਰਹੇ ਆ, ਪਰਿਵਾਰ ਇਹ ਨਾ ਸੋਚਣ ਵੀ ਪੂਰੇ ਘਰ ਦਾ ਫਰਨੀਚਰ ਹੋਣਾ ਵੀ ਬੈੱਡ ਸੈੱਟ ਹੀ 5000 ਦਾ ਹੋਊਗਾ ਫ੍ਰੀ ਫ੍ਰੀ ਦੇਣਗੇ, ਨਹੀਂ। ਹੁਣ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਪਲੇਟਫਾਰਮ ਕੁਈਨ ਸਾਈਜ਼ ਦਾ ਬੈੱਡ ਬਾਏ ਕਰਨਾ, ਜਿਹਦੀ ਰੈਗੂਲਰ ਕੀਮਤ 1000 ਡਾਲਰ ਸੀ, ਸਿਰਫ 199 ਦਾ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ 199 ਡਾਲਰ ਦਾ, ਤੇ ਦੂਜਾ ਬੈੱਡ ਫ੍ਰੀ, ਇੱਕ ਬਾਏ ਕਰੋ ਦੂਜਾ ਫ੍ਰੀ। ਇਹ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਤੁਸੀਂ 294 ਵੋਕ ਡਰਾਈਵ, 294 ਵੋਕ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵ ਸੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਗਵਰਨਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗੱਡੀਆਂ ਕਮਾਲਾ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਵੱਲ ਵੱਲ ਵੱਲ ਸੰਸਾਰ।
0: ਕੀ ਬਾਤ ਆ, ਕੱਲ ਨੂੰ ਬਾਈ 11 ਵਜੇ ਸ਼ਾਪ ਡੋਰ ਓਪਨ ਹੋ ਜਾਣੇ ਆ, ਸੋ ਜੇ ਤੁਸੀਂ ਘਰ ਦਾ ਫਰਨੀਚਰ ਲੈਣਾ ਚਾਹ ਰਹੇ ਸੀ ਤਾਂ ਹੁਣ ਇਸ ਤੋਂ ਬਿਹਤਰ ਮੌਕਾ ਨਹੀਂ ਮਿਲਣਾਗਾ। ਤੁਸੀਂ ਕੱਲ ਨੂੰ ਜਾਣਾ, ਤੁਸੀਂ ਘਰ ਦਾ 2 ਬੈੱਡ ਖਰੀਦੋ, 3 ਬੈੱਡ ਸੈੱਟ ਖਰੀਦੋ, 4 ਗੱਦੇ ਖਰੀਦੋ, 5 ਸੋਫੇ ਖਰੀਦੋ, 5 ਰਿਕਲਾਈਨਰ ਖਰੀਦ ਲਓ। ਇਹਦਾ ਮਤਲਬ ਆ ਕਿ ਤੁਸੀਂ ਜੋ ਵੀ ਖਰੀਦਣਾ ਉਹਦੇ ਨਾਲ ਉਦਾਂ ਦਾ ਫਰਨੀਚਰ ਬਿਲਕੁਲ ਫ੍ਰੀ। ਤੁਸੀਂ ਐਲ ਸ਼ੇਪ ਸੋਫਾ ਬਾਏ ਕੀਤਾ, ਚਾਹੇ 500 ਵਾਲਾ ਚਾਹੇ 5000 ਵਾਲਾ, ਨਾਲ ਦਾ ਬਿਲਕੁਲ ਫ੍ਰੀ। ਤੁਸੀਂ 2 ਮੈਟਰਸ ਬਾਏ ਕੀਤੇ ਕੁਈਨ ਦੇ, ਨਾਲ ਦੇ 2 ਮੈਟਰਸ ਬਿਲਕੁਲ ਫ੍ਰੀ। ਇਹ ਤਾਂ ਬਈ ਆਪਣਾ ਸੱਜਣ ਮਿੱਤਰ ਲੱਭੋ, ਆਪਣਾ ਫਰੈਂਡ ਲੱਭੋ, ਆਪਣੇ ਪਰਿਵਾਰ ਦੇ ਸੱਜਣਾ ਮਿੱਤਰ ਨੂੰ ਕਾਲ ਕਰੋ ਕਿ ਬਈ ਬਾਏ 1 ਗੈੱਟ 1 ਦੀ ਔਫਰ ਲੱਗ ਚੁੱਕੀ ਆ ਗ੍ਰੈਂਡ ਹੋਮ ਫਰਨੀਚਰ 'ਤੇ 294 ਵੋਕ ਡਰਾਈਵ 'ਤੇ। ਕੱਲ੍ਹ ਨੂੰ ਤੁਸੀਂ ਸ਼ਾਪ 11 ਵਜੇ ਪਹੁੰਚ ਜਾਣਾ, ਬਾਏ 1 ਗੈੱਟ 1 ਫ੍ਰੀ। ਮੇਰੇ ਨਾਲ ਵੀ ਤੁਹਾਡੀ ਰਾਬਤਾ ਹੋ ਸਕਦਾ, ਮੈਂ ਵੀ ਪਹੁੰਚਣਾ ਕੱਲ੍ਹ ਨੂੰ 6 ਵਜੇ ਸ਼ਾਮ ਨੂੰ, ਜੇ ਮੇਰੇ ਨਾਲ ਗੱਲਬਾਤ ਕਰਨੀ ਹੈ ਤੁਸੀਂ ਆ ਜਾਓ। ਫਿਰ ਕਈ ਵਾਰੀ ਤੁਹਾਡੇ ਹੁੰਦੇ ਆ ਕਿ ਬਾਈ ਜੀ ਅਸੀਂ ਰਹਿ ਗਏ, ਸਾਨੂੰ ਗਿਫਟ ਨਹੀਂ ਦਵਾਇਆ, ਤੁਸੀਂ 6 ਵਜੇ ਪਹੁੰਚ ਜਾਓ, ਗਿਫਟ ਵੀ ਦਵਾਵਾਂਗੇ ਅਤੇ 1 ਬਾਏ 1 ਗੈੱਟ 1 ਫ੍ਰੀ ਵੀ ਔਫਰ ਤੁਹਾਨੂੰ ਲੈ ਕੇ ਦੇਵਾਂਗੇ ਗ੍ਰੈਂਡ ਹੋਮ ਫਰਨੀਚਰ 'ਤੇ। ਕੱਲ੍ਹ ਨੂੰ ਪਹੁੰਚ ਜਾਓ, ਸ਼ਾਪ 11 ਵਜੇ ਡੋਰ ਓਪਨ ਹੋ ਜਾਣੇ ਆ। ਸੋ 905-673-33-37। ਕੋਈ ਐਸਾ ਮਿਊਜ਼ਿਕ, ਕੋਈ ਐਸਾ ਗਾਣਾ, ਕੋਈ ਐਸਾ ਗੀਤ, ਕੋਈ ਐਸਾ ਸੰਗੀਤ ਜਿਹਨੂੰ ਸੁਣਦਿਆਂ ਸਾਰੀ ਅੰਗ ਅੰਗ ਨੱਚਣ ਲੱਗ ਜਾਵੇ, ਬਸ ਕੋਈ ਹੈ ਤੁਹਾਡਾ ਮਨਪਸੰਦ ਦਾ?

0: ਕਿਆ ਬਾਤ ਜੀ 905-673-3337 ਜੀ ਸਰ ਸਤਿ ਸ਼੍ਰੀ ਅਕਾਲ 0691 ਤੁਸੀਂ ਆਉਣੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ
1: ਵਧੀਆ ਜੀ ਆਪਣੇ ਦੱਸੋ
0: ਚੜ੍ਹਦੀ ਕਲਾ ਜੀ
1: ਹਾਂਜੀ ਬਾਈ ਜੀ ਬਜਾਰ ਤੋਂ ਪਾਈ ਸੀ ਜਿਹੜੀ ਤੁਸੀਂ
0: ਮਾਂ ਦੀ ਦਾਲ ਕਦੀ ਅੱਡ ਤੇ ਕਦੀ ਨਾਲ
1: ਮਾਂ ਛੋਲਿਆਂ ਦੀ ਕਿ ਮਾਂ ਦੀ ਕਹਿ
0: ਮਾਂ ਛੋਲਿਆਂ ਦੀ ਕਹਿ ਦੋ ਚਲੋ
1: ਮੈਨੂੰ ਐ ਲੱਗਿਆ ਮਾਂ ਛੋਲਿਆਂ ਦੀ ਕਹਿੰਦਾ
0: ਚਲੋ ਮਾਂ ਮੇਰਾ ਮੈਂ ਛੋਲੇ ਭੁੱਲ ਗਿਆ ਹੋਊਂਗਾ ਤੁਸੀਂ ਛੋਲੇ ਪਾ ਦਿਓ ਵਿੱਚ ਕੌਲੀ ਭਰ ਕੇ ਇਸ ਬੁਝਾਰਤ ਨੂੰ ਹੋਰ ਭਾਰੀ ਕਰ ਦਿਓ ਚਲੋ ਅੱਜ ਦੱਸੋ ਕੁੱਲ ਮਿਲਾ ਕੇ ਆਨਸਰ ਦੱਸੋ
1: ਹਾਂਜੀ ਦਾ ਆਨਸਰ ਦੰਦ ਤੇ ਜੀਵ ਹੈ
0: ਅੱਛਾ ਦੰਦ ਤੇ ਜੀਵ
1: ਹਾਂਜੀ
0: ਹੂੰ
1: ਉਹ ਜਦੋਂ ਅਸੀਂ ਖਾਂਦੇ ਹਾਂ ਕੁਛ
0: ਹੂੰ
1: ਜਾਂ ਬੋਲਦੇ ਹਾਂ ਉਹ ਕਿਤੇ ਅੱਡ ਹੋ ਜਾਂਦੇ ਕਿਤੇ ਨਾਲ ਲੱਗ ਜਾਂਦੇ ਕਿਤੇ ਅੱਡ ਹੋ ਜਾਂਦੇ ਕਿਤੇ
0: ਓਕੇ ਇਹ ਹੁਣ ਇੱਕ ਬਾਈ ਜੀ ਆਏ ਸੀ ਉਹ ਕਹਿੰਦੇ ਚੁੰਬਕ ਤੁਸੀਂ ਕਹਿੰਦੇ ਹੋ ਕਿ ਦੰਦ ਤੇ ਜੀਭ ਤੇ ਦੇਖਦੇ ਆ ਕਿ ਹੋਰ ਦੋਸਤ ਵੀ ਲਾਈਨ ਤੇ ਨੇ ਹੋਰ ਵੀ ਕਾਲਸ ਆ ਰਹੀਆਂ ਨੇ ਕੀ ਕਹਿੰਦੇ ਆ ਤੇ ਤੁਹਾਨੂੰ ਪਤਾ ਬਾਈ ਜੀ ਆਪਾਂ ਗੱਲ ਗੱਲ ਤੇ ਕਹਿੰਦੇ ਹੁੰਦੇ ਕਿ ਫੱਟੇ ਚੱਕ ਦਿਆਂਗੇ ਚੱਕ ਦੋ ਫੱਟੇ ਬਹੁਤ ਸਾਰਾ ਗਾਣੇ ਵੀ ਇਸ ਤੇ ਬਣਿਆ ਕਿ ਚੱਕ ਦਿਆਂਗੇ ਫੱਟੇ ਅੱਛਾ ਫੱਟੇ ਚੱਕਣ ਵਾਲੀ ਗੱਲ ਆਈ ਕਿੱਥੋਂ ਬਣੀ ਕਿੱਥੋਂ ਇਸ ਬਾਰੇ ਪਤਾ ਤੁਹਾਨੂੰ ਫੱਟੇ ਚੱਕਦੇ ਹਨ ਇਹ ਤਾਂ ਸਭ ਨੂੰ ਪਤਾ ਫੱਟੇ ਚੱਕਦੇ ਨੇ ਬਸ ਪਰ ਫੱਟੇ ਚੱਕਣੇ ਦੀ ਇਹ ਗੱਲ ਪਈ ਕਦੋਂ ਇਹ ਗੱਲ ਬਣੀ ਕਿਵੇਂ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜੇ ਕਿਸੇ ਨੂੰ ਪਤਾ ਬਹੁਤ ਸ਼ੁਕਰੀਆ ਬਾਈ ਜੀ ਥੈਂਕ ਯੂ ਸੋ ਮਚ ਤੇ ਬਾਈ ਜੀ ਕਹਿੰਦੇ ਆ ਕਿ ਦੰਦ ਤੇ ਜੀਭ ਤੁਸੀਂ ਦੱਸੋ ਕਿ ਠੀਕ ਆ ਮਾਂ ਛੋਲਿਆਂ ਦੀ ਦਾਲ ਅੱਛਾ ਛੋਲੇ ਮੈਂ ਆਪਦੇ ਕੋਲ ਹੀ ਪਾ ਤੇ ਬਾਈ ਜੀ ਕਹਿੰਦੇ ਪਾ ਦਿਓ ਮੈਂ ਕਿਹਾ ਪਾ ਦਿਓ ਚੱਕ ਕੇ ਕੋਈ ਨਹੀਂ ਬਥੇਰਾ ਪਿਆ ਪੈਕਟ ਭਰਿਆ ਸੋ 905-673-3337 ਮਾਂ ਛੋਲਿਆਂ ਦੀ ਦਾਲ ਕਦੀ ਅੱਡ ਤੇ ਕਦੀ ਨਾਲ ਇਹਦਾ ਬਾਈ ਜੀ ਕਹਿੰਦੇ ਇੱਕ ਵੀਰ ਜੀ ਆਏ ਕਹਿੰਦੇ ਚੁੰਬਕ ਅਤੇ ਬਾਈ ਜੀ ਕਹਿੰਦੇ ਕਿ ਨਹੀਂ ਬਈ ਚੁੰਬਕ ਨਹੀਂ ਇਹ ਦੰਦ ਅਤੇ ਜੀਭ ਹੋ ਸਕਦੇ ਆ ਸੋ ਤੁਸੀਂ ਦੱਸਣਾ ਕਿ ਗਲਤ ਆ ਕਿ ਸਹੀ ਆ ਮਾਂ ਛੋਲਿਆਂ ਦੀ ਦਾਲ ਕਦੀ ਅੱਡ ਅਤੇ ਕਦੇ ਨਾਲ ਔਰ ਨਾਲ ਦੀ ਨਾਲ ਇਹ ਵੀ ਦੱਸਣਾ ਕਿ ਫੱਟੇ ਚੱਕ ਦਿਆਂਗੇ ਇਹ ਫੱਟੇ ਚੱਕਦੇ ਵਾਲਾ ਸ਼ਬਦ ਇਹ ਲਫ਼ਜ਼ ਇਹ ਗੱਲਬਾਤ ਇਹ ਕਿੱਥੋਂ ਹੋਂਦ ਵਿੱਚ ਆਈ ਕਿਵੇਂ ਆਈ ਇਹਦੀ ਕਹਾਣੀ ਕੀ ਆ 905-673-3337 ਬਈ ਅੱਜ ਲੱਗਦਾ ਤੁਸੀਂ ਚਾਹ ਪੀਤੀ ਨਹੀਂ ਪਹਿਲੇ ਤੋੜ ਦੀ 905-673-3337 ਤੁਹਾਨੂੰ ਬੁਝਿਆ ਗਿਆ ਨਹੀਂ ਤੁਹਾਡੇ ਤੋਂ ਗੱਲ ਬਣੀ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ 5053 ਤੁਸੀਂ ਆਉਂਦੇ ਰਹੋ ਜੀ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਬਾਈ ਜੀ
1: ਕੀ ਹਾਲ ਚਾਲ ਜੀ
0: ਚੜ੍ਹਦੀ ਕਲਾ ਬਾਈ ਜੀ ਤੁਸੀਂ ਸੁਣਾਓ ਠੀਕ ਹੋ
1: ਹਾਂ ਵਧੀਆ ਜਿਹੜੀ ਗੱਲ ਨਾ ਫੱਟੇ ਚੱਕਣ ਵਾਲੀ ਨਾ
0: ਹੂੰ
1: ਇਹ ਮੈਂ ਸੁਣੀ ਸੀ ਰੇਡੀਓ ਤੇ ਸੁਣੀ ਸੀ ਇਸ ਰੇਡੀਓ ਦੀ ਇੱਕ ਵਾਰੀ
0: ਜੀ
1: ਜਦੋਂ ਸਿੰਘਾਂ ਦੇ ਨਾ ਟਾਈਮ ਸੀ ਬਹੁਤ ਮਾੜਾ ਨਾ
0: ਜੀ
1: ਬੰਦੇ ਭਗਤ ਸਿੰਘ ਤੋਂ ਬਾਅਦ ਜੋ ਸਿੰਘ ਲਿੰਦੇ ਜਿਆਦਾ ਜੰਗਲਾਂ ਵਗੈਰਾ ਚ ਨਾ
0: ਜੀ ਸਰੋਤੇ ਸੁਣਨ ਪਲੀਜ਼ ਦੁਬਾਰਾ ਕਾਲ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਧਾਲੀਵਾਲ ਰੁਪਿੰਦਰ ਜੀ ਤੁਸੀਂ ਆਉਣੇ ਰਹੋ ਅੱਛਾ ਨਹੀਂ ਬਾਤ ਬੁੱਝੀ ਨੀ ਬਾਤਾਂ ਉਲਝ ਗਈਆਂ ਬਾਤ ਇੱਕ ਬਾਈ ਜੀ ਕਹਿੰਦੇ ਦੰਦ ਤੇ ਜੀਭ ਦੂਜਾ ਕਹਿੰਦਾ ਚੁੰਬਕ ਇੱਥੇ ਰੱਖ ਇਹ ਤੁਸੀਂ ਫੜ੍ਹ ਹੁਣ ਹੁਣ ਫਿਰ ਨਹੀਂ ਹੁਣ ਦੱਸੋ ਫਿਰ ਇਹਦਾ ਮਤਲਬ ਉੱਤਰ ਕੀ ਹੈ ਸਹੀ ਉਹ ਬੱਲੇ ਬੱਲੇ ਇਹ ਤੁਸੀਂ ਵਧੀਆ ਸਹੀ ਪਕੜੇ ਕਿ ਜਿਹਦੇ ਭਾਈ ਦੰਦ ਹੀ ਨਹੀਂ ਹੈਗੇ ਉਹ ਕੀ ਕਰੋ ਨਹੀਂ ਬਹੁਤ ਸ਼ੁਕਰੀਆ ਚਲੋ ਵਧੀਆ ਹਾਸਾ ਪਾਤਾ ਤੁਸੀਂ ਬਹੁਤ ਸ਼ੁਕਰੀਆ 905-673-3337 ਅੱਛਾ ਜਿਹਦੇ ਦੰਦ ਨਹੀਂ ਹੈਗੇ ਉਹ ਭਾਈ ਇਹ ਮੇਕ ਸੈਂਸ ਬਾਈ ਜੀ ਸਰ ਸਤਿ ਸ਼੍ਰੀ ਅਕਾਲ ਤੁਹਾਡੀ ਕਾਲ ਕੱਟ ਗਈ ਸੀ ਮਾਫ਼ ਕਰਨਾ ਜੀ 5053
1: ਹਾਂਜੀ ਤੇ ਉਦੋਂ ਕਹਿੰਦੇ ਨਾ ਸਿੰਘਾਂ ਕੋਲ ਹੁੰਦੇ ਸੀਗੇ ਵੀ ਫੱਟੇ ਰੱਖ ਕੇ ਉਹਦੇ ਲੰਘ ਜਾਣਾ ਉੱਪਰ ਦੀ ਨਿੱਕੀ ਨਿੱਕਾ ਕੋਈ ਰਸਤਾ ਨਾਲ ਆਏਗਾ ਜਿੱਦਾਂ ਕੁਛ ਨਾ
0: ਜੀ
1: ਤੇ ਦੂਜੇ ਸਿੰਘ ਨੇ ਉਹਨੂੰ ਪੁੱਛਣਾ ਵੀ ਤੂੰ ਫੱਟੇ ਰੱਖੇ ਆਪਣੇ ਚੱਕ ਦਿੰਦੇ ਪਿੱਛੋਂ ਜਿਹੜੇ ਤਾਂ ਕਿ ਜਿਹੜਾ ਦੁਸ਼ਮਣ ਆਪਣੇ ਮਗਰ ਆ ਜਾਵੇ ਉਹਦਾ ਉੱਪਰ ਲੰਘ ਕੇ
0: ਜੀ
1: ਇਹ ਕਹਿੰਦੇ ਗੱਲ ਉੱਥੋਂ ਸ਼ੁਰੂ ਹੋਈ ਸੀਗੀ ਮੈਂ ਸੁਣੀ ਕਰਕੇ ਉਹਦੇ ਇੱਥੋਂ
0: ਓਕੇ ਸੋ ਓਕੇ ਬਿਲਕੁਲ ਮੈਂ ਬਾਅਦ ਵਿੱਚ ਆਨਸਰ ਦੇਵਾਂਗਾ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਮਾਂ ਛੋਲਿਆਂ ਦੀ ਦਾਲ ਕਦੀ ਅੱਡ ਤੇ ਕਦੀ ਨਾਲ ਬਾਈ ਜੀ ਕਹਿੰਦੇ ਚੁੰਬਕ ਦੂਜੇ ਬਾਈ ਜੀ ਕਹਿੰਦੇ ਚੁੰਬਕ ਨਹੀਂ ਹੈ ਇਹ ਦੰਦ ਤੇ ਜੀਭ ਆ ਤੇ ਉਹ ਇੱਕ ਹੋਰ ਬਾਈ ਜੀ ਆਏ ਉਹ ਕਹਿੰਦੇ ਕਿ ਜਿਹਦੇ ਦੰਦ ਹੀ ਨਹੀਂ ਹੈਗੇ ਉਹ ਤਾਂ ਫਿਰ ਦਾਲ ਬਣਨੀ ਨਹੀਂ ਆ ਉਹ ਤਾਂ ਫਿਰ ਕੜੀ ਬਣ ਜੂਗੀ ਸੋ 905-673-3337 ਦੱਸੋ ਬਾਈ ਇਹ ਉਲਝ ਗਿਆ ਕੰਮ ਆਪਾਂ ਤਾਂ ਪਹਿਲੀ ਬਾਤ 'ਤੇ ਅੜ ਗਏ ਆਪਾਂ ਪਹਿਲੀ ਬਾਤ 'ਤੇ ਅੜ ਗਏ ਗਾਹਾਂ ਕਦੋਂ ਜਾਵਾਂਗੇ 905-673-3337 905-673-3337 ਤੁਸੀਂ ਅੱਜ ਨਾ ਕੁੱਲ ਮਿਲਾ ਕੇ ਢਿੱਲੇ ਹੋ ਘਰ ਦੇ ਵਿੱਚ ਕੋਈ ਫੰਕਸ਼ਨ ਹੋਵੇ, ਕੋਈ ਈਵੈਂਟਸ ਹੋਵੇ, ਕੋਈ ਪਾਰਟੀ ਹੋਵੇ ਨਾ, ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਬਹੁਤ ਸਾਰੀਆਂ ਸਰਵਿਸ ਸਾਨੂੰ ਹਾਇਰ ਕਰਨੀਆਂ ਪੈਂਦੀਆਂ, ਔਰ ਸਭ ਤੋਂ ਵੱਡੀ ਚਿੰਤਾ ਕਿ ਤੁਸੀਂ ਸ਼ੋਪ ਅਰਾਊਂਡ ਕਰਨਾ ਪੈਂਦਾ। ਸੋ ਮਿਲਣਾ ਈਵੈਂਟਸ ਲੈ ਕੇ ਆਏ ਆ, ਮਿਲਣਾ ਈਵੈਂਟਸ ਮੇਕ ਯੋਰ ਈਵੈਂਟਸ ਮੋਰ ਈਜ਼ੀ ਮੋਰ ਸਮੂਥ। ਇਹਨਾਂ ਕੋਲ ਸਪੈਸ਼ਲ ਆਫਰ ਆ 2026 ਦੇ ਈਵੈਂਟਸ ਦੇ ਲਈ, ਡੀਜੇਸ, MCs, bartender, photo booth, server, cleaner, audio, video, guest book, tollies. ਮੁੱਖ ਦੀ ਗੱਲ ਕਿ ਸਾਰੀਆਂ ਸਰਵਿਸ ਇਹ ਪ੍ਰੋਵਾਈਡ ਕਰਦੇ ਆ। ਤੁਸੀਂ MC ਰੋਹਨ ਬਾਈ ਜੀ ਨੂੰ ਕਾਲ ਕਰ ਲਓ, ਮੋਸਟ ਪਾਪੂਲਰ, ਵੈਰੀ ਐਨਰਜੈਟਿਕ, ਘੈਂਟ ਗੱਭਰੂ, ਘੈਂਟ MC ਰੋਹਨ, 416-238-8154, 416-238-8185। Pizza to go, best pizza in the town, Pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi, jithe tusi fish pakoda, best soya chaap, malai wings, crunchy momo, malai momo, sun ke aaya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ਇੱਕ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ, ਤੇ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ, 905-840-9696, 905-840-9696।
2: ਰੇਡੀਓ ਪ੍ਰੋਗਰਾਮ ਉਡਾਣ ਦੇ ਉੱਪਰ AM 530 ਤੋਂ ਪ੍ਰਭ ਸੰਧੂ ਦੇ ਨਾਲ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ 2884।
1: ਹਾਂਜੀ,
2: ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਤਿ
1: ਸ਼੍ਰੀ ਅਕਾਲ ਜੀ। ਮਨਾਉਂਦੇ
2: ਨੇ ਜੀ, ਪਾ ਦੋ
1: ਨਿੱਕੇ ਨਿੱਕੇ ਖੇਂਗਣੇ ਚੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਉਹ ਕੀ ਜਨੌਰ ਜਾਂਦੇ ਨੇ।
2: ਨਿੱਕੇ ਨਿੱਕੇ ਠੇਂਗਣੇ ਸਦੂਕ ਚੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ।
1: ਹਾਂਜੀ,
2: ਇਹ ਬਹੁਤ ਸੁਣੀ ਹੋਈ ਕਹਾਵਤ ਆ, ਇਹ ਤਾਂ ਮਿੰਟੋ ਮਿੰਟੀ ਬੁੱਝ ਦੇਣੀ ਚਾਹੀਦੀ ਸਾਰਿਆਂ ਨੂੰ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਨਿੱਕੇ ਨਿੱਕੇ ਠੇਂਗਣੇ ਸੰਦੂਕ ਚੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ। ਦੱਸੋ ਬਾਈ, ਬਹੁਤ ਸੌਖੀ ਆ ਇਹ ਬੁਝਾਰਤ, ਬਹੁਤ ਸੁਣੀ ਆ ਦਾਦੀ ਆਪਣੀ ਤੋਂ ਮੈਂ, 905-673-3337। ਅੱਛਾ, ਦਾਦੀ ਤੋਂ ਚੇਤਾ ਆਇਆ ਕਿ ਨਾਲ ਦੀ ਨਾਲ ਇਹ ਕਹਾਵਤਾਂ ਵੀ ਦੱਸਣੀਆਂ, ਆਂਸਰ ਵੀ ਦੇਣੇ ਆ। ਫੱਟੇ ਚੱਕਣ ਵਾਲੀ ਗੱਲ ਹਜੇ ਵਿੱਚ ਪਈ ਆਪਣੀ, ਦਾਦੀ ਦੀਆਂ ਬਾਤਾਂ ਕਿਹਨੇ ਕਿਹਨੇ ਸੁਣੀਆਂ, ਉਹ ਬਾਤਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ? ਦਾਦੀ ਦੀਆਂ ਬਾਤਾਂ ਕਿਸੇ ਨੂੰ ਯਾਦ ਆ? ਉਹਨਾਂ ਦੇ ਟਾਈਟਲ ਯਾਦ ਆ? ਮੈਂ ਮੇਰੀ ਦਾਦੀ ਨੇ ਇੱਕ ਬਾਤ ਸੁਣਾਉਣੀ ਦੇ ਵਾਲੀ, ਇੱਕ ਪਿੰਡ ਦੇ ਵਿੱਚ ਦੇ ਹੁੰਦਾ ਸੀ, ਉਹ ਬੰਦੇ ਖਾ ਜਾਂਦਾ ਸੀ। ਮੈਨੂੰ ਧੁੰਦਲੀਆਂ ਧੁੰਦਲੀਆਂ ਯਾਦ ਆ, ਕਿਉਂਕਿ ਇਹ ਬਹੁਤ ਹੀ ਪੁਰਾਣੀ ਗੱਲ ਨਹੀਂ ਹੈ, ਅਤੇ ਮੈਂ ਬਹੁਤ ਛੋਟਾ ਹੁੰਦਾ ਸੀਗਾ। ਇੱਕ ਹੁੰਦੀ ਸੀ ਲਾਲੀ ਅਤੇ ਰਾਜੇ ਵਾਲੀ, ਅਤੇ ਬਹੁਤ ਸਾਰੀਆਂ ਕਹਾਣੀਆਂ ਸੀਗੀਆਂ, ਅਤੇ ਤੁਸੀਂ ਉਹ ਬਾਤਾਂ ਬਹੁਤ ਖੂਬਸੂਰਤ, ਆਕਾਸ਼ ਕਿਤੇ ਮੈਨੂੰ ਉਹ ਯਾਦ ਹੋਣ ਅਤੇ ਮੈਂ ਤੁਹਾਨੂੰ ਸੁਣਾਵਾਂ। ਉਹ ਬਹੁਤ ਖੂਬਸੂਰਤ ਬਾਤਾਂ ਹੁੰਦੀਆਂ ਜੀ, ਉਹਦੇ ਪਿੱਛੇ ਲੌਜਿਕ ਵੀ ਹੁੰਦੇ ਸੀਗੇ। ਤੁਹਾਨੂੰ ਦਾਦੀ ਦੀਆਂ ਬਾਤਾਂ ਯਾਦ ਆ ਵੀ ਕਿਹੜੀਆਂ ਕਿਹੜੀਆਂ ਬਾਤਾਂ ਹੁੰਦੀਆਂ, ਕਿਸੇ ਨੂੰ ਯਾਦ ਆ? 905-673-3337 ਜੀ। ਸਤਿ ਸ਼੍ਰੀ ਅਕਾਲ ਜੀ, 7209 ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ,
3: ਆਪਣਾ ਜੀ ਰੇਲ ਗੱਡੀ ਆ ਜੀ।
2: ਅੱਛਾ, ਰੇਲ ਗੱਡੀ?
3: ਹਾਂਜੀ,
2: ਰੇਲ ਗੱਡੀ। ਇਹ ਬਹੁਤ ਸੌਖੀ ਆ, ਮੈਨੂੰ ਲੱਗਦਾ ਕਿ ਹਾਂ ਰੇਲ ਗੱਡੀ ਹੋਣੀ ਆ, ਪਰ ਨਿੱਕੇ ਨਿੱਕੇ ਠੇਂਗਣੇ ਕਿਹਾ ਇਹਨਾਂ ਨੇ?
3: ਹਾਂਜੀ, ਨਿੱਕੇ ਨਿੱਕੇ ਟਾਇਰ ਜੀ, ਉੱਤੇ ਉਹ ਡੱਬੇ ਚੱਕੀ ਜਾਂਦੇ ਆ।
2: ਅੱਛਾ, ਸੰਦੂਕ 'ਚ। ਓਕੇ, ਹਾਂ, ਮੇਕ ਸੈਂਸ, ਮੇਕ ਸੈਂਸ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ 905-673-3337 ਕਹਿੰਦੇ ਕਿ ਰੇਲ ਗੱਡੀ ਆ, ਹੋ ਸਕਦੀ ਆ ਜੀ। ਸਰ ਕੀ ਹਾਲ ਚਾਲ? ਨਿੱਕੇ ਨਿੱਕੇ ਠੇਂਗਣੇ ਸੰਦੂਕ ਚੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ? ਇਹ ਰੇਲ। ਓਕੇ, ਕਿਆ ਬਾਤ ਹੈ ਜੀ, ਰੇਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਮੈਨੂੰ ਲੱਗਦਾ ਕਿ ਤੁਸੀਂ ਸਾਰੇ ਠੀਕ ਹੋ, ਪਰ ਕਿਸੇ ਨੇ ਆਪਣੀ ਦਾਦੀ ਦੀਆਂ ਬਾਤਾਂ ਸੁਣੀਆਂ ਔਰ ਦਾਦੀ ਦੀਆਂ ਬਾਤਾਂ ਕਿਸੇ ਨੂੰ ਯਾਦ ਹੈ? ਮੈਂ ਚਾਹੁੰਦਾ ਕਿ ਆਈ ਵਿਸ਼ ਮੈਨੂੰ ਉਹ ਬਾਤਾਂ ਯਾਦ ਹੋਣ, ਉਹ ਰਾਜਿਆਂ ਰਾਣੀਆਂ ਦੀਆਂ ਕਹਾਣੀਆਂ, ਉਹ ਜਾਨਵਰਾਂ ਦੀਆਂ ਕਹਾਣੀਆਂ, ਉਹ ਦੇ ਮਾਨਵ ਦੀਆਂ ਕਹਾਣੀਆਂ, ਦਿਆਂ ਨੇ ਆ ਜਾਣਾ ਬੰਦਿਆਂ ਨੂੰ ਖਾ ਜਾਣਾ, ਬਸ ਸਮਥਿੰਗ ਲਾਈਕ ਦੈਟ। ਬਹੁਤ ਆਈ ਥਿੰਕ ਬਹੁਤ ਕਰਿਓਸਿਟੀ 'ਚ ਆ ਮੈਨੂੰ, ਜੇ ਕੋਈ ਉਹ ਕਹਾਣੀਆਂ ਮੈਨੂੰ ਪਤਾ ਲੱਗਣ ਦੁਬਾਰਾ ਤਾਂ ਮੈਂ ਸੁਣਾਵਾਂ ਉਹ ਬਜ਼ੁਰਗ ਕਿਵੇਂ ਕਹਾਣੀਆਂ ਸੁਣਾਉਂਦੇ ਸੀ ਤੁਹਾਨੂੰ। ਤੁਸੀਂ ਦਾਦੀਆਂ ਕੋਲ ਬਹਿ ਕੇ ਰਾਤ ਰਾਤ ਭਰ ਅੱਧੇ ਦੀ ਰਾਤ ਤੱਕ ਉਹ ਕਹਾਣੀਆਂ ਸੁਣੀ ਜਾਣੀਆਂ ਜਿੰਨਾਂ ਚਿਰ ਤੁਸੀਂ ਸੌਣਾ ਨਾ। ਯਾਰ ਕਿਆ ਬਜ਼ੁਰਗ ਸੀ ਕਮਾਲ ਦੇ, ਕਿੰਨੀਆਂ ਗੱਲਾਂ, ਕਿੰਨੀਆਂ ਕਹਾਣੀਆਂ, ਕਿੰਨੇ ਲੌਜਿਕ ਸੀ ਉਹਨਾਂ ਦੇ ਕੋਲ, ਹੈ ਨਾ। ਸੋ 905-673-3337 ਅੱਜ ਕੱਲ੍ਹ ਦੇ ਮਾਡਰਨ ਜਿਹੜੇ ਦਾਦੇ ਦਾਦੀਆਂ ਉਹਨਾਂ ਨੂੰ ਤਾਂ ਪਤਾ ਨਹੀਂ ਹੋਣਾ ਕਹਾਣੀਆਂ ਦਾ, ਉਹ ਤਾਂ ਯੂਟਿਊਬ ਵਾਲੇ ਆ, ਉਹ ਤਾਂ ਸਾਰਾ ਦਿਨ ਟਿਕਟੋਕ ਤੋਂ ਹੀ ਆਸੇ ਪਾਸੇ ਹਿਲਦੇ ਜਾਂ ਇੰਸਟਾਗ੍ਰਾਮ 'ਤੇ ਬੈਠੇ ਰਹਿੰਦੇ ਆ। ਸੋ ਜੀ ਸਤਿ ਸ਼੍ਰੀ ਅਕਾਲ ਜੀ, 9313 ਤੁਸੀਂ ਆਉਂਦੇ ਰਹੋ।
4: ਹੈਲੋ
2: ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ।
4: ਹਾਂਜੀ ਹਾਂਜੀ, ਆਹ ਰੇਲ ਗੱਡੀ ਨਹੀਂ ਹੈਗੀ, ਰੇਲ ਗੱਡੀ ਦੇ ਡੱਬੇ ਨੇ ਆ।
2: ਅੱਛਾ, ਰੇਲ ਗੱਡੀ ਦੇ ਡੱਬੇ ਆ, ਰੇਲ ਗੱਡੀ ਨਹੀਂ ਹੈ।
4: ਹਾਂਜੀ ਹਾਂਜੀ, ਇਹਦਾ ਨਾਂ ਰੇਲ ਗੱਡੀ ਦੇ ਡੱਬੇ। ਤੇ ਮੈਂ ਇੱਕ ਹੋਰ ਪਾਵਾਂ
2: ਜੀ? ਹਾਂਜੀ ਪਾ ਦਿਓ ਜੀ।
4: ਚਾਰ ਘੜੇ ਸਮੁੰਦਰੂ ਭਰੇ, ਸਿਰ ਤੂੰ ਉਲਟੇ, ਪਾਣੀ ਉਹਨਾਂ ਚ ਬਿਲਕੁਲ ਨਾ ਰੁੜੇ, ਆਹ ਲੱਭ ਕੇ ਦੱਸੋ।
2: ਅੱਛਾ ਦੁਬਾਰਾ ਬੋਲੋ, ਮੈਨੂੰ ਤਾਂ ਆਪ ਨੀ ਸਮਝ ਆਈ।
4: ਚਾਰ ਘੜੇ ਸਮੁੰਦਰੂ ਭਰੇ,
2: ਸਮੁੰਦਰੋਂ ਭਰੇ,
4: ਸਿਰ ਤੂੰ ਉਲਟੇ,
2: ਸਿਰ ਤੋਂ ਉਲਟੇ,
4: ਪਾਣੀ ਉਹਨਾਂ ਚ ਬਿਲਕੁਲ ਨਾ ਰੁੜੇ,
2: ਪਾਣੀ ਉਹਨਾਂ ਚ ਬਿਲਕੁਲ ਨਾ ਰੁੜੇ। ਓਕੇ, ਚਾਰ ਘੜੇ, ਮੈਂ ਫਿਰ ਭੁੱਲ ਗਿਆ,
4: ਸਮੁੰਦਰੂ
2: ਭਰੇ, ਸਮੁੰਦਰੋਂ ਭਰੇ,
4: ਚਾਰ ਘੜੇ ਸਮੁੰਦਰੂ ਭਰੇ, ਸਿਰ ਤੋਂ ਉਲਟੇ, ਪਾਣੀ ਉਹਨਾਂ ਚ ਬਿਲਕੁਲ ਨਾ ਰੁੜੇ।
2: ਹਾਂ ਕਿਆ ਬਾਤ ਆ, ਪਤਾ ਮੈਨੂੰ ਫਿਰ ਨਹੀਂ ਲੱਗਿਆ, ਪਰ ਸਭ ਨੂੰ ਪਤਾ ਲੱਗ ਗਿਆ ਹੋਣਾ। 905-673-3337 ਇਹ ਦੱਸੋ, ਇਹ ਔਖੀ ਆ, ਇਹ ਔਖੀ ਆ, ਇਹ ਨਹੀਂ ਬੁੱਝੀ ਜਾਣੀ ਤੁਸੀਂ। 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ ਸਰਨਾ ਨਾਗਪਾਲ ਸਾਹਿਬ ਵੀ ਜੁੜ ਚੁੱਕੇ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ।
5: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-3311।
2: ਬਿਲਕੁਲ ਜੀ, 905-673-3337 ਬਹੁਤ ਸਾਰੀਆਂ ਕਾਲਸ, ਬਹੁਤ ਸਾਰੀਆਂ ਕਾਲਸ ਜੀ। ਸਰ ਸਤਿ ਸ਼੍ਰੀ ਅਕਾਲ ਜੀ, 3891 ਓਕੇ, ਮਾਫ ਕਰਨਾ, 8981 ਤੁਸੀਂ ਆਉਂਦੇ ਰਹੋ ਜੀ। ਜੀ 8981 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਚਲੋ ਐਨੀਵੇ,
4: ਹੈਲੋ
2: ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਜੀ, ਆਉਂਦੇ ਰਹੋ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਜੀ?
2: ਚੜ੍ਹਦੀ ਕਲਾ ਬਾਈ ਜੀ।
4: ਇਹ ਜਿਹੜੇ ਚਾਰ ਘੜਿਆਂ ਦਾ ਹੈਗਾ, ਇਹ ਮੱਝ ਤੇ ਗਾਂ ਦੇ ਥਣ ਹੈਗੇ ਜੀ।
2: ਓਕੇ, ਮੱਝ ਤੇ ਗਾਂ ਦੇ ਥਣ। ਹਾਂ,
4: ਸਮੁੰਦਰੋਂ ਭਰੀ ਵਾਲਾ, ਆਪਾਂ ਸਮੁੰਦਰ ਕਹਿੰਦੇ ਨਾ ਦੁੱਧ ਨੂੰ।
2: ਜੀ ਬਿਲਕੁਲ।
4: ਹਾਂਜੀ
2: ਬਹੁਤ ਸ਼ੁਕਰੀਆ ਜੀ, ਇਹ ਦੁੱਧ ਤੁਸੀਂ ਕਹਿੰਦੇ ਮੱਝ ਦੇ ਜਾਂ ਗਾਂ ਦੇ ਥਾਣੇ ਆ, ਬਿਲਕੁਲ ਬਹੁਤ ਸ਼ੁਕਰੀਆ ਜੀ। ਸੋ ਅਗਲੇ ਸਰੋਤਿਆਂ ਤੋਂ ਪੁੱਛਦੇ ਹਾਂ, 905-673-3337 905-6 ਉਹ ਮਾਫ ਕਰਨਾ, ਸਾਰੀਆਂ ਕਾਲਸ ਡਰੋਪ ਹੋ ਗਈਆਂ ਮੇਰੇ ਤੋਂ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਸਾਰੀਆਂ ਕਾਲਸ ਡਰੋਪ ਹੋ ਗਈਆਂ। 905-673-3337 ਨੈਕਸਟ ਕਾਲ ਜੀ, 7583 ਤੁਸੀਂ ਆਉਂਦੇ ਰਹੋ ਜੀ। ਓਕੇ, ਇਹੀ ਆ ਮੱਝ ਜਾਂ ਗਾਂ ਦੇ ਥਾਣੀ ਆ।
4: ਮੈਂ ਬਾਤ ਪਾਵਾਂ ਜੀ?
2: ਪਾ ਦੋ ਜੀ।
4: ਹਾਂਜੀ, ਮੱਝ ਉਹਦੇ ਸਿੰਗ ਨਾਲ,
2: ਹਾਂ,
4: ਤੇ ਮੈਂ ਪਾਇਆ ਵੰਡ ਉਹਦੇ ਪਸੰਦ ਨਾਲ,
2: ਹਾਂ,
4: ਮੈਂ ਪਾਇਆ ਖੋਰ ਕਹਿੰਦੀ ਹੋਰ ਹੋਰ
2: ਹੋਰ ਹੋਰ। ਓਕੇ ਦੁਬਾਰਾ,
4: ਮੈਂ ਲਿਆਂਦੀ ਮੱਝ ਉਹਦੇ ਸਿੰਗ ਨਾਲ,
2: ਹਾਂ,
4: ਮੈਂ ਪਾਇਆ ਵੰਡ ਉਹਦੇ ਪਸੰਦ ਨਾਲ, ਮੈਂ ਪਾਇਆ ਖੋਰ ਉਹ ਕਹਿੰਦੀ ਹੋਰ ਹੋਰ,
2: ਉਹ ਕਹਿੰਦੀ ਹੋਰ ਹੋਰ। ਚਲੋ ਜੀ, 905 673-3337 ਇਹ ਮੈਨੂੰ ਔਖੀ ਲੱਗਦੀ ਆ, ਇਹ ਨਹੀਂ ਬੁੱਝੀ ਜਾਣੀ। ਸੋ 905-673-3337 ਨਾਗਪਾਲ ਸਾਹਿਬ ਜੁੜ ਚੁੱਕੇ ਆ, ਮੈਂ ਇੱਕ ਮੈਸੇਜ ਦੇ ਦਾ, ਉਸ ਤੋਂ ਬਾਅਦ ਫਿਰ ਯੂਨੀ ਗਲੋਬਲ ਐਡਵਾਈਜ਼ ਵੱਲ ਚੱਲਦੇ ਹਾਂ ਜੀ। ਫਰੈਸ਼ ਹੇਅਰ ਟੋਨਿਕ, ਜਫਰ ਮਲਕ ਜੀ ਕਹਿੰਦੇ ਆ ਕਿ ਤੁਹਾਡੇ ਝੜੇ ਵਾਲ ਵਾਪਸ ਆ ਜਾਣਗੇ, ਜੇ ਤੁਸੀਂ ਗੰਜੇ ਹੋਣ ਰਹੇ ਹੋ ਤਾਂ ਤੁਹਾਡੇ ਗੰਜੇ ਹੋਣ ਤੋਂ ਬਚਾ ਦਿਆਂਗੇ, ਵਾਲ ਤੁਹਾਡੇ ਪਤਲਿਆਂ ਤੋਂ ਮੋਟੇ ਕਰ ਦਿਆਂਗੇ, ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿਆਂਗੇ। ਫਰੈਸ਼ ਹੇਅਰ ਟੋਨਿਕ, 21 ਸਾਲਾਂ ਦਾ ਤਜਰਬਾ ਆ ਜਫਰ ਮਲਕ ਹੋਣਾ ਦਾ, 21 ਈਅਰਸ। ਸੋ ਤੁਸੀਂ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਗੰਜੇ ਹੋ ਹੀ ਜਾਣਾ, ਟੋਪੀਆਂ ਲੈ ਲਿਆ ਪਰੇਸ਼ਾਨ ਹੋ ਗਏ ਹੋ ਤਾਂ ਤੁਸੀਂ ਜਫਰ ਮਲਕ ਹੁਣਾਂ ਨੂੰ ਕਾਲ ਕਰ ਲਓ, ਤੁਹਾਡੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ। ਫਰੈਸ਼ ਹੇਅਰ ਟੋਨਿਕ 647-521-5159। ਬਾਈ ਜੀ ਕਹਿੰਦੇ ਕਿ ਤੁਸੀਂ ਫੋਟੋ ਖਿੱਚ ਲੈਣੀ ਹੈ ਪਹਿਲਾਂ ਅਤੇ 10 ਦਿਨਾਂ ਬਾਅਦ ਫਿਰ ਦੁਬਾਰਾ ਫੋਟੋ ਖਿੱਚਣੀ ਹੈ, 10 ਦਿਨ ਲਗਾਤਾਰ ਲਾ ਕੇ ਤੁਹਾਨੂੰ ਰਿਜ਼ਲਟ ਪਤਾ ਲੱਗ ਜੂ। ਇੰਨੀ ਗਰੰਟੀ ਕੋਈ ਦਿੰਦਾ? ਕੋਈ ਨਹੀਂ ਦਿੰਦਾ। 647-521-5159 ਜਫਰ ਮਲਕ ਹੁਣਾਂ ਨੂੰ ਕਾਲ ਕਰ ਲਿਓ ਹੇਅਰ ਟੋਨਿਕ ਲੈਣ ਦੇ ਲਈ। ਔਰ ਨਾਲ ਦੀ ਨਾਲ ਬਰੈਂਪਟਨ ਬੈਸਟ ਡੀਲ 20% ਤੋਂ ਲੈ ਕੇ 50% ਔਫ ਤੱਕ ਦੇ ਇਲੈਕਟ੍ਰੋਨਿਕਸ ਆਈਟਮ ਤੁਹਾਨੂੰ ਮਿਲ ਜਾਣੀਆਂ ਬਰੈਂਪਟਨ ਬੈਸਟ ਡੀਲ ਤੋਂ। ਤੁਹਾਨੂੰ ਜੂਸਰ, ਗਰੈਂਡਰ, ਏਅਰ ਕੰਡੀਸ਼ਨ, ਟੀਵੀਜ, ਮਾਈਕਰੋਵੇਵ, ਓਵਨਸ, ਫੈਨਸ, ਮੈਂ ਕਹਿੰਦਾ ਕਿ ਇੰਨੀਆਂ ਕੁ ਆਈਟਮਾਂ ਕੋਲ, ਸੈਮਸੰਗ ਦੀਆਂ ਵਾਚ, ਹੈੱਡਫੋਨਸ, ਵੈਕਿਊਮ ਕਲੀਨਰਸ, ਕੋਰਡਲੈਸ ਵਾਲੇ, ਘੈਂਟ ਘੈਂਟ। ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਇੱਕ ਗਿਫਟ ਸਾਡੇ ਵੱਲੋਂ ਫ੍ਰੀ ਮਿਲੂਗਾ। ਕੁਛ ਵੀ ਬਾਏ ਕਰਨਾ ਤੁਸੀਂ, $100 ਦੀ ਕੁਛ ਵੀ ਬਾਇੰਗ ਕਰਨੀ ਆ, ਇੱਕ ਗਿਫਟ ਸਾਡੇ ਵੱਲੋਂ $80 ਦਾ ਕੋਰਡਲੈਸ ਦਾ ਡਰਟ ਡੈਵਲ ਦਾ। ਤੁਸੀਂ $100 ਦੀ ਸ਼ੋਪਿੰਗ ਕਰਨੀ ਆ, $80 ਦੀ ਕੋਸਟ ਦਾ ਡਰਟ ਡੈਵਲ ਦਾ, ਉਹ ਵੀ ਦੂਜਾ ਨਹੀਂ, ਪਲੱਗ ਵਾਲਾ ਨਹੀਂ, ਕੋਰਡਲੈਸ ਵੈਕਿਊਮ ਕਲੀਨਰ ਬਿਲਕੁਲ ਫ੍ਰੀ। ਚੱਕੋ ਡੀਲ, ਬਰੈਂਪਟਨ ਬੈਸਟ ਡੀਲ। ਤੁਸੀਂ ਕਰ ਲਓ ਕਾਲ 905-965-6949 905-965-6941 ਬਰੈਂਪਟਨ ਬੈਸਟ ਡੀਲ। ਓਕੇ ਜੀ, ਕਾਲ ਬਹੁਤ ਸਾਰੀਆਂ ਜੀ, ਮੈਂ ਇੱਕ ਕਾਲ ਲਊਂਗਾ, ਉਸ ਤੋਂ ਬਾਅਦ ਫਿਰ ਨਾਗਪਾਲ ਸਰ ਵੱਲ ਚੱਲਾਂਗੇ। ਜੀ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
6: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
6: ਬਹੁਤ ਵਧੀਆ
2: ਜੀ। ਸਰ
6: ਮੈਨੂੰ ਲੱਗਦਾ ਇਹ ਰਿਕਾਰਡ ਪਲੇਅਰ ਨਾ ਹੋਵੇ ਸ਼ਾਇਦ, ਜਿਹੜੀ ਪੈਸਾ ਨੇ ਬਜਾਜ।
2: ਓਕੇ, ਰਿਕਾਰਡ ਪਲੇਅਰ ਨਾਗਪਾਲ ਸਰ ਜੁੜੇ ਹੋਏ ਨੇ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਬਹੁਤ ਸਾਰੀਆਂ ਕਾਲਜ, ਸਾਰੀਆਂ ਲਾਈਨਸ ਬਿਜ਼ੀ ਨੇ। 5153-2126-7533 ਸੋ ਬਹੁਤ ਸਾਰੀਆਂ ਕਾਲਜ ਨੇ, ਤੁਸੀਂ ਸਟੇ ਹੋਲਡ, ਸਟੇ ਟਿਊਨਡ, ਆਪਾਂ ਗੱਲਬਾਤ ਕਰਾਂਗੇ। ਸੋ ਯੂਨੀ ਗਲੋਬਲ ਐਡਵਾਈਜ਼ਰੀ ਵੱਲ ਚੱਲਦੇ ਹਾਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਬੈਕ ਟੂ ਬੈਕ ਜੀ, ਬੈਕ ਟੂ ਬੈਕ ਰੇਡੀਓ ਉਡਾਨ ਨੂੰ ਪਿਆਰ ਕਰਨ ਵਾਲੇ ਸਰੋਤੇ ਬਸ ਇੱਦਾਂ ਹੀ ਬੈਕ ਟੂ ਬੈਕ ਰਹਿੰਦੇ ਆ। ਸੋ ਕਿਉਂਕਿ ਅਸੀਂ ਪਰਿਵਾਰਾਂ ਦੀਆਂ ਗੱਲਾਂ ਕਰਦੇ ਹਾਂ, ਪਰਿਵਾਰਕ ਸ਼ੋਅ ਆ, ਅਤੇ ਪਰਿਵਾਰ ਸਾਡੇ ਨਾਲ ਬਹੁਤ ਜੁੜਿਆ ਹੈ, ਉਹਨਾਂ ਦੀ ਮੁਹੱਬਤ, ਉਹਨਾਂ ਦਾ ਪਿਆਰ ਆ। ਨਾਗਪਾਲ ਸਰ, ਆਪਾਂ ਤੁਸੀਂ ਵੀ ਪਰਿਵਾਰਾਂ ਦੀ ਹੈਲਪ ਕਰਦੇ ਹੋ, ਤੁਸੀਂ ਵੀ ਪਰਿਵਾਰਾਂ ਦੇ ਨਾਲ ਰੋਜ਼ ਮਿਲਦੇ ਹੋ, ਤੁਸੀਂ ਜਦੋਂ ਆਪਾਂ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਦੀ ਗੱਲ ਕਰਦੇ ਹਾਂ, ਜੇ ਕਿਸੇ ਨੇ ਆਪਣਾ ਸਕਿੱਲ ਡਿਵੈਲਪ ਕਰਨਾ ਆ, ਤਾਂ ਇਹ ਗ੍ਰਾਂਟ ਮਿਲਦੀ ਕਿਵੇਂ ਆ? ਇਹ ਕੋਈ ਕ੍ਰੈਡਿਟ ਚੈੱਕ ਹੁੰਦਾ ਆ? ਇਹਦੇ ਵਾਸਤੇ ਕੋਈ ਡਾਕੂਮੈਂਟ ਬਹੁਤ ਸਾਰੇ ਚਾਹੀਦੇ ਆ? ਕੀ ਇਹਦੀ ਐਲੀਜੀਬਿਲਟੀ ਹੈ ਜੇ ਕਿਸੇ ਨੇ $30,000 ਤੋਂ ਲੈ ਕੇ $1,00,000 ਦੀ ਫੰਡਿੰਗ ਦੇ ਐਲੀਜੀਬਲ ਹੋਣਾ ਹੋਵੇ?
6: ਹਾਂਜੀ, ਇਹ ਬਾਤ ਤੋਂ ਹੈ, ਹਮ ਇੱਕ ਛੋਟਾ ਸਾ ਜ਼ਰੀਆ ਹੈ, ਗਵਰਨਮੈਂਟ ਕਾ ਪ੍ਰੋਗਰਾਮ ਹੈ, ਹਮ ਬਸ ਆਪਕੋ ਅਸਿਸਟ ਕਰਤੇ ਹੈ करने के लिए। आप अकाउंटिंग सीखें, मैनेजमेंट के कोर्सेज करें, अगर आपको स्पेसिफिक कोर्सेज चाहिए, HVAC, PSW, ECA, प्लम्बिंग हमारे पास वो भी है। सबसे इम्पोर्टेंट बात है कि गवर्नमेंट फंडेड प्रोग्राम्स है, इसका मीनिंग गवर्नमेंट ही कॉलेज की फीस पे करेगी, एंड साथ में जो है आपको लिविंग एक्सपेंसेस के लिए, लिविंग एक्सपेंसेस कवर करने के लिए आपको फंडिंग देती है, जो पैसा आप कहीं भी कैसे भी अपनी इच्छा से खर्च कर सकते हैं। और आज की डेट में 30,000-100,000 की जो फंडिंग है, उसका हाफ पोर्शन इज नॉन रिफंडेबल ग्रांट्स। सारी फंडिंग बैंक अकाउंट में डायरेक्ट आती है जी, कोई कैच नहीं है। हमारी नॉमिनल सी फीस है जो हम आपको बताएंगे 199 या 499 डिपेंडिंग ऑन कोर्स। काम होने के बाद शुरू में कुछ नहीं है जी, 30 से 90 डेज में सीधा आपके अकाउंट में गवर्नमेंट से फंडिंग आती है। कोई कैच नहीं है, कोई एज लिमिट नहीं है इसमें, गवर्नमेंट कोई क्रेडिट चेक भी नहीं करती है। There is no age limit. हमारे क्लाइंट 75 के भी हैं, 30 years के भी हैं, और सिंगल मदर, उबर ड्राइवर, ट्रक ड्राइवर, अगर आप हैं, सेल्फ एम्प्लॉयड है, मीनली आपको अच्छा बेनिफिट है।
2: बिल्कुल जी, और नाल दी नाल दसो कि जे फैमिली ऑफ 5 परिवार थोड़े को आउंदे आ, सो मिनिमम जे उन्हां दी इनकम 60,000 तो घट आ, किन्नी क फंडिंग दे लई एलिजिबल हो सकदे आ?
6: हाँ जी, अगर ऐसे इस सैंपल केस में, ये आइडियल केस है, इनकम भी इनकी लो है, क्योंकि गवर्नमेंट आपका नोटिस ऑफ असेसमेंट देखती है, बर्थ सर्टिफिकेट, मैरिज सर्टिफिकेट, जितनी इनकम आपकी कम है उतनी ज्यादा फंडिंग आती है आपको डायरेक्ट आपके खाते में। फैमिली ऑफ 5 में आपने बताया, जैसे फैमिली ऑफ 3 में इसमें अप टू $60,000 है, फैमिली ऑफ फाइव में अप टू $100,000 है, एंड जो मैंने अमाउंट आपके सामने लिए हैं 60 और 100, इसमें हाफ पैसा इज नॉन रिफंडेबल ग्रांट्स आज की डेट में। अब सिर्फ 40 दिन रह गए हैं, 22 जुलाई को लास्ट बैच है, नेक्स्ट बैच अगस्त में होगा और अगस्त में सिर्फ लोन आएगा। आज हम कहते हैं ना हाफ पैसा ग्रांट है नॉन रिफंडेबल, लेकिन 1 अगस्त के बाद सब कुछ लोन ही आएगा। गवर्नमेंट ग्रांट्स में कट कर रही है नेक्स्ट अकेडमिक ईयर 26-27 में, जो कि 1 अगस्त से स्टार्ट है। हुणे एनरोल करो ते लाहा चुको एंड साडे ऑफिस आओ, 7 ईयर्स हो गए, बहुतों को असिस्ट कर चुके हैं।
0: क्या बात है जी। और नाल दी एक बार नंबर दे दिए 437-234-3175 4-3-1-7-5। जे किसी ने ऑफिस आना हो एड्रेस हैगा कि या ऑनलाइन सर्व कर दियो तुसी?
6: जी एड्रेस है प्रॉपर, ऑनलाइन वो सर्व करते जिन जिनके काम में कुछ कैच होता है। हमारे पास क्लाइंट आते हैं, बताते सर पहले इस एजेंट से काम करा है, 2500 लिए, 3500 लिए, टिम हॉर्टन में मिला, उसको ऑफिस नहीं, वो ऑनलाइन ही सारा काम कर देता है। भागना है वो करेगा ना ऐसे काम। ऑफिस में बैठे हमारा दफ्तर हाई क्लास जगह पे 1000 स्क्वायर फीट का ऑफिस है, 7 एम्प्लॉई काम करते हैं, हमें 7 ईयर्स हो गए हैं, हमारे पास रेफरल बेस ही इतना है। आज आप एनरोल होंगे, कल अपने पड़ोसी को लाएंगे, फिर अपने माता पिता को लाएंगे, तो देयर इज नो कैच इन इट। हम इसलिए बोलते हैं कि सेल्फ एम्प्लॉयड हैं, ऊबर ड्राइवर, ट्रक ड्राइवर, हाउसवाइफ, अनएम्प्लॉयड, इनकम कम है, कम है तो ही आया।
0: नागपाल सर एक बार नंबर दे दो, फिर उसके बाद में एक और सवाल एक और सवाल मेरे लिए थोड़े को हैगा, थोड़े लिए मेरे को हैगा।
6: 437-234-3175 4-3-7-2-6-4-3-1-7-5 ऑफिस एड्रेस 218 एक्सपोर्ट बुलेवर्ड हर एंटायर डेरी पे।
0: बहुत शुक्रिया जी। सो 437-234-3175 4-3-7-2-6-4-3-1-7-5 तुसी 7 साल क्या, तुसी क्या के 7 साल तुसी सर्व कर रहे हैं, तुसी 7 सालां दे विच मैक्सिमम फंडिंग किन्नी क देखी है कि परिवार आए बई उहदी फंडिंग इन्नी बन गई? आपां हमेशा 30,000 दी गल करदे आं, 40 दी गल करदे आं, 50,000 दी गल करदे आं, तुसी मैक्सिमम फंडिंग किन्नी देखी?
6: आप मानेंगे तो मान लीजिए असली है, आप आए ऑफिस, अगर उनकी परमिशन होगी क्लाइंट के तो आपको दिखाएंगे। ओके, हमने मैक्सिमम फंडिंग देखी है 1 ईयर के कोर्स में, क्योंकि 2 ईयर में डबल हो जाती है, राइट। वन ईयर के कोर्स में $135,000, बताओ कैसे।
0: 135,
6: उनके 8 बच्चे हैं,
0: सो 1,35,000 की फंडिंग तुसी एक परिवार नु दवाई है।
6: हाँ जी, वो और $70,000 उनकी ग्रांट थी, उसमें से हमारी फीस सेम रहती है और काम होने के बाद देनी होती है। हमें कोई लालच नहीं है, हम अपने गुल्लक पे ध्यान है, आपकी फंडिंग पे ध्यान नहीं है, बट हाँ वो मैक्सिमम फंडिंग थी। गवर्नमेंट का कैलकुलेटर है जी, हम तो जरिया हैं, तो सिंगल बंदे हो तो फायदा नहीं है आपको, मैरिड हो तो अच्छी फंडिंग आती है, एंड मैरिड विद किड्स हैं, जितने ज्यादा किड्स हैं उतनी ज्यादा फंडिंग आती है। सबसे इंपॉर्टेंट बात, इनकम कम है आपकी नोटिस ऑफ असेसमेंट पे $70,000 से, तो ही आपको फायदा है, तो ही आप हमें कॉल करें, बाकी शो को एंजॉय करें। हमारा नंबर है जी 437-234-3175 437-234-3175 4-3-7-2-6-4-3-1-7-5 आपको हमारे ऑफिस से बैक कॉल कल राइट लाइक 6-7 बजे आ जाएगा
0: जी। बहुत शुक्रिया। तुसी जे 40 साल दे हो, 50 साल दे हो, 55 दे हो, 60 दे हो, 65 दे हो, 75 दे हो, नो डाउट, कोई एज दी लिमिट नहीं है। तुसी स्किल डेवलप करना चाहते हो, तुसी ऑनलाइन घर बह के पढ़ के इजी कोर्स करके तुसी $30,000 तो $1,00,000 तक की फंडिंग लेना चाहते हो, बशर्ते तुसी PR होने चाहिए हो, सिटीजन होने चाहिए हो, या थोड़ा रिफ्यूजी का केस पास हो गया हो, तुसी प्रोटेक्टेड परसन हो जाओ, तो तुसी इन्हां ग्रांट्स के लिए एलिजिबल हो सकते हो। एक्शन लेना पैना 437-234-3175 तुसी इस फंडिंग दे लई एलिजिबल हो सकदे हो। 4-3-7-2-6-4-3-1-7-5 बहुत सारियां कॉल्स गल्लां बातां करांगे सब दे नाल 905-673-3375।

0: ਜੀ ਸਤਿ ਸ਼੍ਰੀ ਅਕਾਲ ਜੀ, 0418 ਤੁਸੀਂ ਓਨਰ ਹੋ ਜੀ?
1: ਚਕਲਾ
0: ਤੇ ਵੇਲਣਾ,
1: ਹਾਂਜੀ
0: ਓਕੇ। ਤੁਸੀਂ ਅੱਛਾ, ਇਹ ਤਿੰਨ ਡਿਫਰੈਂਟ ਆਨਸਰ ਮਿਲ ਗਏ। ਇੱਕ ਭਾਜੀ ਕਹਿੰਦੇ
1: ਦੇਖੋ, ਚਕਲਾ ਵੇਲਣਾ ਜਦੋਂ ਆਪਾਂ ਰੋਟੀ ਬਣਾਉਂਦੇ ਉਦੋਂ ਇਕੱਠੇ ਹੁੰਦੇ ਆ ਨਾ।
0: ਹੋ ਸਕਦਾ ਮੇਕ ਸੈਂਸ, ਮੇਕ ਸੈਂਸ। ਪਰ ਬਾਈ ਜੀ ਕਹਿੰਦੇ ਚੁੰਬਕ ਵੀ ਹੋ ਸਕਦਾ, ਕਹਿੰਦੇ ਦੰਦ ਤੇ ਜੀਭ ਵੀ ਹੋ ਸਕਦੇ ਆ। ਸੋ ਐਨੀਵੇ ਤੁਸੀਂ ਕਿਹਾ ਕਿ ਚਕਲਾ ਵੀ ਨਾ
1: ਸੀ, ਉਹਨੇ ਉਹ ਦੰਦ ਜੀਭ ਵਾਲਾ ਫੇਲ ਹੋ ਗਿਆ ਸੀ। ਜਿਹੜਾ ਚੁੰਬਕ ਹੈ ਇਹ ਹੋਰ ਚੀਜ਼ ਹੈ, ਇਹ ਕਿਉਂਕਿ ਜਿਹੜੀ ਬਾਤਾਂ ਪੁਰਾਣੀਆਂ ਨੇ
0: ਜੀ
1: ਮੈਚ ਨੀ ਕਰਦੀਆਂ। ਇਹਦੇ ਚ ਜਾਂ ਤਾਂ ਚੱਕੀ ਦੇ ਪੁੜ ਹੋ ਸਕਦੇ ਆ।
0: ਹਾਂ, ਚੱਕੀ ਦੇ ਪੁੜ ਵੀ ਹੋ ਸਕਦੇ ਜੀ।
1: ਹਾਂ,
0: ਅੱਛਾ ਤੁਸੀਂ ਕਹਿੰਦੇ ਹੋ ਫੇਲ ਹੋ ਗਿਆ ਕਿਉਂਕਿ ਉਹਦੇ ਦੰਦ ਨੀ ਹੈਗੇ।
1: ਉਹ ਜਦੋਂ ਤੁਹਾਡੀ ਗੱਲ ਸੁਣੀ ਨਾ ਮੈਂ
0: ਜੀ,
1: ਹਾਸਾ ਪਿਆ ਸੀ।
0: ਹਾਂ, ਬਾਜ਼ਾਰ ਪਾਈ ਵੀ ਮਾਂ ਛੋਲਿਆਂ ਦੀ ਦਾਲ ਕਦੀ ਅੱਡ ਤੇ ਕਦੀ ਨਾਲ। ਤੇ ਇੱਕ ਭਾਜੀ ਆਏ, ਉਹ ਕਹਿੰਦੇ ਕਿ ਦੰਦ ਤੇ ਜੀਭ ਹੋ ਸਕਦਾ, ਤੇ ਨਾਲ ਦੀ ਨਾਲ ਹੀ ਇੱਕ ਅੰਕਲ ਜੀ ਆਏ, ਉਹ ਕਹਿੰਦੇ ਲੈ ਦੰਦ ਤੇ ਜੀਭ ਕਿਵੇਂ ਹੋਣਗੇ, ਮੇਰੇ ਤਾਂ ਦੰਦ ਹੈ ਹੀ ਨਹੀਂ ਆ। ਸੋ ਜਿਹਦੇ ਦੰਦ ਨੀ ਹੈਗੇ ਉਹ ਕੀ ਕਰਨਗੇ? ਸੋ 905-673-3337। ਬਿਲਕੁਲ ਜੀ, 905-673-3337 ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੋਂਸਰ ਕਰ ਰਹੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ। ਸੋ ਸਾਡੇ ਨਾਲ ਜੁੜ ਚੁੱਕੇ ਨੇ, ਸਟੂਡੀਓ 'ਚ ਲੰਘ ਆਏ ਨੇ, ਅੰਦਰ ਵੜ ਚੁੱਕੇ ਨੇ ਔਰ ਗੱਲਾਂ ਬਾਤਾਂ ਕਰਾਂਗੇ, ਮੋਰਗੇ ਦੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਦੇਖਦੇ ਹਾਂ ਅੱਜ ਕਿਹੜੇ ਵਿਸ਼ੇ 'ਤੇ ਚਾਨਣ ਪਾਉਣਗੇ, ਕਿਉਂਕਿ ਮੋਰਗੇ ਦੇ ਤਾਂ ਬਹੁਤ ਸਾਰੇ ਵਿਸ਼ੇ ਆ। ਸੋ ਮੋਰਗੇਜ ਅਜੇ ਹੁਣ ਥੋੜ੍ਹੀ ਜਿਹੀ ਜਾਣ ਸੌਖੀ ਹੋਈ ਆ, ਪਰ ਜਿਹੜੇ ਲੰਬੇ ਸਮੇਂ ਤੋਂ ਬੈਠੇ ਹੋਏ ਨੇ, ਲੰਬੇ ਸਮੇਂ ਤੋਂ ਫਸੇ ਹੋਏ ਨੇ ਮੋਰਗੇ ਚੱਕਰਾਂ ਦੇ ਵਿੱਚ, ਜਾਂ ਜਿਹਨਾਂ ਨੂੰ ਮੋਰਗੇ ਮਿਲ ਨਹੀਂ ਰਹੀ, ਉਹ ਬੱਲੇ ਬੱਲੇ ਸਾਰਾ ਸਟੂਡੀਓ ਹੈਂਗ ਹੋ ਗਿਆ। ਇੰਨੀਆਂ ਕਾਲਸ 905-673-33 ਮੇਰੇ ਨੰਬਰ 'ਤੇ ਨਾ ਕਰੋ ਭਾਜੀ, ਇਹ ਤੁਸੀਂ ਦੂਜੇ, ਹਾਂ ਪਰ ਦੂਜੇ ਪਾਸੇ ਕਾਲ, ਮੈਨੂੰ ਪਤਾ ਕਿ ਥੋੜ੍ਹੀ ਕਾਲ ਲੱਗ ਨਹੀਂ ਰਹੀ। ਮੈਂ ਇੱਕ ਕਾਲ ਲਊਂਗਾ, ਫਿਰ ਅਸੀਂ ਰਸ਼ਮੀਤ ਜੀ ਉਹਨਾਂ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਡਿਊ ਰਿਸਪੈਕਟ ਤੁਹਾਡੀਆਂ ਕਾਲ ਦਾ 20-20 ਮਿੰਟ ਤੋਂ 25-25 ਮਿੰਟ ਤੋਂ ਵੀ ਹੋਲਡ 'ਤੇ ਨੇ। ਸੋ ਇੱਕ ਕਾਲ ਲਊਂਗਾ ਅਤੇ ਦੈਨ ਆਪਾਂ ਚੱਲਾਂਗੇ ਫਿਰ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਵੱਲ। ਜੀ ਸਤਿ ਸ਼੍ਰੀ ਅਕਾਲ ਜੀ, ਧਾਲੀਵਾਲ ਜੀ, ਤੁਸੀਂ ਓਨਰ ਹੋ? ਜੀ ਹੁਣ ਪਾ ਦਿਓ ਜੀ, ਪਹਿਲੀਆਂ ਤਾਂ ਬੁੱਝੀ ਨਹੀਂ ਗਈਆਂ, ਪਾ ਦਿਓ ਜੀ, ਪਾ ਦਿਓ, ਆਉਣ ਦਿਓ।
2: ਹਮ ਹਮ ਹੈ ਦਮ ਦਮ ਨਹੀਂ, ਕੋਠੇ ਹੈ ਕੜੀਆਂ ਨਹੀਂ, ਸ਼ਹਿਰ ਹੈ ਪਰ ਰੌਣਕ ਨਹੀਂ।
0: ਦੁਬਾਰਾ ਪਾ ਦੋ।
2: ਹਮ ਹਮ ਹੈ ਦਮ ਦਮ ਨਹੀਂ,
0: ਕੋਠੇ
2: ਹੈ ਕੜੀਆਂ ਨਹੀਂ, ਸ਼ਹਿਰ ਹੈ ਰੌਣਕ ਨਹੀਂ।
0: ਓਕੇ, ਚਲੋ ਦੇਖਦੇ ਹਾਂ ਜੀ ਇਸ ਬੁਝਾਰਤ ਨੂੰ ਕੌਣ ਬੁਝਦਾ। 905-673-3337 905-673-3337 ਜੇ ਕਿਸੇ ਨੂੰ ਪਤਾ ਤਾਂ ਬਈ ਦੱਸੋ। ਆਪਣੇ ਕੋਲ ਸਮਾਂ ਘੱਟ ਆ, ਪਰ ਨਾਲ ਦੀ ਨਾਲ ਅਸੀਂ ਪਹੁੰਚ ਚੁੱਕੇ ਹਾਂ ਹੁਣ ਅਕਾਲ ਮੋਰਗੇ ਦੇ ਪ੍ਰਿੰਸੀਪਲ ਬੁੱਕ ਰਸ਼ਮੀ ਜੀ ਸਾਡਾ ਜੁੜ ਚੁੱਕੇ ਨੇ। ਰਸ਼ਮੀ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
3: ਬਹੁਤ ਵਧੀਆ ਜੀ, ਤੁਸੀਂ
0: ਸੁਣਾਓ? ਬਸ ਚੜ੍ਹਦੀ ਕਲਾ ਠੀਕ ਠਾਕ। ਤੁਸੀਂ ਨਾ ਥੋੜਾ ਜਿਹਾ,
3: ਤੁਸੀਂ ਰੋਜ਼ ਬੁਝਾਰਤਾਂ ਪਾਉਂਦੇ ਰਹਿੰਦੇ ਹੋ।
0: ਹਾਂ ਹਾਂ, ਨਹੀਂ ਥਰਸਡੇ ਹੁੰਦਾ ਸਾਡਾ ਜੀ, ਤੁਸੀਂ ਆਉਣੇ ਵੀਰਵਾਰ, ਸਾਡਾ ਵੀਰਵਾਰ ਹੁੰਦਾ ਬੁਝਾਰਤਾਂ ਦਾ। ਸੋ ਕਦੇ ਕਦੇ ਫਿਰ ਸਾਡੇ ਬਹੁਤ ਸਾਰੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਇਹ ਸਪੈਸ਼ਲ ਕਾਲ ਕਰਦੇ ਆ ਕਿ ਬਈ ਬੁਝਾਰਤਾਂ ਜ਼ਰੂਰ ਪਾਇਆ ਕਰੋ, ਅਤੇ ਮੈਨੂੰ ਇਹ ਹੁੰਦਾ ਕਿ ਚਲੋ ਆਪਣੇ ਕਲਚਰ ਨਾਲ ਜੁੜਿਆ ਇੱਕ ਟੋਪਿਕ ਆ, ਇੱਕ ਵਿਸ਼ਾ ਆ, ਸਾਰਿਆਂ ਦਾ ਉਹ ਨਾ ਇੱਕ ਬ੍ਰੇਨ ਵੀ ਐਕਟਿਵ ਹੋ ਜਾਂਦਾ ਸਾਡਾ, ਇੱਕ ਅਦਰਵਾਈਜ਼ ਅਸੀਂ ਸੋਚਦੇ ਰਹਿੰਦੇ ਹਾਂ, ਖਿਆਲਾਂ 'ਚ ਖੋਏ ਰਹਿੰਦੇ ਹਾਂ।
3: ਆਪਣਾ ਅਗਰ ਘਰ ਮਿਲੀਅਨ ਡਾਲਰ, ਮਤਲਬ ਮੈਕਸੀਮਮ ਲੋਨ ਜਿਹੜਾ ਹੈਗਾ 80% ਤੱਕ ਹੀ ਮਿਲ ਸਕਦਾ। ਸੋ ਮਿਲੀਅਨ ਡਾਲਰ ਦਾ 80% ਮਤਲਬ 8 ਲੱਖ ਤੱਕ ਦਾ ਲੋਨ ਹੋ ਸਕਦਾ ਹੈਗਾ। ਉਸ 8 ਲੱਖ ਵਿੱਚੋਂ ਅਗਰ ਮੇਰੇ ਕੋਲ ਪਹਿਲੀ ਮੋਰਗੇਜ ਹੈਗੀ ਹੈ, ਤੇ ਸਪੋਜ਼ 5 ਲੱਖ ਦੀ ਮੋਰਗੇਜ ਖੜੀ ਹੈ, ਜੋ 3 ਲੱਖ ਬਚ ਗਿਆ ਉਹ ਇਕੁਇਟੀ ਹੈ। ਉਹ ਇਕੁਇਟੀ ਮੈਂ ਆਪਣੇ ਘਰ ਚੋਂ ਕੱਢ ਸਕਦੀ ਹੈਗੀ ਆ। ਉਹਦੇ ਵੀ ਬਹੁਤ ਡਿਫਰੈਂਟ ਤਰੀਕੇ ਹੋ ਜਾਂਦੇ ਆ, ਰੀਫਾਈਨਾਂਸ ਕਰ ਸਕਦੇ ਹੈਗੇ ਆ, ਅਸੀਂ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਆ, ਫਿਰ ਡਿਫਰੈਂਟ ਲੈਂਡਰਸ ਦੇ ਨਾਲ ਬਹੁਤ ਸਾਰੀਆਂ ਲੈਂਡਰ ਦੀਆਂ ਆਪਸ਼ਨਸ ਆ ਜਾਂਦੀਆਂ ਹੈਗੀਆਂ। ਪਹਿਲੀ ਆਪਸ਼ਨ ਹੋ ਗਈ ਕਿ ਮੇਜਰ ਬੈਂਕ ਦੇ ਨਾਲ ਜਾਂ ਜਿਹੜੇ ਬੈਂਕ ਕੋਲ ਮੇਰੀ ਮੋਰਗੇਜ ਹੈ ਉੱਥੇ ਹੀ ਮੈਂ ਲਾਈਨ ਬਣਵਾ ਲਾਂ। ਕਈ ਵਾਰ ਉੱਥੇ ਅਸੀਂ ਕੁਆਲੀਫਾਈ ਨਹੀਂ ਕਰਦੇ ਜਾਂ ਕੁਝ ਬੈਂਕਾਂ ਕੋਲ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਹੀ ਨਹੀਂ ਹੁੰਦਾ, ਫਿਰ ਅਸੀਂ ਕੀ ਕਰ ਸਕਦੇ ਹਾਂ, ਜਾਂ ਤਾਂ ਪੂਰੀ ਰੀਫਾਈਨੈਂਸ ਕਰੀਏ ਮਤਲਬ ਕਿ ਨਵੇਂ ਸਿਰੋਂ ਮੋਰਗੇਜ ਕਰੀਏ, ਜਾਂ ਮੋਰਗੇਜ ਨੂੰ ਐਜ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਕਿਸੇ ਹੋਰ ਬੈਂਕ ਤੋਂ ਲਾਈਨ ਆਫ ਕ੍ਰੈਡਿਟ ਲੈ ਲਈਏ। ਹੁਣ ਇਹ ਬੈਂਕਾਂ ਵਾਲੀ ਜਿਹੜੀ ਆਪਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਇਨਕਮ ਤੇ ਕ੍ਰੈਡਿਟ ਦੇ ਨਾਲ ਸਾਨੂੰ ਕੁਆਲੀਫਾਈ ਕਰਨਾ ਪੈਂਦਾ। ਜੇ ਬਾਈ ਚਾਂਸ ਇਨਕਮ ਨਹੀਂ ਹੈਗੀ ਹੈ, ਕ੍ਰੈਡਿਟ ਨਹੀਂ ਹੈਗਾ, ਕਿੱਥੇ ਵੀ ਕੋਈ ਪ੍ਰੋਬਲਮ ਹੈਗੀ ਹੈ, ਬਟ ਘਰ 'ਚ ਇਕੁਇਟੀ ਹੈ, ਤਾਂ ਵੀ ਜਿਹੜਾ ਹੈਗਾ ਉਹ ਇਕੁਇਟੀ ਅਸੀਂ ਕੱਢ ਸਕਦੇ ਹੈਗੇ ਆ ਪ੍ਰਾਈਵੇਟ ਮੋਰਗੇਜ ਜਾਂ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਰਾਹੀਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਰਸ਼ਮੀ ਜੀ। ਸੋ 647-549-4499 647-549-4499 ਰਸ਼ਮੀ ਜੀ ਹੁਣ ਤੁਸੀਂ ਗੱਲਬਾਤ ਕਰ ਸਕਦੇ ਹੋ। ਪੰਦੇਰ ਸਾਹਿਬ ਕਾਲ ਕਰ ਰਹੇ ਸੀ, ਸਾਡੇ ਬਹੁਤ ਪਿਆਰੇ ਲਿਸਨਰ ਔਰ ਖੂਬਸੂਰਤ ਆਵਾਜ਼ ਦੇ ਮਾਲਕ ਜ਼ਿੰਦਾ ਦਿਲ ਇਨਸਾਨ ਬੋਬੀ ਪੰਦੇਰ ਜੀ। ਪੰਦੇਰ ਸਾਹਿਬ ਕਰਿਓ ਕਾਲ, ਫਿਰ ਗੱਲਬਾਤ ਕਰਾਂਗੇ। ਔਰ ਨਾਲ ਦੀ ਨਾਲ ਫੈਸ਼ਨ ਆਈਕਿਊ ਨੂੰ ਯਾਦ ਰੱਖਣਾ, 905-453-2225 ਟੋਪ ਟੋਪ ਟੋਪ ਤੇ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਬਸ ਇਹਦੇ ਉੱਪਰ ਕੁਛ ਨਹੀਂ ਆ, ਤੁਸੀਂ ਘਰ ਵਾਸਤੇ ਸ਼ੋਪਿੰਗ ਕਰਨੀ ਆ, ਆਪਣੇ ਵਿਆਹ ਵਾਸਤੇ, ਪਾਰਟੀ ਵਾਸਤੇ, ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਨਾਲ ਦੀ ਨਾਲ ਡਰੀਮ ਹੋਮ ਅਪਲਾਇੰਸਿਸ, ਡਰੀਮ ਹੋਮ ਅਪਲਾਇੰਸਿਸ ਅਪਲਾਇੰਸਿਸ ਖਰੀਦਣੇ ਆ ਘਰ ਵਾਸਤੇ, ਬੇਸਮੈਂਟ ਪ੍ਰੋਪਰਟੀ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਕਿਸੇ ਵੀ ਤਰ੍ਹਾਂ ਦੇ ਅਪਲਾਇੰਸਿਸ, ਬੈਸਟ ਪ੍ਰਾਈਜ਼ GTA ਤੋਂ ਗਰੰਟੀਡ ਬੈਸਟ ਪ੍ਰਾਈਜ਼। ਸਾਰੇ ਸਟੋਰਾਂ ਦੇ ਉੱਪਰ ਜਾ ਕੇ ਤੁਸੀਂ ਕੋਟੇਸ਼ਨ ਲੈ ਕੇ ਆਓ, ਪ੍ਰਾਈਜ਼ ਬੀਟ ਕਰਕੇ ਦੇਣਗੇ, ਨਾਲ ਤੋਹਫੇ ਵੀ ਦੇਣਗੇ, ਡਿਲੀਵਰੀ ਵੀ ਫ੍ਰੀ ਦੇਣਗੇ, ਇੰਸਟਾਲੇਸ਼ਨ ਵੀ ਫ੍ਰੀ ਦੇਣਗੇ, ਪਰ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਪੈਣਾ। 905-805-3000 ਨਾਲ ਦੀ ਨਾਲ 9058053000 BDS ਹੋਮ ਪੇਂਟਿੰਗ, ਪੇਂਟਿੰਗ ਦੀਆਂ ਸੇਵਾਵਾਂ ਲੈਣ ਦੇ ਲਈ BDS ਹੋਮ ਪੇਂਟਿੰਗ ਨੂੰ ਯਾਦ ਰੱਖੋ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ 9059656311। ਪੇਂਟ ਕਰਾਉਣਾ ਘਰ ਨੂੰ, ਇੰਟੀਰੀਅਰ ਐਕਸਟੀਰੀਅਰ ਫਲੋਰਿੰਗ ਦਾ ਕੰਮ ਕਰਾਉਣਾ, ਬੇਸਮੈਂਟ ਫਿਨਿਸ਼ ਕਰਾਉਣੀ ਹੈ, ਡੈਕ ਫੈਂਸ ਪੇਂਟ ਕਰਵਾਉਣਾ, ਜਗਰਾਜ ਬਾਈ ਉਹਨਾਂ ਨੂੰ ਕਾਲ ਕਰ ਲਿਓ 905-965-6311।

0: 905-673-3337 905-673-3337 ਤੁਸੀਂ ਲਵਾਨਾ ਵੈਲਨੈਸ ਸਪਾ, ਲਿਵਾਨਾ ਵੈਲਨੈਸ ਸਪਾ ਨੂੰ ਯਾਦ ਰੱਖੋ। ਭੈਣਾਂ ਨੂੰ ਜਾਣ ਕੇ ਬਹੁਤ ਖੁਸ਼ਖਬਰੀ ਹੋਊਗੀ, ਤੁਹਾਨੂੰ ਜਾਣ ਕੇ ਬੜੀ ਖੁਸ਼ਖਬਰੀ ਹੋਣੀ ਆ, ਕਿਉਂਕਿ ਲਿਵਾਨਾ ਵੈਲਨੈਸ ਸਪਾ ਖੁੱਲ੍ਹ ਗਿਆ ਇੱਕ ਵਧੀਆ ਅਤੇ ਪ੍ਰੋਫੈਸ਼ਨਲ ਇਨਵਾਇਰਮੈਂਟ, ਔਰ ਨਾਲ ਦੀ ਨਾਲ ਇਹਨਾਂ ਕੋਲ ਰਜਿਸਟਰਡ ਥੈਰੇਪਿਸਟ ਆ, ਹਾਈ ਕੁਆਲਿਟੀ ਦੇ ਲੇਟੈਸਟ ਇਕਿਊਪਮੈਂਟ ਆ, ਹੇਅਰ ਰਿਮੂਵਲ ਬਹੁਤ ਸਾਰੀਆਂ ਸਰਵਿਸ ਇਹਨਾਂ ਕੋਲ। ਹੁਣ ਸਮਾਂ ਮੇਰੇ ਕੋਲ ਸੀਮਤ ਆ, ਮੈਂ ਨਹੀਂ ਤਾਂ ਤੁਹਾਨੂੰ ਇੱਕ ਇੱਕ ਸਰਵਿਸ ਬਾਰੇ ਦੱਸਾਂ। ਇਹਨਾਂ ਕੋਲ ਟੌਪ ਦੀਆਂ ਬੋਡੀ ਕੰਟੋਰਿੰਗ ਕਰਾਉਣੀ ਹੈ, ਤੁਸੀਂ ਪ੍ਰੀ ਨੈਟਲ ਮਸਾਜ ਲੈਣਾ, ਮਸਾਜ ਥੈਰੇਪੀ ਲੈਣੀ ਆ, ਅਤੇ ਬਹੁਤ ਅਮੇਜ਼ਿੰਗ ਅਮੇਜ਼ਿੰਗ ਅਮੇਜ਼ਿੰਗ ਇਹਨਾਂ ਕੋਲ ਪ੍ਰਾਈਜ਼ ਆ। ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦਿਓ, ਬਸ ਤੁਸੀਂ ਪਹੁੰਚ ਜਿਓ, ਕਾਲ ਕਰ ਲਓ, ਆਪਣੀ ਅਪੁਆਇੰਟਮੈਂਟ ਬੁੱਕ ਕਰਾ ਲਓ। ਲਿਵਾਨਾ ਵੈਲਨੈਸ ਸਪਾ, 416-881-5385, 416-881-5385। ਸਪੈਸ਼ਲੀ ਜਿਹੜੇ ਸਾਡੇ ਡਰਾਈਵਰ ਵੀਰ ਆ ਜਾਂ ਜਿਮ ਲਾਉਂਦੇ ਆ, ਤੁਸੀਂ ਤੁਹਾਡੀ ਬੋਡੀ ਸਟਿਫ ਹੋ ਗਈ ਆ, ਤੁਹਾਡੇ ਮਸਲ ਸਟਿਚ ਹੋ ਗਏ ਆ, ਤੁਸੀਂ ਆਪਣੇ ਵਰਕ ਫਰੋਮ ਹੋਮ ਕਰਦੇ ਹੋ, ਅਪਰ ਬੈਕ ਲੋਅਰ ਬੈਕ ਪੇਨ 'ਚ ਪੇਨ ਆ ਬੈਕ ਦੇ ਵਿੱਚ, ਤਾਂ ਵੀ ਤੁਸੀਂ ਲਿਵਾਨਾ ਵੈਲਨੈਸ ਸਪਾ ਨੂੰ ਯਾਦ ਰੱਖੋ। ਇਹ ਇੰਸ਼ੋਰੈਂਸ ਸਿੱਧੀ ਤੁਹਾਡੀ ਇੰਸ਼ੋਰੈਂਸ ਨੂੰ ਬਿਲਿੰਗ ਕਰਦੇ ਆ, ਇੰਸ਼ੋਰੈਂਸ ਨਾਲ ਗੱਲਬਾਤ ਕਰਨਗੇ, ਤੁਹਾਡੇ ਤੋਂ ਇੱਕ ਪੈਸੇ ਚਾਰਜ ਨਹੀਂ ਕਰਨਗੇ। ਲਿਵਾਨਾ ਵੈਲਨੈਸ ਸਪਾ, 416-881-5385। ਨਾਲ ਦੀ ਨਾਲ ਲਰਨ ਫਰੈਂਚ ਵਿਦ ਨਿਤਿਕਾ ਜੀ ਨੂੰ ਯਾਦ ਰੱਖੋ। ਤੁਸੀਂ ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਣਾ ਚਾਹੁੰਦੇ ਹੋ, ਤੁਹਾਨੂੰ ਚਾਹੀਦਾ ਕਿ ਤੁਹਾਡੇ ਬੱਚੇ ਫਰੈਂਕ ਫੋਨ ਜੋਬਾਂ ਦੇ ਲਈ ਐਲੀਜੀਬਲ ਹੋ ਜਾਣ, ਤਾਂ ਲਰਨ ਫਰੈਂਚ ਵਿਦ ਨਿਤਿਕਾ, 647-594-9093। ਨਿਤਿਕਾ ਜੀ ਸਾਡੇ ਨਾਲ ਜਾਣਾ ਸੀਗਾ, ਇੰਟਰਵਿਊ ਹੋਣੀ ਸੀ, ਮੈਨੂੰ ਲੱਗਦਾ ਕਿ ਅੱਜ ਉਹ ਲੇਟ ਹੋ ਗਏ ਨੇ, ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕੱਲ੍ਹ ਨੂੰ ਜਾ ਕੇ ਫਿਰ ਖੂਬਸੂਰਤ ਮੈਸੇਜ ਦਿਆਂਗੇ, ਤੁਸੀਂ ਮੈਸੇਜ ਸੁਣ ਹੀ ਲਓ।
1: ਤੁਸੀਂ ਆਪਣੇ ਕੈਨੇਡੀਅਨ ਬੌਰਨ ਬੱਚਿਆਂ ਨੂੰ ਫ੍ਰੈਂਚ ਸਿਖਾ ਕੇ ਉਹਨਾਂ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇੱਕ ਇੰਟਰਨੈਸ਼ਨਲ ਸਟੂਡੈਂਟ ਹੋ ਜਿਸ ਨੂੰ ਵਰਕ ਪਰਮਿਟ ਐਕਸਟੈਂਸ਼ਨ ਅਤੇ PR ਲਈ ਫ੍ਰੈਂਚ ਦੀ ਸਖਤ ਜ਼ਰੂਰਤ ਹੈ, ਹੁਣ ਲੈਵਲਾਂ ਦੇ ਚੱਕਰਾਂ ਵਿੱਚ ਬਹਿ ਕੇ ਆਪਣਾ ਸਮਾਂ ਖਰਾਬ ਨਾ ਕਰੋ। ਸਿੱਧਾ ਸੰਪਰਕ ਕਰੋ ਲਰਨ ਫ੍ਰੈਂਚ ਵਿਦ ਨਿਤਿਕਾ ਜੀ ਨਾਲ। ਘੱਟ ਸਮੇਂ ਵਿੱਚ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਦੇ ਨਾਲ ਬੜੋ ਫ੍ਰੈਂਚ ਦੇ ਐਕਸਪਰਟ। ਯਾਦ ਰੱਖੋ, ਫ੍ਰੈਂਚ ਸਿਰਫ ਇੱਕ ਲੈਂਗੁਏਜ ਨਹੀਂ, ਇੱਕ ਅਜਿਹੀ ਸਕਿੱਲ ਹੈ ਜੋ ਤੁਹਾਡੇ ਬੱਚਿਆਂ ਲਈ ਹਾਈ ਪੇਇੰਗ ਫ੍ਰੈਂਕੋਫੋਨ ਜੌਬਸ ਦੇ ਹਜ਼ਾਰਾਂ ਨਵੇਂ ਹਸਤੇ ਖੋਲੇਗੀ। ਨਿਤਿਕਾ ਜੀ ਕੋਲ ਸਮਰ ਕਲਾਸਿਸ ਸਟਾਰਟ ਹੋ ਚੁੱਕੀਆਂ ਨੇ, ਸੀਟਾ ਸੀਮਿਤ ਹਨ, ਅੱਜ ਹੀ ਕਾਲ ਕਰੋ 647-594-9093। ਇੱਕ ਵਾਰ ਫੇਰ ਨੋਟ ਕਰੋ 647-594-9093।
0: ਸੋ ਬਿਲਕੁਲ ਜੀ, ਲਰਨ ਫਰੈਂਚ ਵਿਦ ਨਿਤਿਕਾ, ਸਾਡੇ ਕੋਲ 3 ਕੁ ਮਿੰਟ ਬਾਕੀ ਆ ਅਤੇ ਸਾਡੇ ਨਾਲ ਬਹੁਤ ਸਾਰੀਆਂ ਕਾਲਸ ਵੀ ਆ, ਪਰ ਮੈਂ ਸਾਡੇ ਨਾਲ ਲਰਨ ਫਰੈਂਚ ਵਿਦ ਨਿਤਿਕਾ ਜੀ ਤੋਂ ਚਰਨਜੀਤ ਜੀ ਜੁੜ ਚੁੱਕੇ ਨੇ, ਕੁਇਕਲੀ ਇੱਕ ਮੈਸੇਜ ਦੇ ਦਈਏ ਲਰਨ ਫਰੈਂਚ ਵਿਦ ਨਿਤਿਕਾ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਟੂਡੀਓ 'ਚ, ਕੀ ਹਾਲ ਚਾਲ ਜੀ?
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਦੱਸੋ ਕੀ ਹਾਲ?
0: ਤੁਹਾਡੀ ਇੰਟਰਵਿਊ ਹੁਣ ਆਪਾਂ ਕੱਲ੍ਹ ਤੇ ਪੋਸਟਪੋਨ ਕਰ ਦਿੰਦੇ ਹਾਂ, ਕਿਉਂਕਿ ਫਰੈਂਚ ਅਸੀਂ ਸਿਖਾਉਣੀ ਆ ਬੱਚਿਆਂ ਨੂੰ।
2: ਬਿਲਕੁਲ,
0: ਬਹੁਤ ਪਰਿਵਾਰ ਕਾਲਾਂ ਆਉਂਦੀਆਂ ਕਿ ਅਸੀਂ ਆਪਣੇ ਬੱਚਿਆਂ ਨੂੰ ਫਰੈਂਚ ਕਿਵੇਂ ਸਿਖਾ ਸਕਦੇ ਹਾਂ, ਅਸੀਂ ਲੈਵਲਾਂ ਦੇ ਚੱਕਰਾਂ 'ਚ ਨਹੀਂ ਪੈਣਾ, ਅਸੀਂ ਕੁਇਕ ਫਰੈਂਚ ਸਿੱਖਣੀ ਆ। ਸੋ ਉਹਦੇ ਲਈ ਇੱਕ ਮੈਸੇਜ ਦੇ ਦਿਓ, ਨੰਬਰ ਦੇ ਦਿਓ, ਅਤੇ ਇੱਕ ਮੈਸੇਜ ਐਸਾ ਦੇ ਦਿਓ ਕਿ ਪਰਿਵਾਰਾਂ ਦੇ ਦਿਲ 'ਚ ਬਹਿ ਜੇ ਕਿ ਵਾਕਿਆ ਹੀ ਆਪਣੇ ਬੱਚਿਆਂ ਨੂੰ ਫਰੈਂਚ ਕਿਉਂ ਸਿਖਾਉਣੀ ਚਾਹੀਦੀ ਹੈ।
2: ਬਿਲਕੁਲ, ਜਿੱਦਾਂ ਪ੍ਰਭ ਜੀ, ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਆ, ਤੁਹਾਨੂੰ ਪਤਾ PR ਵਾਸਤੇ ਉਹਨਾਂ ਨੇ ਸਿੱਖਣੀ ਹੈਗੀ, ਉਹਨਾਂ ਲਈ ਬਹੁਤ ਜ਼ਰੂਰੀ ਹੋ ਗਿਆ, ਅਤੇ ਜਿਹੜੇ ਬੱਚੇ ਇੱਥੇ ਦੇ ਬੋਰਨ ਹੈਗੇ ਜਾਂ ਫਿਰ ਇੱਥੇ ਸਕੂਲਿੰਗ ਕਰ ਰਹੇ ਹੈਗੇ, ਉਹਨਾਂ ਬੱਚਿਆਂ ਨੂੰ ਵੀ ਜੋਬ ਓਪਰਚੁਨਿਟੀਜ਼ ਦੇ ਵਿੱਚ ਬਹੁਤ ਹੈਲਪ ਹੁੰਦੀ ਹੈ। ਲਾਈਕ ਕਈ ਵਾਰ ਆਪਾਂ ਸੋਚਦੇ ਹਾਂ ਕਿ ਸਕੂਲਿੰਗ ਤੋਂ ਬਾਅਦ ਜਾਂ ਸਕੂਲਿੰਗ ਦੇ ਨਾਲ ਤਾਂ ਬੱਚੇ ਨੇ ਪਾਰਟ ਟਾਈਮ ਜੋਬ ਹੀ ਕਰਨੀ ਹੈ ਨਾ
0: ਜੀ,
2: ਅਤੇ ਜੇ ਬੱਚੇ ਸਕੂਲ ਦੇ ਵਿੱਚ ਫੋਰ ਐਗਜ਼ਾਮਪਲ ਕੋਈ 9th-10th ਕਲਾਸ ਦੇ ਵਿੱਚ ਵੀ ਬੱਚਾ, ਅਗਰ ਉਹ ਵੀ ਆਪਣੇ ਕੋਲ ਆਉਂਦਾ, ਆਪਾਂ 8-9 ਮਹੀਨੇ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਸਰਟੀਫਾਈਡ ਕਰਵਾ ਦਿੰਦੇ ਹੈਗੇ ਫਰੈਂਚ ਦੇ ਵਿੱਚੋਂ, ਜਿਹਦੇ ਨਾਲ ਬੱਚਾ ਨਾ ਪਾਰਟ ਟਾਈਮ ਦੇ ਵਿੱਚ ਹੀ ਕੋਈ ਵਧੀਆ ਬਾਇਲੈਂਗੁਅਲ ਜੋਬ, ਕੋਈ ਕਸਟਮਰ ਕੇਅਰ ਦੀ, ਲਾਈਕ ਬਹੁਤ ਟਾਈਮ ਬਾਰੇ ਹੁੰਦਾ ਕਿ ਬੱਚੇ ਨਾ ਵਰਕ ਫਰੋਮ ਹੋਮ ਤੋਂ ਵੀ ਜੋਬ ਲੈ ਲੈਂਦੇ ਹੈਗੇ। ਸੋ ਕੋਈ ਵੀ ਸਟੂਡੈਂਟ ਹੈਗਾ, ਕਿਸੇ ਕੋਈ ਵੀ ਤੁਹਾਡੀ ਏਜ ਹੈਗੀ, ਕੁਛ ਵੀ ਹੈਗਾ ਤੁਹਾਡੇ ਲਈ, ਫਰੈਂਚ ਦੇ ਲਾਈਕ ਬੈਨੀਫਿਟ ਹੀ ਬੈਨੀਫਿਟ ਹੈ ਇਸ ਕੰਟਰੀ 'ਚ। ਈਵਨ ਜੇ ਆਪਾਂ ਕਿਤੇ ਅਦਰ ਵੀ ਜਾਂਦੇ ਹਾਂ, ਫੋਰ ਐਗਜ਼ਾਮਪਲ ਕਈ ਵਾਰ ਆਪਾਂ ਬੈਕ ਹੋਮ ਜਾਣਾ ਗਾ, ਉੱਥੋਂ ਵੀ ਲਾਈਕ ਗਲੋਬਲ ਲੈਵਲ ਦੇ ਉੱਤੇ ਫਰੈਂਚ ਦੇ ਵਿੱਚ ਬਹੁਤ ਸਾਰੀ ਜੋਬਸ ਹੈਗੀਆਂ।
0: ਬਿਲਕੁਲ ਜੀ, ਨੰਬਰ ਇੱਕ ਵਾਰੀ ਚਰਨਜੀਤ ਜੀ ਦੇ ਦਿਓ ਤਾਂ ਕਿ ਪਰਿਵਾਰ ਰਾਬਤਾ ਕਰ ਸਕਣ, ਅਤੇ ਕੱਲ੍ਹ ਨੂੰ ਫਿਰ ਆਪਾਂ ਇੱਕ ਵਧੀਆ ਇੰਟਰਵਿਊ ਦੇ ਰਾਹੀਂ ਆਪਾਂ ਸਾਰੇ ਪਰਿਵਾਰਾਂ ਨੂੰ ਮੈਸੇਜ ਦੇਵਾਂਗੇ। ਸੋ ਜੀ, ਨੰਬਰ ਇੱਕ ਵਾਰ ਦੇ ਦਿਓ ਜੀ।
2: ਹਾਂਜੀ, 647-594-9093, 647-594-9093, ਲਰਨ ਫਰੈਂਚ ਵਿਦ ਨਿਤਿਕਾ।
0: ਬਿਲਕੁਲ ਜੀ, ਤੁਸੀਂ ਇਹਨਾਂ ਦੇ ਸੋਸ਼ਲ ਮੀਡੀਆ ਦੇ ਪੇਜ 'ਤੇ ਵੀ ਜਾ ਕੇ ਵੀ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਤੁਸੀਂ ਲਰਨ ਫਰੈਂਚ ਵਿਦ ਨਿਤਿਕਾ ਇੰਸਟਾਗ੍ਰਾਮ 'ਤੇ ਜਾਣਾ, ਉੱਥੇ ਜਾ ਕੇ ਤੁਸੀਂ ਇਹਨਾਂ ਦੇ ਵਿਊ ਵੀ ਦੇਖੋ, ਤੁਸੀਂ ਇਹਨਾਂ ਨਾਲ ਗੱਲਬਾਤ ਵੀ ਕਰੋ। ਤੁਸੀਂ ਉੱਥੇ ਬਹੁਤ ਸਾਰੇ ਨਵੀਆਂ ਨਵੀਆਂ ਵੀਡੀਓਜ਼ ਪਾਉਂਦੇ ਰਹਿੰਦੇ ਨੇ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਬਹੁਤ ਚੀਜ਼ਾਂ ਸੋਸ਼ਲ ਮੀਡੀਆ ਦੇ ਰਾਹੀਂ ਜਾਓਗੇ। ਸੋ ਤੁਸੀਂ ਉਹਨਾਂ ਦਾ ਨੰਬਰ ਵੀ ਤੁਹਾਨੂੰ ਮਿਲ ਜਾਣਾ, ਲਰਨ ਫਰੈਂਚ ਵਿਦ ਨਿਤਿਕਾ। ਕੱਲ੍ਹ ਨੂੰ ਫਿਰ ਮੈਸੇਜ ਦੇਵਾਂਗੇ, ਪਰਿਵਾਰਾਂ ਨਾਲ ਫਿਰ ਗੱਲਬਾਤ ਕਰਾਂਗੇ। ਸੋ ਅੱਜ ਸਮਾਂ ਸਾਨੂੰ ਇੱਥੇ ਇਜਾਜ਼ਤ ਨਹੀਂ ਦੇ ਰਿਹਾ, ਕੱਲ੍ਹ ਨੂੰ ਮਿਲਦੇ ਹਾਂ ਇਸੇ ਸਮੇਂ ਇਸੇ ਵੇਲੇ। ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ। ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਔਰ ਜਾਂਦੇ ਜਾਂਦੇ ਰੇਡੀਓ ਉਡਾਨ ਦਾ ਇੰਸਟਾਗ੍ਰਾਮ ਪੇਜ 'ਤੇ ਜ਼ਰੂਰ ਸਾਡੇ ਨਾਲ ਜੁੜੋ, ਤਾਂ ਕਿ ਤੁਹਾਨੂੰ ਬਹੁਤ ਸਾਰੇ ਗਿਵ ਅਵੇ ਕਰਾਂਗੇ। ਬਹੁਤ ਸਾਰੇ ਅਪਕਮਿੰਗ ਸ਼ੋਅਜ਼ ਆ ਰਹੇ ਨੇ, ਸੋ ਉਹਨਾਂ ਬਾਰੇ ਤੁਹਾਨੂੰ ਬਹੁਤ ਸਾਰੀਆਂ ਟਿਕਟਸ ਦੇਣੀਆਂ ਨੇ। ਸੋ ਰੇਡੀਓ ਉਡਾਨ ਦੇ ਇੰਸਟਾਗ੍ਰਾਮ ਦੇ ਪੇਜ 'ਤੇ ਜ਼ਰੂਰ ਸਾਡੇ ਨਾਲ ਜੁੜੋ। ਨਾਲ ਦੀ ਨਾਲ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਸਾਡੇ ਪ੍ਰੋਗਰਾਮ ਦੇ ਉੱਪਰ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਰੇਡੀਓ ਉਡਾਨ ਦੇ ਇੰਸਟਾਗ੍ਰਾਮ ਪੇਜ ਦੇ ਉੱਪਰ DM ਕਰ ਦਿਓ, ਜਾਂ 437-870-001-437

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ, ਆਪਣੀ ਪਛਾਣ ਵਾਲਾ।

0: ਸਤਿ ਸ੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਸਭ ਠੀਕ ਠਾਕ ਹੋਵੋਗੇ, ਕਿ ਜਿਸ ਤਰ੍ਹਾਂ ਗਰਮੀ ਦਾ ਕਹਿਰ ਅੱਜ ਕੱਲ੍ਹ ਚੱਲ ਰਿਹਾ ਤੇ ਸਾਰੇ ਦੋਸਤ ਮਿੱਤਰ ਠੀਕ ਠਾਕ ਹੋਣਗੇ। ਮੈਂ ਉਮੀਦ ਕਰਦਾ ਤੁਸੀਂ ਜੁੜ ਚੁੱਕੇ ਹੋ ਇਸ ਵੇਲੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਤੇ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਨੂੰ ਚਲਾਇਆ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ। ਤੁਸੀਂ ਐਪ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ ਰੋਜ਼ ਸਵੇਰੇ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਦੋਸਤ ਮਿੱਤਰ ਭੈਣ ਭਰਾ ਇਸ ਵੇਲੇ ਸਾਡੇ ਨਾਲ ਰੇਡੀਓ ਪ੍ਰੋਗਰਾਮ ਦੇ ਨਾਲ ਜੁੜ ਨਹੀਂ ਸਕੇ ਤਾਂ ਅਗਲੇ ਦਿਨ ਸ਼ਾਮ ਨੂੰ 6:30 ਵਜੇ ਅਸੀਂ ਫਿਰ ਰਿਕਾਰਡਡ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ VPS24 ਦੇ ਉੱਪਰ, ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ ਜਿਸ ਨੂੰ ਕਥੂਰੀਆ ਸਾਹਿਬ ਨੇ ਪੰਜਾਬੀਆਂ ਨੂੰ ਸਮਰਪਿਤ ਕੀਤਾ ਹੋਇਆ। ਤੁਸੀਂ ਵੀ ਉਸ ਦੀਆਂ ਸੇਵਾਵਾਂ, ਅਗਰ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ ਨੂੰ ਆਰਗੇਨਾਈਜ਼ ਕਰਨ ਦੇ ਲਈ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਫ੍ਰੀ ਆਫ ਕਾਸਟ ਉਸ ਦੀਆਂ ਸੇਵਾਵਾਂ ਲੈ ਸਕਦੇ ਹੋ। 14 ਜੂਨ ਦਾ ਦਿਨ ਤੁਸੀਂ ਨੋਟ ਕਰ ਲਓ। ਮੈਂ ਕੱਲ ਵੀ ਦੱਸਿਆ ਸੀ ਕਿ 14 ਜੂਨ ਨੂੰ ਅਸੀਂ ਸੈਯਦ ਵਰ ਸ਼ਾਹ ਦੀ ਯਾਦ ਦੇ ਵਿੱਚ ਇੱਕ ਛੋਟਾ ਜਿਹਾ ਸਮਾਗਮ ਉੱਥੇ ਕਰਨ ਜਾ ਰਹੇ ਹਾਂ। ਸ਼ਾਮ ਨੂੰ 6 ਵਜੇ ਦਾ ਟਾਈਮ ਹੈ, ਐਤਵਾਰ ਦਾ ਦਿਨ ਹੈ, ਤੇ ਤੁਸੀਂ ਆਓ। ਉੱਥੇ ਕੋਈ ਉਸਦੀ ਐਂਟਰੀ ਫੀਸ ਨਹੀਂ ਹੈ, ਬਿਲਕੁਲ ਫ੍ਰੀ ਤੁਸੀਂ ਆ ਸਕਦੇ ਹੋ। ਚਾਹ ਪਾਣੀ ਤੁਹਾਨੂੰ ਪਿਲਾਵਾਂਗੇ, ਤੁਹਾਡੀ ਸੇਵਾ ਵੀ ਕਰਾਂਗੇ। ਇਹ ਕਿਉਂਕਿ ਪੰਜਾਬੀਆਂ ਦੀ ਟ੍ਰੈਡੀਸ਼ਨ ਹੈ ਕਿ ਘਰ ਆਏ ਕਿਸੇ ਮਹਿਮਾਨ ਨੂੰ ਚਾਹ ਪਾਣੀ ਅਸੀਂ ਪਿਲਾ ਕੇ ਭੇਜਦੇ ਹਾਂ, ਬਾਕੀ ਤੁਸੀਂ ਇੰਜੋਏ ਕਰੋਗੇ ਉਸ ਪ੍ਰੋਗਰਾਮ ਨੂੰ। ਸੋ ਟਾਈਮ ਹੋ ਗਿਆ ਜੀ ਇਸ ਵੇਲੇ 10:08, ਸਟੂਡੀਓ ਦਾ ਨੰਬਰ ਹੈ 6473763553, 6473763553। ਹੁਣੇ ਹੁਣੇ ਤੁਸੀਂ ਸੁਣ ਕੇ ਹਟੇ ਹੋ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਦੇ ਨਾਲ, ਔਰ ਇਹ ਸਿਲਸਿਲਾ ਲਗਾਤਾਰ ਸਵੇਰੇ 4 ਵਜੇ ਤੋਂ ਚੱਲਦਾ ਹੈ। ਸਾਡੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ, ਚਾਹੇ ਉਹ ਪੰਜਾਬੀ ਲਹਿਰਾਂ ਹੋਏ, ਚਾਹੇ ਉਹ ਪੰਜਾਬੀ ਵਿਰਸਾ ਹੋਏ, ਦੇਸ਼ ਪ੍ਰਦੇਸ ਹੋਏ, ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਸਾਡੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਹੁਨਰ ਦੇ ਨਾਲ ਤੁਹਾਡਾ ਮਨੋਰੰਜਨ ਵੀ ਕਰਦੇ ਹਨ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਹਨ, ਤੇ ਤੁਹਾਨੂੰ ਪੰਜਾਬੀ ਸਾਹਿਤ ਦੇ ਨਾਲ, ਪੰਜਾਬੀ ਮਾਂ ਬੋਲੀ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਤੋ ਸਾਡੀ ਵਾਰੀ ਆਉਂਦੀ ਹੈ ਇਸ ਵੇਲੇ, ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਜਿੰਨੀ ਕੁ ਕਮੀ ਪੇਸ਼ੀ ਰਹਿ ਗਈ ਹੈ ਸਵੇਰੇ 4 ਵਜੇ ਤੋਂ ਲੈ ਕੇ 5:30 AM ਦੀ ਫ੍ਰੀਕੁਐਂਸੀ ਦੇ ਪ੍ਰੋਗਰਾਮਾਂ ਦੇ ਵਿੱਚ, ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਕਿ ਉਸਨੂੰ, ਉਸ ਕਮੀ ਪੇਸ਼ੀ ਨੂੰ ਪੂਰਾ ਕਰਕੇ, ਉਸ ਗੁਲਦਸਤੇ ਨੂੰ ਪੂਰੀ ਤਰ੍ਹਾਂ ਸਜਾ ਕੇ ਅਸੀਂ ਤੁਹਾਨੂੰ ਆਰਾਮ ਦੀ ਨੀਂਦ ਜਿਹੜੀ ਤੁਸੀਂ ਸੋ, ਤੇ ਸਵੇਰੇ ਸੁਬਹਾ ਉੱਠ ਕੇ ਫਿਰ 5:30 AM ਦੇ ਨਾਲ ਜੁੜ ਜਾਓ। ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਵੀ ਔਰ ਆਪਣੇ ਮਨੋਰੰਜਨ ਦੇ ਲਈ ਰੇਡੀਓ ਪ੍ਰੋਗਰਾਮ ਦੇ ਨਾਲ ਵੀ ਤੁਸੀਂ ਜੁੜ ਜਾਓ। ਸੋ ਦੋਸਤੋ, ਰੋਜ਼ ਦੀ ਤਰ੍ਹਾਂ ਮੇਰੇ ਨਾਲ ਮੇਰੇ ਦੋਸਤ ਹੁਸਨੈਨ ਅਕਬਰ ਜੀ ਵੀ ਮੇਰੇ ਨਾਲ ਹਾਜ਼ਰ ਨੇ ਅੱਜ। ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਕਥੂਰੀਆ ਸਾਹਿਬ ਦੇ ਮਹਿਮਾਨ ਨੇ ਤੇ ਸਾਡੇ ਕੋਲ ਹੀ ਨੇ 2-2.5 ਮਹੀਨੇ ਹੁਣ, ਤੇ ਤੁਸੀਂ ਵੇਖੋਗੇ ਜਦੋਂ ਵੱਖਰੇ ਵੱਖਰੇ ਪਾਰਕਾਂ ਦੇ ਵਿੱਚ ਸਾਡੀਆਂ ਪੰਜਾਬੀ ਕਮਿਊਨਿਟੀ ਆਪਣੇ ਆਪਣੇ ਮੇਲਿਆਂ ਨੂੰ ਆਰਗੇਨਾਈਜ਼ ਕਰਨਗੇ ਤਾਂ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਉੱਥੇ ਵੀ ਸਮਰਪਿਤ ਹੁੰਦੀਆਂ ਨੇ। ਸੋ ਤੁਸੀਂ ਉੱਥੇ ਵੀ ਇਹਨਾਂ ਦੀ ਆਵਾਜ਼ ਦਾ ਜਾਦੂ ਜਿਹੜਾ ਸੁਣੋਗੇ, ਤੇ ਜਿੰਨੇ ਦਿਨ ਇੱਥੇ ਨੇ ਤੇ ਸਾਡੇ ਨਾਲ ਵੀ ਰੇਡੀਓ ਤੇ ਜੇ ਇੱਥੇ ਪ੍ਰੈਜੈਂਟ ਹੋਇਆ ਕਰਨਗੇ 10 ਵਜੇ ਤੇ ਜ਼ਰੂਰ ਸਾਡੇ ਨਾਲ ਸ਼ਾਮਿਲ ਹੋਇਆ ਕਰਨਗੇ, ਤੇ ਜੇ ਕਿਤੇ ਇੱਧਰ ਉੱਧਰ ਕਿਸੇ ਰੁਝੇਵੇਂ ਦੇ ਵਿੱਚ ਹੋਣਗੇ ਤਾਂ ਫਿਰ ਚਲੋ ਉਹ ਇੱਕ ਦੁਨੀਆਦਾਰੀ ਉਹ ਵੀ ਨਿਭਾਉਣੀ ਪੈਂਦੀ। ਹਾਂਜੀ ਹੁਸਨੈਨ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਫਸਟ ਕਲਾਸ।
0: ਅੱਜ ਗਰਮੀ ਫਿਰ ਇੰਜੋਏ ਕੀਤਾ ਗਰਮੀ ਦੇ ਵਿੱਚ ਬਾਹਰ ਅੰਦਰ ਜਾ ਕੇ ਬ੍ਰਮਟਨ ਦੇ ਵਿੱਚ ਕਿਤੇ?
1: ਅਸੀਂ ਜੀ ਜਿੰਨੀ ਦੀ ਪਾਕਿਸਤਾਨ ਗਰਮੀ ਇੰਜੋਏ ਕਰਕੇ ਆਏ ਹਾਂ, ਇਹ ਤਾਂ ਕੁਛ ਵੀ ਨਹੀਂ।
0: ਇਹ ਗੱਲ ਬਿਲਕੁਲ ਠੀਕ ਹੈ, ਜਿਨ੍ਹਾਂ ਨੇ ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ ਗਰਮੀ ਦੇਖ ਲਈ ਨਾ, ਇੱਥੋਂ ਵਾਲੀ ਗਰਮੀ ਉਹਨਾਂ ਨੂੰ ਕਹਿੰਦੀ ਕੁਝ ਨਹੀਂ। ਪਰ ਇਹ ਤੁਸੀਂ ਦੇਖਿਆ ਵੀ ਇੱਥੋਂ ਦਾ ਜਿਹੜਾ 30-31 ਟੈਂਪਰੇਚਰ ਵੀ ਹੈ ਨਾ, ਉੱਥੋਂ ਦੇ 45-46 ਦੇ ਬਰਾਬਰ ਮਾਰ ਕਰਦਾ ਪੂਰੀ। ਕਿਉਂਕਿ ਇੱਕ ਤਾਂ ਹੈ ਨਾ ਕਿ ਆਪਣੇ ਜਿਹੜਾ ਬੋਨਸ ਦੇ ਵਿੱਚ ਮਿਲਦਾ ਨਾ ਪੋਲਿਊਸ਼ਨ, ਅਸਮਾਨ ਤਾਂ ਉੱਪਰੋਂ ਨਜ਼ਰ ਆਉਂਦਾ ਹੀ ਨਹੀਂ, ਪੋਲਿਊਸ਼ਨ ਹੀ ਪੋਲਿਊਸ਼ਨ ਹੈ। ਤੇ ਉੱਥੋਂ ਸੂਰਜ ਦੀਆਂ ਕਿਰਨਾਂ ਥੱਲੇ ਪਹੁੰਚਦਿਆਂ ਪੋਲਿਊਸ਼ਨ ਦੇ ਵਿੱਚ ਨਾ ਉਹਦਾ ਥੋੜਾ ਜਿਹਾ ਅਸਰ ਘੱਟ ਜਾਂਦਾ ਹੈ।
1: ਇਹਦੀ ਇੱਕ ਹੋਰ ਵੀ ਵਜ੍ਹਾ ਹੈ ਕਿ ਜਿਸ ਵੇਲੇ ਸਾਡੇ ਸਾਈਡ ਤੇ ਲਹਿੰਦੇ ਚੜ੍ਹਦੇ ਪੰਜਾਬ ਚ ਅਜੇ ਵੀ ਜਿਹੜੇ ਅਸੀਂ ਘਰ ਬਣਾਉਂਦੇ ਹਾਂ ਨਾ, ਉਹਨਾਂ ਦੇ ਭਾਵੇਂ ਲੈਂਟਰ ਵੀ ਪਾ ਦਈਏ ਨਾ, ਉੱਤੇ ਅਸੀਂ ਮਿੱਟੀ ਜ਼ਰੂਰ ਪਾਉਂਦੇ ਹਾਂ,
0: ਮਿੱਟੀ ਪਾਉਂਦੇ
1: ਹਾਂ। ਉਸ ਮਿੱਟੀ ਦੀ ਵਜ੍ਹਾ ਤੋਂ ਜਾਂ ਕੁਝ ਜਿਹੜੀਆਂ ਰਾਵਾਂ, ਕੱਚੀਆਂ ਰਾਵਾਂ ਹੁੰਦੀਆਂ ਨੇ ਜਾਂ ਜਿਹੜਾ ਮਾਹੌਲ ਹੁੰਦਾ, ਉਹਦੀ ਵਜ੍ਹਾ ਤੋਂ ਗਰਮੀ ਘੱਟ ਹੁੰਦੀ ਏ। ਇਹ ਜਿਹੜੇ ਸਾਡੇ ਇਲਾਕੇ ਚ ਅਸੀਂ ਰਹਿ ਰਹੇ ਹਾਂ, ਇਹ ਮੁਕੰਮਲ ਜਿਹੜਾ ਇਹ ਸਮਝ ਲਵੋ ਵੀ ਸੜਕਾਂ ਵੀ ਪੱਕੀਆਂ, ਮਕਾਨ ਵੀ ਜਿਹੜੇ ਜੋ ਕੁਝ ਵੀ ਜਿੱਧਰ ਵੇਖ ਰਿਹਾ ਨਾ, ਉਹ ਸਖ਼ਤ ਕੰਮ ਹੀ ਹੈ। ਉਹਦੀ ਵਜ੍ਹਾ ਤੋਂ ਫਿਰ ਗਰਮੀ ਦਾ ਜਿਹੜਾ ਨਾ ਮਜ਼ੀਦ ਟੈਂਪਰੇਚਰ ਵੱਧ ਜਾਂਦਾ।
0: ਸੋ ਦੋਸਤੋ, ਜੁੜ ਚੁੱਕੇ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ।

0: 647 367 53 53 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਅੱਜ 11 ਜੂਨ ਹੋ ਗਈ ਵੀਰਵਾਰ ਹੈ। ਟੈਂਪਰੇਚਰ ਇਸ ਵੇਲੇ ਹੈਗਾ 25 ਡਿਗਰੀ ਔਰ ਦੁਪਹਿਰ ਵੇਲੇ ਰਿਹਾ 30-31 ਡਿਗਰੀ ਟੈਂਪਰੇਚਰ ਵੀ ਰਿਹਾ। ਕੱਲ 12 ਜੂਨ ਹੋ ਜਾਏਗੀ, ਕੱਲ ਟੈਂਪਰੇਚਰ ਰਹੇਗਾ 26, ਹਵਾ ਚੱਲੇਗੀ 20-25 ਕਿਲੋਮੀਟਰ ਦੀ। 5:37 ਤੇ ਕੱਲ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 9:01 ਤੇ ਸ਼ਾਮ ਨੂੰ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸਾਡੇ ਇੱਕ ਕਾਲਰ ਜੁੜੇ ਨੇ, ਸਤਿ ਸ੍ਰੀ ਅਕਾਲ ਜੀ। 0096 ਹੈਲੋ, ਸਤਿ ਸ੍ਰੀ ਅਕਾਲ ਜੀ, ਆਉਂਦੇ ਰਹੋ ਤੁਸੀਂ। 0096 ਰਿਸ਼ਪਾਲ ਸਹੋਤਾ ਨਾਮ ਆਇਆ ਜੀ।
1: ਸਤਿ ਸ੍ਰੀ ਅਕਾਲ ਜੀ, ਸਭ ਰੰਗ ਰੇਡੀਓ ਸੁਣ ਰਹੇ ਸਾਰੇ ਰੱਬ ਵਰਗ ਸਰੋਤਿਆਂ ਨੂੰ ਮੇਰੇ ਵੱਲੋਂ ਰਿਸ਼ਪਾਲ ਪਾਲੀ ਵੱਲੋਂ ਸਤਿ ਸ੍ਰੀ ਅਕਾਲ ਤੇ ਆਏ ਹੋਏ ਮਹਿਮਾਨ ਨੂੰ ਜੀ ਆਇਆਂ ਨੂੰ ਜੀ
0: ਸਤਿ ਸ੍ਰੀ ਅਕਾਲ ਜੀ।
2: ਬਹੁਤ ਸ਼ੁਕਰੀਆ ਜੀ ਵੀਰ ਜੀ, ਬਹੁਤ ਸ਼ੁਕਰੀਆ।
1: ਹਾਂਜੀ ਹਾਂਜੀ, ਤੇ ਸਾਡੇ ਬਜ਼ੁਰਗ ਵੀ ਜੀ ਉਧਰੋਂ ਆਏ ਸੀ ਪਾਕਿਸਤਾਨ ਵੰਡ ਵੇਲੇ
0: ਜੀ,
1: ਤੇ ਮਤਲਬ ਕਿ ਜਿਸ ਤਰ੍ਹਾਂ ਇੱਕ ਗੀਤ ਹੈ ਕਿ ਉਸ ਸਾਰੇ ਮੇਰੇ ਆਪਣੇ ਨੀ।
0: ਕੀ ਬਾਤ ਹੈ!
1: ਉਹ ਸਾਰੇ ਮੇਰੇ ਆਪਣੇ ਨੀ, ਜੋ ਸੁਣਨ ਆਵਾਜ਼ ਜ਼ਮੀਰਾਂ ਦੀ।
0: ਵਾਹ ਵਾਹ,
1: ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਂ ਨਹੀਂ ਉਹ ਖੇਡ ਸਰੀਰਾਂ ਦੀ।
0: ਵਾਹ,
1: ਲੋਕੋ ਮੈਂ ਪਾਕ ਮੁਹੱਬਤ ਹਾਂ।
0: ਵਾਹ ਜੀ ਵਾਹ, ਬਹੁਤ।
1: ਜੋ ਲੋਕ ਮੈਨੂੰ ਅਪਣਾਉਂਦੇ ਨੇ ਉਹ ਲੋਕ ਖੁਦਾ ਨੂੰ ਪਾ ਜਾਂਦੇ।
0: ਵਾਹ ਜੀ ਵਾਹ,
1: ਸੱਜਣਾ ਨੂੰ ਬਸ ਦੇ ਵੇਖਣ ਲਈ ਉਹ ਆਪਣਾ ਆਪ ਲੁਟਾ ਜਾਂਦੇ।
0: ਵਾਹ ਵਾਹ,
1: ਉਹ ਸਾਰੇ ਮੇਰੇ ਆਪਣੇ ਨੀ। ਸੋ ਬਹੁਤ ਬਹੁਤ ਧੰਨਵਾਦ ਹੈ ਜੀ। ਜਿਹੜੀ ਤੁਸੀਂ ਪੰਜਾਬੀ ਦੀ ਗੱਲ ਕਰ ਰਹੇ ਹੋ, ਪੰਜਾਬੀ ਤਾਂ ਜੀ ਜ਼ਿੰਦਾਬਾਦ ਹੀ ਹੈ ਜੀ।
0: ਜ਼ਿੰਦਾਬਾਦ, ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੂਗੀ,
1: ਜ਼ਿੰਦਾਬਾਦ ਹੀ ਰਹੂਗੀ। ਹਾਂਜੀ ਹਾਂਜੀ,
0: ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ।
1: ਹਾਂਜੀ, ਇਹ ਕੋਈ ਇਹ ਦੇਖੋ ਜੀ, ਦੇਖੋ ਆਪਣੇ ਆਪਣੇ ਗੁਰਮੁਖੀ ਹੈ, ਉੱਧਰ ਸ਼ਾਹਮੁਖੀ ਹੈ
0: ਜੀ ਜੀ,
1: ਤੇ ਇਹ ਕੋਈ ਕਿਸੇ ਆਮ ਬੰਦੇ ਦੀ ਤਾਂ ਮਤਲਬ ਸ਼ੁਰੂ ਨੀ ਕੀਤੀ ਹੋਈ ਨਾ
0: ਜੀ ਜੀ ਜੀ,
1: ਖਾਸ ਰੂਹਾਂ ਨੇ ਇਹਨੂੰ ਮਤਲਬ ਜਨਮ ਦਿੱਤਾ।
0: ਬਿਲਕੁਲ ਬਿਲਕੁਲ,
1: ਤੇ ਹਾਂਜੀ ਹਾਂਜੀ, ਚਲੋ ਵਾਹਿਗੁਰੂ ਕਰੇ ਸਾਰੇ ਸੱਚੇ ਪਾਤਸ਼ਾਹ ਸਰਬੱਤ ਦਾ ਹੀ ਭਲਾ ਹੋਵੇ ਜੀ।
0: ਜੀ ਜੀ, ਧੰਨਵਾਦ ਜੀ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਜੀ ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਗੱਲਬਾਤ ਕੋਈ ਵੀ ਕਰ ਸਕਦੇ ਹੋ। ਸਾਡੇ ਰਿਸ਼ਪਾਲ ਜੀ ਨੇ ਬਹੁਤ ਵਧੀਆ ਆਵਾਜ਼ ਦੇ ਵਿੱਚ ਬੜੇ ਸੋਹਣੇ ਸ਼ਬਦ ਸਾਡੇ ਨਾਲ ਸਾਂਝੇ ਕੀਤੇ। 647 53 53 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਵੀ ਜੀ ਸਦਕੇ ਜਦੋਂ ਮਰਜ਼ੀ ਕਾਲ ਕਰੋ, ਆਪਣੇ ਮਨ ਦੀ ਕੋਈ ਜਗ ਬੀਤੀ, ਕੋਈ ਹੱਡ ਬੀਤੀ, ਕੋਈ ਤੁਹਾਡਾ ਐਕਸਪੀਰੀਅੰਸ ਹੋਏ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ, ਜਿਹੜਾ ਤੁਹਾਨੂੰ ਲੱਗਦਾ ਹੋਏ ਕਿ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕੀਤਾ ਜਾ ਸਕਦਾ, ਕੋਈ ਐਸੀ ਘਟਨਾ ਤੁਹਾਡੇ ਨਾਲ ਘਟੀ ਹੋਵੇ ਜਿਹੜੀ ਤੁਹਾਨੂੰ ਲੱਗਦਾ ਹੋਵੇ ਦੋਸਤਾਂ ਮਿੱਤਰਾਂ ਨਾਲ ਜੇ ਸ਼ੇਅਰ ਕਰੀਏ ਤਾਂ ਉਹ ਐਕਸਪੀਰੀਅੰਸ ਤੁਹਾਡਾ ਕਿਸੇ ਹੋਰ ਦੇ ਲਈ ਫਾਇਦੇਮੰਦ ਸਾਬਤ ਹੋ ਸਕਦਾ। ਸੋ 647 53 53 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਹੁਸਨੈਨ ਜੀ, ਸ਼ੁਰੂਆਤ ਕਰਦੇ ਹਾਂ ਅਸੀਂ ਅੱਜ ਦੇ ਪ੍ਰੋਗਰਾਮ ਦੀ ਇੱਕ ਖੂਬਸੂਰਤ ਜਿਹੇ ਗਾਣੇ ਦੇ ਨਾਲ। ਸੋ ਦੋਸਤੋ, ਇੱਕ ਮੈਂ ਖੂਬਸੂਰਤ ਜਿਹਾ ਗਾਣਾ ਤੁਹਾਨੂੰ ਸੁਣਾਉਣ ਲੱਗਾ। ਪਹਿਲਾਂ ਸਾਡੇ ਇੱਕ ਕਾਲਰ ਆ ਗਏ ਨੇ, ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
3: ਹਾਂਜੀ ਸਰ, ਮੈਂ ਢੀਂਡਸਾ ਬੋਲ ਰਿਹਾ ਸੀ।
0: ਹਾਂਜੀ ਹਾਂਜੀ ਸਾਹਿਬ, ਮੈਂ ਤੁਹਾਨੂੰ ਤੁਹਾਡਾ ਨੰਬਰ ਹੀ ਪਛਾਣ ਲੈਣਾ ਮੈਂ ਤੁਹਾਡਾ।
3: ਹਾਂਜੀ, ਆਪਣੇ ਜਿਹੜੇ ਮਹਿਮਾਨ ਆਏ ਨੇ, ਚਾਹ ਪਾਣੀ ਪੁੱਛ ਲਓ ਮੇਰੇ ਵੱਲੋਂ।
0: ਚਾਹ ਪਾਣੀ ਤੁਹਾਡਾ ਹੀ ਹੈ ਜੀ, ਤੁਹਾਡਾ ਹੀ ਹੈ, ਪ੍ਰਤਾਪ ਸਾਹਿਬ ਪਰਮਾਤਮਾ ਦਾ, ਤੇ ਸਾਰੇ ਆਪਾਂ ਦੋਸਤ ਮਿੱਤਰ ਹੀ ਆ, ਤੇ ਕੋਈ ਐਸੀ ਗੱਲ ਨਹੀਂ ਹੈ।
3: ਹਾਂਜੀ ਹਾਂਜੀ, ਵਧੀਆ ਵਧੀਆ ਪ੍ਰੋਗਰਾਮ ਸੁਣਦੇ। ਹਾਂਜੀ, ਪ੍ਰੋਗਰਾਮ ਸੁਣਦੇ ਰਹਿੰਦੇ ਆ, ਮਤਲਬ ਕਈ ਵਾਰੀ ਫੋਨ ਅਸੀਂ ਨਹੀਂ ਵੀ ਕਰਦੇ ਤੇ ਪ੍ਰੋਗਰਾਮ ਸੁਣਦੇ ਆ।
0: ਚਲੋ ਸ਼ੁਕਰੀਆ ਸ਼ੁਕਰੀਆ ਜੀ, ਮਿਹਰਬਾਨੀ।
3: ਹਾਂਜੀ, ਸੋ ਇਹ ਚੀਜ਼ਾਂ ਹੁੰਦੀਆਂ ਨੇ, ਥੋੜਾ ਜਿਹਾ ਮਤਲਬ ਕਿ ਕਈ ਚੀਜ਼ਾਂ ਕਈ ਵਾਰੀ ਆਪਾਂ ਕਹਿਣੀਆਂ ਚਾਹੁੰਦੇ ਹੁੰਦੇ ਆ, ਤੇ ਉਹ ਫਿਰ ਉੱਥੇ ਥੋੜਾ ਜਿਹਾ ਰੁਕ ਜਾਈਦਾ ਵੀ ਥੋੜਾ ਜਿਹਾ ਆਪਾਂ ਹੋਰ ਸੁਣੀਏ ਜਨਤਾ ਨੂੰ, ਵੀ ਲੋਕਾਂ ਨੂੰ ਸੁਣੀਏ।
0: ਗਰਮੀ ਇੰਜੋਏ ਕਰ ਰਹੇ ਹੋ ਫਿਰ ਢੀਂਡਸਾ ਸਾਹਿਬ ਅੱਜ ਕੱਲ?
3: ਬਹਿਜ ਕੀ ਬਾਤ ਹੈ!
0: ਉਹ ਨਾ ਇੱਕ ਸ਼ਾਇਰ ਨੇ ਲਿਖਿਆ, ਉਹ ਕਹਿੰਦਾ ਕਿ ਜਿੰਨੀ ਗਰਮੀ ਜੂਨ ਵਿੱਚ ਉਸ ਤੋਂ ਬਹੁਤੀ ਖੂਨ ਦੇ ਵਿੱਚ। ਜਿੰਨੀ ਗਰਮੀ ਜੂਨ ਦੇ ਵਿੱਚ ਉਸ ਤੋਂ ਬਹੁਤੀ ਖੂਨ ਦੇ ਵਿੱਚ।
3: ਹਾਂਜੀ,
0: ਜ਼ਿਹਨਾਂ ਦੇ ਵਿੱਚ ਰੱਖਿਆ ਕੀ ਹੈ, ਜ਼ਿਹਨਾਂ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਮਨ ਦੇ ਵਿੱਚ, ਜ਼ਿਹਨਾਂ ਦੇ ਵਿੱਚ ਰੱਖਿਆ ਕਿ ਇਹ ਅੱਜ ਕੱਲ ਡਾਟਾ ਫੋਨ ਦੇ ਵਿੱਚ ਹੈ।
2: ਕਿਆ ਬਾਤ ਹੈ,
3: ਫੋਨ ਦੇ ਵਿੱਚ।
0: ਉਸਦੇ ਬਾਜੋ ਮੈਂ ਵੀ ਖੁਸ਼ ਹਾਂ, ਉਸਦੇ ਬਾਜੋ ਮੈਂ ਵੀ ਖੁਸ਼ ਹਾਂ, ਤੇ ਉਹ ਵੀ ਬੜਾ ਸਕੂਨ ਦੇ ਵਿੱਚ ਹੈ।
2: ਕਿਆ ਬਾਤ ਹੈ।
0: ਤੇ ਅੱਜ ਗਰਮੀ ਦੀ ਗੱਲ ਵੀ ਆਪਾਂ ਕੀਤੀ ਹੈ, ਫੋਨ ਦੀ ਗੱਲ ਵੀ ਕੀਤੀ, ਤੇ ਆਪਾਂ ਗੱਲਾਂ ਬਾਤਾਂ ਫੋਨ ਦੀ ਕਰਾਂਗੇ ਕਿ ਫੋਨ ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਤੇ ਕੀ ਸਾਨੂੰ ਇਹਨੇ ਕੁਝ ਦਿੱਤਾ ਤੇ ਕੀ ਸਾਡੇ ਤੋਂ ਇਹਨੇ ਕੁਝ ਖੋਇਆ।
3: ਹਾਂਜੀ, ਖੋਇਆ ਬਹੁਤ ਕੁਛ ਹੈ।
0: ਹੁਣ ਇਹ ਚਲੋ ਗੱਲਾਂ ਆਪਾਂ
3: ਇੱਕ ਮੇਰਾ ਟੌਪਿਕ ਨੋਟ ਕਰ ਲਿਓ ਅਗਲੀ ਵਾਰ ਚ।
0: ਜੀ ਜੀ ਜੀ,
3: ਜਦੋਂ ਅਗਲੀ ਵਾਰ ਹੁਣ, ਕਿਉਂਕਿ ਅੱਜ ਹੁਣ ਦਿਮਾਗ ਚ ਆਇਆ, ਫਿਰ ਭੁੱਲ ਜਾਗੇ।
0: ਨਹੀਂ ਤੁਸੀਂ ਦੱਸੋ ਨਾ, ਫਿਰ ਆਪਾਂ ਥੋੜਾ ਜਿਹਾ ਹੋਮਵਰਕ ਕਰਕੇ ਆਵਾਂਗੇ ਨਾਲੇ ਉਹਦੇ ਤੇ।
3: ਹਾਂ ਬਿਲਕੁਲ, ਆਪਾਂ ਕੰਮ ਕਰਾਉਣੇ ਆ
0: ਜੀ,
3: ਜਦੋਂ ਮਿਸਤਰੀਆਂ ਤੋਂ ਕੰਮ ਕਰਾਉਣੇ, ਚਾਹੇ ਉਹ ਇੰਡੀਆ ਹੋਵੇ ਚਾਹੇ ਉਹ ਕੈਨੇਡਾ ਹੋਵੇ।
0: ਜੀ ਜੀ ਜੀ,
3: ਜਦੋਂ ਤਾਂ ਆਪਾਂ ਠੇਕੇ ਤੇ ਕੰਮ ਕਰਾਉਣੇ ਆ, ਉਹ ਸਵੇਰੇ ਜਲਦੀ ਆਉਂਦੇ, ਹਨੇਰੀ ਵਾਂਗੂ ਭੱਜੇ ਫਿਰਦੇ ਆ ਕਰਾਂ।
0: ਨੈਚੁਰਲ, ਠੀਕ ਹੈ, ਬਿਲਕੁਲ ਬਿਲਕੁਲ।
3: ਜੇ ਉਹਦੇ ਨਾਲ ਕੰਟਰੈਕਟ ਕਰ ਲਿਆ, ਇੱਕ ਜੌਬ ਕਰਦੀ ਉਹਦੇ ਨਾਲ, ਠੇਕਾ ਕਰ ਲਿਆ ਕਹਿੰਦਾ, ਤੇ ਇੱਕ ਆਪਾਂ ਫਿਰ ਕੱਲ ਜੇ ਆਪਾਂ ਕਰ ਲਈ ਦਿਹਾੜੀ ਤੇ, ਉਹ ਫਿਰ ਉਧਰੋਂ ਨੌ ਜੇ ਮਾਰੀ ਜਾਊ ਥੋੜੀ ਦੇਰ ਬਾਅਦ,
0: ਜ਼ਰੂਰ ਕਰਾਂਗੇ ਕਿ
3: ਅਗਲੀ ਵਾਰ
0: ਕਰਨ ਦੇ ਵਿੱਚ ਤੇ ਦਿਹਾੜੀ ਦੇ ਕੰਮ ਕਰਨ ਦੇ ਵਿੱਚ ਤੁਹਾਡੇ ਨੇਚਰ ਦੀ ਕੰਮ ਦੀ ਨੇਚਰ ਦੇ ਵਿੱਚ ਫਰਕ ਕਿੱਦਾਂ ਪੈ ਜਾਂਦਾ, ਤੁਹਾਡੀ ਸਪੀਡ ਦੇ ਵਿੱਚ ਫਰਕ ਕਿੱਦਾਂ ਪੈ ਜਾਂਦਾ, ਤੇ ਤੁਹਾਡੀ ਕੁਆਲਿਟੀ ਦੇ ਵਿੱਚ ਵੀ ਫਰਕ ਪੈਂਦਾ, ਫਿਰ ਇਹਦੇ ਵਿੱਚ ਕੋਈ ਸ਼ੱਕ ਨਹੀਂ।
3: ਹਾਂਜੀ ਹਾਂਜੀ, ਇਹ ਨੋਟ ਕਰ ਲਓ, ਅਗਲੀ ਵਾਰ
0: ਕਰਾਂਗੇ, ਜ਼ਰੂਰ ਜ਼ਰੂਰ ਕਰਾਂਗੇ। ਸ਼ੁਕਰੀਆ,
3: ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ।
0: ਸੋ ਦੋਸਤੋ, 647-352-5353 ਸਾਡਾ ਸਟੂਡੀਓ ਦਾ ਨੰਬਰ ਹੈ, ਤੇ ਇਹਦੇ ਉੱਤੇ ਤੁਸੀਂ ਕਾਲ ਕਰੋਗੇ ਤੇ ਸਾਡੀ ਤੁਹਾਡੀ ਗੱਲ ਹੋ ਸਕਦੀ ਹੈ। ਤੇ ਇੱਕ ਖੂਬਸੂਰਤ ਜਿਹਾ ਗਾਣਾ ਤੁਹਾਡੀ ਮੈਂ ਨਜ਼ਰ ਕਰਨ ਲੱਗਾ, ਤੇ ਗਾਣਾ ਨਾ ਮੈਨੂੰ ਤੁਸੀਂ ਕੋਸ਼ਿਸ਼ ਕਰਿਓ, ਦੱਸਿਓ ਵੀ ਕਿ ਇਸ ਨੂੰ ਗਾਉਣ ਵਾਲਾ ਸਿੰਗਰ ਕੌਣ ਹੈ ਜਰਾ, ਤੇ ਸੁਣੋ ਜਰਾ ਗਾਣਾ ਖੂਬਸੂਰਤ ਪਹਿਲਾਂ।

0: ਅੱਲਾਹੂ ਮਸਤਾਂ ਕਹਿਣਾ ਏ ਤੇ ਰੱਬ ਦਾ ਨਾਮ ਅਸੀਂ ਲਿਆ ਤੇ ਕੋਈ ਤੁਹਾਨੂੰ ਆਈਡੀਆ ਹੋਇਆ ਕਿ ਗਾਣਾ ਕਿਸ ਸਿੰਗਰ ਦਾ ਗਾਇਆ? ਜੇ ਤੁਹਾਡੇ ਕੋਈ ਹੋਏ ਨੌਲੇਜ ਦੇ ਵਿੱਚ ਤੁਸੀਂ ਧਿਆਨ ਕੀਤਾ ਹੋਵੇ ਤਾਂ ਜਰਾ ਸ਼ੇਅਰ ਕਰੋ ਸਾਡੇ ਨਾਲ। 647-367-5353 6473-6753 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਗੱਲਬਾਤ ਹੋਈ ਸੀ ਉਸਨੇ ਜੀ ਅੱਜ ਫੋਨ ਦੀ,
1: ਜੀ ਜੀ
0: ਕੋਸ਼ਿਸ਼ ਕਰਿਓ ਜੇ ਕਿਸੇ ਦੋਸਤ ਨੂੰ ਪਤਾ ਲੱਗੇ ਕਿ ਗਾਣਾ ਜਿਹੜਾ ਤੁਸੀਂ ਸੁਣਿਆ ਅੱਲਾਹੂ ਵਾਲਾ ਕਿਹੜੇ ਸਿੰਗਰ ਦਾ ਗਾਇਆ ਤੇ ਜਰੂਰ ਸਾਡੇ ਨਾਲ ਸ਼ੇਅਰ ਕਰਿਓ ਤੇ ਅਦਰਵਾਈਜ਼ ਮੈਂ ਤੁਹਾਨੂੰ ਦੱਸ ਦੂੰਗਾ ਕਿ ਕਿਸ ਸਿੰਗਰ ਦਾ ਗਾਇਆ। ਸੋ ਗੱਲਬਾਤ ਅਸੀਂ ਕਰ ਰਹੇ ਸੀ ਫੋਨ ਦੀ। ਦੇਖੋ ਫੋਨ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਕਮਿਊਨੀਕੇਸ਼ਨ ਦੇ ਵਾਸਤੇ, ਸੰਚਾਰ ਦੇ ਵਾਸਤੇ, ਇੱਕ ਗੱਲ ਨੂੰ ਦੂਸਰੀ ਜਗ੍ਹਾ ਤੇ ਪਹੁੰਚਾਉਣ ਦੇ ਲਈ। ਤੁਹਾਨੂੰ ਪਤਾ ਇਸ ਦੀ ਸ਼ੁਰੂਆਤ ਜਿਹੜੇ ਮੈਸੇਜ ਮੁਸੇਜ ਕਨਵੇ ਕਰਨੇ, ਇੱਕ ਦੂਸਰੇ ਤੱਕ ਭੇਜਣੇ, ਸੁਨੇਹੇ ਭੇਜਣੇ, ਸੁਨੇਹੇ ਲਿਆਉਣੇ, ਇਹਦੀ ਸ਼ੁਰੂਆਤ ਜਿਹੜੀ ਹੈ ਨਾ, ਇਹ ਸ਼ੁਰੂ ਸ਼ੁਰੂ ਦੇ ਵਿੱਚ ਲੋਕ ਜਦੋਂ ਰਾਜਾ ਮਹਾਰਾਜਿਆਂ ਦਾ ਜ਼ਮਾਨਾ ਹੁੰਦਾ ਸੀ ਨਾ, ਤੇ ਕਾਵਾਂ ਦੇ ਹੱਥ ਸੁਨੇਹੇ ਭੇਜੇ ਜਾਂਦੇ ਸੀ, ਕਬੂਤਰਾਂ ਦੇ ਪੈਰਾਂ ਦੇ ਨਾਲ ਪਰਚੀਆਂ ਬੰਨ ਕੇ ਸੁਨੇਹੇ ਭੇਜੇ ਜਾਂਦੇ ਸੀ।
1: ਜੀ ਜੀ
0: ਮੈਂ ਇਹ ਵੀ ਇੱਕ ਜਗ੍ਹਾ ਤੇ ਪੜ੍ਹਿਆ ਜਾਂ ਕਿਤੇ ਸੁਣਿਆ, ਉਹ ਕਹਿੰਦੇ ਵੀ ਰਾਜੇ ਮਹਾਰਾਜੇ ਜਦੋਂ ਸ਼ਿਕਾਰ ਸ਼ਕੂਰ ਕਰਨ ਵਾਸਤੇ ਜਾਂਦੇ ਸੀ ਨਾ, ਤੇ ਕਾਂ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ, ਇੱਕ ਅੱਧਾ ਕਾਂ ਜ਼ਰੂਰ ਦੋ ਬੰਨ ਕੇ ਉਹਨਾਂ ਨੇ ਪਿੰਜਰੇ 'ਚ ਪਾ ਕੇ ਲੈ ਜਾਣੇ।
1: ਜੀ ਜੀ
0: ਤੇ ਜਦੋਂ ਕਿਤੇ ਰਸਤਾ ਭੁੱਲ ਜਾਣਾ ਨਾ ਉਹਨਾਂ ਨੇ, ਜੰਗਲ ਦੇ ਵਿੱਚ ਕਿਤੇ ਭਟਕ ਜਾਣਾ, ਤੇ ਉਹ ਕਹਿੰਦੇ ਵੀ ਕਾਂ ਨੂੰ ਉਹਨਾਂ ਨੇ ਛੱਡ ਦੇਣਾ। ਕਾਂ ਕਹਿੰਦੇ ਹਮੇਸ਼ਾ ਜਿੱਥੇ ਭੀੜ ਹੋਏਗੀ ਨਾ, ਜਿੱਥੇ ਵਸੋਂ ਹੋਏਗੀ, ਉਸ ਪਾਸੇ ਇਹਦੀ 6ਵੀਂ ਸੈਂਸ ਇੱਕ ਜਿਹੜੀ ਹੁੰਦੀ ਨਾ, ਬੜਾ ਕਹਿੰਦੇ ਜ਼ਿਆਦਾ ਕੰਮ ਕਰਦੀ।
1: ਕੀ ਬਾਤ ਹੈ,
0: ਇਹਦਾ ਬੜਾ ਚਤੁਰ ਚਲਾਕ ਹੁੰਦਾ ਹੈ। ਇਹਨੇ ਉਸ ਵਸੋਂ ਦੇ ਵਾਲੇ ਪਾਸੇ ਨੂੰ ਜਾਣਾ, ਜਿਸ ਪਾਸੇ ਵਸੋਂ ਹੈ ਉਸ ਪਾਸੇ ਇਹਨੇ ਜਾਣਾ, ਤੇ ਫਿਰ ਪਾਲਤੂ ਪਾਲਿਆ ਉਹਨਾਂ ਨੇ ਹੁੰਦਾ ਸੀ, ਵਸੋਂ ਵਾਲੇ ਪਾਸੇ ਜਾ ਕੇ ਉਹਨੇ ਵਾਪਸ ਆ ਜਾਣੇ, ਤੇ ਮਤਲਬ ਉਹ ਕੋਈ ਉਹਨਾਂ ਨੂੰ ਰਾਹ ਪਤਾ ਨਾ, ਜਿਹੜਾ ਕੁਝ ਨਾ ਕੁਝ ਪਤਾ ਲੱਗ ਜਾਂਦਾ ਸੀ।
1: ਕੀ ਬਾਤ,
0: ਫਿਰ ਇੱਕ ਹੋਰ ਖਾਸ ਕਿਸਮ ਦਾ ਕਾਂ ਹੁੰਦਾ ਸੀ ਜਿਹੜਾ, ਉਹ ਕਹਿੰਦੇ ਕਿ ਉਹਨਾਂ ਨੂੰ ਪਹਿਲੇ ਸਮੁੰਦਰਾਂ ਦੇ ਵਿੱਚ ਜਦੋਂ ਯਾਤਰੀ ਜਾਂਦੇ ਹੁੰਦੇ ਸੀ ਨਾ, ਉਦੋਂ ਨਾ ਕੰਪਾਸ ਹੁੰਦੇ ਸੀ ਨਾ GPS ਹੁੰਦੇ ਸੀ, ਉਦੋਂ ਵੀ ਉਹ ਕਾਵਾਂ ਨੂੰ ਜੋ ਨਾਲ ਲੈ ਕੇ ਜਾਂਦੇ ਸੀ ਜਾਂ ਕਬੂਤਰਾਂ ਨੂੰ, ਉਹਨਾਂ ਦੇ ਵੀ ਉਹਦੇ ਇਹ ਕੰਮ ਲੈਂਦੇ ਹੁੰਦੇ ਸੀ, ਉਹਨਾਂ ਤੋਂ ਵੀ ਜਦੋਂ ਉਹਨਾਂ ਨੇ ਉੱਡ ਕੇ ਜਾਣਾ ਕਿਸੇ ਪਾਸੇ ਵੱਲ, ਕਿਨਾਰੇ ਦੇ ਵਾਲੇ ਪਾਸੇ ਜਾ ਕੇ, ਤੇ ਉਹਨਾਂ ਨੇ ਵਾਪਸ ਉਹਨਾਂ ਦੇ ਕੋਲੇ ਆ ਜਾਣਾ, ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਜਦੋਂ ਰਸਤਾ ਭਟਕਦੇ ਸੀ। ਤੇ ਇਹ ਚੀਜ਼ਾਂ ਨਾ ਸ਼ੁਰੂਆਤ ਜਿਹੜੀ ਕਮਿਊਨੀਕੇਸ਼ਨ ਦੀ ਨਾ, ਹੌਲੀ ਹੌਲੀ ਉੱਥੋਂ ਕਾਵਾਂ ਦੇ ਨਾਲ, ਦੇਖੋ ਕਾਵਾਂ ਦੇ ਹੱਥ ਘੱਲਾਂ ਸੁਨੇਹੇ ਕਿੱਡੀਆਂ ਸ਼ਾਨਦਾਰ, ਕਿੱਡੇ ਗਾਣੇ ਜਿਹੜੇ, ਕਿੱਡੇ ਕਿੱਡੇ ਬਹੁਤ ਖੂਬਸੂਰਤ ਗਾਣੇ ਜਿਹੜੇ ਬਹੁਤ ਸਾਨੂੰ ਸਾਡੇ ਸਾਹਿਤ ਦੇ ਵਿੱਚ ਮਿਲਦੇ ਹੈ, ਜਿਹੜੇ ਕਾਵਾਂ ਦੇ ਨਾਲ ਕਬੂਤਰਾਂ ਦੇ ਨਾਲ ਮੇਲ ਖਾਂਦੇ, ਜਿਹੜੇ ਨਾ ਦੋਸਤਾਂ ਮਿੱਤਰਾਂ ਕਵੀਆਂ ਨੇ ਬਹੁਤ ਸੋਹਣੇ ਲਿਖੇ ਹੋਏ ਹੈ। ਤੇ ਇਹ ਸ਼ੁਰੂਆਤ ਜਿਹੜੀ ਕਮਿਊਨੀਕੇਸ਼ਨ ਦੀ ਹੈ ਨਾ, ਕਮਿਊਨੀਕੇਸ਼ਨ ਦੀ ਸ਼ੁਰੂਆਤ ਜਿਹੜੀ ਹੋਈ ਇਹਨਾਂ ਕਾਵਾਂ ਘੁੱਗੀਆਂ ਕਬੂਤਰਾਂ ਤੋਂ ਹੈ। ਤੇ ਮੈਂ ਨਾ ਅੱਜ ਕਿਤੇ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀ, ਉਹਨਾਂ ਨੇ ਇੱਕ ਦੇਖੋ ਜਿਹੜਾ ਰੇਵਨ ਕੁਆਲਿਟੀ ਸੀ ਉਸ ਕਾਂ ਦੀ, ਜਿਹੜੀ ਜਿਸ ਨੂੰ ਸਮੁੰਦਰਾਂ ਦੇ ਵਿੱਚ ਉਹ ਲੈ ਕੇ ਜਾਂਦੇ ਹੁੰਦੇ ਸੀ, ਤੇ ਗਾਣਿਆਂ ਦੇ ਵਿੱਚ ਤੁਸੀਂ ਪੜ੍ਹਿਆ ਹੋਵੇਗਾ ਬੜੀ ਜ਼ਿਆਦਾ ਲਿਖੇ, ਉੱਡ ਵੇ ਕਾਲਿਆ ਕਾਵਾਂ ਤੇਰੇ ਖੰਭ ਸੋਨੇ ਚ ਮੜਾਵਾਂ, ਜਾ ਆਖੀ ਮੇਰੇ ਮਾਹੀ ਨੂੰ ਰੋ ਰੋ ਕੇ ਵਕਤ ਲੰਘਾਵਾਂ। ਸੋ ਜਦੋਂ ਮਾਹੀ ਜਾਂ ਸੱਜਣ ਮਿੱਤਰ ਪ੍ਰਦੇਸ਼ਾਂ ਦੇ ਵਿੱਚ ਜਾਂਦੇ ਸੀ, ਫੌਜ ਦੇ ਵਿੱਚ ਉਦੋਂ ਬੜਾ ਜਾਣ ਦਾ ਰਿਵਾਜ ਹੁੰਦਾ ਸੀ, ਤਾਂ ਪਿੱਛੋਂ ਜਿਹੜੇ ਉਹਨਾਂ ਦੇ ਘਰ ਦੇ, ਉਹਨਾਂ ਦੀਆਂ ਪਤਨੀਆਂ, ਭੈਣ ਭਰਾ ਜਿਹੜੇ, ਉਹ ਕਾਵਾਂ ਘੁੱਗੀਆਂ ਕਬੂਤਰਾਂ ਦੇ ਹੱਥ ਸੁਨੇਹੇ ਸਿੰਬੋਲਿਕਲੀ ਵੀ ਭੇਜਦੇ ਸੀ, ਲੇਕਿਨ ਇਹਨਾਂ ਨੂੰ ਇਸਤੇਮਾਲ ਵੀ ਕੀਤਾ ਜਾਂਦਾ ਸੀ। ਕਬੂਤਰਾਂ ਨੂੰ ਤਾਂ ਖਾਸ ਤੌਰ ਤੇ, ਇਹ ਤਾਂ ਗੱਲਾਂ ਆਪਾਂ ਪੜ੍ਹੀਆਂ ਸੁਣੀਆਂ ਵੀ ਹੈ ਨਾ, ਕਿ ਉਹਨਾਂ ਦੇ ਪੈਰਾਂ ਦੇ ਨਾਲ ਪਰਚੀਆਂ ਬੰਨ, ਕਿਉਂਕਿ ਕਬੂਤਰ ਨੂੰ ਘਰਾਂ ਦੇ ਵਿੱਚ ਪਾਲਿਆ ਜਾਂਦਾ ਸੀ, ਤੇ ਇਹ ਕੰਮ ਜਿਹੜੇ ਉਹਦੇ ਤੋਂ ਲਏ ਜਾਂਦੇ ਸੀ। ਉੱਚੇ ਬਨੇਰੇ ਕਾਂਪਿਆ ਬੋਲੇ, ਮੈਂ ਚਰਖੇ ਤੰਦ ਪਾਵਾਂ, ਜਾ ਕਾਵਾਂ ਮੇਰੇ ਵੀਰਾ ਆਵੇ ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾਂ। ਕਿੱਡੇ ਖੂਬਸੂਰਤ ਹੈ ਚੀਜ਼ਾਂ ਜਿਹੜੀਆਂ ਘੁੱਗੀਆਂ ਕਬੂਤਰਾਂ ਕਾਵਾਂ ਦੇ ਬਾਰੇ ਲਿਖੀਆਂ ਸੀ ਸਾਡੇ ਬੀਬੀ ਗੋਸਲ ਜੀ, ਇਹ ਵੀ ਸਾਨੂੰ ਕੁਝ ਨਾ ਕੁਝ ਕੰਟਰੀਬਿਊਟ ਕਰ ਸਕਦੇ ਫੀਲਡ, ਇਸ ਫੀਲਡ ਦੇ ਵਿੱਚ। ਹਾਂਜੀ ਬੀਬੀ ਜੀ, ਜੀ ਆਇਆਂ ਨੂੰ।
2: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
2: ਇਹ ਤਾਂ ਚਿੱਠੀਆਂ ਹੋਣ ਲੱਗ ਪਈ ਨਾ, ਚਿੱਠੀਆਂ ਪਾਉਣ ਲੱਗ ਪਏ
0: ਜੀ,
2: ਚਿੱਠੀ ਮੇਰੀ ਢੋਲ ਦੀ ਪਜਣਾ ਵੇ ਕਬੂਤਰਾ, ਕਾਂ ਨੇ ਬੋਲਣਾ ਕਹਿਣਾ ਅੱਜ ਕੋਈ ਪ੍ਰਾਹੁਣਾ ਆਉਣਾ ਹੋਣਾ,
0: ਕਾਂ ਪ੍ਰਾਹੁਣਾ ਆਉਣਾ, ਬਿਲਕੁਲ ਬਿਲਕੁਲ। ਕਾਂ ਜਿਹੜਾ ਨਾ ਇੱਕੋ ਇੱਕ ਕਾਂ ਇੱਕੋ ਇੱਕ ਪੰਛੀ ਹੈ ਜੀ ਜਿਹੜਾ ਨਾ ਇਹ ਇਕੱਠ ਦੇ ਵਿੱਚ ਰਹਿੰਦਾ, ਮੋਸਟਲੀ ਜ਼ਿਆਦਾਤਰ ਪੰਛੀ ਜਿਹੜੇ ਨਾ ਇਕੱਲੇ ਇਕੱਲੇ ਵੀ ਰਹਿੰਦੇ, ਇਕੱਠ ਦੇ ਵਿੱਚ, ਇਹਨੇ ਵਸੋਂ ਦੇ ਵਿੱਚ, ਇਹਨੇ ਪਰਿਵਾਰ ਦੇ ਵਿੱਚ, ਛੋਟੇ ਛੋਟੇ ਬੱਚਿਆਂ ਤੋਂ ਦੇਖੋ ਬੁਰਕੀਆਂ ਖੋ ਖੋ ਕੇ ਕਾਂ ਲੈ ਕੇ ਤੋਂ ਜਲ ਜਾਂਦੇ ਆ,
2: ਕਾਂ ਖੋਲ ਕੇ ਖੋ ਕੇ ਜਲ ਜਾਂਦੇ। ਬਾਕੀ ਬਾਕੀ ਜਿਹੜਾ ਤੁਸੀਂ ਨਾ ਇਹ ਗਾਣਾ ਜਿਹੜਾ ਗਾਇਆ, ਉਹ ਕਹਿੰਦਾ ਮੈਂ ਪੁੱਛਦੀ ਗਈ ਸੋਨੀ ਮੋਦੀ ਜਿੱਥਣ, ਅੱਛਾ ਜੀ ਚੱਲ ਕੋਈ ਨੀ, ਉਹ ਕਹਿੰਦੇ ਕੁੱਲੀ ਵੇ ਤੇਰੀ, ਉਹ ਸੱਚ ਕੁੜੀਆਂ ਪਾਉਂਦੀਆਂ ਨਾ, ਕੁੱਲੀ ਵੇ ਤੇਰੀ ਯਾਦ ਦੇ ਵਿੱਚ ਅੱਲਾਹੂ ਦਾ ਆਵਾਜ਼ ਆਵੇ, ਕੁੱਲੀ ਵੇ ਤੇਰੀ ਯਾਦ, ਕੁੱਲੀ
0: ਸਤਿ ਸ੍ਰੀਕਾਲ ਜੀ, ਸਤਿ ਸ੍ਰੀਕਾਲ ਭੈਣ ਜੀ, ਸਤਿ ਸ੍ਰੀਕਾਲ, ਸਤਿ ਸ੍ਰੀਕਾਲ ਜੀ, ਤੁਹਾਡਾ ਫੋਨ ਡਿਸਕੋਨੈਕਟ ਹੋ ਗਿਆ ਜੀ, ਸਤਿ ਸ੍ਰੀਕਾਲ ਜੀ, ਸਤਿ ਸ੍ਰੀਕਾਲ, 2825 ਹੈ ਜੀ ਪਹਿਲੇ।
1: ਹਾਂਜੀ ਡਾਕਟਰ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਸੁਣ ਰਹੇ ਆ,
0: ਸ਼ੁਕਰੀਆ।
1: ਹਾਂਜੀ ਤੇ ਜਿਹੜੀ ਆਪਣੇ ਕਹਾਣੀਆਂ ਦੇਖੋ, ਪਹਿਲਾਂ ਚਿੱਠੀਆਂ ਲੈ ਦੇ ਹੁੰਦੇ ਸੀਗੇ ਜਦੋਂ ਸਾਡੇ ਇਧਰ ਆਪਣੇ ਚਾਚੇ ਤਾਏ ਵੀ ਸੀਗੇ।
0: ਹਾਂਜੀ
1: ਤੇ ਇੱਕ ਉਹ ਮੂਵੀ ਵੀ ਆ ਸਲਮਾਨ ਖਾਨ ਉਹਨਾਂ ਦੀ, ਕਬੂਤਰ ਜਾ ਜਾ ਵਾਲਾ ਕਰਕੇ, ਹੈ ਨਾ।
0: ਕਬੂਤਰਾਂ ਨੂੰ ਤਾਂ ਇਸਤੇਮਾਲ ਕਰਦੇ ਹੁੰਦੇ ਸੀ ਚਿੱਠੀਆਂ ਚੁੱਠੀਆਂ ਭੇਜਣ ਵਾਸਤੇ, ਲੇਕਿਨ ਕਬੂਤਰਾਂ ਤੋਂ ਬਾਅਦ ਨਾ ਪਹਿਲਾਂ ਇੱਕ ਵਾਰੀ ਸ਼ੁਰੂਆਤ ਹੋਈ ਸੀ, ਰੁਕ ਕੇ ਲਿਖ ਲਿਖ ਕੇ ਕੋਈ ਬੰਦਾ ਭੇਜਿਆ ਜਾਂਦਾ ਹੁੰਦਾ ਸੀ, ਕਿਉਂਕਿ ਉਦੋਂ ਡਾਕ ਡੂਕ ਦਾ ਵੀ ਇੰਨਾ ਸੰਚਾਰ ਸਾਧਨ ਵਧੀਆ ਨਹੀਂ ਸੀ। ਗੰਢਾਂ ਜਿਹਨਾਂ ਨੂੰ ਕਹਿੰਦੇ ਵੀ ਗੰਢਾਂ ਭੇਜਣੀਆਂ ਜਾਂ ਰੁਕੇ ਭੇਜਣੇ ਜਾਂ ਸਾਹੇ ਸੋਏ ਕਦੇ ਸੁਧਾਉਣੇ, ਉਦੋਂ ਭੇਜਿਆ ਜਾਂਦਾ ਸੀ ਉਦੋਂ ਰਿਸ਼ਤੇਦਾਰਾਂ ਦੇ ਵਿੱਚ। ਪੀਲੇ ਰੰਗ ਦੇ ਕਾਰਡ ਜਿਹੜੇ ਹੁੰਦੇ ਸੀ, ਪੀਲੇ ਰੰਗ ਦੇ ਕਾਰਡ ਹੁੰਦੇ ਸੀ, ਉਹ ਓਪਨ ਹੀ ਹੁੰਦੇ ਸੀ, ਇੱਕ ਪਾਸੇ ਐਡਰੈਸ ਲਿਖ ਦਿੰਦੇ ਸੀ, ਦੂਸਰੇ ਪਾਸੇ ਜੋ ਲਿਖਣਾ ਉਹ ਲਿਖ ਕੇ ਤੇ ਭੇਜ ਦਿੰਦੇ ਸੀ। ਫਿਰ ਹੌਲੀ ਹੌਲੀ ਇਹ ਹੋਇਆ ਕਿ ਉੱਥੋਂ ਨਾ ਲੋਕ ਜਾਂ ਡਾਕੀਏ ਕੋਈ ਵੀ ਪੜ੍ਹ ਸਕਦਾ ਸੀ, ਕਿਉਂਕਿ ਬੰਦ ਨਹੀਂ ਹੁੰਦਾ ਸੀ ਉਹ।
1: ਹਾਂਜੀ ਹਾਂਜੀ, ਇਹ ਚੀਜ਼ ਦਾ ਮੈਨੂੰ ਲੱਗਦਾ ਸ਼ਾਇਦ ਉਹ ਕੀ ਹੁੰਦੀ ਸੀਗੀ, ਤਾਰ ਹੁੰਦੀ ਸੀਗੀ ਜਿਹੜੀ ਕੋਈ ਆਪਣੇ ਮਾਰਗ ਤੋਂ ਸੁਣਿਆ ਜਾਂਦਾ ਸੀਗਾ।
0: ਨਹੀਂ ਉਹ ਬਾਅਦ ਦੇ ਵਿੱਚ ਆਏ, ਪਹਿਲਾਂ ਇਹਨੂੰ ਪੋਸਟ ਕਾਰਡ ਕਹਿੰਦੇ ਹੁੰਦੇ ਸੀ, ਪੀਲੇ ਰੰਗ ਦਾ ਹੁੰਦਾ ਸੀ ਪੋਸਟ ਕਾਰਡ।
1: ਅੱਛਾ ਅੱਛਾ, ਕਿਉਂਕਿ ਮੈਂ ਉਹ ਤਾਂ ਗੱਲ ਕਰਦਾ ਕਿਉਂਕਿ ਸਾਡੇ ਬਿਹਾਰੀ ਜਿਹੜੇ ਬੰਦੇ ਕੰਮ ਕਰਦੇ ਸੀ ਉਹਨਾਂ ਦਾ ਕਈ ਵਾਰ ਆਉਂਦਾ ਹੁੰਦਾ ਸੀ ਸੁਨੇਹਾ ਆਪਣੇ, ਉਹਨੂੰ ਮਿਲਣ ਦਾ
0: ਟੈਲੀਗ੍ਰਾਮ ਉਸ ਤੋਂ ਬਾਅਦ ਚਾਹੀ ਸੀ ਫਿਰ।
1: ਹਾਂ ਤੇ ਪਾਸੇ ਦਾ ਮੈਂ ਕਹਿਣਾ ਸੀਗਾ, ਇੱਕ ਆਸ਼ਾ ਭੋਸਲੇ ਜੀ ਦਾ ਗਾਣਾ ਵੀ ਆਪਣੇ ਇੰਡੀਆ ਸੁਣਦੇ ਹੁੰਦੇ ਸੀ ਰੇਡੀਓ ਦੇ ਉੱਪਰ, ਆਪਣੇ ਬਹੁਤ ਪੁਰਾਣਾ ਗਾਣਾ, ਮੈਨੂੰ ਲੱਗਦਾ 50 ਸਾਲ ਪੁਰਾਣਾ ਗਾਣਾ ਹੋਣਾ,
0: ਜਦੋਂ ਜਦੋਂ ਮੈਂ ਬਨੇਰੇ ਬੋਲੇ ਕਾਂ। ਮੈਂ ਲਾਉਣਾ ਹੁਣੇ, ਆਪਾਂ ਕੱਢ ਕੇ ਲਾ ਦਿੰਦੇ
1: ਹਾਂ।
0: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਤਿ ਸ੍ਰੀ ਅਕਾਲ।
3: ਹਾਂਜੀ ਬੇਟਾ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ। ਤੁਹਾਡੀ ਕਾਲ ਕੱਟ ਜਾਂਦੀ ਹੈ ਪਤਾ ਨੀ ਕਿਉਂ। ਸਤਿ ਸ੍ਰੀ ਅਕਾਲ ਜੀ,
4: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ ਦਵਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
4: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ, ਗੋਲਡੀ ਬੋਲਦਾ ਜੀ।
0: ਹਾਂਜੀ ਹਾਂਜੀ, ਗੋਲਡੀ ਜੀ ਕੀ ਹਾਲ ਚਾਲ ਹੈ?
4: ਵਧੀਆ ਜੀ ਵਧੀਆ, ਛੋਟੇ ਹੁੰਦੇ ਗਾਣਾ ਸੁਣਦੇ ਹੁੰਦੇ ਜੀ ਹੰਸਰਾਜ ਦਾ ਸ਼ਾਇਦ, ਕਹਿੰਦੇ ਸਾਡੇ ਵੀ ਬਨੇਰੇ ਉੱਤੇ ਬੋਲਵੇ, ਨਿੱਤ ਬੋਲਦਾ ਗੁਆਂਢੀਆਂ ਦੇ ਕਾਵਾਂ।
0: ਹਾਂ ਸਾਡੇ ਵੀ ਬਨੇਰੇ ਉੱਤੇ ਬੋਲਵੇ, ਨਿੱਤ ਬੋਲਦਾ ਗੁਆਂਢੀਆਂ ਦੇ ਕਾਵਾਂ।
4: ਹਾਂਜੀ ਹਾਂਜੀ, ਤੇ ਮਤਲਬ ਹੈਗਾ ਸੀ ਹੁਣ ਵੀ ਆਪਣੇ ਤਾਂ ਪਿੰਡਾਂ ਚ ਕਾਂ ਨਾ, ਉੱਥੇ ਜਦੋਂ ਜਿਆਦਾ ਰੌਲਾ ਪਾਉਂਦਾ ਤਾਂ ਆਪਾਂ ਵੈਸੇ ਤੋਂ ਭਜਾਉਂਦੇ ਹਾਂ, ਇੱਥੋਂ ਵੀ ਕਿੱਥੇ ਸਿਰ ਖਾਂਦਾ, ਹਨਾ
0: ਸਿਰ ਖਾਂਦਾ
4: ਕਰਦਾ, ਉਦੋਂ ਫਿਰ ਕਹਿੰਦੇ ਜੀ ਪਰਾਹੁਣਾ ਆਊਗਾ ਕੋਈ, ਹਨਾ ਪਹਿਲਾਂ ਕਹਿੰਦੇ ਸੀ, ਹੁਣ ਤਾਂ ਚਲੋ ਟੈਲੀਫੋਨ ਹੀ ਆ ਜਾਂਦਾ ਪਹਿਲਾਂ ਹੀ।
0: ਨਾ ਜੀ ਨਾ, ਹੁਣ ਤਾਂ ਜੋ ਸਾਡੀਆਂ ਸਾਰੀਆਂ ਪਰੰਪਰਾਵਾਂ, ਸਾਡੇ ਸਾਰੇ ਰਿਚੁਅਲ ਟੈਲੀਫੋਨ ਹੀ ਖਾ ਗਿਆ ਸਾਡਾ।
4: ਹਾਂਜੀ ਹਾਂ, ਜੋ ਹੱਥ ਚ ਪੇੜਾ ਡਿੱਗਿਆ ਨਾ ਜੀ, ਕਹਿੰਦੇ ਸੀ ਵੀ ਪੇੜਾ ਡਿੱਗਿਆ ਹੱਥ ਚ, ਅੱਜ ਪਾਉਣਾ ਆਊਗਾ ਕੋਈ।
0: ਚਲੋ
4: ਬਾਕੀ ਜਿਹੜਾ ਕਾਂ ਹੈ ਨਾ ਜੀ, ਕਾਂ ਜਿਹੜਾ ਜੇ ਕਿਤੇ ਕੋਈ ਸੱਪ ਵਗੈਰਾ ਵੀ ਕਿਤੇ ਹੋਵੇ ਨਾ ਖੇਤ ਚ, ਕਰਦਾ ਜਾਂ ਬਿੱਲੀ, ਉਦੋਂ ਵੀ ਬਹੁਤ ਰੌਲਾ ਪਾਉਂਦੇ ਨੇ ਕਾਂ ਕੱਟੇ ਹੋ
0: ਜਾਂਦੇ। ਇਹਨੇ ਤੁਹਾਨੂੰ ਦੱਸ ਦੇਣਾ ਵੀ ਇੱਥੇ ਕੋਈ ਨਾ ਕੋਈ ਚੀਜ਼ ਹੈਗੀ, ਇੱਕ ਬਿੱਲੀ ਸੱਪ ਜਾਂ ਕੋਈ ਓਬਜੈਕਸ਼ਨੇਬਲ ਚੀਜ਼ ਹੈਗੀ ਜੀ, ਤੁਹਾਨੂੰ ਡਰਨਾ ਚਾਹੀਦਾ। ਠੀਕ ਹੈ, ਸਤਿਕਾਲ ਜੀ ਇੰਦਰਜੀਤ ਜੀ, ਤੁਹਾਡਾ ਫੋਨ ਫੇਰ ਕੱਟਿਆ ਗਿਆ, ਤੁਸੀਂ ਨਾ ਪਤਾ ਨੀ ਤੁਹਾਡੀ ਕਾਲ ਡਿਸਕਨੈਕਟ ਕਿਉਂ ਹੋ ਜਾਂਦੀ ਹੈ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਪਤਾ ਨੀ ਕਿਉਂ ਡਿਸਕਨੈਕਟ ਹੋ ਰਹੀ ਸੀ ਕਾਲ, ਚਲੋ ਤੁਸੀਂ ਕਰੋ ਗੱਲ, ਕੋਈ ਗੱਲ ਨੀ।
5: ਜਿਹੜੇ ਨਾ ਸੁਨੇਹ ਭੇਜਦੇ ਹੁੰਦੇ ਸੀਗੇ
0: ਜੀ
5: ਕਬੂਤਰਾਂ ਦੇ ਹੱਥ ਵੀ,
0: ਹਾਂਜੀ,
5: ਤੇ ਕਈ ਵਾਰੀ ਪਤੰਗ ਬੰਨ ਕੇ ਹੁੰਦੇ ਨਾਲ ਭੇਜ ਦਿੰਦੇ ਸੀਗੇ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਵੀ ਹੈਗਾ ਸੀ।
5: ਹਾਂਜੀ, ਤੇ ਜਿਹੜੇ ਕਾਂ ਨੂੰ ਕਹਿੰਦੇ ਨਾ, ਜਾਈ ਵੇ ਜਾਈ ਕਾਵਾਂ, ਉੱਡਦਾ ਉੱਡਦਾ ਪਰ ਜਾਈ ਵੇ ਕਾਵਾਂ, ਬਹਿੰਦੜਾ ਜਾਈ ਜਾਈ ਵੇ ਮੇਰੇ ਪੇਕੜੇ ਦੱਸੀ ਮੇਰੀ ਮਾਂ ਰਾਣੀ ਨੇ ਰੋਗੀ ਗੁੱਡੀਆਂ ਖੋਲ ਕੇ ਦੱਸੀ ਦਾ ਦੱਸੀ ਮੇਰੇ ਵੀਰ ਰਾਜੇ ਨੂੰ ਆਊਗਾ ਨੀਲਾ
0: ਨੀਲਾ ਘੋੜਾ ਬੀੜ ਕੇ ਬਿਲਕੁਲ ਬਿਲਕੁਲ ਬਿਲਕੁਲ
5: ਤੇ ਬਾਕੀ ਜਿਹੜੇ ਕਹਿੰਦੇ ਸੀ ਨਾ ਵੀ ਦਿਹਾੜੀ ਤੇ ਕੰਮ ਕਰਦੇ ਸੀ ਤੇ ਠੇਕੇ ਤੇ ਉਹ ਮੈਂ ਕਿਹਾ ਕਈ ਵਾਰੀ ਨਹੀਂ ਮੈਨੂੰ ਟਾਈਮ ਮਿਲੇ ਕੱਲ ਤੇ ਉਹ ਇਸ ਤਰ੍ਹਾਂ ਜਿਵੇਂ ਆਪਾਂ ਇੱਥੇ ਵੀ ਨਾ ਪੀਸ ਵਰਕ ਤੇ ਆਵਰਲੀ ਆ
0: ਜੀ
5: ਹਨਾ ਆਵਰਲੀ ਆਪਾਂ ਘੰਟੇ ਬਣਾਉਂਦੇ ਆ
0: ਹਾਂਜੀ
5: ਤੇ ਜਦੋਂ ਆਪਾਂ ਪੀਸ ਵਰਕ ਕਰਦੇ ਉਦੋਂ ਪੈਸੇ ਬਣਾਉਂਦੇ ਆ
0: ਹਾਂ ਹਾਂ ਜੀ ਜੀ ਜੀ ਜੀ
5: ਹਾਂ ਉਹਦਾ ਭਾਵੇਂ ਜਿਵੇਂ ਮਰਜ਼ੀ ਕੰਮ ਚੱਲੀ ਜਾਂਦਾ ਭਾਵੇਂ ਚੰਗਾ ਮਾੜਾ ਫਿਰ ਪੀਸ ਵਰਕ ਦੇ ਵਿੱਚ ਫਟਾਫਟ ਪੈਸੇ ਬਣਦੇ ਆ ਫਿਰ ਆਵਰਲੀ ਹੁੰਦਾ ਫਿਰ ਉਹ ਸੋਹਣਾ ਕੰਮ ਕਰੀ ਦਾ ਹੌਲੀ ਹੌਲੀ ਤੇ ਸਹਿਜੇ ਤੇ ਘੰਟੇ ਬਣੀ ਜਾਂਦੇ ਨਾਲ
0: ਹਾਂਜੀ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਜੀ ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੇ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਹੁਸਨੈਨ ਜੀ ਤੁਸੀਂ ਕੋਈ ਗੱਲਬਾਤ ਕਰਨੀ ਚਾਹੋਗੇ ਇਸ ਮਸਲੇ ਦੇ ਉੱਪਰ ਕਿ ਜਿਹੜੇ ਸਾਡੇ ਟੈਲੀਫੋਨ ਦਾ ਸਿਲਸਿਲਾ ਜਿਹੜਾ ਸ਼ੁਰੂ ਹੋਇਆ ਕਿੱਥੋਂ ਸ਼ੁਰੂ ਹੋਇਆ ਤੇ ਉਹ ਮੈਂ ਗੱਲ ਕਰ ਲਈ ਸ਼ੁਰੂ ਵਾਲੀ ਤੇ ਮੈਂ ਗੱਲ ਕਰ ਦਿੱਤੀ ਸੀ ਕਿ ਪੀਲੇ ਕਾਰਡ ਹੁੰਦੇ ਸੀ ਪਹਿਲਾਂ ਪਹਿਲਾਂ ਪੀਲੇ ਕਾਰਡਾਂ ਤੋਂ ਬਾਅਦ ਫਿਰ ਨੀਲੇ ਅੰਤਰਦੇਸ਼ੀ ਲਿਫਾਫੇ ਆਏ ਪਹਿਲਾਂ ਕਹਿੰਦੇ ਸੀ ਲੋਕ ਵੀ ਕਾਰਡ ਪੜ੍ਹ ਲੈਂਦੇ ਉਹ ਜਿਹੜੇ ਕਾਰਡ ਹੁੰਦੇ ਸੀ ਓਪਨ ਹੁੰਦੇ ਸੀ ਦੋਨਾਂ ਪਾਸੇ ਤੋਂ ਫਿਰ ਜਦੋਂ ਦੂਸਰੇ ਆ ਗਏ ਨਾ ਲਿਫਾਫੇ ਨੀਲੇ ਰੰਗ ਦੇ ਉਹ ਬੰਦ ਹੁੰਦੇ ਸੀ ਉਹ ਵੀ ਪਰ ਸਾਈਡ ਤੋਂ ਖੁੱਲ ਜਾਂਦੇ ਹੁੰਦੇ ਸੀ ਤਾਂ ਵੀ ਲੋਕਾਂ ਨੇ ਕਿਹਾ ਵੀ ਉਹ ਸਾਈਡ ਤੋਂ ਖੋਲ ਕੇ ਪੜ੍ਹੇ ਜਾ ਸਕਦੇ ਫਿਰ ਆ ਗਏ ਉਹ ਯੈਲੋ ਜਿਹੇ ਕਲਰ ਦੇ ਇੱਕ ਲਿਫਾਫੇ ਆ ਗਏ ਸੀ ਵੀ ਚਿੱਠੀ ਲਿਖ ਕੇ ਉਸਦੇ ਲਿਫਾਫੇ 'ਚ ਬੰਦ ਕਰ ਦਿਓ ਤੇ ਉਸ ਨੂੰ ਭੇਜਿਆ ਜਾਂਦਾ ਸੀ ਫਿਰ ਉਸ ਤੋਂ ਬਾਅਦ ਸਿਲਸਿਲਾ ਹੌਲੀ ਹੌਲੀ ਵੱਧਦਾ ਗਿਆ ਕਿ ਲਿਫਾਫੇ ਵੀ ਕਈ ਵਾਰੀ ਲੁਪਤ ਹੋ ਜਾਂਦੇ ਸੀ ਲੋਕ ਖੋਲ ਲੈਂਦੇ ਸੀ ਫਾੜ ਲੈਂਦੇ ਸੀ ਫਿਰ ਹੋ ਗਿਆ ਕਿ ਰਜਿਸਟਰਡ ਲਿਫਾਫੇ ਭੇਜੋ ਵੀ ਰਜਿਸਟਰੀ ਕਰਵਾ ਕੇ ਭੇਜੋ ਹੋਰ ਕਿਸੇ ਦੇ ਹੱਥ ਹੀ ਨਾ ਆਵੇ ਉਸ ਘਰ ਦੇ ਵਿੱਚ ਡਾਕੀਆ ਦੇ ਕੇ ਆਵੇ ਸੋ ਇਹ ਸਿਲਸਿਲਾ ਨਾ ਲਗਾਤਾਰ ਚੱਲਦਾ ਚੱਲਦਾ ਚੱਲਦਾ ਇੱਦਾਂ ਆਇਆ ਫਿਰ ਟੈਲੀਗ੍ਰਾਮ ਸ਼ੁਰੂ ਹੋ ਗਈ ਫਿਰ ਹੌਲੀ ਹੌਲੀ ਡਾਕਖਾਨਿਆਂ ਦੇ ਵਿੱਚ ਟੈਲੀਫੋਨ ਆ ਗਏ ਜਾ ਕੇ ਟਰੰਕਾਲ ਬੁੱਕ ਕਰਵਾਉਣੀ ਉੱਥੇ ਘੰਟਾ ਘੰਟਾ ਇੰਤਜ਼ਾਰ ਕਰਨੀ ਵੇਟ ਕਰਨੀ ਫਿਰ ਲੋਕਾਂ ਦੇ ਘਰਾਂ ਦੇ ਵਿੱਚ ਟੈਲੀਫੋਨ ਆ ਗਏ ਕਾਲੇ ਰੰਗ ਦੇ ਟੈਲੀਫੋਨਾਂ ਤੋਂ ਅੱਗੇ ਅੱਗੇ ਫਿਰ ਪੇਜ਼ਰ ਆ ਗਏ ਪੇਜ਼ਰ ਤੋਂ ਅੱਗੇ ਮੋਬਾਈਲ ਫੋਨ ਆ ਗਿਆ ਤੇ ਮੋਬਾਈਲ ਫੋਨ ਨੇ ਤਾਂ ਤੁਸੀਂ ਦੇਖੋ ਅੱਜ ਜਦੋਂ ਮੋਬਾਈਲ ਫੋਨ ਆ ਗਿਆ ਉਸ ਤੋਂ ਬਾਅਦ ਇੰਟਰਨੈਟ ਆ ਗਿਆ ਤੇ ਆ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਮੋਬਾਈਲ ਲੋਕਾਂ ਨੂੰ ਲਾਲਚ ਖੂਨ ਮੂੰਹ ਨੂੰ ਲਾ ਲਾ ਕੇ ਪਹਿਲਾਂ ਫ੍ਰੀ ਦਿੱਤੇ ਵੀ ਫ੍ਰੀ ਰਹਿ ਜਾਓ ਮੋਬਾਈਲ ਸਾਡਾ ਨੈਟਵਰਕ ਲੈ ਲਓ ਤੇ ਫ੍ਰੀ ਲੈ ਲਓ ਜੀਓ ਵਾਲਿਆਂ ਨੇ ਇਦਾਂ ਕੀਤਾ
6: ਜੀ ਜੀ
0: ਤੇ ਉਸ ਤੋਂ ਬਾਅਦ ਹੁਣ ਜਿੰਨੇ ਮਰਜ਼ੀ ਮਨ ਮਰਜ਼ੀ ਦੇ ਪੈਸੇ ਲਗਾਈ ਜਾਂਦੇ ਆ ਤੇ ਫੋਨ ਦੁਨੀਆਂ ਕੋਲ ਆ ਗਏ ਆ ਤੇ ਹੁਣ ਸਾਰੇ ਕੁਝ ਕੈਮਰੇ ਖਤਮ ਘੜੀਆਂ ਖਤਮ ਸਭ ਕੁਝ ਹੀ ਇਹਨੇ ਖਤਮ ਕਰਤਾ ਤੇ ਇਹਦੇ ਨਾਲ ਦੇ ਨਾਲ ਲੋਕਾਂ ਦੇ ਮਨ ਦਾ ਚੈਨ ਪਸੰਦ ਜਿਹੜੀ ਅਮਨ ਉਹ ਵੀ ਖਤਮ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ
6: ਬਿਲਕੁਲ ਜੀ ਤੁਸੀਂ ਕੋਈ ਕਸਰ ਛੱਡੀ ਨਹੀਂ ਕਿਸੇ ਪਾਸਿਓਂ
0: ਜੀ ਜੀ
6: ਬਾਕੀ ਇਹ ਵੇ ਕਿ ਸਾਰਾ ਕੁਝ ਤੇ ਬਾਕੀ ਇੱਕ ਪਾਸੇ ਹੋ ਗਿਆ ਨਾਲ ਨਾਲ ਇਸ ਮੋਬਾਈਲ ਨੇ ਰਿਸ਼ਤੇ ਵੀ ਜਿਹੜੇ ਨੇ ਨਾ ਉਹਨਾਂ ਨੂੰ ਵੀ ਬੜਾ ਦੂਰ ਦੂਰ ਕਰ ਛੱਡਿਆ ਹੈ
0: ਬਿਲਕੁਲ ਬਿਲਕੁਲ
6: ਜਿੱਥੇ ਸਾਰੇ ਪਰਿਵਾਰ ਰਾਤ ਨੂੰ ਜੁੜ ਕੇ ਬਹਿੰਦੇ ਸਨ ਗੱਲਾਂ ਬਾਤਾਂ ਕਰਦੇ ਸਨ ਮਾਵਾਂ ਵਡੇਰੇ ਜਿਹੜੇ ਹੁੰਦੇ ਸਨ ਬੱਚਿਆਂ ਨੂੰ ਬਾਤਾਂ ਸੁਣਾਉਂਦੇ ਸਨ ਉਹ ਕਿੱਥੇ ਦੌਰ ਟੁਰ ਗਿਆ ਸਾਰਾ ਖਤਮ ਹੋ ਗਿਆ ਮੋਬਾਈਲ ਖਾ ਗਿਆ ਉਹਨੂੰ ਇਸੇ ਤਰ੍ਹਾਂ ਅੱਗੇ ਗੱਲਬਾਤ ਕਰਨੀ ਸੋਹਣੇ ਢੰਗ ਦੇ ਨਾਲ ਤੇ ਹੁਣ ਕੀ ਹੈ ਅਗਲਾ ਬੰਦਾ ਗੱਲ ਸੁਣਾ ਲੈਂਦਾ ਤੇ ਫੋਨ ਬੰਦ ਕਰ ਛੱਡਦਾ ਕਿ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਇਸ ਵਾਸਤੇ ਇਸ ਮੋਬਾਈਲ ਨੇ ਸਾਡੀ ਨਵੀਂ ਨਸਲ ਦਾ ਮੈਂ ਕਹਾਂਗਾ ਬੇੜਾ ਗਰਕ ਕਰ ਛੱਡਿਆ ਅੱਗੇ ਟਾਈਮ ਇੰਨਾ ਹੁੰਦਾ ਸੀ ਮੁੰਡਿਆਂ ਕੋਲ ਕੁੜੀਆਂ ਕੋਲ ਕਿ ਮੁੰਡੇ ਜਿਹੜੇ ਨੇ ਉਹਨਾਂ ਕਸਰਤ ਕਰਨੀ ਰਿਆਜ਼ਤ ਕਰਨੀ ਗੱਭਰੂ ਜਵਾਨ ਬਣਨੇ ਜਿਹੜੀਆਂ ਧੀਆਂ ਧਿਆਣੀਆਂ ਹੁੰਦੀਆਂ ਸਨ ਮਾਂ ਪਿਆਂ ਦੇ ਨਾਲ ਉਹਨਾਂ ਕੰਮ ਕਾਰ ਪੂਰੇ ਕਰਵਾਉਣੇ ਜਿਨ੍ਹਾਂ ਨੂੰ ਅੱਲੜ ਮਟਿਆਰਾਂ ਜੱਟੀਆਂ ਅਸੀਂ ਕਹਿੰਦੇ ਹਾਂ ਉਹ ਸਾਰੇ ਭੱਤੇ ਲੈ ਕੇ ਜਾਣੇ ਸਾਰਾ ਕੁਝ ਹੋਣਾ ਮਗਰ ਇਸ ਮੋਬਾਈਲ ਨੇ ਸਾਰਾ ਕੁਝ ਖਾ ਛੱਡਿਆ ਹੁਣ ਤੇ ਫੋਨ ਹੁੰਦਾ ਜੀ ਉੱਥੋਂ ਹੀ ਲਓ ਜੀ ਖਾਣਾ ਜਿਹੜਾ ਨਾ ਉਹ ਤੁਸੀਂ ਤਿਆਰ ਕਰੋ ਤੇ ਅਸੀਂ ਘਰ ਆ ਰਹੇ ਹਾਂ ਇਸ ਵਾਸਤੇ ਇਸ ਮੋਬਾਈਲ ਦਾ ਮੈਂ ਸਮਝਦਾ ਫਾਇਦਾ ਸਾਨੂੰ ਘੱਟ ਹੋਇਆ ਤੇ ਨੁਕਸਾਨ ਬਹੁਤਾ ਹੋਇਆ
0: ਨਹੀਂ ਗੇਮਾਂ ਤਾਂ ਬੱਚੇ ਖੈਰ ਹੁਣ ਵੀ ਬਹੁਤ ਖੇਡਦੇ ਆ ਗੇਮਾਂ ਖੇਡਦੇ ਆ ਉਹ ਗਰਾਊਂਡਾਂ ਚ ਜਾ ਕੇ ਨਹੀਂ ਖੇਡਦੇ ਮੋਬਾਈਲ ਤੇ ਖੇਡਦੇ ਗੇਮਾਂ ਸਾਰੀਆਂ
6: ਸਰ ਉਹ ਤੁਸੀਂ ਦੇਖ ਲਵੋ ਪਹਿਲਾਂ ਬੱਚਿਆਂ ਦੀ ਵੱਡਿਆਂ ਦੀ ਨਜ਼ਰ ਦੀ ਰੇਸ਼ੋ ਵੇਖ ਲਓ ਵੀ ਐਨਕਾਂ ਕਿੰਨਿਆਂ ਨੂੰ ਲੱਗੀਆਂ ਸਨ ਹੁਣ ਵੇਖ ਲਓ ਕਿੰਨਿਆਂ ਨੂੰ ਲੱਗੀਆਂ ਨੇ
0: ਬੱਚਿਆਂ ਨੂੰ ਲੱਗਣ ਲੱਗ
6: ਹੁਣ ਅਸੀਂ ਬੱਚਿਆਂ ਨੂੰ ਮੋਬਾਈਲ ਤੇ ਦਿੰਨੇ ਆ ਕਿ ਬੱਚਾ ਚਲੋ ਵੀ ਖੁਸ਼ ਹੋ ਜਾਂਦਾ ਤੇ ਸਾਡੀ ਜਾਨ ਛੁੱਟ ਜਾਂਦੀ ਹੈ ਅਸਲ ਵਿੱਚ ਅਸੀਂ ਬਹੁਤ ਵੱਡਾ ਨੁਕਸਾਨ ਕਰ ਰਹੇ ਹੁੰਦੇ ਹਾਂ
0: ਸਾਡੇ ਨਾ ਮੇਰੀ ਪੋਤਰੀ ਹੈ ਘਰ ਦੇ ਵਿੱਚ ਉਹ ਤੁਸੀਂ ਉਹਨੂੰ ਨਾ ਰੋਟੀ ਪਾਣੀ ਜਦੋਂ ਖਵਾਉਣਾ ਨਾ ਤੇ ਉਹਨੂੰ ਤੁਸੀਂ ਜਾਂ ਤੇ ਮੋਬਾਈਲ ਹੱਥ 'ਚ ਫੜਾਓ ਜਾਂ ਉਹਨੂੰ ਟੀਵੀ ਲਾ ਕੇ ਦਿਓ ਜਿਹੜਾ ਪ੍ਰੋਗਰਾਮ ਉਹਨੇ ਦੇਖਣਾ ਹੈ ਉਸ ਤੋਂ ਬਿਨਾਂ ਤੁਸੀਂ ਉਹਨੂੰ ਖਵਾ ਹੀ ਨਹੀਂ ਸਕਦੇ
6: ਜੀ ਜੀ
0: ਮਤਲਬ ਇੱਕ ਵਾਰੀ ਮਾੜਾ ਜਿਹਾ ਉਹਨੂੰ ਫੜਾਉਣਾ ਪਊਗਾ ਜਿਵੇਂ ਉਹ ਸ਼ਗਨ ਹੁੰਦਾ ਨਾ ਇੱਕ ਭਾਈ ਹੈ ਮਾੜਾ ਜਿਹਾ ਲਾਤਾ ਟੀਵੀ ਚੱਲ ਰੋਟੀ ਖਾ ਲਾ ਵਿੱਚੋਂ ਭਾਵੇਂ ਬੰਦ ਹੀ ਕਰ ਦਿਓ ਤੁਸੀਂ ਇਹ ਨਾ ਐਡੀ ਹੈਬਿਟ ਜਿਹੜੀ ਨਾ ਇਹ ਚੀਜ਼ ਹੌਲੀ ਹੌਲੀ ਨੁਕਸਾਨਦਾਇਕ ਬਹੁਤ ਸਾਬਤ ਹੁੰਦੀ ਹੈ। ਹੁਣ ਦੇਖੋ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ 16 ਸਾਲ ਤੋਂ ਘੱਟ ਦੇ ਬੱਚੇ ਵਾਸਤੇ ਨਾ ਬੈਨ ਲਾਤਾ ਵੀ ਸਕੂਲ ਦੇ ਵਿੱਚ ਇਸਤੇਮਾਲ ਕਰ ਹੀ ਨਹੀਂ ਸਕਦਾ ਬਿਲਕੁਲ।
6: ਜੀ ਜੀ ਜੀ।
0: ਤੇ ਮੇਰਾ ਖਿਆਲ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਮੂਵਮੈਂਟ ਜਿਹੜੀ ਚੱਲ ਰਹੀ ਹੈ, ਤੇ ਮੇਰਾ ਖਿਆਲ ਹੈ ਕਿ ਹੌਲੀ ਹੌਲੀ ਇਹ ਸਿਲਸਿਲਾ ਇੱਥੇ ਵੀ ਸ਼ਾਇਦ ਸ਼ੁਰੂ ਹੋ ਜਾਏ ਤਾਂ ਬਹੁਤ ਅੱਛੀ ਗੱਲ ਹੈ। ਐਕਚੁਅਲੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਪਹਿਲੇ ਪਹਿਲੇ ਸਾਡਾ ਜਿਹੜਾ ਕਲਚਰ ਸੀ ਨਾ ਉਹ ਹੈਗਾ ਸੀ ਕੋਆਪਰੇਟਿਵ ਕਲਚਰ।
6: ਜੀ ਜੀ।
0: ਕੋਆਪਰੇਟਿਵ ਕਲਚਰ ਹੁੰਦਾ ਸੀ ਕਿ ਮਿਲ ਕੇ ਰਹਿਣਾ, ਮਿਲ ਕੇ ਖਾਣਾ, ਮਿਲ ਕੇ ਬੈਠਣਾ, ਮਿਲ ਕੇ ਗੱਲਬਾਤ ਘਰ ਦੇ ਵਿੱਚ ਕਰਨੀ। ਹੁਣ ਜਿਹੜਾ ਹੌਲੀ ਹੋ ਗਿਆ ਨਾ ਇਹ ਹੈਗਾ ਕਾਰਪੋਰੇਟ ਕਲਚਰ ਹੋ ਗਿਆ।
6: ਜੀ ਜੀ।
0: ਹਰ ਬੰਦਾ ਆਪਣੇ ਆਪ ਦੇ ਵਿੱਚ ਆਪ ਹੀ ਮਸਤ ਹੈ। ਪਹਿਲਾਂ ਘਰ ਦੇ ਵਿੱਚ ਇੱਕ ਟੈਲੀਵਿਜ਼ਨ ਹੁੰਦਾ ਸੀ ਤੇ ਸਾਰਾ ਪਰਿਵਾਰ ਬੈਠ ਕੇ ਦੇਖਦਾ ਹੁੰਦਾ ਸੀ। ਇਹ ਤਾਂ ਚਲੋ ਇਹ ਵੀ ਬਾਅਦ ਦੀਆਂ ਗੱਲਾਂ, ਪਹਿਲਾਂ ਤਾਂ ਪਿੰਡ ਦੇ ਵਿੱਚ ਇੱਕ ਅੱਧਾ ਟੈਲੀਵਿਜ਼ਨ ਹੁੰਦਾ ਸੀ ਤੇ ਸਾਰਾ ਪਿੰਡ ਸ਼ਾਮ ਨੂੰ ਉੱਥੇ ਬੈਠ ਕੇ ਦੇਖਦੇ ਹੁੰਦੇ ਸੀ। ਫਿਰ ਚਲੋ ਘਰ ਘਰ ਦੇ ਵਿੱਚ ਆ ਗਿਆ, ਘਰ ਘਰ ਦੇ ਵਿੱਚ ਸਾਰਾ ਪਰਿਵਾਰ ਬੈਠ ਕੇ ਦੇਖਦਾ ਸੀ, ਫਿਰ ਹਰ ਇੱਕ ਵੱਖਰੇ ਵੱਖਰੇ ਬੈਡਰੂਮ ਦੇ ਵਿੱਚ ਆ ਗਿਆ, ਫਿਰ ਬੈਡਰੂਮ ਦੇ ਵਿੱਚੋਂ ਟੈਲੀਵਿਜ਼ਨ ਖਤਮ ਹੋ ਗਏ ਤੇ ਮੋਬਾਈਲ ਆ ਗਏ ਜਦੋਂ ਨਾ, ਤੇ ਇੱਕ ਇੱਕ ਬੈੱਡ ਤੇ ਦੋ ਦੋ ਮੋਬਾਈਲ ਹੋ ਗਏ ਕਿ ਹਸਬੈਂਡ ਕੋਲੇ ਵੱਖਰਾ ਤੇ ਵਾਈਫ ਕੋਲੇ ਵੱਖਰੀ ਹੈ। ਵਾਈਫ ਨੇ ਆਪਣਾ ਫੋਨ ਖੋਲਿਆ, ਆਪਣੀ ਗੱਲਾਂ ਬਾਤਾਂ ਕੋਈ ਮੈਸੇਜ ਕਰੀ ਜਾਂਦੀ ਹੈ, ਹਸਬੈਂਡ ਨੇ ਆਪਣਾ ਮੋਬਾਈਲ ਖੋਲਿਆ ਤੇ ਆਪਣਾ ਕਿਸੇ ਨਾਲ ਗੱਲਾਂ ਬਾਤਾਂ ਮੈਸੇਜ ਟੈਕਸਟ ਕਰੀ ਜਾਣ ਡਿਆ। ਸੋ ਇਹ ਜਿਹੜਾ ਚੱਲਦਾ ਪਿਆ ਨਾ ਸਿਲਸਿਲਾ, ਇਹ ਹੌਲੀ ਹੌਲੀ ਮੈਨੂੰ ਇਹ ਨਹੀਂ ਸਮਝ ਲੱਗਦੀ, ਹੁਣ AI ਆ ਗਈ ਮੋਬਾਈਲ ਤੋਂ ਵੀ ਅੱਗੇ, ਦੇਖੋ ਹਰ ਕੁਝ ਘਰਾਂ ਦੇ ਵਿੱਚ ਵੱਡੇ ਵੱਡੇ ਵੱਡੇ ਬਿਜ਼ਨਸ ਲੋਕਾਂ ਦੇ ਜਿਹੜੇ ਜਿਹੜੇ ਇਹਨਾਂ ਤੇ ਡਿਪੈਂਡ ਕਰਦੇ ਹੁੰਦੇ ਨੇ, ਘੜੀਆਂ ਵਾਲਿਆਂ ਦਾ, ਕੈਮਰਿਆਂ ਵਾਲਿਆਂ ਦਾ, ਬੈਂਕਾਂ ਬੁੰਕਾਂ ਨਾਲ, ਤੁਸੀਂ ਦੇਖੋ ਕਿ ਜਾਣ ਆਉਣ ਦਾ ਸਿਲਸਿਲਾ ਹੀ ਖਤਮ ਹੋ ਗਿਆ, ਜੋਬਸ ਬੜੀਆਂ ਘਟ ਗਈਆਂ ਇਹਦੇ ਨਾਲ, ਤੇ ਇਹ ਸਿਲਸਿਲਾ ਹੌਲੀ ਹੌਲੀ ਪਹੁੰਚਣਾ ਕਿੱਥੋਂ ਤੱਕ ਹੈ? ਮੈਂ ਤਾਂ ਇਸ ਚੀਜ਼ ਦੇ ਆ AI ਨਾਲ, ਮੈਂ ਕੱਲ ਤੁਹਾਨੂੰ ਦੱਸ ਰਿਹਾ ਸੀ ਕਿ ਗਾਣੇ ਲੋਕ ਰਿਕਾਰਡ ਕਰਵਾ ਕਰਵਾ ਕੇ, ਐਡੇ ਐਡੇ ਖੂਬਸੂਰਤ ਗਾਣੇ AI ਦੇ ਨਾਲ ਰਿਕਾਰਡ ਕਰਵਾ ਕੇ ਲੋਕ ਉਹਨਾਂ ਨੂੰ ਰਿਲੀਜ਼ ਕਰੀ ਜਾਂਦੇ ਆ, ਜਿਹੜੇ ਬਹੁਤ ਅੱਛੇ ਅੱਛੇ ਸਿੰਗਰ ਤੁਹਾਡੇ ਵਰਗੇ ਜਾਂ ਬਹੁਤ ਅੱਛੇ ਅੱਛੇ ਮਿਊਜ਼ੀਸ਼ੀਅਨ ਹੈਗੇ ਨੇ, ਉਹਨਾਂ ਦਾ ਫਿਊਚਰ ਜਿਹੜਾ ਉਹਨਾਂ ਦਾ ਕੀ ਬੰਨਾ ਕੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ? ਇਹ ਬੜੀ ਨਾ ਇਹ ਚਿੰਤਾ ਵਾਲੀ ਗੱਲ ਹੈ ਜਿਹੜੀ ਇਹਦੀ।
6: ਮੈਂ ਨਾ ਜੀ ਰੋੜਾ ਸਾਹਿਬ, ਸਭ ਤੋਂ ਵੱਡੀ ਜਿਹੜੀ ਮੈਨੂੰ ਫਿਕਰ ਹੈ ਨਾ ਉਹ ਇਸ ਚੀਜ਼ ਦੀ ਇਹ ਕਿ ਪੂਰੀ ਦੁਨੀਆਂ ਦੇ ਵਿੱਚ ਪਾਕੋ ਹਿੰਦ ਦੇ ਜਿਹੜੇ ਜਵਾਨ ਹੁੰਦੇ ਸਨ ਨਾ,
0: ਜੀ ਜੀ,
6: ਇਹ ਪੂਰੀ ਦੁਨੀਆਂ 'ਚ ਸਭ ਤੋਂ ਤਾਕਤਵਰ ਗਿਣੇ ਜਾਂਦੇ ਸਨ।
0: ਜੀ ਜੀ ਜੀ।
6: ਔਰ ਹੁਣ ਤੁਸੀਂ ਰਿਸਰਚ ਅਗਰ ਕਰੋ ਨਾ ਤੇ ਸਭ ਤੋਂ ਜ਼ਿਆਦਾ ਜਿਹੜਾ ਨੈਗੇਟਿਵ ਯੂਜ਼ ਮੋਬਾਈਲ ਦਾ ਹੈ, ਮੇਰਾ ਤੁਸੀਂ ਇਸ਼ਾਰਾ ਸਮਝ ਗਏ ਜੀ, ਇਹ ਪਾਕੋ ਹਿੰਦ ਦੇ ਜਿਹੜੇ ਜਵਾਨ ਔਰ ਬੱਚੇ ਕਰ ਰਹੇ ਨੇ, ਇਸੇ ਵਾਸਤੇ ਸਾਡੀ ਨਵੀਂ ਨਸਲ ਜਿਹੜੀ ਹੈ ਨਾ ਇਹਨਾਂ ਦਾ ਬੇੜਾ ਗਰਕ ਹੋ ਗਿਆ।
0: ਸਾਡੇ ਤਾਂ ਨਾ ਇੱਕ, ਵੈਸੇ ਮੈਂ ਦੇਖਦਾ ਨਾ ਕਿ ਸਾਡੇ ਜਿਹੜੇ ਕੰਟਰੀ ਹੈ ਨਾ ਉਧਰ ਦੇ, ਤੁਹਾਡਾ ਪਾਕਿਸਤਾਨ ਹੋਇਆ ਜਾਂ ਸਾਡੇ ਇੰਡੀਆ ਹੋਇਆ, ਜਦੋਂ ਕੋਈ ਚੀਜ਼ ਆ ਜੇ ਨਾ ਨਵੀਂ, ਇਹ ਉਸ ਚੀਜ਼ ਨੂੰ ਵਰਤ ਵਰਤ ਕੇ ਸਿਰੇ ਲਾ ਦਿੰਦੇ ਵੀ ਜਦੋਂ ਕੰਧ ਅੱਗੇ ਆ ਜਾਣਾ ਵੀ ਕੰਧ ਦੇ ਵਿੱਚ ਜਿਵੇਂ ਕਹਿੰਦੇ ਨਾ ਕਿ ਅੱਗੋਂ ਜਾਂਦੇ ਤੇ ਟਕਰਾਊ ਤੇ ਉਹਨੂੰ ਟੱਕਰ ਕੇ ਵਾਪਸ ਆਉਣਾ। ਇਹ ਹਰ ਇੱਕ ਚੀਜ਼ ਦੀ ਜਦੋਂ ਨਵੀਂ ਨਵੀਂ ਚੀਜ਼ ਆਉਂਦੀ ਨਾ, ਉਹਨੂੰ ਇੰਨਾ ਵਰਤਣਾ, ਇੰਨੇ ਇਸਤੇਮਾਲ ਕਰਨਾ, ਉਦੋਂ ਵਾਪਸ ਮੁੜਨਾ ਜਦੋਂ ਅੱਗੇ ਕੋਈ ਠੋਕਰ ਲੱਗਦੀ ਹੈ ਫਿਰ। ਤੇ ਇਹ ਕੋਈ ਨਾ ਐਡਾ ਵਧੀਆ ਹੈ ਨਹੀਂ ਹੈ। ਦੇਖੋ ਫਾਇਦੇ ਵੀ ਬਹੁਤ ਹੈ
6: ਜੀ ਜੀ,
0: ਜੇਕਰ ਫਾਇਦੇ ਵੀ ਨਹੀਂ ਹੈ, ਫਾਇਦੇ ਬਹੁਤ ਹੈ, ਪਰ ਅਸੀਂ ਨਾ ਫਾਇਦਿਆਂ ਤੱਕ ਸੀਮਤ ਨਹੀਂ ਰਹਿੰਦੇ। ਅਸੀਂ ਜਦੋਂ ਮਿਸਯੂਜ਼ ਕਰਦੇ ਨਾ ਤੇ ਉਹ ਜਿਹੜੇ ਨੁਕਸਾਨ ਹੁੰਦੇ ਆ ਨਾ ਉਹ ਫਾਇਦਿਆਂ ਨਾਲੋਂ ਜ਼ਿਆਦਾ ਖਤਰਨਾਕ ਹੁੰਦੇ ਆ।
6: ਅਸਲ ਸਰ ਇੱਥੇ ਮੈਂ ਇੱਕ ਗੱਲ ਕਰਾਂਗਾ, ਜਿਵੇਂ ਤੁਹਾਡੇ ਕੋਲ ਇੱਕ ਗਨ ਹੈ ਨਾ, ਗਨ ਜਿਹੜੀ ਹੈ ਉਹ ਭੈੜੀ ਨਹੀਂ।
0: ਜੀ ਜੀ ਬਿਲਕੁਲ,
6: ਉਹਦਾ ਇਸਤੇਮਾਲ ਭੈੜਾ ਹੈ,
0: ਇਸਤੇਮਾਲ ਭੈੜਾ,
6: ਯਾਨੀ ਇਹੋ ਹੀ ਮੋਬਾਈਲ ਜਿਹੜਾ ਹੈ, ਅਗਰ ਇਹਦੇ ਤੋਂ ਬੰਦਾ ਅੱਛੀਆਂ ਚੀਜ਼ਾਂ ਲੈਣਾ ਚਾਹਵੇ ਤੇ ਘਰ ਬਹਿ ਕੇ ਪੂਰੀ ਦੁਨੀਆ ਦੀ ਹਰ ਲਾਇਬ੍ਰੇਰੀ ਨੂੰ ਖੰਗਾਲ ਸਕਦਾ ਹੈ, ਹਰ ਗੱਲ ਇਹਦੇ ਚੋਂ ਲੱਭ ਸਕਦਾ ਹੈ।
0: ਬਿਲਕੁਲ,
6: ਮਗਰ ਕੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਨਹੀਂ ਕਰਦੇ, ਉਹਨਾਂ ਦੇ ਸਾਡਾ ਧਿਆਨ ਨਹੀਂ ਠੀਕ ਤਰੀਕੇ ਨਾਲ ਹੁੰਦਾ ਕਿ ਸਾਡੇ ਬੱਚੇ ਕੀ ਦੇਖ ਰਹੇ ਨੇ ਕੀ ਨਹੀਂ ਦੇਖ ਰਹੇ, ਤੇ ਇਸ ਵਾਸਤੇ ਥੋੜਾ ਜਿਹਾ ਅਗਰ ਇਹਨਾਂ ਤੇ ਗੌਰ ਕੀਤਾ ਜਾਵੇ ਤੇ ਇਸ ਮੋਬਾਈਲ ਤੋਂ ਅਸੀਂ ਜਿੰਨਾ ਨੁਕਸਾਨ ਕਰ ਰਹੇ ਹਾਂ ਇਸ ਤੋਂ ਜ਼ਿਆਦਾ ਫਾਇਦਾ ਅਸੀਂ ਲੈ ਸਕਦੇ ਹਾਂ।
0: ਚਲੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ ਅੱਜ 11 ਵਜੇ ਤੱਕ। ਤੁਸੀਂ ਕੋਈ ਗੱਲਬਾਤ ਕਰਕੇ ਆਪਣੀ ਕੋਈ ਫੀਡਬੈਕ ਦੇਣੀ ਹੋਵੇ, ਤੁਸੀਂ ਚਾਹੁੰਦੇ ਹੋ ਕਿ ਤੁਸੀਂ 647-357-5353 ਤੇ ਫੋਨ ਕਰਕੇ ਕੋਈ ਗੱਲਬਾਤ ਕਰ ਸਕਦੇ ਹੋ, ਤੇ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਹੁਣ ਸਾਡੇ ਜਿਹੜੇ ਸਪੋਂਸਰ ਨੇ ਉਹਨਾਂ ਦਾ ਇੱਕ ਸੁਨੇਹਾ ਤੁਹਾਨੂੰ ਦੇਈਏ, ਤੇ ਉਸ ਤੋਂ ਬਾਅਦ ਹੁਸਨੈਨ ਜੀ ਤੋਂ ਆਪਾਂ ਖੂਬਸੂਰਤ ਗਾਣਾ ਵੀ ਸੁਣਾਂਗੇ, ਸਾਡੇ ਨਾਲ ਹਾਜ਼ਰ ਨੇ ਤੇ ਜ਼ਰੂਰ ਇਸ ਚੀਜ਼ ਦਾ ਫਾਇਦਾ ਉਠਾਵਾਂਗੇ। ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਪ੍ਰਾਊਡ ਸਪੋਂਸਰ ਬ੍ਰਮਟਨ ਕੈਸ਼ ਐਂਡ ਕੈਰੀ, ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਲੋਕੇਸ਼ਨ ਦੇ ਉੱਪਰ ਆਪਣੀਆਂ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਚੀਜ਼ ਲੈਣੀ ਹੋਵੇ, ਚਾਹੇ ਕੋਈ

ਫੋਟੋਗ੍ਰਾਫ ਚਾਹੀਦੀ ਹੈ, ਤੁਸੀਂ ਪੂਜਾ ਸਮੱਗਰੀ ਚਾਹੀਦੀ ਤਾਂ ਫੋਨ ਕਰੋ 905-263-4800 905-230-4800। ਸਤਿ ਸ਼੍ਰੀ ਅਕਾਲ ਜੀ, ਸੁਖਚੈਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਤੁਸੀਂ। 4444 ਤੁਹਾਡਾ ਨੰਬਰ ਬੜਾ ਯਾਦ ਕਰਨ ਵਾਲਾ ਹੈ। ਹੈਲੋ, ਦੁਬਾਰਾ ਕਰੋ ਜੀ ਕਾਲ, ਤੁਹਾਡਾ ਹੋ ਨਹੀਂ ਰਿਹਾ ਕੁਨੈਕਟ ਤੁਹਾਡਾ ਫੋਨ, ਦੁਬਾਰਾ ਕਰੋ ਕਾਲ ਤੁਸੀਂ। ਸੋ ਦੂਸਰੇ ਸਾਡੇ ਮੇਨ ਪ੍ਰਾਊਡ ਸਪੋਂਸਰ ਨੇ ਜੀ ਵਿਲੇਜ ਆਫ ਇੰਡੀਆ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਤੁਸੀਂ ਘਰ ਦੇ ਵਿੱਚ ਕੋਈ ਲਾਈਵ ਕੇਟਰਿੰਗ ਕਰਵਾਉਣੀ ਹੈ ਜਾਂ ਕੋਈ ਛੋਟਾ ਮੋਟਾ ਫੰਕਸ਼ਨ ਹੈ, 100 125

0: 5542 1333 लंडन हैलीफैक्स और विंडसर दे विच भी विलेज ऑफ इंडिया दी ब्रांच है। सो 6473653353 साडा नंबर है। ते एक दोस्त दा फोन आया सी, ओ फोन कनेक्ट हो नहीं सकया, ते तुसी दोबारा फोन कर लो। हां जी सुनैन जी, कोई फिर झलक दिखा दिओ अपनी सिंगिंग दे विच, गाना कोई अच्छा जिहा सुनाओ। दोस्तों पहला एक गाना तुहानू सुनाया सी अल्लाहू, ਉਹ ਤੁਸੀਂ ਦੱਸਿਆ ਨਹੀਂ ਤੇ ਉਹ ਹੁਸਨੈਨ ਅਕਬਰ ਜੀ ਦਾ ਹੀ ਗਾਣਾ ਰਿਕਾਰਡ ਹੋਇਆ ਹੋਇਆ, ਤੁਸੀਂ ਯੂਟਿਊਬ ਤੇ ਉਸ ਨੂੰ ਚੈੱਕ ਵੀ ਕਰ ਸਕਦੇ ਹੋ ਤੇ ਬਹੁਤ ਖੂਬਸੂਰਤ ਉਹਨਾਂ ਨੇ ਇੱਕ ਗਾਣਾ ਨਹੀਂ, ਉਹਨਾਂ ਦੇ ਅਨੇਕਾਂ ਹੀ ਗਾਣੇ ਯੂਟਿਊਬ ਤੇ ਤੁਹਾਨੂੰ ਮਿਲਣਗੇ, ਤੁਸੀਂ ਭਰੋਗੇ ਨਾ ਹੁਸਨੈਨ ਅਕਬਰ ਬਾਬਾ ਗਰੁੱਪ ਪਾਕਿਸਤਾਨ ਤੋਂ, ਤੇ ਬੇਸ਼ੁਮਾਰ ਗਾਣੇ ਉਹਨਾਂ ਦੇ ਬਹੁਤ ਅੱਛੇ ਸੂਫੀ ਰੰਗ ਦੇ, ਔਰ ਹੀਰ ਵਰਸ਼ਾ ਦੇ ਵਿੱਚ ਬਹੁਤ ਸਾਰੇ ਕਲਾਮ ਤੁਸੀਂ ਉਹਨਾਂ ਦੇ ਸੁਣ ਸਕਦੇ ਹੋ। ਬੜੇ ਅੱਛੇ ਲੇਖਕ ਵੀ ਨੇ, ਉਹਨਾਂ ਦੇ ਆਪਣੇ ਲਿਖੇ ਕਲਾਮ ਵੀ ਤੁਸੀਂ ਸੁਣ ਸਕਦੇ ਹੋ ਯੂਟਿਊਬ ਉੱਤੇ। ਤੇ ਹੁਣ ਤੁਹਾਨੂੰ ਲਾਈਵ ਇੱਕ ਥੋੜਾ ਜਿਹਾ ਝਲਕ ਦਿਖਾਉਣੇ ਉਹਨਾਂ ਦੀ, ਕਿਸੇ ਵੀ ਇੱਕ ਦੋ ਬੰਦ ਜਰੂਰ ਸਾਡੇ ਨਾਲ ਸ਼ੇਅਰ ਕਰੋ
1: ਜੀ। ਤੁਸੀਂ ਕਿਹਾ ਜੀ ਕੋਈ ਬਹੁਤ ਵਧੀਆ ਜਿਹਾ ਕਲਾਮ,
0: ਹਾਂ
1: ਤੇ ਮੇਰੀ ਨਜ਼ਰ 'ਚ ਇੱਕ ਐਸਾ ਮੌਜੂ ਏ, ਇਸ ਤੋਂ ਵਧੀਆ ਮੌਜੂ ਕੋਈ
0: ਜੀ।
1: ਉਹ ਕਿਹੜਾ ਮੌਜੂ ਏ ਕਿ ਧੀਆਂ ਸਭ ਨੂੰ ਪਿਆਰੀਆਂ ਹੁੰਦੀਆਂ।
0: ਕਿਆ ਬਾਤ ਹੈ, ਬਿਲਕੁਲ।
1: ਧੀ ਦੇ ਉੱਤੇ ਮੈਂ ਆਪਣਾ ਲਿਖਿਆ ਇਹ ਕਲਾਮ ਸੁਣਾ ਰਿਹਾ ਵਾਂ। ਮਾਪਿਆਂ ਦੇ ਘਰ ਧੀਆਂ ਦਾ ਤੇ

ਹੋਰ ਪਰਦੇਸ ਨੂੰ ਜਾਣਾ ਏ ਮਾਪਿਆਂ ਦੇ ਘਰ ਧੀਆਂ ਦਾ ਤੇ

0: ਲਾਜਵਾਬ ਹੁਸਨੈਨ ਜੀ। ਵੈਸੇ ਧੀਆਂ ਦਾ ਜਿਹੜਾ ਨਾ ਉਹ ਇਫ ਮਹਿਸੂਸ ਕਰਨ ਵਾਲਾ ਰਿਸ਼ਤਾ ਜਿਹੜਾ ਹੈਗਾ ਧੀਆਂ ਦਾ, ਜਿਹੜਾ ਦੇਖੋ ਪੁੱਤਰ ਵੀ ਬਹੁਤ ਪਿਆਰੇ ਹੁੰਦੇ, ਇਹਦੇ 'ਚ ਕੋਈ ਸ਼ੱਕ ਨਹੀਂ। ਸਾਡੇ ਸਮਾਜ ਦੇ ਵਿੱਚ ਵੈਸੇ ਪੁੱਤਰਾਂ ਨੂੰ ਅਸੀਂ ਪ੍ਰੈਫਰੈਂਸ ਦਿੰਦੇ ਹਾਂ, ਪਰ ਜੋ ਰਿਸ਼ਤਾ ਪਰਿਵਾਰ ਦੇ ਵਿੱਚ ਇੱਕ ਧੀ ਦੇ ਹੋਣ ਨਾਲ, ਇੱਕ ਬੇਟੀ ਦੇ ਹੋਣ ਦੇ ਨਾਲ ਜੋ ਘਰ ਦੇ ਵਿੱਚ ਇੱਕ ਸੱਭਿਅਕ ਮਾਹੌਲ ਬਣਦਾ ਨਾ ਜਿਹੜਾ, ਉਹਦਾ ਉਹ ਕੋਈ ਜਵਾਬ ਹੀ ਨਹੀਂ ਉਹਦਾ। ਬਾਕੀ ਜਿੰਨੀ ਅੰਦਰ ਜਿਹੜੀ ਧੀ ਕਰ ਲੈਂਦੀ ਨਾ ਪੇਰੈਂਟਸ ਦੀ, ਸਗੋਂ ਮੈਂ ਇਹ ਕਹਿਣ ਨੂੰ ਮੈਨੂੰ ਕੋਈ ਹਰਜ ਨਹੀਂ, ਆਪਾਂ ਰੇਡੀਓ ਆਨਲਾਈਨ ਵੀ ਕਹਿ ਸਕਦੇ ਹਾਂ ਕਿ ਮੁੰਡੇ ਉਨੀ ਅੰਦਰ ਨਹੀਂ ਕਰ ਸਕਦੇ ਜਿੰਨੀ ਧੀ ਅੰਦਰ ਕਰ ਲੈਂਦੀ। ਬਗਾਨੇ ਘਰ ਦੇ ਵਿੱਚ ਜਾ ਕੇ ਵੀ ਹਰ ਵੇਲੇ ਉਹਦੇ ਮਨ ਦੇ ਵਿੱਚ ਆਪਣੇ ਮਾਂ ਪਿਓ ਦੇ ਪ੍ਰਤੀ ਹਮੇਸ਼ਾ ਨਾ ਹਰ ਵੇਲੇ ਸੋਚ ਜਿਹੜੀ ਨਾ ਉਹ ਬਣੀ ਰਹਿੰਦੀ।
1: ਮੁੰਡਿਆਂ ਨੂੰ ਤੇ ਜੀ ਕੋਈ ਬਾਪ ਅਗਰ ਥੋੜਾ ਜਿਹਾ ਹਿੱਸਾ ਕੱਟ ਦੇਵੇ ਤੇ ਉਹ ਬਾਪ ਨੂੰ ਸ਼ੂਟ ਕਰ ਦਿੰਦੇ ਨੇ।
0: ਹਾਂ,
1: ਇਹ ਧੀਆਂ ਹੀ ਨੇ ਏਡਾ ਵੱਡਾ ਜਿਗਰਾ ਲੈ ਕੇ ਬਹਿ ਜਾਂਦੀਆਂ ਨੇ, ਭਰਾ ਜ਼ਮੀਨ ਵੀ ਜਿਹੜੀ ਏ ਉਹ ਭੈਣਾਂ ਦੀ ਖਾ ਜਾਂਦੇ ਨੇ, ਉਹ ਫਿਰ ਵੀ ਵਿਚਾਰੀਆਂ ਕੁਝ ਨਹੀਂ ਆਉਂਦੀਆਂ।
0: ਚਲੋ ਬੀਬੀ ਗੋਸਲ ਜੀ ਦੀ ਗੱਲ ਸੁਣਦੇ। ਹਾਂਜੀ ਬੀਬੀ ਜੀ।
2: ਹਾਂਜੀ, ਇਹਨਾਂ ਨੇ ਕਮਾਲ ਕਰਤੀ ਜੀ, ਬੜਾ ਮਨ ਨੂੰ ਐਨ ਮੈਂ ਦਿੱਤਾ ਵੀ ਮਾਤੀਆਂ ਦਾ ਜੋ ਹੈ ਨਾ ਕਿੰਨਾ ਆਸ਼ੀਰਵਾਦ।
0: ਬਹੁਤ ਖੂਬਸੂਰਤ ਜੀ, ਬਹੁਤ ਖੂਬ। ਧੀਆਂ ਦਾ ਤਾਂ ਰੋਲ ਹੀ ਸਾਡੇ ਪਰਿਵਾਰ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ, ਉਹਨਾਂ ਦਾ ਕੋਈ ਤੁਸੀਂ ਦੇਣ ਉਹਨਾਂ ਦਾ ਦੇ ਹੀ ਨਹੀਂ ਸਕਦੇ, ਜਾਂ ਉਹਨਾਂ ਦਾ ਕੋਈ ਕੰਪੈਰੀਜ਼ਨ ਕਰ ਹੀ ਨਹੀਂ ਸਕਦੇ ਕਿਸੇ ਰਿਸ਼ਤੇ ਦੇ ਨਾਲ।
1: ਉਹ ਅਰੋੜਾ ਸਾਹਿਬ, ਧੀ ਇੱਕ ਐਸਾ ਰਿਸ਼ਤਾ ਹੈ ਕਿ ਜਿਹਨੂੰ ਅਸੀਂ ਪੁੱਤਰ ਵੀ ਕਹਿੰਦੇ ਹਾਂ। ਪੁੱਤਰ ਨੂੰ ਅਸੀਂ ਧੀ ਨਹੀਂ ਕਹਿ ਸਕਦੇ,
0: ਧੀ ਨਹੀਂ ਕਹਿੰਦੇ, ਧੀ ਨੂੰ ਪੁੱਤਰ ਕਹਿ ਲੈਂਦੇ।
2: ਵੈਸੇ ਇਹ ਵੀ ਬੜੀ ਵੱਖਰੀ ਗੱਲ, ਪਰ ਇਹਨਾਂ ਨੇ ਇੰਨਾ ਪ੍ਰੋ ਕੇ ਲਿਖਿਆ ਕਿ ਬੜਿਆ ਤੇ ਮੈਂ ਤੱਕ ਦਗਦਾ ਹੋ ਗਿਆ ਤੇ ਬੱਲੇ ਬੱਲੇ।
0: ਚਲੋ ਸ਼ੁਕਰੀਆ, ਸ਼ੁਕਰੀਆ ਜੀ ਭੈਣ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤੇ ਬਾਕੀ ਇੱਕ ਅਸੀਂ ਸਾਡੇ ਦੋਸਤ ਨੇ ਇੱਕ ਫਰਮਾਇਸ਼ ਕੀਤੀ ਸੀ, ਤੇ ਥੋੜੇ ਜਿਹੇ ਬੋਲ ਅਸੀਂ ਉਸ ਗਾਣੇ ਦੇ ਵੀ ਜ਼ਰੂਰ ਅਸੀਂ ਉਹਨਾਂ ਨੂੰ ਸ਼ੇਅਰ ਕਰਾਂਗੇ।

0: ਹੈਲੋ ਹਾਂਜੀ ਕਲੀਨ ਜੀ ਸਤਿ ਸ੍ਰੀ ਅਕਾਲ। ਕਿਆ ਹਾਲ ਚਾਲ ਹੈ? ਭਾਈ ਸਾਹਿਬ ਬੰਦੇ ਹੀ ਕਮਾਲ ਹੈ ਜੀ। ਤੁਸੀਂ ਕਿਤੇ, ਮੈਂ ਤਾਂ ਤੁਹਾਨੂੰ ਕਿਹਾ ਸੀ 14 ਜੂਨ ਨੂੰ ਆਓ ਇੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਤੇ ਲਾਈਵ ਦੇਖੋ ਇਹਨਾਂ ਨੇ ਕਿਵੇਂ, ਜਿਹਨਾਂ ਦੀ ਡਰੈਸ ਜਿਹੜੀ ਡਰੈਸ ਅਪ ਕਿੱਦਾਂ ਹੋਣੇ ਉੱਤੇ ਤੁਰਲਾ ਤਰਲਾ ਛੱਡ ਕੇ, ਤੇ ਤੁਸੀਂ ਵੇਖ ਕੇ ਤੁਸੀਂ ਇੰਜੋਏ ਕਰੋਗੇ। ਆਵਾਜ਼ ਤਾਂ ਉਹਨਾਂ ਦੀ ਖੂਬਸੂਰਤ ਹੈ ਹੀ ਹੈ।
1: 14
0: ਨੂੰ ਬਸ ਐਸ ਐਤਵਾਰ ਹੀ, ਹਾਂ ਸ਼ਾਮ ਨੂੰ 6:30 ਵਜੇ ਦੇ ਕਰੀਬ। ਇਹ ਬਸ 114 ਕੈਨੇਡੀ ਰੋਡ ਦੇ ਉੱਪਰ ਵਿਲੇਜ ਆਫ ਇੰਡੀਆ ਨਾ, ਹਾਂ ਉਹਦੇ ਬੈਕ ਸਾਈਡ ਤੇ ਬਣਿਆ। ਹਾਂ ਸ਼ੁਕਰੀਆ ਸ਼ੁਕਰੀਆ।
1: ਤੁਹਾਡੀ ਵੀ ਕਰੀਬ ਕਰਦੀ ਬਣ ਗਿਆ ਜਦੋਂ ਤੁਸੀਂ ਐਂਟਰੀ ਕਰਦੇ ਹੋ ਨਾ, ਤੁਹਾਡਾ ਬਹੁਤ ਸੋਹਣਾ
2: ਇਹਨੂੰ ਦੇਖ ਕੇ ਵੀ ਜੇ ਤੁਸੀਂ ਲਾ ਸਕਦੇ ਹੋ ਦੋ ਬੋਲ ਤੁਹਾਨੂੰ ਜਾਂ ਅਗਲੀ ਵਾਰ ਸਹੀ ਜੇ ਅੱਜ ਨਹੀਂ ਤਾਂ। ਉਹ ਹੈਗਾ ਜੀ, ਗਾਇਕ ਦਾ ਨਾਂ ਹੈ ਹਰਦੇਵ ਮਾਹੀ ਨੰਗਲ ਤੇ ਗਾਣੇ ਦਾ ਨਾਂ ਮਿਸ਼ਰੀ।
0: ਬੋਨਸ ਦੇ ਵਿਚ ਇੱਕ ਹੈਗਾ ਹੀਰ ਵਾਰਿਸ਼ਾ, ਕਿ ਕਿਸੇ ਦੋਸਤ ਮਿੱਤਰ ਭੈਣ ਭਰਾ ਨੇ ਹੀਰ ਵਾਰਿਸ਼ਾ ਦੇ ਵਿਚੋਂ ਕੋਈ ਵੀ ਬੈਂਤ ਕਿਸੇ ਵੀ ਪ੍ਰਸੰਗ ਦਾ ਸੁਣਨਾ ਹੋਵੇ, ਜੇ ਕਿਸੇ ਨੇ ਹੀਰ ਪੜੀ ਹੋਵੇ ਵਾਰਿਸ਼ਾ ਦੀ, ਜੇ ਨਹੀਂ ਵੀ ਪੜੀ ਤਾਂ ਕਿਤੇ ਸੁਣਿਆ ਹੋਵੇ ਕਿਤੋਂ, ਉਹਨੂੰ ਅੱਛਾ ਲੱਗਦਾ ਹੋਵੇ। ਜਿਵੇਂ ਕੱਲ ਇੱਕ ਦੋਸਤ ਨੇ ਫਰਮਾਇਸ਼ ਕੀਤੀ ਸੀ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਕੋਈ ਕਿਸੇ ਨੇ ਸੁਣਨਾ ਹੋਵੇ ਤਾਂ ਤੁਸੀਂ ਉਹ ਫਰਮਾਇਸ਼ ਤੁਹਾਡੀ ਅਸੀਂ ਜ਼ਰੂਰ ਪੂਰੀ ਕਰਾਂਗੇ। ਤੇ ਬਾਕੀ ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਮੇਨ ਇਸ ਵੇਲੇ ਦੇ ਪ੍ਰੋਗਰਾਮ ਦੇ ਮੇਨ ਸਪੋਂਸਰ ਨੇ ਜੀ ਅਮਾਇਰਾ ਅਕੈਡਮੀ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ ਕੋਈ ਟ੍ਰੀਟਮੈਂਟ ਲੈਣਾ ਹੋਵੇ ਹੇਅਰਸ ਦਾ ਕੋਈ, ਜਾਂ ਹੋਰ ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ 'ਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕਲ ਡਿਪਲੋਮਾ ਜਾਂ ਹੋਰ ਕਈ

0: 1-800-875-7400 ਬਿਲਕੁਲ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਹਰ ਇੱਕ ਚੀਜ਼ ਬੜੇ ਵਿਸਥਾਰ ਦੇ ਨਾਲ ਤੁਹਾਡੇ ਨਾਲ ਡਿਸਕਸ ਕਰਕੇ ਤੁਹਾਨੂੰ ਰਾਈਟ ਜਿਹੜੀ ਸਲਾਹ ਦੇਣਗੇ। ਫੋਨ ਨੰਬਰ ਹੈ 416-525-7400 416-525-7400। ਹਾਂਜੀ ਹੁਸਨੈਨ ਜੀ, ਟਾਈਮ ਸਾਡੇ ਕੋਲ 5-7 ਮਿੰਟ ਹੈ ਤੇ ਇੱਕ ਅੱਧਾ ਬੈਂਤ ਤੁਸੀਂ ਹੀਰ ਦਾ ਸੁਣਾ ਦਿਓ
1: ਜੀ। ਬਿਸਮਿਲਲਾ,
0: ਵਧੀਆ ਜਿਹਾ।

0: ਵਾਹ ਜੀ ਵਾਹ ਵਾਹ ਵਾਹ ਵਾਹ ਸੈਣ ਜੀ ਕਮਾਲ ਕਰਤੀ। ਸਤਿ ਸ੍ਰੀ ਅਕਾਲ ਜੀ 2825।
1: ਹਾਂਜੀ ਸਰ, ਆਪਾਂ ਡਾਕਟਰ ਸਾਹਿਬ ਦੇਖੋ ਆਪਣੇ ਕਿੰਨੇ ਵਧੀਆ ਸਰਾਜ ਕਹਿੰਦੇ ਕਮਾਲ ਕਰਤੀ ਆ।
0: ਨਹੀਂ ਨਹੀਂ ਵਾਕਈ ਬਾ ਕਮਾਲ ਹੈ ਜੀ, ਬਹੁਤ ਅੱਛੀ ਆਵਾਜ਼ ਇਹਨਾਂ ਦੀ।
1: ਹਾਂ ਬੇਰਾ ਬੇਰਾ ਬੇਰਾ ਰਾਤ ਦਾ ਵੀ ਬਹੁਤ ਵਧੀਆ ਇਹਨਾਂ ਨੇ ਕੀਤਾ ਕਿ ਇਹ ਤਾਂ ਮਤਲਬ ਮੈਂ ਤਾਂ ਕਹੂੰਗਾ ਵੀ ਆਪਣੇ ਆਪਣੇ ਡਮੁੱਲੀ ਆਪਣੇ ਪਰਮਾਤਮਾ ਦੀ ਦੇਣ ਹੈ ਇਹਨਾਂ ਦੇ ਗਲੇ ਵਿੱਚ ਆਪਣੇ।
0: ਨਹੀਂ ਨਹੀਂ ਉਹ ਤਾਂ ਵੈਸੇ ਇਹਦੇ ਚ ਕੋਈ ਸ਼ੱਕ ਨਹੀਂ, ਇਹ ਤਾਂ ਉਹ ਪਰਮਾਤਮਾ ਦਾ ਨਾ ਕੋਈ ਗਿਫਟ, ਗੋਡ ਗਿਫਟਡ ਚੀਜ਼ਾਂ ਹੁੰਦੀਆਂ ਜਿਹੜੀਆਂ ਗਲੇ ਦੇ ਵਿੱਚ ਆਉਂਦੀਆਂ ਨੇ।
1: ਕੀ ਬਾਤ ਹੈ, ਕੀ ਬਾਤ ਹੈ,
0: ਸ਼ੁਕਰੀਆ, ਥੈਂਕ ਯੂ, ਥੈਂਕ ਯੂ। ਸੋ ਦੋਸਤੋ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ, ਮੈਨੂੰ ਇੱਕ ਫੋਨ ਦੀਆਂ ਗੱਲਾਂ ਬਾਤਾਂ ਅੱਜ ਹੋਈਆਂ ਸੀ ਸੁਣਨ ਜੀ, ਇੱਕ ਮੈਨੂੰ ਛੋਟੀ ਜੀ ਪੋਇਮ ਮੈਨੂੰ ਲੱਭ ਗਈ, ਮੈਂ ਜ਼ਰੂਰ ਸ਼ੇਅਰ ਕਰੂੰਗਾ, ਤੁਸੀਂ ਵੀ ਸੁਣੋ ਜ਼ਰੂਰ। ਉਹ ਕਹਿੰਦਾ ਕਿ ਪ੍ਰਾਈਵੇਟ ਸੀ ਜਾਂ ਬੱਸ ਸਰਕਾਰੀ ਸੀ, ਪਿੰਡ ਦੇ ਘੜੁੱਕੇ ਵਾਂਗੂ ਭਰੀ ਪਈ ਸਾਰੀ ਸੀ।
2: ਕੀ ਬਾਤ ਹੈ,
0: ਪ੍ਰਾਈਵੇਟ ਸੀ ਜਾਂ ਬੱਸ ਸਰਕਾਰੀ ਸੀ, ਪਿੰਡ ਦੇ ਘੜੁੱਕੇ ਵਾਂਗੂ ਭਰੀ ਪਈ ਸਾਰੀ ਸੀ, ਬੱਸ ਵਿੱਚ ਸਾਰਿਆਂ ਦੇ ਹੱਥ 'ਚ ਮੋਬਾਈਲ ਸੀ, ਕਿਸੇ ਨੂੰ ਫੋਨ ਆਇਆ ਕਿਸੇ ਨੇ ਕੀਤਾ ਡਾਇਲ ਸੀ।
2: ਕੀ ਬਾਤ ਹੈ,
0: ਕੋਈ ਹੈੱਡਫੋਨ ਤੇ ਸੀ ਗਾਣੇ ਸੁਣੀ ਜਾ ਰਿਹਾ, ਕੋਈ ਗੇਮ ਖੇਡ ਕੇ ਸੀ ਮਨ ਪ੍ਰਚਾ ਰਿਹਾ,
2: ਵਾਹ ਵਾਹ,
0: ਕੋਈ ਵਟਸਐਪ ਉੱਤੇ ਚੈਟ ਕਰੀ ਜਾਂਦਾ ਸੀ, ਕੋਈ ਫੇਸਬੁੱਕ ਉੱਤੇ ਫੋਟੋ ਸ਼ੋਟੋ ਪਾਉਂਦਾ ਸੀ,
2: ਵਾਹ
0: ਕਿੰਨੇ ਹੋ ਗਏ ਲਾਈਕ, ਕਿੰਨੇ ਆ ਗਏ ਕਮੈਂਟ ਹੈ, ਕੋਈ ਵੇਖੇ ਬੈਟਰੀ ਵੀ ਕਿੰਨੇ ਪਰਸੈਂਟ ਹੈ।
2: ਕੀ ਬਾਤ,
0: ਕੋਈ ਆਇਆ ਕਾਲ, ਕੋਈ ਆਈਆਂ ਕਾਲਾਂ ਦੀ ਸੀ ਫੋਲਾ ਫਾਲੀ ਕਰਦਾ, ਨੰਬਰ ਜ਼ਰੂਰੀ ਕੋਈ ਮੋਬਾਈਲ ਵਿੱਚ ਭਰਦਾ
2: ਭਰਦਾ, ਵਾਹ,
0: ਕੋਈ ਕਿਸੇ ਮੁੱਦੇ ਤੇ ਡਿਬੇਟ ਵੇਖੀ ਜਾਂਦਾ ਸੀ, ਕੋਈ ਐਵੇਂ ਆਨਲਾਈਨ ਰੇਟ ਵੇਖੀ ਜਾਂਦਾ ਸੀ,
2: ਵਾਹ,
0: ਰੈਸਲਿੰਗ ਲਾ ਕੇ ਕੋਈ ਜ਼ੋਰ ਵੇਖੀ ਜਾਂਦਾ ਸੀ, ਕੋਈ ਕਿਸੇ ਮੈਚ ਦਾ ਸਕੋਰ ਵੇਖੀ ਜਾਂਦਾ ਸੀ,
2: ਵਾਹ,
0: ਕੋਈ ਆਉਣ ਵਾਲੇ SMS ਨੂੰ ਉਡੀਕਦਾ, ਕੋਈ ਹਿਸਾਬ ਲਾਵੇ ਅਗਲੀ ਛੁੱਟੀ ਦੀ ਤਰੀਕ ਦਾ, ਕੋਈ ਕੈਲਕੂਲੇਟਰ ਦੇ ਬਟਨ ਦਬਾਉਂਦਾ ਸੀ, ਕੋਈ ਕਿੰਨੀ ਮਿਲੂ ਸੈਲਰੀ ਹਿਸਾਬ ਪਿਆ ਲਾਉਂਦਾ ਸੀ।
2: ਕੀ ਬਾਤ ਹੈ,
0: ਕੋਈ ਵਾਈਫਾਈ ਦੀ ਟਰਾਈ ਕਰੀ ਜਾਂਦਾ ਸੀ, ਗੈਸ ਕਰ ਕਰ ਐਵੇਂ ਪਾਸਵਰਡ ਲਾਈ ਜਾਂਦਾ ਸੀ, ਇੱਕ ਤਾਂ ਜ਼ਿਆਦਾ ਹੀ ਕਹਿਰ ਟਾਈ ਜਾਂਦਾ ਸੀ,
2: ਵਾਹ,
0: ਇੱਕ ਤਾਂ ਜ਼ਿਆਦਾ ਹੀ ਕਹਿਰ ਟਾਈ ਜਾਂਦਾ ਸੀ, ਘੜੀ ਮੁੜੀ ਬੈਟਰੀ ਨੂੰ ਕੱਢੀ ਪਾਈ ਜਾਂਦਾ ਸੀ,
2: ਓਏ ਹੋਏ ਹੋਏ,
0: ਸਭ ਨੇ ਵਸਾਈ ਦੁਨੀਆ ਫੋਨ ਵਿੱਚ ਆਪਦੇ, ਤੇ ਆਸੇ ਪਾਸੇ ਬੈਠੇ ਸਾਰੇ ਇੰਡੀਅਨ ਜਾਪਦੇ, ਫੋਨ ਵਿੱਚ ਗੁੰਮ ਹੋਈ ਦੁਨੀਆ ਵਿਚਾਰੀ ਹੈ, ਨਿੱਕੇ ਜਿਹੇ ਚਬੱਚੇ ਵਿੱਚ ਡੁੱਬ ਚੱਲੀ ਸਾਰੀ ਹੈ, ਇੱਕ ਥਾਂ ਡਰਾਈਵਰ ਨੇ ਬ੍ਰੇਕਾਂ ਜਰਾ ਲਾਈ ਆ, ਮੱਠੀ ਮੱਠੀ ਆਵਾਜ਼ ਦਿੱਤੀ ਸਭ ਨੂੰ ਸੁਣਾਈ ਆ, ਮੂਹਰੇ ਵਾਲੀ ਤਾਕੀ ਬੜੀ ਜ਼ੋਰ ਨਾਲ ਖੜਕਦੀ, ਕੰਨਾਂ ਵਿੱਚ ਆਵਾਜ਼ ਆਈ ਇਕਦਮ ਕੜਕਦੀ, ਕੰਨਾਂ ਵਿੱਚੋਂ ਸਾਰਿਆਂ ਨੇ ਟੂਟੀਆਂ ਉਤਾਰੀਆਂ, ਡੌਰ ਪਾਰ ਹੋਈਆਂ ਸਭ ਤੱਕ ਦੀਆਂ ਸਵਾਰੀਆਂ, ਕਲਪਿਆ ਕੰਡਕਟਰ ਕਹਿੰਦਾ ਮੈਂ ਤੁਹਾਨੂੰ ਆਹਨਾ, ਸੁਣਦੇ ਕਿਉਂ ਨੀ, ਮੈਂ ਕਦੋਂ ਦਾ ਭੌਂਕੀ ਜਾਣਾ, ਪੜ੍ਹੇ ਲਿਖੇ ਨਿਊ ਟੈਕਨੋਲੋਜੀ ਦੇ ਪੁੱਤਰੋ, ਮੈਂ ਫੇਰ ਮੋਗੇ ਮਰਨਾ ਮੋਹਾਲੀ ਮੋਹਾਲੀ ਵਾਲੇ ਉਤਰੋ, ਫੇਰ ਮੋਗੇ ਮਰਨਾ ਮੋਹਾਲੀ ਵਾਲੇ ਉਤਰੋ। ਸੋ ਮੋਬਾਈਲ ਨੇ ਦੁਨੀਆਂ ਨੇ ਨਾ ਦੁਨੀਆਂ ਨੂੰ ਪਾਗਲ ਕੀਤਾ ਹੋਇਆ। ਸੋ ਹੁਣ ਸਾਡੇ ਟਾਈਮ ਦੀ ਹੋ ਗਈ ਹੈ ਜੀ ਸਮਾਪਤੀ, ਤੇ ਸੁਨੈਣ ਜੀ ਕੱਲ ਮਿਲਾਂਗੇ, ਕੱਲ ਫਰਾਈਡੇ ਹੈ, ਫਰਾਈਡੇ ਨੂੰ ਅਸੀਂ ਹਲਕਾ ਫੁਲਕਾ ਹੀ ਰੱਖਦੇ ਹੁੰਦੇ ਹਾਂ, ਕੋਈ ਵਿਸ਼ਾ ਗੰਭੀਰ ਨਹੀਂ, ਏਦਾਂ ਹੀ ਫਰਮਾਇਸ਼ਾਂ ਲੋਕਾਂ ਦੀਆਂ ਪੂਰੀਆਂ ਕਰਾਂਗੇ, ਕੁਝ ਆਪਣੀਆਂ ਗੱਲਾਂ ਬਾਤਾਂ ਕਰਾਂਗੇ, ਕੁਝ ਉਹਨਾਂ ਦੀਆਂ ਸੁਣਾਂਗੇ, ਤੇ ਹੁਣ ਦਿਓ ਸਾਨੂੰ ਦੋਸਤੋ ਇਜਾਜ਼ਤ, ਕੱਲ ਸਭ ਕੁਝ ਠੀਕ ਠਾਕ ਰਿਹਾ ਤਾਂ ਫਿਰ ਮਿਲਾਂਗੇ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਮਸ ਨੇ

0: ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: day. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
4: SNS Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही SNS Lawyers नु कॉल करो 416-655-2000
5: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 905-8

ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ, ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, IPTV ਦੀ ਟੌਪ ਦੀ ਸਰਵਿਸ, ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, ਸੱਤੇ ਦਿਨ ਖੁੱਲੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

0: ਹਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਠੀਕ ਠਾਕ ਹੋ? ਕਮਾਲ ਦੀ ਸ਼ਾਮ ਹੈ, ਧੁੱਪ ਨਿਕਲੀ ਹੈ, ਗਰਮੀ ਐਨ ਕੜਾਕੇਦਾਰ ਜਿਹਨੂੰ ਕਹਿੰਦੇ ਆ। ਸੋ ਗਰਮੀ ਦਾ ਮੌਸਮ ਇੰਜੋਏ ਕਰੋ ਯਾਰ। ਗਰਮੀ ਦੀ ਉਡੀਕ ਸੀਗੀ, ਹੁਣ ਆ ਗਈ, ਹੁਣ ਖੁੱਲ ਕੇ ਬਾਹਰ ਨਿਕਲੋ ਤੇ ਟੀ ਸ਼ਰਟਾਂ ਸ਼ੋਰਟਸ ਸਮਰ ਕੱਪੜੇ ਪਾ ਕੇ ਇੰਜੋਏ ਕਰੋ। ਸੋ ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਇਸ ਸੋਹਣੀ ਜੀ ਮਿੱਠੀ ਜੀ ਸ਼ਾਮ ਨੂੰ। ਤੇ ਮਿਡ ਵੀਕ ਹੈ, ਕੱਲ ਨੂੰ ਫਰਾਈਡੇ ਜੂਨੀਅਰ, ਪਰਸਨ ਨੂੰ ਫਰਾਈਡੇ ਲੈ ਲਿਆ ਕੰਬੀ, ਵੀਕਐਂਡ ਨੇੜੇ ਹੈ। ਤੇ ਕੀ ਪਲੈਨ ਹੈ ਅੱਜ ਫਿਰ, ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ, ਕੀ ਤੁਸੀਂ ਅੱਜ ਰਨਿੰਗ ਕਰਨ ਜਾ ਰਹੇ ਹੋ?
1: ਚੌੜੀਆਂ
2: ਛਾਤੀਆਂ
1: ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
0: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। The views and opinions of the guests and sponsors are solely theirs and not that of the hosts or management of Punjabi Lehra.

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475051557। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਤੇ ਲੋ ਵੀਡੀਓ

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਦਲ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ? ਸ਼ਾਮ ਦੇ ਵਿੱਚ ਜੁੜ ਚੁੱਕੇ ਇੱਕ ਵਾਰ ਫਿਰ ਤੁਹਾਡੇ ਨਾਲ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਲੈ ਕੇ। ਹੈਪੀ ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ।

ਜੂਨੀਅਰ ਬਹੁਤ ਹੀ ਕਮਾਲ ਦੀ ਬੜੀ ਮਿੱਠੀ ਬੜੀ ਖੂਬਸੂਰਤ ਸ਼ਾਮ ਹੈ, ਮੌਸਮ ਬੜਾ ਪਿਆਰਾ ਐਂਡ ਹਲਕੀ ਫੁਲਕੀ ਜੀ ਗਰਮੀ ਤਾਂ ਹੈ, ਬਟ ਗਰਮੀ ਲਈ ਆਪਾਂ ਉਡੀਕ ਕਰ ਰਹੇ ਸੀ। ਸੋ ਪ੍ਰੋਗਰਾਮ ਪੰਜਾਬੀ ਨਾਲ ਤੇ ਸਭ ਨੂੰ ਬਹੁਤ ਹੀ ਪਿਆਰ ਤੇ ਵੈਲਕਮ ਵੈਲਕਮ ਵੈਲਕਮ। ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਫੀਫਾ ਵਰਲਡ ਕੱਪ ਦੇ ਵਿੱਚ ਅੱਜ ਮੈਕਸੀਕੋ ਨੇ ਸਾਊਥ ਅਫਰੀਕਾ ਨੂੰ 2-0 ਦੇ ਫਰਕ ਦੇ ਨਾਲ ਹਰਾਇਆ ਤੇ ਅੱਜ ਸ਼ਾਮ ਨੂੰ ਸਾਊਥ ਕੋਰੀਆ ਤੇ ਚੈੱਕ ਦਾ ਮੈਚ ਹੋ ਰਿਹਾ। ਸੋ ਮੈਨੂੰ ਲੱਗਦਾ ਕਿ ਕੱਲ੍ਹ ਦੀ ਉਡੀਕ ਸਾਰਿਆਂ ਨੂੰ ਜ਼ਰੂਰ ਹੈ ਕਿਉਂਕਿ ਕੱਲ ਨੂੰ ਕੈਨੇਡਾ ਤੇ ਬੋਸਨੀਆ ਦਾ ਮੈਚ ਹੋ ਰਿਹਾ। ਸੋ ਲੈਟਸ ਸੀ ਕੱਲ ਨੂੰ ਕੀ ਬਣਦਾ। ਕੱਲ ਨੂੰ 3 ਵਜੇ ਕੈਨੇਡਾ ਅਤੇ ਬੋਸਨੀਆ ਦਾ ਮੈਚ ਹੋ ਰਿਹਾ ਤੇ ਟੋਰਾਂਟੋ ਸਟੇਡੀਅਮ ਦਾ ਪਹਿਲਾ ਮੈਚ। ਕਈ ਕਹਿ ਰਹੇ ਆ ਟੋਰਾਂਟੋ ਸਟੇਡੀਅਮ ਇੱਦਾਂ ਦੀ ਹੈ ਉਦਾਂ ਦੀ ਹੈ, ਬਾਲੀ ਕੋਈ ਅੱਛੀ ਉਹਨਾਂ ਨੇ ਸੈਟਅਪ ਨਹੀਂ ਕੀਤੀ, ਬਟ ਲੈਟਸ ਸੀ। ਕਹਿ ਰਿਹਾ ਕਿ ਬਹੁਤ ਹੀ ਇੰਟੀਮੇਟ ਐਟਮੋਸਫੀਅਰ ਹੈ। ਸੋ ਲੈਟਸ ਸੀ ਕਿੱਦਾਂ ਦਾ ਮੈਚ ਕੱਲ ਦਾ ਕੈਨੇਡਾ ਤੇ ਬੋਸਨੀਆ ਦਾ ਰਹੇਗਾ, ਬਟ ਲੈਟਸ ਸੀ। ਮੈਕਸੀਕੋ ਨੂੰ ਬਹੁਤ ਬਹੁਤ ਮੁਬਾਰਕ ਹੈ। ਮੈਕਸੀਕੋ ਸਿਟੀ 83,000 ਬੰਦੇ ਦੇ ਇਕੱਠ ਦੇ ਵਿੱਚ ਆਈ ਥਿੰਕ ਮੈਕਸੀਕੋ ਨੇ ਅੱਜ ਦਾ ਮੈਚ ਜਿੱਤਿਆ। ਸੋ ਲੈਟਸ ਸੀ ਕੀ ਬਣਦਾ ਕੱਲ ਦੇ ਕੈਨੇਡਾ ਦੇ ਮੈਚ ਦੇ ਵਿੱਚ। ਸੋ ਬਹੁਤ ਬਹੁਤ ਮੁਬਾਰਕ ਹੈ ਮੈਕਸੀਕੋ ਨੂੰ ਤੇ ਲੈਟਸ ਇੰਜੋਏ ਤੇ ਪ੍ਰੋਗਰਾਮ ਪੰਜਾਬੀ ਤਰ੍ਹਾਂ ਦੇ ਨਾਲ ਜੁੜ ਚੁੱਕੇ ਹੋ। ਠੀਕ 9 ਵਜੇ ਤੱਕ ਤੁਹਾਡੇ ਨਾਲ ਜੁੜੇ ਹਾਂ ਤੇ 905-673-3337 ਆਪਣਾ 1-1 ਫੋਨ ਨੰਬਰ ਹੈ।

ਯਾਦ ਰੱਖੋ ਜ਼ਰੂਰ ਪੈਸ਼ਨ ਰੂਫਿੰਗ ਦੇ ਗੁਲਾਲ ਬਾਈ ਜੀ ਨੂੰ। ਅਗਰ ਕਿਸੇ ਨੇ ਵੀ ਨਵੀਂ ਰੂਫ ਲਗਵਾਉਣੀ ਹੈ ਜਾਂ ਰੂਫ ਦੀ ਕੋਈ ਰਿਪੇਅਰ ਹੈ, ਮੈਟਲ ਰੂਫ ਦੀ ਕੋਈ ਵੀ ਗੱਲਬਾਤ ਹੈ, ਪੈਸ਼ਨ ਰੂਫਿੰਗ 647-919-9413-6479-919-9413-6191913। ਪੈਸ਼ਨ ਰੂਫਿੰਗ ਇਸ ਦੀ ਨੰਬਰ ਵਨ ਰੂਫਿੰਗ ਕੰਪਨੀ। 647-919-9913 ਪੈਸ਼ਨ ਰੂਫਿੰਗ।

0: ਕਿਆ ਬਾਤ ਹੈ। ਸੋ ਜਿਹੜੇ ਸਾਡੇ ਬਾਸਕਟਬਾਲ ਦੇ ਫੈਨ ਨੇ, ਕੱਲ ਤੁਸੀਂ ਨਿਊਯਾਰਕ ਅਤੇ ਸੈਨ ਐਂਟੋਨੀਓ ਦੀ ਗੇਮ ਜ਼ਰੂਰ ਦੇਖੀ ਹੋਵੇਗੀ। ਕੱਲ ਤਕਰੀਬਨ ਮੈਨੂੰ ਲੱਗਦਾ ਕਿ 10:30 ਵਜੇ ਸੈਨ ਐਂਟੋਨੀਓ ਵਾਲੇ 25-30 ਪੁਆਇੰਟਾਂ ਤੇ ਜਿੱਤ ਰਹੇ ਸੀ, ਤੇ ਫਿਰ ਤਕਰੀਬਨ ਮੈਨੂੰ ਲੱਗਦਾ ਕਿ 10:30-11 ਵਜੇ ਜਦੋਂ ਸਕੋਰ ਦੇਖਿਆ, ਮੈਂ ਕਿਹਾ ਯਾਰ ਕਿ ਆਹ ਕੀ ਹੋ ਗਿਆ, ਨਿਊਯਾਰਕ ਵਾਲੇ ਬਸ 1 ਪੁਆਇੰਟ ਦੇ ਨਾਲ ਹਾਰ ਰਹੇ ਸੀ, ਫਿਰ ਅਚਾਨਕ ਹੀ ਨਿਊਯਾਰਕ ਵਾਲੇ ਜਿੱਤ ਗਏ। ਕਹਿੰਦੇ ਆ ਕਿ ਦ ਬਿਗੇਸਟ ਕਮ ਬੈਕ ਐਨ ਬੀ ਏ ਦੇ ਫਾਈਨਲ ਦੀ ਹਿਸਟਰੀ ਦੇ ਵਿੱਚ ਕਦੇ ਨਹੀਂ ਹੋਇਆ ਕਿ ਕੋਈ ਟੀਮ 29 ਪੁਆਇੰਟਾਂ 'ਤੇ ਹਾਰ ਰਹੀ ਸੀ ਅਤੇ ਫਿਰ ਉਹੀ ਟੀਮ ਜਿੱਤੀ। ਸੋ ਹੁਣ ਇੱਕ ਗੇਮ ਜੇ ਨਿਊਯਾਰਕ ਵਾਲੇ ਜਿੱਤਦੇ ਨੇ ਤਾਂ ਦੇ ਵਿਲ ਬੀ ਦ ਫਾਈਨਲ ਚੈਂਪੀਅਨ। ਸੋ ਲੱਗ ਤਾਂ ਇਹੀ ਰਿਹਾ ਕਿ ਕੱਲ੍ਹ ਪਰਸੋਂ ਤੱਕ ਨਿਊਯਾਰਕ ਵਾਲੇ ਐਨ ਬੀ ਏ ਫਾਈਨਲ ਦੇ ਚੈਂਪੀਅਨ ਬਣਨਗੇ। ਬਟ ਅਗੇਨ ਸਪੋਰਟਸ ਵਿੱਚ ਨੈਵਰ ਨੋ, ਕੁਛ ਨਹੀਂ ਪਤਾ ਕੀ ਬਣ ਸਕਦਾ। ਮੈਂ ਤਾਂ ਯਾਰ ਕੱਲ ਹੋਪ ਕਰ ਰਿਹਾ ਸੀ ਸੈਨ ਐਂਟੋਨੀਓ ਨਾਲ ਜਿੱਤਣ ਤੇ ਗੇਮ 7 ਤੱਕ ਸੀਰੀਜ਼ ਇਹ ਜਾਵੇ, ਦੇਖਦੇ ਹਾਂ, ਲੈਟਸ ਸੀ। ਬਟ ਆਈ ਥਿੰਕ ਨਿਊਯਾਰਕ ਵਿਲ ਬੀ ਦ ਚੈਂਪੀਅਨਸ ਅਗਲੇ ਮੈਚ ਤੱਕ, ਦੇਖਦੇ ਹਾਂ ਕੀ ਬਣਦਾ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ, ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1475-799-1478-1498-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-
1: ਹਾਂਜੀ ਸਤਿ ਸ਼੍ਰੀ ਅਕਾਲ ਨਵੀ, ਤੇ ਮੈਂ ਨਾ ਮੈਂ ਵੀ ਗੇਮ ਦੇਖ ਰਿਹਾ ਸੀ ਰਾਤੀ। ਆਮ ਨਿਕਸ ਫੈਨ ਹੈ, ਨਿਊਯਾਰਕ ਯਾਂਕੀਸ ਫੈਨ।
0: ਸੋਰੀ, ਤੁਸੀਂ ਨਿਊਯਾਰਕ ਦੇ ਫੈਨ ਹੋ ਜਾਂ ਸੈਨ ਐਂਟੋਨੀਓ?
1: ਮੈਂ ਨਿਊਯਾਰਕ ਦਾ ਸਰ। ਅੱਛਾ, ਮੈਂ 12-13 ਸਾਲ ਲੈ ਕੇ ਆਇਆ ਨਿਊਯਾਰਕ ਸਿਟੀ ਦੇ ਵਿੱਚ। ਮੈਂ ਗੇਮ ਤੇ ਹਰ ਗਿਆ, 2-2.5 ਹੋ ਜਾਏਗੀ। ਤੇ ਸਵੇਰੇ ਜਿਹੜੇ ਮੈਂ ਉੱਠਿਆ 1-10 ਤੇ 1-11 ਮੈਂ ਕੰਮ ਤੇ ਆਉਣਾ ਸੀ ਅਰਲੀ, ਤੇ ਮਤਲਬ ਗੁੱਡ ਐਂਡ ਬਿਲਕੁਲ ਸਾਡੀ ਗੱਲ ਸਹੀ ਹੈ। ਇਸ ਮਤਲਬ ਵਨ ਆਫ ਦਾ ਬੈਸਟ ਐਵਰ, ਮਤਲਬ ਜਿਹੜਾ ਕਮ ਬੈਕ ਹੈਗਾ।
0: ਫਿਰ ਪੈਣ ਤੋਂ ਪਹਿਲਾਂ ਮੈਂ ਕਿਹਾ ਚੈੱਕ ਹੀ ਕਰ ਲਈਏ। ਇੱਕ ਮਿੰਟ ਰਹਿੰਦਾ ਸੀਗਾ ਤੇ 1 ਪੁਆਇੰਟ ਦਾ ਫਰਕ ਸੀ। ਫਿਰ ਮੈਂ ਸਾਰੀ ਬਾਕੀ ਦੀ ਗੇਮ ਦੇਖੀ ਤੇ ਯਾਰ ਨਿਊਯਾਰਕ ਵਾਲੇ ਜਿੱਤੇ, ਬਹੁਤ ਹੀ ਕਮਾਲ ਦਾ ਮੈਚ ਸੀਗਾ। ਬਿਲਕੁਲ, ਜਿੰਨੀਆਂ ਵੀ
1: ਨਿਊਯਾਰਕ
0: ਨੇ ਗੇਮ ਜਿੱਤੀਆਂ ਸਾਰੀਆਂ 1 ਪੁਆਇੰਟ 2 ਪੁਆਇੰਟ ਤੇ ਹੋਈਆਂ ਸਾਰੀਆਂ। ਮਜ਼ਾ ਵੀ ਆਈ ਥਿੰਕ ਉਦੋਂ ਹੀ ਆਉਂਦਾ ਜਦੋਂ ਮੈਚ ਹੋਵੇ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ, ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ।
0: ਚਲੋ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਸੋ ਆਈ ਥਿੰਕ ਨਿਊਯਾਰਕ ਨਿਕਸ ਹੁਣ ਸਾਡੇ NBA ਦੇ ਚੈਂਪੀਅਨ ਬਣਨਗੇ। ਬਾਕੀ ਯੂ ਨੈਵਰ ਨੋ, ਕੁਛ ਵੀ ਹੋ ਸਕਦਾ। ਬਟ ਜਿਹੜੇ ਹਿਸਾਬ ਨਾਲ ਖੇਡ ਰਹੇ ਆ ਤੇ ਹੁਣ ਯਾਰ ਅਗਲੇ 3 ਗੇਮਾਂ ਜਿੱਤ ਗਏ, 1 ਕਿਉਂ ਜਿੱਤਣੀ ਹੈ। ਆਈ ਥਿੰਕ ਦੇ ਵਿਲ ਵਿਨ, ਬਟ ਲੈਟਸ ਸੀ ਕਿ ਕੀ ਬਣਦਾ। SS Lawn Care, ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984 and Mr. Singh Pizza, 100% pure vegetarian pizza. ਬਹੁਤ ਹੀ ਕਮਾਲ ਦੀ ਡੀਲ ਲੱਗੀ ਹੋਈ ਆ Mr. Singh Pizza ਤੇ। ਤੁਸੀਂ ਕਾਲ ਕਰੋ, 2 ਲਾਰਜ ਪੀਜ਼ੇ, 4-4 ਟੌਪਿੰਗ, 2 ਲੀਟਰ ਕੋਕ ਦੀ ਬੋਤਲ ਬਿਲਕੁਲ ਫ੍ਰੀ, ਸਿਰਫ $40 ਦੇ ਵਿੱਚ 2 ਲਾਰਜ ਪੀਜ਼ੇ, 4-4 ਟੌਪਿੰਗ, 905 504,000 905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000-905-500-4000

0: ਵਾਹ ਕਿਆ ਬਾਤ ਹੈ ਯਾਰ। ਨਹੀਂ ਸਿਆਸੋ ਪ੍ਰੋਗਰਾਮ ਹੈ ਪੰਜਾਬੀ ਰਾਜ 23 ਨੰਬਰ ਆਪਣਾ 905-673-3033 905-673-3337 ਤੇ ਸਾਡੇ ਨਾਲ ਜੁੜ ਚੁੱਕੇ ਨੇ ਹਰਮਨ ਬੱਤਾ, ਟੀਮ ਹਰਮਨ ਬੱਤਾ ਨੰਬਰ 1 ਸਾਡੀ ਮੋਰਗੇਜ ਫਾਈਨੈਂਸ ਦੀ ਟੀਮ। ਹਰਮਨ ਵੈਲਕਮ।
1: ਗੁੱਡ ਈਵਨਿੰਗ ਐਵਰੀਵਨ। ਰਵੀ ਅੱਜ ਸਵੇਰੇ ਇੱਕ ਮੈਸੇਜ ਦਿੱਤਾ ਸੀ ਆਪਾਂ, ਜਿੱਥੇ ਆਪਾਂ ਕਲਾਇੰਟ ਦੀ ਸਟੋਰੀ ਦੱਸੀ ਸੀ। ਸਾਡੇ ਕੋਲ ਜਿਹੜੇ ਕਲਾਇੰਟ ਆਏ ਸੀ ਜਿਨ੍ਹਾਂ ਦਾ ਅਰਾਊਂਡ 20-21,000 CMHC ਫੀਸ ਸੇਵ ਹੋਇਆ, ਐਂਡ ਉਸ ਤੋਂ ਬਾਅਦ ਮੈਨੂੰ 3-4 ਕਲਾਇੰਟਸ ਦੀਆਂ ਆਪਣੇ ਲਿਸਨਰਸ ਦੀਆਂ ਕਾਲਸ ਆਈਆਂ, ਜਿਨ੍ਹਾਂ ਨੇ ਮੈਨੂੰ ਇਹ ਦੱਸਿਆ ਕਿ ਹਰਮਨ ਸਾਡੇ ਨਾਲ ਇਹ ਹੋ ਗਿਆ ਤੇ ਸਾਨੂੰ ਪਤਾ ਵੀ ਨਹੀਂ ਸੀ, ਤੇ ਨਾ ਸਾਨੂੰ ਬੈਂਕ ਨੇ ਦੱਸਿਆ ਕਿ ਸੈਕਿੰਡ ਟਾਈਮ ਤੁਹਾਨੂੰ ਪੂਰੀ CMHC ਫੀ ਨਹੀਂ ਦੇਣੀ ਪੈਂਦੀ।
0: ਹਰਮਨ ਜਿਹੜੀ ਕਲਾਇੰਟ ਨਾਲ ਇਹ ਹੋਇਆ, ਜ਼ਰੂਰ ਸਟੋਰੀ ਫਿਰ ਤੋਂ ਦੱਸੋ।
1: ਹਾਂਜੀ, ਮੈਂ ਸਾਰੇ ਲਿਸਨਰਸ ਨੂੰ ਇਹ ਵੀ ਦੱਸਿਆ, ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਆ, ਸਪੈਸ਼ਲੀ ਜਿਹੜੇ ਕਲਾਇੰਟਸ ਨੇ ਜਿਨ੍ਹਾਂ ਨੇ ਪਹਿਲਾ ਘਰ ਆਪਣਾ ਲੈਸ ਦੈਨ 20% ਦੇ ਕੇ ਲਿਆ ਤੇ CMHC ਫੀ ਪੇ ਕੀਤੀ ਸੀ। ਸਾਰਿਆਂ ਨੂੰ ਪਤਾ ਕਿ ਜੇ ਆਪਾਂ ਲੈਸ ਦੈਨ 20% ਕਰਦੇ ਹਾਂ CMHC ਫੀ ਪੈਂਦੀ ਆ, ਉਹ 4% ਆ। ਜੇ ਤੁਸੀਂ ਲੈਸ ਦੈਨ 10% ਕਰਦੇ ਹੋ 4% ਆਫ ਮੋਰਗੇਜ ਅਮਾਊਂਟ, ਤੇ 3% ਹੁੰਦੀ ਆ ਜੇ ਤੁਸੀਂ 10% ਕਰਦੇ ਹੋ। ਸੋ ਇੱਕ ਕਲਾਇੰਟ ਆਏ ਸੀ ਮੇਰੇ ਕੋਲ ਜਿਨ੍ਹਾਂ ਨੇ ਆਪਣਾ ਘਰ ਸੈੱਲ ਕਰਤਾ, ਉਹਨਾਂ ਨੇ ਉਹ ਲੈਸ ਦੈਨ 20% ਡਾਊਨ ਦੇ ਕੇ ਲਿਆ ਸੀ ਤੇ ਨਵੇਂ ਘਰ ਚ ਮੂਵ ਕਰ ਰਹੇ ਸੀ ਤੇ ਬੈਂਕ ਵੱਲੋਂ ਅਪਰੂਵ ਸੀਗੇ, ਤੇ ਜਦੋਂ ਮੈਂ ਉਹਨਾਂ ਦੀ ਅਪਰੂਵਲ ਲੈਟਰ ਰਿਵਿਊ ਕਰ ਰਿਹਾ ਸੀ, ਸਾਡੇ ਕੋਲ ਹੋਰ ਆਪਸ਼ਨ ਦੇਖਣ ਆਏ ਸੀ ਕਿ ਬੈਟਰ ਇੰਟਰਸਟ ਰੇਟ ਮਿਲ ਜਾਵੇ ਉਹਨਾਂ ਨੂੰ, ਇੰਟਰਸਟ ਰੇਟ ਵੀ 4.2 ਮਿਲਿਆ ਸੀ ਵੇਰੀਏਬਲ। ਜਦੋਂ ਮੈਂ ਉਹਨਾਂ ਦੀ ਅਪਰੂਵਲ ਲੈਟਰ ਪੜ੍ਹੀ ਤੇ ਮੈਂ ਬੜਾ ਸਰਪ੍ਰਾਈਜ਼ ਹੋਇਆ ਦੇਖ ਕੇ ਕਿ CMHC ਫੀ ਫੇਰ ਉਹ ਪੂਰੀ ਲੱਗੀ ਹੋਈ ਹੈ, 28,000 ਦੇ ਕਰੀਬ CMHC ਫੀ ਸੀ। ਸੋ ਮੈਂ ਜਦੋਂ ਕੁਐਸਚਨ ਪੁੱਛਿਆ ਕਿ ਪਿਛਲਾ ਜੋ ਘਰ ਤੁਸੀਂ ਸੈੱਲ ਕੀਤਾ ਉੱਤੇ ਵੀ CMHC ਫੀ ਦਿੱਤੀ, ਇਹਦੇ ਤੇ ਵੀ ਤੁਸੀਂ ਫੁੱਲ CMHC ਦੇ ਰਹੇ ਹੋ, ਤੇ ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਉਹ ਕ੍ਰੈਡਿਟਸ ਕੈਰੀ ਫਾਰਵਰਡ ਹੋ ਜਾਂਦੇ ਨੇ। ਫੋਰ ਐਗਜ਼ਾਮਪਲ, ਤੁਸੀਂ ਪਹਿਲਾਂ ਘਰ 7 ਲੱਖ ਦਾ ਲਿਆ ਤੇ ਉਹ ਚ CMHC ਫੀ ਪੇ ਕੀਤੀ ਆ, ਹੁਣ ਤੁਸੀਂ 9 ਲੱਖ ਜਾਂ ਮਿਲੀਅਨ ਦਾ ਲੈ ਰਹੇ ਹੋ ਤਾਂ CMHC ਫੀ ਉਹ ਡਿਫਰੈਂਸ ਪੋਰਸ਼ਨ ਤੇ ਹੀ ਪੇ ਕਰਨੀ ਆ ਤੁਸੀਂ। ਸੋ 2-3 ਲੱਖ ਤੇ CMHC ਫੀ ਪੇ ਕਰੋਗੇ, ਜਿਹੜੀ $5,000-6,000 ਬਣਦੀ ਆ, ਨਾ ਕਿ $28,000 ਬਣਦੀ ਆ। ਸੋ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ, ਤੁਸੀਂ ਘਰ ਤੁਸੀਂ ਲਿਆ CMHC ਫੀ ਪੇ ਕੀਤੀ ਆ, ਉਹ ਘਰ ਸੈੱਲ ਕਰਕੇ ਅਗਲਾ ਲੈ ਰਹੇ ਹੋ ਲੈਸ ਦੈਨ 20% ਡਾਊਨ ਤੇ, ਤੁਹਾਨੂੰ CMHC ਫੀ ਫੁੱਲ ਪੇ ਕਰਨ ਦੀ ਲੋੜ ਨਹੀਂ ਹੈਗੀ। ਇਹ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਜੋ ਕਿ ਤੁਹਾਡੇ ਮੋਰਗੇਜ ਚ ਐਡ ਹੁੰਦੀ ਹੈ, ਤੇ ਕਈ ਵਾਰ ਆਪਾਂ ਰਿਅਲਾਈਜ਼ ਨਹੀਂ ਕਰਦੇ ਬਿਕਾਜ਼ ਉਹ ਆਪਣੀ ਡਾਊਨ ਪੇਮੈਂਟ ਚ ਨਹੀਂ ਜਾਂਦੀ ਹੈਗੀ, ਉਹ ਮੋਰਗੇਜ ਚ ਐਡ ਹੁੰਦੀ ਆ। ਸੋ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸੈਲਫ ਇੰਪਲੋਇਡ ਹੋ, ਅਕਸਰ ਦੇਖਿਆ ਜਾਂਦਾ ਕਿ ਮੋਰਗੇਜ ਬਹੁਤ ਘੱਟ ਅਪਰੂਵ ਹੁੰਦੀ ਹੈ ਸੈਲਫ ਇੰਪਲੋਇਡ ਕਲਾਇੰਟਸ ਦੀ, ਜਾਂ ਬੈਂਕ ਡਿਕਲਾਈਨ ਕਰ ਦਿੰਦਾ। ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਅਸੀਂ ਏ ਬੈਂਕਸ ਤੋਂ ਵਧੀਆ ਰੇਟ ਤੇ ਤੁਹਾਨੂੰ ਮੋਰਗੇਜ ਦਿਲਾ ਸਕਦੇ ਹਾਂ। ਟੀਮ ਹਰਮਨ ਬੱਤਾ 647-685-9000 647-685-9000 ਥੈਂਕ ਯੂ ਨਵੀ।
0: ਨੋ ਵਰੀਜ਼ ਹਰਮਨ, 647-685-9000 ਓਕੇ। ਮੈਨੂੰ ਹੁਣੇ ਹੁਣੇ ਇੱਕ ਮੈਸੇਜ ਆਇਆ ਕਿ ਨਵੀ ਯਾਰ ਸਾਨੂੰ ਇੱਕ ਮਕੈਨਿਕ ਦੀ ਲੋੜ ਹੈ। ਸੋ ਤੁਸੀਂ ਅਗਰ ਮਕੈਨਿਕ ਦੀ ਜੋਬ ਦੀ ਭਾਲ ਚੋਂ ਤਾਂ ਏਅਰ ਐਂਡ ਓਸ਼ਨ ਬਹੁਤ ਹੀ ਕਮਾਲ ਦੀ ਟਰੱਕਿੰਗ ਕੰਪਨੀਆਂ ਕਾਲ ਕਰੋ। ਇਹਨਾਂ ਨੂੰ ਇੱਕ ਮਕੈਨਿਕ ਦੀ ਲੋੜ ਹੈ ਜਿਹਨਾਂ ਕੋਲ 1 ਸਾਲ ਦਾ ਲਾਇਸੈਂਸ ਦਾ ਐਕਸਪੀਰੀਅੰਸ ਹੈ। ਸੋ 1 ਈਅਰ ਲਾਇਸੈਂਸਡ ਮਕੈਨਿਕ ਦੀ ਭਾਲ ਦੇ ਵਿੱਚ ਨੇ, ਡੇ ਸ਼ਿਫਟ ਬਰੈਂਪਟਨ ਦੇ ਵਿੱਚ ਇਹ ਲੋਕੇਟਡ ਨੇ। ਸੁਖਵਿੰਦਰ ਬਾਈ ਜੀ ਨੂੰ ਫੋਨ ਕਰੋ 416-616-3345। ਸੋ 1 ਸਾਲ ਦੇ ਲਾਇਸੈਂਸ ਮਕੈਨਿਕ ਦੇ ਐਕਸਪੀਰੀਅੰਸ ਨਾਲ ਇਹ ਮਕੈਨਿਕ ਹਾਇਰ ਕਰ ਰਹੇ ਨੇ ਟਰੱਕਾਂ ਲਈ। 416-616-3345 ਨੰਬਰ ਹੈ। ਸੋ ਕੱਲ ਨੂੰ ਫਰਾਈਡੇ ਹੈ, ਜਦੋਂ ਵੀ ਫਰਾਈਡੇ ਹੁੰਦਾ ਤੁਹਾਨੂੰ ਪਤਾ ਕਿ ਪੰਜਾਬੀ ਲਰਨ ਲਾਈਵ ਆਨ ਲੋਕੇਸ਼ਨ ਹੁੰਦਾ ਗ੍ਰੈਂਡ ਹੋਮ ਫਰਨੀਚਰ ਤੇ। ਸੋ ਕੱਲ ਨੂੰ ਬਹੁਤ ਹੀ ਕਮਾਲ ਦਾ ਇੱਕ ਲਾਈਵ ਸ਼ੋ ਅਸੀਂ ਕਰਨ ਜਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ। ਤੇ ਸੁਖਪਾ ਜੀ, ਮੈਂ ਕਹਿੰਦਾ ਆਪਾਂ ਫਰਾਈਡੇ ਨਾ ਹੀ ਰੱਖ ਲਈਏ, ਕਿ ਫਰਾਈਡੇ ਗ੍ਰੈਂਡ ਹੋਮ ਫਰਨੀਚਰ ਡੇ ਕਿ ਨਹੀਂ?
2: ਬਿਲਕੁਲ ਬਾਈ ਜੀ, ਪੰਜਾਬੀ ਲਹਿਰਾਂ ਤੇ ਫਰਾਈਡੇ ਵਾਲਾ ਦਿਨ ਤੇ ਨਾਲ ਗ੍ਰੈਂਡ ਫਰਨੀਚਰ, ਕਿਉਂਕਿ ਹਮੇਸ਼ਾ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਹੋਣਾ ਤੇ ਹੋਣਾ ਵੀ ਪੰਜਾਬੀ ਲਹਿਰਾਂ ਦਾ
0: ਹੋਣਾ ਵੀ ਹੈ। ਤੇ ਸੁਖਪਾ ਜੀ, ਐਤਕੀ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਲਾਈਵ ਆਨ ਲੋਕੇਸ਼ਨ ਕਰ ਰਹੇ ਹੋ ਐਕਸਟਰਾ ਸਪੈਸ਼ਲ ਕਰ ਰਹੇ ਹੋ, ਬਾਏ 1 ਗੈਟ 1 ਫ੍ਰੀ ਫਰਨੀਚਰ ਕਦੇ ਸੁਣਿਆ ਹੀ ਨਹੀਂ?
2: ਬਿਲਕੁਲ ਨਵੀ ਬਾਈ ਜੀ, ਨਵੇਕਲੇ ਕਿਸਮ ਦੀ ਅਸੀਂ ਐਤਕੀ ਸੇਲ ਲਾਉਣ ਜਾ ਰਹੇ ਹਾਂ, ਕਿਉਂਕਿ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਹੋਵੇ, ਹੋਵੇ ਵੀ ਫਰਾਈਡੇ ਵਾਲੇ ਦਿਨ ਤੇ ਚੱਲੇ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਤੇ ਫਿਰ ਵੱਖਰੀ ਚੀਜ਼ ਕਿਉਂ ਨਾ ਹੋਵੇ। ਨਵੀਂ ਬਾਈ ਜੀ, ਤੁਸੀਂ ਪਰਸੋਂ ਸਾਡੇ ਨਾਲ ਗੱਲਬਾਤ ਕੀਤੀ ਸੀ ਕਿ ਜੇ ਦੋ ਭਰਾ ਹੁਣ ਇੱਕ ਘਰ ਦਾ ਫਰਨੀਚਰ ਬਾਏ ਕਰ ਲੈਣ ਤੇ ਦੂਜੇ ਘਰ ਦਾ ਫਰਨੀਚਰ ਫ੍ਰੀ, ਕਿਉਂਕਿ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਨਵੀਂ ਬਾਈ ਜੀ, ਕੋਈ ਵੀ ਬੈਡਰੂਮ ਸੈੱਟ ਬਾਏ ਕਰ ਲੈਣ, ਦੂਜਾ ਬੈਡਰੂਮ ਸੈੱਟ ਫ੍ਰੀ, ਕੋਈ ਵੀ ਸੋਫਾ ਸੈੱਟ ਫੈਮਿਲੀ ਰੂਮ ਲਈ ਬਾਏ ਕਰੋ, ਲਿਵਿੰਗ ਰੂਮ ਦਾ ਸੋਫਾ ਸੈੱਟ ਫ੍ਰੀ, ਕੰਫਰਟੇਬਲ ਬਾਏ ਕਰੋ ਕੰਫਰਟੇਬਲ ਫ੍ਰੀ, ਮੈਟਰਸ ਬਾਏ ਕਰੋ ਮੈਟਰਸ ਫ੍ਰੀ, ਉਹ ਵੀ ਲੋਐਸਟ ਪ੍ਰਾਈਸ ਦੇ ਉੱਪਰ। ਪਰਿਵਾਰ ਇਹ ਨਾ ਸੋਚਣ ਵੀ ਬਾਏ ਵਨ ਗੈਟ ਵਨ ਫ੍ਰੀ ਹੈ ਤੇ ਕਿਤੇ ਪ੍ਰਾਈਜ਼ਾਂ ਹਾਈ ਹੋਣਗੀਆਂ, ਨਹੀਂ। ਮੈਂ ਐਗਜ਼ਾਮਪਲ ਦੇ ਰਹਿਣਾ ਪਰਿਵਾਰਾਂ ਨੂੰ, ਜਿਨ੍ਹਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਏ ਕਰਨਾ, ਕਿੰਗ ਸਾਈਜ਼ ਦਾ ਬੈੱਡ ਜਿਹਦੀ ਰੈਗੂਲਰ ਕੀਮਤ $1,200 ਸੀ, ਸਿਰਫ $299 ਦੇ ਵਿੱਚ। ਜੀ ਹਾਂ, ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ, ਇੱਕ ਬਾਏ ਕਰੋ ਤੇ ਦੂਜਾ ਬਾਏ ਵਨ ਗੈਟ ਵਨ ਫ੍ਰੀ। ਸੋ $299 ਦੇ ਵਿੱਚ ਕਿੰਗ ਦੇ ਦੋ ਬੈੱਡ ਮਿਲਣਗੇ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਇਸ ਵੀਕਐਂਡ ਦੇ ਉੱਪਰ ਮਿਲਣਗੇ, ਜ਼ਰੂਰ ਤੁਸੀਂ ਵੀ ਇੱਕ ਚੱਕਰ ਲਓ। 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
0: ਚੱਲ ਚੱਲ ਚੱਲ, ਕਿਆ ਬਾਤ ਹੈ, ਸੋ ਜ਼ਰੂਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਯਾਰ ਨਾਮ ਹੀ ਬਹੁਤ ਪਿਆਰਾ। ਤੇ ਜੇ ਤੁਸੀਂ ਗ੍ਰੈਂਡ ਡੀਲਾਂ ਲੈਣੀ ਹੈ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਫਰਨੀਚਰ ਲੈਣਾ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਜੀ 8926 ਹਾਂਜੀ
3: ਤੁਹਾਡੀ
0: ਤਾਂ ਡਿਮਾਂਡ ਹੀ ਬਹੁਤ ਆ। ਅੱਛਾ, ਜੇ ਕਿਸੇ ਨੂੰ ਜੋਬ ਚਾਹੀਦੀ ਹੈ ਸਿਕਿਉਰਿਟੀ ਗਾਰਡ ਦੀ, ਬ੍ਰੈਂਟਫੋਰਡ ਦੇ ਵਿੱਚ ਅਵੇਲੇਬਲ ਫੁੱਲ ਟਾਈਮ ਹੈ?
3: ਜੀ ਜੀ, ਫੁੱਲ ਟਾਈਮ।
0: ਓਕੇ, ਪੇ ਕਿੰਨੀ ਹੈ? ਫੁੱਲ ਟਾਈਮ ਸਿਕਿਉਰਿਟੀ ਦੀ ਜੋਬ ਮਿਨੀਮਮ ਵੇਜ ਤੇ ਕਾਲ ਕਰੋ 6478249 6478946 6478946 6478946 6478946 Thank you so much, sir.
3: Thank you, bhai. Thank you.
0: ਤੁਹਾਡੀ ਡਿਮਾਂਡ ਹੀ ਬਹੁਤ ਹੈ ਜੋਬ ਦਾ, ਯਾਰ ਮੈਨੂੰ ਲੱਗਦਾ ਕਿ ਥਾਂ ਥਾਂ ਲੋਕ ਲੱਭ ਰਹੇ ਆ, ਇੰਪਲੋਇਡ ਲੋਕ ਘੱਟ ਨੇ, ਅਨਇੰਪਲੋਇਡ ਜ਼ਿਆਦਾ ਨੇ। ਓਕੇ, ਇੱਕ ਮੈਂ ਨੰਬਰ ਦੇ ਦੇਵਾਂ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਅਗਰ ਕੰਟਰੈਕਟਰ ਹੋ, ਰੈਨੋਵੇਸ਼ਨ ਦੇ ਕੰਮ ਚੋਂ, ਇਲੈਕਟ੍ਰੀਕਲ ਦਾ ਕੰਮ ਕਰਦੇ ਹੋ, ਪਲੰਬਿੰਗ ਦਾ ਕੰਮ ਕਰਦੇ ਹੋ, ਫਲੋਰਿੰਗ ਦਾ, ਪੇਂਟਿੰਗ ਦਾ, ਕੁਛ ਵੀ, ਨੰਬਰ 1 ਬਿਲਡਿੰਗ ਸਪਲਾਈਜ਼ ਦਾ ਸਟੋਰ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, ਡਿਕਸੀ ਐਂਡ ਸਟੀਲਸ। ਬਹੁਤ ਹੀ ਹਾਈ ਐਂਡ, ਬੜਾ ਲਗਜ਼ਰੀ ਵਾਲਾ ਇਹ ਬਿਲਡਿੰਗ ਸਪਲਾਈਜ਼ ਦਾ ਸਟੋਰ ਹੈ। ਪਹਿਲੀ ਗੱਲ, ਹਰ ਇੱਕ ਪ੍ਰਾਈਸ ਨੂੰ ਬੀਟ ਕਰਨਗੇ ਤੇ ਬ੍ਰੈਂਪਟਨ ਦੇ ਵਿੱਚ ਡਿਲੀਵਰੀ ਫ੍ਰੀ। 6479610585 6479610585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਡਿਕਸੀ ਐਂਡ ਸਟੀਲਸ, ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲਸ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ ਐਂਡ ਇੰਸਟਾਲੇਸ਼ਨ। 6479610585 ਦੇ ਉੱਤੇ ਕਾਲ ਜ਼ਰੂਰ ਕਰੋ। ਸੋ ਪ੍ਰੋਗਰਾਮ ਪੰਜਾਬੀ ਨਾਲ। ਤੇ ਯਾਰ ਇੱਕ ਬਹੁਤ ਹੀ ਖਾਸ ਨੰਬਰ ਹੈ, ਲਵਾਨਾ ਵੈਲਨੈਸ ਸਪਾ। ਤੁਸੀਂ ਅਗਰ RMT ਤੋਂ ਮਸਾਜ ਕਰਾਉਣਾ, ਲਵਾਨਾ ਵੈਲਨੈਸ ਸਪਾ, ਇੱਥੇ RMTs ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਜੋ ਕਰਦੇ ਨੇ। ਜੇ ਤੁਹਾਡੇ ਕੋਲ ਬੈਨੀਫਿਟਸ ਨਹੀਂ ਹੈਗੇ ਤਾਂ ਨੌਨ RMT ਰਿਲੈਕਸਿੰਗ ਮਸਾਜ $80 ਦੀ ਥਾਂ ਤੇ $75 ਚ ਹਾਈਡਰੋਫੇਸ਼ੀਅਲ 150 ਦੀ ਥਾਂ ਤੇ $130 ਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ $200 ਚ, ਵੈਕਸਿੰਗ ਫੁੱਲ ਬਾਡੀ 120 ਦੀ ਥਾਂ ਤੇ $100 ਦੇ ਵਿੱਚ, ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ 341 ਪਾਰਕਹਰਸਟ ਸਕੁਆਇਰ ਬਰੈਂਪਟਨ 416-881-5385 ਦੇ ਉੱਤੇ ਜ਼ਰੂਰ ਕਾਲ ਕਰੋ। ਸੋ ਵੀ ਵਿਲ ਬੀ ਰਾਈਟ ਬੈਕ। ਬਹੁਤ ਹੀ ਪਿਆਰਾ ਬੜਾ ਖੂਬਸੂਰਤ ਗੀਤ ਲਾ ਰਹੇ ਹਾਂ ਤੇ ਉਹਨੇ ਵਾਪਸ

0: ਭਾਬੀ ਵਾਹ ਕਿਆ ਬਾਤ ਹੈ ਯਾਰ, ਗੁਰਦਾਸ ਮਾਨ ਨੰਬਰ 1 ਹੈ। ਨਹੀਂ ਰੀਸਾ ਸੁਣ ਕੇ ਮੈਂ ਕਹਿੰਦਾ ਕਿ ਬੰਦਾ ਕਹਿੰਦਾ ਨਵੀ ਯਾਰ ਚੱਲੀ ਜਾਣ ਦੋ, ਚਾਹੇ 2 ਘੰਟੇ ਹੀ ਇਹ ਗਾਣਾ ਸੁਣੀ ਚੱਲੀਏ ਤਾਂ ਬਸ ਗੱਲ ਬਣ ਜੂ। ਸੋ ਖੈਰ ਪ੍ਰੋਗਰਾਮ ਪੰਜਾਬੀ ਰਹਿਣਾ ਤੇ 905-673-3373 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਇੱਕ ਯਾਰ ਸੱਚ ਤੁਹਾਨੂੰ ਜੋਬ ਦੀ ਜਾਣਕਾਰੀ ਦੇ ਰਹੀ ਹੈ, ਬੜੇ ਲੋਕ ਹਮੇਸ਼ਾ ਅਲਾਂਭੇ ਦਿੰਦੇ ਆ ਨਵੀ ਯਾਰ ਜੋਬ ਨਹੀਂ ਲੱਭਦੀ ਕੀ ਕਰੀਏ। ਫੀਨਿਕਸ ਮਿਲਵਰਕ ਵਾਲੇ ਨੇ ਇਹਨਾਂ ਨੂੰ ਐਕਸਪੀਰੀਅੰਸਡ ਕਾਰਪੈਂਟਰ ਦੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ। ਸੋ ਫੀਨਿਕਸ ਮਿਲਵਰਕ ਐਕਸਪੀਰੀਅੰਸਡ ਕਾਰਪੈਂਟਰ ਦੀ ਹਾਇਰ ਕਰ ਰਹੇ ਨੇ। ਜੇ ਤੁਹਾਨੂੰ ਕਾਰਪੈਂਟਰੀ ਜਾਂ ਕਾਰਪੈਂਟਰ ਦੇ ਕੰਮ ਦੀ ਜਾਣਕਾਰੀ ਹੈ, ਫੀਨਿਕਸ ਮਿਲਵਰਕ ਨੂੰ ਕੰਟੈਕਟ ਜ਼ਰੂਰ ਕਰੋ। ਟੇਬਲ ਸੌ ਅਤੇ ਟੂਲਸ ਦੀ ਇੱਕ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਸੋ ਨੰਬਰ ਹੈ ਜੈਗ ਬਾਈ ਜੀ ਦਾ 416-822-2239 416-822-2239 416-822-2239 ਸਟੀਲਸ ਅਤੇ ਟੋਮਕਿਨ ਦੇ ਕੋਰਨੇ ਤੇ ਇਹਨਾਂ ਦਾ ਆਫਿਸ ਹੈ ਜਾਂ ਸ਼ੋਪ ਹੈ। ਫੀਨਿਕਸ ਮਿਲਵਰਕ ਕਾਰਪੈਂਟਰੀ ਟੇਬਲ ਸੌ ਅਤੇ ਟੂਲਸ ਦੀ ਜਾਣਕਾਰੀ ਰੱਖਣ ਵਾਲੇ ਇੰਪਲੋਈ ਦੀ ਲੋੜ ਹੈ। 416-822-2239 ਜੀ 2480 ਹੈਲੋ
1: ਹੈਲੋ
0: ਹਾਂਜੀ ਵੈਲਕਮ।
1: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਕਿਵੇਂ ਹੋ?
1: ਕੁਛ ਬੋਲ ਰਹੇ ਹੋ ਅੱਜ?
0: ਅੱਜ 11 ਤਰੀਕ ਵਰਲਡ ਕੱਪ NBA ਫਾਈਨਲਸ, ਕੀ ਬੋਲ ਰਹੇ ਹਾਂ? ਕਰਾਂਗੇ ਯਾਰ, ਹਜੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ 11 June 1993 ਜਿਸ ਦਿਨ ਇੱਕ ਬਹੁਤ ਹੀ ਟੈਲੈਂਟਡ ਹੀਰੇ ਦਾ ਜਨਮ ਹੋਇਆ, ਕਦੇ ਭੁੱਲ ਨਹੀਂ ਸਕਦੇ ਯਾਰ। ਜ਼ਰੂਰ ਯਾਰ, ਆਪਾਂ ਕਦੇ ਭੁੱਲ ਨਹੀਂ ਸਕਦੇ, ਜ਼ਰੂਰ ਲਾ ਦੇਣੇ, ਨੋ ਪ੍ਰੋਬਲਮ। ਠੀਕ ਹੈ, ਥੈਂਕ ਯੂ ਬ੍ਰਦਰ। ਸੋ ਬਿਲਕੁਲ ਅੱਜ ਸਿੱਧੂ ਮੂਸੇਵਾਲੇ ਬਾਈ ਨੂੰ ਯਾਦ ਕਰ ਰਹੇ ਹਾਂ। 1993 11 ਜੂਨ ਨੂੰ ਸਿੱਧੂ ਬਾਈ ਦਾ ਜਨਮ ਹੋਇਆ ਤੇ ਮੈਂ ਨਾ ਕਈ ਵੀਡੀਓਜ਼ ਦੇਖ ਰਿਹਾ ਸੀ ਸਿੱਧੂ ਬਾਈ ਦੀਆਂ, ਜਦੋਂ ਚਲੋ ਉਹਨਾਂ ਨਾਂ ਨਹੀਂ ਸੀ, ਫਿਰ ਵੀ ਸਿੱਧੂ ਨੇ ਕਹਿਣਾ ਵੀ ਪਿੱਛੇ ਹਟੋ, ਮੈਂ ਆਪਣਾ ਗਾਣਾ ਗਾਉਣਾ ਹੀ ਗਾਉਣਾ। ਸੋ ਜਿਹਨੂੰ ਪਤਾ ਨਾ ਕਿ ਮੈਂ ਟੈਲੈਂਟ ਰੱਖਦਾ, ਮੇਰੇ ਵਿੱਚ ਗੁਣ ਹੈ, ਉਹ ਬੰਦਾ ਕਹਿੰਦਾ ਯਾਰ ਮੈਨੂੰ ਗਾ ਲੈਣ ਦਿਓ। ਜੀ 8021 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰਮੋਹਨ ਸਿੰਘ ਬੋਲ ਰਿਹਾ ਬਫਲੋ ਤੋਂ।
0: ਕੀ ਬਾਤ ਹੈ ਇੰਦਰਮੋਹਨ ਸਿੰਘ ਜੀ, ਕਿਵੇਂ ਹੋ?
2: ਬਸ ਠੀਕ ਜੀ। ਮੈਂ ਨਾ ਉਹ ਕੱਲ ਇੱਕ ਭਾਈ ਸਾਹਿਬ ਨੇ ਗਾਣਾ ਲਗਵਾਇਆ ਸੀ ਫੋਕਾ ਪਾਣੀ।
0: ਹਾਂਜੀ ਭੁਪਿੰਦਰ ਗਿੱਲ ਦਾ ਜੀ,
2: ਬਹੁਤ ਜ਼ਿਆਦਾ ਲਗਾਣਾ ਜੀ, ਬੈਜਾ ਬੈਜਾ ਹੋ ਗਈ ਸੀ ਕੱਲ ਮੈਂ, ਜਦੋਂ ਟਾਈਮ ਮਿਲੇ ਤਾਂ ਲਾ ਦੇਣਾ ਕੋਈ ਗੱਲ। ਹਾਂਜੀ
0: ਤੁਹਾਨੂੰ ਵਧੀਆ ਲੱਗਿਆ?
2: ਮੈਂ ਕਹਿੰਦਾ ਜੀ ਕੱਲ ਮੈਨੂੰ ਟਾਈਮ ਨੀ ਲੱਗਿਆ ਤੁਹਾਨੂੰ ਕਾਲ ਕਰਨ ਦਾ, ਮੈਂ ਗਾਣੇ ਇਵੇਂ ਸੁਣਦਾ ਨਾ ਇਮੀਡੀਏਟ ਕਾਲ ਕਰਦਾ ਤੁਹਾਨੂੰ, ਪਾਰਕਿੰਗ ਲੌਟ ਚ ਰੋਕ ਕੇ ਤੁਹਾਨੂੰ ਯਾਦ ਹੋਣਾ।
0: ਜੀ ਜੀ ਜੀ
2: ਹਾਂਜੀ ਹਾਂਜੀ, ਕਦੀ ਮੌਕਾ ਮਿਲੇ ਤਾਂ ਲਾ ਦੇਣਾ ਜੀ ਅੱਜ।
0: ਨਹੀਂ ਤੁਹਾਨੂੰ ਉਹ ਗਾਣਾ ਇੰਨਾ ਵਧੀਆ ਕਿਉਂ ਲੱਗਿਆ?
2: ਬਈ ਗਾਣਾ ਸੀ ਨਾ ਟੌਪ ਦਾ ਤੇ ਵਧੀਆ ਲੱਗਣਾ ਹੀ ਸੀ। ਹਾਲਾਂਕਿ ਤੁਹਾਡਾ ਟੌਪਿਕ ਕੱਲ ਸੀ, ਮੈਂ ਬਿਲਕੁਲ ਵੀ ਪੈਗ ਸ਼ੈਗ ਨਹੀਂ ਲਗਾਉਂਦਾ, ਮੈਂ ਕਦੀ ਅੱਜ ਤੱਕ ਚੱਕੀ ਵੀ ਨਹੀਂ, ਪਰ ਲੋਕੀ ਕਹਿੰਦੇ ਨਾ ਤੁਹਾਡੇ ਪ੍ਰੋਗਰਾਮ ਬੜੇ ਅੱਛੇ ਹੁੰਦੇ, ਤੁਹਾਡਾ ਟੌਪਿਕ ਐਵੇਂ ਆਨਲਾਈਨ ਬਣ ਜਾਂਦਾ ਕਿ ਉਹਦੀ ਉਹ ਅਲੱਗ ਹੀ ਬੈਜਾ ਬੈਜਾ ਖਿਲਾ ਦਿੰਦਾ, ਉਹ ਟੌਪਿਕ ਹੀ ਸੁਣਦਾ ਕੱਲ ਬੜਾ ਮਜ਼ਾ ਆ ਰਿਹਾ ਸੀ। ਕੋਈ
0: ਤੁਹਾਨੂੰ ਕੱਲ ਪੈਗ ਲਾਉਣ ਦੀ ਲੋੜ ਨੀ ਪਈ, ਸਾਡੇ ਟੌਪਿਕ ਨਾਲ ਹੀ ਤੁਹਾਨੂੰ ਨਸ਼ਾ ਛੱਡ ਗਿਆ ਹੈ?
2: ਨਹੀਂ ਨਹੀਂ ਮੈਂ ਪੈਗ ਲਾਉਂਦਾ ਹੀ ਨਹੀਂ। ਹਾਂਜੀ ਮੈਂ ਅੱਜ ਤੱਕ ਕਦੀ ਚੱਕੀ ਵੀ ਨਹੀਂ ਕੁਛ, ਪਰ ਮਜ਼ਾ ਬੜਾ ਆਉਂਦਾ ਮੈਨੂੰ ਐਸੇ ਟੌਪਿਕ ਸੁਣ ਕੇ ਨਾ ਬੈਠੇ ਹੋਣ ਨਾ, ਅੰਦਰ ਸਿੱਟੀ ਹੋਏ ਤੇ ਗੱਲਾਂ ਨਿਕਲਦੀਆਂ ਨੇ, ਵਾਹ ਵਾਹ ਵਾਹ ਵਾਹ, ਤੁਹਾਡਾ ਵੀ ਐਕਸਪੀਰੀਅੰਸ ਸੁਣਿਆ।
0: ਚਲੋ ਜਿਹੜੇ ਬੰਦੇ ਨਹੀਂ ਨਾ ਪੈਗ ਲਾਉਂਦੇ ਉਹਨਾਂ ਨੂੰ ਵਾਕਈ ਸੁਣ ਕੇ ਸ਼ਰਾਬੀਆਂ ਦੀ ਗੱਲ ਵਧੀਆ ਲੱਗਦੀ ਲੱਗਦੀ ਆ।
2: ਹਾਂਜੀ ਸਹੀ ਗੱਲ।
0: ਸੋ ਤੁਹਾਡੇ ਲਈ ਉਹੀ ਹੋਣਾ ਲਾਈ ਫੋਕਾ ਪਾਣੀ ਜਾਂ ਹੋਰ ਲਾ ਦਈਏ? ਕੋਈ
2: ਕੋਈ ਨੀ, ਉਹ ਲਾ ਦੇਣਾ, ਨਹੀਂ ਤੇ ਕੋਈ ਹੋਰ ਲਾ ਦਿਓ, ਕੋਈ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਲਾ ਦੇਣਾ।
0: ਕੋਈ ਨਾ, ਥੈਂਕ ਯੂ ਮੋਹਨ ਸਿੰਘ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਕਿਆ ਬਾਤ ਹੈ, ਇੰਦਰ ਮੋਹਨ ਸਿੰਘ ਜੀ ਕਹਿੰਦੇ ਨਵੀਂ ਯਾਰ ਮੈਂ ਪੈਗ ਤਾਂ ਲਾਉਂਦਾ ਨੀ ਬਟ ਤੁਹਾਡੇ ਕੱਲ ਪੈਗ ਦੀਆਂ ਗੱਲਾਂ ਬਾਤਾਂ ਸੁਣ ਕੇ ਮੈਨੂੰ ਮਜ਼ਾ ਬਹੁਤ ਆਇਆ। ਸੋ ਖੈਰ, ਨੰਬਰ ਹੈ ਆਪਣਾ 9050573337। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਤੁਸੀਂ ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਟਰੱਕ ਦਾ ਓਇਲ ਚੇਂਜ ਕਰਾਉਣਾ, ਜਿਹੜਾ ਮੈਂ ਨੰਬਰ ਦੇ ਰਿਹਾ ਇਸ ਤੋਂ ਵਧੀਆ ਕੋਈ ਨਹੀਂ। ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਬਿਲਕੁਲ ਕੋਰਨਰ ਤੇ 401 ਤੋਂ ਉਤਰਨ ਸਾਰੇ ਲੋਕੇਟਡ ਨੇ। ਕਹਿੰਦੇ ਨਵੀਂ ਜਿਹੜਾ ਵੀ ਬੰਦਾ ਤੁਹਾਡਾ ਨਾਲ ਹੋਊਗਾ ਬਹੁਤ ਵੱਡਾ ਡਿਸਕਾਊਂਟ। ਟਰੱਕ ਓਇਲ ਚੇਂਜ, ਟਰੱਕ ਅਲਾਈਨਮੈਂਟ, ਟਰੱਕ ਦੇ ਟਾਇਰ 6472346293 6472346293। ਤੇ ਵਾਰ ਵਾਰ ਦੱਸ ਰਹੇ ਹਾਂ ਕਿਸੇ ਨੂੰ ਵੀ ਜੌਬ ਦੀ ਲੋੜ ਹੈ, ਸੁਣ ਲਓ ਧਿਆਨ ਨਾਲ, ਇੱਕ ਬਹੁਤ ਹੀ ਵਧੀਆ ਜੌਬ ਅਵੇਲੇਬਲ ਹੈ ਫੀਨਿਕਸ ਮਿਲ ਵਰਕ ਵਾਲੇ ਐਕਸਪੀਰੀਅੰਸਡ ਕਾਰਪੈਂਟਰ ਦੀ ਹਾਇਰਿੰਗ ਕਰ ਰਹੇ ਆ। ਜੇ ਤੁਸੀਂ ਕਾਰਪੈਂਟਰ ਹੋ ਜਾਂ ਕਾਰਪੈਂਟਰੀ ਦਾ ਕੰਮ ਜਾਣਦੇ ਹੋ, ਟੇਬਲ ਸੋ ਟੂਲਸ ਦੇ ਨਾਲ ਤੁਸੀਂ ਐਕਸਪੀਰੀਅੰਸ ਰੱਖਦੇ ਹੋ, ਜੈਗ ਬਾਈ ਜੀ ਨੂੰ ਫੋਨ ਕਰੋ 416-822-2239 416-822-2239। ਠੀਕ ਹੈ, ਕਾਲ ਕਰ ਲਓ। ਤੇ ਜਿਨ੍ਹਾਂ ਨੇ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਵੀ ਏ ਟੂ ਜ਼ੈਡ ਰਿਪੇਅਰ ਕਰਵਾਉਣੀ ਹੈ, ਤਾਂ ਬਈ ਸਾਡੇ ਗੁਰਲਾਲ ਬਾਈ ਜੀ ਪੈਸ਼ਨ ਰੂਫਿੰਗ ਵਾਲੇ। ਇੱਕ ਸੈਕਿੰਡ ਹੋਲਡ ਕਰੋ ਗੁਰਲਾਲ ਜੀ, ਤੁਹਾਡਾ ਨੰਬਰ ਪਹਿਲਾਂ ਆਵੇ। ਸੋਰੀ ਯਾਰ, ਇੱਕ ਤਾਂ ਗੁਰਦਾਸ ਜੀ ਕਹਿੰਦੇ ਨਵੀਂ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਹੋਵੇ, ਮੈਂ ਕਿਵੇਂ ਪਿੱਛੇ ਹਟਾਂ? ਇੱਕ ਸੈਕਿੰਡ ਦਿਓ। ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ ਪੈਸ਼ਨ ਰੂਫਿੰਗ ਨੂੰ ਯਾਦ ਰੱਖੋ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਰੂਫ ਜੌਬਸ, ਨਵੀਂ ਰੂਫ ਲਗਵਾਉਣੀ ਹੈ, ਕੋਈ ਰੀਰੂਫਿੰਗ ਕਰਵਾਉਣੀ ਹੈ, ਸ਼ਿੰਗਲਸ ਦਾ ਕੋਈ ਕੰਮ ਹੈ ਜਾਂ ਫਲੈਟ ਰੂਫ ਦਾ ਕੰਮ ਹੈ, ਪੈਸ਼ਨ ਰੂਫਿੰਗ 25 ਸਾਲ ਦੀ ਵਾਰੰਟੀ ਦੇ ਨਾਲ ਫ੍ਰੀ ਐਸਟੀਮੇਟ ਅਤੇ ਫੁੱਲੀ ਇੰਸ਼ੋਰਡ ਕੰਪਨੀ। ਕੋਈ ਵੀ ਪ੍ਰਾਈਸ ਲੈ ਆਓ ਤੇ ਸਾਰੀਆਂ ਪ੍ਰਾਈਸਿਸ ਬੀਟ ਕੀਤੀਆਂ ਜਾਣਗੀਆਂ। ਯਾਦ ਰੱਖੋ, ਪੈਸ਼ਨ ਰੂਫਿੰਗ ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ 6479199413 6479199413। ਹੁਣ ਲੋ ਮੌਕਾ HST ਰੀਬੇਟ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: जहाँ अमर दिल से भी दुख पर क्यों ये पाते सर के है सफर का हम सफर सोचा फिर सा
2: गीत संगीत देश दुनिया दिया ताजा तरीन जानकारियां ना लबरेज महका दे सौगात वंदा सांचा वर्षा
1: सोमवार तक शुक्रवार 5:30 AM पे सुबह 4 बजे तो 5 बजे तक
3: बिजनेस डे पर जाते पसार ले संपर्क करो
2: सांचा वर्षा दी टीम 647-835-5294 6478355294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929। ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਾਰਡ, ਯੂਨੀਫੋਰ, ਇਟੋਬੀਕੋ।
2: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
0: 647-706-6640 ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
1: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
0: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
5: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
0: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਕਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ JN ਗੈਰੀ ਨੂੰ
6: 905-459-5533
5: 905-459-5533
6: PNJ ਸਪ੍ਰਿੰਗ ਵੀਲ ਅਲਾਈਨਮੈਂਟ।

ਭਰ ਉਹ ਰਿਹਾ ਆਪਣੀ ਗਰੂਰੀ ਵਿੱਚ, ਜ਼ਿੰਦਗੀ ਭਰ ਰਿਹਾ ਉਹ ਰਿਹਾ ਆਪਣੀ ਗਰੂਰੀ ਵਿੱਚ, ਕੱਢ ਦਿੱਤੀ ਉਮਰ ਸਾਰੀ ਮੈਂ ਹਜ਼ੂਰੀ ਵਿੱਚ, ਆਸ਼ਕੀ ਦੀ ਲਗਨ ਸੀ ਮੈਨੂੰ ਤਾਂ ਉਸਦੇ ਨਾਲ, ਹੁਸਨ ਤਾਂ ਪਰ ਮਸਤ ਸੀ ਆਪਣੀ ਸਰੂਰੀ ਵਿੱਚ, ਉਮਰ ਸਾਰੀ ਤੈਅ ਨਹੀਂ ਹੋਇਆ ਆਪਾਂ ਦੋਹਾਂ ਤੋਂ, ਉਮਰ ਸਾਰੀ ਤੈਅ ਨਹੀਂ ਹੋਇਆ ਆਪਾਂ ਦੋਹਾਂ ਤੋਂ, ਫਾਸਲਾ ਜੋ ਨਜ਼ਰ ਦਾ ਸੀ ਦਿਲ ਦੀ ਦੂਰੀ ਵਿੱਚ, ਧਰਮ ਦਾ ਵਣ ਬਾਦਸ਼ਾਹ ਗੱਦੀ 'ਤੇ ਬੈਠੇ ਅੱਜ, ਇੱਕ ਵੀ ਨੇਕੀ ਖੱਟੀ ਨਹੀਂ ਜ਼ਿੰਦਗੀ ਪੂਰੀ ਵਿੱਚ, ਜ਼ਿੰਦਗੀ ਦਾ ਸਾਰ ਹੁੰਦਾ ਸੀ ਇੱਕ ਜ਼ਮਾਨੇ ਵਿੱਚ, ਪਿਆਰ ਵਿੱਚ ਮਾਵਾਂ ਦੇ ਅਤੇ ਬਾਪ ਦੀ ਘੂਰੀ ਵਿੱਚ, ਇੱਕੋ ਬੋਲੀ ਬੋਲਦਾ ਹੈ ਪਿੰਜਰੇ ਵਾਲਾ ਤੋਤਾ, ਘੀ ਦੇਸੀ ਪਾ ਗਿਆ ਕੋਈ ਉਸਦੀ ਚੂਰੀ ਵਿੱਚ, ਕਹਿੰਦਾ ਭਟਕੂ ਉਸਦੀ ਆਤਮਾ ਵੀ ਹਨੇਰੇ ਅੰਦਰ, ਮਰ ਗਿਆ ਮਦਹੋਸ਼ ਜਦ ਇੱਛਾ ਅਧੂਰੀ, ਕਹਿੰਦਾ ਜਮਿਓਂ ਜਮੀ ਅਸੀਂ ਚਾਹ ਛੱਡੀ ਹੋਈ ਹੈ, ਜਮਿਓਂ ਜਮੀ ਅਸੀਂ ਚਾਹ ਛੱਡੀ ਹੋਈ ਹੈ, ਜਮਿਓਂ ਮਾੜੀ ਅਸੀਂ ਰਾਹ ਛੱਡੀ ਹੋਈ ਹੈ, ਛੱਡ ਦਿੱਤਾ ਹੈ ਦਾਰੋ ਮਦਾਰ ਸਾਰਾ ਰੱਬ 'ਤੇ, ਜਣੇ ਖਣੇ ਤੋਂ ਮੰਗਣੀ ਸਲਾਹ ਛੱਡੀ ਹੋਈ ਹੈ। ਕਹਿੰਦਾ ਵਕਤ ਨੂੰ ਥੋੜ੍ਹਾ ਵਕਤ ਦੇ ਦਿਓ, ਵਕਤ ਨੂੰ ਥੋੜ੍ਹਾ ਵਕਤ ਦੇ ਦਿਓ, ਵਕਤ ਆਉਣ 'ਤੇ ਗੱਲ ਕਰਾਂਗੇ, ਕੁਝ ਕੁ ਆਪੇ ਸੁਲਝ ਜਾਣੇ ਨੇ, ਰਹਿੰਦੇ ਮਸਲੇ ਹੱਲ ਕਰਾਂਗੇ, ਛੱਡ ਗੁੱਸੇ ਗਿਲੇ ਬੇਪਰਵਾਹੀਆਂ, ਮੂੰਹ ਇੱਕ ਦੂਜੇ ਵੱਲ ਕਰਾਂਗੇ। ਕਹਿੰਦਾ ਖਤਮ ਕਰਾਂਗੇ ਦਿਲ ਦੀ ਉਲਝਣ, ਖਤਮ ਕਰਾਂਗੇ ਦਿਲ ਦੀ ਉਲਝਣ, ਸਾਹਮਣੇ ਬਹਿ ਕੇ ਗੱਲ ਕਰਾਂਗੇ, ਸਾਹਮਣੇ ਬਹਿ ਕੇ ਗੱਲ ਕਰਾਂਗੇ। ਰੁਪਿੰਦਰ ਕੌਰ ਹੋਣਾਂ ਦੀਆਂ ਇਹਨਾਂ ਲਾਈਨਾਂ ਦੇ ਵਿੱਚ, ਮਦਹੋਸ਼ ਸਾਹਿਬ ਦੀਆਂ ਇਹਨਾਂ ਦੇ ਲਾਈਨਾਂ ਦੇ ਵਿੱਚ, ਅਤੇ ਹਰਮਨ ਭਾਅ ਜੀ ਦੀਆਂ ਭੇਜੀਆਂ ਹੋਈਆਂ ਲਾਈਨਾਂ ਦੇ ਵਿੱਚ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਰਿੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਾਂ ਨਾ ਸ਼ੁੱਕਰਵਾਰ, ਸ਼ੁਕਰ ਆ, ਕਹਿੰਦਾ ਸ਼ੁੱਕਰਵਾਰ ਆਇਆ, ਚਲੋ ਵੀਕਐਂਡ ਕਈਆਂ ਦਾ ਸਟਾਰਟ, ਅਤੇ ਕਈਆਂ ਦਾ ਹੋਰ 5-7 ਘੰਟੇ ਨੂੰ ਹੋ ਜਾਣਾ, ਜਿਹਨਾਂ ਨੇ ਹੁਣ ਸਵੇਰੇ 3-4 ਵਜੇ ਸਟਾਰਟ ਕਰ ਲਏ, ਮਗਰ ਕੀ ਰਹਿ ਗਏ, ਬਸ ਲੈ ਲਿਆ ਕੰਮ ਗੇੜ 'ਚ, ਆ ਗਈਆਂ ਛੁੱਟੀਆਂ, ਲਓ ਨਜ਼ਾਰੇ ਮਾਣੋ ਆਨੰਦ। 12 ਜੂਨ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ ਮਾਲਟਨ 'ਚ 21 ਟੈਂਪਰੇਚਰ ਆ, ਫੀਲ ਲਾਈਕ ਵੀ ਕਿਉਂ ਕਰਦੇ ਹਾਂ ਬੱਲੇ, ਬਈ ਇਕੱਠਾ ਹੀ ਹੋ ਗਿਆ ਬਰੋਬਰ ਜਿਹਾ, ਥੋੜ੍ਹੀ ਜਿਹੀ ਹੀਟ ਆ ਅੱਜ, AC ਜੇ ਲਾਉਣੇ ਪੈਂਦੇ ਆ ਕਾਰਾਂ 'ਚ ਜਾਂ ਟਰੱਕਾਂ 'ਚ, ਦਿਨ ਦੇ ਵਿੱਚ 25 ਸ਼ਾਮ ਨੂੰ 25 ਰਾਤ ਨੂੰ 22 ਟੈਂਪਰੇਚਰ। 5:36 'ਤੇ ਕੱਲ੍ਹ ਵਾਲੇ ਟਾਈਮ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ ਕੱਲ੍ਹ ਵਾਲੇ ਟਾਈਮ ਇਹ ਸ਼ਾਮ ਨੂੰ 9 ਰਾਤ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-600-73-33 'ਤੇ ਗੱਲਬਾਤ ਹੋ ਸਕਦੀ ਆ। ਅੱਜ ਕੋਈ ਗੀਤ ਸੰਗੀਤ ਸੁਣਨਾ ਤੁਸੀਂ, ਨਹੀਂ ਤਾਂ ਫਿਰ ਮੇਰੇ ਕੋਲ ਜੋ ਹੈਗੇ ਮੈਂ ਪਲੇਅ ਕਰ ਦਿੰਦਾ। ਅਤੇ ਆਹ ਗੀਤ ਜਿਹੜਾ ਮੈਂ ਪਹਿਲਾਂ ਲਾ ਕੇ ਹਟਿਆ ਜਿੰਦੇ, ਇਹ ਮੂਵੀ ਦੇ ਵਿੱਚੋਂ ਆ, ਜੇ ਮੈਂ ਰੌਂਗ ਨਾ ਹੋਵਾਂ, ਅਤੇ 40 ਦਿਨ ਜਿਹੜੀ ਆਉਣੀ ਆ, ਅਤੇ ਬਾਕੀ ਤੁਸੀਂ ਦੱਸ ਦਿਉ ਅਤੇ ਕਿੱਦਾਂ ਦਾ ਗੀਤ ਲੱਗਿਆ। ਨਛੱਤਰ ਗਿੱਲ ਸਾਹਿਬ ਦੀ ਆਵਾਜ਼ 'ਚ ਆ ਜਿੰਦੇ ਗੀਤ, ਆ ਮੈਨੂੰ ਸੋਹਣਾ ਲੱਗਿਆ, 5 ਮਿੰਟ ਦਾ, ਮੈਂ ਤਾਂ ਹੀ ਸਾਰਾ ਪਲੇਅ ਕਰਤਾ। ਅਤੇ ਜੇ ਤੁਹਾਨੂੰ ਵਧੀਆ ਲੱਗਿਆ ਮੈਸੇਜ ਪਾ ਦਿਓ ਲਿਖ ਕੇ ਵੀ ਠੀਕ ਸੀ ਇਹ ਗੀਤ, ਸੋਹਣਾ ਸੀ। ਹਜੇ ਆਏ ਨੂੰ ਵੀ ਮੈਨੂੰ ਲੱਗਦਾ 20 ਘੰਟੇ ਹੀ ਹੋਏ ਆ, ਅਤੇ ਫਿਰ ਉਹਨਾਂ ਨੇ ਹੁਣੇ ਪਾਇਆ 705K ਸਬਸਕ੍ਰਾਈਬ, ਅੱਛਾ ਅਜੇ ਤਾਂ ਸਬਸਕ੍ਰਾਈਬਰ ਲਾਈਕ ਕਿੰਨੇ ਹੋਏ ਆ, 11K 11K ਹਜੇ ਇਹਨੂੰ ਲਾਈਕ ਮਿਲੇ ਆ। ਅਤੇ ਭਾਈ ਮੈਂ ਤੁਸੀਂ ਗੀਤ ਨੂੰ ਕਿੱਦਾਂ ਸੁਣਿਆ, ਸੁਣਿਆ ਵੀ ਆ ਜਾਂ ਉੱਦਾਂ ਹੀ ਨਾ ਕਹਿ ਦਿਓ, ਜੇ ਸੁਣਿਆ ਗੀਤ ਨੂੰ, ਜੇ ਦੁਬਾਰਾ ਵੀ ਸੁਣਨਾ ਮੈਂ ਦੁਬਾਰਾ ਵੀ ਪਲੇਅ ਕਰ ਸਕਦਾ, ਕਿਉਂਕਿ ਮੈਨੂੰ ਗੀਤ ਬਹੁਤ ਵਧੀਆ ਲੱਗਿਆ, ਹੈ ਨਾ। ਚਲੋ ਦੇਖਦੇ ਹਾਂ ਜੇ ਕਿਸੇ ਦਾ ਮੈਸੇਜ ਆਉਂਦੇ ਆ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਨਹੀਂ ਫਿਰ ਤੁਸੀਂ ਐਪਾਂ ਡਾਊਨਲੋਡ ਕਰ ਲਓ, ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਜਾਂ ਫਿਰ ਵੱਖ ਵੱਖ, ਮੈਂ ਵੀ ਕੀਤੀ ਹੋਈ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ, ਉਹਦੇ 'ਤੇ ਜਿੱਥੇ ਕੁ ਟਾਈਮ ਲੱਗਦਾ ਉੱਥੇ ਪ੍ਰੋਗਰਾਮ ਸੁਣਦਾ, ਖਬਰਾਂ ਕਈ ਵਾਰ ਸੁਣਨੀਆਂ ਪੈਂਦੀਆਂ ਕਿਤੋਂ ਨਾ ਕਿਤੋਂ, ਫਿਰ ਉਹ ਸੁਣ ਲਈਦੀਆਂ। ਅਤੇ ਜੇ ਤੁਸੀਂ ਸੁਣਨਾ ਚਾਹੁੰਦੇ ਹੋ 416-477-2040, ਜੇ ਮੈਸੇਜ ਪਾਉਣੇ ਆ ਵਟਸਐਪ ਕਰਨੇ 647-835-5254, 6485-5294, ਅਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅਤੇ ਨਾਲ ਦੀ ਨਾਲ ਇੱਧਰੋਂ ਕੁਮਾਰੀ ਆਂਟੀ ਜੀ ਦਾ ਮੈਸੇਜ ਆ ਗਿਆ, ਚੱਕ

ਹਾਂਜੀ ਵੈਰੀ ਗੁੱਡ ਗੁੱਡ ਮਾਰਨਿੰਗ ਚਾਹ ਦੇ ਕੱਪ ਦੇ ਨਾਲ ਬਿਸਕੁਟ ਗਲੀਆਂ ਵਾਲੇ ਬਿਸਕੁਟ ਕਿਹੜੇ ਹੁੰਦੇ ਸੀ ਲੂਣ ਵਾਲੇ ਮਿਲਾਂ ਦਾ ਸ਼ਾਇਦ ਸੋਹਣੇ ਹੁੰਦੇ ਸੀ ਬਿਸਕੁਟ ਹਾਂ ਥੈਂਕ ਯੂ ਆਂਟੀ ਥੈਂਕ ਯੂ ਸੋ ਮੱਚ ਜੇ ਪਰਮਾਤਮਾ ਨੇ ਚਾਹ ਕੇ ਤੁਹਾਡੇ ਹੱਥ ਦੀ ਚਾਹ ਵੀ ਪੀਵਾਂਗੇ 10:37 ਤੋਂ ਕੰਗ ਸਾਹਿਬ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ 8520 ਤੋਂ ਰੇਸ਼ਮ ਭਾਅ ਜੀ ਦਾ ਵੀ ਮੈਸੇਜ ਆ ਰੇਸ਼ਮ ਭਾਅ ਜੀ ਕੀ ਭੇਜਦਿਆ ਇਹਦਾ ਖਾਸਾ ਗੁੱਸੇ ਭੇਜਤਾ ਗੁੱਡ ਮਾਰਨਿੰਗ ਕਹਿੰਦੇ ਫਰਾਈਡੇ ਬਲੈਸਿੰਗ ਅੱਗੇ ਖਾਸਾ ਗੁੱਸਾ ਥੈਂਕ ਯੂ ਸੋ ਮੱਚ ਅੰਗਲੀ ਸਰ ਜੀ ਰੇਸ਼ਮ ਜੀ ਥੈਂਕ ਯੂ ਸੋ ਮੱਚ 53004 ਤੋਂ ਗੁੱਡ ਮਾਰਨਿੰਗ ਵੀਰ ਜੀ ਹੈਪੀ ਵੀਕਐਂਡ ਰਮਨ ਵਰਮਾ ਸਾਹਿਬ ਰਮਨ ਵਰਮਾ ਸਾਹਿਬ ਨੇ ਪਰਸੋਂ ਮੈਨੂੰ ਇੱਥੇ ਕਿਤੇ ਕਾਲ ਲਾਈ ਹੋਣੀ ਮੈਂ ਨੰਬਰ ਬੋਲਿਆ ਹੋਣਾ ਇੱਥੇ ਕਾਲ ਲਾਈ ਹੋਣੀ ਆ ਸ਼ਾਮੀ ਮੈਨੂੰ ਮੈਂ ਸ਼ਾਮ ਨੂੰ ਦੇਖੀ ਵਰਮਾ ਸਾਹਿਬ ਨੂੰ ਮੈਂ ਕਿਹਾ ਵੀ ਹਾਂਜੀ ਰਮਨ ਜੀ ਭਾਅ ਜੀ ਕਾਲ ਕੀਤੀ ਸੀ ਨਹੀਂ ਮੈਂ ਤਾਂ ਨਹੀਂ ਕੀਤੀ ਕੱਟ ਕੇ ਆਓਗੇ ਮੇਰੀ ਗੱਲ ਵੀ ਨਹੀਂ ਸੁਣੀ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਮੇਰੀ ਬੇਇੱਜ਼ਤੀ ਜੀ ਕਰਤੀ ਇਹਨਾਂ ਨੇ ਵਰਮਾ ਜੀ ਐਂ ਨਾ ਕਰਿਆ ਕਰੋ 34 ਤੋਂ ਅਮਰਜੀਤ ਮੁਲਤਾਨੀ ਭਾਅ ਜੀ ਤਾਨੀ ਭਾਅ ਜੀ ਥੈਂਕ ਯੂ ਸੋ ਮੱਚ ਗੁੱਡ ਮਾਰਨਿੰਗ ਤੁਹਾਨੂੰ ਵੀ ਅਤੇ 17 ਭਾਅ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਿਰਾ ਗੀਤ ਸੱਚੀ ਮੈਨੂੰ ਵੀ ਬਹੁਤ ਸੋਹਣਾ ਗੀਤ ਲੱਗਿਆ ਇਹ ਮੈਂ ਕਿਹਾ ਚੱਲ ਪਲੇ ਕਰਦੇ ਹਾਂ ਤੁਹਾਨੂੰ ਕਿੱਦਾਂ ਦਾ ਲੱਗਿਆ ਗੀਤ ਜ਼ਰੂਰ ਤੁਸੀਂ ਦੱਸ ਸਕਦੇ ਹੋ 647-835-5494 'ਤੇ ਮੈਸੇਜ ਪਾ ਕੇ ਜਾਂ ਫਿਰ ਕਾਲ ਕਰ ਲਿਓ 6905-6673-33-37 ਅਤੇ ਲਖਵਿੰਦਰ ਮੁਲਤਾਨੀ ਸਾਹਿਬ ਸੁਣਦੇ ਭਾਅ ਜੀ ਪ੍ਰੋਗਰਾਮ ਨੂੰ ਉਹਨਾਂ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਗਿਆ ਥੈਂਕ ਯੂ ਸੋ ਮੱਚ ਅਤੇ ਮੈਂ ਜੋੜਦਾ ਪਰਮਿੰਦਰ ਨੂੰ ਆਪਾਂ ਖਬਰਾਂ 'ਚ ਕਾਫੀ ਨੇ ਆਪਣੇ ਕੋਲ ਕੁਛ ਰਲ ਮਿਲ ਕੇ ਕਰਨੇ ਵਾਲੀਆਂ ਕੁਛ ਮੇਰੇ ਇਕੱਲੇ ਦੀਆਂ ਖਬਰਾਂ ਨੇ ਅਤੇ ਕੁਛ ਉਹਨਾਂ ਦੀਆਂ ਇਕੱਲਿਆਂ ਦੀਆਂ ਅਤੇ ਫਿਰ ਆਪਾਂ ਵਧੀਆ ਫਿਰ ਬਸ ਵਧੀਆ ਹੀ ਵਧੀਆ ਬਸ ਗਾਹਾਂ ਪਤਾ ਨਹੀਂ ਕੀ ਆ ਜੰਗ ਸਟੀਲ ਫੋਰਡ ਵਾਲਿਆਂ ਦੇ ਜਾ ਕੇ ਆਇਓ ਜੇ ਤੁਸੀਂ ਹਜੇ ਤੱਕ ਪਿੱਕੇ ਗੱਡੀਆਂ ਰਾਈਡ ਨਹੀਂ ਲਈ ਜਾਂ ਆਪਣੇ ਲਈ ਨਹੀਂ ਬਾਏ ਕੀਤੀ ਤਾਂ F-150 ਪਿੱਕਾ ਦੀ ਕਾਫੀ ਹੁੰਦਾ ਵੀ ਹੈ ਨਾ ਹਰੇਕ ਬੰਦੇ ਦੀ ਰੂਹ 'ਚ ਹੀ ਹੁੰਦੀ ਹੈ ਨਾ ਵੀ F-150 ਲੈ ਲਈਏ ਅਤੇ ਫਿਰ ਭਾਈ ਜੀਰੋ ਡਾਊਨ 'ਤੇ ਲੱਗਿਆ ਹੋਇਆ $125 ਵੀਕਲੀ ਕਿਸ਼ਤ ਬਣੀ ਹੈ ਸਾਰੀ ਚੱਕ ਲਿਓ ਕਰ ਲਿਓ ਸੰਪਰਕ ਬਰਨਕੋ ਦੀਆਂ ਗੱਡੀਆਂ ਲੈ ਲਿਓ ਲਿੰਕਨ ਦੀਆਂ ਗੱਡੀਆਂ ਲੈ ਲਿਓ ਅਤੇ ਜੰਗ ਸਟੀਲ ਫੋਰਡ 416-704-4940 ਜੇ ਮੇਰਾ ਵੀ ਟਾਈਮ ਲੱਗਿਆ ਮੈਂ ਕੋਸ਼ਿਸ਼ ਕਰੂੰਗਾ ਕੱਲ੍ਹ ਨੂੰ ਜਾਣ ਦੀ ਉੱਥੇ 416-704-4940 'ਤੇ ਬਨੀਤ ਜੀ ਨਾਲ ਸੰਪਰਕ ਕਰ ਲਿਓ GM ਨੇ ਉੱਥੇ ਮੈਨੇਜਰ ਨੇ 416-704-4940 'ਤੇ ਸਟੀਲ ਜਦ ਆਪਾਂ ਇੱਧਰੋਂ ਏਅਰਪੋਰਟ ਵਾਲੀ ਸਾਈਡ ਤੋਂ ਜਾਂਦੇ ਹਾਂ ਸਟੀਲ ਜਾਈ ਜਾਂਦੇ ਜੰਗ ਆ ਗਈ ਜੰਗ ਤੋਂ ਲੈਫਟ ਮੁੜ ਜਾਣਾ ਬਸ 100 ਮੀਟਰ ਅੱਗੇ ਜਾ ਕੇ ਖੱਬੇ ਆ ਤਾਂ ਪੰਪ ਦੇ ਨਾਲ ਦੀ ਹੈ ਐਂ ਕਹਿ ਲਓ 416-704-4940 'ਤੇ ਸੰਪਰਕ ਕੀਤਾ ਜਾ ਸਕਦਾ ਹੈ ਦਾਣਾ ਮੰਡੀ ਸੁਪਰ ਮਾਰਕੀਟ ਦਾਣਾ ਮੰਡੀ ਵਾਲਿਆਂ ਦੇ ਤੁਸੀਂ ਜਾ ਕੇ ਆਇਓ 1728 ਕੁਈਨ ਸਟਰੀਟ ਈਸਟ ਬਰੈਂਪਟਨ 905-286-9957 'ਤੇ ਸੰਪਰਕ ਕੀਤਾ ਜਾ ਸਕਦਾ ਬੈਠ ਕੇ ਤੁਸੀਂ ਖਾਣਾ ਘਰ ਲਿਜਾ ਕੇ ਖਾਣਾ ਕੇਟਰਿੰਗ ਤੁਸੀਂ ਕਰਾ ਸਕਦੇ ਹੋ ਉੱਥੋਂ ਰੈਸਟੋਰੈਂਟ ਹੈਗਾ ਨਾਲੇ ਪਨੀਰੀਆਂ ਹਜੇ ਤੱਕ ਨਹੀਂ ਤੁਸੀਂ ਮਿਰਚਾਂ ਗੋਭੀ ਆਲੂ ਲਾਈਆਂ ਕਿਹੜੀਆਂ ਹੁੰਦੀਆਂ ਸ਼ਿਮਲਾ ਮਿਰਚਾਂ ਹਰੀਆਂ ਮਿਰਚਾਂ ਗੰਢੇ ਗੁੰਡੇ ਹੈ ਨਾ ਅਤੇ ਉਹ ਮਿਰਚਾਂ ਦੀ ਪਨੀਰੀ ਲਿਆਓ ਫੁੱਲਾਂ ਦੀਆਂ ਲਿਆਓ ਭਾਈ ਜੇ ਹਜੇ ਤੱਕ ਨਹੀਂ ਲਿਆਉਂਦੇ ਅੱਬਲ ਤਾਂ ਸਾਰੇ ਬ੍ਰਹਮਟਾਂ ਨੇ ਲਾਤੇ ਹੋਣੇ ਆ ਪੈਸੇ ਜੇ ਨਹੀਂ ਲਿਆਉਂਦੇ ਤਾਂ ਲੈ ਆਓ ਜਾਇਓ ਨਾਲੇ ਪਨੀਰੀਆਂ ਲਿਆਓ ਨਾਲੇ ਬੈਠ ਕੇ ਖਾ ਲਿਓ ਚਾਹੇ ਬ੍ਰੇਕਫਾਸਟ ਕਰ ਲਿਓ ਲੰਚ ਕਰ ਲਿਓ ਡਿਨਰ ਕਰ ਲਿਓ 905-286-9957 'ਤੇ ਫੋਨ ਕਰਕੇ ਚੱਲ ਜਾਓ ਤੁਹਾਡੀ ਗਰੋਸਰੀ ਤਿਆਰ ਪਰ ਤਿਆਰ ਹੋਊਗੀ ਲਿਖਾ ਦਿਓ ਉਹਨਾਂ ਨੂੰ ਚਾਹੇ ਫੋਨ 'ਤੇ ਹੁਣੇ ਨਹੀਂ 9 ਵਜੇ 1729 ਕੁਈਨ ਸਟਰੀਟ ਈਸਟ ਬਰੈਂਪਟਨ ਅਤੇ ਫਿਰ ਚੱਲਿਓ ਕੁਈਨ ਐਂਡ ਬਰੈਮਲੀ ਦਾ ਖੁੰਜਾ ਕੋਰਨਰ 905-286-9957 ਦਾਣਾ ਮੰਡੀ ਸੁਪਰ ਮਾਰਕੀਟ ਅਤੇ ਨਾਲ ਦੀ ਨਾਲ ਤੁਸੀਂ ਅੰਪਲਾਈਂਸ ਟੂ ਫਿਕਸ ਵਾਲਿਆਂ ਦੇ ਜਾ ਕੇ ਆਇਓ ਜੇ ਤੁਸੀਂ ਹੋਮ ਅੰਪਲਾਈਂਸ ਜਿਹੜੇ ਆਪਣੇ ਚੁੱਲ੍ਹੇ ਹੁੰਦੇ ਆ ਘਰ ਉਹਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ ਹੋਮ ਅੰਪਲਾਈਂਸ ਰਿਪੇਅਰ ਸਰਵਿਸ ਫਰਿੱਜ ਓਵਨ ਚੁੱਲ੍ਹੇ ਡਿਸ਼ ਵਾਸ਼ਰ ਮਾਈਕਰੋਵੇਵ ਤੁਸੀਂ ਵਾਸ਼ਿੰਗ ਮਸ਼ੀਨ ਐਂਡ ਡਰਾਇਰ ਕੋਈ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ 647-407-1470 'ਤੇ ਹਰਵਿੰਦਰ ਭਾਅ ਜੀ ਨਾਲ ਸੰਪਰਕ ਕਰ ਲਿਓ ਮੈਥੋਂ ਐਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ ਅਤੇ ਨਾਲ ਦੀ ਨਾਲ ਆਪਾਂ ਗੱਲਬਾਤ ਕਰ ਲਈਏ ਜੇ ਤੁਹਾਡੇ ਵਾਲ ਝੜਦੇ ਆ ਤਾਂ ਫਰੈਸ਼ ਹੇਅਰ ਕੰਡੀਸ਼ਨਿੰਗ ਆਇਲ ਆ ਜਾਫਰ ਮਲਿਕ ਸਾਹਿਬ ਕੱਲ੍ਹ ਮੈਨੂੰ ਆਂਟੀ ਜੀ ਦਾ ਇੱਕ ਦਾ ਫੋਨ ਆਇਆ ਚਲੋ ਮੈਂ ਨਾਮ ਨਹੀਂ ਲੈਂਦਾ ਅਤੇ ਉਹਨਾਂ ਨੇ ਦਾਣਾ ਮੰਡੀ ਵਾਲਿਆਂ ਦੇ ਅਤੇ ਇਹ ਫਰੈਸ਼ ਹੇਅਰ ਟੋਨਿਕ ਬਾਰੇ ਪੁੱਛਿਆ ਅਤੇ ਆਂਟੀ ਹੁਣੀ ਇਸ ਟਾਈਮ ਪ੍ਰੋਗਰਾਮ ਸੁਣਦੇ ਆ ਆਂਟੀ ਥੈਂਕ ਯੂ ਸੋ ਮੱਚ ਲਵ ਯੂ ਬਹੁਤ ਵਧੀਆ ਮੈਸੇਜ ਪਾਇਓ ਮੈਂ ਤੁਹਾਨੂੰ ਕਿਹਾ ਸੀ ਮੈਸੇਜ ਪਾਇਓ ਮੈਨੂੰ ਕਹਿੰਦੇ ਮੈਂ ਕਾਲ ਨਹੀਂ ਕਦੇ ਕਰਦੇ ਹੁੰਦੇ ਆਂਟੀ ਕਹਿੰਦੇ ਮੈਂ ਕਿਹਾ ਚਲ ਮੈਸੇਜ ਪਾ ਦਿਓ ਦੇਖਦੇ ਆਉਂਦਾ ਕਿ ਨਹੀਂ ਆਉਂਦਾ 647-521-5158
ਅਤੇ ਜਾਫਰ ਮਲਿਕ ਸਾਹਿਬ ਨਾਲ ਸੰਪਰਕ ਕਰ ਲਿਓ ਤੁਸੀਂ। ਕਹਿੰਦੇ ਵਾਲਾਂ ਦਾ ਝੜਨਾ ਰੋਕਦਾ ਅਤੇ ਨਵੇਂ ਵਾਲ ਉਗਾਉਣ ਵਿੱਚ ਮਦਦ ਕਰਦਾ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, ਤੁਸੀਂ 5 ਤੋਂ 7 ਦਿਨਾਂ ਵਿੱਚ ਫਰਕ ਮਹਿਸੂਸ ਦੇਖੋਗੇ ਕਰੋਗੇ। ਪਿਛਲੇ 20 ਸਾਲਾਂ ਤੋਂ ਇਸ ਸੇਵਾ ਦੇ ਵਿੱਚ ਨੇ ਸਿੱਧੇ ਗਾਹਕ ਤੱਕ ਕਹਿੰਦੇ ਪਹੁੰਚਾਇਆ ਜਾਂਦਾ 100% ਖਾਲਸ ਜੜੀ ਬੂਟੀਆਂ ਵਾਲਾ। ਕੈਨੇਡਾ ਅਤੇ ਅਮਰੀਕਾ ਦੇ ਵਿੱਚ ਫਰੀ ਡਿਲੀਵਰੀ 647-521-5968 'ਤੇ ਜਾਫਰ ਮਲਿਕ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਮੈਂ ਜੋੜਦਾ ਪਰਮਿੰਦਰ ਜੀ ਨੂੰ, ਮੈਨੂੰ ਐਂ ਲੱਗਦਾ ਵੀ ਤੁਹਾਨੂੰ ਉਹ ਗੀਤ ਮੇਰਾ ਪਹਿਲਾਂ ਪਸੰਦ ਨਹੀਂ ਆਇਆ। ਚਲੋ ਆਪਾਂ ਅਗਲਾ ਲਾ ਦਿੰਦੇ ਹਾਂ ਅਤੇ ਫਿਰ ਭਾਈ ਆਪਾਂ ਕਰਦੇ ਹਾਂ ਗੱਲਾਂ ਬਾਤਾਂ, ਨਾਲੇ ਮੈਂ ਪਰਮਿੰਦਰ ਨੂੰ ਲੱਭ ਲਿਓ ਨਾ ਕਿੱਥੇ ਕਨੇ ਉਹ, ਅਤੇ ਨਾਲੇ ਫਿਰ ਆਪਾਂ ਅੱਜ ਮਨਾਈਏ ਫਰਾਈਡੇ, ਟੂਡੇ ਫਰਾਈਡੇ ਹੈ, ਟੂਡੇ ਫਰਾਈਡੇ। ਚਲੋ ਆ ਜਾਓ, ਸੁਣਿਓ ਕਰਾਂ।

ਬੇਬੇ ਬਾਪੂ ਤੋਂ ਬਾਅਦ ਮੈਂ ਹੀ ਇਹਨਾਂ ਦੀ ਮਾਂ ਅਤੇ ਮੈਂ ਹੀ ਇਹਨਾਂ ਦੇ ਪਿਤਾ। ਬਸ ਹੁਣ ਹੋਰ ਗੱਲ ਨਾ ਕਰੋ।

0: ਕਿਆ ਬਾਤ ਆ, ਬਹੁਤ ਸੋਹਣਾ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ ਨੰਗਿਆ।
1: ਵਾਹਿਗੁਰੂ
0: ਕਹਿੰਦਾ ਖਾਣੀਆਂ ਤਾਂ ਬੰਦਿਆਂ ਤੋਂ ਦੋ ਹੀ ਰੋਟੀਆਂ ਹੈ।
1: ਰੋਟੀ ਚ ਫਰਕ ਹੈ ਨਾ, ਸਾਡੇ ਵਰਗਾ ਦਾਲ ਫੁਲਕੇ ਨਾਲ ਖਾਂਦਾ, ਸਾਡੇ ਵਰਗਾ ਤਰੀ ਨਾਲ ਖਾਂਦਾ।
0: ਤਰੀ ਹੁੰਦੀ ਕਾਹਦੀ ਆ, ਮੂੰਗੀ ਮਸਰੀ ਦੀ?
1: ਮੂੰਗੀ
0: ਮਸਰੀ ਥੋੜੀ ਖਾਣੀ ਹੈ। ਆਲੂ ਮਟਰਾਂ ਚ ਤਰੀ ਹੁੰਦੀ ਹੈ? ਬੱਕਰਾ ਖਾਂਦੇ ਆ ਤੇ ਬੱਕਰਾ, ਚਲੋ ਬੱਕਰੇ ਖਾਣੇ ਵਾਲੇ ਬੱਕਰੇ ਨੂੰ ਮੁਬਾਰਕ ਭਾਈ, ਤੇ ਦਾਣਾ ਮੰਡੀ ਤੇ ਜਾ ਕੇ ਆਇਓ, ਦਾਣਾ ਮੰਡੀ ਵਾਲਿਆਂ ਦੇ ਬੱਕਰਾ ਖਾ ਆਇਓ, ਬਸ ਇਹੀ ਕਹਿ ਸਕਦਾ ਮੈਂ। ਵਧੀਆ ਵਧੀਆ ਸਵਾਦ ਬਣਾਉਂਦੇ
1: ਉਹਨਾਂ ਨੂੰ,
0: ਮੁਬਾਰਕਬਾਦ। ਡਾਕਟਰ ਸਾਹਿਬ ਵੀਕਐਂਡ ਆ ਗਿਆ, ਕਾਫੀਆਂ ਦੇ ਜਿਵੇਂ ਹੁਣ ਕਾਫੀ ਭੈਣ ਭਰਾ ਜਾਂਦੇ ਆ ਟਰੱਕਾਂ ਤੇ ਦੂਰ ਦੁਰਾਡੇ, ਕੋਈ ਲੋਕਲ ਮੇਰੇ ਵਰਗਾ ਕੰਮ ਕਰਦਾ 5-7 ਘੰਟੇ ਲਾ ਕੇ ਥੱਕ ਜਾਂਦਾ, ਕੋਈ ਕੈਲੀਫੋਰਨੀਆ ਨੂੰ ਜਾਂਦਾ, ਦੂਏ ਤੀਏ ਤਾਂ ਉਹਨੂੰ 5-7 ਦਿਨ ਮੁੜਦੇ ਆ, ਕਈ 15 ਦਿਨ ਬਾਅਦ ਢੂਹੀ ਦੁਖਣ ਲੱਗ ਜਾਂਦੀ ਹੈ, ਥੱਕ ਜਾਂਦੀ ਹੈ ਢੂਹੀ, ਤੇ ਕੋਈ ਪੱਕਾ ਇਲਾਜ ਹੈਗਾ ਵੀ ਦੁਖੇ ਨਾ ਢੂਹੀ ਕੋਈ ਇਹੋ ਜਿਹੀ?
1: ਪੱਕਾ ਇਲਾਜ ਤਾਂ ਦੇਖੋ ਜੀ ਸਾਰਾ ਕਰੀਦਾ ਹੀ ਆ, ਜਿਹੜੇ ਜਿੰਨੇ ਵੀ ਸਪਾਈਨ ਦੀ ਪ੍ਰੋਬਲਮ ਆ, ਨੈਕ ਦੀ ਪ੍ਰੋਬਲਮ ਆ, ਸ਼ੋਲਡਰ ਦੀ ਪ੍ਰੋਬਲਮ ਆ, ਸਭ ਕੁਛ ਠੀਕ ਕਰਕੇ ਦਿੰਦੇ ਆ ਜੀ, 2-3 ਦਿਨਾਂ ਦੇ ਵਿੱਚ ਬੰਦਾ ਪਰਫੈਕਟ ਹੋ ਜਾਂਦਾ। ਸੋ ਪੈਰਾਂ ਚ ਪੇਨ ਆ, ਨੈਕ ਚ ਪੇਨ ਆ, ਗੋਡਿਆਂ ਚ ਪੇਨ ਆ, ਸਾਰਾ ਕੁਛ ਠੀਕ ਕਰਕੇ ਦਿੰਦੇ ਆ, ਜਿਆਦਾ ਟਾਈਮ ਨੀ ਲੱਗਦਾ।
0: ਕੱਲ
1: ਮੇਰੇ ਕੋਲ 2-3 ਕੇਸ ਆਏ ਲਗਾਤਾਰ ਹੀ, ਕੱਲ ਦੀ ਦਿਹਾੜੀ ਚ 6-6 ਮਹੀਨੇ ਹੋ ਗਏ ਫਿਜ਼ੀਓਥੈਰੇਪੀ ਕਰਾਉਂਦੇ ਆ।
0: ਅੱਛਾ,
1: ਔਰ ਸੇਮ ਪੋਜੀਸ਼ਨ ਕਿਸੇ ਨੇ ਰੈਫਰੈਂਸ ਚੈੱਕ ਕਰਨਾ ਹੋਵੇ ਕਰ ਸਕਦੇ, ਕੱਲ ਹੀ ਬੈਟਰ ਹੋ ਗਏ ਜੀ।
0: ਲੈ ਅੱਛਾ ਡਾਕਟਰ ਸਾਹਿਬ, ਜ਼ਿਆਦਾ ਬੈਠਣ ਦਾ ਪ੍ਰੋਬਲਮ ਆਉਂਦੀ ਹੈ?
1: ਨਹੀਂ ਜੀ, ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਜਿੱਦਾਂ ਤੁਹਾਡੀ ਪਿੱਛੇ ਨਰਵ ਦਾ ਕੰਪਰੈਸ਼ਨ ਹੁੰਦਾ ਨਾ, ਉਹਦੇ ਨਾਲ ਹੀ ਹੁੰਦਾ, ਬੈਠਣ ਉੱਠਣ ਨਾਲ ਨਹੀਂ, ਜਿੱਦਾਂ ਤੁਹਾਡੀ ਮਸ਼ੀਨਰੀ ਸਹੀ ਆ, ਫਿਰ ਕੋਈ ਫਰਕ ਨਹੀਂ ਪੈਂਦਾ, ਬੈਠੇ ਉੱਠੇ ਜਿਸ ਤਰ੍ਹਾਂ ਮਰਜ਼ੀ ਲੰਮੇ ਪਵੇ। ਜਦੋਂ ਤੁਹਾਡੇ ਸ਼ੋਲਡਰ ਖਰਾਬ ਹੋਣੇ ਆ, ਉਦੋਂ ਹੀ ਤੁਹਾਨੂੰ ਪ੍ਰੋਬਲਮ ਆਉਣੀ ਆ, ਉਹਦੇ ਨਾਲ ਹੀ ਤੁਹਾਡੀ ਪਿੱਛੋਂ ਕੈਪਸੂਲ ਹੁੰਦਾ ਸ਼ੋਲਡਰ ਦਾ, ਉਹ ਚ ਨਰਵ ਪਿੰਚ ਕਰਨ ਲੱਗ ਪੈਂਦੀ ਹੈ, ਜਦੋਂ ਉਹ ਨਰਵ ਪਿੰਚ ਕਰਦੀ ਹੈ ਫਿਰ ਚੀਕਾਂ ਨਿਕਲਦੀਆਂ। ਸੋ ਉਹਨੂੰ ਸਹੀ ਬੰਦਾ ਹੀ ਖੋਲ ਸਕਦਾ ਜੀ, ਪ੍ਰੋਪਰਲੀ ਕਹਾਂਗਾ, ਸਾਰਾ ਨਰਵ ਸਿਸਟਮ ਵੇਖਣਾ ਪੈਂਦਾ ਨਾ, ਤੁਸੀਂ ਇੱਕ ਚੀਜ਼ ਨੂੰ ਲੈ ਕੇ ਬਹਿ ਸਕਦੇ, ਮਾਂ ਦੀ ਪੇਨ ਆ ਜਾਂ ਲੈਗ ਦੀ ਪੇਨ ਆ, ਤੁਹਾਨੂੰ ਪੂਰਾ ਕੰਮ ਪੂਰਾ ਰੂਟ ਕਲੀਅਰ ਕਰਨਾ ਪੈਂਦਾ।
0: ਬਿਲਕੁਲ ਬਿਲਕੁਲ ਬਿਲਕੁਲ
1: ਹਾਂਜੀ। ਸੋ ਇਹਦੇ ਕਰਕੇ ਫਿਰ ਕਿਸੇ ਵੀ ਭੈਣ ਭਰਾ ਨੂੰ ਗੋਡੇ ਮੋਢੇ ਜਿੰਨੀ ਮਰਜ਼ੀ ਦਰਦ ਆ, ਪੈਰਾਂ ਚ ਦਰਦ ਆ, ਰਾਈਟ ਵੇਅਰ ਰਿਜ਼ਲਟ ਮਿਲੂਗਾ, ਪਹਿਲੀ ਸੀਟ ਕੀ ਮੱਚ ਬੈਟਰ ਫੀਲ ਕਰੋਗੇ, ਤੇ 2-3 ਦਿਨਾਂ ਚ ਫਸਟ ਕਲਾਸ ਹੋ ਕੇ ਆਪਣੇ ਕੰਮ ਤੇ ਵਧੀਆ ਜੇ, ਔਰ ਮੁੜ ਕੇ ਪੇਨ ਜਲਦੀ ਆਉਂਦੀ ਵੀ ਨਹੀਂ।
0: ਅੱਛਾ,
1: ਨਾ ਤੁਹਾਡੇ ਨਮਨੈਸ ਆ, ਹੱਥ ਸੁਣਦੇ ਆ, ਮਤਲਬ ਕੋਈ ਵੀ ਪੇਨ ਆ, ਮਾਈਗ੍ਰੇਨ ਆ,
0: ਚੰਗੂ ਜੀ ਐਂਡ ਵਿਲੀਅਮ ਦਾ ਏਰੀਆ ਬਣਦਾ, 10 ਵਜੇ ਤੋਂ ਲੈ ਕੇ 6:30 ਵਜੇ ਤੱਕ ਸ਼ਾਮ ਨੂੰ, ਤੇ 7 ਦਿਨ ਹਫ਼ਤੇ ਦੇ ਤੁਸੀਂ ਐਨੀ ਟਾਈਮ ਕਾਲ ਕਰ ਲਓ, ਜਾ ਆਇਓ ਡਾਕਟਰ ਸਾਹਿਬ ਨੂੰ, ਅਪਾਇੰਟਮੈਂਟ ਮੜੀ ਬਣਾ ਲਓ,
1: ਇੰਸ਼ੋਰੈਂਸ ਆਪਾਂ ਕਵਰ ਕਰ ਦੇਵਾਂਗੇ।
0: ਕੀ ਬਾਤ ਆ,
1: ਔਰ ਗੋਡੇ ਜਿਨ੍ਹਾਂ ਦੀ ਬਿਲਕੁਲ ਰਹਿਤਾ ਵੀ ਤੁਹਾਡੀ ਸਰਜਰੀ ਹੀ ਹੋਣੀ ਆ, ਸਰਜਰੀ ਕਰਾਉਣ ਦੀ ਲੋੜ ਨਹੀਂ, ਇੱਕ ਵਾਰ ਸਾਡੇ ਕੋਲ ਆ ਜਾਓ।
0: ਅੱਛਾ, ਦੇਖੋ ਫਿਰ ਹੋਰ ਕੀ ਚਾਹੀਦਾ,
1: ਤੁਹਾਡੀ ਪੇਨ ਪੇਨ ਬੈਟਰ ਕਰਕੇ ਭੇਜਾਂਗੇ ਜੀ।
0: 416-884-5486 416-884-5486 ਤੇ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ, ਮੈਥੋਂ ਐਨੀ ਟਾਈਮ ਨੰਬਰ ਲਿਆ ਜਾ ਸਕਦਾ। ਡਾਕਟਰ ਸਾਹਿਬ ਹੋਰ ਕੁਛ?
1: ਬਸ ਜੀ, ਥੈਂਕ ਯੂ ਵੈਰੀ ਮਚ ਭਾਜੀ, ਬਹੁਤ
0: ਥੈਂਕ ਯੂ ਸੋ ਮਚ, ਥੈਂਕ ਯੂ ਥੈਂਕ ਯੂ। 47-01 ਪ੍ਰਿੰਸਾ ਸਾਹਿਬ ਦੀ ਗ੍ਰੇਟ, ਚੜਿਓ।
2: ਸਤਿ ਸ਼੍ਰੀ ਅਕਾਲ ਜੀ
0: ਜੀ, ਆਨੋ
2: ਕੀ ਆ, ਪਹਿਲਾਂ ਇੱਕ ਦੱਸੋ ਤੁਸੀਂ, ਅਸੀਂ ਨਾ ਤੁਹਾਡਾ ਪ੍ਰੋਗਰਾਮ ਸੁਣਿਆ ਕਰੀਏ।
0: ਸੁਣਦੇ ਨੀ ਯਾਰ, ਹੈ
2: ਵੇਚਣ ਨੂੰ ਮੂਹਰੇ ਹੋ ਜਾਂਦੇ ਆ ਵੀ ਇੰਨੀ ਮਹਿੰਗੀ ਲੈ ਲਓ ਇੰਨੀ ਲੈ ਲਓ
0: ਵੀ ਇੰਨਾ ਮਹਿੰਗਾ ਟਾਈਮ ਲੈ ਲਓ
2: ਕੋਈ ਗਲਤ ਗੱਲ ਆ ਚਲੋ ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ ਆ ਗਏ
0: ਪਰਮਿੰਦਰ ਜੀ ਦੀ ਐਂਟਰੀ ਕਰਾ ਦਿੰਦੇ ਜੇ ਕਹਿੰਦੇ ਹੋ ਨਹੀਂ ਤਾਂ ਰਹਿਣ ਦਿੰਦੇ ਅੱਜ
2: ਮਹਿੰਗੀਆਂ
0: ਬੜੀਆਂ ਵਿਕੀਆਂ ਹੁਣ ਪਰਮਿੰਦਰ ਜੀ ਉਹਨਾਂ ਦੇ ਵਿੱਚੋਂ ਹਿੱਸਾ ਹੁੱਸਾ ਹੋਣਾ ਮੈਨੂੰ ਲੱਗਦਾ ਇਹਨਾਂ ਦਾ ਵੀ
2: ਮਹੀਨੇ ਦੀ ਤਨਖਾਹ ਘੱਟ ਪੈਂਦੀ ਆ
0: ਇੱਕ ਮੈਚ ਲਈ ਕਿ ਸਾਰਿਆਂ ਲਈ ਇੱਕ ਮੈਚ ਲਈ ਜਾਂ ਸਾਰਿਆਂ ਲਈ
2: ਇੱਕ ਲਈ
0: ਹਜ਼ਾਰ ਕੁ ਡਾਲਰ ਤੱਕ ਦੀਆਂ ਕਹਿੰਦੇ ਵਿਕੀਆਂ ਇੱਕ ਮੈਚ ਦੇਖਣ ਲਈ ਅੱਜ ਮੈਕਸੀਕੋ ਤਾਂ ਜਿੱਤ ਗਿਆ ਨਾ
2: ਹਾਂਜੀ
0: 2-0 ਤੇ
2: ਅੱਜ ਆਪਣਾ ਕੈਨੇਡਾ ਦਾ 3 ਵਜੇ
0: ਆਹੋ ਕੈਨੇਡਾ ਅਮਰੀਕਾ ਦੀ ਹੈ ਨੀ ਕੋਈ ਟੀਮ ਹਨਾ ਕਹਿੰਦਾ ਨਫ਼ਰਤ ਬੜੀ ਕਰਦੇ ਨੇ
2: ਕਿੱਥੇ ਆ ਪਰਮਿੰਦਰ ਜੀ ਸੱਚੀ
0: ਚਲੋ ਪਰਮਿੰਦਰ ਜੀ ਰੰਗਿਆ ਸਤਿ ਸ਼੍ਰੀ ਅਕਾਲ ਜੀ ਨਹੀਂ ਇਹਨਾਂ ਨੂੰ ਚਾਹ ਨੀ ਹਜਮਾਉਣੀ ਬੁਲਾਓ ਫਤਿਹ ਇਹਨਾਂ ਨੂੰ
3: ਬਿਲਕੁਲ
0: ਬਿਲਕੁਲ
3: ਔਰ ਮੈਂ ਦੇਖ ਰਿਹਾ ਸੀ ਫੀਫਾ ਕੱਪ ਦੀ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਲਗਭਗ ਤੁਸੀਂ ਠੀਕ ਹੀ ਦੱਸਿਆ ਕਿ 800-900 ਤੋਂ 1000 ਰੁਪਏ ਟਿਕਟ $1000 ਦੀ ਇੱਕ ਮੈਚ ਦੀ ਟਿਕਟ ਜਾ ਰਹੀ ਹੈ
0: ਜੀ ਆਪਣੇ ਪ੍ਰਿੰਸੀਪਲ ਸਾਹਿਬ ਕਰੋ
3: ਹਰਜੀਤ ਜੀ ਜਿਹੜਾ ਕੱਲ ਜਿਹੜਾ ਉਦਘਾਟਨੀ ਸਮਾਂ ਹੋਏ ਵੱਖ ਵੱਖ ਜਿਹਦੇ ਵਿੱਚ ਵਿਸ਼ਵ ਦੀ ਪ੍ਰਸਿੱਧ ਪੌਪ ਡਾਂਸਰ ਸ਼ਕੀਰਾ ਵੀ ਗਈ ਆ ਹੋਰ ਵੀ ਬਹੁਤ ਨਵੀਂ ਜਿਹੜੇ ਕਲਾਕਾਰਾਂ ਨੇ ਪਰਫੋਰਮੈਂਸ ਕੀਤਾ ਕਮਾਲ ਦਾ ਉਹਨਾਂ ਨੇ ਦ੍ਰਿਸ਼ ਬੰਨੇ ਆ ਸੋ ਉਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਮੈਚਾਂ ਤੋਂ ਤੇ ਵੱਧ ਜਿਹੜੇ ਦੇਖਣ ਵਾਲੇ ਸੀਨ ਸੀ ਕਿ ਕਿਵੇਂ ਦੀਆਂ ਪੇਸ਼ਕਾਰੀਆਂ ਨੇ ਸੱਚਮੁੱਚ ਮੈਨੂੰ ਲੱਗਦਾ ਕਿ ਅੱਜ ਤੱਕ ਜਿਹੜੇ ਫੀਫਾ ਦੇ ਵਿਸ਼ਵ ਕੱਪ ਹੋਏ ਨੇ ਸਭ ਤੋਂ ਵਧੀਆ ਜੇ ਉਦਘਾਟਨੀ ਸਮਾਰੋਹ ਹੋਏ ਨੇ ਤਾਂ ਕੱਲ ਹੋਏ ਨੇ ਜਿਹੜੇ ਅਮਰੀਕਾ ਚ ਵੀ ਹੋਏ ਨੇ ਕੈਨੇਡਾ ਚ ਵੀ ਦੱਸਿਆ ਜਾ ਰਿਹਾ ਔਰ ਮੈਕਸੀਕੋ ਚ ਵੀ ਹੋਏ ਨੇ
0: ਜੀ ਪ੍ਰੈਸਰ ਸਾਹਿਬ ਨੂੰ ਮੇਡੋ ਪਾਉਣ ਦੋ
2: ਇਹ ਤਾਂ ਰਾਣੀ ਉਹ ਤੋਂ ਕ੍ਰਿਕਟ ਤੋਂ ਵੀ ਬਹੁਤ ਮਹਿੰਗੀ ਆ ਕਿਉਂਕਿ ਤਾਂ ਕਮਾਈ ਬਹੁਤ ਜ਼ਿਆਦਾ ਕਮਾਈ ਹੈ ਅੱਛਾ ਹਾਂਜੀ ਮੈਂ ਪਰਮਿੰਦਰ ਜੀ ਕਿਤਾ ਪੁੱਛਣਾ ਜਿਹੜੀਆਂ ਦਿੱਲੀ ਮੈਂ ਕਿਹਾ ਟਿਕਟਾਂ ਵਿਕ ਰਹੀਆਂ ਪਹਿਲਾਂ ਤਾਂ ਉਹ ਵਿਚਾਰੇ ਗਰੀਬ ਸੀਗੇ ਹੁਣ ਤਾਂ ਸਾਰੇ ਅਮੀਰ MLA ਨੇ ਪਤਾ ਲੱਗਿਆ ਕਿੰਨੇ ਕਿੰਨੇ ਦੀਆਂ ਵਿਕੀਆਂ ਇੱਕ ਮੈਨੂੰ ਦੱਸਿਓ ਇੱਕ ਨਾ ਆਪਣੇ ਵਿੱਤ ਮੰਤਰੀ ਸਾਹਿਬ ਨੇ ਇੱਕ ਬੱਸ ਨੂੰ ਝੰਡੀ ਦਿੱਤੀ ਸੀ ਹੈ ਉਹ ਕਹਿੰਦੇ ਕਿੰਨੇ ਕੁ ਪੈਸੇ ਲੈ ਕੇ ਦੇ ਕੇ ਝੰਡੀ ਦਿੱਤੀ ਸੀ ਪਲੀਜ਼ ਦੱਸੋਗੇ ਕਿਉਂਕਿ ਉਹ ਪ੍ਰਾਈਵੇਟ ਬੰਦੇ ਨੇ ਸਰਕਾਰੀ ਤਾਂ ਹੈ ਨੀ ਉਹ ਬੱਸ ਪ੍ਰਾਈਵੇਟ
0: ਕਿਲੋਮੀਟਰ ਸਕੀਮ ਦੀਆਂ ਬੱਸਾਂ ਸਾਰੀਆਂ
2: ਕਿਸੇ ਦੀ ਵੀ ਹੋਵੇ ਪੈਸੇ ਲੈ ਕੇ ਚਟਾਉਂਦੇ ਆ ਹਰੇਕ ਨੂੰ ਕੌਮ ਦਿੰਦਾ
0: ਆਪਣੇ
3: ਨਾ
0: IPTV ਬਾਕਸਾਂ ਤੇ ਨਾ ਜਿਹੜੇ ਸਪੋਰਟਸ ਵਾਲਾ ਚੈਨਲ ਆ ਨਾ ਉਹਦੇ ਤੇ ਜਾ ਕੇ ਹੋਣਾ ਮੈਨੂੰ ਲੱਗਦਾ ਪਹਿਲੇ ਪੇਜ ਤੇ ਸ਼ਾਇਦ ਹੋ ਸਕਦਾ ਹੋਵੇ ਜਿੱਦ ਤੱਕ ਮੈਨੂੰ ਲੱਗਦਾ ਬਾਕੀ ਮੈਂ ਅੱਜ ਕਨਫਰਮ ਕਰਕੇ ਦੱਸ ਦਊ ਤੁਹਾਨੂੰ ਦੇਖ ਕੇ ਠੀਕ ਆ ਕਰਦੇ ਹਾਂ ਕੋਸ਼ਿਸ਼
2: ਥੈਂਕ ਯੂ
0: ਪਰਮਿੰਦਰ ਜੀ ਕਿਲੋਮੀਟਰ ਸਕੀਮ ਬਾਕੀ ਖਬਰਾਂ ਚਲੋ ਬਾਅਦ ਚ ਕਰ ਲੈਣੇ ਕਿਲੋਮੀਟਰ ਸਕੀਮ ਦੇ ਬੜਾ ਪੰਗਾ ਪੈ ਰਿਹਾ ਉੱਥੇ ਜਿਹੜੀਆਂ ਬੱਸਾਂ ਸਾਰੀਆਂ ਮਾਨ ਸਾਹਿਬ ਨੇ ਪਾਈਆਂ ਨੇ ਵਾਡੀਆਂ ਰਾਜਸਥਾਨ ਤੋਂ ਹੀ ਲੱਗੀਆਂ ਉਹਦੇ ਵਾਲੀਆਂ ਹੀ ਰਾਜੀ ਵੜਿੰਗ ਵਾਲੀਆਂ ਤੇ ਉਹਦੇ ਚ ਕੋਈ ਮੁਲਾਜ਼ਮ ਨਹੀਂ ਕਹਿੰਦੇ ਫ੍ਰੀ ਕੋਈ ਲੇਡੀਜ਼ ਨਹੀਂ ਫ੍ਰੀ ਕੋਈ ਸਟੂਡੈਂਟ ਨਹੀਂ ਫ੍ਰੀ ਕੋਈ ਕੁਛ ਨਹੀਂ ਫ੍ਰੀ ਹੈਗੀਆਂ ਪ੍ਰਾਈਵੇਟ ਬੱਸਾਂ ਨੇ ਬਸ ਵੀ ਕਿਰਾਇਆ ਲਓ ਕਹਿੰਦੇ ਅਗਲਿਆਂ ਤੋਂ ਜਿਹਤੋਂ ਲੈਣਾ ਤੁਸੀਂ ਕੀ ਕਹਿਣਾ ਚਾਹੁੰਦੇ
3: ਬਿਲਕੁਲ ਸੈਮੀ ਗਵਰਨਮੈਂਟ ਕਿਹਾ ਜਾਂਦਾ ਔਰ ਇਹ ਇੱਕ ਨਵਾਂ ਟ੍ਰੈਂਡ ਆ ਕਿ ਜਿਹੜੀਆਂ ਕਿਲੋਮੀਟਰ ਸਕੀਮਾਂ ਦੇ ਵਿੱਚ ਪਹਿਲਾਂ ਤਾਂ ਵੈਸੇ ਪਾਸ ਵਗੈਰਾ ਜਾਂ ਚੱਲ ਜਾਂਦੇ ਸੀ ਪਰ ਕਿਉਂਕਿ ਹੁਣ ਸਰਕਾਰ ਕਿਹੜਾ ਕੋਲੋਂ ਕੁਛ ਪਾਉਂਦੀ ਆ ਜਿਵੇਂ ਹੁਣ ਬੀਬੀਆਂ ਸਾਡੀਆਂ ਪੰਜਾਬ ਦੀਆਂ ਹੈਗੀਆਂ ਨੇ ਉਹਨਾਂ ਨੂੰ ਫ੍ਰੀ ਸਫ਼ਰ ਆ ਤੁਸੀਂ ਐਤਵਾਰ ਜਾ ਕੇ ਦੇਖੋ ਕਿ ਬੰਦਾ ਤੁਹਾਨੂੰ ਲੱਭਦਾ ਹੀ ਨਹੀਂ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਮਨੀ ਅਰਨਿੰਗ ਕਰਨ ਵਾਲਾ ਇਹ ਮਾਮਲਾ ਔਰ ਇਹਦੇ ਨਾਲ ਨਾਲ ਇੱਕ ਹੋਰ ਸਮੱਸਿਆ ਵੀ ਆ ਰਹੀ ਹੈ ਕਿ ਕਿਹਾ ਜਾ ਆ ਰਿਹਾ ਕਿ ਰੋਡਵੇਜ਼ ਦੇ ਜਿਹੜੇ ਜਿਹੜੇ ਕੱਚੇ ਮੁਲਾਜ਼ਮ ਸੀ ਉਹ ਵੀ ਜਾਣੋ ਇਨਕਾਰ ਕਰ ਰਹੇ ਨੇ, ਉਹਨਾਂ ਦੀਆਂ ਡਿਊਟੀਆਂ ਵੀ ਇੱਦਾਂ ਜਾਂ ਜਿਹੜੀਆਂ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਨੇ ਏਅਰਪੋਰਟ ਨੂੰ ਬੱਸਾਂ, ਵੋਲਵੋ ਬੱਸਾਂ, ਉਹਨਾਂ ਦੇ ਵਿੱਚ ਵੀ ਲੱਗ ਰਹੀਆਂ ਨੇ। ਸੋ ਕਾਫੀ ਇੱਕ ਸਮੱਸਿਆ ਦੇ ਵਿੱਚ ਜੂਝ ਰਹੀ ਆ ਰੋਡਵੇਜ਼ ਦੀ ਲਾਰੀ। ਹਾਲਾਂਕਿ ਕੱਲ੍ਹ ਮੁੜ ਕੇ ਫਿਰ ਰੜ ਪਈਆਂ ਨੇ, ਪਰ ਇੰਟਰਨਲ ਜਿਹੜਾ ਘਾਟੇ ਵਾਲਾ ਸੌਦਾ ਆ, ਕਿਉਂਕਿ ਜਿਸ ਤਰੀਕੇ ਨਾਲ ਫ੍ਰੀ ਆਫ ਕੋਸਟ ਸਾਰਾ ਕੁਝ ਦਿੱਤਾ ਜਾ ਰਿਹਾ, ਪੈਸਿਆਂ ਦਾ ਘਾਟਾ ਤੇ ਨਾਲ ਦੀ ਨਾਲ ਮੁਲਾਜ਼ਮਾਂ ਦਾ ਜਿੰਨਾ ਸ਼ੋਸ਼ਣ ਹੋ ਰਿਹਾ, ਉਹਨੂੰ ਲੈ ਕੇ ਕਾਫੀ ਕੁਝ ਖਬਰਾਂ ਆ ਰਹੀਆਂ ਨੇ। ਦਿੱਲੀ ਦੀ ਖਬਰ ਸੀ, ਮੈਨੂੰ ਲੱਗਦਾ ਕਾਂਗਰਸ ਦੀ ਖਬਰ ਕਰਕੇ ਗਏ ਨੇ ਪ੍ਰਿੰਸੀਪਲ ਸਾਹਿਬ। ਬਿਲਕੁਲ ਕੱਲ੍ਹ ਹਾਲਾਂਕਿ ਰਾਜਾ ਬੜਿੰਗ ਆਪਣੀ ਪ੍ਰਧਾਨਗੀ ਬਚਾ ਗਏ ਨੇ ਹਰਜੀਤ ਜੀ, ਭਾਈਆਂ ਤੁਹਾਨੂੰ ਵੀ, ਸੋ ਹਲਦੀ ਕੜੀ ਆਪਣੀ ਕੁਰਸੀ ਬਚਾ ਗਏ ਨੇ, ਪਰ ਇਹਦੇ ਨਾਲ ਨਾਲ ਤਿੰਨ ਹੋਰ ਬੌਸ ਲਾਤੇ ਨੇ ਉੱਪਰ, ਜਿਹੜੇ ਪ੍ਰਿੰਸੀਪਲ ਸਾਹਿਬ ਇਸ਼ਾਰਾ ਕਰਕੇ ਗਏ ਨੇ ਕਿ 2027 ਦੀਆਂ ਚੋਣਾਂ ਲਈ ਕਾਂਗਰਸ ਹਾਈਕਮਾਂਡ ਨੇ ਹੁਣੇ ਤੋਂ ਜਿਹੜੀ ਵਿਉਂਤਬੰਦੀ ਘੜ ਲਈ ਆ। ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਅਬਜ਼ਰਵਰ ਨਿਯੁਕਤ ਕਰਦੇ ਨੇ। ਸੋ ਸਭ ਤੋਂ ਬਰੀਕ ਛਾਣਨਾ ਹੁੰਦਾ ਜੀ, ਹੇਠਾਂ ਤੋਂ ਜਦੋਂ ਉੱਪਰ ਨਾ ਜਾਣੇ ਨੇ ਉਹਦੇ ਵਿੱਚ ਕਈ ਭਾ ਪੱਤੇ ਹੋਣੇ ਨੇ, ਉਹਨਾਂ ਦਾ ਜਿਹੜਾ ਆਖਰੀ ਫੈਸਲਾ ਇਹਨਾਂ ਅਬਜ਼ਰਵਰ ਨੇ ਕਰਨਾ। ਸੋ ਜਿਹੜਾ ਇਸ਼ਾਰਾ ਕਰ ਗਏ ਨੇ, ਮੈਨੂੰ ਲੱਗਦਾ ਤਿੰਨ ਇਹ ਜਿਹੜੇ ਕੋਚ ਬਣੇ ਨੇ ਜਾਂ ਜਿਹੜੇ ਬੌਸ ਬਣੇ ਨੇ ਇਹ ਬਹੁਤ ਕੁਝ ਤੈਅ ਕਰਨ ਵਾਲੇ ਨੇ ਪੰਜਾਬ ਦੀ ਰਾਜਨੀਤੀ ਚ ਜੀ।
0: ਰਮਨ ਵਰਮਾ ਜੀ ਕੀ ਕਹਿੰਦੇ, ਕਹਿੰਦੇ ਵੀਰ ਜੀ ਮੈਂ ਜੋਬ ਤੇ ਸੀ, ਟ੍ਰੇਨਿੰਗ ਹੋ ਰਹੀ ਸੀ, ਵੈਰੀ ਸੌਰੀ ਜੀ, ਫੋਨ ਅਲਾਊਡ ਨਹੀਂ ਸੀ, ਆਲਵੇਜ਼ ਰਿਸਪੈਕਟ ਵੀ ਜੀ। ਨਹੀਂ ਨਹੀਂ ਰਮਨ ਭਾਜੀ, ਥੈਂਕ ਯੂ ਸੋ ਮਚ, ਮੈਂ ਤਾਂ ਮਜ਼ਾਕ ਕਰਦਾ ਹੱਸਦਾ ਸੀ, ਕਈ ਵਾਰ ਛੇੜਨਾ ਵੀ ਪੈਂਦਾ ਤਾਂ ਹੀ ਹਾਸਾ ਮਜ਼ਾਕ ਹੋਊਗਾ। ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ। 8475 ਤੋਂ ਵੀ ਭਾਜੀ ਕਹਿੰਦੇ ਵਾਹਿਗੁਰੂ ਅੰਗ ਸੰਗ ਸਹਾਈ ਹੋਣ ਜੀ, ਥੈਂਕ ਯੂ ਸਰ, ਬਹੁਤ ਵਧੀਆ। ਬਲਵੀਰ ਸਿੰਘ ਢੱਟ ਸਾਹਿਬ, ਢੱਟ ਸਾਹਿਬ ਕਿਵੇਂ ਹੋ? ਚਲੋ, ਅਤੇ ਆਂਟੀ ਕੁਮਾਰੀ ਜੀ ਨੇ ਇੱਕ ਗੀਤ ਭੇਜਿਆ ਅਤੇ ਉਹ ਵੀ ਆਪਾਂ ਗੱਲਬਾਤ ਕਰ ਲੈਂਦੇ। ਗਰੀਸ਼ ਸ਼ਰਮਾ ਜੀ ਨਾ ਮੋਰਗੇਜ ਸਪੈਸ਼ਲਿਸਟ ਨੇ, ਤੁਸੀਂ ਟਰੱਕਾਂ ਦਾ ਲੋਨ ਜਾਂ ਘਰਾਂ ਦੀ ਮੋਰਗੇਜ ਕਰਾਉਣੀ ਚਾਹੁੰਦੇ ਹੋ ਤਾਂ ਤੁਸੀਂ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ, 647-606-8110। ਹੋਰਨਬਿਲ ਇੰਸ਼ੋਰੈਂਸ ਬ੍ਰੋਕਰੇਜ ਨੇ, ਰਮਨਦੀਪ ਹੁਣੀ ਕੱਲ੍ਹ ਆਏ ਸੀਗੇ ਸਟੂਡੀਓ, ਅਤੇ ਜੇ ਤੁਸੀਂ ਆਪਣੀ ਬ੍ਰੋਕਰੇਜ ਨੂੰ ਜੁਆਇਨ ਕਰਨੀ ਚਾਹੁੰਦੇ ਹੋ, ਜੁਆਇਨ ਕਰਨਾ ਚਾਹੁੰਦੇ ਹੋ, ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, ਉਹਦੇ 'ਚ ਹੈਲਪ ਕੀਤੀ ਜਾਊਗੀ ਤੁਹਾਡੀ। 200 ਬਿਲਕੰਸਲ ਰੋਡ, ਯੂਨਿਟ ਨੰਬਰ 7, ਬਰੈਂਪਟਨ ਦੇ ਵਿੱਚ ਨੇ, ਡੈਕਸੀ ਐਂਡ ਐਡਵਾਂਸ ਦਾ ਏਰੀਆ ਜਾਂ ਐਡਵਾਂਸ ਐਂਡ ਬਿਲਕੰਸਨ ਦਾ ਖੂੰਜਾ ਕਹਿ ਸਕਦੇ ਹਾਂ। 647-237-3131 'ਤੇ ਸੰਪਰਕ ਕਰ ਲਓ। ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਿਟੀ, ਸੁਪਰਵੀਜ਼ਾ, RESP, RRSP ਕਰਾਉਣੀ ਆ, ਉਹਨਾਂ ਨਾਲ ਸੰਪਰਕ ਕਰ ਲਿਓ ਜਾਂ ਮੇਰੇ ਨਾਲ ਸੰਪਰਕ ਕਰ ਲਿਓ। 647-237-3131, 647-237-3131 'ਤੇ ਸੰਪਰਕ ਹੋ ਸਕਦਾ। ਡਾਕਟਰ ਰਜਿੰਦਰ ਗੁਰਾਇਆ ਸਾਹਿਬ ਹਾਜ਼ਰੀ ਲਾਏ ਗਏ ਨੇ, 416-884-5486, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ ਕੋਈ ਪੇਨ ਆ ਕਿਤੇ ਵੀ, 416-884-5486। ਨਾਵੇਰ ਕੌਂਫਰਟ ਤੋਂ ਸੰਧੂ ਸਾਹਿਬ ਜੀ ਸੁੱਤੇ ਪਏ ਨੇ, ਉੱਠੇ ਨਹੀਂ, ਮੈਨੂੰ ਲੱਗਦਾ ਲੇਟ ਹੋ ਗਏ ਹੋਣੇ ਰਾਤ, ਨਹੀਂ ਤਾਂ ਆ ਜਾਣਾ ਸੀ ਉਹਨੂੰ ਦੋ ਵਾਰ ਉਹਨਾਂ ਨੇ। ਏਸੀ ਹੀਟ ਪੰਪ ਲਗਾਉਣਾ ਚਾਹੁੰਦੇ ਹੋ, ਏਸੀ ਵਿੱਚੇ ਜਿਵੇਂ ਮੇਰੇ ਵੀ ਘਰ ਸਾਡੇ ਲਾ ਕੇ ਗਏ ਆ, ਅਤੇ ਫਰਨਸ ਦਾ ਕੋਈ ਕੰਮ ਆ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਆ, ਅਤੇ 647-706-4640, 647-706-4640 'ਤੇ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਅਤੇ ਕੁਆਲਿਟੀ ਲੋਜਿਸਟਿਕ ਕੈਂਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, ਸਿਟੀ ਦੇ ਵਿੱਚ ਕੰਟੇਨਰਾਂ ਦੀ ਜੋਬ ਆ, ਜਾਂ ਤੁਸੀਂ ਮੌਂਟਰੀਅਲ ਨੂੰ ਚੱਲਣਾ ਚਾਹੁੰਦੇ ਹੋ ਓਨਰ ਆਪਰੇਟਰ ਜਾਂ ਐਜ਼ ਏ ਡਰਾਈਵਰ ਕੰਪਨੀ ਦੇ, 416-717-1739 ਅੱਜੇ ਕਰ ਲਓ ਕਾਲ, ਸ਼ਾਮ ਨੂੰ ਚਾਹੇ ਕੰਮ 'ਤੇ ਚੱਲ ਜਿਓ। ਕੱਲ੍ਹ ਨੂੰ ਮੂਹਰੇ ਵੀਕਐਂਡ ਆ ਗਿਆ ਨਾ, ਫਿਰ ਐਪਲੀਕੇਸ਼ਨ ਨਹੀਂ ਹੋਣੀ, ਅੱਜ ਐਪਲੀਕੇਸ਼ਨ ਕਰੋ ਅਤੇ ਕੱਲ੍ਹ ਨੂੰ ਕੰਮ 'ਤੇ ਚੜ੍ਹ ਜਾਓ, ਚਾਹੇ ਸ਼ਾਮ ਨੂੰ ਚੜ੍ਹ ਜਾਓ। 416-717-2829-4155-9311 'ਤੇ ਸੰਪਰਕ ਕਰ ਲਓ। ਜਗਤਾਰ ਸਿੰਘ ਚੱਠਾ ਸਾਹਿਬ ਨਾਲ, 1497 ਬੁੱਲੇਵਾਰਡ, ਯੂਨਿਟ ਨੰਬਰ 4, ਈਟੋਬਿਕ ਦੇ ਵਿੱਚ ਨੇ, ਗੁਰਬਖਸ਼ ਭਾਅ ਜੀ ਐਂਡ ਜਸਵੀਰ ਭਾਅ ਜੀ ਵੀ ਹੋਣਗੇ ਉੱਥੇ, 416-717-2829-4339, 416-455-9311। ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਮਨਜੀਤ ਭਾਅ ਜੀ, ਤੁਹਾਡੀ ਕੌਲ ਆਉਂਦੀ ਸੀ ਜਸਵਾਲ ਸਾਹਿਬ, ਕੱਟ ਗਈ ਮੈਨੂੰ ਲੱਗਦਾ, ਜਦੋਂ ਤੁਸੀਂ ਕੌਲ ਹੋਲਡ ਕਰ ਲੈਂਦੇ ਨਾ, ਮੰਨ ਲਓ ਤੁਸੀਂ ਇੱਧਰੋਂ ਕੌਲ ਮਿਲਾਉਂਦੇ ਹੋ, ਇੱਧਰੋਂ ਤੁਹਾਨੂੰ ਆਵਾਜ਼ ਨਹੀਂ ਸੁਣਦੀ ਪ੍ਰੋਗਰਾਮ ਦੀ, ਹੈ ਨਾ, ਇਹ ਪਿਛਲੇ ਕਈ ਚਿਰ ਤੋਂ ਪ੍ਰੋਬਲਮ ਆ ਰਹੀ ਹੈ, ਪਰ ਮੈਂ ਵੀ ਉਹਨਾਂ ਨੂੰ ਇੱਕ ਦੋ ਵਾਰ ਕਿਹਾ, ਉਹ ਸੁਣਦੇ ਸੁਣਦੇ ਯਾਰ ਹੁਣ ਪਤਾ ਨਹੀਂ ਕਿੱਦਾਂ ਕਰਦੇ ਆ, ਕਹੂੰਗਾ ਮੈਂ ਅੱਜ ਸਪੈਸ਼ਲੀ ਕਹੂੰਗਾ, ਤੁਹਾਡਾ ਨਾਂ ਲੈ ਕੇ ਸਾਰਿਆਂ ਦੇ ਨਾਂ ਲੈ ਲੈਣੇ ਮੈਂ ਜਿੰਨੇ ਅੱਜ ਮੇਰੇ ਕੋਲ ਨਾਂ ਆਏ, ਜਾਂ ਮੈਨੂੰ ਭੇਜ ਦਿਓ ਆਪਣੇ ਆਪਣੇ ਨਾਮ ਵੀ ਇੱਦਾਂ ਪ੍ਰੋਬਲਮ ਆਉਂਦੀ ਹੈ, ਫਿਰ ਮੈਂ ਉਹੀ ਮੈਸੇਜ ਚੱਕ ਕੇ ਸਕਰੀਨਸ਼ੋਟ ਲੈ ਕੇ ਦਿਖਾ ਸਕਦਾ ਉਹਨਾਂ ਨੂੰ। 74 ਤੋਂ ਭਾਅ ਜੀ ਕਹਿੰਦੇ ਗੁੱਡ ਮੋਰਨਿੰਗ ਬਾਈ ਜੀ, ਥੈਂਕ ਯੂ ਸਰ, ਗੁਰਜੰਟ ਬਾਈ ਜੀ, ਮੈਡਮ ਜੀ ਕਿਵੇਂ ਹੋ? ਅਤੇ 0064 ਤੋਂ ਸਤਿ ਸ਼੍ਰੀ ਅਕਾਲ ਵੀਰੇ। ਅੱਛਾ ਪਰਮਿੰਦਰ ਜੀ, ਇੱਕ ਬਰਾੜ ਸਾਹਿਬ ਨੇ, ਪ੍ਰਿਤਪਾਲ ਬਰਾੜ ਜੀ, ਬਰਾੜ ਸਾਹਿਬ ਥੈਂਕ ਯੂ ਸੋ ਮਚ। ਇੱਕ ਸਾਡੇ ਉਰੋਂ ਕੱਲ੍ਹ ਆਪਣੇ ਅਕਾਲੀ ਲੀਡਰ ਨੇ ਬੰਟੀ ਰਮਾਣਾ ਜੀ, ਪਰਮਬੰਸ ਸਿੰਘ ਬੰਟੀ ਰਮਾਣਾ, ਉਹਨਾਂ ਨੂੰ ਕਹਿੰਦੇ ਮੋੜਿਆ ਇੱਥੇ ਕੁਛ ਹੋਰ ਅਫਵਾਹਾਂ ਨੇ, ਇੰਡੀਆ 'ਚ ਭਾਰਤ 'ਚ ਕੁਛ ਹੋਰ ਗੱਲਾਂ ਚੱਲ ਰਹੀਆਂ, ਤੁਹਾਡੀ ਨਿਗਾਹ ਦੇ ਵਿੱਚ ਕੀ ਹਿਸਾਬ ਕਿਤਾਬ ਜਿਹਾ, ਕੀ ਹੋ ਗਿਆ?
3: ਦੇਖੋ ਜੀ, ਕੈਨੇਡਾ ਦੇ ਵਿੱਚ ਕੱਲ ਦੋ ਵੱਡੇ ਇਵੈਂਟ ਹੋਣੇ ਸੀ, ਇੱਕ ਤਾਂ ਫੀਫਾ ਵਰਲਡ ਕੱਪ ਦੀ ਤਾਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ, ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕਾਫੀ ਦੇਰ ਤੋਂ ਬਾਅਦ ਇੱਕ ਵਿਦੇਸ਼ੀ ਵਫਦ ਜਾਣਾ ਸੀ, ਸੋ ਇਹ ਵੀ ਉੱਥੇ ਪਹੁੰਚਿਆ, ਪਰ ਉਹ ਵਫਦ ਦੇ ਪਹੁੰਚਣ ਹੋਰ ਘਟਨਾ ਹੋ ਗਈ ਆ, ਜਿਵੇਂ ਤੁਸੀਂ ਦੱਸਿਆ ਕਿ ਟਰਾਂਟੋ ਏਅਰਪੋਰਟ ਤੋਂ ਵਾਪਸ ਮੁੜੇ ਗਏ ਨੇ ਪਰਮਬੰਸ ਸਿੰਘ ਬੰਟੀ ਰਮਾਣਾ ਅਕਾਲੀ ਆਗੂ। ਹੁਣ ਕਾਰਨ ਕੀ ਬਣਿਆ? ਕਾਰਨ ਇਹ ਬਣਿਆ ਹਰਜੀਤ ਜੀ, ਉਹ ਕਾਰਨ ਤੇ ਵੀ ਜਾਂਦੇ ਆ, ਵੈਸੇ ਪਹਿਲਾਂ ਆਪਾਂ ਦੱਸਦੇ ਜਾਈਏ ਕਿ ਬੰਟੀ ਰਮਾਣਾ ਤੋਂ ਕੈਨੇਡਾ ਦੇ ਏਅਰਪੋਰਟ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਘੰਟਿਆਂ ਬੱਧੀ ਪੁੱਛਗਿੱਛ ਕੀਤੀ ਆ। ਮਾਮਲਾ ਕੀ ਆ? ਮਾਮਲਾ ਉਹਨਾਂ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜੇ ਪੰਜਾਬ ਦੇ ਵਿੱਚ ਜਿਹੜੀਆਂ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਹੋਇਆ ਸੀ, ਇੱਕ ਤਾਂ ਉਹ ਮਾਮਲਾ ਦੱਸਿਆ ਜਾਂਦਾ, ਦੂਸਰਾ ਉਸ ਤੋਂ ਵੀ ਵੱਡਾ ਮਾਮਲਾ ਇਹ ਦੱਸਿਆ ਜਾ ਰਿਹਾ ਕਿ ਫਿਲੀਪਾਈਨ ਦਾ ਰਹਿਣ ਵਾਲਾ, ਫਿਲੀਪਾਈਨ ਦੇ ਮਨੀਲਾ ਸ਼ਹਿਰ ਦਾ ਰਹਿਣ ਵਾਲਾ ਇੱਕ ਵਿਅਕਤੀ ਆ, ਜਿਹਨੇ ਬੰਟੀ ਰਮਾਣਾ ਦੇ ਖਿਲਾਫ ਕੈਨੇਡਾ ਦੇ ਇਮੀਗ੍ਰੇਸ਼ਨ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਭੇਜੀਆਂ ਹੋਈਆਂ ਨੇ, ਸੋ ਉਹਨਾਂ ਦੀ ਪੁੱਛਗਿੱਛ ਲਈ ਵੀ ਕਹਿੰਦੇ ਬੰਟੀ ਰਮਾਣਾ ਨੂੰ ਕਾਫੀ ਗ੍ਰਿਲ ਕੀਤਾ ਗਿਆ, ਪਰ ਉਹ ਜਿਹੜੀ ਮੌਕੇ ਦੀ ਰਿਪੋਰਟ ਆ ਕਿ ਉਹ ਆਪਣੇ ਜਿਹੜੇ ਜਵਾਬ ਉਹਨਾਂ ਨੇ ਦੇਣੇ ਸੀ ਤਸੱਲੀ ਵਕਤ ਤਰੀਕੇ ਨਾਲ ਨਹੀਂ ਦੇ ਸਕੇ। ਹਾਲਾਂਕਿ ਹਰਜੀਤ ਜੀ, ਇਹ ਵੀ ਇੱਕ ਇੰਟਰਸਟਿੰਗ ਪੱਖ ਬਣਦਾ ਇਸ ਮਾਮਲੇ ਦਾ ਕਿ ਬੰਟੀ ਰਮਾਣਾ ਨੇ ਉਸ ਵੇਲੇ ਇਹ ਵੀ ਕਿਹਾ ਕਿ ਮੇਰੀ ਇੱਕ ਧੀ ਆ ਜਿਹੜੀ ਕੈਨੇਡਾ 'ਚ ਰਹਿ ਰਹੀ ਆ, ਮੈਂ ਉਹਨੂੰ ਮਿਲਣਾ ਆ, ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਗੱਲ ਨੂੰ ਵੀ ਮੰਨਣ ਤੋਂ ਇਨਕਾਰ ਕਰਤਾ। ਵੈਸੇ ਹਰਜੀਤ ਜੀ, ਇਹ ਵੀ ਖਬਰ ਆ ਰਹੀ ਆ ਕਿ ਅਕਾਲੀ ਦਲ ਬਾਦਲ ਵਾਲੇ ਹੁਣ ਜਿਹੜੇ ਵਿਦੇਸ਼ਾਂ 'ਚ ਵਫਦ ਭੇਜਣ ਵਾਲੇ ਫੈਸਲੇ ਨੂੰ ਮੁੜ ਕੇ ਵਿਚਾਰਨ ਲਈ ਜੱਕੋ ਤੱਕੀ 'ਚ ਆ, ਨਾਲ ਦੀ ਨਾਲ ਬੰਟੀ ਰਮਾਣਾ ਦੀ ਪ੍ਰਤੀਕਿਰਿਆ ਵੀ ਆ ਗਈ ਆ, ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸ਼ਹਿ ਦੇ ਉੱਪਰ ਮੈਨੂੰ ਕੈਨੇਡਾ 'ਚ ਜਿਹੜਾ ਰੋਕਿਆ ਗਿਆ, ਐਂਟਰੀ ਰੋਕੀ ਗਈ ਆ। ਵੈਸੇ ਇਸ ਘਟਨਾ ਨੂੰ ਲੈ ਕੇ ਕਾਫੀ ਜਿਹੜਾ ਪੰਜਾਬ ਦਾ ਮਾਹੌਲ ਗਰਮਾਇਆ ਹੋਇਆ, ਵੱਖ ਵੱਖ ਪਾਰਟੀਆਂ ਵੱਖ ਵੱਖ ਬਿਆਨ ਦੇ ਰਹੀਆਂ ਨੇ, ਪਰ ਹਾਲ ਦੀ ਘੜੀ
0: ਐਂ ਤਾਂ ਇੱਕ ਵਾਰ ਤੁਹਾਨੂੰ ਚੇਤਾ, ਮੌਂਟਰੀਅਲ ਦੇ ਵਿੱਚ ਸੰਧਵਾ ਸਾਹਿਬ ਨੂੰ ਤੇ ਕਰਤਾਰ ਸਿੰਘ ਉਹ ਦੂਜੇ ਸੀ, ਕੀ ਉਹਨਾਂ ਦਾ ਕੀ ਨਾਮ ਸੀ, ਉਹ ਵੀ ਬੱਲਾਚੌਰ ਏਰੀਏ ਤੋਂ ਸੀ ਸ਼ਾਇਦ, ਜੇ ਮੈਂ ਰੋਂਗ ਨਾ ਹੋਵਾਂ, ਉਹਨਾਂ ਨੂੰ ਵੀ ਰੋਕਿਆ ਸੀ ਬਤੌਰ MLA ਸੀ ਉਹ ਤਾਂ ਉਸ ਵਕਤ, ਮੌਂਟਰੀਅਲ ਤੋਂ ਰੋਕਤਾ ਸੀ ਉਹਨਾਂ ਨੂੰ, ਨਾ ਵਾਪਸ ਮੋੜਿਆ ਸੀ, ਆਪਾਂ ਉਹਨਾਂ ਨੇ ਇੰਟਰਵਿਊ ਵੀ ਕੀਤੀ ਸੀ ਸੰਧਵਾ ਸਾਹਿਬ ਨਾਲ, ਤੁਹਾਨੂੰ ਚੇਤਾ ਹੋਣਾ ਇੱਥੇ। ਅੱਛਾ, ਤੇ ਨੰਬਰ ਦੋ, ਤੇ ਇੱਥੇ ਜਿਹੜੀ ਅਫਵਾਹ ਥੋੜ੍ਹੀ ਜਿਹੀ ਉੜੀ ਆ ਵੀ ਇੱਕ ਤਾਂ ਵਿਆਹ ਸਮਾਗਮ ਲਈ ਉਹਨਾਂ ਨੇ ਵੀਜ਼ਾ ਲਵਾਇਆ ਸੀ ਵੀ ਮੇਰਾ ਇੱਥੇ ਕਿਸੇ ਦੇ ਵਿਆਹ 'ਚ ਐਂਟਰੀ ਕਰਨੀ ਆ ਮੈਂ ਜਾਣਾ, ਅਤੇ ਪਰ ਉਹਨਾਂ ਨੇ ਕਹਿੰਦੇ ਵੀ ਜਦ ਪੋਸਟਾਂ, ਕਿਉਂਕਿ ਪਹਿਲਾਂ ਪੈਣ ਲੱਗ ਗਈਆਂ ਵੀ ਅਕਾਲੀ ਦਲ ਦੀਆਂ ਮੀਟਿੰਗਾਂ ਹੋਣੀਆਂ ਨੇ ਜਾਂ ਕਾਨਫਰੰਸ ਆਉਣੀਆਂ ਜਾਂ ਕੁਛ ਵੀ ਲਾ ਲਓ ਮੀਟਿੰਗਾਂ ਕਰਨੀਆਂ, ਵੀ ਉਹਨਾਂ ਕਰਕੇ ਉਹਨਾਂ ਨੇ ਰੋਕਿਆ ਵੀ ਤੁਸੀਂ ਵਿਆਹ ਦੇ ਵਿੱਚ ਤਾਂ ਨਹੀਂ ਰਹੇ, ਤੁਹਾਡੀਆਂ ਮੀਟਿੰਗਾਂ ਇੱਥੇ ਨੇ, ਇੱਦਾਂ ਵੀ ਰੌਲੇ ਪੈ ਰਹੇ ਆ।
3: ਜੀ ਬਿਲਕੁਲ, ਇਹ ਗੱਲ ਬਿਲਕੁਲ ਜਾਇਜ਼ ਆ ਤੁਹਾਡੀ, ਕਿਉਂਕਿ ਇਹ ਮਾਮਲਾ ਵੀ ਵਿਚਾਰਿਆ ਗਿਆ, ਇਮੀਗ੍ਰੇਸ਼ਨ ਵਾਲਿਆਂ ਨੇ ਇਹ ਸਵਾਲ ਵੀ ਕੀਤਾ ਕਿ ਤੁਸੀਂ ਤਾਂ ਇੱਕ ਸਿਆਸੀ ਮਕਸਦ ਦੇ ਥਰੂ ਇੱਕ ਪੋਲੀਟੀਕਲ ਪਾਰਟੀ ਦੇ ਵਫਦ ਦੇ ਤੌਰ ਤੇ ਆ ਰਹੇ ਹੋ, ਜਦਕਿ ਤੁਹਾਡਾ ਜਿਹੜਾ ਵੀਜ਼ਾ ਜਿਹੜਾ ਉਹ ਇੱਕ ਮੈਰਿਜ ਲਈ ਜਾਂ ਇੱਕ ਆਪਣੀ ਬੇਟੀ ਦੇ ਮਿਲਣ ਲਈ ਤੁਸੀਂ ਅਪਲਾਈ ਕੀਤਾ, ਇਹ ਵੀ ਇੱਕ ਕੰਟਰਡਿਕਸ਼ਨ ਬਣੀ, ਉੱਥੇ ਵਿਰੋਧ ਬਣਿਆ। ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਬੰਟੀ ਰਮਾਣਾ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਕੁਲਤਾਰ ਸਿੰਘ ਸੰਧਵਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਤਾਂ ਬਹੁਤ ਸਾਰੇ ਰੋਕੇ ਨੇ, ਈਵਨ ਕਿ ਸੀਐਮ ਭਗਵੰਤ ਮਾਨ ਨੂੰ ਦੋ ਵਾਰੀ ਰੋਕਿਆ ਗਿਆ ਸੀ ਬਾਹਰ ਜਾਣ ਤੋਂ, ਸੋ ਜਿਹੜਾ ਜਿੱਥੇ ਚੱਲਦਾ ਉਹ ਚਲਾਉਂਦਾ, ਹਾਲ ਦੀ ਘੜੀ ਬੰਟੀ ਰਮਾਣਾ ਚਰਚਾ 'ਚ ਨੇ।
0: ਜੀ ਬਿਲਕੁਲ, ਚਲੋ ਬਾਕੀ ਉਹਨਾਂ ਦੀ ਟੀਮ ਪਹੁੰਚ ਗਈ, ਸਾਡੇ ਵਾਲਾ ਬਾਈ ਆਇਆ ਹੀ ਨਹੀਂ ਗਾ, ਉਹਦਾ ਵੀਜ਼ਾ ਨਹੀਂ ਲੱਗਿਆ ਹਜੇ, ਐਪਲੀਕੇਸ਼ਨ ਕੀਤੀ ਹੋਈ ਹੈ ਭਰਿਆ ਹੋਇਆ ਰਾਜੂ ਖੰਨਾ ਸਾਹਿਬ ਨੇ, ਕੱਲ੍ਹ ਵੀ ਰਾਤ ਵੀ ਮੇਰੀ ਗੱਲ ਹੋਈ ਅਤੇ ਹਜੇ ਉਹਨਾਂ ਨੇ ਵੀਜ਼ਾ ਉਹਨਾਂ ਨੂੰ ਮਿਲਿਆ ਨਹੀਂ, ਪਾਸਪੋਰਟ ਭੇਜਿਆ ਹੋਇਆ, ਜੇ ਲੱਗ ਗਿਆ ਤਾਂ ਭਾਈ ਉਹ ਵੀ ਆ ਸਕਦੇ ਆ, ਪਤਾ ਨਹੀਂ ਹਲੇ। ਚਲੋ ਜਦ ਤੱਕ ਤੁਸੀਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਦੀ ਜਾ ਕੇ ਆਇਓ, 905-678-3000 'ਤੇ ਕਰ ਲਿਓ ਗੱਲਬਾਤ, 647-3938-72 'ਤੇ ਗੁਰਜੀਤ ਰੰਧਾਵਾ ਸਾਹਿਬ ਨਾਲ ਸੰਪਰਕ ਕਰ ਲਿਓ। ਜੇ ਤੁਸੀਂ 40-25 ਬਰੈਂਡਨ ਗੇਟ ਡਰਾਈਵ ਮਾਲਟਨ ਮਿਸਿਸਾਗਾ ਦੇ ਵਿੱਚ ਜਾਣਾ ਜਾਂ 10178 ਹੋਰੰਟਾਰੀਓ ਸਟੇਟ 'ਤੇ ਜਾਣਾ, ਅਤੇ ਦੋਨੇ ਲੋਕੇਸ਼ਨਾਂ ਤੋਂ ਤੁਹਾਨੂੰ ਮਠਿਆਈਆਂ ਵੀ ਮਿਲਣਗੀਆਂ, ਮਤਲਬ ਕੇਕ ਵੀ ਮਿਲਣਗੇ, ਤੁਸੀਂ ਤੁਹਾਡੇ ਬਰਥਡੇ ਕੋਈ ਵੀ ਆ ਘਰ 'ਚ, ਕੋਈ ਸੈਰਾਮਨੀ ਆ, ਕੋਈ ਮਤਲਬ ਰਿੰਗ ਸੈਰਾਮਨੀ ਆ, ਵਿਆਹ ਸ਼ਾਦੀ, ਐਨਵਰਸਰੀ, ਬਰਥਡੇ ਪਾਰਟੀ, ਕੇਕ ਕੱਟਦੇ ਹੁੰਦੇ ਆਪਾਂ, ਅਤੇ ਉਹ ਕੱਟਣਾ ਚਾਹੁੰਦੇ ਹੋ, ਜਾਂ ਤੁਸੀਂ ਮਠਿਆਈਆਂ ਲੈ ਕੇ ਜਾਣੀਆਂ, ਥਾਲੀਆਂ ਲੈਣੀਆਂ, ਰੋਟੀਆਂ ਲੈਣੀਆਂ, ਨਾਨ ਲੈਣੇ ਆ, ਕੇਟਰਿੰਗ ਕਰਾਉਣੀ ਆ, ਤਾਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ ਸੰਪਰਕ ਕਰ ਲਿਓ, 10178 ਹੋਰੰਟਾਰੀਓ ਸਟੀਟ ਬਰੈਂਪਟਨ, 905-840-6006 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਅਗਲੀ ਖਬਰ ਆ, ਰੂਸ ਕੈਨੇਡਾ ਦੇ ਭੜਕਿਆ, ਯੂਕਰੇਨ ਨਾਲ ਡਰੋਨ ਡੀਲ 'ਤੇ ਪ੍ਰਗਟਾਇਆ ਇਤਰਾਜ਼, ਅਤੇ ਅੱਗੇ ਕੀ ਕਹਿੰਦੇ ਨੇ ਉਹ, ਕਹਿੰਦੇ ਕਿਹਾ ਕੈਨੇਡਾ ਦੀ ਕਾਰਵਾਈ ਜੰਗ ਨੂੰ ਭੜਕਾਉਣ ਵਾਲੀ ਆ ਜੀ। ਕਹਿੰਦੇ ਪੈਨਸਲਵੇਨੀਆ ਦੇ ਗਵਰਨਰ ਜੋਸ਼ ਸੈਪੀਰੋ ਨੇ ਕਿਹਾ ਟਰੰਪ ਦੀਆਂ ਕੈਨੇਡਾ ਪ੍ਰਤੀ ਟਿੱਪਣੀਆਂ ਮੰਦਭਾਗੀਆਂ। ਓਨਟਾਰੀਓ ਦੇ ਪ੍ਰੀਮ ਡਗਫੋਰਡ ਨਾਲ ਮੁਲਾਕਾਤ, ਵਪਾਰਕ ਡੀਲ 'ਤੇ ਸਮਝੌਤਾ ਹੋ ਗਿਆ ਜੀ, ਚੱਕ ਦੋ ਫੱਟੇ। ਕੈਨੇਡਾ 'ਚ ਅਪਰਾਧ 'ਚ ਵਰਤੀਆਂ ਜਾਣ ਵਾਲੀਆਂ 70% ਗੰਨਾ ਘਰੇਲੂ ਬਾਜ਼ਾਰ 'ਚ ਬਣੀਆਂ ਨੇ। 67% ਗੰਨਾ ਘਰੇਲੂ ਜੁਗਾੜ ਨਾਲ ਤਿਆਰ ਕੀਤੀਆਂ ਗਈਆਂ ਨੇ। ਲਓ ਜੀ, ਚੱਕ ਦੋ ਫੱਟੇ, ਫੜਦੇ ਨਹੀਂ ਇਹ ਵੀ। ਗੋਡਰੀ ਹਾਓ ਅੰਤਰਰਾਸ਼ਟਰੀ ਬ੍ਰਿਜ ਦੀ ਰੀਬਨ ਕਟਾਈ ਮੁੜ ਖਟਾਈ 'ਚ ਪਈ। ਹੁਣ ਇਹਨਾਂ ਨੇ ਦੋਨਾਂ ਨੇ ਕੰਟਰੀਆਂ ਨੇ ਭਾਈ ਅੱਗੇ ਪਾਤੀ। ਉਹ ਕਹਿੰਦੇ ਵੀ 15 ਤਰੀਕ ਵਾਲੀ ਜਿਹੜੀ ਸੈਰਮਨੀ ਕਰਨੀ ਸੀ, ਅਸੀਂ ਰੀਬਨ ਕੱਟਣਾ ਸੀ, ਉਹ ਭਾਈ ਹੁਣ ਅੱਗੇ ਚੱਕ ਕੇ ਡੇਟ ਦੱਸਣਗੇ। ਅਤੇ ਕਿਊਬਕ ਵਾਲਿਆਂ ਨੂੰ ਵਧਾਈਆਂ ਭਾਈ। ਕਿਊਬਕ ਮੋਂਟਰੀਅਲ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਐਨਰਜੀ ਡਰਿੰਕ 'ਤੇ ਰੋਕ ਲੱਗ ਗਈ ਆ। ਵੈਰੀ ਗੁੱਡ, ਸ਼ਾਬਾਸ਼, ਚੱਕ ਦੋ ਫੱਟੇ, ਵਧੀਆ ਗੱਲ ਆ। ਅਮਰੀਕਾ ਇਰਾਨ ਟਰੱਕ 'ਚ ਨਵਾਂ ਮੋੜ। ਡੋਨਾਲਡ ਟਰੰਪ ਦਾ ਦਾਵਾ, ਅਸੀਂ ਜੰਗ ਖਤਮ ਕੀਤੀ। ਇਰਾਨ ਨੇ ਰਿਪੋਰਟਾਂ ਨੂੰ ਦੱਸਿਆ ਮਹਿਜ਼ ਅਟਕਲਾਂ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵੱਡਾ ਘੁਟਾਲਾ, 954 ਕਰੋੜ ਰੁਪਏ ਦੇ ਵੱਡੇ ਘੁਟਾਲੇ ਦੇ ਪਿੱਛੇ ਮਾਸਟਰ ਮਾਈਂਡ ਮਾਖੀ ਜਾਨੀ ਗ੍ਰਿਫਤਾਰ ਹੋ ਗਿਆ ਜੀ। ਇੰਗਲੈਂਡ 'ਚ ਪੰਜਾਬੀ ਨੌਜਵਾਨ ਦਾ ਕਤਲ ਹੋ ਗਿਆ, 26 ਸਾਲਾ ਗੁਰਭੇਜ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ, ਇਹ ਮਾੜੀ ਖਬਰ ਆ। ਮੈਕਸੀਕੋ ਨੇ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾਤਾ। ਬਾਸੀ ਸਾਹਿਬ, ਤੁਹਾਡੀ ਕਾਲ ਆਉਂਦੀ ਸੀ, ਤੁਸੀਂ ਦੁਬਾਰਾ ਕਾਲ ਕਰ ਲਓ। ਚਲੋ, ਅਤੇ ਆਪਾਂ ਚੱਲੀਏ ਹੁਣ ਕਿੱਥੇ ਜਾਣਾ? ਆਪਾਂ ਜਾ ਕੇ ਆਉਣਾ ਪੰਜਾਬੀ ਟਿਫਨ ਸਰਵਿਸ ਵਾਲਿਆਂ ਦੇ। ਉਹ ਕੀ ਕਹਿੰਦੇ ਨੇ ਪਰਮੋਣੀ? ਪਰਮੋਣੀ ਕਹਿੰਦੇ ਨੇ ਵੀ ਜੇ ਤੁਸੀਂ ਵਧੀਆ ਪੌਸ਼ਟਿਕ ਭੋਜਨ ਖਾਣਾ ਚਾਹੁੰਦੇ ਹੋ, ਵਧੀਆ ਤੱਤਾ ਗਰਮ ਗਰਮ, ਬਸ ਵੀ ਐਂ ਕਹੋ ਵੀ ਇਹ ਤਾਂ ਫੂਕਾ ਮਾਰ ਕੇ ਖਾਣਾ ਪੈਣਾ, ਅਤੇ ਭਾਈ ਨਾਲੇ ਐਨ ਵੈਜੀਟੇਰੀਅਨ ਟੋਟਲੀ। 437-430-10 ਰੇਟ ਮਿਲਟਨ ਐਂਡ ਓਕਵਿਲ ਦੇ ਵਿੱਚ ਡਿਲੀਵਰੀ ਆ, ਅਤੇ ਤੁਸੀਂ ਆਪਣਾ ਰੇਟ ਰੂਟ ਪਤਾ ਕਰ ਲਿਓ ਭਾਈ ਉਹਨਾਂ ਤੋਂ, ਹੈ ਨਾ, ਵੀ ਕੀ ਰੇਟ ਲਾਉਂਦੇ ਆ। ਹੁਣ ਮੈਨੂੰ ਰੇਟ ਤਾਂ ਨਹੀਂ ਉਹਨਾਂ ਨੇ ਭੇਜਿਆ, ਅਤੇ ਫਿਰ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ ਕਰ ਲਿਓ ਸੰਪਰਕ। ਹਾਈਜੈਨਿਕ ਹੋਮ ਮੇਡ ਫਰੈਸ਼ ਫੂਡ ਮਿਲੂਗਾ ਤੁਹਾਨੂੰ, ਦਾਲਾਂ ਸਬਜ਼ੀਆਂ ਚੌਲ ਰੋਟੀਆਂ ਨਾਨ ਜੋ ਵੀ ਹੋਊਗਾ। ਇੱਕ ਵਾਰ ਕਰਿਓ ਗੱਲਬਾਤ, ਬਾਕੀ ਮੈਂ ਵੀ ਅੱਜ ਦੇਖੂੰਗਾ ਜੇ ਮੇਰੀ ਗੱਲਬਾਤ ਹੋਈ ਉਹਨਾਂ ਨਾਲ ਦਿਨ 'ਚ, ਸ਼ਾਮ ਨੂੰ ਮੈਂ ਵੀ ਕਰੂੰਗਾ, ਫਿਰ ਮੈਂ ਪੂਰਾ ਐਕਸਪਲੇਨ ਕਰ ਸਕਦਾ। ਅਤੇ ਮਿਲਟਨ ਦੇ ਵਿੱਚ ਐਂਡ ਓਕਵਿਲ ਦੇ ਵਿੱਚ ਡਿਲੀਵਰੀ ਹੈ। 437-430-10 ਰੇਟ 'ਤੇ ਪਰਮਾਣਾਂ ਨਾਲ ਸੰਪਰਕ ਕੀਤਾ ਜਾ ਸਕਦਾ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ। ਅਤੇ ਨਾਲ ਦੀ ਨਾਲ ਚਲੋ ਬਾਸੀ ਸਾਹਿਬ ਨੂੰ ਲਈਏ। ਬਾਸੀ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਲੰਘੇ ਹੋ। ਤੁਸੀਂ ਆਪਣੀ ਸੁਣਾ ਕੇ ਚਲ ਜਾਂਦੇ, ਸਾਡੀਆਂ ਕੌਣ ਸੁਣਦਾ ਫਿਰ?
4: ਤੇਰੀ ਮੈਂ ਸੁਣਨਾ, ਜਿਹੜੀ ਮਰਜ਼ੀ ਸੁਣਾ ਦੇ।
0: ਨਾਲੇ ਕਹਿੰਦੇ ਜੁੜੇ ਨੀ ਪ੍ਰੋਗਰਾਮ ਦੇ ਨਾਲ।
4: ਮੈਂ ਕਿਹਾ ਮਿਲਦਾ ਨਹੀਂ, ਹੁਣ ਮਿਲਿਆ।
0: ਅੱਛਾ, ਫੋਨ ਰੇਡੀਓ ਤਾਂ ਨਹੀਂ ਸੁਣਦੇ ਤੁਸੀਂ ਫਿਰ? ਚਲੋ ਪਾਠ ਸੁਣੋ ਫਿਰ ਤੁਸੀਂ, ਆਪਾਂ ਕੀ ਲੈਣਾ ਬਾਕੀ ਗੱਲਾਂ ਤੋਂ, ਛੱਡੋ ਪਰੇ। ਚਲੋ ਬੋਲੋ ਬੋਲੋ ਫਿਰ, ਬੋਲੋ ਬੋਲੋ।
4: ਇਹ
0: ਤਾਂ ਹੁਣ ਤੁਹਾਨੂੰ ਪਤਾ ਹੋਊਗਾ, ਉਹਨਾਂ ਨੂੰ ਪਰਮਿੰਦਰ ਉਹਨਾਂ ਨੂੰ ਕੀ ਪਤਾ? ਤੁਸੀਂ ਕੱਢ ਕੇ ਲੈ ਕੇ ਆਉਂਦੇ ਹੁੰਦੇ ਹੋ ਨਾਲੇ ਉਹਨਾਂ ਦੇ ਸਪੋਰਟਰ ਹੋ ਤੁਸੀਂ।
4: ਚੱਲ ਮੈਂ ਵੀ ਦੇ ਲਾ ਵਿੱਚੋਂ, ਪਰ ਜੇ ਦਿੱਤਾ ਕੋ ਤਾਂ ਦੱਸੋ, ਨਹੀਂ ਦਿੱਤਾ ਫਿਰ ਰੋਈ ਜਾਣਗੇ ਵਿਚਾਰੇ ਨੂੰ।
0: ਹਾਏ ਵਾ ਰੱਬਾ, ਆਹ ਕੰਮ ਲੋਟ ਆ ਪਰਮਿੰਦਰ ਜੀ ਇਹਨਾਂ ਦਾ, ਇਹ ਦੋਵੇਂ ਪਾਸੇ ਨੂੰ ਹੋ ਜਾਂਦੇ ਆ।
3: ਬਾਸੀ ਸਾਹਿਬ ਦਾ ਕਹਿਣਾ ਠੀਕ ਆ, ਜਿਹੜੀ ਪਹਿਲੀ ਕਿਸ਼ਤ ਮੈਨੂੰ ਲੱਗਦਾ ਆ ਗਈ ਆ, ਕਿਉਂਕਿ ਭਾਖੜਾ ਡੈਮ ਤੋਂ ਪਾਣੀ ਛੱਡਣ ਦੀਆਂ ਖਬਰਾਂ ਨੇ, ਕਹਿੰਦੇ ਐਤਕੀ ਬਹੁਤ ਜ਼ਿਆਦਾ ਪਾਣੀ ਆ ਜੀ। ਸੋ ਜਿੱਦਾਂ
0: ਲੋਕਾਂ ਦੇ ਖੇਤਾਂ 'ਚ ਪਾਣੀ ਪਾਣੀ ਕਰ ਦੇਣਾ, ਪਾਣੀ ਪਾਣੀ ਉਹ ਕਰ ਦੇਣਾ ਹੈ।
3: ਬਿਲਕੁਲ, ਅਜਨਾਲਾ ਸਾਈਡ ਤੋਂ ਖਬਰਾਂ ਆ ਵੀ ਗਈਆਂ ਨੇ, ਉੱਥੇ ਬੰਨ ਟੁੱਟਣੇ ਸ਼ੁਰੂ ਹੋ ਗਏ ਜੀ।
0: ਚੱਕ ਬਾਸੀ ਸਾਹਿਬ, ਜਾਓ ਹੁਣ ਕਰੋ ਸੇਵਾ ਫੇਰ।
3: ਦੇਣਾ ਦੋਣਾ ਤਾਂ ਕੀ ਆ, ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਇਸ ਤਰੀਕੇ ਨਾਲ ਹੀ ਦਿੱਤਾ ਦਵਾਇਆ ਜਾਊਗਾ।
0: ਦੱਸ ਆਹੀ ਤਾਂ ਚੀਜ਼ ਆ। ਚਲੋ ਇੱਕ ਮਿੰਟ ਹੋਲਡ ਰੱਖਿਓ, ਆਂਟੀ ਕੁਮਾਰੀ ਜੀ ਦਾ ਮੈਸੇਜ ਆ ਗਿਆ ਗੀਤ ਲਈ, ਦੁੱਖ ਬੋਲ ਸੁਣਦੇ ਆਪਾਂ।

0: ਭਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
1: ਹਾਏ ਗਾਇਜ਼ ਇੰਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
2: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 serving you from 3 locations.
3: Ladies and gentlemen, you are not ready for this.
4: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮਾਰਗੇਜ ਦੇ ਕਿੰਗ ਗਿਰੀਸ਼ ਸ਼ਰਮਾ.
5: Residential, commercial, refinancing, debt consolidation, second third mortgages, private funds.
4: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ. ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ. ਡੀਲਿੰਗ ਵਿਦ ਆਲ ਬੈਂਕ.
5: ਕਾਲ 6476068110
4: ਔਰ ਵਿਜ਼ਿਟ sharmamortgages.com.
6: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
7: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
6: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
7: 6478355294 647 835 5294 ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨਿਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
8: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए सर्विंग सिंस 1992 फाइनेंसिंग ऑप्शन अवेलेबल टू लोकेशन टू सर्व यू 2575 स्टील एवेन्यू ईस्ट ब्रैम्पटन 905-790-0560 6 Marconi Code Bolton 905-951-9394 Stephen Furniture ke dhamake dar festival season
9: ਨਾਲੇ ਚੋਪੜੀਆਂ ਨਾਲੇ ਦੋ
10: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
11: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
10: ਇੱਕ ਵਾਰ ਆਓਗੇ ਫਿਰ ਬਾਰ ਬਾਰ ਆਓਗੇ
11: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 Queen Street, East Brampton, Major Intersection, Queen and Bramley.
10: Call Gagan or Gurinder at 905-286-9257.
12: ਬਿਲਕੁਲ ਜੀ ਜੇ ਤੁਸੀਂ ਕਾਲੀ ਮਸ਼ੀਨ ਕੋਈ ਖਰਾਬ ਹੋ ਗਈ ਤੁਹਾਡੇ ਜਾਂ ਤੁਸੀਂ ਨਵੀਂ ਲੈਣੀ ਚਾਹੁੰਦੇ ਹੋ ਤੇ ਫਿਰ ਭਾਈ ਤੁਸੀਂ ਸੰਪਰਕ ਕਰ ਲਿਓ ਸੁਖਜਿੰਦਰ ਬਰਾੜ ਸਾਹਿਬ ਨਾਲ ਚਲਦੀ ਮਸ਼ੀਨ ਲੈਣੀ ਹੈ ਘਾਹ ਕੱਟਣ ਵਾਲੀ ਜੇ ਰਿਪੇਅਰ ਕਰਾਉਣੀ ਹੈ ਤੁਸੀਂ ਆਪਣੀ ਜਾਂ ਸਨੋਅ ਰਿਮੂਵਲ ਲੈਣਾ ਚਾਹੁੰਦੇ ਹੋ ਗਰਾਜ ਨਵਾਂ ਲਗਾਉਣਾ ਚਾਹੁੰਦੇ ਹੋ 647-400-2341 647-400-2341 'ਤੇ ਸੰਪਰਕ ਕਰ ਲਿਓ ਪਰਮਿੰਦਰ ਬਿਕਰਮਜੀਤ ਮਜੀਠੀ ਵਾਲੇ ਕੇਸ ਕਿੱਥੇ ਤੱਕ ਪਹੁੰਚਿਆ ਕੀ ਕਹਿੰਦਾ ਫਿਰ ਕੋਰਟ
13: ਦੇਖੋ ਜੀ ਬਿਕਰਮ ਮਜੀਠੀਆ ਨੂੰ ਲੈ ਕੇ ਅੱਜ ਦੋ ਵੱਡੇ ਫੈਸਲੇ ਆਏ ਨੇ ਦੋ ਵੱਡੇ ਮਤਲਬ ਅਪਡੇਟ ਨੇ ਪਹਿਲਾ ਅਪਡੇਟ ਉਹਨਾਂ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮਜੀਠਾ ਥਾਣੇ ਦੇ ਵਿੱਚ ਜੋ ਕੁਛ ਹੋਇਆ ਸੀ ਸੋ ਉਸ ਮਾਮਲੇ ਲੈ ਕੇ ਅੱਜ ਆਖਰੀ ਸੁਣਵਾਈ ਸੀ ਪਰ ਉਹ ਸੁਣਵਾਈ ਜਿਹੜੀ ਹੁਣ 15 ਜੂਨ ਤੱਕ ਟਲ ਗਈ ਹੈ ਕਿਉਂ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਨੇ ਸਟੇਟਸ ਰਿਪੋਰਟ ਦੇਣੀ ਸੀ ਕਿ ਮਜੀਠਾ ਥਾਣੇ ਦੇ ਵਿੱਚ ਹੋਇਆ ਕੀ ਆ ਉਹ ਰਿਪੋਰਟ ਨਹੀਂ ਦਿੱਤੀ ਗਈ ਸੋ ਇਸ ਮਾਮਲੇ ਨੂੰ ਲਗਾਤਾਰ ਲੰਬਾ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰਕਾਰ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਔਰ ਉਸ ਮੌਕੇ ਹਾਈ ਕੋਰਟ ਦੇ ਜੱਜਾਂ ਦੀਆਂ ਟਿੱਪਣੀਆਂ ਬੜੀਆਂ ਤਿੱਖੀਆਂ ਸੀ ਅਰਜੀਤ ਜੀ ਹਾਈ ਕੋਰਟ ਦੇ ਜੱਜਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਜਾਂ ਵਕੀਲਾਂ ਨੂੰ ਇਹ ਵੀ ਪੁੱਛਿਆ ਕਿ ਇਹਨਾਂ ਨੇ ਵਿਕਰਮ ਮਜੀਠੀ ਮਜੀਠੀਆ ਦਾ ਜਿਹੜੇ ਦੋਸ਼ ਲੱਗੇ ਨੇ ਕਿ ਇਹਨਾਂ ਨੇ ਜਿਹੜੇ ਹਥਿਆਰ ਲਹਿਰਾਏ ਨੇ ਜਾਂ ਇਹਨਾਂ ਨੇ ਥਾਣੇ ਦਾ ਕਿਹੜਾ ਰਿਕਾਰਡ ਜਿਹੜਾ ਪਾੜਿਆ ਆ ਜਾਂ ਹੋਰ ਉੱਥੇ ਕੀ ਡੈਮੇਜ ਕੀਤਾ ਉਹਦੀ ਵੀਡੀਓਗ੍ਰਾਫੀ ਤੁਸੀਂ ਦਿਓ, ਐਵੀਡੈਂਸ ਦਿਓ। ਸੋ ਐਵੀਡੈਂਸ ਤਾਂ ਹੁਣ ਕਦੋਂ ਦਿੰਦੇ ਨੇ, 15 ਤਰੀਕ ਨੂੰ ਤੈਅ ਹੋਊਗਾ, ਪਰ ਹਾਲ ਦੀ ਘੜੀ ਇਹ ਮਾਮਲਾ ਥੋੜਾ ਜਿਹਾ ਅੱਗੇ ਪੈ ਗਿਆ। 15 ਜੂਨ ਨੂੰ ਦੇਖਦੇ ਹਾਂ ਕਿ ਕੀ ਹੁੰਦਾ। ਨਾਲ ਦੀ ਨਾਲ ਸੁਪਰੀਮ ਕੋਰਟ ਦੇ ਵਿੱਚ ਜ਼ਰੂਰ ਵਿਕਰਮ ਮਜੀਠੀਆ ਨੂੰ ਝਟਕਾ ਲੱਗਾ। ਕਿਉਂ? ਕਿਉਂਕਿ ਉਹ ਜਿਹੜਾ ਸੰਜੇ ਸਿੰਘ ਮਾਨਹਾਨੀ ਵਾਲਾ ਮਾਮਲਾ ਜਿਹੜਾ 2016 ਤੋਂ ਸ਼ੁਰੂ ਹੋਇਆ ਸੀ, ਉਸ ਮਾਮਲੇ 'ਚ ਜਿਹੜਾ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਆਸ਼ੀਸ਼ ਖਟਾਨ ਤੇ ਸੰਜੇ ਸਿੰਘ ਨੇ ਟਿੱਪਣੀਆਂ ਕੀਤੀਆਂ ਸੀ ਵਿਕਰਮ ਮਜੀਠੀਆ ਤੇ ਕਿ ਇਹ ਚਿੱਟਾ ਮੰਤਰੀ ਆ, ਹੈਰਨ ਵੇਚਦਾ, ਨਸ਼ੇ ਵੇਚਦਾ। ਉਸ ਮਾਮਲੇ ਤੇ ਅਰਵਿੰਦ ਕੇਜਰੀਵਾਲ ਤੇ ਆਸ਼ੀਸ਼ ਖਟਾਨ ਮਾਫੀ ਮੰਗ ਰਹੇ ਸੀ। ਸੰਜੇ ਸਿੰਘ ਵਾਲਾ ਚੱਲਦਾ ਸੀ। ਅੱਜ ਸੁਪਰੀਮ ਕੋਰਟ ਨੇ ਕਿਹਾ ਕਿ ਜਿਵੇਂ ਵਿਕਰਮ ਮਜੀਠੀਆ ਨੇ ਪਟੀਸ਼ਨ ਪਾਈ ਸੀ ਕਿ ਇਹਦੇ ਵਿੱਚ ਹੋਰ ਗਵਾਹੀਆਂ ਵੀ ਸ਼ਾਮਿਲ ਕੀਤੀਆਂ ਜਾਣ, ਸੁਪਰੀਮ ਕੋਰਟ ਕਹਿੰਦੀ ਜੋ ਹਾਈ ਕੋਰਟ ਦਾ ਉਹ ਫੈਸਲਾ ਹੀ ਹੁਣ ਤੁਹਾਨੂੰ ਮੰਨਣਾ ਪਏਗਾ। ਸੋ ਹਾਲ ਦੀ ਘੜੀ ਮੈਨੂੰ ਲੱਗਦਾ ਕਿ ਇਹ ਹੁਣ 10 ਸਾਲ ਪੁਰਾਣਾ ਕੇਸ ਥੋੜਾ ਜਿਹਾ ਹੋਰ ਅੱਗੇ ਚੱਲ ਸਕਦਾ।
12: ਰਾਇਲ ਕੁਰਾਕਰੀ ਬਿਲਾਣਾ ਦੇ ਜਾ ਕੇ ਆਇਓ ਤੁਸੀਂ, ਜੇ ਤੁਸੀਂ ਡਿਨਰ ਸੈੱਟ ਲੈਣਾ, ਅਰਨ ਕੜਾਹੀ ਲੈਣੀ ਹੈ, ਉੱਥੋਂ ਮੱਗ ਸੈੱਟ ਲੈਣਾ, ਕੋਈ ਵੀ ਸਟੇਨਲੈਸ ਸਟੀਲ ਦੇ ਕੁੱਕਵੇਅਰ ਸੈੱਟ ਲੈਣਾ ਚਾਹੁੰਦੇ ਹੋ, ਕਲੇ ਆਈਟਮ ਲੈਣੀ ਹੈ, ਅਲਮੀਨੀਅਮ ਕੁੱਕਟੋਪ ਸੈੱਟ ਲੈਣਾ ਚਾਹੁੰਦੇ ਹੋ, ਅਤੇ ਜਾਂ ਤੁਸੀਂ ਤੰਦੂਰ ਲੈਣੇ ਆ, ਮਧਾਣੀਆਂ ਲੈਣੀਆਂ, ਅਤੇ ਫਿਰ ਕਰ ਲਿਓ ਸੰਪਰਕ 15-10 ਡਰਿਊ ਰੋਡ ਯੂਨਿਟ ਨੰਬਰ 15 ਮਿਸਾਗਾ ਦੇ ਵਿੱਚ ਨੇ ਰੋਇਲ ਕਰੋਕਰੀ ਬਿਲਾ ਵਾਲੇ। ਪਰਵਿੰਦਰ ਭਾਅ ਜੀ ਨੇ 647-296-66 647-296-66 'ਤੇ ਸੰਪਰਕ ਕਰ ਲਿਓ, ਜਾਂ ਫਿਰ 31 ਮੈਲਨੀ ਡਰਾਈਵ ਬਰੈਂਪਟਨ ਦੇ ਵਿੱਚ ਨੇ ਯੂਨਿਟ ਨੰਬਰ 1 ਸਟੀਲ ਐਂਡ ਮੈਲਨੀ ਦਾ ਏਰੀਆ, ਇਹਨੂੰ ਆਪਾਂ ਐਂ ਕਹਿ ਲੈਂਦੇ ਹਾਂ ਫਿਰ, ਅਤੇ ਫਿਰ ਕਰ ਲਿਓ ਸੰਪਰਕ ਤੁਸੀਂ 647-296-66 ਦੇ ਉੱਪਰ। ਪਰਮਿੰਦਰ ਜੀ ਇੱਕ ਖਬਰ, ਕਹਿੰਦੇ ਫੋਨ ਨਾ ਚੁੱਕਣ ਦੇ ਸਬਕ ਸਿਖਾਇਆ, ਕੈਨੇਡਾ 'ਚ ਕਾਰੋਬਾਰੀ ਦੀ ਦੁਕਾਨ 'ਤੇ ਬਿਸ਼ਨੋਈ ਗੈਂਗ ਵੱਲੋਂ ਫਾਇਰਿੰਗ। ਇਹ ਮਾਲ ਸਵੀਟ ਆ ਕੋਈ ਸ਼ਾਇਦ, ਉਹਦਾ ਨਾਮ ਲਿਖਿਆ ਹੋਇਆ, ਬਾਕੀ ਮੈਂ ਪ੍ਰੋਪਰ ਨਹੀਂ ਸਾਨੂੰ ਪਤਾ, ਮਾਲ ਸਵੀਟ ਉਹਨਾਂ ਦੀ ਬਿਸ਼ਨੋਈ ਵਾਲੀ, ਉਹਦੇ 'ਚ ਲਿਖਿਆ ਟਵੀਟ ਦੇ ਵਿੱਚ। ਇੱਕ ਖਬਰ ਸ਼ੋਰਟ ਦੇ ਵਿੱਚ ਰੱਖਣੀ ਹੈ ਪਰਮਿੰਦਰ ਜੀ, ਜਗਰਾਓਂ ਪਿੰਡ ਦੇ ਵਿੱਚ ਕਹਿੰਦੇ ਗੋਲੀਆਂ ਚੱਲ ਗਈਆਂ ਮਾਨੂ ਕੇ ਮੈਡਮ ਦੇ ਪਿੰਡ ਦੇ ਵਿੱਚ।
13: ਬਿਲਕੁਲ, ਜਗਰਾਉਂ ਦੇ ਨੇੜੇ ਪਿੰਡ ਪੈਂਦਾ ਜੀ ਮਾਨੂ ਕੇ, ਉੱਥੇ ਇੱਕ ਵੱਡੀ ਵਾਰਦਾਤ, ਹਾਲਾਂਕਿ ਕੋਈ ਕੈਜੁਅਲਟੀ ਨਹੀਂ ਆ, ਆਮ ਆਦਮੀ ਪਾਰਟੀ ਆਗੂ ਦੇ ਘਰ ਤੇ ਗੋਲੀਆਂ ਚੱਲੀਆਂ, ਜਿਹਨਾਂ ਦਾ ਨਾਂ ਪ੍ਰਗਟ ਸਿੰਘ ਦੱਸਿਆ ਜਾ ਰਿਹਾ ਸੀ। ਹਾਲਾਂਕਿ ਪ੍ਰਗਟ ਸਿੰਘ ਮੌਕੇ ਤੇ ਸੀ, ਪਰ ਉਹਨਾਂ ਦੀ ਮਾਤਾ ਤੇ ਇੱਕ ਛੋਟੀ ਬੱਚੀ ਕਹਿੰਦੇ ਉਸਦੇ ਘਰ ਸੀ, ਦੋਵੇਂ ਬਾਲ ਬਾਲ ਬਚ ਗਈਆਂ ਨੇ। 17 ਰਾਊਂਡ ਫਾਇਰ ਹੋਏ ਆ, 17 ਰਾਊਂਡ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਇੱਕ ਹੈਵੀ ਫਾਇਰਿੰਗ ਮੰਨੀ ਜਾਂਦੀ ਆ, ਇਲਾਕੇ 'ਚ ਦਹਿਸ਼ਤ ਆ, ਔਰ ਇਹਦੇ ਨਾਲ ਇੱਕ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਦੀ ਪੋਜੀਸ਼ਨ ਦਾ ਵੀ ਇੱਕ ਪ੍ਰਗਟਾਵਾ ਹੁੰਦਾ ਕਿ ਜਿਹੜਾ ਖਾਸ ਤੌਰ ਤੇ ਸੱਤਾਧਾਰੀਆਂ ਦੇ ਜੇ ਘਰਾਂ ਦੇ ਉੱਪਰ ਗੋਲੀਆਂ ਚੱਲਦੀਆਂ ਨੇ ਤੇ ਆਮ ਲੋਕਾਂ ਦਾ ਕੀ ਹਾਲ ਹੋ ਸਕਦਾ ਜੀ।
12: ਬਿਲਕੁਲ, ਤੇ ਨਾਲ ਦੀ ਨਾਲ ਤੁਸੀਂ ਜੇ ਤੁਹਾਡੇ ਗਰਾਜ ਦੀ ਡੋਰ ਰਿਪੇਅਰ ਦਾ ਕੰਮ ਹੋਣੇ ਵਾਲਾ, ਗਰਾਜ ਦਾ ਡੋਰ ਦਾ ਕੰਮ ਹੋਣੇ ਵਾਲਾ, ਤਾਂ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-1242। ਉਹ ਕਹਿੰਦੇ ਕੋਈ ਚੈਨ ਖਰਾਬ ਹੋ ਗਈ, ਉਹਦੀ ਬੈਲਟ ਖਰਾਬ ਹੋ ਗਈ, ਕੋਈ ਨੱਟ ਢਿੱਲੇ ਨੇ, ਗੱਡੀ ਗੁੱਡੀ ਵਿੱਚ ਵੱਜ ਗਈ, ਬਿੰਗਾ ਹੋ ਗਿਆ, ਤੇੜਾਂ ਆ ਗਈਆਂ। 647-470-1242 'ਤੇ ਸੰਪਰਕ ਕੀਤਾ ਜਾ ਸਕਦਾ। ਤਰਨ ਚੁੱਗ ਸਮੇਤ 24 ਉਮੀਦਵਾਰਾਂ ਦੇ ਬਿਨਾਂ ਵਿਰੋਧ ਰਾਜ ਸਭਾ 'ਚ ਐਂਟਰੀ ਹੋ ਗਈ ਹੈ ਜੀ, ਅਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੇੜੇ ਗੁਰਦੁਆਰਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਦੀ ਕੋਸ਼ਿਸ਼, ਅਭਿਜੀਤ ਸਿੰਘ ਵਜੋਂ ਹੋਈ ਬੇਅਦਬੀ ਕਰਨ ਵਾਲੇ ਦੀ ਪਛਾਣ, ਯੂਪੀ ਦੇ ਸਹਾਰਨਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਮੁਲਜ਼ਮ। ਮੁਲਜ਼ਮ ਅਭਿਜੀਤ ਸਿੰਘ ਨੇ ਪਵਨ ਸਰੂਪ ਅੱਗਿਓਂ ਸ਼੍ਰੀ ਸਾਹਿਬ ਚੁੱਕਣ ਦੀ ਕੀਤੀ ਸੀ ਕੋਸ਼ਿਸ਼। ਪਰਮਿੰਦਰ ਜੀ ਥੈਂਕ ਯੂ ਸੋ ਮਚ, ਜੁੜਦਾ ਕੱਲ੍ਹ ਦੇ ਪ੍ਰੋਗਰਾਮ ਨੂੰ, ਮੰਡੇ ਨੂੰ। ਥੈਂਕ ਯੂ, ਹੈਵ ਏ ਨਾਈਸ ਵੀਕਐਂਡ। ਸਾਹਿਬ ਨੂੰ ਲਓ ਨਜ਼ਾਰੇ, ਖਾਓ ਪਿਓ ਮਿੱਤਰੋ, ਦਿਲ ਕਿਸੇ ਦਾ ਦਿਖਾਇਓ ਨਾ, ਤਵਾ ਕਿਚਨ ਵਾਲੇ ਜ਼ਰੂਰ ਜਾ ਕੇ ਆਇਓ, 50 ਸਨੇਵਲ ਗੇਟ ਬਰੈਂਪਟਨ ਦੇ ਵਿੱਚ ਨੇ, 905-790-1699, ਦਾਰਾ ਸਿੰਘ ਪਰੌਠਾ ਖਾਣਾ ਤਾਂ ਉੱਥੇ ਕਰ ਲਿਓ ਸੰਪਰਕ, ਤਵਾ ਕਿਚਨ ਵਾਲਿਆਂ ਦਾ 50 ਸਨੇਵਲ ਗੇਟ, 905-790-1699। ਆਪਾਂ ਦੋ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ ਵੀ ਕਰ ਦਿਓ ਮਾਫ, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ, ਤਾਂ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਮੰਡੇ ਨੂੰ ਮਿਲਦੀ ਉਮੀਦ ਨਾਲ, ਆਪਣੇ ਤੋਂ ਬਾਅਦ ਲੈ ਕੇ ਪ੍ਰੋਗਰਾਮ ਸੱਜਰੀ ਸਵੇਰ ਸ਼ੰਮੀ ਪੱਠਲੂਣੀ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਤੇ ਵੀਜ਼ੇ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ JN ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਜੀ ਹਾਂ ਦੋਸਤੋ ਤੁਸੀਂ ਹੁਣ ਜੁੜੇ ਹੋਏ ਹੋ ਸਿਜਰੀ ਸਵੇਰ ਵਿਦ ਸ਼ੰਭੀ ਭੱਠਲ ਦੇ ਨਾਲ ਤੇ ਸਾਡੇ ਨਾਲ ਆ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ ਮੋਰਗੇ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਰਸ਼ਮੀਤ ਜੀ ਹੋਣਾ ਦੇ ਨਾਲ ਸਹੀ ਜੈਨੂਅਨ ਐਡਵਾਈਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਹੈ ਜੀ 6475394499 6475349449 ਰਸ਼ਮੀ ਕੌਰ ਜੀ ਵੈਲਕਮ ਜੀ ਆਇਆਂ ਨੂੰ ਵੈਰੀ ਗੁੱਡ ਮਾਰਨਿੰਗ ਜੀ
4: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
3: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀ ਜੀ ਰਸ਼ਮੀ ਜੀ ਅੱਜ ਥੋੜੀ ਆਪਾਂ ਗੱਲ ਕਰਾਂਗੇ ਅਪਰੇਜ਼ਲ ਵੈਲਿਊ ਪਰਚੇਜ਼ ਵੈਲਿਊ ਸੋ ਇਹ ਟਰਮਸ ਹੈ ਜਿਹੜੀਆਂ ਵੱਖੋ ਵੱਖਰੀਆਂ ਨੇ ਤੇ ਕਿੱਦਾਂ ਇਹ ਵਰਕ ਕਰਦੀਆਂ ਨੇ
4: ਬਿਲਕੁਲ ਜੀ ਪਹਿਲਾਂ ਗੱਲ ਕਰਦੇ ਹਾਂ ਪਰਚੇਜ਼ ਪ੍ਰਾਈਸ ਦੀ ਜਦੋਂ ਅਸੀਂ ਘਰ ਬਾਏ ਕਰਦੇ ਹੈਗੇ ਆ ਜਿਸ ਪ੍ਰਾਈਸ ਤੇ ਬਾਏ ਕਰਦੇ ਆ ਉਹਨੂੰ ਅਸੀਂ ਕਹਿ ਦਈਦਾ ਪਰਚੇਜ਼ ਪ੍ਰਾਈਸ ਬਟ ਜਦੋਂ ਅਸੀਂ ਬੈਂਕ ਕੋਲੋਂ ਲੋਨ ਲੈਣ ਜਾਣਾ ਉਸ ਵੇਲੇ ਬੈਂਕ ਕੀ ਕਰਦਾ ਇੱਕ ਥਰਡ ਪਾਰਟੀ ਤੋਂ ਮੁੱਲ ਪਵਾਉਂਦਾ ਹੈ ਆਪਣੀ ਪ੍ਰਾਪਰਟੀ ਦਾ ਕਿ ਕਰੰਟ ਮਾਰਕੀਟ ਦੇ ਹਿਸਾਬ ਦੇ ਨਾਲ ਪ੍ਰਾਪਰਟੀ ਵੈਲਿਊ ਕਿੰਨੀ ਹੈਗੀ ਹੈ ਉਹਨੂੰ ਕਹਿ ਦਈਦਾ ਅਸੀਂ ਅਪਰੇਜ਼ਡ ਵੈਲਿਊ ਸੋ ਇਹ ਹੁੰਦਾ ਜੀ ਡਿਫਰੈਂਸ ਕੀ ਪਰਚੇਜ਼ ਪ੍ਰਾਈਸ ਕੀ ਹੈ ਅਪਰੇਜ਼ਡ ਵੈਲਿਊ ਕੀ ਹੈਗੀ ਹੈ ਸੋ ਅਪਰੇਜ਼ਡ ਵੈਲਿਊ ਬੇਸਿਕਲੀ ਡਿਫਰੈਂਟ ਵੀ ਹੋ ਸਕਦੀ ਹੈ ਐਸ ਕੰਪੇਅਰਡ ਟੂ ਸਾਡਾ ਜਿਹੜਾ ਪਰਚੇਜ਼ ਪ੍ਰਾਈਸ ਹੈਗਾ
3: ਜੀ ਜੇ ਤਾਂ ਜਿੱਦਾਂ ਤੁਸੀਂ ਦੱਸਿਆ ਅਪਰੇਜ਼ਲ ਵੈਲਿਊ ਹੈ ਜੇ ਵੱਧ ਆ ਜਾਵੇ ਪ੍ਰੋਪਰਟੀ ਉਹ ਤਾਂ ਚਲੋ ਵਧੀਆ ਗੱਲ ਹੈ ਪਰ ਅੱਜ ਕੱਲ ਜੋ ਇਸ ਟਾਈਮ ਗਰਾਊਂਡ ਰਿਐਲਿਟੀ ਹੈ ਜਿਹੜੇ ਪਹਿਲਾਂ ਪ੍ਰੋਪਰਟੀਆਂ ਪ੍ਰੀ ਕੌਨ ਪ੍ਰੋਜੈਕਟਸ ਹੈ ਜਿਹੜੇ ਜਾਂ ਪ੍ਰੋਪਰਟੀਸ ਹੈ ਜਿਹੜੀਆਂ ਬਾਏ ਕੀਤੀਆਂ ਹੋਈਆਂ ਅੱਜ ਕੱਲ ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਜਿਹੜੀ ਉਹ ਘੱਟ ਆ ਰਹੀ ਹੈ ਜੀ ਰਸ਼ਮੀ ਜੀ ਜੀ
4: ਬਿਲਕੁਲ ਜੀ ਵੈਰੀ ਟਰੂ ਕਿ ਇਹ ਜਿਹੜਾ ਕਾਫੀ ਇਸ਼ੂ ਆ ਰਿਹਾ ਹੈਗਾ ਰੀਸੈਂਟਲੀ ਵੇਖਣ ਚ ਆ ਰਿਹਾ ਜਿੱਦਾਂ ਤੁਸੀਂ ਕਿਹਾ ਜੇ ਤੇ ਵੈਲਿਊ ਵੱਧ ਕੇ ਆਏ ਉਹ ਜੀ ਵੀ ਮਾਰਕੀਟ ਸੀਗੀ ਹੁਣ ਵੀ ਅਗਰ ਓਦਾਂ ਹੁੰਦਾ ਹੈ ਤੇ ਪ੍ਰੋਡਕਟ ਹੈਗੇ ਨੇ ਕਿ ਕੁਝ ਬੈਂਕ ਕੀ ਕਰਦੇ ਨੇ ਐਗਜ਼ਾਮਪਲ ਦੇ ਤੌਰ ਤੇ ਕਿ 800,000 ਦਾ ਘਰ ਕਿਸੇ ਨੇ ਬੁੱਕ ਕੀਤਾ ਸੀ ਮਿਲੀਅਨ ਡਾਲਰ ਦੀ ਮੇਰੀ ਵੈਲਿਊ ਆਈ ਤੇ ਅਸੀਂ ਮਿਲੀਅਨ ਡਾਲਰ ਦੇ ਹਿਸਾਬ ਦੇ ਨਾਲ 80% ਲੋਨ ਮਤਲਬ 800,000 ਤੱਕ ਦਾ ਲੋਨ ਲੈ ਦਿੱਤਾ 100% ਇੱਕ ਤਰ੍ਹਾਂ ਨਾਲ ਲੋਨ ਕੀਤਾ ਸੀਗਾ ਕਲਾਇੰਟ ਵਾਸਤੇ ਬਟ ਅੱਜ ਕੱਲ ਜਿਵੇਂ ਮਾਰਕੀਟ ਡਾਊਨ ਹੈਗੀ ਹੈ ਤੇ ਅਪਰੇਜ਼ਲ ਜਿਹੜੇ ਨੇ ਘੱਟ ਕੇ ਆ ਰਹੇ ਨੇ ਬਹੁਤ ਹੀ ਜਿਹੜਾ ਕਾਮਨ ਹੋਇਆ ਹੋਇਆ ਕਈ ਵਾਰ ਦੇਖਣ ਚ ਆਉਂਦਾ ਹੈਗਾ ਕਿ ਕਲਾਇੰਟ ਜਿਹੜਾ ਆਪਣੇ ਘਰ ਵੀ ਜਿਹੜਾ

0: ਘਰ ਦੀ ਵੈਲਿਊ ਘੱਟ ਆ ਰਹੀ ਹੈ, ਅਪਰੇਜ਼ਲ ਵੈਲਿਊ, ਉਹ ਪਰਚੇਜ਼ ਪ੍ਰਾਈਸ ਨੂੰ ਓਨਰ ਕਰਨਗੇ ਤੇ ਤੁਹਾਨੂੰ ਜਿਹੜਾ ਹੈਗਾ ਮੋਰਗੇਜ ਦੇਣਗੇ। ਬਟ ਉਹਦੇ ਵਿੱਚ ਕੀ ਹੈ ਕਿ ਮੇਕ ਸ਼ੋਰ ਕਰਨਾ ਪਏਗਾ ਕਿ ਕਲਾਇੰਟ ਉਹਨਾਂ ਬੈਂਕ ਦੀ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਕੁਆਲੀਫਾਈ ਕਰਦਾ ਹੈਗਾ। ਜੇ ਆਪਸ਼ਨ ਨਹੀਂ ਬਣਦੀ ਫਿਰ ਆਪਣੇ ਐਗਜ਼ਿਸਟਿੰਗ ਘਰ ਚੋਂ ਅਗਰ ਅਸੀਂ ਪੈਸੇ ਕੱਢ ਸਕਦੇ ਹਾਂ, ਅਗਰ ਇਹ ਆਪਸ਼ਨ ਵੀ ਨਹੀਂ ਹੈਗੀ ਹੈ ਤੇ ਪਹਿਲੀ ਗੱਲ ਤੇ ਅਗਰ ਤੁਹਾਨੂੰ ਪਤਾ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ, ਹਮੇਸ਼ਾ ਸਲਾਹ ਕਰੋ ਤਾਂ ਕਿ ਅਗਰ ਤੁਸੀਂ ਕਿਸੇ ਤੋਂ ਗਿਫਟ ਲੈਣਾ ਹੈਗਾ, ਬੈਕ ਹੋਮ ਤੋਂ ਪੈਸੇ ਮੰਗਾਣੇ ਹੈਗੇ ਨੇ, ਤੇ ਤੁਸੀਂ ਮੋਰਗੇਜ ਰੈਡੀ ਰਹੋ ਸਾਰੇ ਪ੍ਰੋਸੈਸ ਦੇ ਨਾਲ। ਹਮੇਸ਼ਾ ਐਮਫਸਾਈਜ਼ ਕਰਦੀ ਆ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ, 6475394499, 647-549-4499। ਧੰਨਵਾਦ
1: ਜੀ, ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ, ਥੈਂਕ ਯੂ ਜੀ।

0: Supersize, jump our size, grow our size, happy size, now the toasty be size. Bole, sonny hall, social call.
1: ਕਾਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਾ ਲੈ ਕੇ ਮੈਂ ਹਾਜ਼ਰ ਹਾਂ। ਹੈਪੀ ਫਰਾਈਡੇ, ਸ਼ੁਕਰ ਅੱਜ ਸ਼ੁੱਕਰਵਾਰ ਹੈ TGIF, ਥੈਂਕ ਗੋਡ ਇਟਸ ਫਰਾਈਡੇ। ਸ਼ੁੱਕਰਵਾਰ ਦਾ ਇੱਕ ਆਪਣਾ ਹੀ ਇੱਕ ਵਾਈਬਸ ਹੁੰਦੀ, ਆਪਣਾ ਹੀ ਇੱਕ ਮਜ਼ਾ ਹੁੰਦਾ। ਸੋ ਦੋਸਤੋ, ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਨੂੰ ਇੰਨਾ ਪਿਆਰ ਦਿੰਦੇ ਹੋ, ਆਪਣੀ ਸ਼ਮੂਲੀਅਤ ਕਰਕੇ ਵੱਖ ਵੱਖ ਜੋ ਵਿਚਾਰ ਆਪਾਂ ਇਸ਼ੂਜ਼ ਮੁੱਦੇ ਲੈ ਕੇ ਆਉਂਦੇ ਹਾਂ ਉਹਨਾਂ 'ਤੇ ਆਪਣੀ ਕਟਾਕਸ਼ ਕਰਦੇ ਹੋ, ਟਿਕਾ ਟਿੱਪਣੀ ਕਰ ਰਹੇ ਹੋ, ਤਬਸਰਾ ਕਰਦੇ ਹੋ, ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ। ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾਣੀ ਹੈ ਕੋਈ ਵਿਚਾਰਾਂ ਦੀ, ਜਾਂ ਫਿਰ ਕੋਈ ਅੱਜ ਫਰਮਾਇਸ਼ੀ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਕਿਉਂਕਿ ਸ਼ੁੱਕਰਵਾਰ ਇਸੇ ਤਰ੍ਹਾਂ ਹੁੰਦਾ, ਪਰ ਕੁਛ ਇੱਕ ਦੋ ਸ਼ੁੱਕਰਵਾਰ ਇਹੋ ਜਿਹੇ ਵੀ ਆਪਣੇ

0: ਹੋਏ ਵੀ ਜਦੋਂ ਆ ਜਿਹੜਾ ਗੀਤ ਸੰਗੀਤ ਆ ਜਿਹੜਾ ਘੱਟ ਲੱਗਿਆ ਤੇ ਜ਼ਿਆਦਾਤਰ ਕਿਉਂਕਿ ਇਸ਼ੂ ਸੀਗੇ ਉਹਦੇ ਤੇ ਗੱਲਬਾਤ ਆ ਜਿਹੜੀ ਆਪਣੀ ਜ਼ਿਆਦਾ ਹੋਈ। ਸੋ ਅੱਜ ਤੁਸੀਂ ਆਪਣਾ ਫਰਮਾਇਸ਼ੀ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਤੁਸੀਂ ਕੋਈ ਵੀ ਕਈ ਵਾਰ ਹੁੰਦਾ ਵੀ ਤੁਹਾਡੇ 'ਚ ਹੁਨਰ ਹੁੰਦਾ, ਸਕਿੱਲ ਹੁੰਦਾ, ਤੁਸੀਂ ਇਹ ਜਿਹੜਾ ਆਪਣੇ ਉਸ ਹੁਨਰ ਦਾ ਮੁਜ਼ਾਹਰਾ ਕਰਨਾ ਚਾਹੁੰਦੇ ਹੋ ਤਾਂ ਵੀ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, ਨੰਬਰ 905-673-3337। ਕੁਝ ਕੁ ਫਰਮਾਇਸ਼ਾਂ ਮੇਰੇ ਤੱਕ ਪਹੁੰਚੀਆਂ ਅਤੇ ਉਹ ਮੈਂ ਕਿਊ ਅਪ ਕਰ ਲਿਆ। ਇਹ ਵਨ ਆਫ ਦਾ ਜਿਹੜਾ ਫਰਮਾਇਸ਼ ਆ ਉਹਦੇ ਤੋਂ ਅੱਜ ਮੈਂ ਸਟਾਰਟਿੰਗ ਵੀ ਕੀਤੀ। ਸੋ ਬਹੁਤ ਮਜ਼ਾ ਆਉਂਦਾ ਜਦੋਂ ਕਈ ਵਾਰ ਇਹੋ ਜਿਹੀਆਂ ਕੁਝ ਕੁ ਫਰਮਾਇਸ਼ਾਂ ਆਉਂਦੀਆਂ ਜਿਹੜੇ ਗੀਤਾਂ ਨੂੰ ਸੁਣਿਆ ਨੂੰ ਮੋਤਾ ਹੋ ਜਾਂਦੀਆਂ, ਜੇ ਉਹਨਾਂ ਨੂੰ ਦੁਬਾਰਾ ਪਲੇ ਕਰਦੇ ਹਾਂ ਤਾਂ ਦਿਨ ਬਣ ਜਾਂਦਾ। ਸੋ ਦੋਸਤੋ ਤੁਹਾਡਾ ਆਪਣਾ ਪ੍ਰੋਗਰਾਮ ਹੈ, ਸੋ ਬੇਝਿਜਕ ਹੈ ਜਿਹੜਾ ਤੁਸੀਂ ਕਾਲ ਕਰਕੇ ਆਪਣੀਆਂ ਫਰਮਾਇਸ਼ਾਂ ਦੇ ਜੋ ਸੁਣਨਾ ਚਾਹੁੰਦੇ ਹੋ ਗੀਤ ਸੰਗੀਤ ਉਹ ਮੇਰੇ ਤੱਕ ਪਹੁੰਚਾ ਸਕਦੇ ਹੋ, ਅਤੇ ਜੇ ਤੁਸੀਂ ਝਿਜਕਦੇ ਹੋ ਕਾਲ ਕਰਨ ਤੋਂ ਸੰਗ ਲੱਗਦੀ ਹੈ ਤਾਂ ਫਿਰ ਤੁਸੀਂ ਇਹ ਜਿਹੜਾ ਸਾਨੂੰ ਵਟਸਐਪ ਜਾਂ ਟੈਕਸਟ ਮੈਸੇਜ ਵੀ ਕਰ ਸਕਦੇ ਹੋ, ਨੰਬਰ 416-917-7473-416-917-7763 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਵਾਹ ਜੀ ਵਾਹ, ਵਾਹ ਜੀ ਵਾਹ, ਕਈ ਚਿਰਾਂ ਬਾਅਦ ਮੈਂ ਕਹਿੰਦਾ ਕਿ ਮਹੀਨਿਆਂ ਬਾਅਦ ਹੈ ਜਿਹੜੇ ਅਮਰੀਕ ਭਾਜੀ ਹੈ ਜਿਹੜੇ ਦੁਬਾਰਾ ਐਕਟਿਵ ਹੋਏ ਨੇ ਅਤੇ ਉਹਨਾਂ ਦੀ ਕਾਲ ਹੈ ਜਿਹੜੀ ਉਹ ਫਲੈਸ਼ ਹੋ ਗਈ ਮੇਰੇ ਇਸ ਫੋਨ ਦੇ ਉੱਤੇ। ਸੋ ਚਲੋ ਪਹਿਲਾਂ ਉਹਨਾਂ ਦਾ ਵੈਲਕਮ ਕਰਦੇ ਹਾਂ। ਥੋੜ੍ਹੇ ਜਿਹੇ ਇਹਨਾਂ ਦੀ ਸਿਹਤ ਹੈ ਜਿਹੜੀ ਉਹ ਨਾਸਾਜ ਹੋ ਗਈ ਸੀਗੀ ਪਰ ਹੁਣ ਸਿਹਤਯਾਬ ਹੋ ਕੇ ਵਾਪਸੀ ਕੀਤੀ ਹੈ ਅਮਰੀਕ ਭਾਜੀ ਨੇ। ਅਮਰੀਕ ਭਾਜੀ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ।
1: ਸ਼ਮੀ ਭਾਜੀ ਸਭ ਤੋਂ ਪਹਿਲਾਂ ਆਓ ਗੱਜ ਕੇ ਫਤਿਹ ਪਲਾਈਏ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ, ਗੁਰਫਤਿਹ ਜੀ, ਗੁਰਫਤਿਹ ਭਾਜੀ
1: ਜੀ। ਤੁਹਾਡੇ ਸਰੋਤਿਆਂ ਦਾ ਬੜਾ ਪਿਆਰ ਹੈ, ਉਹਨਾਂ ਦੇ ਸਦਕਾ ਪਹਿਲਾਂ ਥੋੜੀ ਸਿਹਤ ਹੋ ਗਈ ਸੀ ਖਰਾਬ ਤੇ ਸਰਜਰੀ ਸੀ ਛੋਟੀ ਜਿਹੀ ਤੇ ਆਪਣੇ ਹੁਣ ਸ਼ਮੀ ਸਾਹਿਬ ਬਾਬਾ ਜੀ ਦੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ
0: ਜੀ। ਜੀ ਬਿਲਕੁਲ ਭਾਜੀ,
1: ਤੇ ਹੁਣ ਸਾਰਾ ਕਬਰਾਂ ਭੁੱਖ ਹੋ ਪਿਆ ਤੇ ਬਾਕੀ ਹੁਣ ਟਾਈਮ ਟੂ ਟਾਈਮ ਆਪਣੇ ਨਾਲ ਤੇ ਤੁਹਾਡੇ ਨਾਲ ਸਾਰਿਆਂ ਨੇ ਗੱਲਾਂ ਆਪਾਂ ਕਰਾਂਗੇ ਭਾਜੀ
0: ਜੀ। ਤੁਹਾਨੂੰ ਬਹੁਤ ਮਿਸ ਕੀਤਾ ਭਾਜੀ ਸਾਰਿਆਂ ਨੇ।
1: ਨਹੀਂ ਮੈਨੂੰ ਜੰਮੀ ਸਾਹਿਬ ਬਹੁਤ ਫੋਨ ਆਏ, ਸਰੋਤਿਆਂ ਦਾ ਬੜਾ ਪਿਆਰ ਹੈ, ਸਾਡੇ ਬਜ਼ੁਰਗਾਂ ਸਾਡੀਆਂ ਭੈਣਾਂ ਬਤਾਵਣਾ ਬਹੁਤ ਸਾਡਾ ਸਤਿਕਾਰ ਕੀਤਾ ਤੇ ਤੁਹਾਡਾ ਪ੍ਰੋਗਰਾਮ ਵੀ ਜੰਮੀ ਸਾਹਿਬ, ਕਿਉਂਕਿ ਦਿਲੋਂ ਤੁਸੀਂ ਜਦੋਂ ਨਾ ਪ੍ਰੋਗਰਾਮ ਨੂੰ ਪ੍ਰਪੇਸ਼ ਕਰਦੇ ਹਾਂ
0: ਜੀ
1: ਤੇ ਸਰੋਤੇ ਸਾਡੇ ਤੇ, ਕਿਉਂਕਿ ਜਿਹੜੇ ਨਹੀਂ ਵੀ ਸੁਣਨਾ ਚਾਹੁੰਦੇ ਉਹ ਵੀ ਆਨ ਰੇਡੀਓ ਕਰ ਲੈਂਦੇ ਨਾ
0: ਜੀ ਜੀ ਜੀ,
1: ਕਿਉਂਕਿ ਤੁਹਾਡੇ ਚ ਜਿਹੜੀ ਮਤਲਬ ਗਲੇ ਦੇ ਵਿੱਚ ਆਵਾਜ਼ ਆ ਕਹਿੰਦੇ ਹੁੰਦੇ ਨਾ ਜਦੋਂ ਦਿਲਵਰ ਸਾਹਿਬ ਗਾਉਂਦੇ ਹੁੰਦੇ ਸੀ ਨਾ ਜਦੋਂ
0: ਸਪੀਚ
1: ਕਰਦੇ ਹੁੰਦੇ ਸੀ, ਉਹਨਾਂ ਨੇ ਇੱਕੋ ਹੀ ਕਹਿਣਾ ਵੀ ਖੜਕਦੀ ਦੜਕਦੀ ਵੜਕਦੀ ਸੋਕਦੀ ਨਾ ਜਦੋਂ ਏਦਾਂ ਕਹਿਣਾ ਫਿਰ ਤੇ ਜਿਹੜੇ ਸਰੋਤੇ ਉੱਠ ਕੇ ਜਿਹਨਾਂ ਨੇ ਨਹੀਂ ਵੀ ਜੇਲ੍ਹ ਚ ਪੈਸਾ ਚੜ੍ਹਨਾ ਉਹ ਵੀ ਦੇਣ ਜਾਂਦੇ।
0: ਸਹੀ ਗੱਲ ਹੈ, ਸਹੀ ਗੱਲ, ਕਿਆ ਬਾਤ ਹੈ।
1: ਕਹਿੰਦਾ ਕੱਲ ਵੀ ਤੇਰੇ ਤੇ ਮਾਣ ਅਸਾਂ ਕਰਦੇ ਅੱਜ ਵੀ ਸਾਨੂੰ ਆਣੇ, ਕੱਲ ਵੀ ਤੇਰੇ ਤੇ ਮਾਣ ਅਸਾਂ ਕਰਦੇ ਅੱਜ ਵੀ ਸਾਨੂੰ ਮਾਣ ਹੈ, ਉਹ ਸ਼ਮੀ ਜਿਹਾ ਨਾ ਦੱਸਿਆ ਕਰ ਮਰ ਜਾਣਿਆ ਤੇਰੇ ਬੇਟਾ ਸਾਡੀ ਰੱਬ ਉਹਨਾਂ ਦੇ ਕਦੇ ਯਾਦ ਨੀ ਰਹਿੰਦਾ ਤੇ ਗੁੱਡੀ ਜਿਹਨਾਂ ਦੀ ਅੰਬਰੀ ਚੜੀ ਹੁੰਦੀ ਤੇ ਕਈ ਵਾਰ ਪਰਤ ਕੇ ਦੇਖਿਆ ਮੈਂ ਉਹ ਬੰਦਾ ਬੁੱਧੂ ਜਾਂ ਤੇ ਮਾਇਆ ਬੜੀ ਹੁੰਦੀ ਤੇ ਮੇਕਅਪ ਕਰਦੀਆਂ ਵੇਖੀਆਂ ਆਮ ਕੁੜੀਆਂ ਉਹ ਗੱਡੀ ਜਦੋਂ ਪਲੇਟਾਂ ਤੇ ਖੜੀ ਹੁੰਦੀ ਮੱਖਣ ਬਰਾੜਾ ਉਹਨਾਂ ਦੇ ਟੱਬਰ ਨੂੰ ਨੀਂਦ ਕਿੱਥੇ ਡਰੱਗ ਜਿਹਨਾਂ ਦੀ ਬਾਰਡਰ ਤੇ ਫੜੀ ਹੁੰਦੀ ਸ਼ਮੀ
0: ਸਾਹਿਬ
1: ਹੁਣ ਬਸ ਤੁਹਾਡੇ ਚ ਹਾਜ਼ਰੀ ਪਾ ਲਈ ਰੈਡੀ ਹੋ ਕੇ ਹੁਣ ਮੰਡੇ ਤੋਂ ਨਾ ਬਸ ਟੱਚ ਲੈਣਾ ਨਜ਼ਾਰਾ ਵਾਂਗਾ ਮੈਂ ਕਿਹੜਾ ਭਰਥੂ ਪਾਲਵਾਂ ਮਾਣਕ ਦੇ ਕਹਿਣਾ ਹੁਣ
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਅਮਰੀਕ ਭਾਈ।
1: ਚਲੋ ਇੰਨਾ ਕੁ ਭਾਜੀ ਆਪਾਂ ਫਤਿਹ ਬਣਾਓ ਤੇ ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ
1: ਜੀ ਕੀ ਫਤਿਹ ਤੇ ਮੰਡੇ ਦਾ ਭਾਜੀ ਮੈਂ ਲੈ ਕੇ ਕੁਛ ਸਾਡੇ ਕੋਲ ਇੰਨਾ ਆ ਰਿਹਾ ਭਾਜੀ।
0: ਜੀ ਜੀ ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ,
1: ਬਹੁਤ ਧੰਨਵਾਦ,
0: ਬਹੁਤ ਧੰਨਵਾਦ, ਬਹੁਤ ਧੰਨਵਾਦ ਅਮਰੀਕ ਭਾਜੀ ਤੁਹਾਡਾ। ਤੁਸੀਂ ਇਹ ਜਿਹੜਾ ਅੱਜ ਸ਼ੁੱਕਰਵਾਰ ਦੀ ਹੈ ਜਿਹੜੀ ਇੱਕ ਵਾਈਬ ਹੈ ਜਿਹੜੀ ਉਹ ਕ੍ਰੀਏਟ ਕਰ ਦਿੱਤੀ ਅੱਜ ਕਾਲ ਕਰਕੇ, ਮਜ਼ਾ ਆ ਗਿਆ, ਕਿਆ ਬਾਤ ਆ। ਸੋ ਦੋਸਤੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿਦ ਸ਼ੰਮੀ ਪੱਠਲ ਤੇ ਸਟੂਡੀਓ ਦਾ ਇੱਕੋ ਇੱਕ ਨੰਬਰ ਆ ਉੱਦਾਂ ਦਾ ਤੁਹਾਡੇ ਦਿਲਾਂ ਉੱਤੇ ਲਿਖਿਆ ਹੋਇਆ, ਪਰ ਫਿਰ ਵੀ ਜਿੱਦਾਂ ਭਾਜੀ ਹੁਣਾਂ ਨੇ ਕਿਹਾ ਨਿਤ ਸਰੋਤੇ ਆ ਜਿਹੜੇ ਪ੍ਰੋਗਰਾਮ ਦੇ ਨਾਲ ਜੁੜਦੇ ਆ, ਪ੍ਰੋਗਰਾਮ ਤੁਹਾਡੀਆਂ ਆਸਾਂ ਤੇ ਉਮੀਦਾਂ ਤੇ ਖਰਾ ਉੱਤਰ ਰਿਹਾ ਆ, ਤੁਸੀਂ ਪਿਆਰ ਕਰਦੇ ਹੋ ਤਾਂ ਜ਼ਰੂਰ ਆਲੇ ਦੁਆਲੇ ਵੀ ਦੱਸਿਆ ਕਰੋ। ਸੋ ਮੁਲਤਾਨੀ ਸਾਹਿਬ ਵੀ ਸਾਡੇ ਨਾਲ ਆ ਗਏ, ਅਮਰਜੀਤ ਭਾਜੀ, ਅਮਰਜੀਤ ਭਾਜੀ ਵੈਲਕਮ ਜੀ ਇਹਨੂੰ, ਗੁੱਡ ਮਾਰਨਿੰਗ ਸਰ।
2: ਬਹੁਤ ਬਹੁਤ ਧੰਨਵਾਦ ਸ਼ਮੀ ਭਾਜੀ
0: ਜੀ,
2: ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਮਰੀਕ ਸਾਹਿਬ ਨੂੰ ਵੀ
0: ਜੀ
2: ਵੈਲਕਮ ਜੀ
0: ਜੀ,
2: ਪਰਮਾਤਮਾ ਸੁਖ ਸ਼ਾਂਤੀ ਰੱਖੇ ਜੀ, ਸਿਹਤ ਠੀਕ ਰੱਖੇ ਪਰਮਾਤਮਾ ਜੀ
0: ਜੀ ਬਿਲਕੁਲ ਭਾਜੀ।
2: ਤੇ ਬਾਕੀ ਰੇਸ਼ਮ ਬਰਾੜ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਸਾਰੇ ਵੀਰਾਂ ਦਾ ਧੰਨਵਾਦ, ਹੈਪੀ ਫਰਾਈਡੇ ਸਾਰਿਆਂ ਨੂੰ, ਰੱਬ ਖੁਸ਼ ਰੱਖੇ, ਪਰਮਾਤਮਾ ਚੜ੍ਹਦੀ ਕਲਾ ਚ ਰੱਖੇ, ਧੰਨਵਾਦ ਵੀਰੇ
0: ਜੀ, ਥੈਂਕ ਯੂ ਜੀ, ਥੈਂਕ ਯੂ ਮੁਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ ਅਮਰਜੀਤ ਭਾਜੀ, ਸੋ ਨਾਈਸ ਆਫ ਯੂ। ਇਹ ਜੋ ਪੋਜ਼ਿਟਿਵਿਟੀ ਦੇ ਨਾਲ ਜਦੋਂ ਪ੍ਰੋਗਰਾਮ ਦੀ ਵੀ ਸ਼ੁਰੂਆਤ ਹੋ ਜਾਂਦੀ ਹੈ ਨਾ, ਉਹ ਪ੍ਰੋਗਰਾਮ ਦਾ ਇੱਕ ਆਪਣੇ ਆਪ ਉਸ ਪ੍ਰੋਗਰਾਮ ਦੀ ਵਾਈਬ ਸੈੱਟ ਹੋ ਜਾਂਦੀ ਹੈ। ਜਿੰਨੇ ਵੀ ਸਾਡੇ ਕਾਲਰਸ ਨੇ ਕਾਲ ਕਰਦੇ ਨੇ ਪ੍ਰੋਗਰਾਮ ਦੇ ਵਿੱਚ, ਆਪੋ ਆਪਣੀ ਸ਼ਮੂਲੀਅਤ ਕਰਦੇ ਨੇ, ਤੁਹਾਡਾ ਸਾਰਿਆਂ ਦਾ ਮੈਂ ਬਹੁਤ ਧੰਨਵਾਦੀ ਹਾਂ। ਸਮਾਂ ਕੱਢ ਕੇ ਤੁਸੀਂ ਫੋਨ ਵੀ ਕਰਦੇ ਹੋ ਅਤੇ ਆਪਣੇ ਟੈਕਸਟ ਮੈਸੇਜ ਵੀ ਮੇਰੇ ਤੱਕ ਪਹੁੰਚਾਉਂਦੇ ਹੋ। ਹਾਂ, ਕਈ ਵਾਰ ਜਿਹੜੇ ਮੇਰੇ ਤੋਂ ਟੈਕਸਟ ਮੈਸੇਜ ਨਹੀਂ ਪੜ੍ਹ ਹੁੰਦੇ, ਉਹਦੇ ਲਈ ਮੈਂ ਮਾਫ਼ੀ ਚਾਹੁੰਦਾ, ਪਰ ਮੈਂ ਰਿਪਲਾਈ ਕੋਸ਼ਿਸ਼ ਕਰਦਾ ਹੁੰਦਾ ਜ਼ਰੂਰ, ਪਰ ਮੈਂ ਪੜ੍ਹਦਾ ਜ਼ਰੂਰ ਹਾਂ, ਭਾਵੇਂ ਆਫਟਰ ਦਾ ਪ੍ਰੋਗਰਾਮ ਮੈਂ ਪੜ੍ਹਦਾ ਬਹੁਤ ਹੁੰਦਾ, ਕਿਉਂਕਿ ਹਰ ਇੱਕ ਨੇ ਜਿਹੜਾ ਕੋਈ ਨਾ ਕੋਈ ਆਪਣਾ ਸਮਝ ਕੇ ਮੈਨੂੰ ਜਿਹੜਾ ਮੈਸੇਜ ਘੱਲਿਆ ਹੁੰਦਾ। ਸੋ ਆਓ ਫਿਰ ਪ੍ਰੋਗਰਾਮ ਦੀ ਜਿਹੜੀ ਆਪਾਂ ਸ਼ੁਰੂਆਤ ਕਰਦੇ ਹਾਂ। ਅੱਜ 12 ਜੂਨ ਹੈ, 12 ਜੂਨ ਇਤਿਹਾਸ ਦੇ ਵਿੱਚ ਕੀ ਕੁਝ ਸਮੋ ਕੇ ਬੈਠਾ ਸੁਣ ਕੇ ਜਰਾ ਮਿੱਤਰੋ। 12 ਜੂਨ 1929 ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆ ਜ਼ੁਲਮਾਂ ਦੀ ਦਾਸਤਾਨ ਆਪਣੀ ਡਾਇਰੀ ਦੇ ਵਿੱਚ ਲਿਖਣ ਵਾਲੀ ਮਸ਼ਹੂਰ ਯਹੂਦੀ ਲੜਕੀ ਐਨੀ ਫਰੈਂਕ ਦਾ ਜਨਮ ਹੋਇਆ ਸੀ। ਤੇ ਇਸੇ ਦਿਨ 1964 ਨੂੰ ਨਸਲਵਾਦ ਖਿਲਾਫ ਲੜਨ ਵਾਲੇ ਮਹਾਨ ਨੇਤਾ ਨੈਲਸਨ ਮੰਡੇਲਾ ਨੂੰ ਦੱਖਣੀ ਅਫਰੀਕਾ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ 27 ਸਾਲ ਜਿਹੜੇ ਉਹ ਜੇਲ੍ਹ ਦੇ ਵਿੱਚ ਬਿਤਾਏ ਸੀ। ਉਦੀ ਨਹੀਂ ਸਾਡੇ ਵਰਗੇ ਲੀਡਰ ਹੈ ਜਿਹੜੇ ਸਾਡੇ ਵਾਲੇ ਕਹਿ ਦਿੰਦੇ ਸੀਗੇ ਅਸੀਂ ਤਾਂ ਇੰਨੇ ਸਾਲ ਬਿਤਾਏ ਸੀਗੇ, ਜਦੋਂ ਫਿਰ ਖੋਜੀ ਪੱਤਰਕਾਰ ਲੱਭਦੇ ਸੀ ਜੀ ਇੰਨੇ ਸਾਲ ਕਦੋਂ ਆਏ ਤੇ ਕਿਹੜੀ ਕਿਹੜੀ ਜੇਲ੍ਹ ਦੇ ਵਿੱਚ ਤੁਸੀਂ ਗੁਜ਼ਾਰੇ ਆ, ਤਾਂ ਫਿਰ ਕਹਿੰਦੇ ਉਹ ਕਾਕਾ ਜੀ ਸੁਣਿਆ ਕਰੋ ਤੁਸੀਂ, ਗੱਲ ਹੈ ਜਿਹੜੀ ਤੁਸੀਂ ਹੈ ਜਿਹੜੀ ਐਵੇਂ ਹੋਰ ਪਾਸੇ ਲੈ ਜਾਂਦੇ ਹੋ। ਅੱਜ ਦੇ ਦਿਨ 1960 ਨੂੰ ਪੰਜਾਬੀ ਸੂਬਾ ਅੰਦੋਲਨ ਦੌਰਾਨ ਕੈਲੀ ਵਿੱਚ ਸਿੱਖ ਜਲੂਸ ਤੇ ਗੋਲੀ ਚਲਾਈ ਗਈ ਤੇ ਸਰਦਾਰ ਹਰਬੰਸ ਸਿੰਘ ਤੇ 3 ਹੋਰ ਸਾਥੀ ਹੈ ਜਿਹੜੇ ਉਹ ਸ਼ਹੀਦ ਹੋ ਗਏ ਸੀ। ਤੇ ਅੱਜ ਦੇ ਦਿਨ 1975 ਨੂੰ ਅਲਾਹਾਬਾਦ ਕੋਰਟ ਦੇ ਜੱਜ ਜਗਮੋਹਨ ਲਾਲ ਸਿਨਹਾ ਨੇ ਇੱਕ ਫੈਸਲੇ ਦੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਾਏ ਬਰੇਲੀ ਲੋਕ ਸਭਾ ਚੋਣ 1971 ਹੈ ਜਿਹੜੀ ਸੀ ਉਸ ਨੂੰ ਰੱਦ ਕਰ ਦਿੱਤਾ ਸੀਗਾ। ਸੋ ਅੱਜ ਦਾ ਦਿਨ ਆਪਣੇ ਆਪ ਦੇ ਵਿੱਚ ਕਿੰਨਾ ਹੀ ਇਤਿਹਾਸ ਸਮੋਈ ਬੈਠਾ। ਕਹਿੰਦੇ ਚੰਗਾ ਸਮਾਂ ਦੁਨੀਆਂ ਨੂੰ ਦੱਸਦਾ ਹੈ ਤੁਸੀਂ ਕਿਵੇਂ ਦੇ ਹੋ ਅਤੇ ਬੁਰਾ ਸਮਾਂ ਤੁਹਾਨੂੰ ਇਹ ਦੱਸਦਾ ਵੀ ਦੁਨੀਆਂ ਕਿਵੇਂ ਦੀ ਹੈ। ਹਾਂਜੀ, ਤੇਰੀ ਰਜ਼ਾ ਵਿੱਚ ਰਹਿਣਾ ਹੀ ਅਸਲੀ ਸਕੂਨ ਹੈ ਮਾਲਕਾ, ਦੁੱਖਾਂ ਵਿੱਚ ਸਬਰ ਦਿੱਤਾ ਤੇ ਸੁੱਖਾਂ ਵਿੱਚ ਸ਼ੁਕਰ, ਬਸ ਇਹੀ ਦਾਤ ਹਮੇਸ਼ਾ ਬਖਸ਼ੀ ਮੇਰੇ ਮਾਲਕਾ। ਪਰਮਾਤਮਾ ਸਮਾਂ ਲੈਂਦਾ ਪਰ ਇਨਸਾਫ ਅਤੇ ਰਹਿਮਤ ਕਦੇ ਨਹੀਂ ਭੁੱਲਦਾ। ਜਿਸ ਦਿਨ ਸ਼ੁਕਰਾਨਾ ਕਰਨਾ ਸਿੱਖ ਲਿਆ ਉਸ ਦਿਨ ਤੋਂ ਕਮੀ ਮਹਿਸੂਸ ਹੋਣੀ ਘੱਟ ਹੋ ਜਾਂਦੀ ਹੈ। ਪਰਮਾਤਮਾ ਅੱਗੇ ਝੁਕਿਆ ਸਿਰ ਕਦੇ ਵੀ ਦੁਨੀਆਂ ਅੱਗੇ ਨਹੀਂ ਝੁਕਦਾ। ਜਦੋਂ ਦੁਨੀਆਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਉਦੋਂ ਪਰਮਾਤਮਾ ਦਾ ਦਰ ਖੁੱਲ੍ਹਾ ਮਿਲਦਾ। ਕਿਸੇ ਦਾ ਨਰਮ ਸੁਭਾਅ ਕਿਸੇ ਦੀ ਕਮਜ਼ੋਰੀ ਨਹੀਂ ਹੁੰਦਾ। ਕਈ ਕਹਿੰਦੇ ਵੀ ਆਹ ਜਿਹੜਾ ਸ਼ਖਸ ਹੈ ਨਾ ਇਹਦੀ ਸ਼ਖਸੀਅਤ ਪਾਣੀ ਵਰਗੀ ਹੈ, ਇਹ ਬੰਦਾ ਪਾਣੀ ਵਰਗਾ ਆ, ਜਿਹੋ ਜਿਹਾ ਮਾਹੌਲ ਉਸੇ ਤਰ੍ਹਾਂ ਆਪਣੇ ਆਪ ਨੂੰ, ਕਿਉਂਕਿ ਪਾਣੀ ਹੈ ਜਿਹੜਾ ਉਹ ਢਾਲ ਲੈਂਦਾ ਤੇ ਇਹ ਸ਼ਖਸ ਢਾਲ ਲੈਂਦਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਸੰਸਾਰ ਵਿੱਚ ਪਾਣੀ ਤੋਂ ਨਰਮ ਕੁਝ ਵੀ ਨਹੀਂ, ਪਰ ਜਦੋਂ ਉਸਦਾ ਤੇਜ਼ ਵਹਾਅ ਜਾਂ ਹੜ੍ਹ ਆਉਂਦੇ ਨੇ ਤਾਂ ਫਿਰ ਉਹ ਵੱਡੀਆਂ ਵੱਡੀਆਂ ਚਟਾਨਾਂ ਦੇ ਟੁਕੜੇ ਟੁਕੜੇ ਵੀ ਕਰ ਦਿੰਦਾ। ਜੋ ਚੀਜ਼ ਤੁਹਾਡੇ ਮਨ ਦੀ ਸ਼ਾਂਤੀ ਖੋਹ ਲਵੇ ਉਸ ਨੂੰ ਛੱਡ ਦੇਣਾ ਹੀ ਸਮਝਦਾਰੀ ਹੈ, ਚਾਹੇ ਉਹ ਕੋਈ ਆਦਤ ਹੋਵੇ, ਸੋਚ ਹੋਵੇ, ਵਿਚਾਰ ਹੋਵੇ ਜਾਂ ਫਿਰ ਕੋਈ ਰਿਸ਼ਤਾ ਕਿਉਂ ਨਾ ਹੋਵੇ। ਇਹ ਹੰਕਾਰ ਨਹੀਂ, ਇਹ ਆਪਣਾ ਖਿਆਲ ਹੈ। ਜੇ ਕੋਈ ਗੱਲ ਨਹੀਂ ਕਰਦਾ ਤੇ ਨਾ ਕਰੋ, ਜੇ ਕੋਈ ਗੱਲ ਲੁਕਾਉਂਦਾ ਹੈ ਤੇ ਨਾ ਪੁੱਛੋ, ਜੇ ਕੋਈ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਦੂਰ ਹੋ ਜਾਓ, ਜੇ ਕੋਈ ਘਰ ਨਹੀਂ ਬੁਲਾਉਂਦਾ ਤੇ ਨਾ ਜਾਓ, ਜੇ ਕੋਈ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਫਿਰ ਉਹਨੂੰ ਮਿੱਤਰੋ ਛੱਡ ਦਿਓ। ਸਰੀਰ ਲਈ ਭੋਜਨ ਜ਼ਰੂਰੀ ਹੈ ਪਰ ਰੂਹ ਦੀ ਅਸਲੀ ਖੁਰਾਕ ਨਾਮ ਸਿਮਰਨ ਅਤੇ ਸ਼ੁਕਰਾਨਾ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਸਭ ਤੋਂ ਵੱਡਾ ਸਕੂਨ ਹੈ। ਸੋ ਦੋਸਤੋ, ਅੱਜ ਸਿਰਫ ਇੱਕ ਹੈਡਲਾਈਨਸ ਹੈ ਜਿਹੜੀਆਂ ਉਹ ਮੈਂ ਤੁਹਾਡੇ ਨਾਲ ਸ਼ਾਮਿਲ ਕਰਾਂਗਾ। ਕੁਝ ਕੁ ਮੈਂ ਕੋਸ਼ਿਸ਼ ਕਰਾਂਗਾ ਅੱਜ ਹਲਕੀ ਫੁਲਕੀ ਜਿਹੜੀ ਹੈ ਗੱਲਬਾਤ, ਜਿਸ ਦੇ ਨਾਲ ਤੁਹਾਡੀ ਹੈ ਜਿਹੜੀ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਹੋਵੇ। ਸੋ ਉਹ ਵੀ ਮੈਂ ਕਰਾਂਗਾ, ਇੱਕ ਅੱਧੋ ਸਵਾਲ ਹੈ ਜਿਹੜੇ ਉਹ ਵੀ ਤੁਹਾਨੂੰ ਅੱਗੇ ਜਾ ਕੇ ਪੁੱਛਾਂਗਾ, ਪਰ ਹੈਡਲਾਈਨਸ ਹੈ ਜਿਹੜੀਆਂ ਮੈਂ ਉਹ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀਆਂ ਕਰਾਂਗਾ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਮਨਵੀਰ ਸਿੰਘ ਹੋਮ ਆਟੋ ਇੰਸ਼ੋਰੈਂਸ ਬਾਬਤ। ਕੋਈ ਵੀ ਤੁਸੀਂ ਕੋਟੇਸ਼ਨ ਲੈਣੀ ਹੈ, ਤੁਹਾਡੀ ਰਿਨਿਊਅਲ ਹੈ ਜਿਹੜੀ ਚਿੱਠੀ ਆ ਗਈ ਹੈ ਵੀ ਤੁਹਾਡਾ ਪ੍ਰੀਮੀਅਮ ਹੈ ਜਿਹੜਾ ਹੋਮ ਆਟੋ ਇੰਸ਼ੋਰੈਂਸ ਦਾ ਵੱਧ ਰਿਹਾ ਤਾਂ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਗੱਲ ਕਰ ਲਓ, ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਬਚਤ ਹੈ ਜਿਹੜੀ ਉਹ ਕਰਾ ਕੇ ਦੇਣਗੇ। ਸੋ ਮਨਵੀਰ ਸਿੰਘ ਹੋਣਾ ਦੇ ਨਾਲ ਜੇ ਤੁਸੀਂ ਸੰਪਰਕ ਕਰਨਾ ਤੇ ਨੰਬਰ 647-219-2870 6472192870 ਤੇ ਮਨਵੀਰ ਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਜਿੰਨੇ ਵੀ ਸਪੌਂਸਰ ਹੈ ਉਹਨਾਂ ਨੂੰ ਇੱਕ ਵਾਰ ਜ਼ਰੂਰ ਪ੍ਰੋਗਰਾਮ ਦਾ ਹਵਾਲਾ ਜ਼ਰੂਰ ਦੇ ਦਿਆ ਕਰੋ, ਅਗਲਿਆਂ ਨੂੰ ਵੀ ਪਤਾ ਚੱਲ ਜਾਂਦਾ ਵੀ ਕਿੱਥੋਂ ਤੁਸੀਂ ਇਹ ਜਿਹੜਾ ਨੰਬਰ ਲਿਆ। ਤੇ ਬਾਕੀ ਜਿੱਦਾਂ ਵੀ ਸਰਵਿਸਿਜ਼ ਤੁਹਾਨੂੰ ਮਿਲਦੀ ਹੈ ਤੁਸੀਂ ਇਹ ਜਿਹੜਾ ਗਾਹੇ ਬਗਾਹੇ ਮੈਨੂੰ ਫੋਨ ਕਰਕੇ ਉਹਨਾਂ ਦੇ ਫੀਡਬੈਕ ਪਹੁੰਚਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਦਾ ਕੰਮ ਆ ਗਿਆ ਜਾਂ ਫਿਰ ਇਹ ਜਿਹੜਾ ਕਈ ਵਾਰ ਐਕਸਟੈਂਸ਼ਨ ਕਰਨੀ ਹੈ ਜਾਂ ਫਿਰ ਗਾਰਡਨ ਸੂਈਟ ਬਣਾਉਣੇ ਹੈ, ਗੱਲ ਕੀ ਇੱਕੋ ਛੱਤ ਥੱਲੇ ਸਾਰੀਆਂ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਸਰਦਾਰ ਮਨਦੀਪ ਸਿੰਘ ਜੀ KPT ਰੈਨੋਵੇਸ਼ਨ ਦੇ। ਸੋ ਇੱਕ ਤਾਂ ਇਹਨਾਂ ਦੀ ਖਾਸੀਅਤ ਇਹ ਹੈ ਤੁਸੀਂ ਇਹਨਾਂ ਦਾ ਕੀਤਾ ਹੋਇਆ ਕੰਮ ਆਪ ਦੇਖੋਗੇ, ਆਸ਼ਿਸ਼ਕਾਰ ਉੱਠੋਗੇ, ਤੇ ਬਾਕੀ ਹੈ ਜਿਹੜਾ ਆਪਣੀ ਸਮਾਂ ਸਾਰਨੀ ਦੇ ਵਿੱਚ ਇਹ ਕੰਮ ਕਰਦੇ ਨੇ। ਜਿੰਨਾ ਤੁਹਾਨੂੰ ਇਹਨਾਂ ਨੇ ਕਹਿ ਤਾ ਵੀ ਇੰਨੇ ਟਾਈਮ 'ਚ ਅਸੀਂ ਇਹ ਜਿਹੜਾ ਕੰਪਲੀਟ ਕਰ ਦੇਵਾਂਗੇ ਤਾਂ ਉਨੇ ਟਾਈਮ 'ਚ ਇਹਨਾਂ ਨੇ ਆਪਣਾ ਕੰਮ ਹੈ ਜਿਹੜਾ ਕੰਪਲੀਟ ਕਰਕੇ ਦੇਣਾ ਤੇ ਤੁਹਾਡੀ ਸੈਟਿਸਫੈਕਸ਼ਨ ਨੂੰ ਹੈ ਜਿਹੜਾ ਅਟਮੋਸਟ ਪ੍ਰਾਇਓਰਟੀ ਲੈ ਕੇ ਚੱਲਦੇ ਨੇ। ਸੋ ਸਰਦਾਰ ਮਨਦੀਪ ਸਿੰਘ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰਨਾ ਤੇ 416-272-8214 416-272-8214 ਤੇ ਸੰਪਰਕ ਕੀਤਾ ਜਾ ਸਕਦਾ। ਲਓ ਜੀ ਇੱਕ ਪਿਆਰਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ, ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਨੂੰ ਹੋਰ ਵਧਾਉਂਦੇ ਹਾਂ। ਬਾਕੀ ਤੁਹਾਡੀ ਫਰਮਾਇਸ਼ਾਂ, ਕੋਈ ਤੁਸੀਂ ਗੀਤ ਹੈ ਜਿਹੜਾ ਸੁਣਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਵੀ ਅੱਜ ਸ਼ੁੱਕਰਵਾਰ ਦੀ ਇਸ ਸੋਹਣੀ ਮਨਮੋਹਣੀ ਸਵੇਰ ਦੇ ਵਿੱਚ ਇਹੋ ਜਿਹਾ ਗੀਤ ਜੇ ਲੱਗ ਜਾਵੇ ਤਾਂ ਚਾਰ ਚੰਨ ਲੱਗ ਜਾਣਗੇ, ਤਾਂ ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ ਸਾਂਝ ਪਾ ਲਓ ਜਾਂ ਫਿਰ ਤੁਸੀਂ ਟੈਕਸਟ ਮੈਸੇਜ ਕਰ ਲਓ, ਇਹ ਤੁਹਾਡੇ 'ਤੇ ਹੈ। ਡਾਇਲ ਟੂ ਲਿਸਨ ਕਰਕੇ ਸਾਨੂੰ ਸੁਣਿਆ ਜਾ ਸਕਦਾ, ਇੱਕੋ ਇੱਕ ਨੰਬਰ ਹੈ, ਦੋ ਨੰਬਰ ਹੈ ਉੱਦਾਂ ਤਾਂ। ਪਹਿਲਾਂ ਮੈਂ ਨੰਬਰ ਇਹ ਤਾਂ ਦਿੰਦਾ ਕਿਉਂਕਿ ਇਹ ਨੰਬਰ ਰਟਿਆ ਹੋਇਆ, ਜੇ ਤੁਹਾਨੂੰ ਲੱਗੇ ਵੀ ਇਹ ਨੰਬਰ ਨਹੀਂ ਚੱਲਦਾ ਪਿਆ ਤਾਂ ਮੈਨੂੰ ਦੱਸ ਦਿਓ, ਮੈਂ ਦੂਸਰਾ ਇੱਕ ਆਲਟਰਨੇਟਿਵ ਨੰਬਰ ਆ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਦਾਂਗਾ। ਕੈਨੇਡਾ ਵਾਈਡ ਡਾਇਲ ਟੂ ਲਿਸਨ ਨੰਬਰ ਵਾਸਤੇ 416-477-2040 416-477-2040 ਤੇ ਤੁਸੀਂ ਇਹ ਜਿਹੜਾ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਬਾਕੀ ਪੰਜਾਬੀ ਲਹਿਰਾਂ ਦੀ ਐਪ ਸਿੰਪਲ ਰੇਡੀਓ, ਆਈ ਹਰਟ ਰੇਡੀਓ ਤੇ ਵੀ ਗਲੋਬਲੀ ਤੁਸੀਂ ਸਾਨੂੰ ਇਹ ਜਿਹੜਾ ਲਾਈਵ ਸਟ੍ਰੀਮ ਕਰ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ।

0: ਦੋਸਤੋ ਇਹ ਜਿਹੜਾ ਗੀਤ ਹੈ ਉਦਾਂ ਤਾਂ ਤੁਸੀਂ ਆ ਜਿਹੜਾ ਇੱਕਦਮ ਹੈ ਜਿਹੜਾ ਸਮਝ ਗਏ ਹੋਵੋਗੇ ਕਿਹੜੇ ਗੀਤ ਹੈ ਜਿਹੜਾ ਮੈਂ ਕਹਿੰਦਾ ਵੀ ਇਹ ਗੀਤ ਕੁਝ ਕੁ ਗੀਤ ਜਿਹਨੂੰ ਆਪਾਂ ਐਵਰਗ੍ਰੀਨ ਕਹਿੰਦੇ ਹਾਂ ਜਦੋਂ ਵੀ ਗੀਤ ਸੁਣ ਲਈਏ ਮਨ ਦੇ ਵਿੱਚ ਖੁਸ਼ੀ ਹੈ ਜਿਹੜੀ ਉਹ ਚਾਅ ਜਿਹੜੇ ਆ ਉਹ ਦੁਬਾਰਾ ਘੁੰਮਣ ਲੱਗ ਪੈਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ। ਅੱਛਾ ਮੈਂ ਤੁਹਾਨੂੰ ਇੱਕ ਸਵਾਲ ਛੋਟਾ ਜਿਹਾ ਪਾ ਦਿੰਦਾ ਉਸ ਤੋਂ ਬਾਅਦ ਫਿਰ ਹੈ ਜਿਹੜਾ ਮੈਂ ਕੁਝ ਕੁ ਹੈਡਲਾਈਨਸ ਆ ਉਹ ਵੀ ਸਾਂਝੀਆਂ ਕਰਨੀਆਂ। ਪੁਰਾਣੇ ਪਿੰਡਾਂ ਦੇ ਵਿੱਚ ਮਿੱਟੀ ਦੇ ਚੁੱਲ੍ਹੇ ਵਿੱਚ ਅੱਗ ਬਾਲਣ ਜਾਂ ਫਿਰ ਹਵਾ ਮਾਰਨ ਲਈ ਵਰਤੀ ਜਾਣ ਵਾਲੀ ਲੋਹੇ ਦੀ ਇੱਕ ਖੋਖਲੀ ਜਿਹੀ ਪਾਈਪ ਹੁੰਦੀ ਸੀ ਉਹਨੂੰ ਕੀ ਕਹਿੰਦੇ ਨੇ? ਤੇ ਮੈਨੂੰ ਇਹ ਵੀ ਪਤਾ ਦੁਆਬੇ ਦੇ ਵਿੱਚ, ਮਾਲਵੇ ਦੇ ਵਿੱਚ, ਹਾਂਜੀ ਮਾਝੇ ਦੇ ਵਿੱਚ ਸ਼ਾਇਦ ਇਸ ਚੀਜ਼ ਨੂੰ ਵੱਖ ਵੱਖ ਨਾਮ ਦੇਤੇ ਹੋਣ, ਪਰ ਉਹਦਾ ਕੰਮ ਇੱਕੋ ਹੀ ਹੁੰਦਾ ਸੀਗਾ। ਚੁੱਲ੍ਹੇ ਵਿੱਚ ਜਦੋਂ ਅੱਗ ਬਾਲਣੀ ਜਾਂ ਫਿਰ ਅੱਗ ਹੈ ਜਿਹੜੀ ਉਹ ਮੱਠੀ ਪੈ ਜਾਣੀ ਉਸ ਨੂੰ ਹੋਰ ਤੇਜ਼ ਕਰਨਾ, ਤੇ ਇੱਕ ਖੋਖਲੀ ਜਿਹੀ ਪਾਈਪ ਹੁੰਦੀ ਸੀਗੀ ਉਹਦੇ ਵਿੱਚ ਦੀ ਹੈ ਜਿਹੜੀ ਫੂਕ ਮਾਰੀ ਜਾਂਦੀ ਸੀਗੀ। ਹਾਂਜੀ ਤੇ ਕਈ ਵਾਰ ਹੈ ਜਿਹੜਾ, ਅੱਛਾ ਫੂਕ ਮਾਰਨ ਦਾ ਜਿਹੜਾ ਢੰਗ ਤਰੀਕਾ ਨਾ ਉਹ ਟੈਕਨੀਕ ਇੱਕ ਹੁੰਦੀ ਸੀ, ਜੇ ਗਲਤ ਫੂਕ ਵੱਜ ਜਾਂਦੀ ਸੀ ਨਾ ਤੇ ਫਿਰ ਧੂੰਆਂ ਜਿਹੜਾ ਆ ਸਾਰਾ ਅੱਖਾਂ ਦੇ ਵਿੱਚ ਜਾਂ ਫਿਰ ਮੂੰਹ ਦੇ ਵਿੱਚ ਵੀ ਆ ਜਾਂਦਾ ਹੁੰਦਾ ਸੀ। ਤੇ ਉਸ ਖੋਖਲੀ ਪਾਈਪ ਨੂੰ ਕੀ ਕਹਿੰਦੇ ਸੀਗੇ ਚੁੱਲ੍ਹੇ ਦੇ ਵਿੱਚ? ਅੱਜ ਕੱਲ੍ਹ ਕਹਿੰਦੇ ਵੀ ਉੱਥੇ ਆ ਜਿਹੜਾ, ਕਿਉਂਕਿ ਇਹ ਜਿਹੜਾ ਪਿੱਛੇ ਜੇ ਗੈਸ ਦੀ ਕਮੀ ਹੋਈ ਸੀਗੀ ਦੁਬਾਰਾ ਚੁੱਲ੍ਹਿਆਂ ਨੂੰ ਆ ਜਿਹੜਾ ਉੱਥੇ ਮਿੱਟੀ ਦੇ ਚੁੱਲ੍ਹਿਆਂ ਨੂੰ ਆ ਜਿਹੜਾ ਦੁਬਾਰਾ ਧੂਪ ਬੱਤੀ ਕਰਕੇ ਉਹਨਾਂ ਨੂੰ ਆ ਜਿਹੜਾ ਇਸਤੇਮਾਲ ਉਹਨਾਂ ਦਾ ਜੇ ਫਿਰ ਦੁਬਾਰਾ ਕਰਨਾ ਸ਼ੁਰੂ ਕਰ ਦਿੱਤਾ ਪਿੰਡਾਂ ਦੇ ਵਿੱਚ। ਪਰ ਜਿਹੜੀਆਂ ਪੁਰਾਤਨ ਚੀਜ਼ਾਂ ਨੇ ਉਹ ਪੁਰਾਤਨ ਚੀਜ਼ਾਂ ਨੇ, ਹਾਲਾਂਕਿ ਆ ਚਲੋ ਹੌਲੀ ਹੌਲੀ ਥੋੜ੍ਹੀਆਂ ਇਹ ਅਲੋਪ ਹੋ ਗਈਆਂ, ਪਰ ਜਦੋਂ ਵੀ ਇਹਨਾਂ ਨੂੰ ਯਾਦ ਕਰੀਏ ਸਾਡੇ ਨਾਲ ਉਹ ਸਾਰੀਆਂ ਯਾਦਾਂ ਦੁਬਾਰਾ ਘੁੰਮ ਜਾਂਦੀਆਂ ਨੇ। ਕਿੱਦਾਂ ਚੁੱਲ੍ਹੇ ਦੇ ਕੋਲ ਬੈਠ ਕੇ ਹਾਂਜੀ ਰੋਟੀ ਖਾਣੀ, ਗੱਲਾਂ ਬਾਤਾਂ ਕਰਨੀਆਂ, ਆਪਸੀ ਮੇਲ ਜੋਲ ਕਿਸ ਤਰ੍ਹਾਂ ਹੋਣਾ, ਉਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਵਿਹੜੇ ਖੁੱਲ੍ਹੇ ਵਿਹੜਿਆਂ ਦੇ ਵਿੱਚ ਬੈਠਣਾ, ਗੱਲਾਂ ਕਰਨੀਆਂ, ਹਾਸਾ ਠੱਠਾ, ਉਹ ਸਾਰਾ ਕੁਝ ਹੈ ਜਿਹੜਾ ਸਾਹਮਣੇ ਆ ਜਾਂਦਾ। ਹਾਂਜੀ ਸੋ ਦੱਸਿਓ ਫਿਰ ਉਹ ਪਾਈਪ ਜਾਂ ਫਿਰ ਜਿਹੜੀ ਹੈ ਖਾਲੀ ਪਾਈਪ ਹੈ ਜਿਹੜੀ ਉਸ ਨੂੰ ਹੈ ਜਿਹੜਾ ਲੋਹੇ ਵਾਲੀ ਪਾਈਪ ਜਿਸ ਦੇ ਨਾਲ ਜਿਹੜਾ ਫੂਕ ਮਾਰੀ ਜਾਂਦੀ ਸੀ ਉਹਨੂੰ ਹੈ ਜਿਹੜਾ ਕੀ ਕਿਹਾ ਜਾਂਦਾ ਆ? ਸੋ ਸਟੂਡੀਓ ਨੰਬਰ 905-673-3337 'ਤੇ ਦੋਸਤੋ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਹੈ ਜਿਹੜੇ ਸਾਡੇ ਨਾਲ ਆਪਣੇ ਸੋਚ ਵਿਚਾਰ ਕੀ ਇਸ ਖੋਖਲੀ ਪਾਈਪ ਬਾਰੇ ਹੈ ਜਿਹੜਾ ਮੈਨੂੰ ਦੱਸ ਸਕਦੇ ਹੋ। ਸੋ ਇੱਕ ਜਸਟ ਲਾਈਟ ਜਿਹਾ ਅੱਜ ਟੋਪਿਕ, ਲਾਈਟ ਜਿਹਾ ਵਿਸ਼ਾ, ਮੈਂ ਕਿਹਾ ਤੁਹਾਡੀ ਜਿਹੜੀ ਇਨਵੋਲਵਮੈਂਟ ਕੀਤੀ ਜਾਵੇ। ਕੋਈ ਮੈਥ ਦਾ ਟੋਪਿਕ ਨਹੀਂ ਲੈ ਕੇ ਆਇਆ, ਕੋਈ ਤੁਹਾਨੂੰ ਇੱਦਾਂ ਨਹੀਂ ਮੈਂ ਕਰਨ ਲੱਗਾ ਵੀ ਹਾਂ ਵੀ ਸਵੇਰੇ ਸਵੇਰੇ ਸੋਚਣ ਲਈ ਮਜਬੂਰ ਕਰਦਾ। ਹਾਂ ਪਰ ਅੱਜ ਯਾਦਾਂ ਦੇ ਵਿੱਚ ਤੁਹਾਨੂੰ ਭੇਜਣ ਲਈ ਹੈ ਜਿਹੜਾ ਮੇਰਾ ਇਹ ਉਪਰਾਲਾ। 8757 ਸਵਾਗਤ ਹੈ ਜੀ। ਅੱਛਾ ਇਹ ਭੂਕਣੇ ਦਾ ਕਦੇ ਤੁਸੀਂ ਇਸਤੇਮਾਲ ਕੀਤਾ?
1: ਹਾਂਜੀ ਹਾਂਜੀ
0: ਸਹੀ ਗੱਲ ਹੈ।
1: ਉਹ ਕਈ ਵੇਲੇ ਤਾਂ ਫਿਰ ਚਲੇ ਉਹ ਗਲਤ ਬਾਜੀ ਅੰਦਰੇ ਚਲ ਜਾਂਦੀ ਸੀ, ਹਵਾ ਜੀ ਤੂੰ ਅੰਦਰ ਚਲ ਜਾਣਾ
0: ਜਾਣਾ। ਹਾਂ ਸਹੀ ਗੱਲ ਹੈ ਸਹੀ ਗੱਲ,
1: ਉਹ ਬੜਾ ਉਹ ਵੀ ਇੱਕ ਐਕਸਪੀਰੀਅੰਸ ਹੁੰਦਾ ਸੀ ਜੀ।
0: ਹਾਂ ਟੈਕਨੀਕ ਹੁੰਦੀ ਸੀ ਬਾਜੀ ਹੈ ਮੂਕ, ਸਹੀ ਗੱਲ ਹੈ ਜੀ,
1: ਬੜੇ ਹਿਸਾਬ ਨਾਲ ਫੂਕ ਮਾਰਨੀ ਪੈਂਦੀ
0: ਸੀ। ਸਹੀ ਗੱਲ ਹੈ ਜੀ ਸਹੀ ਗੱਲ ਹੈ ਬਾਜੀ, ਕਿਆ ਬਾਤ ਹੈ। ਥੈਂਕ ਯੂ ਸਰ, ਥੈਂਕ ਯੂ ਵੈਰੀ
1: ਮਚ, ਥੈਂਕ ਯੂ ਵੈਰੀ ਮਚ
0: ਜੀ, ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ। ਅਗਲੀ ਕਾਲ 2396 ਜੀ 2396 ਜੀ ਸਵਾਗਤ ਹੈ ਜੀ।
2: ਸ਼ਮੀ ਜੀ ਗੁਡ ਮਾਰਨਿੰਗ।
0: ਵੈਰੀ ਗੁਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਮੈਂ ਵੀ ਦੁਆਬੇ ਤੋਂ ਹਾਂ
0: ਜੀ ਜੀ।
2: ਹਾਂ ਕਈ ਲੋਕ ਇਹਨੂੰ ਭੂਕਣਾ ਕਹਿੰਦੇ, ਅਸੀਂ ਫੂਕਣਾ ਕਹਿੰਦੇ, ਫੂਕਣਾ ਫੂਕ ਮਾਰਨ ਵਾਲਾ।
0: ਠੀਕ ਹੈ ਜੀ, ਠੀਕ ਹੈ ਜੀ, ਬਿਲਕੁਲ ਜੀ, ਥੈਂਕ ਯੂ ਵਾਹ ਜੀ ਵਾਹ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਤਨਾਮ ਭਾਜੀ ਸਤਿ ਸ਼੍ਰੀ ਅਕਾਲ, ਲੰਘੇ ਆਓ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ,
3: ਭੂਕਣਾ ਕਹਿੰਦੇ ਕਈ ਵਾਰੀ ਸਨਮਾਨਿਤ ਵੀ ਕਰ ਦਿੰਦੇ ਸੀ ਮਾਤਾ ਸਾਡੀ ਉਹਦੇ ਨਾਲ ਜੀ।
0: ਬਿਲਕੁਲ ਬਿਲਕੁਲ ਸਹੀ ਗੱਲ,
3: ਲੋਹੇ ਦੀ ਰਾੜ ਸੀ, ਇੱਕ ਤਾਂ ਜੋ ਫੂਕ ਮਾਰਦੇ ਸੀਗੇ ਗਾਹ ਨੂੰ ਕਰਨੀ ਤਾਂ ਜਾਂਦੀ ਸੀ ਫੂਕ ਜੀ, ਕਿ ਵੀ ਅੰਦਰ ਨੂੰ ਸਾਹ ਖਿੱਚਿਆ ਰਾੜ ਕੜਾ ਆਉਂਦਾ ਸੀਗਾ ਜੀ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ।
3: ਹਾਂਜੀ ਜਿਹੜੀ ਕਈ ਵਾਰੀ ਕੁੱਟ ਵੀ ਪਈ ਉਹਦੇ ਨਾਲ ਮੇਰੀ ਮਾਤਾ ਤੋਂ ਮੇਰੇ।
0: ਹਾਂ ਪੈ ਜਾਂਦੀ ਸੀ ਜੀ, ਬਿਲਕੁਲ ਪੈਂਦੀ ਸੀ, ਅਸੀਂ ਖਾਧੀਆਂ
3: ਜਿਹੜਾ ਹਥਿਆਰ ਆ ਗਿਆ ਹੱਥ ਚੋਰੀ ਸੀਗਾ,
0: ਉਹੀ ਉਹੀ ਕਾਮਯਾਬ ਹੈ ਜਿਹੜਾ ਹਥਿਆਰ ਹੱਥ ਚ ਸਮੇਂ ਚ ਆ।
3: ਓਕੇ ਜੀ ਓਕੇ,
0: ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਿੰਪੀ ਜੀ ਸਵਾਗਤ ਹੈ ਜੀ, ਗੁੱਡ ਮਾਰਨਿੰਗ ਜੀ। ਸਿੰਪੀ ਜੀ ਤੁਸੀਂ ਆਉਂਦੀ ਏਅਰ ਹੋ, ਸੈਨੀ ਆ ਰਿਹਾ ਜੀ ਲਾਸਟ ਨੇਮ ਤੇ। ਸਿੰਪੀ ਜੀ, ਸਿੰਪੀ ਜੀ ਤੁਸੀਂ ਰੇਡੀਓ ਨਾ ਸੁਣੋ, ਤੁਸੀਂ ਆ ਜਿਹੜਾ ਫੋਨ ਤੇ ਹੈ ਜਿਹੜਾ ਇਸ ਟਾਈਮ। ਓਕੇ ਕਾਲ ਡਰੋਪ ਹੋ ਗਈ, ਅਗਲੀ ਕਾਲ ਤੇ ਚੱਲਦਾ। ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ, ਵੈਲਕਮ ਜੀ ਇਹਨੂੰ, ਗੁੱਡ ਮਾਰਨਿੰਗ ਜੀ। ਕਮਲਜੀਤ ਭਾਜੀ ਤੁਸੀਂ ਆਉਂਦੀ ਏਅਰ ਹੋ,
1: ਮੇਹਰਬਾਨੀ ਹੋ ਗਈ ਆ ਗੈਸ ਆਲੀ ਤੇ ਹੁਣ ਤੇ ਲੋਕਾਂ ਨੂੰ ਕਾਫੀ ਨੂੰ ਚੇਤਾ ਆ ਗਿਆ ਵੀ ਇਹ ਚੀਜ਼ਾਂ ਭਾਈ ਸੰਭਾਲ ਕੇ ਰੱਖਣੀਆਂ ਪੈਣੀਆਂ ਤੇ ਨੈਵਰ ਨੋ ਜਦੋਂ ਅਸੀਂ ਵਾਪਸ ਫੇਰ ਅਸੀਂ ਇਹਨੂੰ ਕਦੇ ਵੀ ਇਹ ਕੰਮ ਨੂੰ ਸਾਨੂੰ ਲਾਉਣੀਆਂ ਪੈਣੀਆਂ।
0: ਸਹੀ ਗੱਲ
1: ਤੁਹਾਡਾ ਟਾਈਮ ਦੇ
0: ਜੀ ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ, ਥੈਂਕ ਯੂ ਸੋ ਮਚ। 8662 ਹਾਂਜੀ 8662 ਜੀ ਤੁਸੀਂ ਆਉਂਦੇ ਹੋ 8662 ਜੀ ਵੈਲਕਮ ਜੀ 8662 ਤੁਸੀਂ ਆਉਂਦੀ ਏਰੋ ਜੀ। ਹਾਂਜੀ ਸਰ ਤੁਸੀਂ ਆਉਂਦੀ ਏਰੋ, ਸਵਾਗਤ ਹੈ ਜੀ, ਗੁੱਡ ਮਾਰਨਿੰਗ ਜੀ।
1: ਹਾਂਜੀ ਭਾਜੀ ਸਾਡੇ ਵੀ ਭੂਕਣਾ ਕਹਿੰਦੇ ਸੀਗੇ ਇਹਨੂੰ।
0: ਅੱਛਾ ਭੂਕਣਾ ਹੀ ਕਹਿੰਦੇ ਆ, ਠੀਕ ਹੈ ਜੀ ਠੀਕ ਹੈ।
1: ਹਾਂਜੀ ਹਾਂਜੀ
0: ਸਰ ਕਿੱਦਾਂ ਰਿਹਾ ਉਹ ਤਜਰਬਾ ਫੂਕ ਮਾਰੀ?
1: ਭਾਜੀ ਬਹੁਤ ਬਹੁਤ ਸੋਹਣਾ ਸੀਗਾ, ਜਿੱਦਾਂ ਤੁਸੀਂ ਜਿੱਦਾਂ ਤੁਸੀਂ ਸੋਹਣਾ ਅੱਜ ਰੱਖਿਆ ਨਾ, ਬਹੁਤ ਸੋਹਣਾ ਲੱਗਾ ਸੁਣ ਕੇ
0: ਜੀ।
1: ਪੁਰਾਣੀਆਂ ਗੱਲਾਂ ਨੂੰ ਬਹੁਤ ਸੋਹਣਾ ਦਿਲ ਜਿਹਾ ਚੰਗਾ ਲੱਗਾ ਜਾਣੀ ਕੇ।
0: ਹਾਂ ਸਹੀ ਗੱਲ ਹੈ, ਸ਼ੁਰੂਆਤ ਵਧੀਆ ਹੋ ਗਈ ਦਿਨ ਦੀ ਹੈ ਨਾ।
1: ਸ਼ੁਰੂਆਤ ਵਧੀਆ ਕੀਤੀ ਜੀ, ਬਹੁਤ ਸੋਹਣੀ ਕੀਤੀ ਹੈ
0: ਜੀ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋਹਣਾ।
1: ਓਕੇ ਭਾਜੀ,
0: ਓਕੇ ਜੀ ਓਕੇ, ਸੋਹਣਾ ਹੀ ਸਮਝੂ। ਦੇਖੋ ਇੱਕ ਸਿਰਫ ਇੱਕ ਸ਼ਬਦ ਹੈ ਉਹਦਾ ਆਪਾਂ ਜ਼ਿਕਰ ਕੀਤਾ ਤੇ ਦੇਖੋ ਆਪਾਂ ਕਿੰਨੇ ਦਹਾਕੇ ਪਿੱਛੇ ਚਲੇ ਗਏ, ਹਾਂਜੀ ਕਿੰਨੇ ਸਾਲ ਪਿੱਛੇ ਚਲੇ ਗਏ ਤੇ ਉਹਨਾਂ ਪੁਰਾਣੀਆਂ ਯਾਦਾਂ ਦੇ ਵਿੱਚ ਆਪਾਂ ਖੋ ਗਏ, ਹਾਂਜੀ ਤਾਂ ਦਿਨ ਦੀ ਕਿੰਨੀ ਵਧੀਆ ਸ਼ੁਰੂਆਤ ਹੋ ਗਈ। ਲਓ ਜੀ ਫਿਰ ਇੱਕ ਗੀਤ ਜਿਹਦੀ ਮੈਂ ਥੋੜ੍ਹੀ ਜਿਹੀ ਤੁਹਾਨੂੰ ਟੋਨ ਹੈ ਜਿਹੜੀ ਉਹ ਸੁਣਾਈ ਸੀਗੀ, ਆਓ ਫਿਰ ਇਸ ਗੀਤ ਦਾ ਆਪਾਂ ਆਨੰਦ ਲੈਂਦੇ ਹਾਂ ਤੇ ਨਾਲ ਦੀ ਨਾਲ ਜਿਹੜੀਆਂ ਤੁਹਾਡੀਆਂ ਕਾਲਸ ਹੈ ਜਿਹੜੀਆਂ ਉਹ ਮੈਂ ਨਾਲ ਦੀ ਨਾਲ ਏਅਰ ਤੇ ਵੀ ਕਰਾਂਗਾ, ਜ਼ਰੂਰ ਹੈਡਲਾਈਨਸ ਆ ਜਿਹੜੀਆਂ ਉਹ ਵੀ ਤੁਹਾਡੇ ਨਾਲ ਅੱਗੇ ਜਾ ਕੇ ਮੈਂ ਸਾਂਝੀਆਂ ਕਰਾਂਗਾ। ਦਲਜੀਤ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਨਿਸ਼ਾਨਾ ਪੂਰਾ ਕਾਇਮ ਹੁੰਦਾ ਸੀ ਉਦੋਂ ਸਹੀ ਗੱਲ ਹੈ ਜੀ, ਸਹੀ ਗੱਲ ਸਹੀ ਗੱਲ ਹੈ ਜੀ, ਸਹੀ ਕਿਆ ਬਾਤ ਹੈ ਦਲਜੀਤ ਭਾਈ, ਥੈਂਕ ਯੂ ਸਰ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ 5565 ਜੀ ਸਵਾਗਤ ਹੈ ਜੀ, ਜੀ 5565 ਵਾਲੇ ਸਵਾਗਤ ਹੈ ਜੀ, ਜੀ ਆਇਆਂ ਨੂੰ ਵੈਲਕਮ ਜੀ। 5565 5565 ਜੀ ਸਵਾਗਤ ਹੈ ਜੀ,
4: ਨਮਸਕਾਰ ਜੀ
0: ਜੀ, ਸਤਿ ਸ਼੍ਰੀ ਅਕਾਲ ਜੀ,
4: ਸਤਿ ਸ਼੍ਰੀ ਅਕਾਲ ਜੀ, ਬਹੁਤ ਦੇਰ ਬਾਅਦ ਤੁਹਾਡੇ ਸਵਾਲ ਮੈਂ ਕੀਤਾ ਜੀ ਤੁਹਾਨੂੰ
0: ਜੀ, ਧੰਨਵਾਦ ਜੀ। ਤੁਹਾਡਾ ਸ਼ੁਭ ਨਾਮ?
4: ਵਿਨੋਦ ਵੱਤਾ ਜੀ।
0: ਹਾਂਜੀ ਵਿਨੋਦ ਜੀ, ਬਹੁਤ ਬਹੁਤ ਸਵਾਗਤ।
4: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਬਹੁਤ ਅੱਛਾ ਪ੍ਰੋਗਰਾਮ ਹੁੰਦਾ ਤੁਹਾਡਾ, ਪਰ ਮੈਂ ਬਹੁਤ ਦੇਰ ਬਾਅਦ ਸੁਣਨ ਲੱਗਿਆ।
0: ਕਿਆ ਬਾਤ ਹੈ ਜੀ, ਕਿਆ ਬਾਤ, ਧੰਨਵਾਦ ਸਾਡੇ ਜੀ, ਤੁਸੀਂ ਸਾਨੂੰ ਸੁਣਨਾ ਸੁਣਿਆ ਅੱਜ ਉਸ ਵਕਤ ਰੋਟੀ ਖਾਂਦੇ ਸੀਗੇ, ਮੇਲ ਜੋਲ ਪਰਿਵਾਰਾਂ ਦੇ ਬਹੁਤ ਸੀਗਾ, ਹਾਲਾਂਕਿ ਅੱਜ ਕੱਲ ਘੱਟ ਗਏ ਹਨਾ ਉਹ ਚੀਜ਼ਾਂ।
4: ਬਿਲਕੁਲ, ਲੱਕੜੀ ਦਾ ਚੁੱਲਾ ਬਣਾ, ਭੋਗ ਮਾਰਨੀ, ਕਈ ਦਫ਼ਾ ਬਜ਼ੁਰਗਾਂ ਨੇ ਕਹਿ ਦੇਣਾ ਤੁਸੀਂ ਮਾਰੋ ਜਰਾ ਭੋਗ ਸਾਨੂੰ ਦੇ ਦੇਣਾ ਭੋਗਣਾ, ਤੇ ਬਸ ਉਹ ਬੈਠ ਕੇ ਉੱਥੇ ਫਿਰ ਨਾਲ ਦੀ ਨਾਲ ਉਸ ਤੇ ਉੱਪਰ ਹੀ ਫੁਲਕਾ ਆਪਣਾ ਰੋਟੀ ਸੇਕੀ ਜਾਂਦੇ ਸੀ, ਗਰਮ ਗਰਮ ਸਭ ਨੂੰ ਸਰਵ ਹੁੰਦੇ ਸੀ।
0: ਸਹੀ ਗੱਲ ਹੈ, ਸਹੀ ਗੱਲ ਹੈ,
4: ਅਲੱਗ ਸੀਗਾ ਜੀ,
0: ਮਜ਼ਾ ਹੀ ਅੱਡ ਸੀਗਾ ਜੀ, ਬਿਲਕੁਲ ਬਿਲਕੁਲ, ਕਿਆ ਬਾਤ ਹੈ, ਥੈਂਕ ਯੂ ਵਿਨੋਦ ਜੀ,
4: ਪਾਣੀ ਨਿਕਲਿਆ ਹੁੰਦਾ ਸੀ।
0: ਸਹੀ ਗੱਲ ਹੈ ਜੀ, ਸਹੀ
4: ਤੁਹਾਨੂੰ ਨਾਲ ਜੀ, ਹਾਂ ਰੋਟੀ ਦਾ ਮਜ਼ਾ ਹੀ ਅਲੱਗ ਹੁੰਦਾ,
0: ਅੱਡ ਅੱਡ ਸੀ ਜੀ, ਬਿਲਕੁਲ ਅੱਡ ਸੀਗਾ ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਹੋ
4: ਗਿਆ ਜੀ, ਸ਼ਮੀ ਥੈਂਕ ਯੂ,
0: ਥੈਂਕ ਯੂ ਜੀ, ਥੈਂਕ ਯੂ। ਅੱਛਾ ਉਹ ਜਿਹੜੀ ਰੋਟੀ ਪੱਕਦੀ ਸੀ ਜਾਂ ਉਹਨਾਂ ਚੁੱਲ੍ਹਿਆਂ ਦੇ ਉੱਤੇ ਦਾਲ ਸਬਜ਼ੀ ਜੋ ਵੀ ਰਿੱਝਦਾ ਸੀਗਾ, ਹਾਂਜੀ ਕਿਉਂਕਿ ਉਹ ਰਿੱਝਦਾ ਹੁੰਦਾ ਸੀਗਾ, ਹਾਂਜੀ ਹੌਲੀ ਹੌਲੀ ਤੇ ਉਹਨਾਂ ਦੇ ਵਿੱਚ ਇੱਕ ਆਪਣਾ ਹੀ ਸਵਾਦ ਹੁੰਦਾ ਸੀ। ਅੱਛਾ ਤੁਹਾਨੂੰ ਇਹ ਵੀ ਪਤਾ ਹੋਵੇਗਾ ਜਿਹੜੇ ਉਸ ਵਕਤ ਦੇ ਚੁੱਲ੍ਹੇ ਹੁੰਦੇ ਸੀਗੇ ਉਹ ਕਿਸ ਤਰ੍ਹਾਂ ਬਣਾਏ ਜਾਂਦੇ ਸੀ, ਕਿੱਦਾਂ ਉਹਨਾਂ ਦੀ ਲੀਪਾ ਪੋਚੀ ਸਮੇਂ ਸਮੇਂ ਤੇ ਮੇਨਟੇਨੈਂਸ ਹੈ ਜਿਹੜੀ ਉਹ ਕੀਤੀ ਜਾਂਦੀ ਹੁੰਦੀ ਸੀ, ਹਾਂਜੀ। ਸੋ ਉਹ ਜਿਹੜਾ ਬਣਾਉਣਾ ਚੁੱਲ੍ਹੇ ਨੂੰ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਕਲਾਕਾਰੀ ਹੁੰਦੀ ਸੀਗੀ। ਸੋ ਲਓ ਜੀ ਇੱਕ ਗੀਤ ਹੈ ਜਿਹੜਾ ਪਿਆਰਾ ਜਿਹਾ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ।

0: ਕਿਆ ਬਾਤ ਹੈ ਅਮਰੀਕ ਭਾਜੀ, ਵੈਲਕਮ ਜੀ ਇਹਨੂੰ, ਗੁੱਡ ਮਾਰਨਿੰਗ ਜੀ।
1: ਹਾਂਜੀ ਸ਼ਮੀ ਭਾਜੀ, ਬਹੁਤ ਸੋਹਣਾ ਪ੍ਰੋਗਰਾਮ ਲੈ ਗਿਆ, ਯਾਦਾਂ ਚੇਤੇ ਕਰਾਤੀਆਂ ਭਾਜੀ। ਭੂਗਣਾ ਲੱਗਦਾ ਨਾ ਬਹੁਤ ਵਧੀਆ, ਜਦੋਂ ਬੀਪੀ ਗਿੱਟਾ ਜਿਹਾ ਮਾਰਦੀ ਸੀ ਨਾ।
0: ਹਾਂਜੀ
1: ਉਹ ਫਿਰ ਦੋ ਚਾਰ ਦਿਨ ਤਾਂ ਪਤਾ ਉਦੋਂ ਲੱਗਦਾ ਵੀ ਗਿੱਟਾ ਆਇਆ, ਸੋਚ ਕੇ ਤਾਂ ਆਇਆ ਆਲੂ ਵਾਂਗੂ।
0: ਸਹੀ ਗੱਲ ਹੈ ਜੀ, ਸਹੀ ਗੱਲ।
1: ਉਹ ਭਾਜੀ ਕਿੱਥੇ ਉਹ ਚੀਜ਼ਾਂ ਮਤਲਬ ਯਾਦ, ਜਿਹੜੀਆਂ ਮਤਲਬ ਹਮੇਸ਼ਾ ਸਾਨੂੰ ਯਾਦ ਰਹਿਣੀਆਂ, ਜੋ ਇਕੱਠੇ ਹੋ ਕੇ ਆਪਣਾ ਸਾਗ ਬਣਾਉਂਦੇ, ਮੱਕੀਆਂ ਰੋਟੀਆਂ ਲੈਂਦੀਆਂ ਤੇ ਟੱਬਰ ਸਾਰਾ ਪਿੰਡ ਆ ਜੀ, ਉਹ ਕਿੱਥੇ ਭਾਜੀ ਮੁੜ ਕੇ ਪਿਆਰ ਮਿਲਣਾ ਹੁੰਦਾ ਨਾ।
0: ਬਿਲਕੁਲ ਸਹੀ,
1: ਉਹ ਤਾਂ ਚੀਜ਼ਾਂ ਭਾਜੀ ਗੁੰਮ ਹੋ ਜਾਂਦੀਆਂ। ਮੈਂ ਕਹਿੰਦਾ ਬਹੁਤ ਭਾਗਾਂ ਵਾਲਿਆ ਜਿਹਨਾਂ ਨੇ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ, ਸੰਭਾਲਣੀਆਂ ਚਾਹੀਦੀ। ਜਿਹੜਾ ਆਪਣਾ ਬੰਦਾ ਵਿਰਸਾ ਭੁੱਲ ਗਿਆ ਭਾਜੀ, ਉਹ ਬੰਦਾ ਕਾਹਦਾ।
0: ਸਹੀ ਗੱਲ ਹੈ ਬਿਲਕੁਲ।
1: ਜਿੰਨੇ ਵੀ ਮੇਰੇ, ਮੈਂ ਇਹ ਕਹੂੰਗਾ ਵੀ ਜਿੰਨੇ ਵੀਰੋ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਸਾਂਭ ਕੇ ਰੱਖੋ, ਪਰਮਾਤਮਾ ਸਾਰਾ ਚੜ੍ਹਦੀ ਕਲਾਈ ਰੱਖੇ ਭਾਈ। ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਇੱਕ ਨਾ ਇਸ ਚੀਜ਼ ਨੂੰ ਆ ਜਿਹੜਾ, ਚਲੋ ਫੂਕਣਾ ਆਪਾਂ ਜ਼ਿਆਦਾ ਕਿਹਾ, ਹਾਂਜੀ ਫੂਕਣਾ ਵੀ ਆ ਜਿਹੜਾ ਕਹਿਤਾ, ਤੇ ਅੱਛਾ ਫੂਕਣੀ ਇਹ ਵੀ ਆ ਜਿਹੜਾ ਕਿਹਾ ਜਾਂਦਾ ਸੀ, ਇਹ ਕੋਈ ਡਿਫਰੈਂਟ ਚੀਜ਼ ਹੁੰਦੀ ਸੀ ਜਾਂ ਫਿਰ ਉਹਦਾ ਇੱਕ ਛੋਟਾ ਪਾਰਟ ਹੁੰਦਾ ਸੀਗਾ ਫੂਕਣੀ, ਇਹ ਵੀ ਆ ਜਿਹੜਾ ਸ਼ਾਇਦ ਕਿਤੇ ਕਿਤੇ ਕਹਿੰਦੇ ਹੋਣ, ਹਾਂਜੀ ਫੂਕਣੀ, ਫੂਕ ਮਾਰ ਦਿਓ ਫੂਕਣੀ, ਸਿੰਪਲ ਜਿਹਾ ਵਰਡ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ, ਹਾਲਾਂਕਿ ਆ ਜਿਹੜਾ ਹੌਲੀ ਹੌਲੀ ਆ ਜਿੱਦਾਂ ਮੈਂ ਕਿਹਾ ਵੀ ਇਹ ਖਤਮ ਹੋ ਗਈਆਂ, ਪਰ ਇਹਨਾਂ ਦਾ ਆਪਣਾ ਹੀ ਇੱਕ ਮਜ਼ਾ ਹੁੰਦਾ ਸੀ ਉਸ ਵਕਤ, ਅਤੇ ਜਿੱਦਾਂ ਤੁਸੀਂ ਸਾਰਿਆਂ ਨੇ ਆਪੋ ਆਪਣੀਆਂ ਯਾਦਾਂ ਕੀਤੀਆਂ, ਮਜ਼ਾ ਆ ਗਿਆ, ਦਿਨ ਆ ਜਿਹੜਾ ਉਹ ਬਣ ਗਿਆ। ਸੋ ਆਓ ਦੋਸਤੋ ਥੋੜ੍ਹਾ ਜਿਹਾ ਜਿਹੜੇ ਅੱਜ ਖਬਰਸਾਰ ਵੱਲ ਵੀ ਚੱਲਦੇ ਹਾਂ, ਕੀ ਕੁਛ ਜਿਹੜੀਆਂ ਅਪਡੇਟਸ ਆ ਜਿਹੜੀਆਂ ਹੋਈਆਂ ਨੇ। ਸੋ ਇੱਕ ਮੈਂ ਤੁਹਾਡੇ ਲਈ ਆ ਜਿਹੜਾ ਇੱਕ ਐਜ਼ ਏ ਜਾਣਕਾਰੀ ਵੀ ਪ੍ਰੀਕੋਸ਼ਨ, ਇਹ ਕੱਲ੍ਹ ਦੀ ਇੱਕ ਖਬਰ ਆ ਜਿਹੜੀ ਉਹ ਘੁੰਮ ਰਹੀ ਹੈ, ਸੋ ਮੈਂ ਤੁਹਾਡੇ ਨਾਲ ਉਹ ਖਾਸ ਤੌਰ 'ਤੇ ਜਿਹੜੀ ਜਾਣਕਾਰੀ ਐਜ਼ ਏ ਟਰੈਵਲ ਜਾਂ ਐਜ਼ ਏ ਇੰਸ਼ੋਰੈਂਸ ਐਡਵਾਈਜ਼ਰ ਵੀ ਆ ਜਿਹੜਾ ਤੁਹਾਨੂੰ ਇਹ ਇੱਕ ਖਬਰ ਦੇ ਨਾਤੇ ਹੈ, ਮੈਂ ਕਿਉਂਕਿ ਇੱਦਾਂ ਦੇ ਪਰਸਨਲ ਤਜਰਬੇ ਸਾਡੇ ਨਾਲ ਵੀ ਹੁੰਦੇ ਨੇ, ਸੋ ਤੁਹਾਡੇ ਨਾਲ ਉਹ ਮੈਂ ਐਕਸਪੀਰੀਅੰਸ ਵੀ ਸ਼ੇਅਰ ਕਰਦਾ। ਰਵਿੰਦਰ ਜੀ, ਰਵਿੰਦਰ ਭਾਜੀ, ਵਾਹ ਜੀ ਵਾਹ, ਵਾਹ ਜੀ ਵਾਹ, ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ ਤੁਹਾਡੇ?
1: ਚੜ੍ਹਦੀ ਕਲਾ ਤੁਸੀਂ ਸੁਣਾਓ, ਠੀਕ ਠਾਕ ਹੋ ਜੀ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਤੁਹਾਡੀ ਆਵਾਜ਼ ਸੁਣੀ ਹੋਰ ਵੀ ਵਧੀਆ ਹੋ ਗਈ।
1: ਮੈਂ ਕਿਹਾ ਜੀ ਮੇਰੀ ਆਵਾਜ਼ ਜੋ ਸੁਣੀ, ਬਾਕੀ ਅਮਰੀਕ ਭਾਈ ਨੂੰ ਬਹੁਤ ਬਹੁਤ ਵਧੀਆ, ਸਤਿ ਸ਼੍ਰੀ ਅਕਾਲ ਜੀ, ਜਦੋਂ ਆਏ ਇਹਦੇ ਉੱਪਰ ਦੁਬਾਰਾ।
0: ਜੀ ਜੀ ਬਿਲਕੁਲ ਜੀ,
1: ਬਾਕੀ ਹੈ ਜੀ ਸਿਹਤ ਮੇਰੀ ਹੋਵੇ ਜਾਂ ਕਿਸੇ ਦੀ ਹੋਵੇ, ਸਿਹਤ ਠੀਕ ਹੀ ਹੋਣੀ ਚਾਹੀਦੀ ਹੈ।
0: ਸਹੀ ਗੱਲ ਹੈ ਜੀ, ਸਹੀ,
1: ਜੇ ਸਿਹਤ ਠੀਕ ਹੈ ਭਾਜੀ ਤਾਂ ਸਾਰਾ ਕੁਛ ਹੀ ਆ।
0: ਬਿਲਕੁਲ ਬਿਲਕੁਲ,
1: ਜੇ ਸਿਹਤ ਸਹੀ ਨਹੀਂ ਤੁਹਾਡੀ ਨਾ, ਜੋ ਮਰਜ਼ੀ ਭਾਵਾਂ ਤੁਸੀਂ ਜਿਹੜੇ ਮਰਜ਼ੀ ਕਿਸੇ ਵੱਖ ਵਾਲੀ ਜੇ ਕਿੱਥੇ ਸੁੱਤੇ ਹੋਵੋ ਤਾਂ ਵੀ ਤਾਂ ਨੀਂਦ ਨਹੀਂ ਆਉਂਦੀ, ਤੇ ਬੰਦੇ ਦੀ ਸਿਹਤ ਜ਼ਰੂਰੀ ਆ, ਸਿਹਤ ਦਾ ਸਾਰਾ ਕੁਛ ਹੀ ਆ। ਅਮਰੀਕ ਭਾਈ ਨੇ ਦੁਬਾਰਾ ਮੈਂ ਸੀ ਬੋਲਣਾ ਦੁਬਾਰਾ ਜੀ, ਉੱਥੇ ਬਾਈ ਦਾ ਗਾਣਾ ਲਾਇਆ ਸੀਗਾ ਉਦੋਂ, ਬਾਈ ਦੇ ਬੜੇ ਲੋਕੀ ਘੱਟੋ ਘੱਟ 800-900 ਬੰਦਾ ਸੁਣ ਰਿਹਾ ਅਮਰੀਕ ਬਾਈ ਨੂੰ।
0: ਅੱਛਾ ਕਿਆ ਬਾਤ,
1: ਬਾਈ ਦਾ ਸੈਡ ਸੌਂਗ ਗਾਣਾ ਚੱਲ ਰਿਹਾ ਸੀ ਉੱਥੇ।
0: ਅੱਛਾ ਅੱਛਾ ਜੀ, ਕਿਆ ਬਾਤ ਹੈ, ਥੈਂਕ ਯੂ ਰਵਿੰਦਰ ਭਾਜੀ, ਬਹੁਤ ਬਹੁਤ ਧੰਨਵਾਦ। ਸੋ ਅਮਰੀਕ ਭਾਜੀ ਆ ਜਿਹੜੇ, ਜਿੱਦਾਂ ਆਪਾਂ ਗੱਲ ਕਰਦੇ ਪਿੱਛੇ ਜੇ ਥੋੜੇ ਜੇ ਸਿਹਤ ਨਾਸਾਜ ਕਰਕੇ ਵਾਪਸੀ ਉਹਨਾਂ ਨੇ ਕੀਤੀ, ਤੇ ਅੱਜ ਹੀ ਦੇਖੋ ਕਿੱਦਾਂ ਰੌਣਕ ਜੀ ਆ, ਲਹਿਰਾਂ ਬਹਿਰਾਂ ਜੀਆਂ ਲੱਗ ਗਈਆਂ। ਸੋ ਤੁਹਾਡਾ ਸਾਰਿਆਂ ਦਾ ਦੋਸਤੋ ਇੱਕ ਆਪਣਾ ਹੀ ਮਜ਼ਾ ਆ, ਵੱਖੋ ਵੱਖਰੇ ਜਿੰਨੇ ਵੀ ਸਾਡੇ ਲਿਸਨਰ ਕਾਲਸ ਕਰਦੇ ਨੇ, ਆਪੋ ਆਪਣੇ ਵਿਚਾਰ ਸਾਂਝੇ ਕਰਦੇ ਨੇ, ਮਜ਼ਾ ਆਉਂਦਾ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦੀ ਹੈ। ਸੁਦਾਗਰ ਜੀ, ਜੀ ਐਨੂ ਜੀ, ਸੌਦਾਗਰ ਜੀ ਤੁਸੀਂ ਔਨ ਦੀ ਏਅਰ ਹੋ, ਵੈਲਕਮ ਜੀ ਆਇਆਂ ਨੂੰ। ਅੱਜ ਬਹੁਤ ਸਾਰੇ ਕਈ ਇਹੋ ਜਿਹੇ ਸਾਡੇ ਸਰੋਤੇ ਜਿਹਨਾਂ ਪਹਿਲੀ ਵਾਰ ਆ ਜਿਹੜੀ ਕਾਲ ਕੀਤੀ, ਨਾਮ ਸੌਦਾਗਰ ਸਾਹਿਬ ਜੀ ਦਾ ਵੀ ਮੈਂ ਪਹਿਲੀ ਵਾਰ, ਮੈਨੂੰ ਲੱਗਦਾ ਜਦੋਂ ਮੈਂ ਰੇਡੀਓ ਕਰਦਾ ਪਹਿਲੀ ਵਾਰ ਆ ਜਿਹੜਾ ਮੈਂ ਨਾਮ ਲਿਆ। ਸੌਦਾਗਰ ਜੀ ਵੈਲਕਮ ਜੀ,
2: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਸਰ, ਗੁੱਡ ਮਾਰਨਿੰਗ ਭਾਜੀ, ਪਹਿਲੀ ਵਾਰ ਕਾਲ ਕੀਤੀ ਹੈ?
2: ਭੂਕਣੇ ਦੇ ਨਾਲ ਹੋਰ ਵੀ ਚੀਜ਼ ਹੁੰਦੀ ਹੈ, ਪਤਾ
0: ਤੁਹਾਨੂੰ ਇਹਨਾਂ ਦੱਸ ਦੂ, ਕੰਮ ਕੀ ਹੁੰਦਾ ਸੀਗਾ? ਬਸ ਨਾਮ
2: ਨਾਲ ਗੋਹਾ ਫੜ ਕੇ ਇਧਰ ਉਧਰ ਕਰਨਾ ਹੁੰਦਾ ਸੀ, ਅੱਗ ਵਾਲਾ,
0: ਅੱਗ ਵਾਲਾ, ਅੱਗ ਵਾਲਾ ਗੋਹਾ,
2: ਜਿਹੜੇ ਪਾਥੀਆਂ ਦੀ ਅੱਗ ਨੀ ਲੱਕੜਾਂ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ,
2: ਉਹਦੇ ਨਾਲ ਇੱਧਰ ਉੱਧਰ ਅੱਗ ਕਰਨੀ ਹੁੰਦੀ ਸੀਗੀ।
0: ਹਾਂ ਹਾਂ ਹਾਂ ਹਾਂ ਠੀਕ ਹੈ ਜੀ,
2: ਨਾ ਪਤਾ ਤੁਹਾਨੂੰ?
0: ਨਹੀਂ ਨਾ, ਆਪਾਂ ਸਰੋਤਿਆਂ ਤੋਂ ਪੁੱਛਾਂ ਗਏ, ਆਪਾਂ ਕਹਾਂ ਤਾਂ ਤੁਸੀਂ ਸਵਾਲ ਪਾ ਦਿਓ ਬਸ।
2: ਭੂਕਣੇ ਦੇ ਨਾਲ ਹੀ ਹੁੰਦੀ ਆ ਦੋ ਚੀਜ਼ਾਂ
0: ਹੁੰਦੀਆਂ ਇਹ। ਹਾਂ ਹਾਂ, ਕਿਆ ਬਾਤ ਹੈ, ਕਿਆ ਬਾਤ ਹੈ, ਤੁਸੀਂ ਤਾਂ ਹੋਰ ਹੈ, ਜਿਹੜਾ ਕਹਿੰਦੇ ਨਾ ਬਲਦੀ ਦੇ ਵਿੱਚ ਘਿਓ ਪਾ ਦੇਣਾ, ਤੁਸੀਂ ਉਹ ਕੰਮ ਕਰ ਦਿੱਤਾ।
2: ਅਸੀਂ ਸਾਡੀ ਸਾਰੀ ਉਮਰ ਨਾ ਗਏ, ਅਸੀਂ ਬੇਟੇ ਦੇ ਕੋਲ ਬੈਠੇ ਹੁੰਦੇ ਸੀਗੇ, ਅਸੀਂ ਆਪ ਅੱਗ ਫੂਕਾ ਮਾਰਦੇ ਰਹੇ ਆ, ਬੁੜੀਆਂ ਨੇ ਫਿਰ ਇੱਕ ਗੋਹਾ ਜਿਹਾ ਵਿੱਚੋਂ ਹੀ ਤਪ ਦੇਣਾ, ਰਾਤ ਨੂੰ ਰੋਟੀ ਪਾਣੀ ਖਾ ਕੇ ਹੇਠਾਂ ਸਵੇਰੇ ਫਿਰ ਉਹੀ ਫੇਰ ਜਗਾ ਲੈਣਾ।
0: ਸਹੀ ਗੱਲ ਹੈ ਜੀ, ਦੇਖ ਲਓ ਉਹੀ ਕੋਲਾ ਹੁੰਦਾ ਸੀਗਾ ਉਸ ਵਾਸਤੇ।
2: ਕਈ ਮੰਗ ਕੇ ਵੀ ਲੈ ਜਾਂਦੇ ਸੀ, ਇੱਧਰ ਤੁਸੀਂ ਦੇਖਿਆ ਤਾਂ ਬਹੁਤ ਜਾਣਾ ਇੱਕ ਦੂਜੇ ਤੋਂ ਮੰਗ ਵੀ ਲੈਂਦੇ ਸੀ।
0: ਸਹੀ ਗੱਲ,
2: ਬੁੱਢੀਆਂ ਨੇ ਕਹਿਣਾ ਉਧਰੋਂ ਫੜ ਕੇ ਲਿਆ, ਉਹਦੀ ਤਾਈ ਦੇ ਜਾਂ ਚਾਚੀ ਦੇ ਫੜ ਕੇ ਲਿਆਓ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ, ਕਿਆ ਬਾਤ ਹੈ,
2: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ।
0: ਜੀ ਥੈਂਕ ਯੂ ਸਰ, ਥੈਂਕ ਯੂ, ਤੁਹਾਡੇ ਸਾਰਿਆਂ ਦੇ ਨਾਲ ਹੈ।
2: ਕਿਚਨਰ ਦੇ ਵਿੱਚ ਰਹਿੰਦਾ ਮੈਂ, ਇੱਥੇ ਪਹਿਲਾਂ ਤੇ 22-23 ਸਾਲ ਟੋਰਾਂਟੋ ਰਹਿ ਕੇ ਗਿਆ।
0: ਅੱਛਾ ਜੀ।
2: ਤੇ ਹੁਣ ਇੱਥੇ ਮੈਂ 2003 ਚ ਟਰੱਕ ਚਲਾਉਂਦਾ ਸੀਗਾ, ਤੇ ਫਿਰ ਮੈਂ ਕਿਚਨ ਘਰ ਲੈਣੇ ਸੀ 2003 ਚ।
0: ਅੱਛਾ ਅੱਛਾ ਜੀ, ਠੀਕ ਹੈ ਜੀ, ਠੀਕ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਜੀ, ਸੋ ਨਾਈਸ ਆਫ ਜੋਸ ਭਾਜੀ ਤੁਸੀਂ ਕਾਲ ਕੀਤੀ, ਬਹੁਤ ਵਧੀਆ ਲੱਗਾ ਜੀ, ਥੈਂਕ ਯੂ ਸਰ।
2: ਸਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲੱਗਦਾ ਹੁੰਦਾ ਜੀ। ਧੰਨਵਾਦ
0: ਧੰਨਵਾਦ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਅਵਤਾਰ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ ਜੀ, ਐਨੂ ਗੁੱਡ ਮਾਰਨਿੰਗ ਜੀ। ਡ੍ਰੀਮ ਹੋਮ ਅਪਲਾਈਸਿਸ ਦੀ ਟੀਮ ਹੈ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਨਾਮ ਆਪਣੇ ਆਪ ਦੇ ਵਿੱਚ ਜਿੰਨਾ ਖੂਬਸੂਰਤ ਹੈ, ਉਸ ਤੋਂ ਵਧੀਆ ਜਿਹੜੀਆਂ ਡੀਲਸ ਹੈ ਇਹਨਾਂ ਕੋਲੋਂ। ਕਹਿੰਦੇ ਕੈਨੇਡਾ ਦੇ ਵਿੱਚੋਂ ਕੋਈ ਵੀ ਡੀਲ ਲਿਆਓ, ਅਸੀਂ ਮੈਚ ਨਹੀਂ ਕਰਾਂਗੇ, ਅਸੀਂ ਬੀਟ ਕਰਾਂਗੇ ਟੌਪ ਆਫ ਦਾ ਲਾਈਨ ਮਾਡਲ ਨੰਬਰ ਦੇ ਨਾਲ ਹੈ ਜਿਹੜਾ ਤੁਹਾਨੂੰ ਅਪਲਾਈਸਿਸ ਹੈ ਜਿਹੜੀਆਂ, ਅਤੇ ਉਹਦੀਆਂ ਪ੍ਰਾਈਸਿਸ ਹੈ ਜਿਹੜੀਆਂ ਤੁਸੀਂ ਇੱਕ ਬਹੁਤ ਵਧੀਆ ਦਾਮ ਦੇ ਉੱਤੇ ਦੋਸਤੋ ਲੈ ਸਕਦੇ ਹੋ। ਤੁਸੀਂ ਇਹ ਨੰਬਰ ਉੱਦਾਂ ਜਿਹੜਾ ਆ ਆਪਣੇ ਕੋਲ ਸੇਵ ਵੀ ਕਰ ਸਕਦੇ ਹੋ, ਪਤਾ ਨਹੀਂ ਕਦੋਂ ਲੋੜ ਪੈ ਜਾਵੇ, ਜਾਂ ਕੋਈ ਹੈ ਜਿਹੜਾ ਤੁਹਾਡੇ ਕੋਲ ਕਈ ਵਾਰ ਮੰਗਦਾ ਅਤੇ ਜ਼ਰੂਰ ਇਹਨਾਂ ਦਾ ਨੰਬਰ ਆ ਰੈਫਰ ਕਰੋ। ਇੱਕ ਤਾਂ 3 ਅਪਲਾਈਸਿਸ ਅਤੇ $600, 4 ਅਪਲਾਈਸਿਸ $800, 5 ਅਪਲਾਈਸਿਸ $1200, ਅਤੇ ਉੱਤੋਂ 10% ਹੋਰ ਅਡੀਸ਼ਨਲ ਆਫ ਹੈ ਜਿਹੜਾ ਦਿੱਤਾ ਜਾਂਦਾ। ਸੋ ਤੁਸੀਂ ਆ ਜਿਹੜਾ 2915 ਅਰਜਨਟੀਆ ਰੋਡ ਹੈ ਜਿਹੜਾ ਮਿਸੀਸਾਗਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਯੂਨਿਟ ਨੰਬਰ 2 ਦੇ ਵਿੱਚ ਵਾਕਿਆ ਨੇ। ਉੱਦਾਂ ਤੁਸੀਂ ਗੂਗਲ ਵੀ ਕਰ ਸਕਦੇ ਹੋ ਡ੍ਰੀਮ ਹੋਮ ਅਪਲਾਈਸਿਸ ਨੰਬਰ ਹੈ ਤੁਹਾਡੇ ਕੋਲੋਂ। ਕਿਸੇ ਵੀ ਸਾਡੇ ਸਪੋਂਸਰ ਦਾ ਨੋਟ ਨਹੀਂ ਹੋਇਆ, ਤੁਸੀਂ ਆਫਟਰ ਦਾ ਪ੍ਰੋਗਰਾਮ ਮੈਨੂੰ ਕਾਲ ਕਰਕੇ ਜਾਂ ਟੈਕਸਟ ਮੈਸੇਜ ਵਟਸਐਪ ਕਰਕੇ ਮੇਰੇ ਤੋਂ ਨੰਬਰ ਲੈ ਸਕਦੇ ਹੋ 905-805-3000 9058053000 ਤੇ। ਬਾਕੀ ਟਰੱਕਾਂ ਟ੍ਰੇਲਾਂ ਦਾ ਕੋਈ ਕੰਮ ਕਰਾਉਣਾ ਹੈ, ਐਨੂਅਲ ਸੇਫਟੀ ਪ੍ਰੋਗਰਾਮ ਦਾ ਹਵਾਲਾ ਦਊਂਗੇ। PM ਇੰਸਪੈਕਸ਼ਨ ਜਿਹੜੀ ਇੱਕ ਹੁੰਦੀ ਹੈ ਉਹ ਕੰਪਲੀਮੈਂਟਰੀ ਹੈ ਜਿਹੜੀ ਕੀਤੀ ਜਾਵੇਗੀ। ਸੋ ਤੁਸੀਂ ਇਹ ਜਿਹੜਾ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ 519-490-CARD 5194009061 ਤੇ ਸੰਪਰਕ ਕੀਤਾ ਜਾ ਸਕਦਾ, ਜਾਂ ਫਿਰ ਤੁਸੀਂ ਮਿਲਟਨ ਵਿਖੇ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ 14 ਮੈਨਸਵੁੱਡ ਕੋਰਟ ਐਗਜ਼ਿਟ 320-401 ਤੋਂ ਕੱਢਣਾ ਅਤੇ ਸਿਰਫ 4 ਮਿੰਟ ਦੀ ਦੂਰੀ ਹੈ ਹਾਈਵੇ ਤੋਂ। ਸੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਜਿੱਥੇ ਕੁਆਲਿਟੀ ਵਰਕ ਹੈ ਉੱਥੇ ਹੀ ਬਜਟ ਫਰੈਂਡਲੀ ਹੈ ਜਿਹੜਾ ਤੁਹਾਡੇ ਕੰਮ ਦੀ ਫੀਸ ਇਹ ਲੈਂਦੇ ਨੇ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਹੈ ਜਿਹੜਾ ਜਿੱਤਦੇ ਆ ਰਹੇ ਨੇ ਪ੍ਰੋ 1 ਟਰੱਕ ਰਿਪੇਅਰਸ ਐਂਡ ਟਾਇਰ ਵਾਲੇ। ਲਓ ਜੀ, ਤੁਹਾਡੇ ਨਾਲ ਦੋ ਹੋਰ ਜਾਣਕਾਰੀਆਂ ਸਾਂਝੀਆਂ ਕਰਾਂਗੇ। ਤੁਸੀਂ ਇਹ ਜਿਹੜਾ ਕੋਈ ਬੱਚਿਆਂ ਨੂੰ ਆ ਜਿਹੜਾ ਕ੍ਰਿਕਟ ਦੇ ਵਿੱਚ ਪਾਉਣਾ, ਜਾਂ ਫਿਰ ਤੁਸੀਂ ਬੱਚਿਆਂ ਨੂੰ ਭੰਗੜੇ ਦੇ ਵਿੱਚ ਪਾਉਣਾ ਆ, ਸੋ ਦੋ ਬਹੁਤ ਖੂਬਸੂਰਤ ਅਕੈਡਮੀਜ਼ ਹੈ ਜਿਹੜੀਆਂ ਉਹ ਬਰੈਂਪਟਨ ਦੇ ਵਿੱਚ ਚੱਲ ਰਹੀਆਂ ਨੇ। ਇਹਦੇ ਬਾਬਤ ਵੀ ਤੁਹਾਡੇ ਨਾਲ ਅੱਗੇ ਜਾ ਕੇ ਆਪਾਂ ਇਨਫੋਰਮੇਸ਼ਨ ਸ਼ਾਮਿਲ ਕਰਾਂਗੇ, ਸਾਂਝੀਆਂ ਕਰਾਂਗੇ। ਅਤੇ ਮੈਂ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਹੀ ਰੈਫਰੈਂਸ ਦੇ ਨਾਲ ਕੁਛ ਕੁ ਬਿਜ਼ਨਸ ਹੈ ਜਿਹੜੇ ਹੋਰ ਸਾਡੇ ਨਾਲ ਜੁੜ ਰਹੇ ਨੇ, ਇਹ ਤੁਹਾਡਾ ਸਾਰਿਆਂ ਦਾ ਪਿਆਰ ਹੈ ਦੋਸਤੋ। 4119 ਜੀ ਸਵਾਗਤ ਹੈ ਜੀ। ਜੀ 4119 ਜੀ ਤੁਸੀਂ ਆਉਂਦੀ ਰਹੋ ਭਾਜੀ। ਹੈਲੋ 4119 ਜੀ ਤੁਸੀਂ ਆਉਂਦੀ ਰਹੋ ਭਾਜੀ। ਓਹੋ ਮੈਨੂੰ ਲੱਗਦਾ ਰਿਸੈਪਸ਼ਨ ਪ੍ਰੋਬਲਮ ਹੈ, ਜਦ ਤੱਕ ਆ ਸੁਣੋ ਗੀਤ। ਆਹ ਹਾਂ ਹਾਂ

0: ਅੱਛਾ ਇਹ ਗੀਤ ਮੈਂ ਤਾਂ ਲਾਇਆ ਕਿਉਂਕਿ ਇਸ ਗੀਤ ਦੇ ਵਿੱਚ ਨਾ ਫਿਲਮਾਂਕਨ ਆ ਜਿਹੜਾ ਉਹੀ ਦ੍ਰਿਸ਼ ਦਾ ਕੀਤਾ ਹੋਇਆ ਚੁੱਲ੍ਹੇ ਦੇ ਉੱਤੇ ਬੇਬੇ ਆ ਜਿਹੜੀ ਉਹ ਰੋਟੀਆਂ ਬਣਾ ਰਹੀ ਹੈ, ਕੋਲ ਆ ਜਿਹੜੇ ਖਾਣ ਵਾਲੇ ਜੀ ਨੇ, ਨਾਲ ਹੀ ਆ ਜਿਹੜੀ ਚਾਟੀ ਪਈ ਹੋਈ ਹੈ, ਉਹ ਸਾਰਾ ਜਿਹੜਾ ਦ੍ਰਿਸ਼ ਹੈ ਜਿਹੜਾ ਇਸ ਗੀਤ ਦੇ ਵਿੱਚ ਹੈ। ਜੇ ਗੀਤ ਇਹ ਸੁਣੋਗੇ ਨਾ ਦੇਖੋਗੇ ਯੂਟਿਊਬ ਦੇ ਉੱਤੇ ਤੁਸੀਂ ਇਹ ਜਿਹੜਾ ਦੇਖੋਗੇ ਵੀ ਬਾਕੀ ਆ ਜਿਹੜਾ ਜੋ ਅੱਜ ਆਪਾਂ ਗੱਲਾਂ ਕੀਤੀਆਂ ਉਹ ਸਾਰਾ ਦ੍ਰਿਸ਼ ਹੈ ਜਿਹੜਾ ਇਸ ਗੀਤ ਦੇ ਵਿੱਚ ਹੈ ਜਿਹੜਾ ਉਹਦਾ ਫਿਲਮਾਂਕਨ ਕੀਤਾ ਹੋਇਆ। 4119 ਭਾਜੀ ਜੀ ਆਇਆਂ ਜੀ, ਭਾਜੀ ਆਵਾਜ਼ ਆ ਰਹੀ ਹੈ ਤੁਹਾਨੂੰ? 4119 ਜੀ, ਓਕੇ ਸੋਰੀ, ਮੈਨੂੰ ਲੱਗਦਾ ਰਿਸੈਪਸ਼ਨ ਦੀ ਪ੍ਰੋਬਲਮ ਹੈ। ਚਲੋ ਅਗਲੀ ਕਾਲ ਤੇ ਲੈਣਾ। ਭੁਪਿੰਦਰ ਭਾਜੀ ਵੈਲਕਮ ਜੀ ਇਹਨੂੰ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸ਼ਮੀ ਜੀ।
0: ਜੀ ਸਤਿ ਸ਼੍ਰੀ ਅਕਾਲ,
1: ਬਹੁਤ ਵਧੀਆ ਸ਼ੋਅ ਚੱਲਦਾ
0: ਜੀ, ਧੰਨਵਾਦ ਸਰ।
1: ਵਾਕਿਆ ਹੀ ਫੂਕਾਂ ਮਾਰਦੇ ਸੀ, ਨਾ ਤਾਂ ਫੂਕਣਾ ਹੀ ਹੁੰਦਾ ਸੀ, ਆਪਾਂ ਫੂਕਣਾ ਹੀ ਕਹਿੰਦੇ ਰਹੇ, ਵਿਗੜੇ ਨਾਂ ਸੀ ਹੈ ਨਾ।
0: ਅੱਛਾ,
1: ਆਹੋ ਜਦੋਂ ਚਿਮਟਾ ਫੂਕਣਾ ਤੇ ਸੁੰਨੀ ਵੀ ਹੁੰਦੀ ਸੀ ਨਾਲ ਇਹਨਾਂ ਦੀ ਭੈਣ।
0: ਅੱਛਾ ਜੀ,
1: ਇਹ ਤਿੰਨੇ ਤਾਂ ਰਸੋਈ ਚ ਹੁੰਦੀਆਂ ਸੀ, ਉਹ ਚੁੱਲ੍ਹੇ ਚ ਡਾਉਣ ਨੂੰ ਤੇ ਪਤੀਲੀਆਂ ਪਤੀਲੇ ਲਾਉਣ ਨੂੰ ਕੰਮ ਆਉਂਦੀਆਂ ਸੀ ਨਾ।
0: ਅੱਛਾ ਅੱਛਾ, ਠੀਕ ਹੈ ਜੀ।
1: ਇੱਕ ਕਹਾਵਤ ਵੀ ਹੁੰਦੀ ਸੀ ਅਖੇ, ਜੇ ਉਹਨੂੰ ਜਿੱਧਰ ਮਰਜ਼ੀ ਲਾ ਲਓ, ਜੇ ਤੇਰੇ ਚੁੱਲ੍ਹੇ ਚ ਅੱਗ ਵਾਧੂ ਹੈ ਤਾਂ ਦੋ ਚਾਰ ਅੰਗਿਆਲ ਸਾਡੇ ਵੱਲ ਨੂੰ ਸੁੱਟ ਦੇ। ਇੱਕ ਜਿਹੜੀ ਛੜਿਆਂ ਦੀ ਅੱਗ ਹੈ ਉਹ ਬੜੀ ਔਖੀ ਬਣਦੀ ਹੁੰਦੀ,
0: ਉੱਤੇ ਗੀਤ ਵੀ ਹੈ,
1: ਇੱਕ ਬੋਲੀਆਂ ਵੀ ਹੁੰਦੀ,
0: ਬੋਲੀ ਵੀ ਹੈ, ਸਹੀ ਗੱਲ।
1: ਛੜਿਆਂ ਦੀ ਪੈਲੀ ਚ ਟੱਟਾ ਚਰੇ ਵੀ ਹਲ ਡੱਕ ਕੇ ਛੜਾ ਕੱਢਣ ਆਇਆ, ਉਹਦੇ ਨੂੰ ਬਲਦ ਪੰਜਾਲੀ ਪੰਨੀ ਖੜੇ।
0: ਕੀ ਬਾਤ ਹੈ,
1: ਹੁਣ ਮੈਂ ਰਿਦਮ ਚ ਨੀ ਗਾ, ਥੋੜਾ ਥੋੜਾ ਦੱਸਦਾ ਵੀ ਛੜਾ ਜਦੋਂ ਘਰ ਨੂੰ ਆਇਆ ਆਉਂਦੇ ਨੂੰ ਪ੍ਰਾਹੁਣੇ ਖੜੇ ਹੈ ਨਾ, ਤੇ ਬਲਦ ਬੰਨ ਉਹ ਚੱਕੀ ਨੂੰ ਬੈਠਾ, ਚੱਕੀ ਵੀ ਆਟਾ ਮੋਟਾ ਹੀ ਦਲੇ, ਉਹ ਫਿਰ ਗੁੰਨਣ ਗੁੰਨਣ ਬੈਠਾ, ਉਹ ਵੀ ਆਟਾ ਹੋ ਗਿਆ ਪਾਣ ਕੁੜੇ ਹੈ ਨਾ।
0: ਜੀ ਜੀ ਜੀ,
1: ਤੇ ਉਹ ਫਿਰ ਜਦੋਂ ਗਿੱਲੀਆਂ ਛੱਟੀਆਂ ਦੀ ਅੱਗ ਨਾ ਮਲੇ ਹੈ ਨਾ, ਤੇ ਇਕੱਲੇ ਬੰਦੇ ਨੇ ਕੀ ਕੀ ਕਰ ਲੈਣਾ, ਫਿਰ ਖਾਲੀ ਹੱਥ ਛੜਾ ਘਰ ਨੂੰ ਮੁੜੇ, ਆਉਂਦੇ ਨੂੰ ਕੁੱਤੇ ਆਟਾ ਛਕੀ ਖੜੇ।
0: ਕੀ ਬਾਤ ਹੈ,
1: ਉਹ ਫਿਰ ਅਖੀਰ ਚ ਕਹਿੰਦਾ ਉਹ ਨਾ ਮੈਂ ਕਿਸੇ ਦੇ ਆਵਾਂ ਜਾਵਾਂ, ਨਾ ਕੋਈ ਸਾਲਾ ਸਹੁਰਾ ਮੇਰੇ ਬੜੇ, ਕਹਿੰਦਾ ਛੜਿਆਂ ਦੀ ਪੈਲੀ ਚ ਟੱਟਾ ਚੜੇ।
0: ਉਹ
1: ਕਹਿੰਦੇ ਜੇ ਮੈਂ ਨੀ ਕਿਸੇ ਦੇ ਆਉਂਦੇ, ਤੁਸੀਂ ਸਾਨੂੰ ਮੂੰਹ ਚੱਕੀ ਜਾਂਦੇ ਇਕੱਲੇ ਬੰਦੇ ਨੂੰ ਤੰਗ ਕਰਦੇ ਹਨਾ।
0: ਭੁਪਿੰਦਰ ਭਾਜੀ ਥੈਂਕ ਯੂ ਜੀ, ਥੈਂਕ ਯੂ। ਨਵਰੂਪ ਭਾਜੀ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਭਾਜੀ, ਬਹੁਤ ਵਧੀਆ, ਧੰਨਵਾਦ, ਤੁਸੀਂ ਸੁਣਾਓ?
2: ਬਸ ਠੀਕ ਠਾਕ ਆ ਭਾਜੀ, ਕਿਰਪਾ
0: ਜੀ।
2: ਭਾਜੀ ਮੈਂ ਕਿਹਾ ਜਿਹੜਾ ਸੁਦਾਗਰ ਭਾਜੀ ਗੱਲ ਕਰ ਰਹੇ ਸੀਗੇ ਨਾ, ਤੇ ਮੈਂ ਉਹਨਾਂ ਨੇ ਜਿਹੜਾ ਕਿਹਾ ਨਾ ਵੀ ਪਾਥੀ ਬਲਦੀ ਛੱਡ ਦਿੰਦੇ ਜੀ ਸਵੇਰੇ, ਉਹਦੇ ਨਾਲ ਹੀ ਅੱਗ ਬਲਦੇ, ਮੈਂ ਕਿਹਾ ਵੀ ਦੇਖੋ ਉਹਨਾਂ ਵੇਲਿਆਂ ਚ ਵੀ ਆਪਣੇ ਲੋਕ ਇੰਜੀਨੀਅਰ ਹੀ ਸੀ, ਉਹ ਟੈਕਨੀਕ ਅੱਜ ਵੀ ਯੂਜ਼ ਹੁੰਦੀ ਆ ਫੋਰਸਿਸ ਦੇ ਵਿੱਚ,
0: ਜਿਹਨੂੰ
2: ਆਪਾਂ ਪਾਇਲਟ ਕਹਿ ਦਿੰਦੇ ਹਾਂ, ਜਿੱਦਾਂ ਆਪਣਾ ਫਾਇਰ ਪਲੇਸ ਅੱਜ ਕੱਲ੍ਹ ਇਲੈਕਟ੍ਰਿਕ ਵਾਲੇ ਆ, ਪਾਇਲਟ ਜੇ ਚੱਲਦਾ ਰਹੇ ਤਾਂ ਫਿਰ ਆਪਾਂ ਬਟਨ ਆਨ ਕਰਦੇ ਹਾਂ ਤਾਂ ਉਹ ਚੱਲ ਪੈਂਦਾ ਆ, ਤੇ ਜੇ ਪਾਇਲਟ ਬੰਦ ਹੋ ਜਾਂਦਾ ਤਾਂ ਪਹਿਲਾਂ ਆਪਾਂ ਨੂੰ ਪਾਇਲਟ ਆਨ ਕਰਨਾ ਪੈਂਦਾ। ਦੇਖੋ ਟੈਕਨੀਕ ਉਸ ਵੇਲੇ ਵੀ ਯੂਜ਼ ਹੁੰਦੀ ਸੀ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ, ਕਿਆ ਬਾਤ ਹੈ ਭਾਜੀ, ਕਿਆ ਬਾਤ ਹੈ, ਤੁਸੀਂ ਬੜੀ ਵਧੀਆ ਤਸ਼ਵੀਰ ਦਿੱਤੀ, ਕਿਆ ਬਾਤ, ਥੈਂਕ ਯੂ ਨਵਰੂਪ ਭਾਜੀ, ਥੈਂਕ ਯੂ, ਸੋ ਨਾਈਸ ਆਫ ਯੂ। ਅਗਲੀ ਮੈਂ ਕਾਲ ਲੈਣਾ, 5680 ਲਾਈਨ ਡਰੋਪ ਹੋ ਗਈ ਉੱਥੇ ਹੀ। ਦੋਸਤੋ ਤੁਸੀਂ ਆਪਣੇ ਬੱਚਿਆਂ ਨੂੰ, ਕਿਉਂਕਿ ਹੁਣ ਛੁੱਟੀਆਂ ਆ ਰਹੀਆਂ ਨੇ, ਉਹਨਾਂ ਨੂੰ ਬਿਜ਼ੀ ਰੱਖੋ, ਵੱਧ ਤੋਂ ਵੱਧ ਜਿਹੜੀ ਐਕਟੀਵਿਟੀਜ਼ ਹੈ ਜਿਹੜੀਆਂ ਮੈਂ ਹਮੇਸ਼ਾ ਕਰਨਾ ਉਹਨਾਂ ਦੇ ਵਿੱਚ ਫਿਜ਼ੀਕਲ ਐਕਟੀਵਿਟੀਜ਼ ਦੇ ਪਾਓ, ਕੋਈ ਵੀ ਹੋਵੇ, ਭੰਗੜੇ ਦੇ ਵਿੱਚ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੋੜ ਕੇ ਰੱਖੋ ਆਪਣੇ ਬੱਚਿਆਂ ਨੂੰ। ਸੋ ਵਿਲੀਅਮ ਪਾਰਕਵੇ ਤੇ ਏਅਰਪੋਰਟ ਦੇ ਕੋਲ ਆ ਜਿਹੜੀ ਇਹ ਅਕੈਡਮੀ ਹੈ, ਤੁਸੀਂ ਆਪਣੇ ਬੱਚਿਆਂ ਨੂੰ ਆ ਜਿਹੜਾ ਭੰਗੜਾ ਗਿੱਧਾ ਸਿਖਾਉਣਾ ਚਾਹੁੰਦੇ ਹੋ ਜਾਂ ਹੋਰ ਕਈ ਜਿਹੜੇ ਸਾਡੇ ਸਾਜ਼ ਨੇ, ਹਾਂਜੀ ਟ੍ਰੈਡੀਸ਼ਨਲ, ਉਹ ਸਿਖਾਉਣਾ ਚਾਹੁੰਦੇ ਹੋ ਤਾਂ ਜੋਤ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਨੌਜਵਾਨ ਆ ਜਿਹੜਾ ਇੱਥੇ ਦਾ ਬੋਰਨ ਬਰੋਟਅਪ ਹੈ ਜੋਤ ਮੁੰਡਾ, ਜਿੱਥੇ ਵੱਖ ਵੱਖ ਭੰਗੜਿਆਂ ਦੇ ਵਿੱਚ ਇਹਨੇ ਸ਼ਮੂਲੀਅਤ ਕੀਤੀ, ਬਹੁਤ ਨਾਮੀ ਕੰਪੀਟੀਸ਼ਨ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਆ ਜਿਹੜਾ ਇਹ ਜਿੱਤਿਆ ਹੋਇਆ। ਸੋ ਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਕਿਉਂਕਿ ਜਿਹੜਾ ਇੱਕ ਤਜਰਬੇ ਵਾਲਾ, ਜਿਹਨੂੰ ਇੱਕ ਪੂਰੀ ਸਮਝ ਹੁੰਦੀ ਹੈ ਵੀ ਕਿੱਦਾਂ ਬਾਰੀਕੀਆਂ ਕਿਹੜੀਆਂ ਕਿਹੜੀਆਂ, ਕਿਉਂਕਿ ਮੈਂ ਆਪ ਬਹੁਤ ਸਿਖਾਇਆ, ਕਿੰਨੇ ਸਾਲ ਭੰਗੜਾ ਸਿਖਾਇਆ, ਬਹੁਤ ਤੁਸੀਂ ਲਿਸਨਰਸ ਹੈ ਜਾਣੂ ਹੋ। ਸੋ ਤੁਸੀਂ ਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ 6047 3948 ਤੇ ਆ ਜਿਹੜਾ ਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਸਾਬਤ ਸੁਰਤ ਜਦੋਂ ਇੱਥੇ ਦੇ ਬੱਚੇ ਆ ਜਿਹੜੇ ਇਸ ਇੱਦਾਂ ਬਿਜ਼ਨਸ ਆਪਣੇ ਨੂੰ ਵਧਾਉਂਦੇ ਆ, ਆਪਣੇ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਹੋਰਨਾਂ ਬੱਚਿਆਂ ਨੂੰ ਵੀ ਜੋੜਦੇ ਆ, ਆਓ ਸਾਨੂੰ ਵੀ ਇਹਨਾਂ ਦੀ ਵੱਧ ਚੜ੍ਹ ਕੇ ਸਪੋਰਟ ਕਰਨੀ ਚਾਹੀਦੀ ਹੈ। ਸੋ ਨੰਬਰ ਆ ਜੀ, ਜੇ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਤੁਸੀਂ ਆਪ ਵੀ ਸਿੱਖਣਾ ਚਾਹੁੰਦੇ ਹੋ, ਹਾਂਜੀ ਕਰ ਲਓ, ਦੇਖੋ ਮੈਂ ਕਹਿੰਦਾ ਵੀ ਤੁਸੀਂ ਆ ਜਿਹੜਾ ਮਹੀਨੇ ਦੋ ਮਹੀਨੇ ਦੇ ਵਿੱਚ ਤੁਹਾਡੇ ਆਪਣੇ ਆਪ ਜਿਹੜਾ ਤੁਸੀਂ ਫਰਕ ਹੈ ਜਿਹੜਾ ਮਹਿਸੂਸ ਕਰੋਗੇ, ਜੋ ਤੁਹਾਨੂੰ ਦੇ ਨਾਲ संपर्क करना 6647 606 3948 ते 3622। स्वागत है जी। जी अनु जी
3: ਸਤਿ
0: ਸ਼੍ਰੀ ਅਕਾਲ ਭਾਜੀ।
3: ਇਹ ਭੁਗਣਾ ਸੀ, ਇੱਕ ਕੰਮ ਹੋਰ ਵੀ ਆਉਂਦਾ ਸੀ।
0: ਅੱਛਾ ਜੀ, ਕਿਹੜਾ ਜੀ?
3: ਉਹ ਪਾਥੀ ਦੀ ਅੱਗ ਜਾਲਦੇ ਹੁੰਦੇ ਜਿਆਦਾ ਵਰਤਦੇ ਆ ਨਾ ਪਿੰਡਾਂ ਦੇ ਵਿੱਚ।
0: ਜੀ ਜੀ ਜੀ।
3: ਪਾਥੀ
0: ਭੰਨਣ ਦੇ ਕੰਮ ਵੀ ਆਉਂਦਾ ਸੀ। ਸਹੀ ਗੱਲ ਹੈ ਜੀ, ਇਹ ਵੀ ਗੱਲ ਸਹੀ ਹੈ ਜੀ। ਇਹ ਕਿਸੇ ਨੇ ਨੀ ਕਿਹਾ, ਤੁਸੀਂ ਕਹਿ ਗਿਆ। ਇਹ ਟੈਕਨੀਕਲ ਗੱਲ ਤੁਸੀਂ ਫੜ ਲਈ ਹੈ ਜੀ। ਥੈਂਕ ਯੂ। ਹਾਂ, ਲੱਤਾਂ ਭੰਨਣ ਦੀ ਗੱਲ ਹੋ ਗਈ ਉਹਦੇ ਨਾਲ, ਪਰ ਪਾਥੀਆਂ ਭੰਨਣ ਵਾਲੀ ਗੱਲ ਨੀ ਕੀਤੀ। ਸਹੀ ਗੱਲ ਹੈ, ਸਹੀ ਗੱਲ ਜੀ। ਥੈਂਕ ਯੂ ਸਰ, ਸੋ ਨਾਈਸ ਆਫ ਯੂ ਭਾਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। 5680 ਜੀ, ਸਵਾਗਤ ਹੈ ਜੀ।
4: ਹੈਲੋ, ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਭਾਜੀ।
4: ਭਾਜੀ, ਇੱਕ ਖੂੰਡੀ ਜਿਹੀ ਵੀ ਹੁੰਦੀ ਸੀ, ਉਹ ਚ ਗੋਹਾ ਕਿਸੇ ਦੇ ਘਰੋਂ ਵੀ ਉਦੋਂ ਅੱਗ ਲੈ ਆਉਂਦੇ ਸੀ ਨਾ।
0: ਹਾਂਜੀ,
4: ਖੂੰਡੀ ਜਿਹੀ ਦੇ ਵਿੱਚ ਪਾ ਕੇ ਮੂਹਰੇ ਉਹ ਚੌੜਾ ਜਿਹਾ ਕੌਲੀ ਵਰਗਾ ਲੱਗਿਆ ਹੁੰਦਾ ਸੀਗਾ।
0: ਜੀ ਜੀ ਜੀ ਜੀ।
4: ਹਾਂਜੀ, ਇੱਕ ਉਹ ਵੀ ਹੁੰਦਾ
0: ਜੀ,
4: ਗੁਆਂਢੋਂ ਵੀ ਅੱਗ, ਗੁਆਂਢੋਂ ਵੀ ਗੋਹਾ ਲੈ ਆਉਣਾ ਜੀ।
0: ਹਾਂ, ਉੱਥੋਂ ਵੀ ਅੱਗ ਲਿਆਂਦੀ ਹੁੰਦੀ ਹੈ। ਬਿਲਕੁਲ ਬਿਲਕੁਲ, ਕਿਆ ਬਾਤ ਹੈ ਭਾਜੀ, ਕਿਆ ਬਾਤ ਹੈ। ਬਹੁਤ ਚਿਰ ਪਿੱਛੇ ਲੈ ਗਏ ਤੁਸੀਂ। ਥੈਂਕ ਯੂ ਭਾਜੀ, ਥੈਂਕ ਯੂ ਜੀ। ਸੋ ਨਾਈਸ ਆਫ ਯੂ। ਸੋ ਦੋਸਤੋ, ਆਓ ਤੁਹਾਡੇ ਮੈਸੇਜ ਹੈ। ਲਖਵਿੰਦਰ ਭਾਜੀ ਹੋਣਾ ਦਾ ਗੁੱਡ ਮਾਰਨਿੰਗ, ਤੇ ਹਰਮਨ ਭਾਜੀ ਹੋਣਾ ਦਾ ਵੀ ਹੈ ਜਿਹੜਾ ਮੈਸੇਜ ਆਇਆ ਵਾ, ਗੁੱਡ ਮਾਰਨਿੰਗ, ਹੈਪੀ ਫਰਾਈਡੇ। ਤੇ ਉਹਨਾਂ ਨੇ ਕੁਛ ਜਿਹੜੇ ਹੋਰ ਮੈਸੇਜ ਵੀ ਭੇਜੇ ਆ, 6629 ਭੂਕਣਾ ਇਨ ਮਲਵਈ ਭਾਜੀ, ਬਿਲਕੁਲ ਭਾਜੀ, 4447 ਤੋਂ, 4467 ਤੋਂ ਆਇਆ ਚਿਮਟਾ ਭਾਜੀ, ਬਿਲਕੁਲ ਜੀ ਬਿਲਕੁਲ। ਤੇ ਉੱਥੇ ਪਹਿਲਾਂ ਗਗਨ ਜੀ ਹੋਣਾ ਦਾ, ਸਤਿ ਸ਼੍ਰੀ ਅਕਾਲ ਜੀ। ਵਿਕਰਮ ਜੀ ਹੋਣਾ ਦਾ ਆਇਆ ਵਾ, ਸਤਿ ਸ਼੍ਰੀ ਅਕਾਲ ਜੀ। ਮਨਦੀਪ ਜੀ ਹੋਣਾ ਦਾ, ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਸਰ, ਬਹੁਤ ਬਹੁਤ ਧੰਨਵਾਦ। 8530 ਆ ਲਿਓ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ। ਤੀਜੀ ਹੋਣਾ ਦਾ ਆਇਆ, ਬੱਲੇ ਬੱਲੇ, ਗੁੱਡ ਮਾਰਨਿੰਗ ਭਾਜੀ, ਬਹੁਤ ਸੋਹਣਾ ਪ੍ਰੋਗਰਾਮ, ਥੈਂਕ ਯੂ ਜੀ, ਥੈਂਕ ਯੂ। ਰੇਸ਼ਮ ਭਾਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਤੁਸੀਂ ਇਹ ਜਿਹੜੇ ਕਾਲਾਂ ਕੀਤੀਆਂ, ਮੈਸੇਜਸ ਜਿਹੜੇ ਭੇਜੇ ਆ ਕਿਊਬੈਕ ਵੱਲੋਂ, ਦੋਸਤੋ ਆਓ ਕੁਛ ਜਿਹੜੀਆਂ ਹੈਡਲਾਈਨਸ ਹੈ ਉਹ ਹੁਣ ਆਪਾਂ ਸਾਂਝੀਆਂ ਕਰਦੀਆਂ ਜਾਂਦੇ ਜਾਂਦੇ। ਕਿਊਬੈਕ ਦੇ ਵਿੱਚ ਹੈ ਜਿਹੜਾ ਐਨਰਜੀ ਡਰਿੰਕ ਹੈ ਜਿਹੜਾ ਉਹ ਬੈਨ ਕਰ ਦਿੱਤਾ ਸਰਕਾਰ ਨੇ, ਕਿਉਂਕਿ ਇਹ ਜਿਹੜਾ ਇੱਕ ਸਾਲ ਪਹਿਲਾਂ ਹੀ ਮੇਰੇ ਖਿਆਲ ਇੱਕ ਨੌਜਵਾਨ ਸੀਗਾ, ਟੀਨ ਸੀਗਾ, 15 ਸਾਲ ਦਾ, ਜੈਚਰੀ ਨਾਂ ਦਾ, ਉਹਦੇ ਨਾਂ ਦੇ ਉੱਤੇ ਹੀ ਹੈ ਜਿਹੜਾ ਇਹ ਐਕਟ ਲੈ ਕੇ ਆਏ ਉੱਥੇ, ਜੈਚਰੀ ਮਿਰੋਨ ਐਕਟ, ਕਿਉਂਕਿ 2024 ਦੇ ਵਿੱਚ ਸੋਰੀ ਇਹ ਘਟਨਾ ਹੋਈ ਸੀ। ਉਹਨੇ ਆ ਜਿਹੜੀ ਆਪਣੀ ਮੈਡੀਸਿਨ ਹੈ ਜਿਹੜੀ ਇੱਕ ਐਨਰਜੀ ਡਰਿੰਕ ਦੇ ਨਾਲ ਪੀ ਲਈ ਸੀਗੀ। ਸੋ ਹੁਣ ਆ ਜਿਹੜਾ ਉੱਥੇ ਐਨਰਜੀ ਡਰਿੰਕ ਹੈ ਜਿਹੜਾ ਯੂਥ ਵਾਸਤੇ, 16 ਜਾਂ ਉਸ ਤੋਂ ਥੱਲੇ ਆ ਜਿਹੜੇ ਅੰਡਰ 16, ਉਹਨਾਂ ਵਾਸਤੇ ਆ ਜਿਹੜਾ ਇਹ ਬੰਦ ਕਰ ਦਿੱਤਾ, ਵੀ ਜਿਹੜੇ ਡਰਿੰਕਸ ਹੈ ਜਿਹੜੀਆਂ ਉਹਨਾਂ ਨੂੰ ਆ ਜਿਹੜਾ ਫਿਲਹਾਲ ਬੰਦ ਕਰ ਦਿੱਤਾ ਐਨਰਜੀ ਡਰਿੰਕ ਉਹਨਾਂ ਵਾਸਤੇ। ਦੋਸਤੋ, ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਹੈ, ਇਹ ਗਲਤੀ ਨਾ ਕਰੋ ਜੋ ਇਸ ਸ਼ਖਸ ਵੱਲੋਂ ਜਿਹੜੀ ਗਲਤੀ ਹੋ ਗਈ। 2024 ਦੇ ਵਿੱਚ ਅਲੀ ਸਾਹਿਬ ਔਸ਼ਵਾ ਦੇ ਆ, ਇਹ ਮੈਕਸੀਕੋ ਗਏ ਆਪਣੀ ਗਰਲਫ੍ਰੈਂਡ ਦੇ ਨਾਲ ਘੁੰਮਣ ਵਾਸਤੇ, ਤੇ ਇਹਨਾਂ ਨੇ ਆ ਜਿਹੜੀ ਗਲੋਬਲ ਯੂਥ ਆਲ ਇਨਕਲੂਸਿਵ ਟਰੈਵਲ ਪਾਲਿਸੀ ਹੈ ਜਿਹੜੀ ਉਹ ਖਰੀਦ ਲਈ। ਸੋ ਇਹਨਾਂ ਨੂੰ ਲੱਗਿਆ ਵੀ ਚਲੋ ਮੈਂ ਇੰਸ਼ੋਰ ਹੈ, ਕੋਈ ਨਹੀਂ ਪਤਾ, ਜਦੋਂ ਅਸੀਂ ਆਪਣੀ ਪ੍ਰੋਵਿੰਸ ਛੱਡ ਦਿੱਤੀ ਨਾ ਤਾਂ ਹਮੇਸ਼ਾ ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਹੈ ਜਿਹੜੀ ਹੋਣੀ ਚਾਹੀਦੀ ਹੈ, ਪੀਸ ਆਫ ਮਾਈਂਡ। ਪਰ ਉਹਦੇ ਨਾਲ ਜੁੜੀਆਂ ਹੋਈਆਂ ਕਈ ਚੀਜ਼ਾਂ ਬਾਬਤ ਵੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਅੱਛਾ, ਜਿੱਦੀ ਇਹਨਾਂ ਨੇ ਜਾਣਾ ਸੀਗਾ, ਹਫ਼ਤਾ ਕੁ ਪਹਿਲਾਂ ਜਿਹੜਾ ਫਲਿਊ ਹੋ ਗਿਆ, ਇਹ ਡਾਕਟਰ ਕੋਲ ਗਏ ਤੇ ਉੱਥੇ ਜਿਹੜਾ ਵਾਕ ਇਨ ਕਲੀਨਿਕ, ਤੇ ਡਾਕਟਰ ਕਹਿੰਦੇ ਵੀ ਕੋਈ ਨਾ ਇਹ ਜਿਹੜਾ ਨੋਰਮਲ ਜਿਹੜਾ ਫਲਿਊ ਆ ਉਹੀ ਹੈ, ਕੋਈ ਨਾ ਇਹ ਠੀਕ ਹੋ ਜਾਵੇਗਾ। ਤੇ ਜਿੱਦੀ ਮੈਕਸੀਕੋ ਪਹੁੰਚੇ, ਉੱਥੇ ਜਾ ਕੇ ਜਿਹੜਾ ਅਲੀ ਸਾਹਿਬ ਦੀ ਆ ਜਿਹੜੀ ਸਿਹਤ ਹੈ ਜਿਹੜੀ ਹੋਰ ਖਰਾਬ ਹੋ ਗਈ, ਉੱਥੇ ਫਿਰ ਇਹਨਾਂ ਨੂੰ ਹਸਪਿਟਲਾਈਜ਼ ਕਰਨਾ ਪਿਆ, ਕੋਮਾ ਦੇ ਵਿੱਚ ਵੀ ਗਏ, ਫਿਰ ਏਅਰ ਐਂਬੂਲੈਂਸ ਦੇ ਨਾਲ ਜਿਹੜਾ ਇਹਨਾਂ ਨੂੰ ਵਾਪਸ ਆਉਣਾ ਪਿਆ। ਕੁੱਲ ਮਿਲਾ ਕੇ ਜਿਹੜਾ ਖਰਚਾ ਸੀਗਾ 1,47,000 ਹੋਇਆ, ਚਲੋ ਉਸ ਵੇਲੇ ਪੇ ਹੋ ਗਿਆ, ਪਰ ਹੁਣ ਇੰਸ਼ੋਰੈਂਸ ਕੰਪਨੀ ਨੇ ਜਿਹੜਾ ਬਿੱਲ ਇਹਨਾਂ ਦੇ ਘੱਲ ਦਿੱਤਾ ਵੀ ਭਾਈ ਜਿਹੜਾ ਤੁਸੀਂ ਕਲੇਮ ਲਿੱਤਾ ਆ ਉਹ ਆ ਜਿਹੜਾ ਅਸੀਂ ਡਿਨਾਈ ਕਰਦੇ ਹਾਂ, ਕਿਉਂਕਿ ਤੁਹਾਡੀ ਜਿਹੜੀ ਹੈ ਐਗਜ਼ਿਸਟਿੰਗ ਕੰਡੀਸ਼ਨ ਸੀਗੀ, ਜਿਹੜੀ ਤੁਹਾਡੀ ਹੈਲਥ ਕੰਡੀਸ਼ਨ ਸੀਗੀ ਉਹ ਹੈ ਜਿਹੜਾ ਉਹਦੇ ਵਿੱਚ ਚੇਂਜਸ ਆਈਆਂ ਸੀ, ਕਿਉਂਕਿ ਜਦੋਂ ਵੀ ਕੋਈ ਪਾਲਿਸੀ ਤੁਸੀਂ ਬਾਏ ਕਰਦੇ ਹੋ, ਡਜ਼ਨਟ ਮੈਟਰ ਉਹ ਲਾਈਫ ਇੰਸ਼ੋਰੈਂਸ ਬਾਏ ਕਰ ਰਹੇ ਹੋ ਜਾਂ ਤੁਸੀਂ ਟਰੈਵਲ ਇੰਸ਼ੋਰੈਂਸ ਜਾਂ ਫਿਰ ਕ੍ਰਿਟੀਕਲ ਡਿਸੇਬਿਲਟੀ, ਕੋਈ ਵੀ ਪਾਲਿਸੀ ਦੋਸਤੋ ਬਾਏ ਕਰ ਰਹੇ ਹੋ, ਕਿਸੇ ਵੀ, ਮੈਂ ਨਹੀਂ ਕਹਿੰਦਾ ਮੇਰੇ ਨਾਲ ਤੁਸੀਂ ਕੰਮ ਕਰਦੇ ਹੋ, ਕਿਸੇ ਵੀ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਕੰਮ ਕਰ ਰਹੇ ਹੋ, ਦੇਖੋ ਆਪਾਂ ਪ੍ਰੀਮੀਅਮ ਤਾਂ ਦਿੰਦੇ ਹਾਂ ਨਾ ਜੇ ਲੋੜ ਪਵੇ ਉਸ ਵਕਤ ਸਾਨੂੰ ਸਾਡਾ ਕਲੇਮ ਹੈ ਜਿਹੜਾ ਮਿਲ ਸਕੇ, ਇਸੇ ਵਾਸਤੇ ਤਾਂ ਆਪਾਂ ਇੰਸ਼ੋਰੈਂਸ ਲੈਂਦੇ ਹਾਂ, ਹੋਰ ਸਾਨੂੰ ਕੀ ਫਾਇਦਾ ਹੈ। ਆ ਪ੍ਰੀਮੀਅਮ ਦੇਣ ਦਾ ਹੈ। ਸੋ ਇਸ ਕਰਕੇ ਜੇ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੋ, ਜੇ ਕੋਈ ਵੀ ਤੁਹਾਡੀ ਮੈਡੀਕਲ ਕੰਡੀਸ਼ਨ ਚੇਂਜ ਹੁੰਦੀ ਹੈ ਜਦੋਂ ਤੱਕ ਤੁਹਾਡੀ ਪੋਲਿਸੀ ਇਨ ਇਫੈਕਟ ਨਹੀਂ ਹੁੰਦੀ ਜਾਂ ਪੋਲਿਸੀ ਹੈ ਜਿਹੜੀ ਉਹ ਸਟਾਰਟ ਨਹੀਂ ਹੁੰਦੀ, ਤਾਂ ਹਮੇਸ਼ਾ ਆਪਣੇ ਉਸ ਐਡਵਾਈਜ਼ਰ ਨੂੰ ਹੈ ਜਿਹੜਾ ਇਹਦੇ ਬਾਬਤ ਫੋਨ ਕਰਕੇ ਜ਼ਰੂਰ ਅਪਡੇਟ ਦਿਓ। ਜੇ ਇਹ ਨਹੀਂ, ਜਾਂ ਫਿਰ ਤੁਸੀਂ ਕਿਸੇ ਡਾਕਟਰ ਨੂੰ ਵੀ ਜੇ ਵਿਜ਼ਿਟ ਕੀਤਾ ਆ ਤਾਂ ਹੈਵ ਟੂ ਜਿਹੜੀ ਇਹ ਚੀਜ਼ ਡਿਸਕਲੋਜ਼ ਕਰੋ। ਹੁਣ ਉਹ ਪਰਿਵਾਰ ਹੈ ਜਿਹੜਾ ਗੁਹਾਰ ਲਾ ਰਿਹਾ ਅਤੇ ਕਮਿਊਨਿਟੀ ਨੇ ਆ ਜਿਹੜੀ ਉਹਨਾਂ ਦੀ ਹੈਲਪ ਵੀ ਕੀਤੀ ਹੈ, ਪਰ ਕੁਝ ਕੁ ਪੱਤਰਕਾਰਾਂ ਵੱਲੋਂ ਮੈਨੂ ਲਾਈਫ ਨੂੰ ਪਹੁੰਚ ਕੀਤੀ ਗਈ ਵੀ ਭਾਈ ਇਹ ਹੈ, ਅਤੇ ਉਹਨਾਂ ਨੇ ਕਿਹਾ ਵੀ ਇਹ ਸਾਫ਼ ਹੈ ਜਿਹੜਾ ਟਰਮਸ ਦੇ ਵਿੱਚ ਲਿਖਿਆ ਹੋਇਆ ਵੀ ਲਾਸਟ ਜਿਹੜੀ ਹੈ 90 ਡੇਜ਼ ਦੇ ਵਿੱਚ ਜਿਹੜੀ ਕੰਡੀਸ਼ਨ ਸਟੇਬਲ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਆਹ ਪ੍ਰੀਮੀਅਮ ਦਿੱਤਾ ਗਿਆ। ਜੇ ਤੁਹਾਡੀ ਕੰਡੀਸ਼ਨ ਦੇ ਵਿੱਚ ਅਨਸਟੇਬਿਲਟੀ ਆਉਂਦੀ ਹੈ ਤਾਂ ਉਹ ਜਿਹੜੀ ਹੈ ਐਗਜ਼ੈਂਪਸ਼ਨਸ ਕੁਛ ਹੁੰਦੀਆਂ ਨੇ ਜਾਂ ਫਿਰ ਪ੍ਰੀਮੀਅਮ ਹੈ ਜਿਹੜਾ ਚੇਂਜ ਆਫ ਪ੍ਰੀਮੀਅਮ ਹੋ ਜਾਂਦਾ। ਮੈਂ ਇੱਕ ਪੋਲਿਸੀ ਕਰ ਗਿਆ ਸੀ, ਉਹਨਾਂ ਨੇ ਮੇਰੇ ਤੋਂ ਲੁਕੋ ਰੱਖਿਆ, ਜਦੋਂ ਮੈਡੀਕਲ ਹੋਇਆ ਅਤੇ ਉਹਦੇ ਵਿੱਚ ਸਾਰਾ ਆ ਗਿਆ ਅਤੇ ਉਹਨਾਂ ਦੀ ਪੋਲਿਸੀ ਹੈ ਜਿਹੜੀ ਉਹ ਪੋਸਟਪੋਨ ਹੋ ਗਈ। ਸੋ ਇਸ ਕਰਕੇ ਕੁਝ ਵੀ ਲੁਕਾਓ ਨਾ, ਅਪ ਫਰੰਟ ਸਾਰਾ ਕੁਝ ਦੱਸੋ। ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਟਰਮ ਜਾਂ ਫਿਰ ਪਰਮਾਨੈਂਟ, ਬੱਚਿਆਂ ਦੀ RESP ਕਰਵਾਉਣੀ ਹੈ ਜਾਂ ਫਿਰ ਤੁਸੀਂ ਆਪਣੇ RRSP TFSA FHSA ਅਕਾਊਂਟ ਖੁਲਵਾਉਣੇ ਨੇ ਸੈਗ ਫੰਡ ਜਿਹਦੇ ਵਿੱਚ ਤੁਹਾਡਾ ਪ੍ਰਿੰਸੀਪਲ ਪੂਰਾ ਪ੍ਰੋਟੈਕਟ ਹੁੰਦਾ, ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-7763 416-917-7763।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਵਿਰਾਸਤ ਰੇਡੀਓ 530 AM ਡਾਇਲ 'ਤੇ ਸੁਣ ਰਹੇ ਹੋ। ਹੁਣ ਸਾਡੀ ਵਾਰੀ ਆ ਗਈ ਆ, ਸਵੇਰ ਤੋਂ ਸ਼ਾਮ ਤੀਕਰ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ 530 AM ਡਾਇਲ 'ਤੇ। ਹਰ ਇੱਕ ਹੋਸਟ ਨੂੰ ਸਪੋਰਟ ਦਿੰਦੇ ਹੋ, ਸਪੋਰਟ ਕਰਦੇ ਹੋ, ਕਰਦੇ ਰਿਹਾ ਕਰੋ, ਇਸ ਦੇ ਨਾਲ ਹੀ ਪ੍ਰੋਗਰਾਮਸ ਚੱਲਦੇ ਹਨ। ਤੁਸੀਂ ਸਵੇਰੇ ਸਵੇਰੇ ਜਾ ਰਹੇ ਹੋ ਕੰਮਾਂ 'ਤੇ, ਕੰਮਾਂ ਤੋਂ ਵਾਪਸ ਆ ਰਹੇ ਹੋ, ਵੱਖ ਵੱਖ ਸ਼ਿਫਟਾਂ ਚੱਲਦੀਆਂ ਹਨ ਅਤੇ ਕਈ ਛੁੱਟੀਆਂ 'ਤੇ ਵੀ ਜਾ ਰਹੇ ਹਨ, ਜਾਣਾ ਵੀ ਚਾਹੀਦਾ। ਗਰਮੀਆਂ ਦੇ ਦਿਨ ਆ ਗਏ ਹਨ, ਇੰਜੋਏ ਕਰਨਾ ਚਾਹੀਦਾ ਪਰਿਵਾਰ ਦੇ ਸਮੇਤ। ਤੁਹਾਡਾ ਆਪਣਾ ਹੈ ਇਹ ਕੈਨੇਡਾ, ਸੁੰਦਰ ਦੇਸ਼ ਆ, ਦੇਖਣ ਨੂੰ ਬਹੁਤ ਕੁਝ ਹੈ, ਕੁਝ ਹੈਗਾ, ਕੀਪ ਇਟ ਬਿਊਟੀਫੁਲ। ਦੈਟਸ ਵਾਟ ਆਮ ਸੇਇੰਗ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਖੈਰ ਕੇ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਸਟੂਡੀਓ ਦੇ ਨੰਬਰ ਮੈਂ ਦੱਸ ਦਿੰਦਾ, 416-837-1515 416-837-1515 416-837-1515 ਸਟੂਡੀਓ ਦੇ ਨੰਬਰ ਹੁੰਦੇ ਹਨ ਅਤੇ 416-451-2222 'ਤੇ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰ ਸਕਦੇ। ਕੋਈ ਜਾਣਕਾਰੀ ਦੇਣੀ ਹੋਵੇ, ਖਬਰ ਦੀ ਸਾਂਝ ਪਾਣੀ ਹੋਵੇ, ਪਾ ਸਕਦੇ ਹੋ। ਪਰ ਆਪਣਾ ਹੀ ਪ੍ਰੋਗਰਾਮ ਹੈਗਾ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਜੀ ਆਇਆਂ ਨੂੰ ਫੋਨ 'ਤੇ ਸੁਣਨਾ ਚਾਹੁੰਦੇ ਹੋ 416-477-2040 'ਤੇ ਡਾਇਲ ਕਰਕੇ ਫੋਨ 'ਤੇ ਵੀ ਸੁਣ ਸਕਦੇ ਹੋ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਵਰਲਡ ਕੱਪ ਸੋਕਰ ਫੀਫਾ ਸ਼ੁਰੂ ਹੋ ਗਿਆ ਹੈਗਾ, ਉਹਦੀ ਜਾਣਕਾਰੀ ਵੀ ਲੈ ਕੇ ਆਵਾਂਗੇ। ਅਤੇ ਅੱਜ ਵਰਲਡ ਕੱਪ ਦਾ ਮੈਚ, ਫੀਫਾ ਦਾ ਮੈਚ ਸਾਡੇ ਸ਼ਹਿਰ ਟੋਰਾਂਟੋ ਵਿੱਚ ਹੋਣਾ ਆ। ਵਾਚ ਫੋਰ ਦਾ ਟ੍ਰੈਫਿਕ, ਵਾਚ ਫੋਰ ਦਾ ਪੀਪਲ, ਇੰਜੋਏ। ਇਸ ਦੁਨੀਆ ਵਿੱਚ ਆਏ ਹੋ, ਮੇਲਾ ਦੇਖਣ ਆਏ ਹੋ, ਇੱਕ ਮੇਲਾ ਹੀ ਹੈਗਾ, ਦੇਖ ਕੇ ਜਾਇਓ। ਐਂਟਰਟੇਨਮੈਂਟ ਹੈਗੀ ਆ, ਸਪੋਰਟਸ ਵੀ। ਸੋ ਮਹਿੰਗੀ ਆ ਫੀਫਾ, ਬੜਾ ਮਹਿੰਗਾ, ਬੜਾ ਪੈਸਾ ਕਮਾ ਕੇ ਜਾਂਦੇ ਹਨ, ਉਹਦੀ ਵੀ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਕਰਾਂਗੇ। ਪਰ ਹੁਣ ਇੰਜੋਏ ਕਰੋ ਇਹਨਾਂ ਗੇਮਾਂ ਨੂੰ, ਇਸ ਸੋਕਰ ਨੂੰ, ਇਸ ਫੀਫਾ ਵਰਲਡ ਕੱਪ ਨੂੰ ਜ਼ਰੂਰ ਇੰਜੋਏ ਕਰਿਓ। ਸਟਾਰਗੇਟ ਜੈਸੇ ਵਾਲੇ ਨੇ ਪੂਰਾ ਨੂੰ ਸਪੋਂਸਰ ਕੀਤਾ, ਬਹੁਤ ਬਹੁਤ ਧੰਨਵਾਦ ਪੂਰਾ ਨੂੰ ਸਪੋਂਸਰ ਕਰਨ ਦਾ। 905-500-9492 ਗਰਲਾਡ ਹੈਪੀ, ਸਰਬਜੀਤ ਦਵਿੰਦਰ ਸੋਤਾ ਸਾਹਿਬ ਅਤੇ ਅਵੀ ਧਾਲੀਵਾਲ ਜੀ ਖੜ੍ਹੇ ਹਨ ਐਜ਼ ਅ ਮੇਅਰ ਇਨ ਸਿਟੀ ਆਫ ਬਰੈਂਪਟਨ। ਸੋ ਜਿਹੜੇ ਵੀ ਖੜ੍ਹੇ ਹਨ, ਸਾਰਿਆਂ ਨੂੰ ਵੱਖ ਵੱਖ ਵਾਰੀ ਵਾਰੀ ਲੈ ਕੇ ਆਵਾਂਗੇ ਇਸ ਰੇਡੀਓ ਦੇ ਉੱਪਰ। ਅਵੀ ਧਾਲੀਵਾਲ 416-882-1200 ਇਹਨਾਂ ਦਾ ਨੰਬਰ ਹੈਗਾ। ਕਹਿੰਦੇ ਸਿਟੀ ਵਾਸਤੇ ਬਹੁਤ ਕੁਝ ਕੰਮ ਕਰਾਂਗਾ, ਸਪੈਸ਼ਲੀ ਟੈਕਸਿਸ ਘਟਾ ਕੇ ਦੇਣਗੇ, ਜਿਹੜਾ ਦੱਬਿਆ ਹੋਇਆ ਹੋਸਪਿਟਲ ਹੈਗਾ ਉਹ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ। ਐਲੀਵੇਟਰ ਵਾਂਗੂ ਆਉਣਾ, ਬਟਨ ਪ੍ਰੈਸ ਕਰਕੇ ਬਰੈਂਪਟਨ ਵਿੱਚ ਹੋਸਪਿਟਲ ਆ ਜਾਵੇਗਾ। ਕਦੋਂ ਆਵੇਗਾ ਪਤਾ ਲੱਗ ਜਾਵੇਗਾ, ਹਜੇ ਕੱਲ੍ਹ ਨਾ ਕਰਿਓ ਪਲੀਜ਼, ਥੋੜ੍ਹਾ ਜਿਹਾ ਠਹਿਰ ਕੇ ਕਰ ਲਿਓ। 416-837-1515 ਪਹਿਲਾਂ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰਾਂਗੇ ਥੋੜ੍ਹਾ ਜਿਹਾ ਠਹਿਰ ਕੇ। CWC ਇਮੀਗ੍ਰੇਸ਼ਨ 905-670-4444। ਮੈਂ ਕਾਹਦੀ ਗੱਲ ਕੀਤੀ ਕੱਲ੍ਹ, ਵੀ ਜਿਹੜੇ ਲੀਡਰਾਂ ਨੇ ਕਿਸੇ ਵੀ ਪਾਰਟੀ, ਸਪੈਸ਼ਲੀ ਅਕਾਲੀ, ਇੱਥੇ ਪਹੁੰਚਣੇ ਹਨ, ਕਿਉਂਕਿ ਗਰਮੀਆਂ 'ਚ ਬਹੁਤ ਸਾਰੇ ਆਉਂਦੇ ਹਨ, ਚਾਹੇ ਪੈਸਾ ਇਕੱਠਾ ਕਰ ਜਾਂਦੇ ਹਨ, ਚਾਹੇ ਬਾਰਬੀਕਿਊ ਛੱਕ ਜਾਂਦੇ ਹਨ, ਵੈਜ ਨੌਨ ਵੈਜ ਤੁਸੀਂ ਜਾਣਦੇ ਹੋ, ਅਸੀਂ ਤਾਂ ਸਾਦੇ ਨਹੀਂ। ਜਿਸ ਉਸ ਲੀਡਰਸ਼ਿਪ ਨੇ ਗੁਰੂ ਸਾਹਿਬ ਦੇ ਅੰਗ ਅੰਗ ਖਿਲਾਰੇ ਹੁਣ, ਜਾਣੇ ਅਣਜਾਣੇ ਵਿੱਚ ਜੋ ਕੁਝ ਕੀਤਾ, ਅਤੇ ਉਹਨਾਂ ਨੂੰ ਆਪਾਂ ਵੈਲਕਮ ਕਰਾਂਗੇ, ਨਾਟ ਦਿਸ ਗਾਏ। ਤੁਸੀਂ ਕਰਨਾ ਕਰ ਸਕਦੇ ਹੋ, ਪਰ ਮੇਰੀ ਜ਼ਮੀਰ ਇੰਨੀ ਨਹੀਂ ਮਰੀ ਹੋਈ ਵੀ ਇਹਨਾਂ ਲੋਕਾਂ ਨੂੰ ਇੰਨਾ ਆਪਾਂ ਵੈਲਕਮ ਕਰਾਂਗੇ। ਉਹ ਪਹਿਲੇ ਮੋੜ ਦੇ ਉੱਤੇ ਮੈਂ ਤਾਂ ਗੱਲ ਹੀ ਕੀਤੀ ਸੀਗੀ, ਚਲੋ ਦੇਖਦੇ ਹਾਂ ਕੱਲ੍ਹ ਮੁੜ ਗਏ ਕਿ ਮੁੜ ਗਏ ਕੀ ਹੋਇਆ, ਉਹਦੀ ਵੀ ਗੱਲਬਾਤ ਕਰਾਂਗੇ। CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ 905-670-4444 ਐਕਸਪ੍ਰੈਸ ਸੈਂਟਰੀ ਫੈਮਿਲੀ ਸਪੋਂਸਰ ਸੀ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਅਪੀਲ ਦਾ ਕੇਸ ਹੋਵੇ 905-670-4444। ਟੋਪ ਆਰਡਰ ਕਲੀਜਨ ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੀ ਹੋਵੇ 24/7 ਟੋਈ ਸਮਾਨ ਪੇਸ਼ ਕਰਦੇ ਹਨ ਗੁਰਦੇਵ ਥਿੰਡ ਜੀ, ਦੁਆਬਾ ਸਵੀਸ, ਐਮ ਸਵਿਸ, ਸ਼ੇਰ ਆਟਾ, ਕਟਾਰੀਆ ਟੂਰਸ ਐਂਡ ਟਰੈਵਲ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਮੌਸਮ ਆ ਜਿਹਦਾ ਜਿਹੜਾ ਹੈਗਾ ਗਰਮ ਰਹੇਗਾ ਜਾਂ 27 ਡਿਗਰੀ ਰਹੇਗਾ, ਇਸ ਕਾਰਨ ਵੀ ਹਾਟ ਐਂਡ ਹਿਊਮਿਡ, ਹਾਈਡਰੇਸ਼ਨ ਬ੍ਰੇਕ ਵੀ ਦੇਣ ਲੱਗ ਪਏ ਸੋਕਰ ਦੇ ਵਿੱਚ, ਫੁੱਟਬਾਲ ਦੇ ਵਿੱਚ, ਗਰਮੀ ਬਹੁਤ ਹੁੰਦੀ ਹੈ, ਦੇਣੀ ਵੀ ਚਾਹੀਦੀ ਹੈਗੀ ਆ, ਇਨਸਾਨ ਹਨ, ਖੇਡਦੇ ਜੇ ਇੱਕ ਮਿੰਟ ਖੜ ਕੇ ਇਹਨਾਂ ਨੇ ਪਾਣੀ ਪੀ ਲਿਆ, ਥੋੜ੍ਹੇ ਹੱਥ ਗੇਮਾਂ ਦੂਰ ਕਰ ਲਿਆ, ਵਾਈ ਨਾਟ, ਇਟਸ ਅ ਗੇਮ। ਅਲਫਾ ਟਰਾਂਸ ਵਾਲੇ ਪੁਰਾਂ ਨੂੰ ਸਪੋਂਸਰ ਕੀਤਾ, ਲਕੀਰ ਸੁਖੀ ਸੈਣੀ ਸਾਹਿਬ ਨੇ, ਏਜ ਦੇ ਡਰਾਈਵਰ ਦੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਆ। ਅਲਫਾ ਟਰਾਂਸ ਲੱਕੀ ਸਾਹਿਬ ਵਨ ਓਵਰ ਬੈਕਬੋਨਸ ਹਨ ਇਸ ਰੇਡੀਓ ਅਤੇ ਟੀ ਵੀ ਸਟੇਸ਼ਨ ਦੇ। ਲੱਕੀ ਹੋਣੀ 905-799-1525 ਮਜੈਸੇ ਕਿਚਨ ਵਾਲੇ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈਗਾ। ਅਤੇ ਸਵੇਰੇ ਸਵੇਰੇ 23 ਡਿਗਰੀ ਟੈਂਪਰੇਚਰ ਚੱਲ ਰਿਹਾ ਹੈਗਾ ਆ, ਧੁੱਪ ਬਾਹਰ ਹੌਲੀ ਆ ਜਾਣੀ ਹੈਗੀ ਆ, ਬੱਦਲ ਵੀ ਛਾਏ ਰਹਿਣਗੇ, ਪਰ ਚੰਗਾ ਲੱਗਦਾ ਸੱਜਰੀ ਸਵੇਰ ਉੱਠ ਕੇ, ਇਹ ਹਵਾ ਦੀ ਫੀਲਿੰਗ ਵੱਖਰੀ ਜਿਹੀ ਹੁੰਦੀ ਆ ਜਦੋਂ ਉੱਠਦੇ ਆ, ਬਾਹਰ ਜਾਂਦੇ ਨਿਕਲਦੇ ਆ, ਫਰੈਸ਼ ਆ ਬੰਦਾ ਹੋ ਜਾਂਦਾ ਹੈਗਾ ਆ। ਫਰੀ ਵੇ ਰੀਅਲ ਸਟੇਟ ਇੱਕ ਬ੍ਰੋਕਰ ਜਿਹਾ, ਅਸੀਂ ਵੀ ਉਹਨਾਂ ਨਾਲ ਕੰਮ ਕਰਦੇ ਹਾਂ। ਸਾਡੀ ਇੱਕ ਛੋਟੀ ਜਿਹੀ ਬਟੀਕ, ਛੋਟੀ ਜਿਹੀ ਟੀਮ ਹੈਗੀ ਆ, ਅਸੀਂ ਰਲ ਮਿਲ ਕੇ ਤੁਹਾਨੂੰ ਪ੍ਰੋਪਰਟੀ ਤੁਹਾਡੇ ਵਾਸਤੇ ਖਰੀਦੀ ਦੀ ਆ ਅਤੇ ਵੇਚੀ ਦੀ ਆ। ਮੇਰਾ ਕੰਮ ਹੈ ਮਾਰਕੀਟਿੰਗ ਕਰਨ ਦਾ, ਅਤੇ ਤੁਸੀਂ ਐਨ ਡੀ ਜਾਂ ਰਾਜ ਨਾਲ ਗੱਲਬਾਤ ਕਰ ਲੈਣੀ ਆ। ਐਨ ਡੀ ਕੂਨਰ ਰਾਜ ਮੱਲੀ 416-455-4800 'ਤੇ ਗੱਲਬਾਤ ਕਰ ਸਕਦੇ ਹੋ। ਜਸ ਭੋਲੋ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611। ਅੱਜ ਮੈਂ ਕੋਸ਼ਿਸ਼ ਕਰੂੰਗਾ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰਨ ਦਾ, ਜਿਹੜਾ ਇੱਕ ਬੰਦੇ ਨੇ ਇੰਸ਼ੋਰੈਂਸ ਵੀ ਲਈ ਸੀਗੀ, ਫਿਰ ਵੀ 1,47,000 ਦਾ ਖਰਚਾ ਆ ਗਿਆ, ਕੱਲ੍ਹ ਹੀ ਆ ਗਿਆ, ਪਤਾ ਕਰ ਲਵਾਂਗੇ। ਸਾਡਾ ਕੰਮ ਹੈ ਪਤਾ ਕਰਨ ਦਾ, ਭਾਵੇਂ ਸਪੋਂਸਰ ਹੋਵੇ ਕੋਈ ਵੀ ਹੋਵੇ, ਵੀ ਇੱਧਰ ਇਹ ਕੰਮ ਹੋ ਕੱਲ੍ਹ ਜਾਂਦੇ ਹਨ, ਕੱਲ੍ਹ ਹੋਇਆ। ਐਲ ਪੀ ਰੂਫਿੰਗ ਵਾਲੇ ਹਨ, ਢਿੱਲੋ ਵੀਡੀਓ ਵਾਲੇ ਹਨ, ਸਪੋਂਸਰ ਕਰਦੇ। ਨਵ ਏਅਰ ਕੰਫਰਟ ਤੋਂ ਜਤਿੰਦਰ ਸੰਧੂ ਸਾਡੇ ਕੋਲ ਸਪੋਂਸਰ ਕੀਤਾ, ਅਤੇ ਬੜੀ ਜਲਦੀ ਜਿੱਥੇ ਬਾਜੀ ਸਾਹਿਬ ਨਾਲ ਗੱਲਬਾਤ ਕਰਨੀ। ਮੈਂ ਛੋਟੀ ਜਿਹੀ ਬ੍ਰੇਕ ਲੈਂਦਾ, ਅਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਵਿਰਾਸਤ ਲਈ, ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਖਬਰਾਂ 'ਤੇ ਨਜ਼ਰ ਰੱਖਾਂਗੇ ਇੱਕ ਬ੍ਰੇਕ ਤੋਂ ਬਾਅਦ।
1: ਅੱਜ
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
3: ਚੱਲ ਕੇ ਰਹੇ ਆਪਰ
2: ਉਹ ਭਾਜੀ, ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਊਨ ਕੋ ਪਕੜਨਾ ਮੁਸ਼ਕਿਲ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂ ਵੀਡੀਓ.com। ਹੋਰ ਕੋਈ ਸੇਵਾ?

0: उठाओ वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन ड्राइव मेफील्ड दे नुक्कर ते
1: GTA the best transportation companies nal mauka mil reha hai vadhiya dollar kamanda te gaddi chalaunda
0: alpha trans nu chahide ne az drivers team driver ate owner operator vadhiya pay package ate 12 mahine kam te maan satkar vi pura karde ne
1: aj hi sampark karo lakhi saini nu 905-799-1525 905-799-1525 ya visit karo 105 east drive brampton
2: CWC Immigration is one of the largest immigration companies and there are 4 offices in Canada and 12 in India. I know Mr. Kheran personally. I have gone to their office. I have met their clients. I feel that they believe in quality and they are dedicated to providing competent services to their clients.
3: Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
4: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਾਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
4: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
0: ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
1: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ ਨਹੀਂ ਰਵੇਗੀ ਖਾਣੇ ਦੀ ਕਾਰਡ ਇੱਕ ਵਾਰੀ ਆਓ ਆਪਣਾ ਮਾਰਟ ਹੋਲਸੇਲ ਗਰੋਸਰੀ ਖਰੀਦੋ ਅਨਬੀਟੇਬਲ ਪ੍ਰਾਈਸਿਸ ਤੇ ਐਟ ਆਪਣਾ ਮਾਰਟ ਇੰਡੀਅਨ ਪਾਕਿਸਤਾਨੀ ਗਰੋਸਰੀ ਤੇ ਨਾਲੇ ਦਾਲਾਂ ਤੇ ਸਬਜ਼ੀਆਂ ਵੀ ਉਹ ਵੀ ਅਨਬੀਟੇਬਲ ਪ੍ਰਾਈਸਿਸ ਤੇ ਸ਼ੇਅਰ ਬ੍ਰਾਂਡ ਦੇ ਸਪਾਈਸਿਸ ਤੇ ਦਾਲਾਂ ਪਹਿਲੀ ਵਾਰੀ ਓਨਟਾਰੀਓ ਵਿੱਚ ਮਿਲਣਗੀਆਂ ਆਪਣਾ ਮਾਰਟ ਵਿੱਚ ਵਿਜ਼ਿਟ ਕਰੋ 142 ਕੈਨੇਡੀ ਰੋਡ ਸਾਊਥ
6: ਕਿੱਧਰ ਚਲ ਗਏ ਕਹਿੰਦੇ ਇੱਥੇ ਹੀ ਬੈਠੇ ਆ ਸੋ ਐਡਵਰਟਾਈਜ਼ਮੈਂਟ ਵੀ ਬੜੀ ਜ਼ਰੂਰੀ ਹੁੰਦੀ ਆ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਜਿਹੜੇ ਦੇ ਵਿਰਾਸਤ ਟੀ ਵੀ ਫੋਨ ਮੈਂ ਰੀਸੈਟ ਕੀਤਾ ਆ ਸੋ ਅੱਜ ਸਾਡਾ ਲੇਆਊਟ ਜਿਹੜਾ ਚੈਨਲ ਦੇ ਵੈਦਰ ਵੀ ਆਉਂਦੀ ਆ ਅਤੇ ਖਬਰਾਂ ਵੀ ਥੱਲੇ ਆਉਂਦੀਆਂ ਪੰਜਾਬੀ ਵਿੱਚ ਇੰਗਲਿਸ਼ ਵਿੱਚ ਉਹ ਵੀ ਚੱਲ ਜਾਵੇਗਾ ਕਿਉਂਕਿ ਬਹੁਤ ਸਾਰਾ ਸਿਸਟਮ ਲਾਉਣਾ ਪੈਂਦਾ ਨਵੇਂ ਸਟੂਡੀਓ ਵਿੱਚ ਵਟਸਐਪ ਕਾਲ ਚੱਲਦੀ ਆ ਬਾਰੀ ਸਭ ਨਾਲ ਗੱਲਬਾਤ ਕਰਾਂਗੇ 416-837-1515 ਦੇ ਵਟਸਐਪ ਕਾਲ 'ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਜ਼ਰੂਰ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ ਹੈਗਾ ਸਪੋਂਸਰ ਬਿਨਾਂ ਪੈਰਾਂ ਦਾ ਧੰਨਵਾਦ ਸਰ ਜਿਹੜੇ ਸਾਨੂੰ ਇੱਥੇ ਬੈਠਣ ਦਾ ਮੌਕਾ ਦਿੰਦੇ ਆ ਤੁਹਾਡੀ ਆਵਾਜ਼ ਬਣ ਕੇ ਇੱਥੇ ਬੈਠੀ ਦਾ ਤੁਹਾਡੇ ਲਈ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰੀ ਦੀ ਹੈਗੀ ਆ ਸੋ ਵੈਲਕਮ ਕਰਦੇ ਹਾਂ ਤੁਹਾਡਾ ਤੁਹਾਡੇ ਜਿੱਥੇ ਟੈਕਸਟ ਮੈਸੇਜ ਹੈ ਬਹੁਤ ਬਹੁਤ ਧੰਨਵਾਦ ਬੜੀ ਜਲਦੀ ਤੁਹਾਡੇ ਨਾਲ ਵੀ ਗੱਲਾਂਬਾਤ ਆਪਾਂ ਕਰਾਂਗੇ ਜ਼ਰੂਰ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਮੇਰੇ ਵੀਰ ਹਨ ਇਸ ਅਮੇਜ਼ਿੰਗ ਵੇ ਸਾਡੇ ਲੋਕਾਂ ਨੇ ਕਿੰਨੀ ਤਰੱਕੀ ਕੀਤੀ ਆ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ ਜਿਹੜੇ ਫਲੈਟ ਬੈੱਡ ਹੁੰਦੇ ਆ ਉਹ ਕੋਇਲ ਵਾਲੇ ਹੁੰਦੇ ਆ ਡਰੋਪ ਡੈਕ ਟ੍ਰੇਲਰ ਹੁੰਦੇ ਹਨ ਜਿਹੜੇ ਵੀ ਟ੍ਰੇਲਰ ਚਾਹੀਦਾ ਉਹ ਬਣਾ ਕੇ ਦਿੰਦੇ ਆ ਸਪੈਸ਼ਲੀ ਫਲੈਟ ਬੈੱਡ ਦੇ ਵਿੱਚ ਮਾਹਰ ਹਨ ਨੰਬਰ ਮੈਂ ਦੇਂਦਾ 905-219-0080 1170 ਫੀਸਟ ਡਰਾਈਵ 'ਤੇ ਹਨ ਮਿਸਾਗ ਦੇ ਵਿੱਚ ਕਿਸੇ ਤਰ੍ਹਾਂ ਦਾ ਟ੍ਰੇਲਰ ਬਣਾਉਣਾ ਹੋਵੇ ਤੁਸੀਂ ਬਣਾ ਸਕਦੇ ਹੋ ਜੋਬ ਦੀ ਭਾਲ ਵਿੱਚ ਜੋਬਾਂ ਇਹ ਹਜੇ ਵੀ ਅਵੇਲੇਬਲ ਹਨ ਮੈਂ ਨੰਬਰ ਦੱਸ ਦਿੰਦਾ ਇਹਨਾਂ ਨੂੰ ਵੈਲਡਰ ਚਾਹੀਦੇ ਗੋਆਫ ਵਿੱਚ ਇੱਧਰ ਸਾਰੇ ਪਾਸੇ ਵੈਲਡਰ ਚਾਹੀਦੇ ਹਨ $30-$40 ਪਰ ਘੰਟੇ ਮਿਲ ਸਕਦੇ ਡਿਪੈਂਡ ਤੁਹਾਡਾ ਐਕਸਪੀਰੀਅੰਸ 'ਤੇ ਡਿਪੈਂਡ ਕਰਦਾ ਅਤੇ ਲੀਡ ਆਫਟਰ ਨੂੰ ਵੈਲਡਰ ਚਾਹੀਦੇ ਆ ਮਿਸਾਗਾ ਵਿੱਚ ਟਿਗ ਐਕਸਪੀਰੀਅੰਸ ਹੋਣਾ ਚਾਹੀਦਾ ਅਤੇ $25-$37 ਇਹ ਘੰਟੇ ਦੇ ਰਹੇ ਹਨ 437-242-3158 437-242-3158 ਦੇ ਤੁਸੀਂ ਗੱਲਬਾਤ ਕਰ ਸਕਦੇ ਹੋ ਮੋਨਾ ਮਹਿੰਗੀ ਜੀ ਦਾ ਵੀ ਮੈਸੇਜ ਆਇਆ ਸੋ ਮੋਨਾ ਜੀ ਤੁਸੀਂ ਜੇ ਮੈਨੂੰ ਕਾਲ ਕਰੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਵਟਸਐਪ 'ਤੇ ਕਾਲ ਚੱਲਦੀ ਵਟਸਐਪ 'ਤੇ ਕਾਲ ਕਰ ਸਕਦੇ ਹੋ ਮਾਫ਼ ਕਰ ਦੇਣਾ ਅੱਜ ਥੋੜ੍ਹਾ ਸਿਸਟਮ ਜਿਸ ਹਿਸਾਬ ਨਾਲ ਮੈਂ ਚਲਾਉਣਾ ਚਾਹੁੰਦਾ ਸਾ ਨਹੀਂ ਚੱਲਿਆ ਉਹ ਕਈ ਵਾਰੀ ਮੁਸ਼ਕਲ ਆ ਜਾਂਦੀ ਮੁਸ਼ਕਲ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰੀਦੀ ਆ ਲਓ ਜੀ ਬਾਰੀਆ ਸਾਹਿਬ ਦੀ ਗੱਲਬਾਤ ਲਾਈਨ ਮਿਲ ਗਈ ਆ ਬਾਰੀਆ ਸਾਹਿਬ ਪਹਿਲੇ ਦੱਸੋ ਪਹਿਲਾਂ ਆਵਾਜ਼ ਮੇਰੀ ਆ ਰਹੀ ਆ
7: ਤੁਹਾਡੀ ਆਵਾਜ਼ ਵਧੀਆ ਆ ਰਹੀ ਆ ਜੀ
6: ਗੁੱਡ ਗੁੱਡ ਗੁੱਡ
7: ਆ ਰਹੀ ਆ ਆਵਾਜ਼ ਹੁਣ ਵੀ ਮੈਨੂੰ ਸੁਣਾਈ ਦੇ ਰਹੀ ਆ ਆਵਾਜ਼
6: ਥੈਂਕ ਯੂ ਵੈਰੀ ਮੱਚ ਜਿਹੜੀਆਂ ਫੋਨ ਲਾਈਨਸ ਮੈਂ ਨਾ ਤੁਸੀਂ ਬਲੀਵ ਨਹੀਂ ਕਰਨਾ

0: ਸਿਸਟਮ ਇੰਨਾ ਸੌਖਾ ਨਹੀਂ ਹੈਗਾ ਸੈੱਟ ਕਰਨਾ, ਕਿਉਂਕਿ ਨੈਸ਼ਨਲ ਟੈਲੀਵਿਜ਼ਨ ਵਾਂਗੂ ਆਪਾਂ ਸਿਸਟਮ ਸੈੱਟ ਕੀਤਾ ਆ, ਅਤੇ ਅੱਜ ਫੋਨ ਲਾਈਨਾਂ ਵੀ ਹੋਰ ਸੈੱਟ ਹੋ ਜਾਂਦੀਆਂ। ਫੋਨ ਲਾਈਨਾਂ ਵਧਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਬੈਲ ਕੈਨੇਡਾ ਲੱਗਿਆ ਰਿਹਾ ਵੀ ਜਿੱਥੇ 6-7 ਲਾਈਨਾਂ ਬੜੀਆਂ ਘੱਟ ਹੁੰਦੀਆਂ ਨੇ, 15-20 ਕਰ ਦਈਏ, ਥੋੜ੍ਹੀ ਉਸ ਉੱਧਰੋਂ ਹਜੇ ਬੈਲ ਲਾਈਨ ਥੋੜ੍ਹੀ ਡਿਲੇਅ ਕਰ ਦਿੱਤੀ, ਹੋ ਜਾਵੇਗਾ ਸਿਸਟਮ ਸੈੱਟ। ਖਬਰਾਂ ਵੱਲ ਚੱਲਦੇ ਹਾਂ, ਫਿਰ ਥੋੜ੍ਹਾ ਠਹਿਰ ਕੇ ਮੋਨਾ ਮਹਿੰਗੀ ਜਿਹਾ ਵੀ ਆਪਾਂ ਗੱਲਬਾਤ ਕਰਦੀਏ, ਖਬਰ 'ਤੇ ਆਪਾਂ ਨਜ਼ਰ ਰੱਖਦੇ ਹਾਂ ਜ਼ਰੂਰ।
1: ਜੀ ਬਿਲਕੁਲ, ਜੇ ਪ੍ਰਮਾਤਮਾ ਨੇ ਚਾਹਿਆ ਤਾਂ ਆਪਣਾ ਸਾਰਾ ਕੁਝ ਸੈੱਟ ਹੋਊਗਾ ਜੀ, ਸਰੋਤੇ ਵੱਧ ਤੋਂ ਵੱਧ ਆਪਣੇ ਜੁੜਨਗੇ
0: ਜੀ,
1: ਹੁਣ ਮੌਕਾ ਵੀ ਮਿਲੂਗਾ, ਆਪਾਂ ਵੀ ਚਾਹੁੰਦੇ ਹੈਗੇ ਹਮੇਸ਼ਾ ਸਰੋਤੇ ਸਾਡੇ ਨਾਲ ਜੁੜੇ ਰਹਿਣ ਜੀ। ਤਾਂ ਬਿਨਾਂ ਦੇਰੀ ਕੀਤਿਆਂ ਆਪਾਂ ਕੁਝ ਅਹਿਮ ਖਬਰਾਂ ਤੇ ਝਾਤੀ ਮਰਵਾਵਾਂਗੇ ਕਿ ਕੱਲ ਇਹ ਖਬਰ ਕੱਲ ਤੋਂ 24 ਘੰਟਿਆਂ 'ਚ ਬੜੀ ਚਰਚਾ 'ਚ ਹੈਗੀ ਆ ਜੀ, ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਆਗੂ ਰਹੇ ਆ ਜੀ ਪਰਮਹੰਸ ਸਿੰਘ ਬੰਟੀ ਰਮਾਣਾ, ਕੱਲ ਇੱਥੇ ਆਪਣੇ ਆਏ ਸੀਗੇ, ਆਪਾਂ ਕਹਿ ਸਕਦੇ ਹਾਂ ਟੋਰਾਂਟੋ ਪੀਅਰਸਨ ਏਅਰਪੋਰਟ ਤੇ ਇੱਕ ਸਿਆਸੀ ਟ੍ਰਿਪ ਸੀਗਾ ਜੀ ਆਪਣੀ ਟੀਮ ਦੇ ਨਾਲ, ਉਹਨਾਂ ਨੂੰ ਇੱਥੋਂ ਵਾਪਸ ਮੋੜਿਆ ਗਿਆ। ਇਹ ਘਟਨਾਕ੍ਰਮ ਕੀ ਹੈਗਾ, ਇਹਦੇ ਨਾਲ ਕੀ ਜੁੜੀਆਂ ਗੱਲਾਂ ਹੈਗੀਆਂ ਨੇ, ਮੈਂ ਕਿਉਂਕਿ ਆਪਾਂ ਪੰਜਾਬ ਦੀ ਗੱਲ ਥੋੜੀ ਘੱਟ ਕਰਦੇ ਹਾਂ ਕਿਉਂਕਿ ਇਹ ਜਿਹੜੀ ਗੱਲਬਾਤ ਆ ਸਾਰੀ ਘਟਨਾਕ੍ਰਮ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਆਪਣਾ ਭਾਈਚਾਰਾ ਹੈਗਾ NRI ਉਹਦੇ ਨਾਲ ਜੁੜਿਆ ਹੋਇਆ, ਇਹਦੇ ਨਾਲ ਨਾਲ ਘਟਨਾ ਜਿਹੜੀ ਹੈ ਟੋਰਾਂਟੋ ਪੀਅਰਸਨ ਏਅਰਪੋਰਟ ਤੇ ਵਾਪਰੀ ਹੈਗੀ ਆ
0: ਜੀ।
1: ਤਾਂ ਇਸ ਕਰਕੇ ਆਪਾਂ ਇਹਦੇ ਤੇ ਝਾਤੀ ਮਰਾਵਾਂਗੇ ਕਿ ਅਸਲ ਚ ਕੀ ਕੋਈ ਸਿਆਸੀ ਕਾਰਨ ਹੈਗੇ ਆ, ਜਿਹੜਾ NRI ਭਾਈਚਾਰਾ ਆ ਉਹ ਇਹਦੇ ਤੇ ਕੀ ਸੋਚਦਾ ਹੈਗਾ ਜੀ ਇੱਡੀ ਵੱਡੀ ਘਟਨਾ ਦੇ ਉੱਪਰ। ਦਰਅਸਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈਗਾ ਜੀ, ਆਪਾਂ ਜੇ 4-5 ਦਹਾਕਿਆਂ ਦੀ ਗੱਲ ਕਰੀਏ ਤੇ ਵੱਡੇ ਜਿਹੜੇ ਆ ਘਟਨਾਕ੍ਰਮ ਚੋਂ ਲੰਘਿਆ ਤੇ ਕਈ ਗੱਲਾਂ ਤੋਂ ਬਾਅਦ ਸਿੱਟੇ ਇਹ ਸਾਹਮਣੇ ਆਏ ਸੀ ਕਿ NRI ਭਾਈਚਾਰਾ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਰਾਜ਼ ਰਿਹਾ ਜੀ। ਇਹ ਗੱਲ ਅਸਕਥਨੀ ਨਹੀਂ ਹੈਗੀ, ਇਹਦੇ ਕਈ ਕਾਰਨ ਹੈਗੇ ਆ ਜੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਤੇ ਹੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਏਦਾਂ ਦੇ ਕੋਰ ਮੁੱਦੇ ਜਿਹਨਾਂ ਦੇ ਉੱਪਰ ਸਿੱਖ ਜਿਹੜਾ ਭਾਈਚਾਰਾ ਸੀ ਇਹ ਸਮਝਦਾ ਸੀਗਾ ਕਿ ਸਾਡਾ ਹੀ ਜਿਹੜੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ ਤਾਂ ਉਹ ਉਹਦੀ ਨੁਮਾਇੰਦਗੀ ਕਰਦਾ ਜੀ, ਤਾਂ ਉੱਥੋਂ ਥਿੜਕ ਜਾਣਾ, ਕਈ ਦੋਸ਼ ਲੱਗੇ ਹੈਗੇ ਸਮੇਂ ਤੇ ਜਦੋਂ ਦੋ ਸਰਕਾਰਾਂ ਲੰਘੀਆਂ ਤਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇਹ ਸਰਕਾਰ ਦਰਮਿਆਨ ਹੋਣਾ ਤਾਂ ਉਲਟਾ ਜਿਹੜੇ ਪ੍ਰੋਟੈਸਟ ਸੀਗੇ ਉਹਨਾਂ ਦੇ ਉੱਪਰ ਗੋਲੀਆਂ ਚੱਲਣੀਆਂ, ਤਾਂ ਏਦਾਂ ਦੇ ਕਈ ਇਲਜ਼ਾਮ ਆ। ਦੂਜੇ ਪਾਸੇ ਡੇਰਾ ਸਿਰਸਾ ਸਾਧ ਜਿਹੜਾ ਹੈਗਾ ਆ ਉਹ ਕਈ ਜਿਹੜੇ ਦੇ ਦੋਸ਼ ਸੀਗੇ ਜਿਹੜੇ ਸਾਬਤ ਹੋਏ ਗੰਭੀਰ ਦੋਸ਼ ਸੀਗੇ, ਉਹਦੇ ਉੱਪਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੁਸ਼ਾਕ ਪਾ ਕੇ ਇੱਦਾਂ ਸਮਾਗ ਰਚਨ ਦੇ ਜਿਹੜੇ ਵੱਡੇ ਜਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਗੁਨਾਹ ਇਹ ਕੀਤਾ, ਉਹਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਕਈ ਵੱਡੇ ਦੋਸ਼ ਲੱਗਦੇ ਰਹੇ ਜੀ। ਉਹਨੂੰ ਬਚਾਉਣ ਦੇ ਦੋਸ਼ ਲੱਗਦੇ ਰਹੇ, ਮਾਫੀਆਂ ਦੇਣ ਦੇ ਦੋਸ਼ ਜਿਹੜੇ ਦੋਣ ਦੇ ਦੋਸ਼ ਲੱਗਦੇ ਰਹੇ, ਤਾਂ ਇਹਦੇ ਤੇ ਨਾਰਾਜ਼ਗੀ ਜਿਹੜਾ ਸਿੱਖ ਭਾਈਚਾਰਾ ਜਾਂ ਪੰਜਾਬੀ ਭਾਈਚਾਰਾ ਬਾਹਰ ਵੱਸਦਾ ਉਹਨਾਂ ਦੇ ਮਨਾਂ 'ਚ ਹੈ, ਪਰ ਇਹਨੂੰ ਸੈਟਲ ਆਊਟ ਕਰਨ ਵਾਸਤੇ ਸਮੇਂ ਸਮੇਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਕਈ ਵਾਰੀ ਚਾਰਾ ਮਾਰਦਾ ਰਹਿੰਦਾ ਜੀ, ਇੱਥੇ ਆ ਕੇ ਇੱਥੇ ਭਾਈਚਾਰੇ 'ਚ ਵਿਚਰ ਕੇ ਕਿਸੇ ਤਰੀਕੇ ਦੇ ਨਾਲ ਨਬਜ ਜਿਹੜੀ ਟੋਈ ਜਾਵੇ, ਕਿਸ ਤਰ੍ਹਾਂ ਸਾਡੀ ਮੁੜ ਬਹਾਲੀ ਹੋਵੇ।
0: ਨਜ਼ਦੀਕੀ ਟੋਲਣੀ ਆ, ਗੁਰਮੁਖ ਸਿੰਘ ਬਾਜਵਾ ਸਾਹਿਬ ਵਿੱਚੇ ਰੋਕਦਾ, ਝੂਠ ਬੋਲਣਾ ਬੰਦ ਕਰ ਦੇਣ, ਲੋਕਾਂ ਵਾਸਤੇ ਕੁਝ ਨਾ ਕੁਝ ਕਰਨ, ਪੈਸੇ ਇੰਨੇ ਠੱਗ ਹੈ ਪੰਜਾਬ ਨੂੰ ਨਸ਼ਿਆਂ ਵਿੱਚ ਡੋਬ ਦਿੱਤਾ ਅਤੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ, ਮੈਂ ਤਾਂ ਕਹਿੰਦਾ ਲੀਡਰ ਨੂੰ ਹਟਾ ਦੇਣ ਤਾਂ ਸ਼ਾਇਦ ਥੋੜ੍ਹਾ ਬਹੁਤਾ ਇਹਨਾਂ ਦਾ ਬਣ ਜਾਵੇ, ਪਰ ਲੀਡਰਸ਼ਿਪ ਵੀ ਮਾਰਦੀ ਹੈ। ਕੀਤਾ ਕਿ ਇਹਨਾਂ ਨੇ ਚੰਗਾ ਕੰਮ, ਹਾਂ ਪਹਿਲਾਂ ਸੀਗੀ ਅਕਾਲੀ ਜਦੋਂ ਨੇ ਧਰਨੇ ਵੀ ਲਾਏ, ਬਹੁਤ ਪਹਿਲਾਂ ਕੰਮ ਕੀਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ, ਅਤੇ ਹੁਣ ਕਿੰਨੇ ਲੰਬੇ ਸਮੇਂ ਤੋਂ ਕੀ ਕੁਝ ਹੁੰਦਾ ਹੋ ਆ ਰਿਹਾ ਸਾਡੇ ਸਾਹਮਣੇ ਹੈਗਾ। ਗੁਰੂ ਸਾਹਿਬ ਦੀ ਬੇਅਦਬੀ ਹੋ ਜਾਣੀ, ਫਿਰ ਜਾਣੇ ਅਣਜਾਣੇ ਵਿੱਚ ਕਹਿ ਜਾਣਾ ਮਾਫੀਆਂ ਮੰਗਣੀਆਂ, ਇਹ ਕੋਈ ਪਾਰਟੀ ਸੱਜਦੀ ਨਹੀਂ। ਹਜੇ ਵੀ ਜਿਹੜਾ TV ਚੈਨਲ ਚੱਲਦਾ ਉੱਤੇ ਠੇਕਾ ਲਿਆ ਇਹਨਾਂ ਨੇ, ਇਸ ਗੱਲ ਤੋਂ ਜਥੇਦਾਰ ਖਰੀਦੇ ਗਏ ਹਨ। ਮੈਂ ਸਿੱਧਾ ਕਹਿ ਦਿੰਦਾ, ਕਈ ਲੋਕ ਡਰਦੇ ਹਨ ਕਹਿਣ ਨੂੰ, ਜਥੇਦਾਰ ਖਰੀਦੇ ਗਏ ਹਨ, ਧਾਫੀਆਂ ਦਿੱਤੀਆਂ ਗਈਆਂ, ਇਹਨੂੰ ਕਹਿੰਦੇ ਪਾਰਟੀ। ਸਪੈਸ਼ਲੀ ਸਾਡੇ ਧਰਮ ਨਾਲ ਜੋ ਕੁਝ ਕੀਤਾ ਇਹਨਾਂ ਨੇ ਨਾ, ਅਸੀਂ ਨਹੀਂ, ਮੈਂ ਨਹੀਂ ਮਾਫ਼ ਕਰੇਗਾ। ਗੋ ਅਹੈਡ ਬਾਰੇ ਸਾਹਿਬ, ਆ ਜਾਓ
1: ਜੀ। ਤਮੜ ਸਾਹਿਬ, ਤਮੜ ਸਾਹਿਬ
0: ਜੀ, ਜੀ
1: ਤਮੜ ਸਾਹਿਬ, ਮੇਰੀ ਆਵਾਜ਼ ਸਹੀ ਆ ਰਹੀ?
0: ਸਹੀ ਆ ਰਹੀ, ਬਹੁਤ ਬਹੁਤ ਵਧੀਆ ਆ ਰਹੀ ਤੁਹਾਡੀ ਆਵਾਜ਼। ਗੋ ਅਹੈਡ ਬਾਰੇ ਸਾਹਿਬ ਜੀ, ਆ ਜਾਓ, ਆਵਾਜ਼ ਤੁਹਾਡੀ ਆ ਰਹੀ, ਪਹਿਲੇ ਵੀ ਆ ਰਹੀ ਸੀ, ਹੁਣ ਵੀ ਆ ਰਹੀ ਹੈਗੀ ਆ। ਚਲੋ ਫਿਰ ਦੁਬਾਰਾ ਕਾਲ, ਦੁਬਾਰਾ
1: ਸਾਹਿਬ ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਆ ਜੀ? ਇੱਕ ਵਾਰੀ ਦੁਬਾਰਾ ਟਰਾਈ ਕਰਿਓ, ਮੈਂ ਕੱਟ ਕੇ ਲਾ ਰਿਹਾ ਜੀ ਕਾਲ।
0: ਦੁਬਾਰਾ ਟਰਾਈ ਕਰ ਲਵੋ, ਕਿਉਂਕਿ ਲੱਗ ਹੀ ਜਦੋਂ ਜਦ
1: ਜੀ ਕੱਟ ਕੇ ਲਾਉਣਾ ਜੀ ਦੁਬਾਰਾ,
0: ਜ਼ਰੂਰ ਜੀ, ਕਿਉਂਕਿ ਜਦੋਂ ਅਕਾਲੀਆਂ ਦੀ ਗੱਲ ਕਰੋ ਕਈ ਜਾਣੇ ਪਾਸੇ ਹੋ ਜਾਂਦੇ ਹਨ। ਠੀਕ ਹੈ ਜੀ, ਤੁਹਾਡਾ ਆਪਣਾ ਹੀ ਪੂਰਾ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ ਗੁਰਮੁਖ ਸਿੰਘ ਬਾਰੀਆ ਸਾਹਿਬ ਖਬਰਾਂ ਲੈ ਕੇ ਆਉਂਦੇ ਨੇ ਸਾਡੇ ਵਾਸਤੇ 416-837-1515 'ਤੇ ਵਟਸਐਪ ਕਾਲ ਕਰਨਗੇ। ਜਦ ਤੱਕ ਮੈਂ ਦੱਸ ਦੇਵਾਂ, ਮਨਜੀਤ ਕੌਰ ਚੀਮਾ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਮਨਜੀਤ ਚੀਮਾ ਜੀ 18 ਸਾਲ ਤੋਂ ਬਾਅਦ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਘਰ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਤੁਹਾਡੀ ਮਦਦ ਕਰਦੇ ਹਨ, ਪੈਸੇ ਬਚਾ ਕੇ ਦਿੰਦੇ ਹਨ ਘਰ ਖਰੀਦਣ ਅਤੇ ਵੇਚਣ ਵੇਚਣ ਦੇ ਵਿੱਚ। ਸੋ ਰੈਜੀਡੈਂਸ਼ੀਅਲ ਪ੍ਰੋਪਰਟੀ ਖਰੀਦੀ ਹੈ, ਕਮਰਸ਼ੀਅਲ ਪ੍ਰੋਪਰਟੀ ਖਰੀਦੀ ਹੈ, ਸਪੈਸ਼ਲੀ ਰੈਜੀਡੈਂਸ਼ੀਅਲ ਵਿੱਚ ਸਪੈਸ਼ਲਾਈਜ਼ ਕਰਦੇ ਹਨ। 416-357-9965 416-357-9965 'ਤੇ ਗੱਲਬਾਤ ਕਰ ਲੈਣੀ ਹੈ। ਟੈਂਟ ਰੈਂਟ ਕਰਨੀ ਹੁਣ ਗੁਰਸੇਵ ਵਕੀਲ ਦਾ ਨੰਬਰ ਮੈਂ ਦੇ ਦਿੰਦਾ। ਲਓ ਜੀ ਮੈਂ ਲਾਈਨ ਕਰ ਲਵਾਂ ਐਕਸੈਪਟ। ਬਾਰੇ ਸਾਹਿਬ ਇੱਕ ਵਾਰੀ ਫਿਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ। ਫਿਰ ਆਵਾਜ਼ ਬਹੁਤ ਵਧੀਆ ਆ ਰਹੀ ਆ, ਗੂੰਜ ਰਹੀ ਆ ਆਵਾਜ਼, ਅਤੇ ਅਕਾਲੀਆਂ ਦੀ ਗੱਲ ਚੱਲਦੀ ਸੀ ਜੀ, ਉੱਥੋਂ ਹੀ ਸ਼ੁਰੂ ਕਰ ਦਿੰਦੇ ਹਾਂ।
1: ਜੀ ਜੀ ਧੰਨਵਾਦ ਤੁਹਾਡਾ ਜੀ।
0: ਜੀ
1: ਬਿਲਕੁਲ, ਆਪਾਂ ਇਸ ਗੱਲ ਤੇ ਆ ਗਏ ਸੀਗੇ, ਆਖਿਰਕਾਰ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਸੀਗੇ, ਜਿਹਦੇ ਵਿੱਚ ਬੰਟੀ ਮਾਣਾ ਹੋਣਾ ਸੀਗੇ
0: ਜੀ,
1: ਉਹ ਕਿਸ ਮਕਸਦ ਲਈ ਪਹੁੰਚੇ ਆ, ਕਿਵੇਂ ਉਹ ਚਾਹੁੰਦੇ ਸੀਗੇ। ਪਹਿਲਾਂ ਤੋਂ ਹੀ ਇਹਦੀਆਂ ਬਹੁਤ ਸਾਰੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਦਿਖਾਈ ਦੇ ਰਹੀਆਂ ਸੀਗੀਆਂ ਕਿ ਉਹ ਇੱਥੇ ਆ ਰਹੇ, ਉਹਨਾਂ ਦਾ ਮਕਸਦ ਇੱਦਾਂ ਹੈਗਾ। ਪਰ ਆਪਾਂ ਇਹ ਦੱਸ ਦਿੰਦੇ ਹਾਂ ਕਿ ਜਿਹੜੇ ਬੰਟੀ ਰਮਾਣਾ ਸਾਹਿਬ ਆ, ਉਹ ਸ਼੍ਰੋਮਣੀ ਅਕਾਲੀ ਦਲ ਦੇ ਉੱਚੇ ਅਹੁਦਿਆਂ ਤੇ ਰਹੇ ਆ, ਬੁਲਾਰੇ ਰਹੇ ਹੈਗੇ, ਜਨਰਲ ਸੈਕਟਰੀ ਰਹੇ ਹੈਗੇ ਆ
0: ਜੀ,
1: ਯੂਥ ਅਕਾਲੀ ਦਲ ਦੇ ਪ੍ਰੈਜੀਡੈਂਟ ਰਹੇ ਹੈਗੇ ਆ। ਤਾਂ ਉਹਨਾਂ ਦੇ ਖਿਲਾਫ 5 ਕੇਸ ਜਿਹੜੇ ਆ ਇਸ ਵਕਤ ਐਕਟਿਵ ਹੈਗੇ ਆ ਅਦਾਲਤਾਂ ਦੇ ਵਿੱਚ ਜੀ, ਚੱਲ ਰਹੇ ਹੈਗੇ ਆ। ਹਾਲਾਂਕਿ ਉਹਨਾਂ ਵਿੱਚ ਕਈ ਪਰਚੇ ਸਿਆਸੀ ਨੇ ਜਾਂ ਕਿਹੜੇ ਨੇ ਇਹ ਨਹੀਂ ਆਪਾਂ ਕਹਿ ਸਕਦੇ, ਪਰ ਉਹ ਅਜੇ ਪੈਂਡਿੰਗ ਹੈਗੇ ਆ। ਤਾਂ ਉਹਨਾਂ ਚ ਮੁੱਖ ਰੂਪ ਦੇ ਵਿੱਚ ਇੱਕ ਮੌਜੂਦਾ ਮੁੱਖ ਮੰਤਰੀ, ਉਹਨਾਂ ਦੀ ਕੋਈ ਵੀਡੀਓ ਉਹਨਾਂ ਸ਼ੇਅਰ ਕਰ ਦਿੱਤੀ ਸੀ, ਜਿਹਦੇ ਉੱਤੇ ਡਾਟਾ ਫੈਕਟ ਦੇ ਹਿਸਾਬ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਜੀ। ਠੀਕ ਹੈ, ਤਾਂ ਇਹਨਾਂ ਜਦੋਂ ਏਦਾਂ ਦੇ ਕੇਸ ਪੈਂਡਿੰਗ ਸੀਗੇ, ਤਾਂ ਇੱਥੇ ਜਦੋਂ ਸੋਸ਼ਲ ਮੀਡੀਆ ਦੀਆਂ ਖਬਰਾਂ ਚੱਲ ਪਈਆਂ ਆ ਰਿਹਾ, ਤਾਂ ਜਦੋਂ ਕੱਲ ਉਹ ਏਅਰਪੋਰਟ ਤੇ ਪਹੁੰਚੇ ਤੇ ਜਿਹੜਾ ਕਸਟਮ ਅਧਿਕਾਰੀ ਸੀ, ਇਮੀਗ੍ਰੇਸ਼ਨ ਅਧਿਕਾਰੀ, ਉਹਨਾਂ ਨੇ ਉਹਨਾਂ ਨੂੰ ਰੋਕ ਲਿਆ। ਸਵੇਰ ਤੋਂ ਲੈ ਕੇ ਦੁਪਹਿਰ ਤੱਕ 5-6 ਘੰਟੇ ਜਿਹੜੇ ਸੀ ਉਹਨਾਂ ਨੂੰ ਉੱਥੇ ਰੋਕੀ ਰੱਖਿਆ ਜੀ, ਸਵਾਲ ਜਵਾਬ ਕੀਤੇ। ਲਾਸਟ ਤੇ ਜਾ ਕੇ ਉਹਨਾਂ ਨੂੰ 2 ਆਪਸ਼ਨਾਂ ਦਿੱਤੀਆਂ ਗਈਆਂ ਵੀ ਜਾਂ ਤਾਂ ਤੁਸੀਂ ਜਿਹੜੀ ਫਰਦਰ ਇਨਵੈਸਟੀਗੇਸ਼ਨ ਉਹਦੇ ਸ਼ਾਮਿਲ ਹੋਵੋ, ਭਾਵ ਤੁਹਾਨੂੰ ਅਜੇ ਹੋਰ ਸਾਡੀ ਕਸਟਡੀ ਦੇ ਵਿੱਚ ਹੀ ਕਿੰਨੇ ਆਵਰਸ ਜਾਂ ਕਿੰਨਾ ਦਿਨ ਇੱਕ ਕੁਛ ਦਿਨ ਜਿਹੜਾ ਰਹਿਣਾ ਪੈ ਸਕਦਾ, ਸਵਾਲਾਂ ਦੇ ਜਵਾਬ ਦੇਣੇ ਪੈ ਸਕਦੇ ਆ, ਹੋ ਸਕਦਾ ਤੁਹਾਨੂੰ ਜਿਹੜਾ ਕੋਰਟ ਹੈ ਉਹਦੇ ਵਿੱਚ ਵੀ ਥੋੜਾ ਜਿਹਾ ਫੇਸ ਕਰਨਾ ਪਵੇ ਜਾ ਕੇ, ਤਾਂ ਫਿਰ ਤੁਹਾਡੀ ਬਾਹਰ ਜਾਣ ਦੇ ਤੁਹਾਨੂੰ ਮੌਕਾ ਮਿਲ ਵੀ ਸਕਦਾ ਆ। ਜਾਂ ਦੂਜੀ ਆਪਸ਼ਨ ਹੈਗਾ ਕਿ ਤੁਸੀਂ ਇੱਥੋਂ ਵਾਪਸ ਚਲੇ ਜਾਓ, ਤਾਂ ਉਹਨਾਂ ਨੇ ਦੂਜੀ ਆਪਸ਼ਨ ਚੁਣ ਕੇ ਤੇ ਉੱਥੋਂ ਵਾਪਸ ਚਲੇ ਗਏ ਜੀ। ਕਾਫੀ ਤਿਆਰੀਆਂ ਇਹਦੇ ਲਈ ਕੀਤੀਆਂ ਗਈਆਂ ਸੀ, ਸ਼੍ਰੋਮਣੀ ਅਕਾਲੀ ਦੇ ਕਈ ਵਰਕਰ ਜਿਹੜੇ ਇੱਥੇ ਹੈਗੇ ਆ ਇਹਦੇ ਵਾਸਤੇ। ਸੋ ਇਹਦੇ ਘਟਨਾਕ੍ਰਮ ਦੇ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਕੁਛ ਇੱਕ ਜਿਹੜੀਆਂ ਇਨਪੁਟ ਹੈ ਸਮੇਂ ਦੇ ਉੱਤੇ ਹੀ ਕੁਛ ਘੰਟੇ ਪਹਿਲਾਂ ਜਾਂ ਕੁਛ ਦਿਨ ਪਹਿਲਾਂ ਇੱਥੇ ਪਹੁੰਚਾਈਆਂ ਗਈਆਂ ਨੇ ਕਿ ਇਹ ਕੇਸ ਜਿਹੜੇ ਸੀ ਉਹਨਾਂ ਖਿਲਾਫ਼ ਪੈਂਡਿੰਗ ਪਏ ਹੈਗੇ ਆ। ਸੋ ਉਹਨਾਂ ਕੋਲ ਇਨਫੋਰਮੇਸ਼ਨ ਪਹਿਲਾਂ ਹੀ ਆ ਚੁੱਕੀ ਸੀ ਤੇ ਉਹਨਾਂ ਨੂੰ ਵਾਪਸ ਕੀਤਾ ਗਿਆ ਜੀ ਇੱਥੋਂ। ਕੁੱਲ ਮਿਲਾ ਕੇ ਇਹਨੂੰ ਕੁਛ ਸਿਆਸੀ ਰੰਗਤ ਵੀ ਦਿੱਤੀ ਜਾ ਰਹੀ ਆ, ਜਾਂ ਇਹ ਵੀ ਕਿਹਾ ਰਿਹਾ ਕਿ ਸਿਆਸੀ ਧਾਰਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਵੱਲੋਂ ਇਹ ਕੋਸ਼ਿਸ਼ ਦੇ ਵਿੱਚ ਕਿ ਉਹਨਾਂ ਨੂੰ ਐਂਟਰੀ ਨਾ ਮਿਲੇ ਤੇ ਉਹਨਾਂ ਦੇ ਕੇਸਾਂ ਦੀ ਜਿਹੜੀ ਆ ਉੱਥੇ ਪਹਿਲਾਂ ਜਾਣਕਾਰੀ ਪਹੁੰਚਾਈ ਗਈ। ਪਰ ਮੈਂ ਇਹ ਗੱਲ ਦੱਸ ਦਿੰਦਾ ਕਿ ਜਾਣਕਾਰੀਆਂ ਜਦੋਂ ਪਹੁੰਚ ਜਾਣੀਆਂ ਵੱਖਰੀ ਗੱਲ ਹੈ, ਕਿ CBI ਇਸ ਆਧਾਰ ਤੇ ਕੋਈ ਫੈਸਲਾ ਨਹੀਂ ਕਰਦਾ
0: ਜੀ
1: ਕਿ ਕੋਈ ਸਿਆਸੀ ਕਾਰਨਾਂ ਦੇ ਆਧਾਰ ਦੇ ਉੱਪਰ ਕਿਸੇ ਨੂੰ ਫੇਵਰ ਕਰਨੀ ਜਾਂ ਜਾਣ ਬੁੱਝ ਕੇ ਵਾਪਸ ਮੁੜਿਆ ਜਾਣਾ, ਉਹਦਾ ਇੱਕ ਕ੍ਰਾਈਟੀਰੀਆ ਹੈਗਾ ਜੀ। ਤਾਂ ਇੱਕ ਆਪਾਂ ਕਹਿ ਸਕਦੇ ਪੈਮਾਨਾ ਆ, ਉਸ ਪੈਮਾਨੇ ਤੇ ਰਮਾਣਾ ਸਾਹਿਬ ਜੇ ਨਹੀਂ ਪਹੁੰਚੇ ਜਾਂ ਪਹੁੰਚ ਨਹੀਂ ਸਕੇ, ਪੂਰਾ ਨਹੀਂ ਕਰ ਸਕੇ, ਤਾਂ ਫਿਰ ਉਹਨਾਂ ਨੂੰ ਵਾਪਸ ਮੋੜਿਆ ਗਿਆ ਆ। ਕੁੱਲ ਮਿਲਾ ਕੇ ਮੈਂ ਇੱਕ ਗੱਲ ਜੇ ਆਪਾਂ ਟਿੱਪਣੀ ਕਰਨੀ ਹੋਵੇ ਤੁਹਾਡੇ ਵਿਚਾਰ ਲਵਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਬਹਾਲੀ ਕਿਸ ਤਰੀਕੇ ਨਾਲ ਕਰ ਰਿਹਾ ਜੀ। ਅਸਲ ਦੇ ਵਿੱਚ ਉਹਦੀ ਆਪਣੀ ਬਹਾਲੀ ਉਹ ਗਰਾਊਂਡ ਲੈਵਲ ਤੇ ਜਾ ਕੇ ਜਿਹੜੀਆਂ ਲੋਕ ਭਾਵਨਾਵਾਂ ਸੀਗੀਆਂ, ਜਿਹੜੀਆਂ ਸਿੱਖ ਭਾਵਨਾਵਾਂ ਸੀਗੀਆਂ, ਹੁਣ ਵੀ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈਗੇ ਆ ਸੁਖਬੀਰ ਸਿੰਘ ਬਾਦਲ, ਉਹ ਇੱਕ ਕਾਰਪੋਰੇਟ ਤਰੀਕਾ ਹੈਗਾ ਜੀ ਕਿ ਕਿਸੇ ਤਰੀਕੇ ਨਾਲ ਮੈਨੇਜ ਕਰਕੇ ਆਰਗਨਾਈਜ਼ ਕਰਕੇ ਮੋਬ ਓਵਰ ਭਾਵ ਹੈ ਕਿ ਭੀੜਾਂ ਵੱਡੀਆਂ ਇਕੱਠੀਆਂ ਕਰਕੇ ਇੱਕ ਜਿੱਦਾਂ ਬਿਜ਼ਨਸ ਟਾਈਪ ਦੇ ਨਾਲ ਪਾਰਟੀ ਨੂੰ ਚਲਾਉਣ ਦੀ ਕੋਸ਼ਿਸ਼ ਦੇ ਵਿੱਚ, ਤੇ ਜਿਹੜਾ ਮੂਲ ਆਧਾਰ ਦੇ ਉੱਪਰ ਜਿਹੜੇ ਸਿੱਖ ਮੁੱਦੇ ਸੀਗੇ ਜਾਂ ਜਿਹੜੇ ਪੰਜਾਬ ਦੇ ਮੁੱਦੇ ਸੀਗੇ ਜਾਂ ਜਿਹੜੀਆਂ ਗਲਤੀਆਂ ਹੋਈਆਂ ਪਾਰਟੀਆਂ ਕੋਲੋਂ, ਉਹਦੇ ਕੋਲ ਆਤਮ ਮੰਥਨ ਜਿਸ ਤਰੀਕੇ ਨਾਲ ਪਿੱਛੇ ਘਟਨਾਕ੍ਰਮ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਚੱਲਿਆ, ਉਹਦੇ ਵਿੱਚ ਇਹ ਇੱਕ ਗੱਲ ਸਾਹਮਣੇ ਮਹਿਸੂਸ ਕੀਤੀ ਗਈ ਸੀ ਕਿ ਸੁਖਬੀਰ ਸਿੰਘ ਬਾਦਲ ਹੋਣੀ ਇਸ ਗੱਲ ਤੇ ਚਲੇ ਗਏ ਕਿ ਉਹਨਾਂ ਗਲਤੀ ਵੀ ਮੰਨ ਲਈ। ਹਾਲਾਂਕਿ ਬਾਅਦ ਵਿੱਚ ਕੁਛ ਦਿਨਾਂ ਬਾਅਦ ਉਹਨਾਂ ਕਹਿ ਦਿੱਤਾ ਕਿ ਮੈਂ ਤਾਂ ਗਲਤੀ ਆਪਣੀ ਝੋਲੀ 'ਚ ਪਾਈਆਂ ਨੇ, ਗਲਤੀਆਂ ਹੋਈਆਂ ਨਹੀਂ ਹੋਈਆਂ ਉਹਨਾਂ ਸਿੱਧੇ ਤੌਰ ਤੇ ਇਹਦੇ ਤੋਂ ਇਨਕਾਰ ਵੀ ਕਰ ਦਿੱਤਾ।
0: ਜੀ
1: ਪਰ ਜਿਹੜੀ ਵੱਡੀ ਗੱਲ ਹੋਈ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਜਿਹੜਾ ਹੁਕਮਨਾਮਾ ਹੋਇਆ ਸੀਗਾ ਤੰਬੜ ਸਾਹਿਬ, ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਹੈਗੇ ਆ, ਜਿਨ੍ਹਾਂ ਦੇ ਉੱਪਰ ਕੋਈ ਵੱਡੇ ਦੋਸ਼ ਹੈਗੇ ਆ, ਇੱਕ ਵਾਰੀ ਅਸਤੀਫਾ ਦੇ ਕੇ ਉਹ ਪਾਸੇ ਹੋਣ ਜੀ।
0: ਜੀ
1: ਤਾਂ ਜਿਹੜੀ ਦੁਬਾਰਾ ਭਰਤੀ ਹੋਵੇ, ਦੁਬਾਰਾ ਡੈਲੀਗੇਸ਼ਨ ਚਲੇ ਜਾਣ, ਦੁਬਾਰਾ ਜਿਹੜੀ ਸਾਰੀ ਰੀਸਟ੍ਰਕਚਰ ਪਾਰਟੀ ਹੋਵੇ, ਫਿਰ ਪ੍ਰਧਾਨ ਜਿਹੜਾ ਪ੍ਰੋਪਰ ਡੈਲੀਗੇਟਾਂ ਤੋਂ ਚੁਣਿਆ ਜਾਵੇ। ਲੇਕਿਨ ਇਹ ਉਦਾਂ ਨਹੀਂ ਹੋ ਸਕਿਆ, ਸਗੋਂ ਜਥੇਦਾਰ ਬਦਲੇ ਗਏ ਆ ਜੀ, ਜਾਂ ਬਦਲੇ ਅੱਪ ਕੀ ਘਟਨਾਕ੍ਰਮ ਚੱਲਿਆ ਉਹ ਵੱਖਰਿਆ ਗੱਲ ਹੈ, ਪਰ ਲੇਕਿਨ ਇਹ ਤਾਜ਼ਾ ਘਟਨਾਕ੍ਰਮ ਹੈ। ਉਹਦੇ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਕੁਛ ਇਕਾਈ ਹੈਗੀ ਸੀਗੀ, ਹਾਲਾਂਕਿ ਕੁਛ ਇੱਕ ਆਗੂ, ਇਹ ਮੈਨੂੰ ਸਮਝਿਆ ਜਾਂਦਾ ਕਿ 5-6 ਆਗੂ ਸੀ, ਉਹ ਪਹੁੰਚੇ ਵੀ ਦੱਸੇ ਜਾਂਦੇ, ਉਹਨਾਂ ਦੇ ਪ੍ਰੋਗਰਾਮ ਹੋ ਸਕਦੇ ਆ, ਪਰ ਕੁੱਲ ਮਿਲਾ ਕੇ ਘਟਨਾਕ੍ਰਮ ਵਾਪਰਿਆ ਜੀ ਤੇ ਵੱਡੀ ਚਰਚਾ 'ਚ ਹੈਗਾ।
0: ਤੁਸੀਂ ਲਾਈਨ ਆਪਣੀ ਆਪਣੀ ਹੋਲਡ ਤੇ ਰੱਖਣੀ ਜ਼ਰੂਰ, ਮੈਂ ਦੱਸ ਦਿੰਦਾ ਮੋਨਾ ਮਹਿੰਗੀ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ, ਥੋੜ੍ਹੇ ਠਹਿਰ ਕੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਐਂਡ ਲਾਈਫ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਜਾਂ ਟਰੈਵਲ ਇੰਸ਼ੋਰੈਂਸ ਚਾਹੀਦੀ, 416-509-1509 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਅਤੇ ਜੁਲਾਈ ਦੀ 25 ਤਰੀਕ ਮੋਹਰਵਾਰ ਮਨਮੋਹਰ ਵਾਰਿਸ ਕਮਲ ਹੀਰ ਅਤੇ ਸੰਗਤਾਰ ਦਾ ਸ਼ੋਅ ਆ ਰਿਹਾ ਹੈਗਾ, ਟੀਮ ਫੋਰ ਐਂਟਰਟੇਨਮੈਂਟ ਵਾਲੇ ਤੁਹਾਡੇ ਪਾਸੇ ਲੈ ਕੇ ਆ ਰਹੇ ਹਨ। ਆਰ ਗਿੱਲ ਵਾਲਿਆਂ ਨੂੰ USA ਵਾਸਤੇ ਡਰਾਈਵਰ ਚਾਹੀਦੇ, 3 ਸਾਲ ਦਾ ਐਕਸਪੀਰੀਅੰਸ, ਸੇਫਟੀ ਬੋਨਸ ਵੀ ਮਿਲਦਾ, 70 ਸੈਂਟ ਮਿਲਦੇ ਆ, ਅਪ ਟੂ 70 ਸੈਂਟ ਮਿਲ ਸਕਦੇ ਆ। ਡੈਡੀਕੇਟਡ ਟ੍ਰਿਪਸ ਆ, ਨੋ ਹੋਲਡ ਬੈਕ ਆ। ਨੰਬਰ ਦੇਣ ਦਾ 6473305850 'ਤੇ ਤੁਸੀਂ ਗੱਲਬਾਤ ਕਰ ਲਈ ਜੇ ਅਮੈਰੀਕਾ ਵੱਲ ਨੂੰ ਜਾਣਾ ਚਾਹੁੰਦੇ ਹੋ। LA ਟਰੱਕ ਤੋਂ ਰਾਜਾ ਬਾਈ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ, LA ਟਰੱਕ ਜਿੱਥੇ ਟਰੱਕਾਂ ਨੂੰ ਵਾਸ਼ ਕਰਦੇ ਆ, ਕਾਰਾਂ ਨੂੰ ਵਾਸ਼ ਕਰਦੇ, ਨਾਲ ਦੀ ਨਾਲ ਟਰੱਕਾਂ ਕਾਰਾਂ ਦੇ ਟਾਇਰ ਵੀ ਚੇਂਜ ਕਰਕੇ ਦਿੰਦੇ ਆ। 1776 ਮਾਇਰ ਸਾਈਡ ਡਰਾਈਵ 'ਤੇ ਹਨ, 24 ਘੰਟੇ ਖੁੱਲ੍ਹੇ ਰਹਿੰਦੇ ਆ। LA ਟਰੱਕ 416-953-9162 'ਤੇ ਗੱਲਬਾਤ ਕਰੀਏ। ਇੰਡੀਅਨ ਪੰਜਾਬੀ ਬਾਜ਼ਾਰ ਫਾਦਰ ਟੋਮਸ ਟੋਰਨੋ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਡਾਇਨਿੰਗ ਟੇਕ ਆਊਟ, ਟੇਕ ਆਊਟ ਹੈਗਾ ਰੈਸਟੋਰੈਂਟ, ਅਤੇ ਮੀਟ ਸ਼ੋਪ ਹੈਗੀ ਆ ਸਾਈਡ 'ਤੇ, ਬਹੁਤ ਵਧੀਆ ਮੀਟ ਬਣਾ ਕੇ ਦਿੰਦੇ ਹਨ। ਸੋ ਵੀਕਐਂਡ ਦੇ ਉੱਪਰ ਕੋਈ ਪਾਰਟੀ ਸ਼ਾਰਟੀ ਆ ਰਹੀ ਹੈਗੀ ਆ ਤਾਂ ਕੇਟਰਿੰਗ ਵੀ ਕਰਵਾ ਸਕਦੇ ਹੋ। ਥਰੂ ਵੇ ਸਪੈਸ਼ਲਾਈਜ਼ ਟ੍ਰੇਨਰ ਵਾਲਿਆਂ ਦਾ ਧੰਨਵਾਦ, ਅਤੇ ਸਮੋਸਾ ਐਂਡ ਸਵੀਟ ਫੈਕਟਰੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਮਾਡਰਨ ਡਾਇਗਨੋਸ ਐਂਡ ਟ੍ਰੇਨਰ ਰਿਪੇਅਰ ਵਾਲੇ, ਇਲੈਕਟ੍ਰੀਕਲ ਰਿਪੇਅਰ ਐਂਡ ਵਾਇਰਿੰਗ, 3472713834। ਕੋਈ ਵੀ ਸੈਂਸਰ ਦਾ ਇਸ਼ੂ ਹੋਵੇ ਤਾਂ ਉਹ ਵੀ ਡਾਇਗਨੋਸ ਕਰਦੇ ਹਨ ਤੁਹਾਡੇ ਵਾਸਤੇ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਵਾਲੇ ਪਰਸਨਲ ਮੋਰਗੇਜ ਸਲਿਊਸ਼ਨਸ ਲੈ ਕੇ ਆਉਂਦੇ ਹਨ, 6479888731, 647-988-8731। ਤੁਸੀਂ ਗੱਲਬਾਤ ਕਰ ਲੈਣੀ ਹੈ। ਸਟਾਰ ਲੇਨ ਪੇਂਟਿੰਗ ਹੋਟਲ ਮੋਟਰ ਪੇਂਟ ਵਾਸਤੇ, ਪੇਂਟ ਕਰਨ ਵਾਸਤੇ 416-230-4000, 416-230-4000 'ਤੇ ਗੱਲਬਾਤ ਕਰ ਸਕਦੇ। ਤੁਸੀਂ ਕੋਈ ਪੇਂਟਿੰਗ ਦਾ ਕੰਮ ਹੋਵੇ ਕਰਕੇ ਦਿੰਦੇ ਹਨ। ਨਵੇਅਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ, ਧੰਨਵਾਦ। ਲਾਈਨਾਂ ਨਹੀਂ ਚੱਲਣੀਆਂ ਅੱਜ ਆਪਾਂ ਸਿਰਫ ਗੁਰਮਤ ਸਿੰਘ ਬਾਰੀ ਸਾਹਿਬ ਨਾਲ ਹੀ ਗੱਲਬਾਤ ਕਰਨੀ ਆ। ਬਾਰੀ ਥੋੜ੍ਹਾ ਜਿਹਾ ਫੋਨ ਦੇ ਨੇੜੇ ਹੋ ਜਾਏ ਤਾਂ ਤੁਹਾਡੀ ਗੱਲਬਾਤ ਚੱਲਦੀ ਹੈਗੀ। ਅਗਲੀ ਖਬਰ ਵੱਲ ਚੱਲੋ ਅਤੇ ਜਦ ਤੇ ਮੈਂ ਆਡੀਓ ਤੁਹਾਡੀ ਵਧਾ ਦੇਵਾਂ। ਅਗਲੀ ਖਬਰ ਕੀ ਦੱਸ ਰਹੀ ਹੈਗੀ ਆ?
1: ਮੈਂ ਇੰਨੀ ਗੱਲ ਐਡ ਕਰਨੀ ਆ ਜੀ ਵੀ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ, ਮੈਂ ਨਾਲ ਹੀ ਅਗਲੀ ਖਬਰ ਚੱਲ ਜਾਣਾ ਕਿ ਬਾਹਰ ਆ ਕੇ ਗੱਲ ਕਰਨ ਦਾ, ਲੋਕਾਂ ਤੱਕ ਪਹੁੰਚ ਕਰਨ ਦਾ ਹਰੇਕ ਪਾਰਟੀ ਨੂੰ ਹੱਕ ਹੈਗਾ ਵਾ, ਇਹ ਨਹੀਂ ਆਪਾਂ ਕਹਿ ਸਕਦੇ। ਕਿਉਂਕਿ ਆਪਾਂ ਇੱਕ ਪਾਸੇ ਦੀ ਗੱਲ ਕਰ ਗਏ, ਦੂਜੇ ਪਾਸੇ ਦੀ ਗੱਲ ਇਹ ਹੈਗੀ ਆ ਕਿ ਪਾਰਟੀ ਜਿਹੜੀ ਹੈਗੀ ਆ ਉਹਨੂੰ ਅਧਿਕਾਰ ਇੰਨਾ ਕੁ ਮਿਲਣਾ ਚਾਹੀਦਾ ਕਿ ਉਹ ਆਪਣੇ ਵਿੱਚ ਰੱਖ ਸਕਣ, ਪਰ ਪਹਿਲਾਂ ਜਵਾਬ ਜ਼ਰੂਰ ਦੇਣ ਸਵਾਲਾਂ ਦੇ ਲੋਕਾਂ ਨੂੰ ਕਿ ਕਿਵੇਂ ਕੁਛ ਘਟਨਾ ਕਰਨ ਜਿਹੜਾ ਵਾਪਰਿਆ ਸੀਗਾ ਪਿਛਲੇ ਸਮੇਂ ਦਰਮਿਆਨ, ਉਹਨਾਂ ਦੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਕੀ ਤੈਅ ਹੁੰਦੀ ਆ ਜੀ। ਇਹਦੇ ਨਾਲ ਹੀ ਆਪਾਂ ਅਗਲੀ ਖਬਰ ਵੱਲ ਵਧਾਂਗੇ ਜੀ। ਤਾਂ ਤੰਬੜ ਸਾਹਿਬ, ਫੀਫਾ ਵਰਲਡ ਕੱਪ ਦੀਆਂ ਜਿਹੜੀਆਂ ਵੱਡੀ ਕਿਉਰਿਓਸਿਟੀ ਸਰੋਤਿਆਂ 'ਚ ਹੈਗੀ ਆ, ਆਮ ਲੋਕਾਂ 'ਚ ਹੈਗੀ ਆ ਜੀ, ਇਹਦੀ ਸ਼ੁਰੂਆਤ ਬਕਾਇਦਾ ਹੋ ਚੁੱਕੀ ਆ ਜੀ। ਮੈਕਸੀਕੋ ਦੇ ਸ਼ਹਿਰ ਐਸਟੇਡੀਓ ਐਸਟੇਕਾ ਦੇ ਵਿੱਚ ਪਹਿਲਾ ਮੈਚ ਜਿਹੜਾ ਹੋਇਆ ਉਹਦੇ ਵਿੱਚ ਮੈਕਸੀਕੋ ਨੇ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾ ਦਿੱਤਾ। ਤਾਂ ਅੱਜ ਜਿਹੜਾ ਵੱਡਾ ਆਪਾਂ ਇਹ ਕਹਿ ਸਕਦੇ ਹਾਂ ਕਿ ਮੁਕਾਬਲਾ ਹੈਗਾ ਜੀ, ਕੈਨੇਡਾ 'ਚ ਐਂਟਰੀ ਕਰ ਰਿਹਾ ਤਾਂ ਬੋਸਨੀਆ ਤੇ ਹਰਜੀਵੋਨਾ ਦੇ ਨਾਲ ਕੈਨੇਡਾ ਦਾ ਜਿਹੜਾ ਮੁਕਾਬਲਾ ਹੋਣਾ ਜੀ। ਇੱਥੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕੈਨੇਡਾ ਦੇ ਵਿੱਚ ਇਹਦੀ ਸ਼ੁਰੂਆਤ ਹੋਣੀ ਆ, ਅੱਜ 3 ਵਜੇ ਇਹ ਮੈਚ ਜਿਹੜਾ ਸ਼ੁਰੂ ਹੋਣਾ ਜੀ। 2 ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ, ਵੈਂਕੂਵਰ ਟੋਰਾਂਟੋ ਦੇ ਵਿੱਚ ਈਵੈਂਟ ਵੀ ਇਹ ਹੋਣੇ ਹੈਗੇ ਆ। ਵੱਡਾ ਇੰਟਰਸਟ ਜਿਹੜਾ ਵਾ ਆਪਣੇ ਸਰੋਤਿਆਂ ਦਾ, ਆਪਾਂ ਕਹਿ ਸਕਦੇ ਪੰਜਾਬੀਆਂ ਦਾ, ਸਾਰੇ ਦੇਸ਼ ਵਾਸੀਆਂ ਦਾ ਇਸ ਵਾਸਤੇ ਹੈਗਾ ਕਿਉਂਕਿ ਕੈਨੇਡਾ ਵੀ ਇਹਦੇ 'ਚ ਪ੍ਰੋਮੀਨੈਂਟ ਟੀਮ ਜਿਹੜੀ ਆ ਰੱਖਦਾ ਹੈਗਾ ਆ। ਸੋ ਸਾਡੀਆਂ ਸ਼ੁਭ ਇੱਛਾਵਾਂ ਜਿਹੜੀਆਂ ਕੈਨੇਡਾ ਦੀ ਟੀਮ ਦੇ ਨਾਲ ਨਾਲ ਹੈਗੀਆਂ ਜੀ, ਕਿ ਚੰਗੀ ਪ੍ਰਦਰਸ਼ਨ ਹੋਵੇ, ਜਿੱਤ ਹਾਸਲ ਹੋਵੇ
0: ਜੀ।
1: ਇਹਦੇ ਨਾਲ ਕਈ ਤੁਸੀਂ ਹੁਣ ਸ਼ੁਰੂਆਤ ਦੇ ਵਿੱਚ ਗੱਲ ਕਰ ਰਹੇ ਸੀਗੇ ਕਿ ਜਿਹੜਾ ਇਹ ਈਵੈਂਟ ਹੈਗਾ ਇਕੱਲਾ ਖੇਡ ਈਵੈਂਟ ਨਹੀਂ ਹੈਗਾ ਜੀ, ਕਿਸੇ ਵੀ ਕੰਟਰੀ ਵਾਸਤੇ, ਖਾਸ ਕਰ 3 ਮੁਲਕਾਂ ਵਾਸਤੇ ਜੀ। ਇਹ ਇਕੱਲਾ ਖੇਡ ਇਵੈਂਟ ਨਹੀਂ ਹੈਗਾ, ਇਹਦੇ ਨਾਲ ਵੱਡੀਆਂ ਰਿਸਪੋਂਸਿਬਿਲਟੀਆਂ, ਤਿਆਰੀਆਂ, ਜ਼ਿੰਮੇਵਾਰੀਆਂ, ਜਿਹੜਾ ਆਪਾਂ ਕਹਿ ਸਕਦੇ ਰੈਵਨਿਊ, ਉਹ ਵੀ ਜੁੜਿਆ ਹੋਇਆ ਹੁੰਦਾ ਹੈ। ਦੂਜੇ ਪਾਸੇ ਦੇਸ਼ ਦੀ ਇਮੇਜ ਵੀ ਜਿਹੜੀ ਆ ਉਹ ਵੀ ਜੁੜੀ ਹੁੰਦੀ ਆ, ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ ਉਹ ਵੀ ਜੁੜੀਆਂ ਹੁੰਦੀਆਂ ਨੇ। ਸੋ ਸੁਮੇਲ ਕਾਫੀ ਚੀਜ਼ਾਂ ਦਾ ਹੈਗਾ ਆ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਜ 3 ਵਜੇ ਜਿਹੜਾ ਹੈਗਾ ਆ ਇਹ ਮੈਚ ਸ਼ੁਰੂ ਹੋਣਾ ਆ। ਮੈਨੂੰ ਲੱਗਦਾ ਮੇਰੇ ਸਮੇਤ ਸਾਰੇ ਹੀ ਇਹ ਮੈਚ ਦੇਖਣਗੇ, ਤਾਂ ਸ਼ੁਭ ਇੱਛਾਵਾਂ ਜਿਹੜੀਆਂ ਸਾਡੀਆਂ ਫਿਰ ਇੱਕ ਵਾਰੀ ਨਾਲ ਹੈਗੀਆਂ
0: ਜੀ। ਬੈਸਟ ਆਫ ਲੱਕ ਟੂ ਟੀਮ ਕੈਨੇਡਾ, ਸਾਰਿਆਂ ਵਾਸਤੇ ਬੈਸਟ ਆਫ ਲੱਕ ਹੈਗਾ, ਕਿਉਂਕਿ ਜਿਹੜਾ ਫੁੱਟਬਾਲ ਦਾ ਮੈਚ ਹੈਗਾ ਜਿੱਥੇ ਐਂਟਰਟੇਨਮੈਂਟ ਤਾਂ ਹੈਗੀ ਆ, ਕਰੋੜਾਂ ਦੇ ਪੈਸੇ ਬਣਨੇ ਆ, ਫੀਫਾ ਦੇ ਵੱਧ ਬਣਨੇ, ਸਾਡੇ ਘੱਟ ਬਣਨੇ। ਕਹਿੰਦੇ ਫਿਊਚਰ ਵਿੱਚ ਜਿਸ ਹਿਸਾਬ ਨਾਲ ਟਰੈਵਲ ਹੋਵੇਗਾ ਲੋਕ ਕੈਨੇਡਾ ਨੂੰ ਦੇਖ ਕੇ ਜਾਣਗੇ, ਦੁਬਾਰਾ ਵਾਪਸ ਫੇਰ ਆਉਣ ਦੀ ਕੋਸ਼ਿਸ਼ ਕਰਨਗੇ। ਸੋ ਟੂਰਿਜ਼ਮ ਦੇ ਵਿੱਚ ਬਹੁਤ ਵੱਡੀ ਸਪੋਰਟ ਹੋਣੀ ਆ, ਹੋਟਲਾਂ ਦੀ ਪ੍ਰਾਈਸ ਵੀ ਡਬਲ ਤੋਂ ਟ੍ਰਿਪਲ ਇਹਨਾਂ ਨੇ ਕਰ ਦਿੱਤੀ ਹੈਗੀ, ਇਹ ਮਾੜਾ ਕੰਮ ਹੁੰਦਾ ਆ। ਚਲੋ ਇਸ ਹਿਸਾਬ ਨਾਲ ਕਰਨ ਲੱਗ ਪੈਂਦੇ ਆ, ਤਾਂ ਜਿਹੜੇ ਆਮ ਜਨਤਾ ਉੱਥੇ ਜਾਣਾ ਚਾਹੁੰਦੇ, ਆਮ ਲੋਕ ਦੇਖਣੇ ਚਾਹੁੰਦੇ ਆ, ਉਹਨਾਂ ਪਾਸੇ ਕੰਮ ਔਖਾ ਹੋ ਜਾਂਦਾ, ਪਰ ਫਿਰ ਵੀ ਟੂਰਿਜ਼ਮ ਇੰਡਸਟਰੀ ਵਿੱਚ ਕਾਫੀ ਸਾਰਾ ਇਫੈਕਟ ਪਵੇਗਾ, ਪੋਜ਼ਿਟਿਵ ਇਫੈਕਟ ਪਵੇਗਾ। ਕੱਲ੍ਹ ਆਪਾਂ ਗੱਲ ਕੀਤੀ ਸੀਗੀ ਬੇਹੀ ਬ੍ਰਿਜ ਉਦੋਂ ਖੁੱਲ੍ਹੇਗਾ ਜਦੋਂ ਵੱਡਾ ਬੌਸ ਸਾਈਨ ਕਰੇਗਾ ਡੋਨਲਡ ਟਰੰਪ, ਅਤੇ ਸਾਈਨ ਨਹੀਂ ਕੀਤਾ, ਡਿਲੇ ਹੋ ਗਿਆ, ਕਿੰਨਾ ਕੁ ਡਿਲੇ ਹੋ ਗਿਆ ਆਉਣ ਵਾਲਾ ਟਾਈਮ ਦੱਸੇਗਾ, ਪਰ ਹਜੇ ਬ੍ਰਿਜ ਖੁੱਲ੍ਹਿਆ ਨਹੀਂ ਬਾਰੀ ਸਾਹਿਬ।
1: ਤੰਬੜ ਸਾਹਿਬ ਤੁਸੀਂ ਤੇ ਜਿਹੜਾ ਅੰਦਾਜ਼ਾ ਪਹਿਲਾਂ ਹੀ ਲਾਤਾ ਸੀ ਉਹ ਕਲੀਅਰ ਹੋ ਗਿਆ ਸੀਗਾ ਜੀ, ਠੀਕ ਹੈ। ਹੁਣ ਪ੍ਰਧਾਨ ਮੰਤਰੀ ਹੁਣਾਂ ਨੇ ਅਫੀਸ਼ੀਅਲ ਤੌਰ ਤੇ ਪ੍ਰਧਾਨ ਮੰਤਰੀ ਹੁਣਾਂ ਨੇ ਗੱਲ ਕਹਿ ਦਿੱਤੀ ਆ ਕਿ ਅਮਰੀਕਾ ਦੀ ਰਿਕੁਐਸਟ ਦੇ ਉੱਪਰ, ਜਿਹੜਾ ਅਮਰੀਕਨ ਕਾਊਂਟਰ ਪਾਰਟਸ ਹੈਗੇ ਆ ਉਹਨਾਂ ਦੀ ਰਿਕੁਐਸਟ ਦੇ ਉੱਪਰ ਜਿਹੜਾ ਬ੍ਰਿਜ ਹੈਗਾ ਉਹ ਡਿਲੇ ਹੋ ਰਿਹਾ। ਆਪਾਂ ਪਹਿਲਾਂ ਵੀ ਇਹ ਗੱਲ ਕਰ ਦਿੱਤੀ ਸੀ, ਇਹ ਖਬਰਾਂ ਵੀ ਦਿੱਤੀਆਂ ਸੀਗੀਆਂ, ਜਿਹੜਾ ਬ੍ਰਿਜ ਦਾ ਖੁੱਲਣਾ ਹੈਗਾ ਜਾਂ ਨਾ ਖੁੱਲਣਾ ਹੈਗਾ, ਹੁਣ ਜਿਹੜੀ ਡੀਲ ਹੈਗੀ ਆ ਵਪਾਰਕ, ਆਪਾਂ ਇਹ ਕਹਿ ਸਕਦੇ ਜਿਹੜੀ ਗੱਲਬਾਤ ਚੱਲ ਰਹੀ ਆ ਉਹਦੇ ਨਾਲ ਜੁੜ ਗਿਆ ਜੀ ਇਹ ਮਸਲਾ। ਭਾਵੇਂ ਜਿਹੜਾ ਟਰੰਪ ਪ੍ਰਸ਼ਾਸਨ ਇਹ ਚਾਹੁੰਦਾ ਹੈਗਾ ਕਿ ਜਦੋਂ ਸਾਡੀ ਗੱਲਬਾਤ ਵਪਾਰਕ ਸਿਰੇ ਚੜੂਗੀ ਉਹਦੇ ਵਿੱਚ ਹੀ ਫਿਰ ਹੀ ਇਹ ਬ੍ਰਿਜ ਜਿਹੜਾ ਵਾ ਚੜੂਗਾ ਸਿਰੇ, ਭਾਵੇਂ ਕਿ ਅਸੀਂ ਇੱਕ ਸ਼ਰਤ ਰੱਖ ਲਈ ਗਈ ਆ ਕਿਉਂਕਿ ਕੈਨੇਡਾ ਨੇ ਇਹ ਬ੍ਰਿਜ ਜਿਹੜਾ ਵਾ ਆਪਣੇ ਖਰਚੇ ਦੇ ਉੱਪਰ ਸਾਰਾ ਜਿਹੜਾ ਵਾ ਕੈਨੇਡਾ ਦੇ ਵੱਲੋਂ ਸਾਰਾ ਟੋਟਲੀ ਖਰਚਾ ਜਿਹੜਾ ਰੈਂਪ
0: ਜੀ
1: ਤੱਕ ਪਰੇ 75 ਹਾਈਵੇ ਜਾਂ 494 ਹਾਈਵੇ ਆ ਉਹਦੇ ਤੇ ਬਣਿਆ ਜੀ। ਸੋ ਕੁੱਲ ਮਿਲਾ ਕੇ ਕੈਨੇਡਾ ਦੀਆਂ ਜਿਹੜੀ ਕੰਪਨੀਆਂ ਹੈਗੀਆਂ ਨੇ ਜਿੰਨਾ ਜਿੰਨਾ ਇਹ ਡਿਲੇ ਹੋਊਗਾ ਬ੍ਰਿਜ ਉਹਨਾਂ ਨੂੰ ਖਰਚਾ ਪਊਗਾ ਜੀ ਇਹਦਾ, ਕਿਉਂਕਿ ਵੱਡੀ ਪੱਧਰ ਤੇ ਇਨਵੈਸਟਮੈਂਟਾਂ ਹੁੰਦੀਆਂ ਨੇ, ਇਹ ਨਹੀਂ ਹੁੰਦਾ ਕਿ ਜੇਬਾਂ ਦੇ ਖਰਚੇ ਕੀਤੇ ਗਏ ਹੁੰਦੇ ਆ, ਇਹਦੇ ਉੱਪਰ ਇਨਵੈਸਟਮੈਂਟ ਹੁੰਦੀ ਆ ਜੀ, ਸ਼ੇਅਰ ਹੁੰਦੇ ਆ ਜਾਂ ਫਿਰ ਬੈਂਕਾਂ ਦੇ ਲੋਨ ਹੁੰਦੇ ਆ ਵੱਡੀਆਂ ਦੇ, ਤਾਂ ਉਹਨਾਂ ਦੇ ਨਾਲ ਦੀ ਨਾਲ ਜੇ ਟੋਲ ਨਹੀਂ ਲੱਗਦਾ ਉਹਦੀ ਕਮਾਈ ਨਹੀਂ ਸ਼ੁਰੂ ਹੁੰਦੀ
0: ਜੀ,
1: ਆਟੋਮੈਟਿਕਲੀ ਕੈਨੇਡਾ ਵਾਸਤੇ ਫਾਈਨੈਂਸ਼ੀਅਲ ਤੌਰ ਤੇ ਇਹ ਥੋੜੀ ਸਟ੍ਰੈਸਫੁਲ ਗੱਲ ਹੋਊਗੀ। ਪਰ ਜਿਵੇਂ ਆਪਾਂ ਪਹਿਲਾਂ ਕਹਿ ਦਿੱਤਾ ਸੀ ਟਰੰਪ ਪ੍ਰਸ਼ਾਸਨ ਹੈ ਬਹੁਤ ਸਮਾਂ ਪਹਿਲਾਂ ਇਹ ਗੱਲ ਕਹਿ ਚੁੱਕਾ, ਹਾਲਾਂਕਿ ਸਾਰੇ ਐਗਰੀਮੈਂਟ ਹੋਏ ਆ ਜੀ, ਕਲੀਅਰ ਐਗਰੀਮੈਂਟ ਹੋਏ ਆ ਕਿ ਖਰਚਾ ਜਦੋਂ ਕੈਨੇਡਾ ਨੇ ਕਰਨਾ ਤਾਂ ਉਹਦੇ ਉੱਪਰ ਜਿਹੜਾ ਹੋਲਡ ਅਪ ਹੈ ਜਿੰਨਾ ਵੀ ਹੈਗਾ ਸ਼ੇਅਰ ਦਾ ਰੈਵਨਿਊ ਦਾ ਉਹ ਕੈਨੇਡੀਅਨ ਕੰਪਨੀਆਂ ਦਾ ਹੋਊਗਾ, ਕੈਨੇਡਾ ਦਾ ਹੋਊਗਾ,
0: ਠੀਕ ਹੈ।
1: ਲੇਕਿਨ ਕਿਉਂਕਿ ਟਰੰਪ ਸਾਹਿਬ ਜਿਹੜੇ ਆ ਉਹ ਆਪਣੇ ਤੌਰ ਤੇ ਤੁਹਾਨੂੰ ਪਤਾ ਹੈਗਾ ਕਿ ਕਿਸੇ ਲੌਜੀਕਲੀ ਨੂੰ ਤਾਂ ਦੇਖਦੇ ਨਹੀਂ ਹੈਗੇ, ਉਹ ਆਪਣੇ ਤੌਰ ਤੇ ਉਹਨਾਂ ਨੇ ਹਰੀ ਝੰਡੀ ਜਿਹੜੀ ਨਹੀਂ ਦਿੱਤੀ, ਤਾਂ ਬ੍ਰਿਜ ਜਿਹੜਾ ਵਾ ਅੱਜ ਪ੍ਰਧਾਨ ਮੰਤਰੀ ਹੁਣਾਂ ਕੱਲ ਅਫੀਸ਼ੀਅਲ ਤੌਰ ਤੇ ਅਨਾਉਂਸ ਕਰ ਦਿੱਤਾ ਵੀ ਹਾਲੇ ਉਹ ਨਹੀਂ ਖੁੱਲ ਰਿਹਾ। ਮੈਂ ਇਹ ਗੱਲ ਦੱਸ ਦੇਣਾ ਕਿ ਆਪਣੇ ਡਰਾਈਵਰ ਭਰਾ ਜਿਹੜੇ ਹੈਗੇ ਉਹਨਾਂ ਦੀ ਖੱਜਲ ਖੁਆਰੀ ਵੱਡੀ ਪੱਧਰ ਦੇ ਉੱਪਰ ਸਾਰੀਆਂ ਬਾਰਡਰ ਤੇ 4 ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਲੱਗਦੀਆਂ ਰਹੀਆਂ, ਜਿਹੜੀਆਂ ਟਰਾਂਸਪੋਰਟ ਕੰਪਨੀਆਂ ਉਹਨਾਂ ਦੀ ਆਪਣੀ ਮਜਬੂਰੀ ਦੱਸਦੀਆਂ ਰਹੀਆਂ ਕਿ ਸਾਡਾ ਜਿਹੜਾ ਹੈਗਾ ਜਿੰਨਾ ਰੇਟ ਘਟੇ ਹੋਏ ਆ, ਜਿੰਨਾ ਫਾਈਨੈਂਸ਼ੀਅਲ ਲੌਸ ਹੈਗਾ ਆ ਉਹਦੇ ਤਹਿਤ ਸਾਨੂੰ ਥੋੜੇ ਜਿਹੇ ਪੈਸੇ ਬਚਾਉਣ ਵਾਸਤੇ $55 ਇੱਕ ਟ੍ਰਿਪ ਤੇ ਬਚਦੇ ਸੀ ਇੱਕ ਪਾਸੇ ਨੂੰ, ਤਾਂ ਉਹਦੇ ਵਾਸਤੇ ਸਾਨੂੰ ਇਹ ਜੇ 150 ਟਰੱਕ ਆ ਤਾਂ ਫਿਰ ਸਾਨੂੰ ਇਹਦਾ ਫਾਇਦਾ ਹੁੰਦਾ ਜੀ, ਭਾਵੇਂ ਕਿ ਇਹਦਾ ਇੱਕ ਕਿਸੇ ਨਾਲ ਹੈਲਪ ਮਿਲਦੀ ਆ, ਪਰ ਡਰਾਈਵਰ ਦਾ ਇਹ ਕਹਿਣਾ ਹੈਗਾ ਕਿ 5-6 ਘੰਟੇ ਖਬਰ ਖੱਜਲ ਖੁਆਰੀ ਹੁੰਦੀ, 2 ਘੰਟੇ ਤੇ ਕੁਛ ਨਾ ਕੁਛ $10 ਜਾਂ $15 ਉਹਨੂੰ ਕੰਪਨਸੇਟ ਹੀ ਉਹਦੇ ਵਿੱਚ ਜ਼ਰੂਰ ਕਰਨਾ ਚਾਹੀਦਾ, ਇਹ ਇੱਕ ਡਰਾਈਵਰ ਭਾਈਚਾਰੇ ਦਾ ਜਿਹੜਾ ਪੱਖ ਹੈ ਉਹ ਹੈਗਾ ਜੀ।
0: ਬਾਰੀਆ ਸਾਹਿਬ ਅੱਜ ਮੈਂ ਇੱਥੇ ਹੀ ਸਮਾਪਤ ਕਰਦਾ, ਕਿਉਂਕਿ ਫੋਨ ਲਾਈਨਾਂ ਚੱਲ ਨਹੀਂ ਰਹੀਆਂ, ਮੈਨੂੰ ਮੈਸੇਜਸ ਬਹੁਤ ਸਾਰੇ ਆ ਰਹੇ ਹਨ, ਤੁਹਾਡਾ ਧੰਨਵਾਦ ਕਰਨ ਦਾ। ਹੋਪਲੀ ਅੱਜ ਜਿਹੜੀ ਫੋਨ ਲਾਈਨਾਂ ਜਿਹੜੀ ਹੈਗੀ ਆ ਬਾਕੀ ਲਵਾਉਣੀਆਂ ਲੱਗ ਜਾਣਗੀਆਂ, ਅਤੇ ਮੰਡੇ ਤੋਂ ਫੁੱਲ ਫਲੈਜ ਚੱਲ ਪਵਾਂਗੇ, ਅਤੇ ਸਾਡਾ ਟੀਵੀ ਦਾ ਲੇਅਰ ਚੱਲ ਪਵੇਗਾ। ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਮਾਫ਼ੀ ਚਾਹੁੰਦੇ ਹਾਂ, ਹੋਰ ਖਬਰਾਂ ਲੈ ਕੇ ਆਵਾਂਗੇ। ਬਾਰੀ ਸਾਹਿਬ ਲੰਬੀ ਚੌੜੀ ਗੱਲਬਾਤ ਕਰਿਆ ਕਰਾਂਗੇ, ਜਦੋਂ ਇੱਕ ਸਿਸਟਮ ਇੱਕ ਚੀਜ਼ ਰਹਿ ਗਈ ਫਿਕਸਨ ਉਹ ਵੀ ਫਿਕਸ ਕਰ ਦੇਵਾਂਗੇ ਤੁਹਾਡੇ ਵਾਸਤੇ। ਬਾਰੀ ਸਾਹਿਬ ਹੈਵ ਅ ਗੁੱਡ ਵੀਕਐਂਡ, ਸਤਿ ਸ਼੍ਰੀ ਅਕਾਲ, ਮਿਲਦੇ ਆ ਫਿਰ ਵੱਖ ਵੱਖ ਟਾਈਮਿੰਗ 'ਤੇ।
1: ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।
0: ਬਹੁਤ ਬਹੁਤ ਧੰਨਵਾਦ। ਬੜੀ ਜਲਦੀ ਮੈਂ ਮੋਨਾ ਮਹਿੰਗੀ ਨਾਲ ਵੀ ਗੱਲਬਾਤ ਕਰਨੀ ਆ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV ਹੈਗਾ, LP ਰੂਫੀ ਵਾਲੇ ਸਪੋਂਸਰ ਕੀਤਾ। ਰੂਫਿੰਗ ਦਾ ਕੰਮ ਹੋਵੇ, ਸ਼ਿੰਗਲ ਰਿਪਲੇਸ ਕਰਨੇ, ਛੱਤ ਦੇ ਸ਼ਿੰਗਲ ਰਿਪਲੇਸ ਕਰਨੇ ਕਰਦੇ ਹਨ, ਕੌਂਕਰੀਟ ਦਾ ਕੰਮ ਵੀ ਕਰਦੇ ਹਨ ਅਤੇ ਕਮਰਸ਼ਲ ਛੱਤਾਂ ਦਾ ਵੀ ਕੰਮ ਕਰਦੇ ਹਨ। LP ਰੂਫਿੰਗ ਵਾਲੇ ਬਲਵਿੰਦਰ, ਨੰਬਰ 416-602-7200 'ਤੇ ਗੱਲਬਾਤ ਕਰੇ। ਢਿੱਲੋ ਵੀਡੀਓ, IPTV ਬਾਕਸ ਚਾਹੀਦੇ, ਗੁਰਬਾਣੀ ਰੇਡੀਓ ਚਾਹੀਦਾ, ਫੀਫਾ ਵਰਲਡ ਕੱਪ ਸੋਕਰ ਦੇਖਣਾ ਚਾਹੁੰਦੇ ਹੋ ਤਾਂ 4K ਵਿੱਚ ਦੇਖੋ, 905-204-1313, ਰੈੱਡ ਰੋਜ਼ ਕਨਵੈਨਸ਼ਨ ਸੈਂਟਰ, BK ਟੈਕਸ ਇਨ ਅਕਾਊਂਟ, ਗ੍ਰੀਨ ਵੈਲੀ ਸੁਪਰ ਮਾਰਕੀਟ। ਕਿਆ ਬਾਤ ਆ, ਇਹਨਾਂ ਦੇ ਗ੍ਰੀਨ ਵੈਲੀ ਸੁਪਰ ਮਾਰਕੀਟ ਦੇ ਆਈ ਹੋਈ ਹੈ ਨਰਸਰੀ। ਫਲ ਬੂਟੇ ਖਰੀਦਣੇ ਚਾਹੁੰਦੇ ਹੋ ਤਾਂ ਖਰੀਦ ਸਕਦੇ ਹੋ ਗ੍ਰੀਨ ਵੈਲੀ ਤੋਂ। ਨੰਬਰ ਇਹਨਾਂ ਦਾ ਮੈਂ ਦੇ ਦਿੰਦਾ, ਪਰ ਨੰਬਰ ਕੀ ਜਿਹੜਾ ਪਹੁੰਚ ਜਾਵੋ, ਮਕਵੀਨ ਅਤੇ ਮੇਫਿਲਡ ਦੇ ਬਿਲਕੁਲ ਖੂੰਜੇ 'ਤੇ ਹਨ, ਮਕਵੀਨ ਅਤੇ ਮੇਫਿਲਡ ਦੇ ਖੂੰਜੇ 'ਤੇ ਗ੍ਰੀਨ ਵੈਲੀ ਸੁਪਰ ਮਾਰਕੀਟ। ਅਤੇ ਇਸ ਵੀਕਐਂਡ ਲਵਾ ਲਵੋ, ਲਾ ਲਵੋ ਫਲ ਬੂਟੇ ਅਤੇ ਪੂਰਾ ਇੰਜੋਏ ਕਰੋ ਇਸ ਗਰਮੀਆਂ ਦੇ ਮੌਸਮ ਨੂੰ, ਕਰਨਾ ਵੀ ਚਾਹੀਦਾ ਹੈਗਾ ਆ। ਰਾਤ ਦਿਨ ਮਿਹਨਤ ਕਰਦੇ ਹੋ, ਜ਼ਿੰਦਗੀ ਨੂੰ ਇੰਜੋਏ ਕਰਿਆ ਕਰੋ। ਕੰਮ ਬੜਾ ਔਖਾ ਆ, ਸੌਖਾ ਹੋ ਜਾਵੇਗਾ, ਮੈਂ ਇਹੀ ਕਹਿੰਦਾ, ਸੌਖਾ ਹੋ ਜਾਵੇਗਾ, ਸੌਖਾ ਕਰਨ ਦੀ ਕੋਸ਼ਿਸ਼ ਕਰੀ ਦੀ ਆ। ਮੈਟਰੋ ਇਮੀਗ੍ਰੇਸ਼ਨ ਵਾਲੇ ਹਨ, ਮੈਟਰੋ ਇਮੀਗ੍ਰੇਸ਼ਨ ਟੈਂਪਰੇਰੀ ਰੈਜੀਡੈਂਸੀ ਐਪਲੀਕੇਸ਼ਨ, ਪਰਮਨੈਂਟ ਰੈਜੀਡੈਂਸੀ ਐਪਲੀਕੇਸ਼ਨ, ਰਿਫਿਊਜੀ ਕਲੇਮ ਹੋਵੇ, ਸਪਾਊਜ਼ਲ ਕਲੇਮ ਹੋਵੇ, ਵਿਆਹ ਸ਼ਾਦੀ ਦਾ ਕੋਈ ਕਲੇਮ ਹੋਵੇ ਜਾਂ ਵਿਆਹ ਸ਼ਾਦੀ ਦਾ ਕੋਈ ਸਪਾਊਜ਼ਲ ਵੀਜ਼ਾ ਲੈਣਾ ਹੋਵੇ ਤਾਂ 905-673-1200 'ਤੇ ਗੱਲਬਾਤ ਕਰ ਲਈ। 25 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਸੁਰੇਸ਼ ਗੁਪਤਾ ਸਾਹਿਬ ਦਾ, ਮੈਟਰੋ ਇਮੀਗ੍ਰੇਸ਼ਨ। ਅਤੇ ਜਸ ਭੁੱਲਰ ਸਾਹਿਬ ਮੋਰਗੇਜ ਲੈ ਕੇ ਦਿੰਦੇ ਹਨ, 416-732-2611। ਅਤੇ ਫਰੀ ਵੇ ਰੀਅਲ ਸਟੇਟ, ਇਸ ਦੇ ਨਾਲ ਨਾਲ ਮਜੈਸਟਿਸ ਕਿਚਨ ਵਾਲੇ, ਆਲਫਾ ਟਰਾਂਸ, ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਟ ਤੋਂ ਜਸਵੀਰ ਸਿੰਘ ਹੁੰਡਲੀ ਪ੍ਰੋਗਰਾਮ ਸਪੋਂਸਰ ਕਰਦੇ ਆ, 416-502-3100 ਇਹਨਾਂ ਦਾ ਨੰਬਰ ਆ। ਪਾਵਰ ਆਫ ਸੇਲ, ਕਲੈਕਸ਼ਨ ਕਾਲਸ, ਦੇ ਕੈਨ ਸਟੋਪ ਦਮ ਆਲ, ਨੰਬਰ 416-502-3100 'ਤੇ ਗੱਲਬਾਤ ਕਰ ਲੈਣੀ ਆ। ਬੜੀ ਜਲਦੀ ਮੈਂ ਮੋਨਾ ਮਹਿੰਗੀ ਜੀ ਨਾਲ ਵੀ ਗੱਲਬਾਤ ਕਰਾਂਗਾ। ਇੱਕ ਖਬਰ ਆਈ ਸੀਗੀ, ਬੰਦੇ ਨੇ ਇੰਸ਼ੋਰੈਂਸ ਵੀ ਲਈ ਸੀਗੀ ਅਤੇ ਨਾਲ ਦੀ ਨਾਲ ਫਿਰ ਵੀ ਕਾਫੀ ਸਾਰਾ ਪੈਸਾ ਬਿੱਲ ਆ ਗਿਆ, ਬੜਾ ਵੱਡਾ, 1,47,000 ਤੋਂ ਵੱਧ ਬਿੱਲ ਆ ਗਿਆ, ਉਹਦੀ ਆਪਾਂ ਗੱਲਬਾਤ ਕਰਾਂਗੇ। ਸੋ ਜਿੰਨੀ ਛੇਤੀ ਉਹਨਾਂ ਦੀ ਕਾਲ ਆ ਗਈ ਹੈ, ਉੱਨੀ ਛੇਤੀ ਮੈਂ ਗੱਲਬਾਤ ਕਰਾਂਗਾ। ਲਓ ਜੀ, ਕਾਲ ਆ ਗਈ ਆ, ਇਨਕਮ ਇੱਕ ਕਾਲ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
2: ਪ੍ਰੋਗਰਾਮ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ।
0: ਮੋਨਾ ਜੀ,
3: ਥੈਂਕ ਯੂ ਸੋ ਮਚ ਬਲਜਿੰਦਰ,
0: ਤੁਹਾਡੇ ਲਈ ਇੱਥੇ ਬੈਠੇ ਆ। ਮੋਨਾ ਜੀ, ਤੁਸੀਂ ਕਾਫੀ ਲੰਬੇ ਸਮੇਂ ਤੋਂ ਇਹਦੀ ਲੋੜ ਹੁੰਦੀ ਆ, ਮੈਂ ਨਾ ਇੱਕ ਅੱਧਾ ਘੰਟਾ ਵੀ ਬਾਰਡਰ ਕ੍ਰੋਸ ਕਰਾਂ ਨਾ, ਭਾਵੇਂ ਜਾ ਕੇ ਏਅਰਪੋਰਟ ਛੱਡ ਕੇ ਆਉਣਾ ਹੋਵੇ ਨਾ, ਮੈਂ ਇੰਸ਼ੋਰੈਂਸ ਲੈ ਕੇ ਜਾਂਦਾ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕੀ ਕੁਝ ਹੋ ਜਾਣਾ। ਪਹਿਲਾਂ ਆਪਣੀਆਂ ਸਰਵਿਸਿਜ਼ ਬਾਰੇ ਦੱਸੋ, ਫਿਰ ਇੱਕ ਜਿਹੜੀ ਖਬਰ ਆਈ ਹੈਗੀ, ਇੱਕ ਬੰਦਾ ਗਿਆ ਸੀ ਟਰੈਵਲ 'ਤੇ ਅਤੇ ਉਹ 1,47,000 ਦਾ ਬਿੱਲ ਆ ਗਿਆ ਅਤੇ ਉਹਨਾਂ ਨੇ ਕਲੇਮ ਇਹਦਾ ਡਿਨਾਈ ਕਰਤਾ। ਇਹ ਕੰਮ ਇੱਧਰ ਹੋ ਕੱਲੇ ਜਾਂਦੇ ਹਨ। ਪਹਿਲਾਂ ਆਪਣੀਆਂ ਸਰਵਿਸ ਬਾਰੇ ਦੱਸ ਦੇਵੋ ਅਤੇ ਆਪਣਾ ਨੰਬਰ ਦੱਸ ਦੇਵੋ।
3: ਡੈਫੀਨੇਟਲੀ ਬਲਜਿੰਦਰ ਜੀ, ਕਿ ਮੈਂ 18 ਸਾਲਾਂ ਪਲੱਸ ਤੋਂ ਇਸ ਫੀਲਡ ਦੇ ਵਿੱਚ ਕੰਮ ਲੱਗੀ ਹਾਂ, ਸੋ ਇਸ ਫੀਲਡ ਦੇ ਵਿੱਚ ਇਹ ਚੀਜ਼ ਆ ਕਿ ਇੰਸ਼ੋਰੈਂਸ ਇੰਡਸਟਰੀ ਵੱਲੋਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀ ਕੈਨੇਡਾ ਦੇ ਵਿੱਚ ਸਾਰਿਆਂ ਦੇ ਨਾਲ ਡੀਲ ਕਰਦੇ ਹਾਂ, ਸਾਡੇ ਲਈ ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਬਾਰੇ ਕੋਈ ਵੀ ਰਿਕੁਆਇਰਮੈਂਟ ਹੈ, ਪੋਲਿਸੀ ਚਾਹੁੰਦੇ ਹੋ, ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾ ਸਕਦੀ ਹੈ। ਕਿ ਬੱਚਿਆਂ ਦੀ RESP ਦੀ ਗੱਲ ਕਰੀਏ, ਸੇਵਿੰਗਸ ਪਲਾਨ, ਤੁਸੀਂ ਆਪਣੇ ਲਈ ਇਨਵੈਸਟਮੈਂਟਸ ਪਲਾਨ ਕਰਨਾ ਚਾਹੁੰਦੇ, ਚਾਹੇ FHSA ਦੀ ਗੱਲ ਕਰੀਏ, RRSP, TF, ਕੋਈ ਵੀ ਇਨਵੈਸਟਮੈਂਟਸ ਦੇ ਬਾਰੇ ਵੀ ਗੱਲ ਕਰਨਾ ਚਾਹੋ ਤਾਂ ਡੈਫੀਨੇਟਲੀ ਤੁਹਾਡੀਆਂ ਆਲਰੇਡੀ ਕਈ ਵਾਰ ਬੈਂਕ ਦੇ ਵਿੱਚ ਇਨਵੈਸਟਮੈਂਟਸ ਚੱਲ ਰਹੀਆਂ ਹੁੰਦੀਆਂ, ਰਿਵਿਊ ਕਰਨਾ ਚਾਹੁੰਦੇ ਹੋ। ਬਹੁਤ ਵਾਰੀ ਇਹੋ ਜਾਂਦਾ ਬਲਜਿੰਦਰ ਜੀ ਕਿ TFSA ਖੋਲ ਲੈਂਦੇ ਹਾਂ, FHSA ਖੋਲ ਲੈਂਦੇ ਹਾਂ, ਬੈਂਕ ਦੇ ਵਿੱਚ ਜਦੋਂ ਸਟੇਟਮੈਂਟਸ ਆਉਂਦੀਆਂ ਨੇ ਤਾਂ ਕਈ ਵਾਰ ਪਰਸਨ ਨੂੰ ਪਤਾ ਹੀ ਨਹੀਂ ਲੱਗਦਾ ਵੀ ਗਰੋਥ ਹੋ ਵੀ ਰਹੀ ਹੈ ਕਿ ਨਹੀਂ ਹੋ ਰਹੀ। ਸੋ ਇਸ ਕਰਕੇ ਮੇਕ ਸ਼ੋਰ ਜੇ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ, ਜਿਹਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਗਰੋਥ ਹੋਵੇ, ਤੁਹਾਡੀ ਸੇਵਿੰਗਸ ਹੋਵੇ, ਉਹ ਤਾਂ ਹੀ ਹੋਏਗੀਆਂ ਜੇ ਤੁਸੀਂ ਉਹਨਾਂ ਨੂੰ ਪ੍ਰੋਪਰ ਕਰੋਗੇ। ਤੁਹਾਨੂੰ ਕੋਈ ਵੀ ਉਹਦੇ ਬਾਰੇ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਰਿਵਿਊ ਕਰਨਾ ਚਾਹੋ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਇੰਸ਼ੋਰੈਂਸ ਫੋਰ ਯੂ ਐਟ 416-509-509। ਈਵਨ ਕਿ ਤੁਸੀਂ ਆਪਣੀ ਐਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਆਪਣਾ ਬਿਜ਼ਨਸ ਹੈਗਾ, ਕੋਈ ਵੀ ਕਾਰਪੋਰੇਸ਼ਨ ਹੈਗੀ ਹੈ, ਗਰੁੱਪ ਡਰੱਗ ਐਂਡ ਚਾਹੀਦੇ ਹੋਣ, ਗਰੁੱਪ ਡਿਸੇਬਿਲਿਟੀ ਇੰਸ਼ੋਰੈਂਸ ਪਲਾਨਸ ਚਾਹੀਦੇ ਹੋਣ ਜਾਂ ਚੱਲ ਰਹੇ ਨੇ ਗਰੁੱਪ ਪਲਾਨਸ, ਤਾਂ ਉਹਨਾਂ ਦੇ ਵਿੱਚ ਵੀ ਜ਼ਰੂਰ ਅਸੀਂ ਹਮੇਸ਼ਾ ਕਿ ਉਹਨਾਂ ਨੂੰ ਰਿਵਿਊ ਜ਼ਰੂਰ ਕਰੋ, ਕਿਉਂਕਿ ਕਈ ਵਾਰ ਹੁੰਦਾ ਹੈ ਕਿ ਮੋਸਟ ਐਵਰੀ ਈਅਰ ਜਦੋਂ ਸਾਲ ਖਤਮ ਹੁੰਦਾ ਹੈ ਰਿਨਿਊਅਲ ਦੇ ਟਾਈਮ ਤੇ ਉਹਨਾਂ ਦੇ ਰਿਲੀਜ਼ ਹੋ ਜਾਂਦੇ ਨੇ। ਸਾਨੂੰ ਸਾਰਿਆਂ ਨੂੰ ਪਤਾ ਹੈ ਹਰੇਕ ਦਾ ਬਿਜ਼ੀ ਸਕੇਜੂਅਲ ਕਿਹਦੇ ਨਾਲ ਉਹ ਚੱਲੀ ਜਾ ਰਹੇ ਹੁੰਦੇ ਨੇ, ਪਰ ਜੇ ਤੁਸੀਂ ਉਸਨੂੰ ਰਿਵਿਊ ਕਰੋਗੇ ਬਾਅਦ ਦੇਖਿਆ ਗਿਆ ਹੈਗਾ ਕਿ ਥਾਊਸੈਂਡਸ ਆਫ ਡਾਲਰ ਤੁਸੀਂ ਸੇਵ ਕਰ ਸਕਦੇ ਹੋ ਐਨੂਅਲੀ। ਸੋ ਤੁਹਾਨੂੰ ਇਸ ਬਾਰੇ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਕਰ ਸਕਦੇ ਹੋ। ਦੂਜੀ ਗੱਲ ਬਲਜਿੰਦਰ ਜੀ, ਜਿੱਦਾਂ ਤੁਸੀਂ ਗੱਲ ਕੀਤੀ ਟਰੈਵਲ ਇੰਸ਼ੋਰੈਂਸ ਦੇ ਬਾਰੇ,
0: ਜੀ
3: ਜਿਹੜਾ ਟਰੈਵਲ ਇੰਸ਼ੋਰੈਂਸ ਦਾ ਕਲੇਮ ਜਿਹੜਾ 147,000 ਡਾਲਰ ਦਾ ਡਿਨਾਈ ਹੋਇਆ ਹੈ। ਰੀਜ਼ਨ ਜਾਂਦਾ ਕਿ ਜਦੋਂ ਵੀ ਆਪਾਂ ਇੰਸ਼ੋਰੈਂਸ ਕਰਵਾਉਂਦੇ ਹਾਂ ਉਹਦੇ ਵਿੱਚ ਹਰ ਕੋਈ ਨਾ ਕੋਈ ਫਾਈਨ ਪ੍ਰਿੰਟਸ ਜ਼ਰੂਰ ਹੁੰਦੇ ਨੇ। ਫਾਈਨ ਪ੍ਰਿੰਟਸ ਕਹਿ ਲਓ ਪ੍ਰੋਵੀਜ਼ਨ, ਉਹ ਤੁਹਾਨੂੰ ਇੱਕ ਬ੍ਰੋਕਰ ਹੀ ਡਿਟੇਲ ਦੇ ਵਿੱਚ ਦੱਸ ਸਕਦਾ। ਇਹੀ ਰੀਜ਼ਨ ਹੈਗਾ ਕਿ ਮੈਂ ਅਕਸਰ ਰੇਡੀਓ ਪ੍ਰੋਗਰਾਮਸ ਦੇ ਵਿੱਚ ਜਦੋਂ ਅਲੱਗ ਅਲੱਗ ਕਰਦੀ ਹੁੰਦੀ ਹਾਂ ਤਾਂ ਮੈਂ ਹਮੇਸ਼ਾ ਇਹੀ ਕਹਿੰਦੀ ਹਾਂ ਕਿ ਅਵੋਇਡ ਕਰੋ, ਕਿ ਆਨਲਾਈਨ ਪਾਲਿਸੀ ਪਰਚੇਸ ਕਰਨ ਤੋਂ ਅਵੋਇਡ ਕਰੋ। ਤੁਸੀਂ ਜਦੋਂ ਬ੍ਰੋਕਰ ਹਿਊਮਨ ਦੇ ਨਾਲ ਗੱਲ ਕਰ ਰਹੇ ਹੁੰਦੇ ਹੋ ਤਾਂ ਅਸੀਂ ਤੁਹਾਨੂੰ ਸਾਰੇ ਪ੍ਰੋਨਸ ਐਂਡ ਕੋਨ ਪ੍ਰੋਵੀਜ਼ਨਸ ਡਿਟੇਲ ਦੇ ਵਿੱਚ ਦੱਸਦੇ ਹੈਗੇ ਆ। ਜਿੱਦਾਂ ਕਿ ਸਾਨੂੰ ਸਾਰੇ ਕਿ ਵਿਜ਼ਿਟਰ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਉਸ ਟਾਈਮ ਤੇ ਰੇਡੀਓ ਤੇ ਵੀ ਦੱਸਦੇ ਹੁੰਦੇ ਹੈਗੇ ਆਨਲਾਈਨ ਕਿ ਜਦੋਂ ਵੀ ਤੁਸੀਂ ਪਰਚੇਸ ਕਰਨੇ ਲਾਸਟ 6 ਮੰਥਸ ਦੇ ਵਿੱਚ ਕੰਡੀਸ਼ਨਸ ਸਟੇਬਲ ਹੋਣੀਆਂ ਚਾਹੀਦੀਆਂ ਨੇ।
0: ਜੀ
3: ਸਾਡੇ ਕੋਲ ਇਦਾਂ ਦੀਆਂ ਕੰਪਨੀਆਂ ਵੀ ਨੇ ਜਿਹੜੀਆਂ ਕਿ 3 ਮੰਥਸ, 4 ਮੰਥਸ ਜਾਂ ਫਿਰ 7 ਸਟੇਬਿਲਿਟੀ ਹੋਵੇ ਐਟ ਲੀਸਟ ਮਿਨੀਮਮ ਤੇ ਤੁਹਾਨੂੰ ਅਸੀਂ ਕਵਰ ਕਰ ਸਕਦੇ ਹੁੰਨੇ।
0: ਜੀ
3: ਹੁਣ ਇਸ ਕੇਸ ਦੇ ਵਿੱਚ ਜਿਹੜਾ ਕੱਲ ਹੋਇਆ ਹੈਗਾ, ਖਬਰ ਆਈ ਹੈਗੀ ਆ ਕਿ ਕਲਕਸਰ ਦਾ ਕਲੇਮ ਡਿਨਾਈ ਹੋਇਆ ਟਰੈਵਲ ਇੰਸ਼ੋਰੈਂਸ ਦੇ ਲਈ। ਰੀਜ਼ਨ ਇਹਦੇ ਵਿੱਚ ਇਹੀ ਹੈਗੀ ਆ ਸਟੇਬਿਲਿਟੀ, ਜਾਣ ਤੋਂ ਪਹਿਲਾਂ 2-3 ਦਿਨ ਪਹਿਲਾਂ ਪਰਸਨ ਨੂੰ ਬੁਖਾਰ ਚੜਿਆ ਇਤਨਾ ਤਾਂ ਉਹ ਜਿਹੜੇ ਇੰਡੀਕੇਸ਼ਨ ਸੀਗੇ ਉਹਨਾਂ ਨੂੰ ਪਹਿਲੇ ਹੀ ਆ ਚੁੱਕੇ ਸੀਗੇ। ਜਿਹੜੀ ਉਹਨਾਂ ਦੀ ਹੋਸਪਿਟਲਾਈਜੇਸ਼ਨ ਉੱਥੇ ਜਾ ਕੇ ਹੋਈ ਹੈਗੀ ਹੈ ਉਸੇ ਕੰਡੀਸ਼ਨ ਦੇ ਰਿਲੇਟਿਡ ਹੈ। ਸੋ ਉਸ ਕਰਕੇ ਜੋ ਕਿਉਂਕਿ ਉਹਨਾਂ ਦੀ ਕੰਡੀਸ਼ਨ ਆ ਗਈ ਅਨਸਟੇਬਿਲਿਟੀ
0: ਜੀ।
3: ਜੇ ਤਾਂ ਉੱਥੇ ਜਾ ਕੇ ਫੀਵਰ ਚੜਿਆ ਹੁੰਦਾ ਦੈਨ ਇਟ ਵਿਲ ਬੀ ਕਵਰਡ, ਪਰ ਜੇ ਉੱਥੇ ਜਾ ਉਹਨਾਂ ਨੂੰ ਫੀਵਰ ਚੜਿਆ ਸੋ ਉਹ ਕੰਡੀਸ਼ਨ ਦੇ ਰਿਲੇਟਿਡ ਹੀ ਉੱਥੇ ਜਾ ਕੇ ਉਹ ਵਰਸ ਹੋ ਗਏ ਤਾਂ ਕਰਕੇ ਉਹਨਾਂ ਦਾ ਜਿਹੜਾ ਕਲੇਮ ਹੈਗਾ ਡਿਨਾਈ ਹੋਇਆ। ਸੋ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਬ੍ਰੋਕਰ ਦੇ ਨਾਲ ਆਪਣੇ ਐਡਵਾਈਜ਼ਰ ਦੇ ਨਾਲ ਜ਼ਰੂਰ ਤੁਸੀਂ ਡਿਸਕਸ ਕਰੋ। ਮੈਂ ਜਿੰਦਰ ਜੀ ਇਹੀ ਕਹਿੰਦੀ ਹਾਂ ਕਿ ਜਦੋਂ ਵੀ ਮੇਰੇ ਤੋਂ ਕੋਈ ਸੁਪਰਵਿਜ਼ਾ ਵਿਜ਼ਿਟਰ ਇੰਸ਼ੋਰੈਂਸ ਦੀ ਸਰਵਿਸਿਜ਼ ਲੈਂਦੇ ਇੰਸ਼ੋਰੈਂਸ ਦੀ ਸਰਵਿਸਿਜ਼ ਲੈਂਦੇ ਨੇ ਤਾਂ ਮੈਂ ਉਹਨਾਂ ਨੂੰ ਹਮੇਸ਼ਾ ਇਹੀ ਕਹਿੰਦੀ ਹਾਂ ਕਿ ਜਦੋਂ ਤੁਸੀਂ ਪਾਲਿਸੀ ਪਰਚੇਸ ਕੀਤੀ ਉਸ ਟਾਈਮ ਤੇ ਮੇਰੀ ਡਿਊਟੀ ਖਤਮ ਨਹੀਂ ਹੋਈ, ਉਸ ਟਾਈਮ ਤੇ ਮੇਰੀ ਡਿਊਟੀ ਕਿਉਂਕਿ ਜੇ ਕੱਲ ਨੂੰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕਲੇਮ ਆਉਂਦਾ ਹੈਗਾ, ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ, ਮੈਨੂੰ ਤੁਸੀਂ ਜ਼ਰੂਰ ਕੰਟੈਕਟ ਕਰੋ ਤਾਂ ਕਿ ਮੈਂ ਤੁਹਾਨੂੰ ਗਾਈਡ ਕਰ ਸਕਾਂ ਸਟੈਪ ਬਾਏ ਸਟੈਪ, ਤੁਹਾਡੀ ਕਲੇਮ ਐਕਸਪੀਡਾਈਟ ਹੋ ਸਕਣ। ਜਾਂ ਤੁਹਾਨੂੰ ਕਈ ਵਾਰ ਹੁੰਦਾ ਕਿ ਕੋਈ ਕੰਸਰਨ ਹੈਗਾ, ਡੈਫੀਨੇਟਲੀ ਸਾਡਾ ਕੰਮ ਹੈ ਕਿ ਕਦੇ ਵਿਜ਼ਿਟਰ ਇੰਸ਼ੋਰੈਂਸ ਦੇ ਕਲੇਮ ਆ ਗਏ, ਕਦੇ ਕੋਈ ਲਾਈਫ ਇੰਸ਼ੋਰੈਂਸ ਹੈ, ਕਦੇ ਕੋਈ ਕ੍ਰਿਟੀਕਲ, ਸਾਨੂੰ ਪਤਾ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਪ੍ਰੋਸੀਡ ਕਰਨਾ ਹੈਗਾ। ਸੋ ਇਹੀ ਚੀਜ਼ ਹੈ ਕਿ ਕਿ ਤੁਹਾਡੇ ਐਡਵਾਈਜ਼ਰ ਦੇ ਕੋਲ ਪੂਰਾ ਐਕਸਪੀਰੀਅੰਸ ਹੋਵੇ, ਨਾਟ ਓਨਲੀ ਕਿ ਪਾਲਿਸੀ ਪ੍ਰੋਵਾਈਡ ਕਰਨ ਦਾ
0: ਜੀ,
3: ਇਸੇ ਨਾਲ ਡੀਲ ਕਰਨ ਦਾ ਵੀ, ਤਾਂ ਕਿ ਤੁਹਾਨੂੰ ਕੱਲ ਨੂੰ ਜੇ ਰੱਬ ਨਾ ਕਰੇ ਲੋੜ ਪੈਂਦੀ ਹੈਗੀ ਹੈ ਤਾਂ ਉਸ ਟਾਈਮ ਤੇ ਤੁਹਾਨੂੰ ਹੈਲਪ ਆਊਟ ਕੀਤਾ ਜਾ ਸਕੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਇੰਸ਼ੋਰੈਂਸ ਦੇ ਰਿਲੇਟਿਡ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਐਟ 416-509-1509। ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ, ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 928 ਡਰਾਈਵ ਯੂਨਿਟ C110 ਇਨ ਬ੍ਰੈਂਪਟਨ। ਇੱਕ ਚੀਜ਼ ਹੋਰ ਬਲਜਿੰਦਰ ਜੀ ਐਡ ਆਨ ਕਰਨਾ ਚਾਹਾਂਗੀ, ਤਾਂ ਕਿ ਹੁਣ ਵਿਜ਼ਿਟਰ ਇੰਸ਼ੋਰੈਂਸ ਸੁਪਰਵਾਈਜ਼ਰ ਇੰਸ਼ੋਰੈਂਸ ਦੀ ਗੱਲ ਕੀਤੀ ਹੈਗੀ ਹੈ ਤਾਂ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਲਿਸਨਰ ਸਾਡੀ ਕਮਿਊਨਿਟੀ ਜ਼ਿਆਦਾ ਤੋਂ ਜ਼ਿਆਦਾ ਸੇਵਿੰਗਸ ਕਰ ਸਕਣ, ਜ਼ਿਆਦਾ ਤੋਂ ਜ਼ਿਆਦਾ ਪ੍ਰੋਟੈਕਸ਼ਨ ਲੈ ਸਕਣ। ਇੱਕ ਤਾਂ ਇਹ ਹੋਗੇ ਕਿ ਜਦੋਂ ਕਿਸੇ ਨੇ ਆਉਣਾ ਹੈਗਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਕਰਵਾਓ। ਦੂਜੀ ਚੀਜ਼ ਇਹ ਹੈਗੀ ਕਿ ਜਿੰਨੇ ਵੀ ਪਰਸਨ ਇਸ ਟਾਈਮ ਤੇ ਅਪਲਾਈਡ ਸਟੇਟਸ ਤੇ ਨੇ, ਪਲੀਜ਼ ਧਿਆਨ ਨਾਲ ਗੱਲ ਸੁਣੋ ਕਿ ਜਿਹੜੇ ਅਪਲਾਈਡ ਸਟੇਟਸ ਤੇ ਨੇ ਤੁਹਾਡੇ ਕੋਲ ਹੈਲਥ ਹੈਗਾ, ਇਹ ਨਾ ਸੋਚੋ ਕਿ ਅਸੀਂ ਬਹੁਤ ਯੰਗ ਹੈਗੇ ਆ ਸਾਨੂੰ ਤਾਂ ਕੋਈ ਲੋੜ ਹੀ ਨਹੀਂ ਪੈਣੀ ਹੈਗੀ ਹੈ। ਬਹੁਤ ਵਾਰ ਸਾਨੂੰ ਕਾਲ ਨੇ ਕਿ ਕੋਈ ਇੰਜਰੀ ਹੋ ਗਈ, ਇੱਥੇ ਘਰ ਵਿੱਚ ਸੱਟ ਵੱਜ ਗਈ, ਜਿਮ ਗਏ ਸੀ ਉੱਥੇ ਸੱਟ ਵੱਜ ਗਈ, ਹੈਲਥ ਕਾਰਡ ਹੈ ਨਹੀਂ ਗਾ। ਈਵਨ ਪਿੱਛੇ ਜੇ ਇੱਕ ਹੋਰ ਖਬਰ ਵੀ ਤੁਸੀਂ ਲਾਸਟ ਵੀਕ ਦੇ ਵਿੱਚ ਦੇਖੀ ਹੋਣੀ ਹੈ, ਇੱਕ 25 ਈਅਰ ਓਲਡ ਪਰਸਨ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਵੀ ਨਹੀਂ ਤੇ ਵੀ ਨਹੀਂ, ਉਹਨਾਂ ਨੂੰ ਲਿਵਰ ਸਰਹੋਸਿਸ ਹੋ ਗਿਆ ਹੈਗਾ, ਲਿਵਰ ਦੀ ਪ੍ਰੋਬਲਮ ਆ ਗਈ ਹੈ, ਹੋਸਪਿਟਲ ਦੇ ਵਿੱਚ ਨੇ, ਫਰੈਂਡਸ ਹੁਣ ਉਹਨਾਂ ਦੇ ਜਿਹੜੇ ਹੈਗੇ ਆ ਉਹ ਸਾਰੇ ਗੋ ਫੰਡ ਮੀ ਦੇ ਉੱਤੇ ਰਿਕੁਐਸਟ ਕਰ ਰਹੇ ਨੇ ਕਿ ਸਾਨੂੰ ਹੈਲਪ ਆਊਟ ਕੀਤੀ ਜਾਵੇ ਫਾਈਨੈਂਸ਼ਲੀ। ਜਾਂ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਕਰ ਸਕਦੀਆਂ ਹੁੰਦੀਆਂ ਨੇ, ਵੱਡੇ ਵੱਡੇ ਫਾਈਨੈਂਸ਼ੀਅਲ ਬਰਡਨਸ ਕ੍ਰੀਏਟ ਕਰ ਸਕਦੀਆਂ ਹੁੰਦੀਆਂ ਨੇ, ਐਂਡ ਹੁਣ ਉਹਨਾਂ ਦੀ ਫੈਮਿਲੀ ਜਿਹੜੀ ਹੈਗੀ ਆ ਬੈਕ ਹੋਮ ਕੰਟਰੀ ਦੇ ਵਿੱਚ ਹੈਗੀ ਆ। ਸੋ ਇਸੇ ਕਰਕੇ ਹੁਣ ਇਹੀ ਚੀਜ਼ ਜਿਹੜਾ ਪਰਸਨ ਉਹਦੇ ਵਰਕ ਪਰਮਿਟ ਤੇ ਹੈ, ਰਿਫਿਊਜੀ ਸਟੈਟਸ ਵੀਜ਼ਾ ਤੇ, ਅਸੀਂ ਹਰ ਵਾਰ ਕਹਿੰਦੇ ਆ ਤੁਸੀਂ ਲਾਈਫ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ, ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਕਰਾ ਸਕਦੇ ਹੋ, ਜੇ ਹੈਲਥ ਕਾਰਡ ਵੈਲਿਡ ਇੰਸ਼ੋਰੈਂਸ ਜ਼ਰੂਰ ਕਰਵਾਓ। ਇਹਨਾਂ ਪਾਲਿਸੀਜ਼ ਦਾ ਪ੍ਰੀਮੀਅਮ ਜਿਹੜਾ ਹੈਗਾ, ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ ਜਸਟ $12 ਤੋਂ ਪਲਾਨ ਸ਼ੁਰੂ ਹੁੰਦੇ ਨੇ, ਕ੍ਰਿਟੀਕਲ ਇਲਨੈਸ ਕਰੀਏ ਉਹਦੇ ਵਿੱਚ $12 ਪਰ ਮੰਥ ਤੋਂ ਪਾਲਿਸੀ ਮਿਲ ਸਕਦੀ ਹੁੰਦੀ ਹੈ। ਜਿਹੜੀ ਤੁਹਾਡੀ ਮੈਡੀਕਲ ਇੰਸ਼ੋਰੈਂਸ ਹੈਗੀ ਆ ਉਹਦੇ ਵਿੱਚ ਤੁਹਾਨੂੰ $35 ਪਰ ਮੰਥ ਤੋਂ ਪਲਾਨ ਮਿਲ। ਸੋ ਮੈਨੂੰ ਨਹੀਂ ਲੱਗਦਾ ਕਿ ਬਲਜਿੰਦਰ ਜੀ ਜਿਹੜੇ ਪ੍ਰੀਮੀਅਮਸ ਮੈਂ ਦੱਸ ਰਹੀ ਹਾਂ ਕਿ ਅਨਅਫੋਰਡੇਬਲ ਹੋ ਗਏ ਹਰੇਕ
0: ਮਸਤ ਮਸਤ ਵੀ ਹੋਣੇ ਚਾਹੀਦੇ, ਕਿਉਂਕਿ ਐਤੀਏ ਮਿੱਤਰਾਂ ਦੋਸਤਾਂ ਦੇ ਜਾਂ ਕੈਨੇਡਾ ਦੀ ਸਰਕਾਰ ਤੇ ਸਾਡੇ ਟੈਕਸ ਵਿਰੁੱਧ ਹੀ ਵਜਨ ਪੈਂਦਾ ਹੈਗਾ, ਇਹ ਸਾਨੂੰ ਹੀ ਦੇਣੇ ਪੈਂਦੇ ਆ। ਸੋ ਕੋਸ਼ਿਸ਼ ਕਰੋ ਮਿਨੀਮਮ ਇੰਸ਼ੋਰੈਂਸ ਜਿਹੜੀ ਆ ਲੈ ਸਕਦੇ ਹੋ, $35 $12 ਦੱਸ ਸਕੋ, ਬਹੁਤ ਨਹੀਂ ਹੁੰਦੇ, ਤੁਸੀਂ ਵੀ ਪ੍ਰੋਟੈਕਟ ਰਹਿੰਦੇ ਹੋ, ਮਿੱਤਰ ਦੋਸਤ ਵੀ ਖੁਸ਼ ਰਹਿੰਦੇ ਹਨ। ਜੇ ਉੱਥੇ ਰਿਸ਼ਤੇਦਾਰ ਇੱਥੇ ਪਹੁੰਚਣ ਨੂੰ ਕਿਹਾ ਕਰੋ, ਇੰਸ਼ੋਰੈਂਸ ਲੈ ਕੇ ਆਇਆ ਕਰੋ, ਦੱਸ ਦਿਆ ਕਰੋ, ਬਰਫੀ ਦਾ ਡੱਬਾ ਛੱਡ ਦਿਆ ਕਰੋ, ਇੰਸ਼ੋਰੈਂਸ ਪਹਿਲਾਂ ਲੈ ਕੇ ਆਇਆ ਕਰੋ, ਜਾਂ ਇੱਥੋਂ ਮੋਨਾ ਮਹਿੰਗੀ ਕਰੋ ਲੈ ਲਿਆ ਕਰੋ। ਮੋਨਾ ਜੀ ਨੰਬਰ 416-509-1509। ਆਉਣ ਵਾਲੇ ਦਿਨਾਂ 'ਚ ਬਹੁਤ ਲੰਬੀ ਚੌੜੀ ਗੱਲਬਾਤ ਕਰਾਂਗੇ, ਕਾਫੀ ਸਾਰੀ ਜਾਣਕਾਰੀ ਮੈਂ ਵੀ ਲੈਣੀ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਕਐਂਡ 'ਤੇ ਕਿਸੇ ਨੇ ਮਿਲਣਾ ਹੋਵੇ ਮੋਨਾ ਮਹਿੰਗੀ ਜੀ ਨੂੰ, ਅਪਾਇੰਟਮੈਂਟ ਬਣਾ ਸਕਦੇ ਹੋ 416-509-1509 'ਤੇ ਗੱਲਬਾਤ ਕਰ ਸਕਦੇ ਹੋ। ਮੋਨਾ ਜੀ ਥੈਂਕ ਯੂ ਵੈਰੀ ਮੱਚ,
3: ਥੈਂਕ ਯੂ ਸੋ ਮੱਚ,
0: ਬਹੁਤ ਬਹੁਤ ਧੰਨਵਾਦ। ਮਾਫ਼ ਕਰ ਦੇਣਾ, ਅੱਜ ਲਾਈਨਾਂ ਨਹੀਂ ਚੱਲ ਰਹੀ, ਮੈਂ ਹੋਰ ਲਾਈਨਾਂ ਵਧਾਉਣ ਦੀ ਕੋਸ਼ਿਸ਼ ਕੀਤੀ, ਇੱਕੋ ਨਹੀਂ ਚੱਲੀ, ਅੱਜ ਕੀ ਕਰੀਏ, ਚੱਲ ਪਵੇਗੀ, ਫਿਕਰ ਨਾ ਕਰੋ, ਅਸੀਂ ਤੁਹਾਡੇ ਲਈ ਬੈਠੇ ਹਾਂ, ਸਭ ਕੁਝ ਹੋ ਜਾਵੇਗਾ। ਸਪੋਂਸਰ ਵੀਰਾਂ ਭੈਣਾਂ ਨੂੰ ਰਿਸਪੋਂਸ ਦਿਆ ਕਰੋ। ਮੋਨਾ ਮਹਿੰਗੀ ਦਾ ਨੰਬਰ 416-509-1509 ਹੈਗਾ ਆ। ਗੀਤ ਸੰਗੀਤ ਵੀ ਅੱਜ ਲਾਵਾਂਗਾ ਜ਼ਰੂਰ ਤੁਹਾਡੇ ਵਾਸਤੇ। ਕੈਨੇਡਾ ਪੋਸਟ ਵਾਲੇ ਕੰਮ ਕਰ ਨਹੀਂ, ਕੰਮ ਤਾਂ ਕਰਦੇ ਸੀਗੇ, ਪਰ ਉੱਪਰ ਜਿਹੇ ਆਫਿਸ ਵਾਲੇ ਉਹ ਨਹੀਂ ਕਰਦੇ, ਪੈਸੇ ਮੰਗਦੇ ਗੌਰਮੈਂਟ ਕੋਲੋਂ, ਪਰ ਹੁਣ ਕਹਿੰਦੇ ਆ ਵੀ ਆਪਾਂ ਮਿਹਨਤ ਕਰਕੇ ਨਾ ਕੰਮ ਕਰਕੇ ਨੰਬਰ ਦਿਖਾ ਕੇ ਕੁਝ ਨਾ ਕੁਝ ਪੈਸੇ ਬਚਾਉਣ ਦੀ ਕੋਸ਼ਿਸ਼ ਕਰੇ, ਪਰ ਪੈਸਾ ਲੂਜ਼ ਵੀ ਸੋਫਰ ਬਹੁਤ ਕੁਝ ਕੀਤਾ। ਕੈਨੇਡਾ ਪੋਸਟ ਨੇ ਹੁਣ ਜਿਹੜੇ ਐਡੀਸ਼ਨਲ 485,000 ਘਰ ਹੈਗੇ ਆ ਉਹ ਕਨਵਰਟ ਕਰਨੇ ਆ, ਡੋਰ ਟੂ ਡੋਰ ਡਿਲੀਵਰੀ ਨਹੀਂ ਹੋਣੀ, ਬੋਕਸੇ ਲਾ ਦੇਣੇ ਆ, ਮੇਲ ਘੱਟ ਆਉਂਦੀ ਆ, ਲਾਉਣੀ ਵੀ ਚਾਹੀਦੀ, ਤੁਹਾਨੂੰ ਖੁਦ ਪਤਾ ਕੀ ਆਉਂਦਾ ਮੇਲ ਬੋਕਸ ਦੇ ਵਿੱਚ, ਬਹੁਤ ਘੱਟ ਮੇਲ ਆਉਂਦੀ ਆ, ਅੱਜ ਕੱਲ੍ਹ ਸਾਰਾ ਡਿਜੀਟਲ ਹੀ ਕੰਮ ਹੋ ਗਿਆ ਹੈਗਾ ਆ। ਸੋ ਕੋਸ਼ਿਸ਼ ਕਰਨ ਲੱਗੇ ਹੋਰ ਪੈਸੇ ਬਚਾਉਣ ਵਾਸਤੇ, ਪੈਸੇ ਬਚਣੇ ਵੀ ਚਾਹੀਦੇ ਹੈਗੇ, ਤੁਹਾਡੇ ਟੈਕਸ ਪੇਅਰ ਦੇ ਪੈਸੇ ਬਚਦੇ, ਕਿਉਂਕਿ ਕੈਨੇਡਾ ਸਰਕਾਰ ਇਹਨੂੰ ਬਹੁਤ ਸਾਰੇ ਪੈਸੇ ਦੇ ਜਾਂਦੀ ਹੈਗੀ ਆ। ਹੁਣ ਕਹਿੰਦੇ ਹਨ ਕਾਫੀ ਸਾਰੇ ਘਰਾਂ ਦੀ ਡੋਰ ਟੂ ਡੋਰ ਡਿਲੀਵਰੀ ਬੰਦ ਕਰ ਦੇਣੀ ਹੈਗੀ ਆ, ਅਤੇ 485,000 ਜਿਹੜੇ ਘਰ ਹਨ ਉਹਨਾਂ ਦੀ ਜਿਹੜੇ ਮੇਲ ਬੋਕਸ ਵਿੱਚ ਮੇਲ ਆਇਆ ਕਰੇਗੀ। 158,000 ਐਡਰੈਸ ਹੈਗੇ ਆ ਆਪਣੇ ਇੰਟੀਰੀਅਰ ਵਿੱਚ, ਕਬੈਕ ਵਿੱਚ 1,39,000 ਆ, ਇੱਦਾਂ ਵੱਖ ਵੱਖ ਜਿਹੜੇ ਘਰ ਆ ਉਹਨਾਂ ਨੂੰ ਆਪਣੇ ਕਮਿਊਨਿਟੀ ਮੇਲ ਬੋਕਸ 'ਤੇ ਜਾ ਕੇ ਮੇਲ ਚੱਕ ਕੇ ਲੈ ਕੇ ਆਉਣੀ ਪਿਆ ਕਰਨੀ ਹੈਗੀ ਆ। ਖਬਰਾਂ ਮੇਰੇ ਕੋਲ ਬਹੁਤ ਸਾਰੀਆਂ, ਖਬਰਾਂ 'ਤੇ ਨਜ਼ਰ ਰੱਖਾਂਗੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ। ਬਰੈਂਪਟਨ ਹੋਸਪਿਟਲ ਆ ਰਿਹਾ ਹੈਗਾ ਆ, ਆ ਰਿਹਾ ਯਾਰ, ਤੁਸੀਂ ਪੈਸੇ ਦਿੱਤੇ ਆ ਰਿਹਾ, ਡੋਨੇਟ ਕੀਤਾ ਤੁਸੀਂ ਪੈਸਾ, ਆ ਰਿਹਾ, ਮੈਂ ਇਹੀ ਕਹਿਣਾ ਚਾਹੁੰਦਾ, ਆ ਜਾਵੇਗਾ ਯਾਰ। ਛੁੱਟੀਆਂ 'ਤੇ ਗਏ ਹੋਣ, 21 ਹਫ਼ਤੇ ਦੀ ਬ੍ਰੇਕ ਲਈ ਆ ਆਪਣੇ ਡੱਗ ਫੋਰ ਨੇ, ਪਰ ਮੀਟਿੰਗ ਫਿਰ ਵੀ ਕੋਈ ਨਹੀਂ ਮਿਲੀ ਅਮਰੀਕਾ ਵਿੱਚ। ਗੁੱਡ ਲੱਕ ਡੱਗ ਫੋਰਡ। ਵੂਮੈਨਸ T20 ਕ੍ਰਿਕਟ ਵਰਲਡ ਕੱਪ ਜਿਹੜਾ ਹੈਗਾ ਉਹ ਵੀ ਓਪਨ ਹੋ ਜਾਣਾ ਇੰਗਲੈਂਡ ਦੇ ਵਿੱਚ, 12 ਟੀਮਾਂ ਭਾਗ ਲੈਣਗੀਆਂ। ਬੈਸਟ ਆਫ ਲੱਕ ਟੂ ਆਲ ਦਾ ਵੂਮੈਨ ਜਿਹੜੀਆਂ ਕ੍ਰਿਕਟ ਖੇਡਦੀਆਂ ਹਨ। ਅਤੇ ਟਰਾਂਸਪੋਰਟ ਕੈਨੇਡਾ ਵਾਲੇ ਪਬਲਿਕ ਫੀਡਬੈਕ ਮੰਗਦੇ ਹਨ, ਤੁਸੀਂ ਖੁਦ ਜਾਣਦੇ ਹੋ ਜਿਹੜੀਆਂ ਹੈੱਡਲਾਈਟ ਹਨ, ਮੇਰੇ ਕੋਲ ਵੀ ਪਿੱਕਾ ਹੈਗਾ ਫੋਰਡ ਦਾ, ਅਤੇ ਅਸੀਂ ਜਦੋਂ ਪਿੱਕਾ ਚਲਾਉਂਦੇ ਕਈ ਵਾਰੀ ਮੋਰਨ ਹਾਈ ਬੀਮਾ ਕਰ ਦਿੰਦੇ ਆ, ਪਰ ਸਾਡੀ ਹੁੰਦੀ ਰੈਗੂਲਰ ਬੀਮ, ਉਹਨਾਂ ਨੂੰ ਇੱਦਾਂ ਲੱਗਦਾ ਖਰੇ ਆਪਾਂ ਹਾਈ ਬੀਮ 'ਤੇ ਚਲਾਉਂਦੇ ਹਨ। ਸੋ ਜਿਹੜੀਆਂ ਨਵੀਆਂ ਲਾਈਟਾਂ ਆਈਆਂ ਨੇ, ਇਹ ਬ੍ਰਾਈਟ ਲਾਈਟਾਂ ਆਈਆਂ, ਇਹ ਲੋਕਾਂ ਦੇ ਅੱਖਾਂ ਵਿੱਚ ਪੈ ਰਹੀਆਂ ਹਨ। ਹੁਣ ਟਰਾਂਸਪੋਰਟ ਕਹਿੰਦਾ ਪਬਲਿਕ ਫੀਡ ਮੰਗਦੀ ਹੈ, ਕਹਿੰਦੇ ਦੱਸੋ ਸੱਚੀ ਹੀ ਲਾਈਟਾਂ ਦੀ ਗਲੇਅਰ ਵੱਧ ਹੈਗੀ ਆ, ਹੈਗੀ ਆ, ਘੱਟ ਕਰ ਦੇਵੋ ਪਲੀਜ਼, ਅਤੇ ਨਹੀਂ ਤਾਂ ਹਾਈ ਬੀਮਾ ਹੀ ਚੱਲਦੀਆਂ ਹਨ। ਇਸ ਦੇ ਨਾਲ ਨਾਲ ਜਿੱਦਾਂ ਆਪਾਂ ਦੱਸਿਆ ਸੀਗਾ, ਪਤਾ ਨਹੀਂ ਕਦੋਂ ਖੁੱਲ੍ਹੇਗਾ, ਕਹਿੰਦੇ ਖੁੱਲ੍ਹੇਗਾ ਜ਼ਰੂਰ ਬ੍ਰਿਜ, ਜਦ ਤੱਕ ਡੋਨਲਡ ਟਰੰਪ ਨਹੀਂ ਸਾਈਨ ਕਰਦਾ ਜਦ ਤੇ ਨਹੀਂ ਖੁੱਲ੍ਹਣਾ। ਕੱਲ੍ਹ ਜਿਹੜੇ ਮੈਚ ਹੋਏ ਸੀ ਬੜੇ ਵਧੀਆ ਮੈਚ ਸੀਗੇ, ਮੈਕਸੀਕੋ ਨੇ ਬੀਟ ਕੀਤਾ ਸਾਊਥ ਅਫਰੀਕਾ ਨੂੰ 2-0 ਦੇ ਵਿੱਚ, ਇਸਦੇ ਨਾਲ ਨਾਲ ਸਾਊਥ ਕੋਰੀਆ ਨੇ ਬੀਟ ਕੀਤਾ ਚੈੱਕ ਰਿਪਬਲਿਕ 2-1 ਦੇ ਵਿੱਚ, ਅਤੇ ਅੱਜ ਕੈਨੇਡਾ ਖੇਲੇਗਾ, ਕੈਨੇਡਾ ਵਿਲ ਪਲੇ ਬੋਸਨੀਆ, US ਵਿਲ ਪਲੇ ਪੈਰਗੋਆ। ਫੁੱਟਬਾਲ ਦਾ ਸੋਕਰ ਦੇ ਮੈਚ ਜਿਹੜੇ ਚੱਲਣੇ ਆ, ਬੈਸਟ ਆਫ ਲੱਕ ਟੂ ਐਵਰੀ ਟੀਮ, ਅਤੇ ਬੈਸਟ ਆਫ ਲੱਕ ਟੂ ਕੈਨੇਡਾ, ਸਾਡੀ ਆਪਣੀ ਟੀਮ ਹੈਗੀ ਹੈ ਯਾਰ, ਇਹਨਾਂ ਨੂੰ ਬੈਸਟ ਆਫ ਲੱਕ ਤਾਂ ਦੇਣਾ ਬਣਦਾ ਹੈਗਾ ਆ। ਮੈਨੂੰ ਕਾਲਾਂ ਆ ਰਹੀਆਂ ਹਨ, ਬਲਦੇਵ ਸਿੰਘ ਜੀ ਸੋਰੀ ਮੈਂ ਜੀ ਤੁਹਾਡੀ ਕਾਲ ਨਹੀਂ ਲੈ ਸਕਦਾ, ਬਹੁਤ ਸਾਰੇ ਮੈਸੇਜਸ ਵੀ ਆ ਰਹੇ ਹਨ, ਮਾਫ਼ ਕਰ ਦੇਣਾ, ਅੱਜ ਫੋਨ ਲਾਈਨਸ ਨਹੀਂ ਚੱਲੀਆਂ, ਸਿਰਫ ਵਟਸਐਪ ਤੇ ਕਾਲਾਂ ਚੱਲਦੀਆਂ ਸੀਗੀਆਂ। ਜੇ ਵਟਸਐਪ ਤੇ ਕਾਲ ਕਰਨੀ ਹੈ 416-837-1515 ਕਾਲ ਕਰ ਲਓ, ਮੈਂ ਇੱਕ ਅੱਧੀ ਲੈ ਲਵਾਂਗਾ ਜ਼ਰੂਰ। ਪਰ ਕੋਸ਼ਿਸ਼ ਕਰੋ, ਆਪਾਂ ਆਉਣ ਵਾਲੇ ਦਿਨਾਂ ਵਿੱਚ ਮਿਲਾਂਗੇ ਯਾਰ। ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ। ਮਨਜੀਤ ਕੌਰ ਚੀਮਾ ਜੀ ਕੋਲ 18 ਸਾਲ ਦਾ ਐਕਸਪੀਰੀਅੰਸ ਆ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਮਨਜੀਤ ਕੌਰ ਚੀਮਾ ਜੀ ਨਾਲ ਗੱਲ ਕਰਾਂ। ਮਨਜੀਤ ਚੀਮਾ ਜੀ 18 ਸਾਲ ਤੋਂ ਬਾਅਦ ਐਕਸਪੀਰੀਅੰਸ ਨਾਲ ਤੁਹਾਨੂੰ ਘਰ ਖਰੀਦ ਕੇ ਦਿੰਦੇ ਹਨ, ਵੇਚ ਕੇ ਦਿੰਦੇ ਹਨ। 416-357-9965 'ਤੇ ਗੱਲਬਾਤ ਕਰ ਲਿਓ, ਢਿੱਲੋ ਆਡੀਓ ਵੀਡੀਓ ਵਾਲੇ ਟੈਂਟ ਰੈਂਟ ਕਰਨਾ ਹੋਵੇ ਗੁਰਸੇਵ ਗਿੱਲ ਨਾਲ ਗੱਲਬਾਤ ਕਰ ਲਿਓ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਬੱਚਿਆਂ ਦੇ ਬਹੁਤ ਸਾਰੇ ਸਪੋਰਟਸ ਦੀਆਂ ਗੇਮਾਂ ਸ਼ੁਰੂ ਹੋ ਜਾਣੀਆਂ, ਕਿਸੇ ਨਾ ਕਿਸੇ ਵਿੱਚ ਰਜਿਸਟਰ ਕਰ ਲਵੋ ਜ਼ਰੂਰ। ਰਜਿਸਟਰੇਸ਼ਨ ਕਰ ਲਓਗੇ, ਥੋੜ੍ਹੀ ਜਿਹੀ ਫੀਸ ਲੱਗਦੀ ਹੈ, 3-4 ਮਹੀਨੇ ਖੇਡਦੇ ਰਹਿੰਦੇ ਹਨ ਅਤੇ ਬੱਚੇ ਵੀ ਖੁਸ਼ ਰਹਿੰਦੇ, ਨਾਲੇ ਥੱਕ ਜਾਂਦੇ ਹਨ, ਘਰ ਆ ਕੇ ਸੌਂ ਵੀ ਜਾਂਦੇ ਹਨ, ਤੁਹਾਨੂੰ ਵੀ ਮੌਕਾ ਮਿਲ ਜਾਂਦਾ ਖਾਣਾ ਪੀਣਾ ਛਕਣ ਦਾ। ਐਕਸਪੀਰੀਅੰਸ ਮਿਲ ਰਾਈਟ ਚਾਹੀਦੇ ਨੇ ਮਿਸਾ ਦੇ ਵਿੱਚ, ਨੰਬਰ ਦੇ ਦਿੰਦਾ 437-242-3151 ਹੈਗਾ, 437-242-3151। ਤੁਸੀਂ ਸਾਡਾ ਬਹੁਤ ਸਾਥ ਦਿੱਤਾ, ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਅਸੀਂ ਹੁਣ 530 AM ਡਾਇਲ 'ਤੇ ਪਹੁੰਚ ਰਹੇ ਹੈਗੇ ਹਾਂ, 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਚੱਲਦਾ। ਸਟੂਡੀਓ ਦੇ ਨੰਬਰ ਹੁੰਦੇ 416-837-1515 ਰੈਗੂਲਰ ਲਾਈਨ, ਪਰ ਰੈਗੂਲਰ ਲਾਈਨ 'ਤੇ ਅੱਜ ਚੱਲ ਨਹੀਂ ਰਹੀਆਂ। ਤੁਸੀਂ ਵਟਸਐਪ ਕਾਲ ਕਰਨੀ ਹੋਵੇ 416-837 ਵਟਸਐਪ ਕਾਲ ਤੁਸੀਂ ਮੈਂ ਲੈ ਸਕਦਾ। ਅਦਰਵਾਈਜ਼ ਮਿਲਦੇ ਆ ਯਾਰ ਸੋਮਵਾਰ, ਉਦੋਂ ਗੱਲਾਂ ਬਾਤਾਂ ਕਰਦੇ। ਮੈਂ ਸਦਾ ਕਹਿੰਦਾ ਹੁੰਦਾ, ਨਸ਼ਾ ਬਹੁਤ ਮਾੜਾ ਹੈਗਾ, ਡਿਪੈਂਡ ਕਰਦਾ ਬੰਦਾ ਪੀਣ ਕਦੋਂ ਲੱਗਦਾ। ਕਈ ਬੱਚੇ ਸ਼ੁਰੂ ਤੋਂ ਨਸ਼ਾ ਸ਼ੁਰੂ ਕਰ ਲੈਂਦੇ, 14-15 ਸਾਲ ਤੋਂ 12 ਸਾਲ ਤੋਂ ਵੀ ਸ਼ੁਰੂ ਕਰ ਲੈਂਦੇ ਹਨ, ਫਿਰ ਕੰਬਾ ਰੱਖੋ ਜੋ ਨਸ਼ਾ ਲੱਗ ਹੀ ਜਾਂਦਾ ਸਰੀਰ ਨੂੰ। ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ। ਇਨਸਾਨ ਤਾਂ ਚੰਗਾ ਹੀ ਹੁੰਦਾ, ਕਈ ਵਾਰੀ ਆਦਤ ਜਦੋਂ ਮਾੜੀ ਪੈ ਜਾਂਦੀ ਹੈ, ਲਿਵਰ ਸੜ ਜਾਂਦੇ ਹਨ, ਫਿਰ ਮੌਤਾਂ ਹੋਣ ਲੱਗ ਪੈਂਦੀਆਂ ਹਨ। ਉਸ ਮਾਂ ਬਾਪ ਨੂੰ ਪੁੱਛ ਕੇ ਦੇਖੋ ਜਿਹਨਾਂ ਨੇ ਬੱਚੇ ਪਾਲੇ ਆ, ਪੋਸੇ ਦੇ ਵਰਗੇ ਸਾਂਭ ਦੀ ਕੋਸ਼ਿਸ਼ ਕਰਦੇ ਆ, ਰਾਤ ਦਿਨ ਭੱਜੇ ਰਹਿੰਦੇ ਆ। ਨਸ਼ਾ ਨਾ ਕਰੋ ਯਾਰ, ਮਾੜੀ ਚੀਜ਼ ਹੈਗੀ ਆ। ਸਪੋਰਟਸ ਖੇਡੋ, ਥੱਕ ਜਾਂਦਾ ਬੰਦਾ, ਸੋਚਦਾ ਨਹੀਂ ਹੈਗਾ। ਜਦੋਂ ਖੇਡਦਾ ਹੈਗਾ ਬੰਦਾ ਕਹਿੰਦਾ ਲੈ ਮੈਂ ਕੱਲੇ ਨਸ਼ੇ ਨਸ਼ੇ ਮਗਰ ਜਾਣਾ, ਕੱਖ ਨਹੀਂ ਰੱਖਿਆ ਇਹਦੇ ਵਿੱਚ, ਬੰਦਾ ਉੱਦਾਂ ਹੀ ਖੁਸ਼ ਰਹਿੰਦਾ ਯਾਰ। ਰਿਹਾ ਕਰੋ ਖੁਸ਼, ਤੁਹਾਡੀ ਲਾਈਫ ਐਕਸਪੀਰੀਅੰਸ ਚੇਂਜ ਹੋ ਜਾਂਦਾ ਹੈਗਾ ਆ। ਨਸ਼ੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਇੰਡੀਅਨ ਪੰਜਾਬੀ ਬਾਜ਼ਾਰ ਆ, 115 ਫਾਦਰ ਟੋਮ ਰੋਡ 'ਤੇ ਹਨ। ਫਰੈਸ਼ ਫੂਡਸ ਐਂਡ ਵੈਜੀਟੇਬਲਸ ਮਿਲਦੇ ਹਨ, ਅਤੇ ਨਾਲ ਦੀ ਨਾਲ ਮੀਟ ਸ਼ੋਪ ਵੀ ਸਾਈਡ 'ਤੇ ਹੈਗੀ ਆ, ਅਤੇ ਤੁਸੀਂ ਕੇਟਰਿੰਗ ਵੀ ਕਰਵਾ ਸਕਦੇ ਹੋ ਥਰੂ ਵੇ ਸਪੈਸ਼ਲਾਈਜ਼ਡ ਟ੍ਰੇਲਰ ਵਾਲੇ। ਧੰਨਵਾਦ ਸਮੋਸਾ ਸਵੀਟ ਫੈਕਟਰੀ, ਹੈਪੀ ਸਹੋਤਾ ਦਾ ਬਹੁਤ ਬਹੁਤ ਧੰਨਵਾਦ, ਅਤੇ ਬੱਬੂ ਜੀ, ਬਾਬਾ ਜੀ ਟਰੱਕ ਚਲਾਉਂਦੇ ਹਨ ਸਟਾਰ ਗੇਟ 'ਤੇ, ਉਹਨਾਂ ਦਾ ਧੰਨਵਾਦ। ਜੀ ਪੁਰਾਣ ਸਮੋਸਾ ਖਾਦੇ ਨਾਲ ਮੈਂ ਏਅਰ 'ਤੇ ਲੈ ਕੇ ਆਵਾਂਗੇ, ਇੱਕ ਦਿਨ ਗੱਲਾਂ ਬਾਤਾਂ ਮਾਰਾਂਗੇ ਜ਼ਰੂਰ। ਇਹ ਬੱਚੀ ਮਿਹਨਤ ਬੜੀ ਕਰਦੀ ਹੈ, ਕਰਨੀ ਵੀ ਚਾਹੀਦੀ ਹੈਗੀ ਆ। ਟਰੱਕ ਚਲਾਉਂਦੇ ਹਨ, ਜਦੋਂ ਔਰਤਾਂ ਟਰੱਕ ਚਲਾਉਂਦੀਆਂ ਨੇ ਮਨ ਖੁਸ਼ ਹੋ ਜਾਂਦਾ ਯਾਰ, ਐਡੀ ਵੱਡੀ ਮਸ਼ੀਨ ਨੂੰ ਚਲਾਉਣਾ, ਮੂਹਰੇ ਤੁਸੀਂ ਫਿਰ ਕਾਰ ਫਸਾ ਦਿੰਦੇ ਹੋ, ਫਿਰ ਕਹਿੰਦਾ ਉੱਪਰ ਚੜ੍ਹ ਗਈ, ਉੱਪਰ ਚੜ੍ਹਨਾ ਫਿਰ ਸਪੇਸ ਛੱਡਦੇ ਕਰੋ। ਦਵਿੰਦਰ ਸਿੰਘ ਪਵਾਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਾਲ ਮੋਰਗੇਜ ਵਾਲੀ ਪਰਸਨਲ ਮੋਰਗੇਜ ਸਲਿਊਸ਼ਨ ਲੈ ਕੇ ਆਉਂਦੇ ਤੁਹਾਡੇ ਵਾਸਤੇ, 6479883 1 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਬਿਲਕੁਲ 3 ਕੁ ਮਿੰਟ ਹੋਰ ਬਾਕੀ ਹਨ। ਸਟਾਰਲੇਨ ਪੇਂਟਿੰਗ, ਨਵ ਏਅਰ ਕੰਫਰਟ ਸੰਧੂ ਸਾਹਿਬ, ਐਲ ਪੀ ਰੂਹੀ ਵਾਲੇ ਢਿੱਲੋ ਵੀਡੀਓ, ਜਸਪਾਲ ਗੋਹਣੀਆਂ, ਰੈੱਡ ਰੋਜ਼ ਕਨਵੈਂਸ਼ਨ ਸੈਂਟਰ, ਬੀ ਕੇ ਟੈਕਸ ਐਂਡ ਅਕਾਊਂਟਿੰਗ, ਗ੍ਰੀਨ ਵੈਲੀ ਸੁਪਰ ਮਾਰਕੀਟ, ਆਪਣੇ ਸੁਰੇਸ਼ ਗੁਪਤਾ ਸਾਹਿਬ, ਸੀ ਡਬਲ ਸੀ ਇਮੀਗ੍ਰੇਸ਼ਨ ਵਾਲਿਆਂ ਦਾ ਧੰਨਵਾਦ। ਐਡ ਮਿਊਰਾ ਕ੍ਰੀਏਟਿਵ ਏਜੰਸੀ ਹੈਗੀ, ਸੋਸ਼ਲ ਮੀਡੀਆ ਮੈਨੇਜ ਕਰਦੇ ਆ ਐਡ ਮਿਊਰਾ ਵਾਲੇ। ਸੋਸ਼ਲ ਮੀਡੀਆ ਬੜਾ ਇੰਪੋਰਟੈਂਟ ਹੈਗਾ ਤੁਹਾਡੇ ਵਾਸਤੇ, ਨਹੀਂ ਹੈਗਾ ਬਣਾ ਲਵੋ। 2895000667 'ਤੇ ਗੱਲਬਾਤ ਕਰਨੀ। ਮਜੈਸਟਿਕ ਕਿਚਨ, ਅਲਫਾ ਟਰਾਂਸ, ਕੈਂਡਾ ਕੰਸੂਮਰ ਕੈਰਸੇ ਤੋਂ ਜਸਵੀਰ ਸਿੰਘ ਹੁੰਦਾ ਸਾਹਿਬ, ਮੈਂ ਇੱਕ ਕਾਲ ਲੈ ਲੈਂਦਾ। ਬਲਦੇਵ ਸਿੰਘ ਜੀ ਚੰਗੇ ਸ਼ਬਦ ਬੋਲਿਓ। ਬਲਦੇਵ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕੀ ਹਾਲ ਚਾਲ ਤੁਹਾਡਾ?
4: ਬੜਾ ਜ਼ੋਰ ਲੱਗਿਆ, ਮਸਾ ਮਿੱਤਰਾਂ ਮਿਲ ਲੈਣ।
0: ਕੀ ਕਰੇ, ਲਾਈਨਾਂ ਵਟਸਐਪ ਦੀਆਂ ਬਿਜ਼ੀ ਹਨ, ਆਉਣ ਵਾਲੇ ਦਿਨ ਵਿੱਚ ਹੋਰ ਲਾਈਨਾਂ ਮੈਂ ਲਾ ਦੇਣੀਆਂ, ਤਾਂ ਹੀ ਕਰਕੇ ਲਾਈਨ ਨਹੀਂ ਚੱਲੀ, ਤਾਂ ਮਾਫ਼ ਕਰ ਦੇਣਾ। ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਹੌਸ ਜਿੱਦਾਂ ਨਾ ਬਟਨ ਪ੍ਰੈਸ ਕਰਦੇ ਆ ਨਾ ਦੂਸਰੇ ਦਾ, ਐਲੋਵੇਟਰ ਦਾ, ਤੁਸੀਂ ਉੱਥੇ ਜਾ ਕੇ ਨਾ ਇੱਕ ਬਟਨ, ਇੱਕ ਮਸ਼ੀਨ ਖੜੀ ਹੋਗੀ, ਸਾਲ ਖੜਾ ਹੋਊਗਾ, ਬਟਨ ਪ੍ਰੈਸ ਕਰਕੇ ਦੇਖਿਓ, ਖੱਬੇ ਪਾਸੇ ਹੌਸਪੀਟਲ ਬਾਹਰ ਆ ਜਾਵੇਗਾ, ਇੱਦਾਂ ਨਾ ਬਾਹਰ ਥੱਲਿਓ ਅੰਡਰਗਰਾਊਂਡ ਬਣਾਉਣ ਲੱਗੇ ਹੋਏ।
4: ਅੰਡਰਗਰਾਊਂਡ ਬਣੀ ਜਾਂਦਾ, ਸਾਰਾ ਕੁਝ ਬਣੀ ਜਾਂਦਾ। ਬਾਕੀ ਮੈਨੂੰ ਨਾ ਨੰਬਰ ਚਾਹੀਦਾ ਬਾਈ, ਜਿਹੜੇ ਮਾਰ ਕਿੱਥੇ ਰਹਿੰਦੇ, ਮੈਨੂੰ ਮਾਰ ਨਹੀਂ ਮਿਲਿਆ ਅੱਜ ਤੱਕ।
0: ਕਿਹਨਾਂ ਦਾ?
4: ਮਾਰ ਨੀ ਕਹਿੰਦੇ, ਮਾਰ ਆਏ ਕਹਿੰਦੇ, ਮਾਰ ਆਏ ਕਹਿੰਦੇ, ਮਾਰ ਕਹਿੰਦੇ ਹਸਪੀਟਲ ਬਣ ਜੂ, ਮਾਰ ਕਹਿੰਦੇ ਮੋਰਗੇਜ ਵੱਧ ਜੂ, ਮਾਰ ਕਹਿੰਦੇ ਘਰ ਡਿੱਗ ਪਏ।
0: ਅੱਛਾ, ਨੰਬਰ ਜਿਹਾ ਦੇ ਦੇ। ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਵੀਕਐਂਡ, ਧੰਨਵਾਦ ਤੁਹਾਡਾ। ਦੇਖੋ ਜੀ, ਪਹਿਲੀ ਵਾਰੀ ਮੈਂ ਵੀ ਫੰਡ ਰੇਜ ਵਿੱਚ ਇਨਵੋਲਵ ਹੋਇਆ ਸਾਂ, ਪਹਿਲੀ ਵਾਰੀ ਮੈਂ ਕਦੇ ਫੰਡ ਨਹੀਂ ਇਕੱਠਾ ਕੀਤਾ, ਦੇਣਾ ਆਪਣੇ ਆਪ ਦੇ ਦੇਵੋ। ਮੈਂ ਤਾਂ ਫੂਡ ਬੈਂਕ ਦੇ ਵੀ ਅਗੇਂਸਟ ਹੈਗਾ ਆ, ਕੱਲ ਹੀ ਯਾਰ ਫੂਡ ਬੈਂਕ ਖੋਲ੍ਹੀ ਜਾਂਦੇ ਆ, ਬੜੇ ਖੁਸ਼ ਹੁੰਦੇ ਆ। ਕਿਸ ਗੱਲ ਤੋਂ ਪੈਸਾ ਮੰਗਦੇ ਸਾਡੇ ਕੋਲੋਂ? ਸਰਕਾਰਾਂ ਕੱਲੇ ਬੈਠੀਆਂ ਧੱਜੀਆਂ ਉਠਾਉਂਦੇ ਤੁਹਾਡੇ ਪੈਸੇ ਦੀ, ਕਿਹਾ ਕਰੋ ਉਹਨਾਂ ਨੂੰ, ਫੂਡ ਬੈਂਕ ਤਾਂ ਬੰਦ ਹੋਣੇ ਚਾਹੀਦੇ ਆ। ਸਾਨੂੰ ਇੰਨਾ ਫੂਡ ਯਾਰ ਕੰਮ ਜੋਬਸ ਲੈ ਕੇ ਦੇਵੋ, ਐਡਾ ਵੱਡਾ ਕੈਨੇਡਾ ਹੈਗਾ, 100-100 ਏਕੜ ਦੇ ਦਿਉ ਲੋਕਾਂ ਨੂੰ ਜਿਹੜੇ ਪੈਸੇ ਇਨਵੈਸਟ ਕਰਕੇ ਫਾਰਮਿੰਗ ਕਰਨਾ ਚਾਹੁੰਦੇ ਆ, ਦੇ ਦਿਉ ਫ੍ਰੀ ਵਿੱਚ ਦੇ ਦਿਉ, ਕਿਉਂ ਨਹੀਂ। ਕਿੱਦਾਂ ਨਹੀਂ ਸਬਜ਼ੀਆਂ ਇੱਥੇ ਇੱਥੇ ਬਣਨਗੀਆਂ, ਕਿੱਦਾਂ ਨਹੀਂ ਫਾਰਮ ਉੱਥੇ ਫਾਰਮਾਂ ਵਿੱਚ ਲੋਕ ਕੰਮ ਕਰਨਗੇ, ਕੁਝ ਤਾਂ ਕਰੋ ਲੀਡਰੋ। ਆ ਸੋ ਕਾਲ ਜਿਹਨਾਂ ਨੇ ਹੌਸਪੀਟਲ ਖੜਾ ਕਰਨਾ ਕਿੱਥੇ ਗਏ ਹੁਣ? ਛੁੱਟੀਆਂ 'ਤੇ ਹਨ, ਪੁੱਛ ਲਿਓ, ਸੱਦ ਲਿਓ ਇਹਨਾਂ ਨੂੰ, ਵੇਅਰ ਇਜ਼ ਦਰ ਹੌਸਪੀਟਲ। ਇੰਨਾ ਝੂਠ ਯਾਰ, ਇੰਨੀ ਡਿਲੇ ਕਿਸ ਗੱਲ ਤੋਂ? ਪਰ ਆ ਕੇ ਬੋਲੋ ਤਾਂ ਸਹੀ, ਕਿਸੇ ਵੀ ਰੇਡੀਓ ਸਟੇਸ਼ਨ 'ਤੇ ਨਹੀਂ ਆ ਕੇ ਬੋਲੇ ਵੀ ਆਪਾਂ ਕੱਲ੍ਹ ਹੀ ਡਿਲੇ ਹੈਗੇ ਆ। ਇੱਕ ਹੁਣ ਅਰਮੋਨਾ ਸੈਂਤੋਸ ਕਹਿਣ ਲੱਗ ਪਈ ਵੀ ਮੇਰੀ ਸਿਸਟਰ ਸੀ ਹੌਸਪੀਟਲ, ਹਾਲਵੇ ਵਿੱਚ ਉਹਨੂੰ ਟ੍ਰੀਟ ਕੀਤਾ। ਜੇ ਹਾਲਵੇ ਵਿੱਚ ਟ੍ਰੀਟ ਕੀਤਾ ਤਾਂ ਫਿਰ ਹੌਸਪੀਟਲ ਕਿੱਥੇ ਗਿਆ? ਜੇ ਲੋਕਾਂ ਨੇ ਪੈਸੇ ਇਕੱਠੇ ਕੀਤੇ ਬਾਰ ਬਾਰ, ਉਹ ਕਿੱਥੇ ਗਏ? ਵੀ ਨੀਡ ਐਨ ਆਨਸਰ, ਦੈਟਸ ਆਲ ਵੀ ਨੀਡ। ਹੋਰ ਨਾ ਕਿ ਤਾਂ ਤੁਹਾਨੂੰ ਇੱਕ ਕੇਸ ਚਲ ਜਾਵੇ ਸਿਟੀ ਨੂੰ, ਵਿੱਚੇ ਹੌਸਪੀਟਲ ਸਾਰਿਆਂ ਨੂੰ ਚਲ ਜਾਵੇ ਕੇਸ ਵੀ ਸਾਨੂੰ ਇਹਨਾਂ ਨੇ ਖਰਾਬ ਕੀਤਾ। ਮੈਂ ਪਾ ਦੇਵਾਂਗਾ ਤੁਹਾਡੇ ਅਗੇਂਸਟ, ਕਿਉਂਕਿ ਜਦੋਂ ਲੋਕਾਂ ਦਾ ਪੈਸਾ ਮਰ ਜਾਣਾ, ਆਈ ਡੋਂਟ ਲਾਈਕ ਇਟ। ਮਰੇ ਗਿਆ ਪੈਸਾ, ਉਹਨੂੰ ਛੋਟਾ ਹੌਸਪੀਟਲ ਖੜਾ ਨਹੀਂ ਹੋਇਆ, ਕੋਈ ਆ ਕੇ ਜਵਾਬ ਨਹੀਂ ਦੇ ਰਿਹਾ ਇਹਨਾਂ ਵਿੱਚੋਂ, ਨਾ ਕਰਿਆ ਕੋਈ ਇੱਧਰ ਕੰਮ। ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਵਾਲੇ 1136 ਮੈਸਨ ਬੁਲਵਾਰਡ 'ਤੇ ਹਨ, ਡਰਾਈਵ ਥਰੂ ਆਲ ਚੇਂਜ ਆ। ਡਾਇਮੰਡ ਟਰੱਕ ਪਾਰਟ ਚਾਹੀਦੇ ਹਨ, ਮਿਲਦੇ ਹਨ, ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ। ਪਾਰਟਸ ਲੈਣੇ ਹੋਣ, ਟਰੱਕਾਂ ਦੀ ਰਿਪੇਅਰ ਕਰਵਾਉਣੀ ਹੋਵੇ, ਬਲਕਾਰ ਜਾਂ ਸੁਰਜੀਤ ਨਾਲ 905-212-9 'ਤੇ ਗੱਲਬਾਤ ਕਰ ਰਹੀ ਹਾਂ। ਕੰਮ ਬੜੇ ਔਖੇ ਚੱਲ ਰਹੇ ਹਨ, ਕਹਿੰਦਾ ਕੰਸੂਮਰ ਕ੍ਰੈਡਿਟ ਅਸਿਸਟਰ ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਗੱਲਬਾਤ ਕਰ ਰਹੀ, ਤੁਹਾਡੀ ਮਦਦ ਕਰ ਦੇਣਗੇ, ਕਰਜ਼ਾ ਮਾਫ਼ ਕਰਕੇ ਦਿੰਦੇ ਹਨ। ਸੰਘਿਓ ਨਾ, ਡਰਿਓ ਨਾ, ਤੁਸੀਂ ਆਪਣਾ ਪਰਿਵਾਰ, ਆਪਣੇ ਪੈਸੇ ਤੁਸੀਂ ਸਾਂਭਣੇ ਆ, ਤੁਸੀਂ ਆਪਣੇ ਬਿੱਲ ਬੱਤੀਆਂ ਦੇਣੀ ਨਹੀਂ, ਚੱਲ ਦੇਰ ਹੋ ਰਿਹਾ, ਪਾਵਰ ਸੇਲ ਤੋਂ ਦੂਰ ਹੋ ਜਾਵੋ, ਕਲੈਕਸ਼ਨ ਕਾਲਾਂ ਤੋਂ ਦੂਰ ਹੋ ਜਾਵੋ, ਕਾਲ ਕਰ ਲਵੋ 416-500-2-3100। ਅਤੇ ਇਸ ਦੇ ਨਾਲ ਨਾਲ ਨਿਊ ਬੈਸਟ ਅਕਵੇਰੀਆ ਟਾਇਰ ਸੈਂਟਰ, ਕਟਾਰੀਆ ਟੂਰਸ ਐਂਡ ਟਰੈਵਲ, ਕਿਤੇ ਟਰੈਵਲ ਕਰਨਾ ਹੋਵੇ 905-678-1200। ਮਾਲਟਨ ਵਿੱਚ ਹਨ, ਏਅਰਪੋਰਟ ਰੋਡ 'ਤੇ ਹਨ, ਬਰੈਂਪਟਨ ਵਿੱਚ ਹਨ, ਅਤੇ 8:30 ਤੋਂ 11 ਵਜੇ ਤੱਕ ਖੁੱਲ੍ਹੇ ਰਹਿੰਦੇ ਕਟਾਰੀਆ ਟੂਰਸ ਐਂਡ ਟਰੈਵਲ, 905-678-1200। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ। ਕੁੱਤੇ ਬਿੱਲੀਆਂ ਦਾ ਛਿੱਟ ਚੱਕ ਲੈਂਦੇ ਨਾ, ਤਾਂ ਮਾਂ ਪਿਓ ਦੀ ਕਦੇ ਲੱਤਾਂ ਵੀ ਘੁੱਟ ਕੇ ਦੇਖ ਲਿਆ ਕਰੋ, ਪੁੱਛ ਲਿਆ ਕਰੋ ਕੀ ਹਾਲ ਚਾਲ ਆ, ਕਰਿਆ ਕਰੋ ਯਾਰ। ਰੱਬ ਤੁਹਾਡੇ ਘਰ ਵਾਸਤੇ, ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਤੋ ਮੇਰੇ ਨਾਲ ਤੁਸੀਂ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਬਾਅਦ ਵਿੱਚ ਕਰ ਸਕਦੇ ਹੋ, ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ, ਮੈਂ ਦੱਸ ਦੇਵਾਂ, ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਮੇਰਾ ਇੱਧਰ ਕੰਪਿਊਟਰ ਵੀ ਫ੍ਰੀਜ਼ ਹੋ ਗਿਆ, ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। 416-451-2222 ਮੇਰਾ ਨੰਬਰ ਹੈਗਾ, ਬਾਅਦ ਦਾ ਕਦੇ ਵੀ ਗੱਲਬਾਤ ਕਰਨੀ ਹੋਵੇ ਤੁਸੀਂ ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰ ਸਕਦੇ ਹੋ, ਮੈਂ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰੂੰਗਾ। ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ, ਗੁੱਡ ਬਾਏ।

0: Another Dawn clean with the Dawn Ducks.
1: Whoa, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Solely theirs, and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
6: ਸੱਚ ਕਿਹੋ ਜਿਹਾ ਹੁੰਦਾ
7: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
8: ਮਿੱਟੀ ਚੁਗਦੀ ਫਸਲ ਸੱਚ ਹੈ
7: ਖਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

0: सतगुर होए दयाल ते सरदा पूरी है, सतगुर होए दयाल न कभू झूरी है, सतगुर होए दयाल ता दुख ना जानिए, सतगुर होए दयाल ता हर रंग माणिए। अकाल पुरख के दिते हुए सारे रंगों नूं माणदे हुए जुड़ चुके जी एक बार फिर एक खूबसूरत सवेर चढ़दी कला वाली सवेर दे विच खूबसूरत रेडियो प्रोग्राम पंजाबी लहरां लैके मैं थोड़ा अपना मेज़बान प्रभ संधु मेरे नाल पंजाब दी धरती तो निरपक्ष निडर आवाज़ दे मालक रमेश अशारपुर जी जुड़ चुके ने। पंजाबी लहरां सुनने वाले सारे श्रोतों नूं प्यार भरी सत श्री अकाल आदाब एंड नमस्कार। स्टूडियो की घड़ी के मुताबिक 7:02 हो चुके हैं जी। थोड़ा साड़ा साथ हुण तों लैके 8 बजे तक बनया रहना है। सो थोड़ियां कॉल्स रमेश हुशियारपुर जी दीआं खबरां दे नाल शुरुआत करदे हां जी। सब तों पहलां स्वागत करदे हां रमेश जी हुणां दा पंजाब दी धरती तों तरकालां दी शाम दी सति श्री अकाल ते साडे वल्लों प्यार भरी निघी सति श्री अकाल सवेर दी गुड मॉर्निंग। सति श्री अकाल रमेश जी, की हाल चाल जी?
1: बंधु साहब शुक्रिया मेहरबानी ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਪੰਜਾਬ ਦੀ ਗੱਲ ਕਰਾਂਗੇ, ਪੰਜਾਬ ਦੀਆਂ ਖਬਰਾਂ ਦੀ ਗੱਲ ਕਰਾਂਗੇ ਅਤੇ ਆਪਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਹੀ ਖਬਰਾਂ ਤੋਂ ਸ਼ੁਰੂਆਤ ਕਰਾਂਗੇ। ਸੋ ਨਾਲ ਦੀ ਨਾਲ ਸ਼ੁਰੂਆਤ ਤੋਂ ਪਹਿਲਾਂ ਦੱਸ ਦਈਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੋਨਾ ਮਹਿੰਗੀ ਜੀ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਮੋਨਾ ਜੀ ਨੂੰ ਕਾਲ ਕਰਨੀ ਆ ਔਰ ਆਪਣੀਆਂ ਬੱਚਿਆਂ ਦੀ ਇੰਸ਼ੋਰੈਂਸ, ਬੱਚਿਆਂ ਦੇ ਭਵਿੱਖ ਵਾਸਤੇ ਜੇ ਤੁਸੀਂ ਕੋਈ ਵੀ ਪਲਾਨਿੰਗ ਕਰਨਾ ਚਾਹੁੰਦੇ ਹੋ ਬੱਚਿਆਂ ਦੇ ਫਿਊਚਰ ਵਾਸਤੇ, ਜ਼ਰੂਰ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਲੈਣਾ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰਨੇ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫਾਰ ਯੂ ਤੋਂ।
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫਾਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
0: ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਖਬਰਾਂ ਤੋਂ ਖਬਰਾਂ ਲੈ ਕੇ ਜੁੜ ਚੁੱਕੇ ਨੇ। ਸੋ ਪੰਜਾਬੀ ਲਹਿਰਾਂ ਸੁਣਨ ਵਾਲੇ ਸਾਰੇ ਸੂਤਰੋਂ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ। ਜਿੱਦਾਂ ਪੰਜਾਬ ਦੀ ਗੱਲ ਕੀਤੀ, ਪੰਜਾਬ ਦੀਆਂ ਖਬਰਾਂ ਦੀ, ਤਾਂ ਕਾਕਰੇਚ ਜਨਤਾ ਪਾਰਟੀ ਰਮੇਸ਼ ਜੀ ਕਹਿੰਦੇ ਪੰਜਾਬ ਦੇ ਵਿੱਚ ਦਸਤਕ ਦੇਣ ਲੱਗੀ ਆ, ਪੰਜਾਬ 'ਚ ਉਹਦੀ ਐਂਟਰੀ ਹੋਣ ਲੱਗੀ ਆ, ਸਿੱਧੀ ਦਿੱਲੀ ਤੋਂ ਬਾਅਦ ਪੰਜਾਬ, ਇਹ ਕਿਉਂ, ਭਾਰਤ ਦਾ ਹੋਰ ਕੋਈ ਸਟੇਟ ਕਿਉਂ ਨਹੀਂ, ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ।
1: ਬੰਦੂ ਸਾਹਿਬ, ਗੱਲ ਬੜੀ ਸਾਫ਼ ਅਤੇ ਸਪੱਸ਼ਟ ਹੈ। ਕਾਕਰੋਚ ਜਨਤਾ ਪਾਰਟੀ ਭਾਵਾਂ ਕਿ ਸੋਸ਼ਲ ਮੀਡੀਆ 'ਤੇ ਬਣੀ ਇੱਕ ਪਾਰਟੀ ਹੈ, ਪਰੰਤੂ ਜਿਸ ਢੰਗ ਦੇ ਨਾਲ ਉਸ ਪਾਰਟੀ ਦੀ ਐਂਟਰੀ ਹੋਈ, ਜਿਸ ਢੰਗ ਦੇ ਨਾਲ ਉਸ ਪਾਰਟੀ ਦਾ ਸੰਸਥਾਪਕ ਵਿਦੇਸ਼ ਦੀ ਤੋਂ ਵਾਪਸ ਆਪਣੇ ਮੁਲਕ ਭਾਰਤ ਆਇਆ, ਅਤੇ ਜਿਸ ਢੰਗ ਦੇ ਨਾਲ ਉਸਨੇ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ, ਜਿਹੋ ਜਿਹੇ ਸ਼ਬਦਾਂ ਦਾ ਪ੍ਰਗਟਾਵਾ, ਜਿਹੋ ਜਿਹੀ ਮੰਗ ਹੈ, ਜੋ ਕੁਛ ਹੁਣ ਤੱਕ ਸਨੈਰੀਓ ਇਸ ਪਾਰਟੀ ਵਾਲੇ ਪਾਸਿਓਂ ਨਜ਼ਰ ਆਇਆ, ਉਹ ਬੜੀ ਸਿੱਧੀ ਪੱਧਰੀ ਗੱਲ ਹੈ ਕਿ ਸਾਰਾ ਕੁਛ ਇੱਕ ਸਿਆਸੀ ਪਾਰਟੀ ਦੀ ਤਰਜ਼ ਤੇ ਹੋ ਰਿਹਾ ਹੈ। ਅਸੀਂ NGO ਤੱਕ ਸੀਮਤ ਨਹੀਂ ਗੱਲ ਰੱਖ ਸਕਦੇ, NGO ਦਾ ਢੰਗ ਹੋਰ ਹੁੰਦਾ। ਜੋ ਕੁਛ ਕਾਕਰੋਚ ਜਨਤਾ ਪਾਰਟੀ ਦਾ ਹੁਣ ਤੱਕ ਮੂੰਹ ਮਹਾਂਦਰਾ ਸਾਹਮਣੇ ਆਇਆ, ਉਹ ਇੱਕ ਸਿਆਸੀ ਪਾਰਟੀ ਵਰਗਾ ਹੈ। ਜਦੋਂ ਸਿਆਸੀ ਪਾਰਟੀ ਵਰਗਾ ਹੈ, ਭਾਵਾਂ ਕਿ ਹੁਣ ਤੱਕ ਦੀ ਮੰਗ ਕੇਵਲ ਤੇ ਕੇਵਲ ਇੱਕੋ ਮੰਗ ਹੈ, ਦੂਸਰਾ ਏਜੰਡਾ ਪਾਰਟੀ ਨੇ ਕੋਈ ਵੀ ਅਜੇ ਜਨਤਕ ਨਹੀਂ ਕੀਤਾ, ਇੱਕੋ ਇੱਕ ਮੰਗ ਹੈ ਕਿ ਜਿਹੜੇ ਕੇਂਦਰ ਵਾਲੇ ਵਿਦਿਆ ਮੰਤਰੀ ਹੈ ਧਰਮਿੰਦਰ ਪ੍ਰਧਾਨ, ਉਹਦਾ ਅਸਤੀਫਾ ਚਾਹੀਦਾ, ਇਹ ਤੋਂ ਹੇਠਾਂ ਸਾਨੂੰ ਕੁਛ ਪ੍ਰਵਾਨ ਨਹੀਂ। ਹੁਣ ਉਹ ਤੋਂ ਇਲਾਵਾ ਤੇ ਏਜੰਡਾ ਭਾਵਾਂ ਉਹਨਾਂ ਨੇ ਖੁੱਲ੍ਹ ਕੇ ਨਹੀਂ ਦੱਸਿਆ। ਹੁਣ ਪੰਜਾਬ ਦੀ ਤੁਸੀਂ ਐਂਟਰੀ ਦਾ ਜ਼ਿਕਰ ਕੀਤਾ ਸੰਧੂ ਸਾਹਿਬ, ਜਦੋਂ ਅਸੀਂ ਕੱਲ੍ਹ ਇਸ ਵੇਲੇ ਸਾਂਝ ਪਾ ਰਹੇ ਹੋਵਾਂਗੇ, ਮੈਨੂੰ ਲੱਗਦਾ ਕਿ ਉਸ ਵੇਲੇ ਤੱਕ ਕਾਕਰੋਚ ਜਨਤਾ ਪਾਰਟੀ ਪੰਜਾਬ ਦੇ ਵਿੱਚ ਇੱਕ ਵੱਡਾ ਇਕੱਠ ਕਰ ਰਹੀ ਹੋਵੇਗੀ, ਇੱਕ ਇਕੱਠ ਨੂੰ ਅਭਿਜੀਤ ਦਿਪਕੇ ਸੰਬੋਧਨ ਕਰ ਰਹੇ ਹੋਣਗੇ, ਕਿਉਂਕਿ ਅਭਿਜੀਤ ਦਿਪਕੇ ਜਿਹੜੇ ਇਸ ਪਾਰਟੀ ਦੇ ਸੰਸਥਾਪਕ ਹੈ ਜਾਂ ਸੋਸ਼ਲ ਮੀਡੀਆ ਤੇ ਇਸ ਪਾਰਟੀ ਨੂੰ ਬਣਾਉਣ ਵਾਲੇ ਨੇ, ਉਹਨਾਂ ਨੇ ਅੱਜ ਗੱਲ ਕਹਿ ਦਿੱਤੀ ਹੈ ਕਿ ਕੱਲ ਉਹ ਪੰਜਾਬ ਆ ਰਹੇ ਹੈ। ਪੰਜਾਬ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਚੁਣਿਆ, ਸਮਾਂ ਸ਼ਾਮ 4 ਵਜੇ ਦਾ ਨਿਰਧਾਰਿਤ ਕੀਤਾ ਹੈ। ਗੋਲਡਨ ਗੇਟ ਅੰਮ੍ਰਿਤਸਰ ਦਾ ਮੁੱਖ ਦੁਆਰ, ਉੱਥੇ ਉਹਨਾਂ ਨੇ ਆਪਣੇ ਹਮਦਰਦਾਂ ਨੂੰ, ਸਮਰਥਕਾਂ ਨੂੰ, ਜਾਂ ਹੋਰ ਜੇ ਆਪਾਂ ਸ਼ਬਦਾਂ ਦਾ ਪ੍ਰਯੋਗ ਕਰਨਾ ਹੋਵੇ ਕਿ ਜਿਹੜੇ ਉਹਨਾਂ ਦੀ ਪਾਰਟੀ ਦੇ ਕਾਕਰੋਚ ਹੈ, ਉਹਨਾਂ ਕਾਕਰੋਚ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਜਿਹੜੀ ਗੱਲ ਪੰਜਾਬ ਵਾਲੀ ਉਹ ਗੱਲ ਬੜੀ ਸਾਫ ਹੈ ਸੰਧੂ ਸਾਹਿਬ ਕਿ ਪੰਜਾਬ ਦੇ ਵਿੱਚ 227 ਵੋਟਾਂ ਨੇ। ਭਾਰਤ ਦੇ ਵਿੱਚ ਟਾਵਾਂ ਟਾਵਾਂ ਸੂਬਾ ਹੀ ਹੈ ਜਿੱਥੇ ਕੋਈ ਵੋਟਾਂ 227 ਚ ਪੈਣੀਆਂ, ਬਾਕੀ ਨਹੀਂ ਹੈ ਕਿਤੇ ਵੀ। ਹੁਣ 227 ਦੀਆਂ ਵੋਟਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਿਆਸਤ ਦੀ ਗੱਲ ਕਰਦੇ ਹਾਂ, ਮੈਂ ਹੁਣੇ ਕਹਿ ਕੇ ਹਟਿਆ ਕਿ ਇੱਕ ਸਿਆਸੀ ਪਾਰਟੀ ਦੀ ਤਰਜ਼ ਤੇ ਇਹ ਪਾਰਟੀ ਵਿੱਚ ਰਹੀ ਹੈ, ਫਿਰ ਇਸ ਕਰਕੇ ਪੰਜਾਬ ਆਉਣਾ ਸੁਭਾਵਿਕ ਹੀ ਸੀਗਾ। ਹਾਲਾਂਕਿ ਅੱਜ ਤੋਂ ਪਿੱਛੇ ਚਲੇ ਜਾਈਏ, ਦਿੱਲੀ ਦੀਆਂ ਗੱਲਾਂ ਹੋ ਰਹੀਆਂ ਸੀ, ਪੂਨੇ ਦੀਆਂ ਗੱਲਾਂ ਹੋਈਆਂ, ਦੇਸ਼ ਵਿਆਪੀ ਅੰਦੋਲਨ ਦੀ ਗੱਲ ਵੀ ਇਸ ਪਾਰਟੀ ਨੇ ਕੀਤੀ। 20 ਤਰੀਕ ਨੂੰ ਜੰਤਰ ਮੰਤਰ ਵਿੱਚ ਵੱਡੇ ਅੰਦੋਲਨ ਦਾ ਐਲਾਨ ਕੀਤਾ ਹੋਇਆ ਕਿ ਪੱਕਾ ਮੋਰਚਾ ਲਾਵਾਂਗੇ, ਉਹ ਵੀ ਜੰਤਰ ਮੰਤਰ ਦੇ ਵਿੱਚ। ਪੰਜਾਬ ਦਾ ਨਾਮ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ। ਹੈਰਾਨੀ ਜ਼ਰੂਰ ਸੀ ਕਿ ਜੇ ਸਿਆਸੀ ਪਾਰਟੀ ਹੈ ਤਾਂ ਫਿਰ ਪੰਜਾਬ ਦੀ ਗੱਲ ਕਿਉਂ ਨਹੀਂ, ਕਿਉਂਕਿ ਵੋਟਾਂ ਤੇ ਪੰਜਾਬ ਵਿੱਚ ਹੈ ਸਭ ਤੋਂ ਪਹਿਲਾਂ 227 ਦੇ ਵਿੱਚ। ਸੋ ਹੁਣ ਉਹ ਹੈਰਾਨੀ ਵੀ ਦੂਰ ਹੋ ਗਈ ਆ ਤੇ ਤਿਆਰੀ ਵੀ ਉਹਨਾਂ ਨੇ ਕਰ ਲਈ ਆ। ਸੋ ਕੱਲ੍ਹ ਜਦੋਂ ਇਸ ਵੇਲੇ ਸੰਧੂ ਸਾਹਿਬ ਅਸੀਂ ਸਾਂਝ ਪਾਵਾਂਗੇ, ਉਸ ਵੇਲੇ ਦੇਖਦੇ ਹਾਂ ਕਿ ਕਾਂਗਰਸ ਜਨਤਾ ਪਾਰਟੀ ਕੀ ਕੁਝ ਆ ਕੇ ਪੰਜਾਬ ਚ ਗੱਲਾਂ ਕਰਦੀ ਹੈ, ਕਿਹੜਾ ਕਿਹੜਾ ਲੀਡਰ ਉੱਥੋਂ ਬੋਲਦਾ ਹੈ, ਕਿਹੋ ਜਿਹੇ ਪ੍ਰਬੰਧ ਹੁੰਦੇ ਨੇ, ਪੰਜਾਬ ਵਾਲੇ ਪਾਸਿਓਂ ਕਿਹੜੇ ਚਿਹਰੇ ਉੱਥੇ ਮੁੱਖ ਤੌਰ ਤੇ ਸ਼ਿਰਕਤ ਕਰਦੇ ਨੇ, ਕੀ ਕੇਵਲ ਤੇ ਕੇਵਲ ਇੱਕ ਸਧਾਰਨ ਆਮ ਲੋਕ ਪਹੁੰਚਦੇ ਆ ਜਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨਾਰਾਜ਼ ਲੀਡਰ ਵੀ ਪਹੁੰਚਦੇ ਆ ਜਾਂ ਹੋਰ ਕਿਹੜੇ ਪੰਜਾਬ ਦੇ ਨਾਮੀ ਚਿਹਰੇ ਪਹੁੰਚਦੇ ਆ, ਇਹ ਕੱਲ੍ਹ ਸਥਿਤੀ ਸਾਫ਼ ਹੋਵੇਗੀ। ਤੇ ਕੱਲ੍ਹ ਵੇਖਦੇ ਹਾਂ ਅੰਮ੍ਰਿਤਸਰ ਦਾ ਗੋਲਡਨ ਗੇਟ ਤੇ 13 ਤਰੀਕ ਹੈ ਜਦੋਂ ਕਾਂਗਰਸ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਐਂਟਰੀ ਕਰਨੀ ਹੈ।
0: ਜੀ ਬਿਲਕੁਲ, ਔਰ ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, ਟੈਂਟ ਦੀਆਂ ਸੇਵਾਵਾਂ ਦਿੰਦੇ ਨੇ ਆਊਟਡੋਰ ਵਾਸਤੇ, ਤੁਹਾਨੂੰ ਛੋਟੇ ਵੱਡੇ ਕਿਸੇ ਵੀ ਸਾਈਜ਼ ਦੇ ਟੈਂਟ, ਤੁਸੀਂ ਆਊਟਡੋਰ ਕੋਈ ਵੀ ਈਵੈਂਟ ਕਰਨਾ, ਵਿਆਹ ਕਰਨਾ, ਸ਼ਾਦੀ ਕਰਨੀ ਆ, ਤੁਸੀਂ ਮੈਰਿਜ ਦੇ ਕੋਈ ਹੋਰ ਫੰਕਸ਼ਨ ਕਰਨੇ ਆ, ਮਹਿੰਦੀ ਕਰਨੀ ਆ, ਰਸਮ ਬਾਹਰ ਆਊਟਡੋਰ ਦੀਆਂ ਸੇਵਾਵਾਂ ਦੇ ਲਈ, ਕੋਈ ਰਿਲੀਜੀਅਸ ਈਵੈਂਟ ਕਰਨ ਜਾ ਰਹੇ ਹੋ, ਕਿਸੇ ਵੀ ਤਰ੍ਹਾਂ ਦੀ ਸੇਵਾਵਾਂ ਦੇ ਲਈ ਟੈਂਟ ਤੁਹਾਡੇ ਵਾਸਤੇ ਬਿਲਕੁਲ ਤਿਆਰ ਬਰ ਤਿਆਰ, ਮੱਲੀ ਟੈਂਟ ਸਰਵਿਸ 647-999-2569 ਮੱਲੀ ਟੈਂਟ ਸਰਵਿਸਿਸ। ਔਰ ਜਿੱਥੇ ਆਪਾਂ ਲਗਾਤਾਰ ਮੈਸੇਜ ਦਿੰਦੇ ਆ ਰਹੇ ਹਾਂ, ਅੱਜ ਪੰਜਾਬੀ ਲਹਿਰ ਦੀ ਟੀਮ 294 ਵਾਕਰ ਡਰਾਈਵ 'ਤੇ ਪੁੱਜੂਗੀ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ ਲਾਈਵ ਔਨ ਲੋਕੇਸ਼ਨ ਕੀਤਾ ਜਾਊਗਾ। ਔਰ ਮੈਂ ਦੱਸ ਦਿਆਂ ਕਿ ਇਸ ਵਾਰ ਕੁਛ ਨਵਾਂ ਧਮਾਕਾ ਗ੍ਰੈਂਡ ਹੋਮ ਫਰਨੀਚਰ ਕਰਨ ਜਾ ਰਿਹਾ। ਤੁਸੀਂ ਸੁਣਿਆ ਹੋਣਾ ਕਿ ਭਾਈ ਵਨ ਗੈੱਟ ਬਾਏ ਵਨ ਗੈੱਟ ਫਰੀ ਛੋਟੀਆਂ ਆਈਟਮਾਂ ਤਾਂ ਮਿਲ ਜਾਂਦੀਆਂ, ਤੁਸੀਂ ਜੂਸ ਵੀ ਪੀ ਲੈਂਦੇ ਹੋ ਵਨ ਬਾਏ ਵਨ ਗੈੱਟ ਫਰੀ, ਤੁਸੀਂ ਕੁਲਚੇ ਛੋਲੇ ਵੀ ਖਾ ਲਓਗੇ, ਤੁਸੀਂ ਛੋਟੀਆਂ ਮੋਟੀਆਂ ਫੂਡਸ ਦੀ ਆਈਟਮ ਲੈ ਲਓਗੇ। ਪਰ ਤੁਸੀਂ ਕਦੀ ਸੁਣਿਆ ਕਿ ਤੁਸੀਂ ਇੱਕ ਬੈੱਡਰੂਮ ਸੈੱਟ ਲੈਣ ਜਾਓ ਅਤੇ ਨਾਲ ਇੱਕ ਪੂਰੇ ਦਾ ਪੂਰਾ ਬੈੱਡਰੂਮ ਸੈੱਟ ਹੀ ਫਰੀ ਮਿਲ ਗਿਆ ਹੋਵੇ, ਤੁਸੀਂ ਲੈਣ ਜਾਓ ਇੱਕ ਮੈਟਰਸ ਸੌਣ ਦੇ ਲਈ ਨਾਲ ਇੱਕ ਮੈਟਰਸ ਨਾਲ ਫਰੀ ਮਿਲ ਗਿਆ ਹੋਵੇ, ਸਬਜ਼ੀ ਦੇ ਨਾਲ ਧਨੀਆ ਦਾ ਸੁਣਿਆ, ਪਰ ਸਬਜ਼ੀ ਦੇ ਨਾਲ ਸਬਜ਼ੀ ਕਦੀ ਫਰੀ ਸੁਣੀ ਆ? ਕਦੇ ਨਹੀਂ। ਸੋ ਇਸ ਵਾਰ ਵੀ ਗ੍ਰੈਂਡ ਹੋਮ ਫਰਨੀਚਰ ਕਮਾਲ ਕਰਨ ਜਾ ਰਿਹਾ। ਤੁਸੀਂ ਦੋ ਭਰਾਵਾਂ ਨੇ ਰਲ ਕੇ ਆਉਣਾ, ਘਰ ਲਏ ਹੋਏ ਆ, ਤੁਸੀਂ ਭੈਣਾਂ ਨਾਲ ਲੈ ਕੇ ਆ ਜਾਓ, ਤੁਸੀਂ ਆਪਣੇ ਦੋਸਤ ਮਿੱਤਰ ਸਹੇਲੀਆਂ ਨੂੰ ਨਾਲ ਲੈ ਕੇ ਆ ਜਾਓ, ਅੱਧੇ ਅੱਧੇ ਪੈਸੇ ਪੈ ਕੇ ਲੈ ਕੇ ਆਓ। ਮੈਂ ਤੁਹਾਨੂੰ ਆਪ ਹੀ ਵਿੱਚੋਂ ਦੀ ਨਾ ਅੰਦਰਲੀ ਗੱਲ ਦੱਸਦਾ, ਅੱਧੇ ਅੱਧੇ ਪੈਸੇ ਪਾ ਕੇ ਲੈ ਆਓ, ਘਰ ਦਾ ਫਰਨੀਚਰ ਲੈਣਾ, ਇੱਕ ਨੇ ਲੈਣਾ ਦੂਜੇ ਦਾ ਬਿਲਕੁਲ ਫਰੀ। ਬਾਈ ਜੀ ਆ ਗਏ ਨੇ ਸਾਡੇ ਨਾਲ, ਸੁੱਖ ਬਾਈ ਜੀ ਲਾਈਨ 'ਤੇ, ਬਾਕੀ ਦੀ ਗੱਲ ਇਹਨਾਂ ਤੋਂ ਪੁੱਛ ਲੈਂਦੇ ਹਾਂ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
5: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਪਰਿਵਾਰ ਜਿੰਨੇ ਵੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਨੇ ਇਸ ਵੀਕਐਂਡ ਦੇ ਉੱਪਰ, ਤਾਂ ਨਵੇਕਲੇ ਕਿਸਮ ਦੀ ਜਿਹੜੀ ਸੇਲ ਲੱਗਣ ਜਾ ਰਹੀ ਹੈ ਕਿ ਵੱਖਰੇ ਕਿਸਮ ਦੀ ਸੇਲ ਲਾਉਣ ਜਾ ਰਹੇ ਹਾਂ, ਬਾਏ ਵਨ ਗੈੱਟ ਵਨ ਫਰੀ, ਚਾਹੇ ਬੈਡਰੂਮ ਸੈੱਟ ਲੈਣਾ ਤੇ ਬੈਡਰੂਮ ਸੈੱਟ ਫਰੀ, ਸੋਫਾ ਲੈਣਾ ਤਾਂ ਸੋਫਾ ਫਰੀ, ਡਾਇਨਿੰਗ ਟੇਬਲ ਲੈਣਾ ਤੇ ਨਾਲ ਡਾਇਨਿੰਗ ਟੇਬਲ ਫਰੀ, ਕੋਈ ਵੀ ਚੀਜ਼ ਬਾਏ ਕਰਦੇ ਹੋ ਬਾਏ ਵਨ ਗੈੱਟ ਵਨ ਫਰੀ, ਤੇ ਗਰੰਟੀ ਆ ਲੋਐਸਟ ਪ੍ਰਾਈਸ ਤੇ ਬਾਏ ਵਨ ਗੈੱਟ ਵਨ ਫਰੀ ਮਿਲਣਾ। ਤੇ ਨਾਲ ਦੀ ਨਾਲ ਮੈਂ ਡੀਲ ਦੇ ਰਹਿੰਦਾ ਪਰਿਵਾਰਾਂ ਨੂੰ, ਇਹ ਲੱਗੇ ਨਾ ਕਿਤੇ ਵੀ ਪ੍ਰਾਈਸ ਜ਼ਿਆਦਾ ਹੋਊਗੀ ਤਾਂ ਬਾਏ ਵਨ ਗੈੱਟ ਵਨ ਫਰੀ, ਨਹੀਂ, ਪ੍ਰਾਈਸ ਲੋਐਸਟ ਹੁੰਦੀ ਹਮੇਸ਼ਾ ਗ੍ਰੈਂਡ ਫਰਨੀਚਰ ਦੀ। ਸੋ ਕੁਈਨ ਸਾਈਜ਼ ਦਾ ਮੈਟਰਸ ਜਿਹਦੀ ਰੈਗੂਲਰ ਕੀਮਤ $600 ਸੀ, $199 ਦੇ ਵਿੱਚ ਕੁਈਨ ਸਾਈਜ਼ ਦਾ ਮੈਟਰਸ $199 ਦਾ, ਇੱਕ ਬਾਏ ਕਰ ਲਓ ਤੇ ਦੂਜਾ ਫਰੀ, $199 ਦੇ ਵਿੱਚ ਤੁਸੀਂ ਦੋ ਮੈਟਰਸ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਡੀਲਾਂ ਨੇ, ਬਾਏ ਵਨ ਗੈੱਟ ਵਨ ਫਰੀ, ਕੋਈ ਵੀ ਫਰਨੀਚਰ ਦੀ ਬਾਈ ਕਰਨੀ ਇੱਕ ਚੀਜ਼ ਬਾਏ ਕਰ ਲਓ ਤੇ ਦੂਜੀ ਫਰੀ।

0: ਪੰਜਾਬੀ ਲਰਨ ਦੀ ਟੀਮ ਵੀ ਪਹੁੰਚ ਰਹੀ ਹੈ, ਸਾਨੂੰ ਵੀ ਮਿਲਿਓ, ਗੱਲਾਂ ਬਾਤਾਂ ਕਰਾਂਗੇ ਨਾਲ ਤੁਹਾਨੂੰ। ਵਨ ਗੈਟ ਬਾਏ ਵਨ, ਬਾਏ ਵਨ ਦੇ ਨਾਲ ਇੱਕ ਬਿਲਕੁਲ ਫ੍ਰੀ। ਤੁਸੀਂ ਜੋ ਵੀ ਕੁਛ ਬਾਏ ਕਰਨਾ, ਜਿੱਦਾਂ ਦਾ ਵੀ ਫਰਨੀਚਰ ਬਾਏ ਕਰਨ ਜਾ ਰਹੇ ਹੋ, ਤੁਸੀਂ ਬਾਏ ਵੈਨ ਗੈਟ ਵਨ ਬਿਲਕੁਲ ਫ੍ਰੀ। ਅੱਜ ਐਸੀ ਇਹ ਪੂਰਾ ਵੀਕਐਂਡ ਹੀ ਸੇਲਾਂ ਚੱਲਣੀਆਂ ਆ, ਸੋ ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ ਆ। ਸੋ ਨਾਲ ਦੀ ਨਾਲ 905-673-3337 ਸਟੂਡੀਓ ਦੇਖੋ, ਇੱਕ ਨੰਬਰ ਹੈ 905-673-3337 ਤੇ ਗੱਲਾਂ ਬਾਤਾਂ ਹੋਣਗੀਆਂ।
1: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਸੋ ਬਿਲਕੁਲ ਜੀ, ਅਗਲੀ ਖਬਰ ਵੱਲ ਚੱਲਦੇ ਹਾਂ, ਜਿੱਥੇ ਪਿਛਲੇ ਦਿਨੀ ਮਹਿੰਗਾਈ ਨੇ ਨੱਕ ਦੇ ਵਿੱਚ ਦਮ ਕੀਤਾ। ਲਗਾਤਾਰ ਭਾਰਤ ਦੇ ਵਿੱਚ ਮਹਿੰਗਾਈਆਂ ਵੱਧ ਰਹੀਆਂ, ਪਰ ਹੁਣ ਇੱਕ ਮਹਿੰਗਾਈ ਦੀ ਦਰ ਉਸ ਚੀਜ਼ 'ਤੇ ਆ ਗਈ ਹੈ ਜਿੱਥੇ ਸਾਡਾ ਬਿਲਕੁਲ ਨਹੀਂ ਸਰਦਾ। ਸਰਦਾ ਤਾਂ ਵੈਸੇ ਕਿਸੇ ਚੀਜ਼ ਵੱਲੋਂ ਵੀ ਨਹੀਂ ਆ, ਪਰ ਹੁਣ ਦਵਾਈਆਂ 'ਤੇ ਕਹਿੰਦੇ ਬਹੁਤ ਭਾਰੀ ਵਾਧਾ ਹੋਣ ਜਾ ਰਿਹਾ ਆ ਜਾਂ ਹੋ ਗਿਆ ਆ ਭਾਰਤ ਦੇ ਵਿੱਚ ਮੈਡੀਸਿਨ ਦੇ ਉੱਪਰ, ਦਵਾਈਆਂ ਦੇ ਉੱਪਰ। ਇਹ ਰਮੇਸ਼ ਜੀ ਕੀ ਖਬਰ ਆ, ਕਿਉਂ ਦਵਾਈਆਂ ਦੇ ਉੱਪਰ ਇੰਨਾ ਵਾਧਾ ਵਧਣ ਜਾ ਰਿਹਾ?
2: ਬੰਧੂ ਸਾਹਿਬ, ਇੱਕੋ ਇੱਕ ਤਰਕ ਅੱਜ ਦੇ ਸਮੇਂ ਸਰਕਾਰਾਂ ਦਿੰਦੀਆਂ, ਉਹ ਤਰਕ ਇਹੀ ਹੈ ਕਿ ਜੀ ਸੰਸਾਰ ਵਿਆਪੀ ਹਾਲਾਤ ਚਿੰਤਾਜਨਕ ਹੈ, ਮਿਡਲ ਈਸਟ ਵਿੱਚ ਜੰਗ ਲੱਗੀ ਹੈ, ਹੋਰਮਜ ਸਟੇਟ ਬੰਦ ਪਿਆ ਆ, ਬੰਬ ਡਿੱਗ ਰਹੇ ਆ, ਧਮਾਕੇ ਹੋ ਰਹੇ ਆ, ਸਪਲਾਈ ਰੁਕੀ ਹੈ, ਆਦਾਨ ਪ੍ਰਦਾਨ ਰੁਕਿਆ, ਇਹੀ ਤਰਕ ਹੈ ਹੁਣ ਤੱਕ ਤਾਂ ਸਰਕਾਰਾਂ ਵੱਲੋਂ, ਚਾਹੇ ਗੱਲ ਉਹ ਤੇਲ ਦੀਆਂ ਕੀਮਤਾਂ ਦੀ ਹੈ, ਚਾਹੇ ਗੈਸ ਦੀਆਂ ਕੀਮਤਾਂ ਦੀ ਹੈ, ਚਾਹੇ ਹੋਰ ਕੁਛ ਸਮੱਗਰੀ ਜਿਹਦੇ ਵਿੱਚ ਤੁਸੀਂ ਦਵਾਈਆਂ ਦਾ ਜ਼ਿਕਰ ਕੀਤਾ। ਦੇਖੋ, ਦਵਾਈਆਂ ਵੀ ਬਹੁਤ ਸਾਰਾ ਰਾ ਮਟੀਰੀਅਲ ਜਿਹਨੂੰ ਅਸੀਂ ਕੱਚਾ ਮਾਲ ਆਖਦੇ ਹਾਂ, ਕੈਮੀਕਲ ਦੇ ਰੂਪ ਦੇ ਵਿੱਚ ਇੱਕ ਦੂਜੇ ਦੇਸ਼ਾਂ ਤੋਂ ਆਦਾਨ ਤੇ ਪ੍ਰਦਾਨ ਹੁੰਦਾ ਹੈ, ਜਿਹਨੂੰ ਅਸੀਂ ਇੰਪੋਰਟ ਤੇ ਐਕਸਪੋਰਟ ਆਖਦੇ ਹਾਂ। ਹੁਣ ਇੱਕ ਗੱਲ ਤੇ ਬੜੀ ਸਾਫ਼ ਹੈ ਕਿ ਜਦੋਂ ਕੱਚੇ ਮਾਲ ਦੀ ਦਿੱਕਤ ਆਵੇਗੀ, ਦਿੱਕਤ ਤੇ ਆਉਣੀ ਆਉਣੀ ਹੈ, ਚਾਹੇ ਉਹ ਕਿਸੇ ਵੀ ਰੂਪ 'ਚ ਹੈ। ਪਰੰਤੂ ਜਦੋਂ ਅਸੀਂ ਹੁਣ ਗੱਲ ਦਵਾਈਆਂ ਦੀ ਕਰਦੇ ਹਾਂ, ਸੰਧੂ ਸਾਹਿਬ, ਭਾਰਤ ਦੇ ਵਿੱਚ ਬਹੁਤ ਸਾਰੇ ਅਜਿਹੇ ਰੋਗ ਆ ਜਿਹੜੇ ਰੋਗ ਜਿਸ ਸਰੀਰ ਨੂੰ ਲੱਗ ਜਾਣ, ਜਿਸ ਟੱਬਰ ਦੇ ਵਿੱਚ ਆ ਜਾਣ, ਉਹ ਟੱਬਰ ਦੀ ਤਬਾਹੀ ਲਾਜ਼ਮੀ ਹੈ, ਕਿਉਂਕਿ ਉਹ ਰੋਗ ਇੱਦਾਂ ਦੇ ਹੋ ਗਏ ਕਿ ਦਵਾਈ ਇੰਨੀ ਕੁ ਮਹਿੰਗੀ, ਬੰਦਾ ਉਹ ਦਵਾਈ ਜਦੋਂ ਖਾਂਦਾ ਹੈ ਤੇ ਉਹਦੇ ਜਿਹੜੇ ਨਾਲ ਦੇ ਜੀ ਜਾਂ ਪਰਿਵਾਰਕ ਜੀ ਹੈ ਉਹ ਅਜਾੜੇ ਵਾਲੀ ਸਥਿਤੀ ਤੇ ਚਲੇ ਜਾਂਦੇ, ਪੈਸਾ ਧੇਲਾ ਉਨਾ ਕੱਢਣਾ ਔਖਾ ਹੋ ਜਾਂਦਾ ਜਿੰਨਾ ਮਹਿੰਗਾ ਇਲਾਜ ਹੈ। ਤੇ ਦੂਜਾ, ਜਿਹੜੀਆਂ ਬਿਮਾਰੀਆਂ ਨੇ ਜਿਵੇਂ ਕੈਂਸਰ ਵਰਗੀਆਂ ਬਿਮਾਰੀਆਂ ਨੇ, ਉਹ ਬਿਮਾਰੀਆਂ ਏਦਾਂ ਦੀਆਂ ਕਿ ਮਹਿੰਗੇ ਭਾਅ ਦਾ ਇਲਾਜ ਕਰਾ ਕੇ ਵੀ ਉਹ ਜੀ ਨਹੀਂ ਬਚਦਾ, ਭਾਵ ਕਿ ਦੋਹਰਾ ਨੁਕਸਾਨ ਪਰਿਵਾਰਾਂ ਦਾ ਕੀ ਪੰਜਾਬ ਤੇ ਕੀ ਭਾਰਤ ਲਗਾਤਾਰ ਹੋ ਰਿਹਾ ਹੈ, ਏਡੇ ਵੱਡੇ ਪੱਧਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਨੇ। ਹੁਣ ਅੱਜ ਦੀ ਜਿਹੜੀ ਖਬਰ ਆ ਸਾਹਮਣੇ ਆਈ ਹੈ ਕਿ ਕੀ ਕੈਂਸਰ ਤੇ ਕੀ ਕੀਮੋਥੈਰੇਪੀ ਦੋਵੇਂ ਕੈਂਸਰ ਨਾਲ ਜੁੜੀਆਂ ਨੇ, ਜਾਂ ਹੋਰ ਬਹੁਤ ਸਾਰੇ ਬੱਚਿਆਂ ਨੂੰ ਲੱਗਣ ਵਾਲੇ ਰੋਗ ਹੈ, ਵਿਸ਼ੇਸ਼ ਰੋਗ ਜਿਹਦੀਆਂ ਦਵਾਈਆਂ ਪਹਿਲਾਂ ਹੀ ਬਹੁਤ ਮਹਿੰਗੀਆਂ ਹੈ, ਐਂਟੀ ਟੈਟਨਸ ਦੀਆਂ ਦਵਾਈਆਂ, ਉਹ ਸਾਰੀਆਂ ਦਵਾਈਆਂ ਦੀਆਂ ਕੀਮਤਾਂ ਸੰਧੂ ਸਾਹਿਬ ਅਥਾਹ ਵਾਧਾ, ਭਾਵ ਕਿ ਕਈਆਂ 'ਚ 50-50% ਵਾਧਾ, ਭਾਵ ਕਿ ਜੇ ਕੋਈ ਟੀਕਾ ਪਹਿਲਾਂ 5,000 ਦਾ ਸੀ ਉਹ ਇਹ ਨਹੀਂ ਕਿ ਹੁਣ 5,100-5,200 ਦਾ ਮਿਲੇਗਾ, ਉਹ 7,500 ਦਾ ਮਿਲੇਗਾ। ਜੇ ਕੋਈ ਦਵਾਈ 20,000 ਦੀ ਸੀ ਇਹ ਨਹੀਂ ਕਿ ਉਹ 21,000 ਦੀ ਮਿਲੇਗੀ, ਉਹ ਹੁਣ 30,000 ਦੀ ਮਿਲੇਗੀ, ਭਾਵ ਕਿ ਜਾਣ ਤੇ ਪਹਿਲਾਂ ਹੀ ਲੋਕਾਂ ਦੀ ਕੱਢੀ ਹੁੰਦੀ ਸੀ। ਤੇ ਉਹ ਹੁਣ ਤੁਸੀਂ ਇਹ ਵੇਖ ਲਓ ਕਿ ਜਿਹੜੀ ਭਾਰਤ ਦੀ ਜਿਹਨੂੰ ਆਪਾਂ NPP ਇਹ ਆਖਦੇ ਹਾਂ, ਨੈਸ਼ਨਲ ਫਾਰਮਾਸਿਟੀਕਲ ਪ੍ਰਾਈਸਿੰਗ ਅਥਾਰਟੀ ਜਿਹੜੀ ਹੈ, ਜਿਹੜੀ ਪ੍ਰਾਈਸ ਸੈੱਟ ਕਰਦੀ ਹੈ, ਰੇਟ ਸੈੱਟ ਕਰਦੀ ਹੈ, ਉਹ ਨੋਟੀਫਿਕੇਸ਼ਨ ਜਾਰੀ ਕਰਤਾ ਹੈ। ਉਹ ਨੋਟੀਫਿਕੇਸ਼ਨ ਕਰਕੇ ਸਪਸ਼ਟ ਕਹਿਤਾ ਕਿ ਭਾਈ ਕੀਮਤਾਂ ਵਧਾਉਣੀਆਂ ਪੈਣੀਆਂ, ਕਿਉਂਕਿ ਸਮੇਂ ਦੀ ਜ਼ਰੂਰਤ ਹੈ, ਕੰਪਨੀਆਂ ਦਾ ਸਰਦਾ ਹੀ ਨਹੀਂ ਹੈਗਾ। ਹੁਣ ਜਦੋਂ ਇਹ ਕੀਮਤਾਂ ਵਧਣਗੀਆਂ ਤੇ ਫਿਰ ਹਾਹਾਕਾਰ ਤੇ ਮਚਣੀ ਹੈ। ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਜਦੋਂ ਜਿਹਦੇ ਘਰ ਇੱਦਾਂ ਦੀ ਜਹਿਮਤ ਆ ਜਾਏ, ਬਿਮਾਰੀ ਆ ਜਾਏ, ਸੰਧੂ ਸਾਹਿਬ ਧੂੰਆਂ ਉਹਦਾ ਪਹਿਲਾਂ ਨਿਕਲ ਜਾਂਦਾ ਹੈ। ਤੇ ਸਭ ਤੋਂ ਵੱਡਾ ਦਰਦ ਇਹ ਹੈ ਕਿ ਭਾਰਤ ਵਿੱਚ ਮਹਿੰਗੇ ਭਾਅ ਦੀਆਂ ਦਵਾਈਆਂ ਵੀ ਇੱਕ ਕਾਰੋਬਾਰ ਬਣ ਕੇ ਰਹਿ ਗਈਆਂ ਹੈ। ਵੈਸੇ ਤੇ ਇਕੱਲਾ ਭਾਰਤ ਦੀ ਦੁਨੀਆਂ ਭਰ ਦੇ ਵਿੱਚ ਹੀ ਹੈ, ਪਰੰਤੂ ਭਾਰਤ ਵਿੱਚ ਹਾਲਾਤ ਇਹ ਹੈ ਕਿ ਮਹਿੰਗਾ ਭਾਅ ਦਾ ਇਲਾਜ ਕਰਾ ਕੇ ਵੀ, ਖਾਸ ਕਰਕੇ ਕੈਂਸਰ ਵਰਗੀ ਨਾਮਰਾਤ ਬਿਮਾਰੀ ਦੀ ਗੱਲ ਕਰੀਏ ਤੇ ਲੋਕ ਬਚਦੇ ਨਹੀਂ, ਤੇ ਜਦੋਂ ਉਹ ਇਲਾਜ ਜਿਹੜਾ ਪਹਿਲਾਂ ਮੰਨ ਲਓ

0: ਲੱਖ ਹੁੰਦਾ ਸੀ, ਹੁਣ ਦਵਾਈ ਦੀਆਂ ਕੀਮਤਾਂ ਦੇ ਨਾਲ ਉਹਦੀ ਕੀਮਤ ਵਧੇਗੀ ਤੇ ਫਿਰ ਸੰਧੂ ਸਾਹਿਬ ਕਿੱਧਰ ਨੂੰ ਲੋਕ ਜਾਣਗੇ? ਸਰਕਾਰਾਂ ਗੱਲਾਂ ਤੇ ਬਹੁਤ ਵੱਡੀਆਂ ਕਰਦੀਆਂ, ਅਸੀਂ ਆਹ ਸਬਸਿਡੀ ਦੇ ਦਿੱਤੀ, ਅਸੀਂ ਤੇਲ ਦੀ ਬੋਤਲ ਦੇ ਦਿੱਤੀ, ਕਿਲੋ ਲੂਣ ਦੇ ਦਿੱਤਾ, 2 ਕਿਲੋ ਹਲਦੀ ਦੇ ਦਿੱਤੀ, ਇੱਥੇ ਆਹ ਸਬਸਿਡੀ ਦੇ ਦਿੱਤੀ, ਕਿਸਾਨਾਂ ਨੂੰ ਆਹ ਦੇ ਦਿੱਤਾ, ਫਲਾਣੇ ਨੂੰ ਆਹ ਦੇ ਦਿੱਤਾ, ਪਰੰਤੂ ਜਿੱਥੇ ਸਰਕਾਰਾਂ ਨੂੰ ਸਿੱਧੇ ਪੱਧਰੇ ਪੱਧਰ ਤੇ ਮੁਫ਼ਤ ਚੀਜ਼ਾਂ ਦੇਣ ਦੀ ਜ਼ਰੂਰਤ ਹੈ, ਭਾਵ ਕਿ ਇਲਾਜ ਜਿਹੜਾ ਭਾਰਤੀ ਸੰਵਿਧਾਨ ਦੇ ਮੁਤਾਬਕ ਐਜੂਕੇਸ਼ਨ ਤੇ ਇਲਾਜ ਭਾਰਤ ਦੇ ਲੋਕਾਂ ਨੂੰ ਮੁਫ਼ਤ ਬਣਨਾ ਲਾਜ਼ਮੀ ਹੈ, ਤੇ ਇੱਥੇ ਸੰਧੂ ਸਾਹਿਬ ਹਾਲਾਤ ਇਹ ਆ ਕਿ ਪੈਸੇ ਖਰਚ ਕੇ ਨਹੀਂ ਮਿਲ ਰਿਹਾ, ਤੇ ਆ ਪੈਸੇ ਖਰਚਣ ਤੋਂ ਅਗਲੀ ਗੱਲ ਦੇਖ ਲਓ ਕਿ ਖਰਚਣ ਤੇ ਵੀ ਕੀਮਤ ਜਿਹੜੀ ਹੈਗੀ ਆ ਹੁਣ ਡੇਢੀ ਹੋਣ ਜਾ ਰਹੀ ਹੈ। ਸੋ ਇਹ ਮੈਂ ਤੇ ਸਮਝਦਾ ਕਿ ਅੱਜ ਦੀ ਭਾਰਤ ਦੀ ਬਹੁਤ ਦੁਖਾਂਤ ਖਬਰ ਹੈ ਜਿਹੜੀ ਲੁਕੀ ਛੁਪੀ ਪਈ ਹੈ, ਕਿਉਂਕਿ ਚੁੱਪ ਚੁਪੀਤੇ ਜਿਹੜੀ ਨੈਸ਼ਨਲ ਜਿਹਨੂੰ ਆਪਾਂ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਆਖਦੇ ਭਾਰਤ ਦੀ, ਹੁਣ ਚੁੱਪ ਕਰਕੇ ਨੋਟੀਫਿਕੇਸ਼ਨ ਜਾਰੀ ਕਰਤਾ, ਨਾ ਕੋਈ ਵਿਰੋਧੀ ਧਿਰ ਬੋਲੀ ਹੈ, ਨਾ ਦੂਜਾ ਤੀਜਾ ਬੋਲਿਆ, ਨਾ ਲੋਕਾਂ ਨੂੰ ਬਹੁਤਿਆਂ ਨੂੰ ਵਿਚਾਰਿਆਂ ਨੂੰ ਸਮਝ ਆਈ, ਕਿਉਂਕਿ ਜਿਹੜੇ ਇਲਾਜ ਕਰਾਉਣ ਗਏ ਹੈ ਉਹਨਾਂ ਦੇ ਤੇ ਸੰਧੂ ਸਾਹਿਬ ਐਸਾ ਇਹ ਗੋਰਖ ਧੰਦਾ ਆ, ਜਦੋਂ ਤੁਸੀਂ ਇਲਾਜ ਕਰਾਉਣ ਚਲ ਜਾਓ ਉੱਥੇ ਕੀਮਤ ਨਹੀਂ ਪੁੱਛੀ ਜਾਂਦੀ, ਬਸ ਇਹੀ ਪੁੱਛਿਆ ਜਾਂਦਾ ਜੀ ਆ ਡਾਕਟਰ ਨੇ ਚਿੱਠ ਦੇ ਦਿੱਤੀ ਦਵਾਈ ਦੇ ਦਿਓ, ਤੇ ਉਹ ਦਵਾਈ ਵਾਲਾ ਪੈਸੇ ਮੰਗ ਲੈਂਦਾ, ਚੁੱਪ ਕਰਕੇ ਉਹਨੂੰ ਪੈਸੇ ਦੇਣੇ ਪੈਂਦੇ। ਹੋਰ ਗੱਲਾਂ ਚ ਤਾਂ ਅਸੀਂ ਇੱਥੇ ਨਾ ਹਾਲਾਤ ਸੰਧੂ ਸਾਹਿਬ ਸੱਚੇ ਆ ਕਿ ਅਸੀਂ ਜੇ ਕੋਈ ਹਦਵਾਣਾ ਵੀ ਲੈਣਾ ਨਾ 50-100 ਰੁਪਏ ਦਾ, ਤੇ ਉੱਥੇ ਅਸੀਂ ਝਗੜ ਪਈਦਾ, ਅੱਛਾ 20 ਰੁਪਏ ਕਿਲੋ ਫਲਾਨੀ ਜਗ੍ਹਾ ਤੇ 17 ਮਿਲਦਾ, ਉਹ ਲੱਖ ਦੇ ਵਾਲਾ ਪਾਈ ਜਾਏ, ਪਰੰਤੂ ਜਿੱਥੇ ਸਾਨੂੰ ਚੀਕਣਾ ਚਾਹੀਦਾ ਰੌਲਾ ਪਾਉਣਾ ਚਾਹੀਦਾ ਉੱਥੇ ਕੋਈ ਬੋਲਣ ਨੂੰ ਤਿਆਰ ਹੀ ਨਹੀਂ, ਜਿੱਥੇ ਸ਼ਰੇਆਮ ਲੁੱਟ ਹੋ ਰਹੀ ਹੈ ਤੇ ਉਹ ਲੁੱਟ ਵੀ ਹੁਣ ਡੇਢੀ ਹੋਣ ਜਾ ਰਹੀ ਹੈ, ਤੇ ਸਰਕਾਰਾਂ ਚੁੱਪ ਹੈ, ਬਹਾਨਾ ਇੱਕੋ ਇੱਕ ਹੈ ਕਿ ਇੱਥੇ ਮਿਡਲ ਈਸਟ ਵਿੱਚ ਜਿਹੜੇ ਹਾਲਾਤ ਖਰਾਬ ਹੈ। ਸੋ ਹਾਲਾਤ ਮਿਡਲ ਈਸਟ ਵਿੱਚ ਕਾਹਦੇ ਖਰਾਬ ਹੈ, ਖਰਾਬ ਤੇ ਇੱਥੇ ਭਾਰਤੀ ਲੋਕਾਂ ਦੇ ਹੋ ਗਏ। ਸੋ ਇਸ ਕਰਕੇ ਬੜਾ ਇਹ ਵੱਡਾ ਮੁੱਦਾ ਹੈਗਾ ਆ, ਬਾਕੀ ਵੇਖਦੇ ਹਾਂ ਕਿ ਕੋਈ ਵਿਰੋਧੀ ਧਿਰ ਰੌਲਾ ਪਾਉਂਦੀ ਕਿ ਨਹੀਂ ਪਾਉਂਦੀ, ਪਰੰਤੂ ਸਰਕਾਰ ਵਾਲੇ ਪਾਸਿਓਂ ਬੜੀ ਗੱਲ ਸਿੱਧੀ ਪੱਧਰੀ ਹੈ ਕਿ ਬਹੁਤ ਸਾਰੀਆਂ ਮਹਿੰਗੇ ਭਾਅ ਦੀਆਂ ਦਵਾਈਆਂ ਦੀ ਕੀਮਤ ਵਿੱਚ ਹੋਰ ਵਾਧਾ ਹੋਣ ਜਾ ਰਿਹਾ ਹੈ।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
2: ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਗੱਲਾਂ ਬਾਤਾਂ ਚੱਲ ਰਹੀਆਂ ਜੀ ਪੰਜਾਬੀ ਲਹਿਰਾਂ ਦੇ ਵਿੱਚ, ਖਬਰਾਂ ਤੁਹਾਡੇ ਨਾਲ ਜੁੜ ਰਹੇ ਨੇ। ਦੂਜੇ ਪਾਸੇ ਪੰਜਾਬ ਤੋਂ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ। ਸੋ ਹੁਣ ਸਾਡੀ ਕਾਲ ਲੱਗ ਚੁੱਕੀ ਹੈ ਜੀ ਮੋਨਾ ਮਹਿੰਗੀ ਜੀ ਨਾਲ, ਇੰਸ਼ੋਰੈਂਸ ਫੋਰ ਯੂ ਦੀਆਂ ਸੇਵਾਵਾਂ ਦਿੰਦੇ ਨੇ। ਸੋ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਸਟੂਡੀਓ ਵਿੱਚ ਜੁੜ ਚੁੱਕੇ ਨੇ। ਮੋਨਾ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ?
3: ਬਹੁਤ ਵਧੀਆ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰੇ ਸਤਿ ਸ੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
2: ਸਤਿ ਸ੍ਰੀ ਅਕਾਲ ਜੀ। ਸੋ ਮੋਨਾ ਜੀ, ਅੱਜ ਆਪਾਂ ਵੈਸੇ ਤਾਂ ਇੰਸ਼ੋਰੈਂਸ ਦੇ ਬਹੁਤ ਸਾਰੇ ਵਿਸ਼ੇ ਨੇ, ਬਹੁਤ ਸਾਰੇ ਟੌਪਿਕਸ ਹੁੰਦੇ ਨੇ, ਔਰ ਸਾਰੇ ਹੀ ਵਿਸ਼ੇ ਬਹੁਤ ਇੰਪੋਰਟੈਂਟ ਹੁੰਦੇ ਨੇ ਸਾਡੇ ਵਾਸਤੇ, ਕਿਉਂਕਿ ਮੈਂ ਜਦੋਂ ਇੰਸ਼ੋਰੈਂਸ ਦੀ ਗੱਲ ਕਰਦਾ ਤਾਂ ਮੈਨੂੰ ਲੱਗਦਾ ਕਿ ਇੰਸ਼ੋਰੈਂਸ ਦਾ ਕੋਈ ਵੀ ਐਸਾ ਵਿਸ਼ਾ ਨਹੀਂ ਜਿਹਨੂੰ ਆਪਾਂ ਟੱਚ ਨਹੀਂ ਕਰਨਾ। ਸੋ ਫਿਲਹਾਲ ਆਪਾਂ ਪਹਿਲੇ ਲਿੰਕ ਦੇ ਵਿੱਚ ਗੱਲਬਾਤ ਕਰਾਂਗੇ ਕਿ ਵਿਜ਼ਟਰ ਅਤੇ ਸੁਪਰ ਵੀਜ਼ਾ ਜਿਹੜੀ ਇੰਸ਼ੋਰੈਂਸ ਆ, ਵਿਜ਼ਟਰ ਦੇ ਵਾਸਤੇ ਸੁਪਰ ਵੀਜ਼ਾ ਔਰ ਟਰੈਵਲ ਇੰਸ਼ੋਰੈਂਸ, ਇਹਨਾਂ ਦੇ ਵਿੱਚ ਕੋਈ ਫਰਕ ਆ, ਕੋਈ ਡਿਫਰੈਂਟ ਆ?
3: ਬਿਲਕੁਲ ਹਾਂਜੀ, ਕਿਉਂਕਿ ਜਦੋਂ ਵੀ ਵਿਜ਼ਿਟਰ ਕੋਈ ਆਉਂਦਾ, ਮਤਲਬ ਕਿ ਉਹਨਾਂ ਨੇ ਕੁਝ ਦਿਨ ਰਹਿਣਾ, ਕੁਝ ਮਹੀਨੇ ਰਹਿਣਾ ਹੈਗਾ, ਤਾਂ ਡੈਫੀਨੇਟਲੀ ਉਸ ਹਿਸਾਬ ਦੇ ਨਾਲ ਪਾਲਿਸੀ ਡਿਜ਼ਾਈਨ ਕੀਤੀ ਜਾਂਦੀ ਹੈ, ਉਨੇ ਦਿਨਾਂ ਦੀ ਕਵਰੇਜ ਦਿੱਤੀ ਜਾਂਦੀ ਹੈ, ਤੇ ਇਸ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਕਿੰਨੀ ਅਮਾਊਂਟ ਦੀ ਕਵਰੇਜ ਲੈਣਾ ਚਾਹੁੰਦੇ ਨੇ। 10,000 ਤੋਂ ਪਾਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ, 1,000,000 ਤੱਕ ਉਹ ਕਵਰੇਜ ਲੈ ਸਕਦੇ ਹੁੰਦੇ ਨੇ, ਡਿਪੈਂਡਿੰਗ ਅਪੋਨ ਉਹਨਾਂ ਦੀ ਹੈਲਥ ਕਿੱਦਾਂ ਦੀ ਹੈਗੀ ਹੈ। ਜੇ ਦੂਜੇ ਪਾਸੇ ਦੇਖੀਏ ਸੁਪਰ ਵੀਜ਼ਾ ਇੰਸ਼ੋਰੈਂਸ, ਮਿਨੀਮਮ 1 ਈਅਰ ਦੀ ਕਵਰੇਜ ਤੇ ਮਿਨੀਮਮ $1,00,000 ਦੀ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ, ਪਰ ਦੋਨੋਂ ਹੀ ਪਾਲਿਸੀਜ਼ ਦੇ ਵਿੱਚ ਇਹ ਜ਼ਰੂਰ ਹੈਗਾ ਕਿ ਤੁਹਾਡੀਆਂ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੇ, ਜਿਹੜੇ ਪਹਿਲਾਂ ਵਾਲੇ ਹੈਲਥ ਇਸ਼ੂਜ਼ ਕਹਿ ਲਓ ਕਿ ਕੋਈ ਬਲੱਡ ਪ੍ਰੈਸ਼ਰ ਹੈ, ਕੋਈ ਡਾਇਬਟੀਜ਼ ਹੈ, ਥਾਇਰਾਇਡ ਹੈ, ਉਹਨਾਂ ਚੀਜ਼ਾਂ ਦੀ ਸਟੇਬਿਲਿਟੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਹੈਲਥ ਇਸ਼ੂਜ਼ ਹੈਗੇ ਨੇ। ਸੁਪਰ ਵੀਜ਼ਾ ਦੇ ਵਿੱਚ ਜਿੱਦਾਂ ਮੈਂ ਦੱਸਿਆ ਮਿਨੀਮਮ 1 ਲੱਖ ਦੀ, ਉਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਡਿਪੈਂਡਿੰਗ ਪਰਸਨ ਦੀ ਏਜ, ਉਹਨਾਂ ਦੀ ਹੈਲਥ ਦੇ ਹਿਸਾਬ ਦੇ ਨਾਲ ਤੁਸੀਂ ਹਾਇਰ ਅਮਾਊਂਟ ਦੀ ਕਵਰੇਜ ਜ਼ਰੂਰ ਲੈ ਸਕਦੇ ਹੁੰਦੇ ਹੋ। ਤੁਸੀਂ 2 ਲੱਖ ਦੀ ਲੈ ਲਓ, 500,000 ਦੀ ਲੈ ਸਕਦੇ ਹੋ, 1 ਮਿਲੀਅਨ ਦੀ ਲੈ ਸਕਦੇ ਹੋ, ਬਟ ਇਹ ਚੀਜ਼ ਜ਼ਰੂਰ ਹੈਗੀ ਕਿ ਮਿਨੀਮਮ $1 ਲੱਖ ਦੀ ਹੋਣੀ ਚਾਹੀਦੀ ਹੈ। ਇਸੇ ਤਰੀਕੇ ਦੇ ਨਾਲ ਹੁਣ ਪ੍ਰਭ ਜੀ ਜਿੱਦਾਂ ਕਿ ਅੱਗੇ ਦੀ ਅੱਗੇ ਆਪਾਂ ਨੂੰ ਪਤਾ ਹੈ ਕਿ ਸਮਰ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਨੇ, ਕਾਫੀ ਵਾਰ ਆਪਾਂ ਟਰੈਵਲ ਕਰਦੇ ਹਾਂ, ਆਊਟ ਆਫ ਓਨਟੇਰੀਓ ਜਾਂਦੇ ਹਾਂ, ਆਊਟ ਆਫ ਕੰਟਰੀ ਜਾਂਦੇ ਹਾਂ, ਤਾਂ ਉਸ ਟਾਈਮ ਤੇ ਟਰੈਵਲ ਇੰਸ਼ੋਰੈਂਸ ਦੀ ਜ਼ਰੂਰਤ ਹੁੰਦੀ ਹੈ। ਤੇ ਉਹਦੇ ਵਿੱਚ ਇਹੀ ਚੀਜ਼ ਆ ਜਾਂਦੀ ਹੈ ਕਿ ਕਦੇ ਵੀ ਸਾਨੂੰ ਉੱਥੇ ਜਾ ਕੇ ਕੋਈ ਸਿਕਨੈਸ ਇੰਜਰੀ ਹੁੰਦੀ ਹੈ, $5 ਮਿਲੀਅਨ ਤੱਕ ਕੰਪਨੀਜ਼ ਕਵਰ ਕਰਦੀਆਂ ਨੇ, ਹੋਸਪਿਟਲਾਈਜੇਸ਼ਨ, ਐਂਬੂਲੈਂਸ, ਏਅਰ ਐਂਬੂਲੈਂਸ, ਉਹ ਸਾਰਾ ਖਰਚਾ ਕਵਰ ਕੀਤਾ ਜਾਂਦਾ ਹੈ। ਪਰ ਕੋਈ ਵੀ ਪਾਲਿਸੀ ਤਿੰਨਾਂ ਦੇ ਵਿੱਚੋਂ ਅਸੀਂ ਲੈਂਦੇ ਹਾਂ, ਹਰ ਵਾਰ ਅਸੀਂ ਔਨ ਏਅਰ ਵੀ ਇਹੀ ਦੱਸਦੇ ਹੁੰਦੇ ਹੈਗੇ ਹਾਂ ਕਿ ਕੰਡੀਸ਼ਨ ਸਟੇਬਲ ਹੋਣੀ ਚਾਹੀਦੀ ਹੈ। ਪਰਸਨ ਦੀ ਸਟੇਬਲ ਕੰਡੀਸ਼ਨ ਤੋਂ ਮਤਲਬ ਹੈ ਕਿ ਇੱਥੇ ਆਉਣ ਤੋਂ ਪਹਿਲਾਂ ਉਹਨਾਂ ਦੀ ਹੈਲਥ ਦੇ ਵਿੱਚ ਕੋਈ ਵੀ ਅਨਸਟੇਬਿਲਿਟੀ, ਕੋਈ ਚੇਂਜ ਇਨ ਮੈਡੀਕੇਸ਼ਨ, ਕਿਸੇ ਤਰ੍ਹਾਂ ਦੀ ਪ੍ਰੋਬਲਮਸ ਨਾ ਆਈਆਂ ਹੋਣ, ਕਿਉਂਕਿ ਜੇ ਕੁਛ ਵੀ ਇੱਦਾਂ ਦੀ ਕੰਡੀਸ਼ਨ ਆਈ ਹੁੰਦੀ ਹੈ ਓਬਵੀਅਸਲੀ ਕਿ ਕਲੇਮ ਡਿਨਾਈ ਹੋ ਸਕਦਾ। ਐਂਡ ਬਹੁਤ ਵਾਰ ਮੈਂ ਦੇਖਿਆ ਹੈਗਾ ਕਿ ਜਦੋਂ ਮੇਰੇ ਨਾਲ ਕਲਾਇੰਟਸ ਕਈ ਵਾਰ ਗੱਲ ਕਰਦੇ ਨੇ ਕਿ ਹਾਂਜੀ ਅਸੀਂ ਆਲਰੇਡੀ ਟਿਕਟ ਵੀ ਬੁੱਕ ਕਰਵਾ ਲਈ ਸੀ, ਅਸੀਂ ਉਹਨਾਂ ਦੀ ਪਾਲਿਸੀ ਵੀ ਤੁਹਾਡੇ ਤੋਂ ਲਿੱਤੀ ਹੋਈ ਹੈ, ਹਫਤਾ ਪਹਿਲਾਂ ਇਹ ਕੰਡੀਸ਼ਨ ਆ ਗਈ ਹੈ, ਉਹਨਾਂ ਦੀ ਹੈਲਥ ਦੇ ਵਿੱਚ ਚੇਂਜਿਸ ਆ ਗਈਆਂ। ਐਂਡ ਬਹੁਤ ਵਾਰ ਪ੍ਰਭ ਜੀ ਮੈਂ ਉਹਨਾਂ ਨੂੰ ਗਾਈਡ ਕਰਦੀ ਹੁੰਦੀ ਹਾਂ ਕਿ ਤੁਸੀਂ ਆਪਣੀ ਟਿਕਟ ਨੂੰ ਐਕਸਟੈਂਡ ਕਰ ਲਓ ਨੈਕਸਟ 3 ਮੰਥਸ, ਨੈਕਸਟ 6 ਮੰਥਸ, ਡਿਪੈਂਡਿੰਗ ਅਪੋਨ ਕਿੱਦਾਂ ਦੀ ਏਜ ਹੈ, ਤਾਂ ਕਿ ਸਟੇਬਿਲਿਟੀ ਕਲੋਜ਼ ਨੂੰ ਕਵਰ ਕਰ ਸਕੀਏ। ਸੋ ਇਸੇ ਕਰਕੇ ਮੈਂ ਲਿਸਨਰਸ ਨੂੰ ਜ਼ਰੂਰ ਕਹਿਣਾ ਚਾਹੂੰਗੀ, ਇਸ ਟਾਈਮ ਤੇ ਬਹੁਤ ਵਾਰ ਮੈਨੂੰ ਕੁਐਸਚਨਸ ਆ ਰਹੇ ਨੇ ਕਿ ਟਰੈਵਲ ਇੰਸ਼ੋਰੈਂਸ ਦਾ ਜਿਹੜਾ ਕਲੇਮ ਤੁਸੀਂ ਹੁਣੇ ਦੇਖਿਆ ਹੋਣਾ 147,000 ਦਾ, ਆਨਲਾਈਨ ਆਪਾਂ ਚੈੱਕ ਕਰ ਰਹੇ ਨਿਊਜ਼ ਦੇ ਵਿੱਚ ਕਿ ਉਹ ਜਿਹੜਾ ਕਿਸੇ ਦਾ ਕਲੇਮ ਡਿਨਾਈ ਹੋਇਆ ਟਰੈਵਲ ਇੰਸ਼ੋਰੈਂਸ ਦੇ ਬਾਰੇ, ਉਹਦੇ ਵਿੱਚ ਵੀ ਉਹਨਾਂ ਦੀ ਇਹੀ ਕੰਡੀਸ਼ਨ ਰਹੀ ਕਿ 3 ਦਿਨ ਪਹਿਲਾਂ ਉਹਨਾਂ ਦੀ ਪ੍ਰੋਬਲਮ ਜਿਹੜੀ ਕ੍ਰੀਏਟ ਹੋਈ, ਫੀਵਰ ਚੜਿਆ, ਉੱਥੇ ਜਾ ਕੇ ਵਰਸ ਹੋ ਗਿਆ, ਸੋ ਇਸੇ ਕਰਕੇ ਉਹਨਾਂ ਦਾ ਕਲੇਮ ਡਿਨਾਈ ਹੋਇਆ। ਇਸੇ ਦੇ ਨਾਲ ਇੱਕ ਹੋਰ ਲੈਸਨ ਵੀ ਮਿਲਦਾ ਹੈਗਾ ਕਿ ਨੋ ਡਾਊਟ ਇਸ ਟਾਈਮ ਤੇ AI ਦਾ ਜ਼ਮਾਨਾ ਹੈ, ਬਹੁਤ ਆਪਾਂ ਐਡਵਾਂਸ ਹੋ ਗਏ ਹਾਂ, ਪਰ ਇੰਸ਼ੋਰੈਂਸ ਇੱਕ ਏਦਾਂ ਦੀ ਪ੍ਰੋਡਕਟ ਹੈ ਜਿਹੜੀ ਕਿ ਤੁਹਾਨੂੰ ਇੱਕ ਪਰਸਨ ਦੇ ਨਾਲ ਡਿਸਕਸ ਕਰਕੇ ਹੀ ਉਹਦੀਆਂ ਡਿਟੇਲਸ ਮਿਲ ਸਕਦੀਆਂ, ਉਹਦੀ ਪ੍ਰੋਵੀਜ਼ਨਸ ਮਿਲ ਸਕਦੀਆਂ। ਜੇ ਤੁਸੀਂ ਆਨਲਾਈਨ ਇੰਸ਼ੋਰੈਂਸ ਪਰਚੇਸ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਪੂਰੀ ਇੱਕ ਕਹਿ ਲਓ ਕਿ ਇੱਕ ਲੇਮੈਨ ਨੂੰ ਪੂਰੀ ਨੌਲੇਜ ਨਹੀਂ ਹੁੰਦੀ। ਨੋ ਡਾਊਟ ਗਰੋਸਰੀ ਆਪਾਂ ਲੈ ਸਕਦੇ ਹਾਂ, ਕੱਪੜੇ ਲੈ ਸਕਦੇ ਹਾਂ, ਕਿਉਂਕਿ ਉਹਦੇ ਵਿੱਚ ਕੋਈ ਇੱਦਾਂ ਦਾ ਡਿਟੇਲ ਨਹੀਂ ਆਪਾਂ ਦੇਖਣੀ ਹੁੰਦੀ ਹੈਗੀ ਹੈ, ਪਰ ਇੰਸ਼ੋਰੈਂਸ ਜ਼ਰੂਰ ਇੱਕ ਐਡਵਾਈਜ਼ਰ ਦੇ ਨਾਲ ਡੀਲ ਕਰੋ, ਬ੍ਰੋਕਰ ਦੇ ਨਾਲ ਡੀਲ ਕਰੋ, ਤਾਂ ਕਿ ਤੁਹਾਨੂੰ ਪੂਰੀਆਂ ਪ੍ਰੋਵੀਜ਼ਨਸ ਅਪ ਫਰੰਟ ਸਮਝਾਈਆਂ ਜਾ ਸਕਣ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ ਬਾਰੇ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਜ਼ਿਆਦਾ ਡਿਟੇਲ ਲਈ 416-5509-1509। ਇਵਨ ਕਿ ਇੱਕ ਹੋਰ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ, July 1st ਤੋਂ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਪ੍ਰੋਵਾਈਡ ਕਰਦੀ ਹੈ, ਬਹੁਤ ਹੀ ਲੋਐਸਟ ਪ੍ਰੀਮੀਅਮ ਸਿਸਟਮ ਤੇ ਪ੍ਰੋਵਾਈਡ ਕਰ ਰਹੇ ਨੇ, ਪਰ 1 ਜੁਲਾਈ ਤੋਂ 5-15% ਉਹਨਾਂ ਨੇ ਰੇਟਸ ਇਨਕਰੀਜ਼ ਕਰ ਦੇਣੇ ਨੇ। ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਉਸ ਤੋਂ ਪਹਿਲਾਂ ਆਪਣੇ ਰੇਟਸ ਲੌਕ ਇਨ ਕਰਨੇ, 416-509-1509।
2: ਸੋ ਬਿਲਕੁਲ ਜੀ, 416-509-1509 ਮੋਨਾ ਮਹਿੰਗੀ ਜੀ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡੀ ਇਨਕੁਆਇਰੀ, ਕਿਸੇ ਵੀ ਤਰ੍ਹਾਂ ਦਾ ਸਵਾਲ ਤੁਸੀਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਤਾਂ 416-509-1509 ਮੋਨਾ ਮਹਿੰਗੀ ਜੀ, ਬਹੁਤ ਬਹੁਤ ਸ਼ੁਕਰੀਆ ਮੈਨੂੰ ਜੀ, ਥੈਂਕ ਯੂ ਸੋ ਮੱਚ। ਅਗਲੇ ਲੰਕ ਵਿੱਚ ਮਿਲਦੇ ਹਾਂ। ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਸੋ ਅਗਲੀ ਖਬਰ ਦਰਬਾਰ ਸਾਹਿਬ ਤੋਂ, ਅੰਮ੍ਰਿਤਸਰ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਉੱਥੇ ਕੋਈ ਬੇਅਬਦੀ ਕਰਨ ਵਾਲਾ ਗ੍ਰਿਫਤਾਰ ਹੋਇਆ ਰਮੇਸ਼ ਜੀ, ਇਹ ਕੀ ਖਬਰ ਆ ਜੀ?
0: ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਜਦੋਂ ਨਾ ਬੇਅਦਬੀ ਸ਼ਬਦ ਕੰਨਾਂ ਚ ਪੈਂਦਾ, ਨਾਲ ਇੱਕ ਸ਼ਬਦ ਤੁਸੀਂ ਹੋਰ ਜੋੜ ਦਿੱਤਾ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਤੇ ਮੈਨੂੰ ਲੱਗਦਾ ਕਿ ਵੈਸੇ ਹੀ ਆਪਣੇ ਆਪ ਚ ਇੱਕ ਬੜੀ ਝਟਕੇ ਵਾਲੀ ਖਬਰ ਹੁੰਦੀ ਹੈ, ਕਿਉਂਕਿ ਬੀਤੇ ਸਮੇਂ ਚ ਅਸੀਂ ਇਹੋ ਜਿਹਾ ਕੁਛ ਬਹੁਤ ਸਾਰਾ ਦੇਖ ਚੁੱਕੇ ਹਾਂ, ਸੁਣ ਚੁੱਕੇ ਹਾਂ, ਔਰ ਕਈ ਮਾਮਲੇ ਤੇ ਅਸੀਂ ਏਦਾਂ ਦੇ ਵੀ ਵੇਖ ਸੁਣ ਚੁੱਕੇ ਹਾਂ ਜਿੱਥੇ ਅੱਜ ਤੱਕ ਘਟਨਾ ਜਿਹੜੀ ਉਹ ਘਟਨਾ ਉਹ ਪਤਾ ਹੀ ਨਹੀਂ ਲੱਗ ਸਕਿਆ ਕਿ ਉਹ ਕੌਣ ਵਿਅਕਤੀ ਸੀ, ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਅੱਜ ਤੱਕ ਪਤਾ ਹੀ ਨਹੀਂ ਉਹ ਭਾਰਤੀ ਸੀ, ਕਿਹੜੇ ਸੂਬੇ ਦਾ ਸੀ, ਕਿੱਥੋਂ ਆਇਆ, ਕਿਵੇਂ ਆਇਆ, ਇਹ ਵੀ ਦਰਬਾਰ ਸਾਹਿਬ ਚ ਅਸੀਂ ਦ੍ਰਿਸ਼ ਦੇਖ ਚੁੱਕੇ ਹੈਗੇ ਹਾਂ। ਹੁਣ ਤਾਜ਼ਾ ਤਰੀਨ ਸੰਧੂ ਸਾਹਿਬ, ਕੀ ਵਾਪਰਦਾ ਕਿ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਗੁਰੂ ਘਰ ਹੈ, ਗੁਰਦੁਆਰਾ ਸਾਹਿਬ ਹੈ, ਸ਼ਹੀਦ ਬਾਬਾ ਗੁਰਬਖਸ਼ ਸਿੰਘ
2: ਜੀ,
0: ਸ਼ਹੀਦ ਬਾਬਾ ਗੁਰਬਖਸ਼ ਸਿੰਘ ਗੁਰਦੁਆਰੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਸੀ। ਇੱਕ ਨੌਜਵਾਨ ਆਉਂਦਾ ਤੇ ਨੌਜਵਾਨ ਉੱਥੇ ਹਰਕਤ ਇਹੋ ਜਿਹੀ ਕਰਦਾ ਜਿਹਨੂੰ ਅਸੀਂ ਕਹਿ ਸਕਦੇ ਬੇਅਦਬੀ ਹੈ, ਕਿਉਂਕਿ ਜਿਹੜੀ ਹਰਕਤ ਕਰਦਾ ਉਹ ਫੜਿਆ ਗਿਆ, ਉਸ ਤੋਂ ਅੱਗੇ ਉਸਨੇ ਕਿੱਥੇ ਤੱਕ ਜਾਣਾ ਸੀ ਅਜੇ ਰੋਕਿਆ ਨਹੀਂ ਜਾ ਸਕਦਾ। ਹਰਕਤ ਉਸਨੇ ਜਦੋਂ ਕੀਤੀ, ਉਸਨੇ ਗੁਰੂ ਮਹਾਰਾਜ ਦੀ ਸਵਾਰੀ ਦੇ ਅੱਗੇ ਜੋ ਸ਼ਸਤਰ ਰੱਖੇ ਹੁੰਦੇ ਆ ਉਹਦੇ ਵਿੱਚੋਂ ਤਲਵਾਰ ਚੁੱਕ ਲਈ ਔਰ ਤਲਵਾਰ ਵਿੱਚੋਂ ਕੱਢਣ ਲੱਗ ਪਿਆ। ਹੁਣ ਉਹ ਤੇ ਚਲੋ ਸੇਵਾਦਾਰ ਉਸ ਵੇਲੇ ਸਤਰਕ ਸੀ, ਸੇਵਾਦਾਰਾਂ ਨੇ ਫੜ ਲਿਆ, ਤੇ ਜੇ ਸੰਧੂ ਸਾਹਿਬ ਵਿਅਕਤੀ ਹੋਰ ਅੱਗੇ ਕੁਛ ਇੱਦਾਂ ਦਾ ਕਦਮ ਪੁੱਟ ਲੈਂਦਾ ਤੇ ਮੈਂ ਸਮਝਦਾ ਕਿ ਤਾਂ ਬਹੁਤ ਵੱਡੀ ਘਟਨਾ ਉੱਥੇ ਵਾਪਰ ਸਕਦੀ ਸੀ। ਵੈਸੇ ਤੇ ਇਹ ਵੀ ਘਟਨਾ ਬਹੁਤ ਵੱਡੀ ਹੈ ਕਿ ਹਰਿਮੰਦਰ ਸਾਹਿਬ ਦੇ ਵਿਹੜੇ ਵਿੱਚ ਜਾ ਕੇ, ਉਸ ਕੰਪਲੈਕਸ ਵਿੱਚ ਜਾ ਕੇ ਕੋਈ ਨਿੱਕੀ ਜਿਹੀ ਗਲਤੀ ਵੀ ਕਰੇ, ਮੈਂ ਸਮਝਦਾ ਕਿ ਬਹੁਤ ਵੱਡੀ ਗਲਤੀ ਹੈ। ਔਰ ਇਹ ਗਲਤੀ ਜਿਹੜੇ ਵਿਅਕਤੀ ਨੇ ਕੀਤੀ, ਚਲੋ ਮੌਕੇ ਤੇ ਫੜ ਲਿਆ, ਪੁਲਿਸ ਦੇ ਹਵਾਲੇ ਕਰ ਦਿੱਤਾ, ਨਾਮ ਉਹਦਾ ਜਰਾ ਸੰਸਾ ਪਤਾ ਲੱਗਾ ਕਿ ਉਹ ਵਿਅਕਤੀ ਯੂਪੀ ਦੇ ਸਹਾਰਨਪੁਰ ਦਾ ਰਹਿਣ ਵਾਲਾ ਇੱਕ ਨੌਜਵਾਨ ਹੈ, ਯੂਪੀ ਉੱਤਰ ਪ੍ਰਦੇਸ਼, ਅਭਿਜੀਤ ਸਿੰਘ ਉਹਦਾ ਨਾਮ ਹੈ। ਜਿੰਨੇ ਇੱਕ ਸ਼ਬਦ ਉਹਦੇ ਕੰਨਾਂ ਚ ਸਾਡੇ ਪਏ ਆ ਜਾਂ ਪੁਲਿਸ ਨੇ ਜਾਣਕਾਰੀ ਦਿੱਤੀ, ਉਹ ਕਹਿੰਦਾ ਕਿ ਗੱਲ ਇਹ ਹੈ ਕਿ ਮੈਨੂੰ ਕਿਸੇ ਨੇ ਨਹੀਂ ਭੇਜਿਆ, ਮੈਂ ਆਪਣੀ ਮਰਜ਼ੀ ਦੇ ਨਾਲ ਇੱਥੇ ਆਇਆ, ਜੋ ਕੁਛ ਵੀ ਮੈਂ ਬੋਲਦਾ ਮੈਂ ਉਹ ਸੱਚ ਬੋਲਦਾ ਹੈ, ਤੇ ਜੇ ਮੈਂ ਭਾਈ ਕੋਈ ਗਲਤੀ ਕੀਤੀ ਮੈਨੂੰ ਮਾਰ ਦਿਓ, ਕਿਹੜੀ ਗੱਲ ਹੈ ਕਹਿੰਦੇ। ਹੁਣ ਗੱਲ ਇਹ ਹੈ ਕਿ ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਬੀਤੇ ਸਮੇਂ 'ਚ ਜਿਹੜੀਆਂ ਘਟਨਾਵਾਂ ਬੇਅਦਬੀ ਸ਼ਬਦ ਨਾਲ ਜੁੜ ਕੇ ਅਸੀਂ ਵੇਖ ਚੁੱਕੇ ਹਾਂ, ਸੁਣ ਚੁੱਕੇ ਹਾਂ, ਜੋ ਹੱਡ ਹੰਡਾਇਆ ਸੀ ਪੰਜਾਬ ਵਾਲਿਆਂ ਨੇ, ਸੰਧੂ ਸਾਹਿਬ ਉਹ ਘਟਨਾਵਾਂ ਦੀ ਪੰਡ ਹੈ। ਤੇ ਉੱਪਰੋਂ ਬੇਅਦਬੀ ਸ਼ਬਦ ਤੇ ਜਿੰਨੀ ਕੁ ਸਿਆਸਤ ਲਗਾਤਾਰ ਹੋ ਰਹੀ, ਤਾਜ਼ਾ ਤਰੀਨ ਬੇਅਦਬੀ ਤੇ ਜਿਹੜੇ ਕਾਨੂੰਨ, ਸਖ਼ਤ ਕਾਨੂੰਨ ਬਣੇ, ਉਹਤੇ ਵੀ ਤੇ ਸਿਆਸਤ ਹੋ ਹੀ ਰਹੀ ਹੈ। ਜਿਹੜੀ ਉਹ ਬ੍ਰੇਕ ਲੱਗੀ ਹੈ, ਅਜੇ ਤੱਕ ਵੀ ਉਹ ਮਸਲਾ ਉਲਝਿਆ ਹੋਇਆ ਮਸਲਾ ਹੈ, ਉੱਪਰੋਂ ਇੱਕ ਬੇਅਦਬੀ ਦਾ ਕਾਂਡ ਹੋਰ ਵਾਪਰ ਜਾਣਾ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਮੈਂ ਹਮੇਸ਼ਾ ਕਹਿੰਦਾ ਕਿ ਵੱਡਾ ਵੱਡਾ ਘਟਨਾਕ੍ਰਮ ਹੈ, ਔਰ ਕਈ ਵਾਰ ਇੰਝ ਲੱਗਦਾ ਕਿ ਇਸ ਘਟਨਾਕ੍ਰਮ ਦੇ ਮਗਰ ਕੋਈ ਨਾ ਕੋਈ ਸ਼ਰਾਰਤ ਨਾ ਹੋਵੇ। ਹੁਣ ਅਜੇ ਤੱਕ ਤੇ ਨਹੀਂ ਪਤਾ ਲੱਗ ਸਕਿਆ ਕਿ ਇਹ ਵਿਅਕਤੀ ਕੌਣ ਸੀ, ਕਿਸ ਰੂਪ ਚ ਆਇਆ, ਭਾਵ ਕਿ ਤੱਕ ਕੇ ਬੇਅਦਬੀ ਕਰਨ ਆਇਆ ਜਾਂ ਕਿਸੇ ਨੇ ਭੇਜਿਆ ਸੀ। ਅਜੇ ਤੱਕ ਘਟਨਾ ਸਧਾਰਨ ਜਾਪਦੀ ਹੈ, ਪਰੰਤੂ ਮੇਰੇ ਦਿਮਾਗ ਤੇ ਤੱਕ ਇਹ ਸਧਾਰਨ ਨਹੀਂ ਹੁੰਦਾ, ਕੋਈ ਨਾ ਕੋਈ ਕਾਰਨ ਹੁੰਦਾ ਹੈ। ਬਾਕੀ ਜਥੇਦਾਰ ਸਾਹਿਬ ਨੇ, SGPC ਨੇ ਆਪਣੀ ਨਾਰਾਜ਼ਗੀ ਪ੍ਰਗਟ ਕਰ ਦਿੱਤੀ ਹੈ, ਉਹਨਾਂ ਨੇ ਤੇ ਪੰਜਾਬ ਦੀ ਸਰਕਾਰ ਤੇ ਸ਼ਬਦੀ ਵਾਰ ਵੀ ਕੀਤੇ ਕਿ ਭਾਈ ਭਗਵੰਤ ਮਾਨ ਸਰਕਾਰ ਬੇਅਦਬੀਆਂ ਰੋਕਣ ਚ ਫੇਲ ਰਹੀ ਹੈ, ਅਗਲਿਆਂ ਨੂੰ ਮੌਕਾ ਮਿਲ ਗਿਆ ਪੰਜਾਬ ਦੀ ਸਰਕਾਰ ਦੇ ਨਾਲ, ਤੇ ਪਹਿਲਾਂ ਜਥੇਦਾਰ ਸਾਹਿਬ ਦੀ SGPC ਦੀ ਜਿਹੜੀ ਟਕਰਾਅ ਵਾਲੀ ਸਥਿਤੀ ਚੱਲ ਰਹੀ ਹੈ
2: ਜੀ,
0: ਹੁਣ ਉਹਦੇ ਦੌਰਾਨ ਇਹ ਘਟਨਾ ਆ। ਬਾਕੀ ਦੇਖਦੇ ਹਾਂ ਪੰਜਾਬ ਦੀ ਪੁਲਿਸ ਜਾਂਚ ਕਰਕੇ ਇਸ ਮਸਲੇ ਚ ਕੀ ਸੱਚ ਸਾਹਮਣੇ ਲਿਆਉਂਦੀ ਹੈ। ਅਜੇ ਤੱਕ ਅਧਿਕਾਰਤ ਤੌਰ ਤੇ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਕਿ ਇਹ ਵਿਅਕਤੀ ਕੌਣ ਸੀ, ਇਹ ਤੱਕ ਕੇ ਬੇਅਦਬੀ ਕਰਨ ਆਇਆ ਸੀ ਜਾਂ ਕਿਹੜੇ ਹਾਲਾਤਾਂ 'ਚ ਆਇਆ ਸੀ, ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
5: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿਟ ਰੋਬਰਟਸਨ ਐਟ ਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
2: ਜੀ ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ। ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337, 905-673-3337। ਰਮੇਸ਼ ਜੀ, ਆਮ ਆਦਮੀ ਪਾਰਟੀ ਵੱਲੋਂ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਨੂੰ ਫਿਕਰ ਪੈ ਗਿਆ, ਚਿੰਤਾ ਸਤਾਉਣ ਲੱਗ ਗਿਆ, ਉਹ ਆਪਣੀਆਂ ਟਿਕਟਾਂ ਬਚਾਉਣ ਲਈ ਯਤਨਸ਼ੀਲ ਹੋ ਗਏ। ਹੁਣ ਉਹਨਾਂ ਨੂੰ ਲੱਗਦਾ ਕਿ ਆਪਣੀਆਂ ਆਪਣੀਆਂ ਟਿਕਟਾਂ ਬਚਾਈਏ, ਸੋ ਇਹ ਟਿਕਟਾਂ ਬਚਾਉਣ ਦੇ ਲਈ ਉਹ ਕਰਨਗੇ ਕੀ? ਸੋ ਕੀ ਕੁਛ ਉਹ ਸਰਕਾਰ ਦੀਆਂ ਅੱਖਾਂ 'ਚ ਆਉਣਾ ਚਾਹੁੰਦੇ ਆ ਜਾਂ ਕੁਛ ਹੋਰ? ਇਹ ਕੀ ਖਬਰ ਹੈ, ਪਾਓ ਚਾਨਣਾ ਇੱਥੇ ਥੋੜ੍ਹਾ ਜਿਹਾ।
0: ਸੰਧੂ ਸਾਹਿਬ, ਟਿਕਟਾਂ ਬਚਾਉਣ ਲਈ ਕੀ ਕੀਤਾ ਜਾ ਸਕਦਾ, ਇਹ ਸ਼ਬਦ ਤੇ ਅਸੀਂ ਹੁਣ ਬੋਲਦੇ ਵੀ ਡਰਦੇ ਹਾਂ। ਕਿਉਂਕਿ ਅਸੀਂ ਅੱਜ ਤੱਕ ਜੋ ਦੇਖਿਆ ਤਜਰਬੇ ਚੋਂ ਟਿਕਟਾਂ ਬਚਾਉਣ ਲਈ ਇੱਕੋ ਇੱਕ ਢੰਗ ਹੈ, ਜਿਹੜੇ ਢੰਗ ਨੂੰ ਅਸੀਂ ਕਹਿੰਦੇ ਹਾਂ ਕਿ ਟੇਬਲ ਦੇ ਹੇਠਲੇ ਤੋਂ ਹੀ ਰਸਤਾ ਜਿਹੜਾ ਬਣਿਆ ਹੁੰਦਾ ਉਹੀ ਰਸਤਾ ਹੁੰਦਾ, ਦੂਜਾ ਤੇ ਕੋਈ ਢੰਗ ਨਹੀਂ ਹੈਗਾ ਟਿਕਟਾਂ ਬਚਾਉਣ ਵਾਲਾ। ਕਿਉਂਕਿ ਜਿਹੜੇ ਵਿਧਾਇਕਾਂ ਦਾ ਤੁਸੀਂ ਜ਼ਿਕਰ ਕਰ ਰਹੇ ਹਾਂ ਜਾਂ ਪੰਜਾਬ 'ਚ ਬੀਤੇ ਸਮੇਂ 'ਚ ਵੀ ਇੱਕ ਬਹੁਤ ਵੱਡੇ ਪੱਧਰ ਤੇ ਮਸਲਾ ਚਰਚਾ 'ਚ ਰਿਹਾ, ਜਿਹਦੇ ਵਿੱਚ ਇੱਕ ਪੱਤਰਕਾਰ ਨੇ ਇੱਕ ਪੋਸਟ ਵਾਇਰਲ ਕਰ ਦਿੱਤੀ ਕਿ 30 ਜਣੇ ਆ ਜਿਹਨਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ, 30 ਵਿਧਾਇਕ ਹੈ ਮੌਕੇ ਤੇ। ਆਮ ਆਦਮੀ ਪਾਰਟੀ 'ਚ ਖਰੂਦ ਪੈ ਗਿਆ ਉਸ ਵੇਲੇ, ਔਰ ਬਾਅਦ ਵਿੱਚ ਰੌਲਾ ਪੈਂਦੇ ਪੈਂਦੇ ਉਹ ਵਿਧਾਇਕਾਂ ਨੇ ਉਸ ਪੱਤਰਕਾਰ ਦੇ ਖਿਲਾਫ਼ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਾਰਟੀ ਕਹਿੰਦੀ ਸੀ ਇਹਨਾਂ ਦੇ ਖਿਲਾਫ਼ ਸ਼ਿਕਾਇਤਾਂ ਕਰੋ, ਤੁਹਾਡਾ ਅਪਮਾਨ ਕਰ ਰਿਹਾ। ਉਹ 5-4 ਜਣਿਆਂ ਨੇ ਸ਼ਿਕਾਇਤਾਂ ਕੀਤੀਆਂ, ਬਾਕੀਆਂ ਨੇ ਕੀਤੀਆਂ ਨਹੀਂ। ਆਮ ਆਦਮੀ ਪਾਰਟੀ ਉਹਨਾਂ ਨੂੰ ਵੀ ਕਹਿੰਦੀ ਜੀ ਸ਼ਿਕਾਇਤਾਂ ਕਰੋ ਇਸ ਪੱਤਰਕਾਰ ਦੀਆਂ, ਉਹ ਕਹਿੰਦੇ ਜੀ ਕਰ ਦਿੰਦੇ ਆ, ਪਰੰਤੂ ਪਹਿਲਾਂ ਸਾਡੀ ਟਿਕਟ ਪੱਕੀ ਕਰ ਦਿਓ। ਇਹ ਨਾ ਹੋਵੇ ਅਸੀਂ ਉਹ ਪੱਤਰਕਾਰ ਦੇ ਖਿਲਾਫ਼ ਵੀ ਸ਼ਿਕਾਇਤ ਕਰ ਦਈਏ ਤੇ ਮੁੜ ਕੇ ਟਿਕਟ ਸਾਡੀ ਫਿਰ ਕੱਟੀ ਜਾਵੇ। ਉਹ ਵੀ ਖਰੂਦ ਪੈ ਗਿਆ ਆਮ ਆਦਮੀ ਪਾਰਟੀ ਦੇ ਵਿੱਚ। ਹੁਣ ਤਾਜ਼ਾ ਤਰੀਨ ਆ 2 ਦਿਨ ਨਾ ਸੰਧੂ ਸਾਹਿਬ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਹਿੰਦੇ ਕਿ ਇਸੇ ਗੱਲ ਤੇ ਵਿਚਾਰਾਂ ਕੀਤੀਆਂ ਕਿ ਕਿਹਦੀ ਟਿਕਟ ਰੱਖਣੀ ਹੈ ਤੇ ਕਿਹਦੀ ਕੱਟਣੀ ਹੈ। ਦੇਖੋ ਇੱਕ ਗੱਲ ਤੇ ਬੜੀ ਸਾਫ਼ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੰਮ ਦਾ ਢੰਗ ਹੈ, ਇੱਥੇ ਕੋਈ ਉਹ ਗੱਲ ਨਹੀਂ ਜਿਹੜੀ ਪਹਿਲਾਂ ਲੱਗਦੀ ਹੁੰਦੀ ਸੀ ਸੰਧੂ ਸਾਹਿਬ ਕੀ ਜੀ ਇੱਥੇ ਤੇ ਪ੍ਰਭ ਸੰਧੂ ਜੀ ਬੜੇ ਵਧੀਆ ਵਿਅਕਤੀ ਹੈ, ਇਹਨਾਂ ਨੇ ਆਮ ਆਦਮੀ ਪਾਰਟੀ ਲਈ ਦਰੀਆਂ ਵਿਛਾਈਆਂ, ਵਰਕ ਕੀਤਾ, ਲੋਕਾਂ 'ਚ ਪੈਰ ਲਗਾਏ, ਇਸ ਕਰਕੇ ਇਹਦਾ ਹੱਕ ਹੈ। ਉਹ ਚੀਜ਼ ਤੇ ਹੁਣ ਖਤਮ ਹੋ ਗਈ, ਸਭ ਨੂੰ ਜੱਗ ਚਾਰ ਹੈ ਕਿ ਇੱਦਾਂ ਦਾ ਢੰਗ ਹੈ ਹੀ ਨਹੀਂ ਆਮ ਆਦਮੀ ਪਾਰਟੀ 'ਚ। ਫੈਸਲਾ ਤੇ ਦਿੱਲੀ ਦੀ ਲੀਡਰਸ਼ਿਪ ਨੇ ਲੈਣਾ ਕਿ ਟਿਕਟ ਕਿਹਨੂੰ ਦੇਣੀ ਤੇ ਕਿਹਨੂੰ ਨਹੀਂ ਦੇਣੀ। ਅਸੀਂ ਤੁਸੀਂ ਉਹ ਵੀ ਦ੍ਰਿਸ਼ ਵੇਖ ਚੁੱਕੇ ਹਾਂ ਕਿ ਕਿਸ ਢੰਗ ਦੇ ਨਾਲ ਰਾਤੋ ਰਾਤ ਪੈਰਾਸ਼ੂਟ ਦੇ ਵਿੱਚ ਦੀ ਕੁਛ ਲੋਕ ਆਏ ਤੇ ਟਿਕਟਾਂ ਦਿੱਤੀਆਂ। ਅਸੀਂ ਉਹ ਵੀ ਢੰਗ ਵੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਨੇ ਦੂਜੀਆਂ ਪਾਰਟੀਆਂ 'ਚੋਂ ਪੁੱਟ ਕੇ ਲੀਡਰ ਲਿਆਂਦੇ ਤੇ ਟਿਕਟਾਂ ਦਿੱਤੀਆਂ, ਕਿਸੇ ਨੂੰ ਲੋਕ ਸਭਾ 'ਚ ਭੇਜਿਆ, ਕਿਸੇ ਨੂੰ ਕਿਤੇ ਭੇਜਿਆ। ਅਸੀਂ ਇਹ ਵੀ ਵੇਖ ਚੁੱਕੇ ਹਾਂ ਕਿ ਕਿਸ ਢੰਗ ਦੇ ਨਾਲ ਵਪਾਰੀ ਲਿਆਂਦੇ, ਉਹਨਾਂ ਨੂੰ ਰਾਜ ਸਭਾ 'ਚ ਭੇਜਿਆ, ਦਿੱਲੀ ਤੋਂ ਲਿਆ ਕੇ ਟਿਕਟਾਂ ਦਿੱਤੀਆਂ, ਦਿੱਲੀ ਵਾਲਿਆਂ ਨੂੰ, ਯੂਪੀ ਵਾਲਿਆਂ ਨੂੰ ਚੇਅਰਮੈਨੀਆਂ ਦਿੱਤੀਆਂ। ਇਸ ਕਰਕੇ ਪੰਜਾਬ ਦੇ ਇਹਨਾਂ ਦੇ ਵਿਧਾਇਕਾਂ ਦਾ ਇਸ ਗੱਲ ਦੇ ਵਿੱਚ ਸ਼ੱਕੀ ਹੋਣਾ ਸੁਭਾਵਿਕ ਹੈ। ਔਰ ਸਭ ਤੋਂ ਵੱਲ ਸੰਤੋਸ਼ ਇੱਕ ਵਿਸ਼ਾ ਜਿਹੜਾ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਨੂੰ ਤੰਗ ਕਰਦਾ ਹੈ ਜਾਂ ਕਰੇਗਾ ਵੀ, ਹੁਣ ਹਰਮੀਤ ਸਿੰਘ ਪਠਾਨਵਾਜ ਰਹਿ ਕਿਹੜੇ ਮੂੰਹ ਦੇ ਨਾਲ ਟਿਕਟ ਦੇਣਗੇ ਉਹਨੂੰ, ਰਮਨ ਅਰੋੜਾ ਆ ਕਿਹੜੇ ਮੂੰਹ ਦੇ ਨਾਲ ਟਿਕਟ ਦੇਣਗੇ, ਅਜੇ ਈਡੀ ਛਾਪੇਮਾਰੀ ਕਰ ਰਹੀ ਹੈ, 3-4 ਮਹੀਨੇ ਉਹ ਜੇਲ੍ਹ 'ਚ ਰਿਹਾ ਆ, ਪਰਚਾ ਉੱਤੇ ਭ੍ਰਿਸ਼ਟਾਚਾਰ ਦਾ ਇਹਨਾਂ ਨੇ ਆਪ ਦਰਜ ਕੀਤਾ। ਇਹ ਵੀ ਨਹੀਂ ਕਹਿ ਸਕਦੇ ਜੀ ਇਹ ਤੇ ਈਡੀ ਵਾਲੇ ਝੂਠ ਬੋਲਦੇ ਆ, ਹਰਮੀਤ ਸਿੰਘ ਪਠਾਨਵਾਜਰਾ ਆਪ ਪਰਚੇ ਦਰਜ ਕੀਤੇ ਇਹਨਾਂ ਦੀ ਸਰਕਾਰ ਨੇ। ਜੇ ਆਪਾਂ ਅਮਿਤ ਰਤਨ ਕੋਟ ਫਤਿਹ ਦੀ ਗੱਲ ਕਰੀਏ ਤੇ ਇਹਨਾਂ ਨੇ ਗ੍ਰਿਫਤਾਰ ਕੀਤਾ ਦਿੱਲੀ, ਗੱਲ ਕਰੀਏ ਮਨਜਿੰਦਰ ਸਿੰਘ ਲਾਲਪੁਰੇ ਦੀ, ਠੀਕ ਹੈ ਬਾਹਰ ਆ ਗਿਆ, ਪਰੰਤੂ ਗੱਲ ਤੇ ਬੜੀ ਸਿੱਧੀ ਪੱਧਰੀ ਹੈ। ਲਾਲਜੀਤ ਸਿੰਘ ਭੁੱਲਰ ਅਜੇ ਤੱਕ ਜੇਲ੍ਹ 'ਚ ਬੈਠਾ ਹੈ, ਹਰਦੀਪ ਸਿੰਘ ਮੁੰਡੀਆਂ ਟਰਾਲੀ ਵਾਲੇ ਮਸਲੇ 'ਚ ਕਿੱਦਾਂ ਕਸੂਤਾ ਫਸਿਆ, ਕੁੰਵਰ ਵਿਜੇ ਪ੍ਰਤਾਪ ਨੂੰ ਕੀ ਇਹ ਟਿਕਟ ਦੇਣਗੇ। ਸੋ ਇਹ ਗੱਲ ਤੇ ਬੜੀ ਸਾਫ਼ ਹੈ, ਬਹੁਤ ਸਾਰੀਆਂ ਟਿਕਟਾਂ ਕੱਟੀਆਂ ਜਾਣੀਆਂ, ਬਹੁਤ ਸਾਰੀਆਂ ਦਰਜਨਾਂ ਟਿਕਟਾਂ ਕੱਟੀਆਂ ਜਾਣੀਆਂ। ਹੁਣ ਜਿਹੜੀਆਂ ਕੱਟੀਆਂ ਜਾਣੀਆਂ ਉਹ ਯਤਨਸ਼ੀਲ ਹੈ, ਕਿਉਂਕਿ ਤਾਜ਼ਾ ਤਰੀਨ ਦਿੱਲੀ ਵਿੱਚ ਮੀਟਿੰਗ ਹੋਈ ਹੈ ਔਰ ਬਹੁਤੇ ਤੇ ਹੁਣ ਸਿੱਧੇ ਦਿੱਲੀ ਤੱਕ ਪਹੁੰਚ ਕਰ ਰਹੇ ਹੈ, ਕਿਉਂਕਿ ਪੰਜਾਬ ਦੇ ਲੀਡਰਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਤੇ ਰੌਲਾ ਰੱਪਾ ਹੀ ਹੈ, ਇੱਥੇ ਤੇ ਆਪਣੀਆਂ ਟਿਕਟਾਂ ਬਚਾਉਣ ਲੱਗੇ ਆ ਤੇ ਇਹਨਾਂ ਨੇ ਸਾਡੀ ਕਿੱਥੋਂ ਬਚਾ ਦੇਣੀ ਹੈ। ਇਸ ਕਰਕੇ ਬਹੁਤ ਸਾਰੇ ਲੀਡਰ ਦਿੱਲੀ ਵਿੱਚ ਜਾ ਕੇ ਕਹਿੰਦੇ ਯਤਨਸ਼ੀਲ ਹੋਏ ਆ ਤੇ ਵੇਖਦੇ ਹਾਂ ਭਾਈ ਕਿਹਦਾ ਕਿਹਦਾ ਮੁੱਲ ਪੈਂਦਾ ਤੇ ਕਿਹਦੀ ਕਿਹਦੀ ਟਿਕਟ ਕੱਟੀ ਜਾਂਦੀ। ਇੱਕ ਗੱਲ ਬੜੀ ਸਾਫ਼ ਹੈ ਕਿ ਦਰਜਨਾਂ ਲੀਡਰਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਸੁਭਾਵਿਕ ਹੈ।
2: ਜੀ ਬਿਲਕੁਲ ਜੀ, ਨਾਲ ਦੀ ਨਾਲ ਹਰਮਨ ਬੱਤਾਂ ਨੂੰ ਤੁਸੀਂ ਯਾਦ ਰੱਖਣਾ ਆ, ਤੁਸੀਂ ਮੌਰਗੇਜ ਦੇ ਵਿੱਚ ਪਰੇਸ਼ਾਨੀਆਂ ਆ ਰਹੀਆਂ, ਮੌਰਗੇਜ ਲੈਣ ਦੇ ਵਿੱਚ ਤੁਸੀਂ ਅਸਮਰਥ ਹੋ ਗਏ ਹੋ, ਤੁਹਾਨੂੰ ਲੱਗਦਾ ਕਿ ਮੌਰਗੇਜ ਤੁਹਾਨੂੰ ਮਿਲਣੀ ਨਹੀਂ ਹੈ ਜਾਂ ਵਿੱਚ ਕੋਈ ਮੁਸੀਬਤਾਂ ਆਉਣੀਆਂ, ਤਾਂ ਤੁਸੀਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਨੂੰ ਯਾਦ ਰੱਖਣਾ। ਤੁਸੀਂ ਘਰ ਖਰੀਦਣਾ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਵਾਉਣੀ ਆ, ਪ੍ਰੀ ਅਪਰੂਵਲ ਬਾਰੇ ਕੋਈ ਸਵਾਲ ਤੁਹਾਡਾ, ਇਨਵੈਸਟਮੈਂਟ ਪ੍ਰੋਪਰਟੀ ਲੈਣ ਜਾ ਰਹੇ ਹੋ ਤੇ ਉਹਦੀ ਮੌਰਗੇਜ ਲਈ ਤੁਹਾਨੂੰ ਸ਼ੰਕੇ ਆ ਕਿ ਨਹੀਂ ਮਿਲਣੀ ਜਾਂ ਔਖੇ ਹੋਵਾਂਗੇ ਜਾਂ ਮਹਿੰਗੀ ਮਿਲੂ, ਤਾਂ ਤੁਸੀਂ ਹਰਮਨ ਬੱਤਾ ਜੀ ਨਾਲ ਇੱਕ ਵਾਰੀ ਸੰਪਰਕ ਕਰ ਲਓ, ਤੁਹਾਡੀ ਬਾਂਹ ਫੜਨਗੇ, ਔਰ ਜੇ ਇਹਨਾਂ ਨੇ ਹਾਂ ਕਹਿਤੀ ਤੇ ਮਾਫ਼ ਕਰਨਾ ਮੌਰਗੇਜ ਦਾ ਤੁਹਾਨੂੰ ਕੰਮ ਕਰਵਾ ਕੇ ਦੇਣਗੇ। 647-685-9000 647-685-9000 ਹਰਮਨ ਬੱਤਾ ਮੌਰਗੇਜ ਬ੍ਰੋਕਰ। ਨਾਲ ਦੀ ਨਾਲ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ ਜੀ, ਅਪਲਾਇੰਸ ਜੰਕਸ਼ਨ ਘਰ ਵਾਸਤੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਡਰਾਇਰ, ਕਿਸੇ ਵੀ ਤਰ੍ਹਾਂ ਦੇ ਅਪਲਾਇੰਸਿਸ ਲੈਣੇ ਤਾਂ ਅਪਲਾਇੰਸ ਜੰਕਸ਼ਨ 905-450-0054-500-0054-4 ਅਪਲਾਇੰਸ ਜੰਕਸ਼ਨ 'ਤੇ ਤੁਸੀਂ ਪਹੁੰਚ ਸਕਦੇ ਹੋ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ। ਦੂਜੇ ਪਾਸੇ ਖਬਰ ਆ ਰਹੀ ਹੈ ਕਿ ਕੋਈ ਅਕਾਲੀ ਆਗੂ ਆ ਰਮੇਸ਼ ਜੀ, ਉਹਦੀ ਹੁਣ ਕੈਨੇਡਾ ਐਂਟਰੀ 'ਤੇ ਰੋਕ ਲੱਗ ਗਈ ਆ, ਕਿਹੜਾ ਐਸਾ ਆਗੂ ਆ ਅਤੇ ਰੋਕ ਲੱਗਣ ਦੇ ਕਾਰਨ ਕੀ ਨੇ?
0: ਸੰਧੂ ਸਾਹਿਬ, ਟਾਟਾ ਹੀ ਸ਼ਹਿਰ ਹੈ ਅਤੇ ਟਾਟਾ ਹੀ ਸੂਬਾ ਹੈ ਜਿੱਥੋਂ ਤੁਸੀਂ ਜਿਹਨੂੰ ਟੋਰਾਂਟੋ ਆਖਦੇ ਹੈ। ਆਖਦੇ ਆ ਕਿ ਸਾਡਾ ਇੱਕ ਪੰਜਾਬੀ ਲੀਡਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬੜੇ ਵੱਡੇ ਕੱਦ ਦਾ ਲੀਡਰ ਹੈ, ਪਰਮਪੰਸ ਬੰਟੀ ਰਵਾਣਾ
2: ਜੀ।
0: ਬੰਟੀ ਰਵਾਣਾ ਨੇ ਦਿੱਲੀ ਤੋਂ ਉਡਾਨ ਭਰੀ ਤੇ ਪਹੁੰਚ ਗਿਆ ਕੈਨੇਡਾ ਦੀ ਧਰਤੀ ਤੇ, ਪਰੰਤੂ ਕੈਨੇਡਾ ਦੇ ਹਵਾਈ ਅੱਡੇ ਤੇ ਬਾਹਰ ਤੇ ਕਹਿੰਦੇ ਆ ਜੋ ਸਾਡੇ ਤੋਂ ਰਿਪੋਰਟਾਂ ਸੰਧੂ ਸਾਹਿਬ ਕਿ ਕਾਫੀ ਲਾਮ ਲਸ਼ਕਰ, ਕਈਆਂ ਨੇ ਹੱਥਾਂ ਵਿੱਚ ਗੁਲਦਸਤੇ ਫੜੇ ਸੀ, ਕਿਸੇ ਨੇ ਹਾਰ ਫੜੇ ਸੀ ਤੇ ਢੋਲੀ ਵੀ ਕਹਿੰਦੇ ਇੱਕ ਦੋ ਸੀ ਕਿ ਪਰਮਬਾਸ ਬੰਟੀ ਰਵਾਣੇ ਦਾ ਸਵਾਗਤ ਕਰਨਾ, ਪਰੰਤੂ ਹਵਾਈ ਅੱਡੇ ਵਾਲਿਆਂ ਨੇ ਬਾਹਰ ਹੀ ਨਹੀਂ ਆਉਣ ਦਿੱਤਾ। ਹੁਣ ਗੱਲ ਇਹ ਹੈ ਕਿ ਜਦੋਂ ਅਸੀਂ ਗੱਲ ਕਰਦੇ ਪਰਮਬੰਸ ਸਿੰਘ ਬੰਟੀ ਰਵਾਣੇ ਦੀ, ਤੇ ਅਕਾਲੀ ਦਲ ਦਾ ਬੜਾ ਵੱਡਾ ਚਿਹਰਾ ਹੈ, ਜਨਰਲ ਸਕੱਤਰ ਦੀ ਪਦਵੀ ਤੇ ਹੈ ਇਹ ਬੰਟੀ ਰਵਾਣਾ। ਜਿਹੜਾ ਕਾਰਨ ਦਾ ਤੁਸੀਂ ਪੁੱਛਿਆ ਨਾ, ਜੋ ਕਾਰਨ ਸਾਨੂੰ ਪਤਾ ਲੱਗਾ ਕਿ ਅਸਲ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਜਿਹੜਾ ਮੰਤਰਾਲਾ ਹੁੰਦਾ, ਇਮੀਗ੍ਰੇਸ਼ਨ ਮੰਤਰਾਲਾ ਤੇ ਏਅਰਪੋਰਟ ਅਥਾਰਟੀ, ਉਹਦੇ ਕੋਲ ਕੁਛ ਸ਼ਿਕਾਇਤਾਂ ਗਈਆਂ ਪਰਮਬੰਸ ਸਿੰਘ ਬੰਟੀ ਰਵਾਣੇ ਦੀਆਂ, ਜਿਹੜੇ ਕੁਛ ਪਰਚੇ ਦਰਜ ਹੈ, ਚਾਹੇ ਉਹ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਜਾਂ ਹੋਰ ਕੋਈ, ਬਥੇਰੇ ਲੀਡਰਾਂ ਤੇ ਪਰਚੇ ਦਰਜ ਹੁੰਦੇ ਆ, ਕਿ ਇੱਕ ਤੇ ਥੋੜੋ ਸਾਰਿਆਂ ਤੇ ਹੁੰਦੇ ਆ, ਆ ਜਿਹੜੇ ਘਰਾਓ ਘਰੂਏ ਵਾਲੇ ਪਰਚੇ ਤੇ ਇੱਕ ਇੱਕ ਲੀਡਰ ਦੇ ਸੱਤ ਸੱਤ ਹੁੰਦੇ ਆ। ਹੁਣ ਉਹ ਪਰਚੇ ਜਦੋਂ ਉੱਥੇ ਗਏ ਤੇ ਭਾਈ ਅਗਲਿਆਂ ਨੇ ਤੇ ਕਾਨੂੰਨ ਦੇ ਮੁਤਾਬਕ ਵੇਖਣਾ, ਉਹਨਾਂ ਨੂੰ ਤੇ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨੀ ਕਿ ਪਰਮਬੰਸ ਸਿੰਘ ਬੰਟੀ ਰਵਾਣਾ ਫਰੀਦਕੋਟ ਦਾ ਹਲਕਾ ਇੰਚਾਰਜ ਹੈ ਜਾਂ ਅਕਾਲੀ ਦਲ ਦਾ ਜਨਰਲ ਸਕੱਤਰ ਹੈ। ਜੇ ਤੇ ਹੁੰਦਾ ਕੋਈ ਪੋਲੀਟੀਕਲ ਦੀ ਥਾਂ ਤੇ ਕੋਈ ਸਰਕਾਰੀ ਅਹੁਦੇ ਤੇ, ਫਿਰ ਸ਼ਾਇਦ ਉਹ ਸਰਕਾਰ ਚਾਂ ਉਹ ਅਥਾਰਟੀ ਹੋਰ ਢੰਗ ਦੇ ਨਾਲ ਵੇਖਦੀ। ਇਹ ਤੇ ਸਿੱਧਾ ਜਿਹਾ ਕਹਿ ਸਕਦੇ ਸਿਆਸੀ ਅਹੁਦੇ ਤੇ ਹੈ। ਹੁਣ ਸਿਆਸੀ ਅਹੁਦੇ ਵਾਲੇ ਨੂੰ ਜਦੋਂ ਅਗਲਿਆਂ ਨੇ ਆਪਣਾ ਪੜਤਾਲ ਕੀਤੀ, ਕੰਪਿਊਟਰਾਂ ਦੇ ਵਿੱਚੋਂ ਡਾਟਾ ਵੇਖਿਆ ਤੇ ਅਗਲਿਆਂ ਨੇ ਕਹਿ ਤਾ ਕਿ ਭਾਈ ਚੱਲ ਵਾਪਸ, ਤੇ ਪਰਮਬੰਸ ਸਿੰਘ ਬੰਟੀ ਰਵਾਣਾ ਆਖਦੇ ਆ ਕਿ ਉੱਥੋਂ ਫਿਰ ਵਾਪਸ ਅਡਾਰੀ ਭਰ ਚੁੱਕਾ ਹੈ, ਪਹੁੰਚ ਜਾਏਗਾ ਅੱਜ ਕੱਲ੍ਹ ਦੇ ਵਿੱਚ ਭਾਰਤ। ਹੁਣ ਪਰਮਬੰਸ ਸਿੰਘ ਬੰਟੀ ਰਵਾਣੇ ਦਾ ਜਿਹੜਾ ਮੁੱਢਲਾ ਪ੍ਰਤੀਕਰਨ ਸਾਡੇ ਕੋਲ ਪਹੁੰਚਿਆ
2: ਜੀ,
0: ਹੁਣ ਸਿੱਧਾ ਪੱਧਰਾ ਇਹ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਸਾਰਾ ਕੁਛ ਇੱਕ ਸਾਜਿਸ਼ ਦੇ ਤਹਿਤ ਕੀਤਾ ਹੈਗਾ
2: ਜੀ।
0: ਆਮ ਆਦਮੀ ਪਾਰਟੀ ਨੇ ਕਹਿੰਦੇ ਮੇਰੀਆਂ ਸ਼ਿਕਾਇਤਾਂ ਕਰਾਈਆਂ, ਮੈਨੂੰ ਇਹ ਵੀ ਪਤਾ ਲੱਗ ਗਿਆ ਕਹਿੰਦੇ ਕਿ ਕਿਹੜੀ ਕੰਟਰੀ ਦੇ ਰਾਹੀਂ ਕਿਤੇ ਕਿਹੜੇ ਵਿਅਕਤੀ ਰਾਹੀਂ ਸ਼ਿਕਾਇਤਾਂ ਕਰਾਈਆਂ, ਔਰ ਕਹਿੰਦੇ ਕਰਾਈਆਂ ਤਰਾਇਆਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹਨੂੰ ਸੰਸਾਰ ਭਰ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਵਾਸਤੇ ਬੜਾ ਵੱਡਾ ਹੁੰਗਾਰਾ ਮਿਲ ਰਿਹਾ, ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਹੁੰਗਾਰਾ ਮਿਲ ਰਿਹਾ ਤੇ ਆਮ ਆਦਮੀ ਪਾਰਟੀ ਬਖਲਾ ਗਈ ਹੈ, ਉਸ ਬਖਲਾਹਟ ਪਿੱਛੋਂ ਕਹਿੰਦੇ ਮੇਰੇ ਖਿਲਾਫ਼ ਸ਼ਿਕਾਇਤਾਂ ਕੀਤੀਆਂ, ਤੇ ਕਹਿੰਦੇ ਕੋਈ ਗੱਲ ਨੀ, ਕਿਹੜੀ ਗੱਲ ਅੱਜ ਨਹੀਂ ਫਿਰ ਆਜਮਾਂਗੇ। ਸੋ ਪਰਮਬੰਸ ਸਿੰਘ ਬੰਟੀ ਰਵਾਣੇ ਨੂੰ ਭਾਈ ਕੈਨੇਡਾ ਮੁਲਕ ਨੇ ਐਂਟਰੀ ਨਹੀਂ ਦਿੱਤੀ ਤੇ ਵਾਪਸ ਉਹ ਉਸ ਹਵਾਈ ਅੱਡੇ ਤੋਂ ਭਾਰਤ ਵਾਲੇ ਪਾਸੇ ਨੂੰ ਅਡਾਰੀ ਭਰ ਚੁੱਕਾ ਹੈ
2: ਜੀ। ਬਿਲਕੁਲ ਜੀ, ਸਮਾਂ ਵੀ ਆਪਣੀ ਉਡਾਨ ਭਰ ਚੁੱਕਿਆ, 7:40 ਹੋ ਗਿਆ, ਤੁਹਾਡੀਆਂ ਕਾਲਸ ਬਹੁਤ ਸਾਰੇ ਨੇ, ਸਾਰੀਆਂ ਹੀ ਲਾਈਨ ਬਿਜ਼ੀ ਨੇ, ਸੋ ਇੱਕ ਕਾਲ ਆਊਂਗਾ, ਉਸ ਤੋਂ ਬਾਅਦ ਫਿਰ ਮੋਨਾ ਮਹਿੰਗੀ ਜੀ ਵੱਲ ਚੱਲਾਂਗੇ, ਅਸੀਂ ਬੱਚਿਆਂ ਦੀ ਲਾਈਫ ਇੰਸ਼ੋਰੈਂਸ 'ਤੇ ਵੀ ਗੱਲਬਾਤ ਕਰਾਂਗੇ, ਪਰ ਇੱਕ ਕਾਲ ਲੈ ਲਈਏ ਕਿਉਂਕਿ ਬਹੁਤ ਸਾਰੀਆਂ ਕਾਲਸ ਨੇ ਜੀ। ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ 4119। ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਰਮੇਸ਼ ਜੀ, ਮਤਲਬ ਮੈਂ ਵੀ ਆਹ ਜਿਹੜਾ ਦਵਾਈਆਂ ਵਗੈਰਾ ਇਹਦੇ ਬਾਰੇ ਗੱਲ ਕਰਨੀ ਸੀ। ਚਲੋ ਪਿੱਛੇ ਜੇ ਇਹਨਾਂ ਨੇ ਜਿਹੜਾ ਪ੍ਰੋਟੈਸਟ ਵੀ ਕੀਤਾ ਕਿਉਂਕਿ ਵੀ ਆਨਲਾਈਨ ਕਰਕੇ ਵੀ ਇਹਨਾਂ ਦਾ ਖੁੱਲਦਾ ਆ, ਕਿਉਂਕਿ ਦਵਾਈਆਂ ਦੇ ਵਿੱਚ ਬਹੁਤ ਜ਼ਿਆਦਾ ਮਾਰਜਨ ਆ। ਬਾਕੀ ਮੇਰਾ ਇੱਕ ਲਾਈਫ ਦਾ ਐਕਸਪੀਰੀਅੰਸ ਸੀਗਾ ਜੀ, ਮੇਰਾ 2002 ਦੇ ਵਿੱਚ ਐਕਸੀਡੈਂਟ ਹੋਇਆ ਅਤੇ ਮੈਂ 52 ਕੁ ਦਿਨ ਵੈਂਟੀਲੇਟਰ 'ਤੇ ਰਿਹਾ ਅਤੇ ਇੱਕ ਵਾਰ ਡਾਕਟਰਾਂ ਨੇ ਜਵਾਬ ਦੇ ਤਾ ਸੀ ਅਤੇ ਮੈਂ ਇੱਕ ਲੁਧਿਆਣੇ ਦੇ ਪ੍ਰਾਈਵੇਟ ਨਿਊਰੋ ਹੋਸਪਿਟਲ ਦੇ ਵਿੱਚ ਐਡਮਿਟ ਸੀਗਾ ਨਰਸਿੰਗ ਹੋਮ ਦੇ ਵਿੱਚ। ਅਤੇ ਉਦੋਂ ਨਾ ਐਵਰੀ ਉਹਨਾਂ ਦੇ ਆਪਦਾ ਜਿਹੜਾ ਡਰੱਗ ਸਟੋਰ ਸੀਗਾ ਥੱਲੇ ਮੇਨ ਫਲੋਰ 'ਤੇ ਸੀ, ਅਤੇ ਉਹ ਐਵਰੀ ਡੇ ਮੇਰੇ ਫਾਦਰ ਨੂੰ ਇੱਕ ਲਿਸਟ ਦੇ ਦਿੰਦੇ ਸੀ ਅਤੇ ਸਵੇਰੇ ਜਾ ਕੇ ਉਹ 7 ਵਜੇ ਜਾ ਕੇ ਥੱਲੇ ਕਾਊਂਟਰ 'ਤੇ ਪੇ ਕਰ ਆਉਂਦੇ ਸੀਗੇ ਅਤੇ ਉਹ ਬਾਅਦ 'ਚ ਮੈਡੀਸਨ ਭੇਜ ਦਿੰਦੇ। ਅਤੇ ਮੇਰਾ ਇੱਕ ਫਰੈਂਡ ਆਈ, ਉਹਨਾਂ ਦਾ ਲੁਧਿਆਣੇ ਦੇ ਵਿੱਚ ਹੀ ਮੈਡੀਸਨ ਦਾ ਹੋਲਸੇਲ ਦਾ ਕੰਮ ਆ, ਅਤੇ ਉਹ ਕਿਤੇ ਆਉਂਦਾ ਸੀਗਾ ਮੈਂ ਕਿਤੇ ਕੋਈ ਗੱਲਬਾਤ ਚੱਲੀ ਅਤੇ ਮੇਰੇ ਫਾਦਰ ਦਾ ਮਨ ਭਰ ਗਿਆ ਅਤੇ ਇਟਸ ਨੋਟ ਅਬਾਊਟ ਦਾ ਮਨੀ, ਮਤਲਬ ਉੱਦਾਂ ਗੱਲ ਕਰ ਰਹੇ ਸੀਗੇ ਵੀ ਰੋਜ਼ ਦੇ ਆ 20-22 ਹਜ਼ਾਰ ਦੀਆਂ ਦਵਾਈਆਂ ਇਹਦੇ ਅੰਦਰ ਸੁੱਟਦੇ ਆ ਰੋਜ਼ ਦੀਆਂ। ਉਹਨੇ ਜਦੋਂ ਚੈੱਕ ਕੀਤਾ ਅਤੇ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਵੀ ਇਹਦੇ ਨਾ ਬਹੁਤ ਜ਼ਿਆਦਾ ਤੁਹਾਨੂੰ ਹੋ ਰਹੀਆਂ ਨੇ ਮਹਿੰਗੀਆਂ ਅਤੇ ਤੁਸੀਂ ਲਿਸਟ ਮੇਰੇ ਕੋਲ ਭੇਜਿਆ ਕਰੋ। ਮੈਂ ਉਹਦੇ ਉਹ 1-2 ਦਿਨ ਤਾਂ ਉਹਦੀ ਸ਼ੌਪ ਤੋਂ ਆਉਂਦੀਆਂ ਰਹੀਆਂ ਅਤੇ ਪਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਮੈਡੀਸਨ ਬਾਹਰੋਂ ਆ ਰਹੀ ਹੈ। ਉਹਨਾਂ ਨੇ ਮੇਰੇ ਫਾਦਰ ਨੂੰ ਮਨਾ ਕਰਤਾ ਅਤੇ ਕਹਿੰਦੇ ਵੀ ਇਹ ਮੈਡੀਸਨ ਨਹੀਂ ਯੂਜ਼ ਕਰ ਸਕਦੇ, ਵੀ ਤੁਹਾਨੂੰ ਸਾਡੇ ਡਰੱਗ ਸਟੋਰ ਤੋਂ ਹੀ ਲੈਣੀਆਂ ਪੈਣਗੀਆਂ। ਸੋ ਉਹਨਾਂ ਨੇ ਉਦੋਂ ਧੱਕਾ ਕੀਤਾ ਮੇਰੇ ਫਾਦਰ ਨਾਲ ਵੀ ਤੁਹਾਨੂੰ ਮੈਡੀਸਨ ਸਾਡੇ ਤੋਂ ਹੀ ਲੈਣੀਆਂ ਪੈਣਗੀਆਂ, ਅਤੇ ਮਤਲਬ ਕਿ ਆਲਮੋਸਟ ਅੱਧੋ ਅੱਧ ਦਾ ਫਰਕ ਸੀਗਾ ਜੀ।
2: ਜੀ ਸਰ ਬਹੁਤ ਸ਼ੁਕਰੀਆ ਰਮੇਸ਼ ਜੀ ਤੋਂ ਪੁੱਛਦੇ ਹਾਂ ਇਹਨਾਂ ਬਾਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਸਮਾਂ ਆਪਣੇ ਕੋਲ ਸੀਮਿਤ, ਸਵਾਲ ਤੁਹਾਡੇ ਸੀਮਿਤ ਹੋਣਗੇ ਅਤੇ ਫਿਰ ਰਮੇਸ਼ ਜੀ ਉਸ ਹਿਸਾਬ ਨਾਲ ਤੁਹਾਡੇ ਜਵਾਬ ਦੇ ਪਾਉਣਗੇ। ਜੀ ਰਮੇਸ਼ ਜੀ,
0: ਤੁਹਾਨੂੰ ਸਭ ਦਵਾਈਆਂ ਅਤੇ ਗੋਰਖ ਧੰਦੇ ਦਾ, ਮੈਂ ਦੁਨੀਆਂ ਦੇ ਬਾਕੀ ਮੁਲਕਾਂ ਦੀ ਗੱਲ ਨਹੀਂ ਕਰਦਾ, ਪੰਜਾਬ ਜਾਂ ਭਾਰਤ ਦੀ ਗੱਲ ਕਰਾਂ, ਤੇ ਬਹੁਤ ਵੱਡਾ ਗੋਰਖ ਧੰਦਾ
2: ਜੀ।
0: ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਧੰਦੇ ਦੇ ਵਿੱਚ ਅਸੀਂ ਬੋਲਣ ਜੋਗੇ ਨਹੀਂ ਹੁੰਦੇ ਜਦੋਂ ਇਸ ਸਥਿਤੀ ਚ ਆਉਂਦੇ ਹਾਂ। ਬਾਕੀ ਸਾਡਾ ਚੀਜ਼ ਆ, ਅਸੀਂ ਬਿਮਾਰ ਠਮਾਰ ਹੋਈਏ, ਸਾਡੇ ਚ ਹਿੰਮਤ ਹੀ ਨਹੀਂ ਹੁੰਦੀ ਕਿ ਅਸੀਂ ਲੜੀਏ, ਧਰਨੇ ਲਾਈਏ, ਸੰਘਰਸ਼ ਕਰੀਏ, ਸ਼ਿਕਾਇਤ ਕਰੀਏ। ਸਾਨੂੰ ਇਹ ਹੁੰਦਾ ਕਿ ਸਾਡਾ ਜੀ ਬਚੇ, ਚਲੋ ਹੋਰ ਲੱਗ ਜਾਣ 5-10-20-50,000 ਲੱਖ। ਔਰ ਇੱਥੇ ਦੇਖੋ ਉਸ ਮਨੁੱਖ ਦੀ ਡਰਤਾ ਕਿੰਨਾ ਫਾਇਦਾ ਲੈਂਦੀਆਂ ਨੇ, ਜਿਹਨੂੰ ਆਪਾਂ ਇਹ ਪ੍ਰਾਈਵੇਟ ਅਦਾਰੇ ਕੰਪਨੀਆਂ ਆਖਦੇ ਹਾਂ, ਫਾਰਮਾਸਿਊਟੀਕਲ ਕੰਪਨੀਆਂ। ਔਰ ਬਹੁਤ ਅਗਲੀ ਗੱਲ, ਸਰਕਾਰਾਂ ਫਾਇਦਾ ਲੈਂਦੀਆਂ ਨੇ। ਇਹ ਗੱਲ ਮੈਨੂੰ ਪਤਾ, ਸਾਡੇ ਸਰੋਤਿਆਂ ਨੂੰ ਪਤਾ, ਤੁਹਾਨੂੰ ਪਤਾ, ਸਾਨੂੰ ਹਜ਼ਾਰਾਂ ਲੱਖਾਂ ਨੂੰ ਪਤਾ ਕਿ ਭਾਰਤ ਤੇ ਪੰਜਾਬ ਤੇ ਸਿਹਤ ਮੰਤਰੀਆਂ ਨੂੰ ਨਹੀਂ ਪਤਾ, ਸਾਰਿਆਂ ਨੂੰ ਪਤਾ। ਇਹ ਚੁੱਪ, ਔਰ ਇਹਨਾਂ ਦੀ ਚੁੱਪੀ ਬੜਾ ਸਿੱਧਾ ਇਸ਼ਾਰਾ ਕਰਦੀ ਹੈ ਕਿ ਉਸ ਲੁੱਟ ਦਾ ਹਿੱਸਾ ਹੈ। ਕਿੱਡੀ ਗੱਲ ਹੈ, ਜਦੋਂ ਭਾਰਤੀ ਸੰਵਿਧਾਨ ਸਾਨੂੰ ਅਲਾਓ ਕਰਦਾ ਕਿ ਸਿਹਤ ਤੇ ਸਿੱਖਿਆ ਜਿਹੜੀ ਮੁਫ਼ਤ ਸਾਡਾ ਹੱਕ ਹੈ, ਬੁਨਿਆਦੀ ਹੱਕ
2: ਜੀ,
0: ਤੇ ਸਿਹਤ ਦੇ ਮਾਮਲੇ ਚ ਕਿੱਡੀ ਕੁ ਗੱਲ ਹੈ, ਤੁਸੀਂ ਦਵਾਈਆਂ ਕੇਵਲ ਤੇ ਕੇਵਲ ਸਰਕਾਰੀ ਧੰਦੇ ਵਿੱਚ ਭਾਰਤੀ ਸਰਕਾਰੀ ਕੰਪਨੀਆਂ ਬਣਾਓ ਜਿਹੜੀਆਂ ਨੋ ਪ੍ਰੋਫਿਟ ਨੋ ਲੋਸ ਦੇ ਵਿੱਚ ਚੱਲਣ, ਸਰਕਾਰ ਦੀ ਡਿਊਟੀ ਦਾ ਹਿੱਸਾ ਹੋਵੇ। ਆ ਜਿਹੜਾ 50% ਦਾ ਸਰੋਤਿਆਂ ਨੇ ਗੱਲ ਕੀਤੀ ਹੈ, ਸੰਧੂ ਸਾਹਿਬ, ਮੈਂ ਇੱਦਾਂ ਦੀਆਂ ਦਵਾਈਆਂ ਦੇ ਨਾਂ ਲੈ ਕੇ ਦੱਸ ਸਕਦਾ ਹੈ ਜਿੱਥੇ 50% ਨਹੀਂ 70% ਵੀ MRP ਵੱਧ ਲਿਖਿਆ ਹੁੰਦਾ ਹੈ। ਭਾਰਤੀ ਜਿਹੜੀ 100 ਰੁਪਏ ਦੀ ਦਵਾਈ ਹੈ ਉਹ ਐਕਚੁਅਲ 20-25 ਰੁਪਏ ਦੀ ਹੁੰਦੀ ਹੈ, 70-80% ਵੀ ਦਵਾਈਆਂ ਚ ਮੁਨਾਫਾ ਹੁੰਦਾ ਹੈ। ਇਹ ਬਹੁਤ ਵੱਡਾ ਧੰਦਾ ਹੈ, ਔਰ ਮੈਂ ਸਮਝਦਾ ਕਿ ਚਾਹੇ ਉਹ ਕਿਸੇ ਭਾਰਤ ਦੇ ਸੂਬੇ ਦੀ ਸਰਕਾਰ ਹੈ, ਚਾਹੇ ਕੋਈ ਵੀ ਨਾ ਹੋਵੇ ਪਾਰਟੀ ਦਾ, ਚਾਹੇ ਭਾਰਤ ਦੀ ਪੂਰੇ ਦੀ ਸਰਕਾਰ ਹੈ, ਇਹ ਉਸ ਲੁੱਟ ਦੀਆਂ ਭਾਈਦਾਰ ਨੇ, ਇਹ ਤੱਕ ਕੇ ਸਾਡੀ ਲੁੱਟ ਕਰਾ ਰਹੀ ਹੈ
2: ਜੀ। ਮੈਨੂੰ ਲੱਗਦਾ ਕਿ ਆਪਾਂ ਜੇ ਇਹਨੂੰ ਦਵਾਈਆਂ ਦਾ ਧੰਦਾ ਛੱਡ ਕੇ ਆਪਾਂ ਇਹ ਕਹੀਏ ਕਿ ਮੈਡੀਸਨ ਮਾਫੀਆ ਆ, ਤਾਂ ਇਹ ਵੀ ਇੱਥੇ ਗੱਲ ਵਾਜਬ ਰਹਿਣੀ ਹੈ, ਕਿਉਂਕਿ ਬਹੁਤ ਸਾਰੀਆਂ ਪਿਛਲੀ ਦਿਨੀ ਫਿਲਮਾਂ ਰਮੇਸ਼ ਜੀ ਇਸ ਬਣੀਆਂ, ਇਹ ਬਹੁਤ ਤਕੜਾ ਮਾਫੀਆ ਆ ਜਿੱਥੇ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ, ਔਰ ਆਮ ਲੋਕ ਵੀ ਉਹ ਜਿਹੜੇ ਬਿਮਾਰ ਨੇ, ਜਿਹੜੇ ਜ਼ਿੰਦਗੀ ਦੀ ਲੜਾਈ ਲੜ ਰਹੇ ਨੇ, ਇਹ ਬੇਸਿਕਲੀ ਉਹਨਾਂ ਦੀ ਲੁੱਟ ਹੋ ਰਹੀ ਹੈ ਜੀ। ਔਰ ਨਾਲ ਦੀ ਨਾਲ ਮੋਨਾ ਮਹਿੰਗੀ ਜੀ ਜੁੜੇ ਹੋਏ ਨੇ ਸਾਡੇ ਨਾਲ, ਬੱਚਿਆਂ ਦੀ ਲਾਈਫ ਇੰਸ਼ੋਰੈਂਸ ਬਾਰੇ ਗੱਲਬਾਤ ਕਰਾਂਗੇ। ਮੋਨਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਦਾ ਸਵਾਗਤ ਹੈ ਸਟੂਡੀਓ ਦੇ ਵਿੱਚ ਤੁਹਾਡਾ।
7: ਥੈਂਕ ਯੂ ਸੋ ਮਚ ਪ੍ਰਭ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮੋਨਾ ਜੀ, ਬੱਚਿਆਂ ਦੀ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਬਹੁਤ ਸਾਰੇ ਪਰਿਵਾਰ ਕਹਿੰਦੇ ਯਾਰ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਕਿਉਂ ਕਰਨੀ ਹੈ, ਜੇ ਬੱਚੇ ਆ ਉਹਨਾਂ ਨੇ ਵੱਡੇ ਹੋਣਾ, ਪਰ ਜੇ ਅਸੀਂ ਅੱਜ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਲੈਂਦੇ ਹਾਂ, ਅਤੇ ਕੀ ਉਹ ਲਾਈਫ ਇੰਸ਼ੋਰੈਂਸ ਜੇ ਆਪਾਂ 5-10 ਸਾਲ ਰੋਕ ਕੇ ਲੈਂਦੇ ਹਾਂ, ਉਹਦੇ ਪ੍ਰਾਈਜ਼ ਦੇ ਵਿੱਚ ਕੋਈ ਫਰਕ ਆਊਗਾ ਕਿ ਜੇ ਅੱਜ ਆਪਾਂ ਬੱਚਿਆਂ ਦੀ ਇੰਸ਼ੋਰੈਂਸ ਲੈਂਦੇ ਹਾਂ ਕਿ ਪ੍ਰਾਈਜ਼ ਉਹ ਲੋਕ ਰਹੂਗਾ? ਸੋ ਇਹ ਅੱਜ ਬੈਨੀਫਿਟ, ਅੱਜ ਜੇ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਲੈਂਦੇ ਹਾਂ ਉਹਦਾ ਸਾਨੂੰ ਕੀ ਫਾਇਦਾ ਹੈ?
7: ਬਿਲਕੁਲ ਪ੍ਰਭ ਜੀ, ਇਸ ਟਾਈਮ ਤੇ ਜਦੋਂ ਵੀ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਡੈਫੀਨੇਟਲੀ ਬੱਚਿਆਂ ਦੇ ਬਾਰੇ ਸੇਵਿੰਗਸ ਦੀ ਗੱਲ ਕਰਦੇ ਹਾਂ, ਨੋ ਡਾਊਟ ਸਭ ਨਾਲੋਂ ਪਹਿਲਾਂ RESP ਦੀ ਗੱਲ ਜ਼ਰੂਰ ਆਉਂਦੀ ਹੈਗੀ ਹੈ। RESP ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੋ, ਦੈਨ ਲਾਈਫ ਇੰਸ਼ੋਰੈਂਸ ਇਜ਼ ਦਾ ਬੈਸਟ ਆਪਸ਼ਨ। ਰੀਜ਼ਨ ਇਸ ਕੀ ਹੈਗਾ, ਇਹਦੇ ਵਿੱਚ ਕੀ ਹੈਗਾ ਕਿ ਜਦੋਂ ਵੀ ਅਸੀਂ ਕਿਤੇ ਵੀ ਸੇਵਿੰਗਸ ਕਰਨਾ ਚਾਹੁੰਦੇ, ਇੱਕ ਤਾਂ ਸਾਨੂੰ ਗਰੋਥ ਚਾਹੀਦੀ ਹੁੰਦੀ ਹੈਗੀ ਹੈ, ਜਿਹੜੀ ਗਰੋਥ ਸਾਨੂੰ ਇਹਦੇ ਵਿੱਚ ਮਿਲ ਸਕਦੀ ਹੈ। ਦੂਜੀ ਚੀਜ਼ ਜਿਹੜਾ ਤੁਹਾਡਾ ਕੁਐਸਚਨ, ਕਿਉਂ ਅਸੀਂ ਕਰਵਾਈਏ, ਕਿਉਂ ਜੇ ਅਸੀਂ 5-7 ਸਾਲ ਬਾਅਦ ਕਰਵਾਵਾਂਗੇ ਤਾਂ ਕੀ ਫਰਕ ਪੈ ਸਕਦਾ ਹੈ? ਅੱਜ ਦੀ ਡੇਟ ਦੇ ਵਿੱਚ ਜੇ ਕੋਈ ਨਿਊ ਬੋਰਨ ਬੱਚੇ ਦੀ ਅਸੀਂ ਗੱਲ ਕਰਦੇ ਹਾਂ, 0 ਏਜ ਹੈਗੀ ਹੈ, ਓਬਵੀਅਸਲੀ ਬੱਚਾ ਗੁੱਡ ਹੈਲਥ ਦੇ ਵਿੱਚ ਹੈ, ਪੇਰੈਂਟਸ ਗੁੱਡ ਹੈਲਥ ਦੇ ਵਿੱਚ ਨੇ, ਉਸ ਟਾਈਮ ਤੇ ਨੋ ਡਾਊਟ ਪ੍ਰੀਮੀਅਮ ਤਾਂ ਘੱਟ ਮਿਲੇਗਾ ਹੀ ਮਿਲੇਗਾ। ਨਾਲ ਦੀ ਨਾਲ ਇਹ ਵੀ ਚੀਜ਼ ਆ ਜਾਂਦੀ ਇੰਸ਼ੋਰੇਬਿਲਟੀ, ਇਸ ਟਾਈਮ ਤੇ ਬਹੁਤ ਸਾਰੇ ਫੈਮਿਲੀਜ਼ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਤੇ ਸਾਨੂੰ ਪਤਾ ਹੈ ਕਿ ਬੱਚਿਆਂ ਦੀ ਜਿਹੜੀ ਹੈਲਥ ਹੁੰਦੀ ਹੈ ਕਿ ਛੋਟੀ ਏਜ ਹੈ, ਗੁੱਡ ਹੈਲਥ ਹੈ, ਪਰ ਨਾ ਨੋਟ ਓਨਲੀ ਕਿ ਇੱਕ ਅਸੀਂ ਹੈਲਥ ਦੇ ਰਿਲੇਟਿਡ, ਨਾਲ ਦੀ ਨਾਲ ਇੱਕ ਨਿਊਰੋਲੋਜੀਕਲ ਪ੍ਰੋਬਲਮਸ ਵੀ ਕਾਫੀ ਵਾਰ ਹੁੰਦੀਆਂ ਨੇ। ਅਨਫੋਰਚੁਨੇਟਲੀ ਕਈ ਵਾਰ ਹੁੰਦਾ ਕਿ ਬੱਚੇ ਨੂੰ ਕਿਤੇ ਵੀ ਥੋੜਾ ਬਹੁਤ ਵੀ ਕੋਈ ਆਟਿਜ਼ਮ ਦੇ ਸਿਮਟਮਸ ਹੈਗੇ ਆ, ਕੋਈ ਏਦਾਂ ਦੀ ਕੰਡੀਸ਼ਨ ਹੈ ਜਿਹੜੀ ਕਿ ਅਕਸਰ ਅਸੀਂ ਦੇਖਦੇ ਹਾਂ ਫੈਮਿਲੀਜ਼ ਦੇ ਵਿੱਚ, ਜਦੋਂ ਬੱਚਾ 4 ਸਾਲ ਦਾ 5 ਸਾਲ ਦਾ ਹੁੰਦਾ ਉਦੋਂ ਪਤਾ ਲੱਗਦਾ ਕਿ ਇਹ ਡਾਇਗਨੋਸਿਸ ਹੈਗਾ, ਐਂਡ ਉਸ ਟਾਈਮ ਤੇ ਉਸ ਬੱਚੇ ਨੂੰ ਫਿਰ ਪਾਲਿਸੀ ਲਈ ਅਪਰੂਵਲ ਹੀ ਨਹੀਂ ਮਿਲ ਸਕਦਾ ਹੁੰਦਾ। ਸੋ ਇਸੇ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਨੋਟ ਓਨਲੀ ਕਿ ਸੇਵਿੰਗ ਔਨ ਦਾ ਪ੍ਰੀਮੀਅਮ, ਨਾਲ ਦੀ ਨਾਲ ਤੁਹਾਡੀ ਇੰਸ਼ੋਰੇਬਿਲਟੀ ਲੋਕ ਇਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਐਂਡ ਦੂਜੀ ਚੀਜ਼, ਇੱਕ ਚੀਜ਼ ਹੋਰ ਮੈਂ ਜ਼ਰੂਰ ਐਡ ਔਨ ਕਰਨਾ ਚਾਹੂੰਗੀ, ਇੰਸ਼ੋਰੇਬਿਲਟੀ ਦੇ ਨਾਲ ਨਾਲ ਜਿਹੜੀ ਗਰੋਥ ਦੀ ਅਸੀਂ ਗੱਲ ਕੀਤੀ, ਜੇ ਅੱਜ 0 ਏਜ ਬੱਚੇ ਦੀ ਗੱਲ ਕਰ ਰਹੇ ਹਾਂ, ਅਸੀਂ 3 ਲੱਖ ਦੀ ਵੀ ਪਾਲਿਸੀ ਕਰਦੇ ਹਾਂ, ਇੱਕ ਇਹ ਲਾਈਫ ਇੰਸ਼ੋਰੈਂਸ, ਅਸੀਂ ਇਹ ਨਹੀਂ ਹੈਗਾ ਕਿ ਉਹਨਾਂ ਦੀ ਨੈਕਸਟ ਜਨਰੇਸ਼ਨ ਲਈ ਸੋਚ ਰਹੇ ਹਾਂ, ਇਹ ਸੇਵਿੰਗਸ ਹੈਗੀਆਂ ਉਹਨਾਂ ਦੇ ਲਈ। ਕੱਲ ਨੂੰ 40s 50s ਤੇ ਬੱਚੇ ਪਹੁੰਚਦੇ ਆਪਣੇ ਲਈ ਉਹ ਮਨੀ ਯੂਜ਼ ਕਰਨਾ ਚਾਹੁੰਦੇ ਆਪਣੀ ਨੈਕਸਟ ਉਸਦੀ ਰਿਟਾਇਰਮੈਂਟ ਲਈ ਯੂਜ਼ ਕਰਨਾ ਚਾਹੁੰਦੇ 60s ਦੇ ਵਿੱਚ ਤਾਂ ਉਸ ਟਾਈਮ ਤੇ ਹਾਫ ਮਿਲੀਅਨ ਦੇ ਅਰਾਊਂਡ ਉਹਨਾਂ ਦੀ ਆਪਣੀ ਕੈਸ਼ ਵੈਲਿਊ ਹੋਣੀ ਹੈਗੀ ਹੈ ਜਿਹੜੀ ਕਿ ਉਹ ਖੁਦ ਆਪਣੇ ਲਈ ਯੂਜ਼ ਕਰ ਸਕਦੇ ਨੇ ਜਿਹੜੀ ਕਵਰੇਜ ਹੁੰਦੀ ਹੈ ਆਲਮੋਸਟ 1 million ਪਲੱਸ ਤੱਕ ਪਹੁੰਚ ਜਾਂਦੀ ਹੈ ਇਸ ਤਰੀਕੇ ਦੀ ਜਿਹੜੀ ਗਰੋਥ ਹੈਗੀ ਹੈ ਡੈਫੀਨੇਟਲੀ ਇਸ ਚੀਜ਼ ਦਾ ਬੈਨੀਫਿਟ ਲਾ ਸਕਦੇ ਹੋ ਜੇ ਅਰਲੀ ਸਟੇਜਿਸ ਦੇ ਵਿੱਚ ਉਹਨਾਂ ਦੀ ਪਾਲਿਸੀ ਕਰਵਾਈ ਜਾਵੇ ਜ਼ਿਆਦਾ ਜਾਣਕਾਰੀ ਲਈ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਐਟ 416-5091509-4165095
2: ਜੀ ਬਹੁਤ ਸ਼ੁਕਰੀਆ ਜੀ ਅਗਲੇ ਲੰਕ ਦੇ ਵਿੱਚ ਫਿਰ ਮਿਲਦੇ ਹਾਂ 905-673-3337 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ ਅਗਲੀ ਕਾਲ 877 ਪਹਿਲਾਂ ਸਤਨਾਮ ਸਿੰਘ ਜੀ ਤੁਸੀਂ ਆ ਜਾਓ ਲੰਬੇ ਸਮੇਂ ਤੋਂ ਹੋਲਡ ਹੋ ਸਤਨਾਮ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ ਜੀ
8: ਹਾਂਜੀ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ
8: ਮੈਂ ਕਿਹਾ ਜੀ ਕੱਲ ਨੂੰ ਆ ਰਹੇ ਆ ਕਾਕਰੋਚ ਪਾਰਟੀ ਜੀ ਤੇ ਇਹ ਚ ਰਾਜਾਂ ਜਿਹੜੇ ਦਰਜਣਾ ਕੱਢਣੇ ਇਹਨਾਂ ਨੇ ਤੇ ਉਸ ਤੋਂ ਬਾਅਦ ਚ ਆਪਣਾ ਕਿਹੜਾ ਤੋਤਾ ਪਾਰਟੀ ਵੀ ਆ ਰਹੀ ਤੇ ਖਰਗੋਸ਼ ਪਾਰਟੀ ਵੀ ਆ ਰਹੀ ਜੀ
2: ਬਹੁਤ ਸ਼ੁਕਰੀਆ ਜੀ
0: ਚਲੋ ਖਰਗੋਸ਼ ਪਾਰਟੀ ਤੇ ਤਾਂ ਐਂਟਰੀ ਹੋ ਗਈ ਹੈ ਬਾਕੀ ਤੋਤਾ ਤੂਤੇ ਪਾਰਟੀਆਂ ਤੇ ਪਹਿਲਾਂ ਹੀ ਬਥੇਰੀਆਂ ਭਾਈ ਅਸੀਂ ਦੇਖ ਚੁੱਕੇ ਹਾਂ ਸੰਸਭ ਗੱਲ ਇਹ ਹੈ ਕਿ ਇਹ ਵੈਸੇ ਨਾ ਭਾਰਤ ਵਿੱਚ ਜਿਹੜਾ ਇੱਕ ਨਵਾਂ ਟ੍ਰੈਂਡ ਜਿਹੜਾ ਮੈਨੂੰ ਨਜ਼ਰ ਆ ਰਿਹਾ ਪਾਰਟੀਆਂ ਦੇ ਗਠਨ ਨੂੰ ਕਰਨਾ ਪਹਿਲਾਂ ਪਾਰਟੀ ਦਾ ਗਠਨ ਕਰ ਲੈਣਾ ਫਿਰ ਉਸ ਪਾਰਟੀ ਨੂੰ ਆਪਣੇ ਹੱਕ ਲਈ ਵਰਤਣਾ ਇਹ ਵੀ ਭਾਰਤੀ ਸਿਆਸਤ 'ਚ ਇਸ ਵੇਲੇ ਚੱਲ ਰਿਹਾ
2: ਜੀ ਬਿਲਕੁਲ
0: ਮੈਂ ਨਾਂ ਤਾਂ ਨੀ ਕਿਸੇ ਦਾ ਲੈਣਾ ਅਸੀਂ ਤੁਸੀਂ ਵੀ ਉਹਦਾ ਸ਼ਿਕਾਰ ਹੋਏ ਪੰਜਾਬੀ ਬਹੁਤ ਵੱਡੇ ਪੱਧਰ ਤੇ ਸ਼ਿਕਾਰ ਹੋਏ ਭਾਰਤ ਦੇ ਹੋਰ ਸੂਬਿਆਂ ਵਿੱਚ ਵੀ ਇਹ ਪਰੰਪਰਾ ਸ਼ੁਰੂ ਹੋ ਚੁੱਕੀ ਹੈ ਕਿ ਕਿਵੇਂ ਵੋਟਰ ਦੀ ਮਾਨਸਿਕਤਾ ਨੂੰ ਵਰਤਣਾ ਤੇ ਅਸਲ ਵਿੱਚ ਮੈਂ ਤਾਂ ਵਾਰ ਵਾਰ ਕਹਿੰਦਾ ਕਿ ਸਾਨੂੰ ਇਹਦਾ ਕੋਈ ਰੌਲਾ ਨੀ ਕਿ ਕਾਂਗਰਸ ਪਾਰਟੀ ਕੌਣ ਕਿਹੜੀ ਹੈ ਭਾਜਪਾ ਕੀ ਹੈ ਆਮ ਆਦਮੀ ਕੀ ਹੈ ਕਾਂਗਰਸ ਹੈ ਸਾਡਾ ਆਪਣਾ ਜਿਹੜਾ ਨਾ ਜਿਹਨੂੰ ਆਪਾਂ ਕਹੀਏ ਕਿ ਸਾਡੇ ਦਿਮਾਗ ਵਾਲਾ ਮੈਨੀਫੈਸਟੋ ਉਹ ਆਪਾਂ ਨੂੰ ਕਲੀਅਰ ਕਰਨ ਦੀ ਲੋੜ ਹੈ ਕਿ ਅਸੀਂ ਡਿਮਾਂਡ ਕੀ ਕਰਨੀ ਹੈ ਸਾਡੀ ਮੰਗ ਕੀ ਹੋਣੀ ਚਾਹੀਦੀ ਹੈ ਜੇ ਸਾਡੀ ਮੰਗ ਤੇ ਸਾਹਮਣੇ ਵਾਲੀ ਧਿਰ ਹੈ ਤੇ ਮਨਜ਼ੂਰ ਹੈ ਤੇ ਜੇ ਆਪਣੀ ਮੰਗ ਤੇ ਸਾਨੂੰ ਉਹ ਪਾਰਟੀ ਤਿਆਰ ਕਰ ਰਹੀ ਹੈ ਤੇ ਮੈਨੂੰ ਲੱਗਦਾ ਅਸੀਂ ਫਿਰ ਵਰਤ ਹੋਵਾਂਗੇ ਇਸ ਕਰਕੇ ਸਰੋਤਿਓ ਚਾਹੇ ਪਾਰਟੀ ਦਾ ਕੋਈ ਨਾਮ ਹੋਵੇ ਮੈਂ ਇਹੀ ਅਪੀਲ ਬੇਨਤੀ ਕਰ ਰਹੀ ਹਾਂ ਕਿ ਪੈਰ ਸੰਭਲ ਕੇ ਰੱਖਿਓ
2: ਜੀ ਜੀ ਬਿਲਕੁਲ ਜੀ ਔਰ ਨਾਲ ਦੀ ਨਾਲ ਤੁਸੀਂ ਗਿੱਲ ਫਾਰਮ ਨੂੰ ਯਾਦ ਰੱਖਣਾ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦੇ ਵਿੱਚ ਤੁਸੀਂ ਜਾਣਾ ਆ ਵੈਸੇ ਜਾਣਾ ਤੁਸੀਂ ਸਬਜ਼ੀਆਂ ਲੈਣਾ ਜਾਣਾ ਤੁਸੀਂ ਫਰੈਸ਼ ਆਟਾ ਲੈਣਾ ਜਾਣਾ ਤੁਸੀਂ ਪਨੀਰੀਆਂ ਲੈਣਾ ਪਰ ਨਾਲ ਦੀ ਨਾਲ ਤੁਹਾਡੀ ਜਿਹੜੀ ਦਿਮਾਗ ਦੀਆਂ ਨਾ ਸਾਰੀਆਂ ਨਸਾਂ ਖੁੱਲ੍ਹ ਜਾਣੀਆਂ ਕਿਉਂਕਿ ਇੱਕ ਫਰੈਸ਼ ਹਵਾ ਫੁੱਲਾਂ ਦਾ ਸ਼ਹਿਰ ਕੈਲਡਨ ਔਰ ਐਂਗਜ਼ਾਇਟੀ ਸਟ੍ਰੈਸ ਦੂਰ ਹੋ ਜਾਣੀ ਇੱਕ ਗੇੜਾ ਜ਼ਰੂਰ ਲਾ ਕੇ ਆਇਓ ਗਿੱਲ ਫਾਰਮ ਦੇ ਉੱਪਰ ਸੋ ਗਿੱਲ ਫਾਰਮ ਡਿਕਸੀ ਐਂਡ ਕਿੰਗ ਸਟਰੀਟ ਦੇ ਉੱਪਰ ਲੋਕੇਟਡ ਨੇ ਕੈਲਡਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਨੀਰੀ ਲੈਣੀ ਹੈ ਤੁਸੀਂ ਅੱਜ ਕੱਲ੍ਹ ਦੀਆਂ ਮੌਸਮੀ ਸਬਜ਼ੀਆਂ ਦੀ ਪਨੀਰੀ ਤੁਸੀਂ ਆਪਣੇ ਬੈਕਯਾਰਡ 'ਚ ਤੁਸੀਂ ਆਪਣੇ ਫਾਰਮ ਹਾਊਸ ਦੇ ਵਿੱਚ ਨਾਲੇ ਦੇਖੋ ਸਬਜ਼ੀਆਂ ਲਾਉਂਦੇ ਲਾਉਂਦੇ ਹੁਣ ਤਾਂ ਡਾਕਟਰ ਵੀ ਕਹਿੰਦੇ ਆ ਸਾਇੰਸ ਵੀ ਮੰਨਦੀ ਹੈ ਕਹਿੰਦੇ ਤੁਸੀਂ ਫਾਰਮਿੰਗ ਕਰਦੇ ਹੋ ਤੁਸੀਂ ਪਲਾਂਟਿੰਗ ਕਰਦੇ ਹੋ ਤੁਸੀਂ ਸਬਜ਼ੀਆਂ ਲਾਉਂਦੇ ਹੋ ਅਤੇ ਤੁਹਾਡੀ ਸਟ੍ਰੈਸ ਡਿਪਰੈਸ਼ਨ ਐਂਗਜ਼ਾਇਟੀ ਵੈਸੀ ਦੂਰ ਹੋ ਜਾਂਦੀ ਆ ਸੋ ਤੁਸੀਂ ਗਿੱਲ ਫਾਰਮ 'ਤੇ ਪਹੁੰਚਣਾ ਪਨੀਰੀ ਲੈਣ ਦੇ ਲਈ ਮੌਸਮੀ ਸਬਜ਼ੀਆਂ ਫੁੱਲਾਂ ਦੀਆਂ ਪਨੀਰੀਆਂ ਫਿਰ ਚੱਕੀ ਆਟਾ ਲੈਣਾ ਫਰੈਸ਼ ਤਾਜ਼ੀਆਂ ਸਬਜ਼ੀਆਂ ਲਈ ਗਿੱਲ ਫਾਰਮ ਡਿਕਸੀ ਐਂਡ ਕਿੰਗ ਸਟਰੀਟ ਕੈਲਡਨ ਦੇ ਉੱਪਰ 416-898-8778 416-898-8778 ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਜੀ ਸਤਿ ਸ਼੍ਰੀ ਅਕਾਲ ਜੀ 877 ਤੁਸੀਂ ਆਉਂਦੇ ਰਹੋ ਜੀ
9: ਹੈਲੋ
2: ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ
9: ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਇਹ ਆ ਜੀ ਆ ਸੋਕਰ ਵਰਲਡ ਕੱਪ ਚੱਲ ਰਿਹਾ ਹੈ
2: ਜੀ
9: ਨਿੱਕੇ ਨਿੱਕੇ ਕੰਟਰੀ ਅਫਰੀਕਾ ਦੇ ਕੰਟਰੀ ਜਿਹੜੇ ਇੰਡੀਆ ਤੋਂ ਬਹੁਤ ਪਿੱਛੇ ਆ ਉਹ ਕੁਆਲੀਫਾਈ ਕਰਕੇ ਵਰਲਡ ਕੱਪ 'ਚ ਖੇਡਦੇ ਆ ਤੇ ਸਾਡੇ ਕਿਹੜੇ ਕਿਹੜਾ ਮਿਨਿਸਟਰ ਜਦੋਂ ਦਾ ਵੀ ਦੇਸ਼ ਆਜ਼ਾਦ ਹੋਇਆ ਮੈਂ ਸਾਰਿਆਂ ਨੂੰ ਕਹਿੰਦਾ ਵਾ ਇਹਨਾਂ ਨੇ ਕੀਤਾ ਕੀ ਇੰਡੀਆ ਵਾਸਤੇ
2: ਜੀ
9: ਤੁਹਾਡੀ ਟੀਮ ਕੁਆਲੀਫਾਈ ਨਹੀਂ ਕਰ ਸਕਦੀ
2: ਜੀ
9: ਕਿ ਆਪਣੇ ਹੀ ਢਿੱਡ ਭਰੀ ਜਾਂਦੇ ਆ ਆਪਣੇ ਹੀ ਘਰ ਭਰੀ ਜਾਂਦੇ ਆ ਪੈਸੇ ਲੁੱਟੀ ਜਾਂਦੇ ਆ
2: ਜੀ
9: ਦੇਸ਼ ਦਾ ਨਾਂ ਆਉਟ ਵੇਖੋ ਜੀ ਵਰਲਡ ਕੱਪ ਦੇ ਵਿੱਚ ਜਿਹੜੀਆਂ ਟੀਮਾਂ ਖੇਡਦੀਆਂ ਪੂਰਾ ਵਰਲਡ ਵੇਂਦਾ ਉਹਨੂੰ
2: ਜੀ ਬਹੁਤ ਸ਼ੁਕਰੀਆ ਆਪਾਂ ਥੋੜਾ ਜਿਹਾ ਸ਼ਾਰਟ ਰੱਖੀਏ ਕਿਉਂਕਿ ਸਮਾਂ ਵੀ ਸ਼ਾਰਟ ਆ ਮੈਂ ਤੁਹਾਡੇ ਕੁਐਸਚਨ ਦਾ ਜਵਾਬ
9: ਰੱਖਦੇ ਆ ਭਾਜੀ ਸਪੋਰਟਸ ਦੀ ਗੱਲ ਆ
2: ਜੀ
9: ਜੇ ਪੋਲਿਟਿਕਸ ਹੁੰਦੀ ਆ ਸਪੋਰਟਸ ਦੀ ਗੱਲ ਆ ਸਾਡੇ ਕੈਨੇਡਾ ਦਾ ਅੱਜ ਮੈਚ ਆ ਅੱਜ ਕੈਨੇਡਾ ਵਿਨ ਕਰੂਗਾ
2: ਤੁਹਾਨੂੰ ਸ਼ਾਇਦ ਪਤਾ ਨਹੀਂ ਆ ਭਾਰਤ ਖੇਡ ਰਹੇ ਆ ਪਰ ਖੇਡ ਰਿਹਾ ਪੋਲਿਟਿਕਸ ਦੀ ਖੇਡ ਨੇਤਾ ਨੇਤਾ ਜਨਤਾ ਜਨਤਾ ਤੇ ਕਾਂਗਰਸ ਪਾਰਟੀ ਆਮ ਪਾਰਟੀ ਬੀਜੇਪੀ ਕਾਂਗਰਸ ਇਹ ਖੇਡ ਤਾਂ ਰਹੇ ਆਪਾਂ ਸੋ ਜੀ ਰਮੇਸ਼ ਜੀ
0: ਦੇਖੋ ਖਿਡਾਰੀਆਂ ਦਾ ਤੁਸੀਂ ਜ਼ਿਕਰ ਕਰਤਾ ਪਰੰਤੂ ਇੱਥੇ ਫੁੱਟਬਾਲ ਕੌਣ ਹੈ ਫੁੱਟਬਾਲ ਆ ਜਨਤਾ ਏ ਪਾਰਟੀ ਕਿੱਕ ਮਾਰਦੀ ਉਧਰ, ਬੀ ਪਾਰਟੀ ਕਿੱਕ ਮਾਰਦੀ ਉਧਰ, ਏ ਪਾਰਟੀ ਕਿੱਕ ਮਾਰਦੀ ਉਧਰ. ਦੇਖੋ ਇਹ ਇਹ ਬਿਲਕੁਲ ਤੁਸੀਂ ਸੱਚ ਬਿਆਨ ਕੀਤਾ ਆ ਸਰੋਤਿਓ, ਇਹ ਗੱਲ ਬੜਾ ਵੱਡਾ ਮੁੱਦਾ ਆ. ਅਸਲ ਵਿੱਚ ਕਾਰਨ ਇੱਕੋ ਇੱਕ ਹੈ ਕਿ ਜਦੋਂ ਹਰੇਕ ਗੱਲ ਤੇ ਅਸੀਂ ਸਿਆਸੀ ਲਾਹਾ ਲੈਣਾ, ਪੈਸੇ ਕਮਾਉਣੇ ਆ, ਆਪਣੇ ਚਹੇਤਿਆਂ ਨੂੰ ਬਿਠਾਉਣਾ ਆ, ਜਿੱਥੇ ਤੇ ਸਾਨੂੰ ਲੱਗਦਾ ਕਿ ਕਮਾਈ ਆ ਚਹੇਤਿਆਂ ਨੂੰ ਬਿਠਾ ਕੇ ਫਿੱਟ ਕਰਨਾ ਸਾਰਾ ਕੁਛ, ਉਹ ਖੇਡਾਂ ਪ੍ਰਮੋਟ ਹੋ ਰਹੀਆਂ.
2: ਬਿਲਕੁਲ,
0: ਜਿਹੜੀਆਂ ਖੇਡਾਂ ਪ੍ਰਮੋਟ ਹੋਣੀਆਂ ਚਾਹੀਦੀਆਂ ਸੀ ਉਹ ਦੱਬੀਆਂ ਜਾ ਰਹੀਆਂ. ਕਾਰਨ ਉਹਦਾ ਇੱਕੋ ਇੱਕ ਹੈ ਕਿ ਉਹਦੇ ਵਿੱਚੋਂ ਸਾਨੂੰ ਕਮਾਈ ਘੱਟ ਦਿਸਦੀ ਹੈ, ਭ੍ਰਿਸ਼ਟਾਚਾਰ ਨਹੀਂ ਨਜ਼ਰ ਆਉਂਦਾ. ਜਿੱਥੇ ਪੈਸਾ ਧੇਲਾ ਆਉਂਦਾ ਉੱਥੇ ਮਾਫ ਕਰਨਾ ਏਦਾਂ ਦੀ ਇੱਕ ਖੇਡ ਹੈ ਜਿਹਨੂੰ ਅੱਧਾ ਭਾਰਤ ਚਿੰਬੜਿਆ ਪਿਆ, ਨਾਮੀ ਚਿਹਰੇ ਚਿੰਬੜੇ ਪਏ ਹੈ. ਉਹਨਾਂ ਨੇ ਵਪਾਰ ਹੀ ਬਣਾ ਲਿਆ, ਆਪਣੀਆਂ ਸੀਰੀਜ਼ ਬਣਾ ਲਈਆਂ, ਤਰੇਡ ਕਰ ਲਈਆਂ ਆਪਣੀਆਂ ਸੀਰੀਜ਼. ਜਿਹੜੀਆਂ ਖੇਡਾਂ ਪ੍ਰਮੋਟ, ਮੈਂ ਬਹੁਤ ਵਾਰ ਜ਼ਿਕਰ ਕੀਤਾ ਸਾਨੂੰ ਸਭ ਆ ਗਈ ਤਰੀਕ ਉਹ ਇੱਕ ਸੰਸਾਰ ਵਿਆਪੀ ਭਾਰਤ ਨੇ, ਭਾਰਤ ਸਰਕਾਰ ਨੇ ਦਿਨ ਤੈਅ ਕੀਤਾ ਕਿ ਅਸੀਂ ਯੋਗਾ ਡੇ ਮਨਾਉਣਾ. ਕੋਈ ਇਤਰਾਜ਼ ਨਹੀਂ, ਮਨਾਓ, ਚੰਗੀ ਗੱਲ ਹੈ. ਪਰੰਤੂ ਅਸੀਂ ਪੰਜਾਬੀ ਮਨਾ ਰਹੇ ਹਾਂ, ਪੰਜਾਬ ਦੀ ਸਰਕਾਰ ਮਨਾਉਂਦੀ, ਮੈਨੂੰ ਇਸ ਗੱਲ 'ਚ ਵੀ ਕੋਈ ਇਤਰਾਜ਼ ਨਹੀਂ. ਪੰਜਾਬ ਦੀ ਸਰਕਾਰ ਨੇ ਉਸ ਯੋਗਾ ਡੇ ਨੂੰ ਪ੍ਰਮੋਟ ਕਰਨ ਲਈ ਵਿਅਕਤੀਆਂ ਦੀ ਭਰਤੀ ਕੀਤੀ, ਕੋਈ ਇਤਰਾਜ਼ ਨਹੀਂ, ਕਰ ਲਓ ਉਹ. ਪਰੰਤੂ ਜਿਹੜੀ ਯੋਗਾ ਤੋਂ ਵੀ ਉੱਪਰ ਖੇਡ ਸੀ ਸਾਡੇ ਕੋਲ ਕਬੱਡੀ, ਅਸੀਂ ਉਹ ਖਤਮ ਕਰਨ ਬੈਠੇ ਹਾਂ. ਉਹਦੇ ਲਈ ਅਸੀਂ ਕੀ ਕਰ ਰਹੇ ਹਾਂ ਜਿਹੜੀ ਪੰਜਾਬ ਦੀ ਮਾਂ ਖੇਡ ਹੈ? ਬਾਕੀ ਅਸੀਂ ਜਿੱਥੋਂ ਪੰਜਾਬ ਭਾਰਤ ਦੀ ਟੀਮ ਦੀ ਅਗਵਾਈ ਪੰਜਾਬ ਕਰਦਾ ਸੀ ਉਹ ਗਵਾ ਲਈ, ਕਿਉਂਕਿ ਅਸੀਂ ਉੱਥੇ ਕੁਛ ਨਹੀਂ ਤਿਆਰ ਹੈ. ਸੋ ਇਹ ਸਰੋਤਿਓ ਬਹੁਤ ਸਿੱਧਾ ਪੱਧਰ ਆ, ਇਹ ਡੂੰਘੀ ਸਿਆਸਤ ਤੇ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਇਆ ਮੁੱਦਾ ਆ, ਜਿਹਦੇ ਲਈ ਚਾਹੇ ਉਹ ਪੰਜਾਬ ਦੀ ਸਰਕਾਰ ਹੈ, ਚਾਹੇ ਭਾਰਤੀ ਸਰਕਾਰ ਹੈ, ਸਾਰੀਆਂ ਸਰਕਾਰਾਂ ਤੇ ਸਾਰੀਆਂ ਪਾਰਟੀਆਂ ਜ਼ਿੰਮੇਵਾਰ ਹੈ, ਜਿਨ੍ਹਾਂ ਕਰਕੇ ਸਾਡੇ ਦੇਸ਼ ਦੀ ਟੀਮ ਫੀਫਾ ਕੱਪ ਵਿੱਚ ਭਾਗ ਨਹੀਂ ਲੈ ਸਕੀ.
2: ਜੀ ਬਿਲਕੁਲ, ਔਰ ਨਾਲ ਦੀ ਨਾਲ ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੁਣ ਨੂੰ ਯਾਦ ਰੱਖਣਾ ਆ, ਕੌਂਕਰੀਟ ਦੀਆਂ ਸੇਵਾਵਾਂ ਦੇ ਲਈ ਤੁਸੀਂ ਆਪਣਾ ਡਰਾਈਵੇ ਬਣਾਉਣਾ, ਪੈਰੀਓ ਬਣਾਉਣਾ ਆ, ਅਤੇ ਕੰਕਰੀਟ ਦੀਆਂ ਸੇਵਾਵਾਂ ਦੇ ਲਈ ਯਾਦ ਰੱਖਣਾ ਆ ਟੈਰਕਸ ਕੌਂਕਰੀਟ, ਲੰਬੇ ਸਮੇਂ ਦਾ ਤਜਰਬਾ ਅਤੇ ਇੱਕਦਮ ਸਾਫ਼ ਸੁਥਰਾ ਅਤੇ ਵਧੀਆ ਕੰਮ ਕਰਕੇ ਦੇਣਗੇ, ਕਿਉਂਕਿ ਬਾਈ ਜੀ ਕਹਿੰਦੇ ਕਿ ਇੱਕ ਪ੍ਰਾਈਜ਼ ਸਾਡਾ ਜੈਨੂਨ ਆ ਅਤੇ ਸਰਵਿਸ ਅਸੀਂ ਬਾ ਕਮਾਲ ਦੇਣੀ ਆ. ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਜੀ, ਨਾਲ ਨਾਲ ਜੇ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ ਅਤੇ ਇੱਕ ਐਸਾ ਇੰਜੈਕਸ਼ਨ ਲਾਉਣਗੇ ਤੁਹਾਡੀ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਣਾ ਆ. ਸੋ ਕੁਲਵਿੰਦਰ ਧਾਲੀਵਾਲ, ਟੈਰਕਸ ਕੌਂਕਰੀਟ ਤੋਂ 647-526-2372, 6475262372. ਕੁਲਵਿੰਦਰ ਧਾਲੀਵਾਲ ਜੀ ਹੁਣ ਨਾਲ ਤੁਸੀਂ ਗੱਲਬਾਤ ਕਰ ਲਿਓ ਅਤੇ ਤੁਸੀਂ ਸਮੇਂ ਦੀ ਨਜ਼ਾਕਤ ਨੂੰ ਸਮਝ ਰਹੇ ਹੋ. ਸਮਾਂ ਬੜਾ ਬਲਵਾਨ ਆ, ਸੋ ਸਮਾਂ ਤੁਹਾਨੂੰ ਪਤਾ ਸੀਮਤ ਆ, ਔਰ ਬਹੁਤ ਸਾਰੀਆਂ ਤੁਹਾਡੀਆਂ ਕਾਲ, ਅਸੀਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਕਿ ਸਾਰੀਆਂ ਕਾਲਸ ਅਸੀਂ ਨਹੀਂ ਲੈ ਪਾਵਾਂਗੇ, ਕਿਉਂਕਿ ਬਹੁਤ ਸਾਰੇ ਤੁਹਾਡੇ ਜਵਾਬ ਹੁੰਦੇ ਆ, ਬਹੁਤ ਸਾਰੀ ਤੁਹਾਡੀਆਂ ਗੱਲਾਂ ਹੁੰਦੀਆਂ, ਰਮੇਸ਼ ਜੀ ਤੱਕ ਤੁਸੀਂ ਪਹੁੰਚਾਉਣੀਆਂ ਹੁੰਦੀਆਂ. ਵਰਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ, ਪਲੀਜ਼ ਕਿਰਪਾ ਕਰਕੇ ਸ਼ਾਰਟ ਰੱਖੀਏ ਤਾਂ ਕਿ ਤੁਹਾਡੀ ਗੱਲ ਪੂਰੀ ਪਹੁੰਚੇ ਅਤੇ ਰਮੇਸ਼ ਜੀ ਉਹਦਾ ਜਵਾਬ ਦੇ ਪਾਉਣ. ਜੀ ਵਰਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ, ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਰਹੀ. ਚਲੋ ਜੀ ਜੀ ਹੁਣ ਆਈਏ ਜੀ.
10: ਮੇਰਾ ਸਵਾਲ ਸੀਗਾ ਕਿ ਰਾਹੁਲ ਗਾਂਧੀ ਨੇ ਕੁਝ ਸਮਾਂ ਪਹਿਲਾਂ ਵੋਟ ਚੋਰੀ ਦਾ ਇੰਨਾ ਵੱਡਾ ਮੁੱਦਾ ਉਠਾਇਆ ਸੀ ਤੇ ਉਹਦੇ ਵਿੱਚ ਬਾਕੀ ਇੰਡੀਆ ਬਲੋਕ ਦੀਆਂ ਪਾਰਟੀਆਂ ਕੋਈ ਜ਼ਿਆਦਾ ਸ਼ਾਮਿਲ ਨਹੀਂ ਹੋਈਆਂ ਤੇ ਮਮਤਾ ਵੀ ਅਲੱਗ ਅਲੱਗ ਚੱਲ ਰਹੀ ਸੀ
2: ਜੀ,
10: ਤੇ ਹੁਣ ਮਮਤਾ ਨੂੰ ਏਡਾ ਵੱਡਾ ਝਟਕਾ ਮਿਲਿਆ ਹੈ ਕਿ ਹੁਣ ਉਹਨਾਂ ਨੂੰ ਅਕਲ ਆਏਗੀ ਜਾਂ ਹੁਣ ਉਹ ਇਕੱਠੀਆਂ ਹੋਣਗੀਆਂ? ਹੁਣ ਉਹ ਰਾਹੁਲ ਗਾਂਧੀ ਵਾਲਾ ਮੁੱਦਾ ਸੀਗਾ ਜਿਹੜਾ ਕਿ ਵੋਟ ਚੋਰੀ ਦਾ
2: ਜੀ,
10: ਉਹਦੇ ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ ਸੁਪਰੀਮ ਕੋਰਟ ਵੱਲੋਂ? ਉਹਦੇ ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ ਸੁਪਰੀਮ ਕੋਰਟ ਵੱਲੋਂ ਜਾਂ ਇਲੈਕਸ਼ਨ ਕਮਿਸ਼ਨ ਵੱਲੋਂ?
2: ਜੀ ਬਹੁਤ ਸ਼ੁਕਰੀਆ, ਆਪਾਂ ਇਸ ਤੁਹਾਡਾ ਜਿਹੜਾ ਸਵਾਲ ਆ ਉਹ ਸਮਝ ਚੁੱਕੇ ਨੇ ਸਾਡੇ ਰਮੇਸ਼ ਜੀ, ਸੋ ਆਪਾਂ ਸ਼ਾਰਟ ਜਿਹਾ ਆਨਸਰ ਲਵਾਂਗੇ ਤਾਂ ਕਿ ਹੋਰ ਗੱਲਬਾਤ ਕੀਤੀ ਜਾ ਸਕੇ. ਜੀ ਰਮੇਸ਼ ਜੀ,
0: ਦੇਖੋ ਮਮਤਾ ਬੈਨਰਜੀ ਤੇ ਵੈਸੇ ਸਰੋਤੇ ਉਹ ਤੇਰਾ ਜਿਹਨੇ ਐਸ ਆਈ ਆਰ ਦੇ ਖਿਲਾਫ਼ ਕਾਫ਼ੀ ਵੱਡਾ ਸਟੈਂਡ ਲਿਆ
2: ਜੀ,
0: ਇੱਥੇ ਮਮਤਾ ਬੈਨਰਜੀ ਚ ਅਸੀਂ ਨੁਕਸ ਨਹੀਂ ਕੱਢਾਂਗੇ. ਜੇ ਅਸੀਂ ਮੰਨ ਲਈਏ ਕਿ ਐਸ ਆਈ ਆਰ ਗਲਤ ਹੈ ਤੇ ਮਮਤਾ ਬੈਨਰਜੀ ਦਾ ਸਟੈਂਡ ਬੜਾ ਮਜ਼ਬੂਤ ਸਟੈਂਡ ਸੀ, ਆਖਰ ਤੱਕ ਉਹ ਸਟੈਂਡ ਰਿਹਾ. ਉਹ ਵੱਖਰੀ ਗੱਲ ਹੈ ਕਿ ਰਾਹੁਲ ਗਾਂਧੀ ਦੀ ਤਰ੍ਹਾਂ ਜੇ ਰਾਹੁਲ ਗਾਂਧੀ ਦੀ ਨਹੀਂ ਚੱਲੀ ਤੇ ਮਮਤਾ ਬੈਨਰਜੀ ਤੇ ਅੱਜ ਦੇ ਸਮੇਂ ਉਹ ਤੋਂ ਹੇਠਲੀ ਦਰਜੇ ਦੀ, ਉਸ ਵੇਲੇ ਵੀ ਭਾਵਾਂ ਮੁੱਖ ਮੰਤਰੀ ਸੀ ਪਰੰਤੂ ਰਾਹੁਲ ਗਾਂਧੀ ਦੇਸ਼ ਦੀ ਲੋਕ ਸਭਾ ਚ ਵਿਰੋਧੀ ਧਿਰ ਦਾ ਆਗੂ ਸੀ ਤਾਂ ਨੀ ਚੋਣ ਕਮਿਸ਼ਨ ਨੇ ਉਹਦੀ ਗੱਲ ਤੇ ਗੌਰ ਫਰਮਾਇਆ ਤੇ ਮਮਤਾ ਬੈਨਰਜੀ ਤੇ ਕਿਵੇਂ ਫਰਮਾਉਣਾ ਸੀਗਾ? ਬਾਕੀ ਸਰੋਤਿਓ ਅਸਲ ਵਿੱਚ ਨਾ ਮੈਨੂੰ ਇਹ ਲੱਗਦਾ ਕਿ ਜਿਵੇਂ ਤੁਸੀਂ ਵੀ ਇੱਕ ਸ਼ਬਦ ਵਰਤਿਆ, ਮੈਂ ਵੀ ਵਰਤਦਾ ਹਾਂ, ਅਸਲ ਵਿੱਚ ਇਹ ਮੁੱਦਾ ਆ. ਮੁੱਦੇ ਦੀ ਡੈਫੀਨੇਸ਼ਨ ਇਹ ਕੱਢੀ ਜਾਂਦੀ ਹੈ ਕਿ ਇੱਕ ਸਿਆਸੀ ਪਾਰਟੀ, ਵਿਰੋਧੀ ਸਿਆਸੀ ਪਾਰਟੀ ਸੱਤਾਧਾਰੀ ਦੇ ਵਿਰੋਧ ਵਿੱਚ ਖੜਾ ਕਰਦੀ ਹੈ. ਇਹ ਵਾਕਈ ਮੁੱਦਾ ਬਣ ਗਿਆ, ਜਦਕਿ ਵਿਸ਼ਾ ਬਣਨਾ ਚਾਹੀਦਾ ਸੀ, ਇੱਕ ਸਬਜੈਕਟ ਹੋਣਾ ਚਾਹੀਦਾ ਸੀ ਕਿ ਇਹ ਠੀਕ ਹੈ ਜਾਂ ਗਲਤ ਹੈ. ਅਸਲ ਵਿੱਚ ਮੈਨੂੰ ਮੈਂ ਇਹ ਮਹਿਸੂਸ ਕੀਤਾ ਕਿ ਐਸ ਆਈ ਆਰ ਨੂੰ ਵਿਰੋਧੀ ਧਿਰਾਂ ਨੇ ਮੁੱਦੇ ਦੇ ਤੌਰ ਤੇ ਪੇਸ਼ ਕੀਤਾ, ਜਦਕਿ ਵਿਸ਼ੇ ਦੇ ਤੌਰ ਤੇ ਨਹੀਂ. ਉਹ ਜਿਹੜੀ ਗੱਲ ਹੈ ਨਾ, ਏਡੀ ਇੱਕ ਬੁਰੀ ਤਰ੍ਹਾਂ ਗੜਵਾਈ ਕਿ ਸਮਝ ਲਓ ਕਿ ਉਹਦਾ ਸਿੱਟਾ ਹੀ ਕੋਈ ਨਹੀਂ ਨਿਕਲ ਸਕਿਆ। ਅੱਜ ਤੱਕ ਪਤਾ ਹੀ ਨਹੀਂ ਲੋਕਾਂ ਨੂੰ ਕਿ ਸੱਚਾ ਕੌਣ ਹੈ ਝੂਠਾ, ਇਹ ਗੱਲ ਉਲਝ ਕੇ ਰਹਿ ਗਈ ਹੈ
2: ਜੀ। ਬਹੁਤ ਬਹੁਤ ਸ਼ੁਕਰੀਆ, ਸਾਡੇ ਕੋਲ ਕਾਲਸ ਵੀ ਬਹੁਤ ਨੇ ਔਰ ਮੋਨਾ ਮਹਿੰਗੀ ਜੀ ਵੀ, ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਰਮੇਸ਼ ਜੀ ਬਹੁਤ ਬਹੁਤ ਸ਼ੁਕਰੀਆ, ਇੱਥੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਕੱਲ੍ਹ ਨੂੰ ਮਿਲਦੀਆਂ ਇੱਕ ਨਵੀਆਂ ਖਬਰਾਂ, ਨਵੇਂ ਦਿਨ ਅਤੇ ਨਵੀਂ ਸ਼ੁਰੂਆਤ ਦੇ ਵਿੱਚ ਹੋਰ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ। ਕੱਲ੍ਹ ਨੂੰ ਸਾਡੇ ਕੋਲ ਜ਼ਿਆਦਾ ਵਕਤ ਹੋਊਗਾ, ਸਾਰੇ ਸਰੋਤਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ੍ਹ ਨੂੰ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੀਆਂ। ਕੱਲ੍ਹ ਨੂੰ ਆਪਣੇ ਕੋਲ 2 ਘੰਟੇ ਆ, ਸੋ ਸਾਰੇ ਤੁਹਾਡੇ ਸਵਾਲ ਇਕੱਠੇ ਕਰਕੇ ਰੱਖੋ, ਕੱਲ੍ਹ ਨੂੰ ਸਾਰੇ ਜਵਾਬ ਆਪਾਂ ਰਮੇਸ਼ ਜੀ ਉਹਨਾਂ ਤੋਂ ਲਵਾਂਗੇ। ਰਮੇਸ਼ ਜੀ ਇੱਥੇ ਸਾਨੂੰ ਦਿਓ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣ ਦੇ ਲਈ।
0: ਜੀ ਮਿਹਰਬਾਨੀ ਸਰ, ਸਭ ਬਹੁਤ ਬਹੁਤ ਧੰਨਵਾਦ,
2: ਬਹੁਤ ਸ਼ੁਕਰੀਆ ਜੀ। ਔਰ ਮੋਨਾ ਜੀ ਸਾਡੇ ਨਾਲ ਜੁੜੇ ਨੇ। ਮੋਨਾ ਜੀ ਆਪਾਂ ਜਾਂਦੇ ਜਾਂਦੇ ਨੌਨ ਮੈਡੀਕਲ ਲਾਈਫ ਇੰਸ਼ੋਰੈਂਸ ਤੇ ਗੱਲਬਾਤ ਕਰ ਲਈਏ, ਕਿਉਂਕਿ ਨੌਨ ਮੈਡੀਕਲ ਲਾਈਫ ਇੰਸ਼ੋਰੈਂਸ ਵੀ ਇੱਕ ਬਹੁਤ ਜ਼ਰੂਰੀ ਵਿਸ਼ਾ ਆ ਜੀ। ਮੋਨਾ ਜੀ
7: ਬਿਲਕੁਲ ਪ੍ਰਭ ਜੀ, ਡੈਫੀਨੇਟਲੀ, ਕਿਉਂਕਿ ਜਦੋਂ ਇੱਕ ਪਰਸਨ ਜਿਹਦੀ ਹੈਲਥ ਠੀਕ ਹੈਗੀ ਆ, ਕੋਈ ਹੈਲਥ ਇਸ਼ੂ ਨਹੀਂ ਹੈਗੇ ਆ, ਨੋ ਡਾਊਟ ਉਹਨਾਂ ਨੂੰ ਤਾਂ ਸਟੈਂਡਰਡ ਮਾਰਕੀਟ ਦੇ ਵਿੱਚ ਈਜ਼ੀਲੀ ਲਾਈਫ ਇੰਸ਼ੋਰੈਂਸ ਮਿਲ ਜਾਂਦੀ ਹੈ। ਸੋ ਨੋਨ ਮੈਡੀਕਲ ਬਹੁਤ ਜ਼ਿਆਦਾ ਇੰਪੋਰਟੈਂਟ ਇਸ ਕਰਕੇ ਹੋ ਜਾਂਦਾ ਹੈ ਕਿਉਂਕਿ ਜਿਹਨਾਂ ਨੂੰ ਆਲਰੇਡੀ ਕੋਈ ਨਾ ਕੋਈ ਪ੍ਰੀਵੀਅਸ ਹਿਸਟਰੀ ਦੇ ਵਿੱਚ ਕੋਈ ਹੈਲਥ ਇਸ਼ੂ ਆ ਚੁੱਕਾ ਹੈ, ਕੋਈ ਹਾਰਟ ਰਿਲੇਟਿਡ, ਕੋਈ ਕੈਂਸਰ, ਟਿਊਮਰ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੰਡੀਸ਼ਨ ਆ ਚੁੱਕੀਆਂ ਨੇ, ਅੱਜ ਦੀ ਡੇਟ ਦੇ ਵਿੱਚ ਸਟੇਬਲ ਹੈਗੇ ਆ, ਡੈਫੀਨੇਟਲੀ ਇੰਸ਼ੋਰੈਂਸ ਹੋ ਸਕਦੀ ਹੁੰਦੀ ਹੈ। ਪਰ ਕਈ ਵਾਰ ਮਨ ਦੇ ਵਿੱਚ ਇਹੀ ਰਹਿੰਦਾ ਕਿ ਹੈਲਥ ਇਸ਼ੂ ਆ ਚੁੱਕੇ ਆ, ਕਿਸੇ ਕੰਪਨੀ ਨੇ ਨਾ ਕਰ ਦਿੱਤੀ ਸੀ, ਸ਼ਾਇਦ ਹੁਣ ਪਾਲਿਸੀ ਨਹੀਂ ਮਿਲਣੀ। ਇਸੇ ਕਰਕੇ ਅਸੀਂ ਜ਼ਰੂਰ ਇਹ ਟਾਈਮ ਬਾਏ ਟਾਈਮ ਮੈਸੇਜ ਜ਼ਰੂਰ ਕਨਵੇ ਕਰਦੇ ਹਾਂ ਕਿ ਨੋ ਮੈਟਰ ਕਿਸੇ ਵੀ ਤਰ੍ਹਾਂ ਦੇ ਚਾਹੇ ਹੈਲਥ ਇਸ਼ੂਜ਼ ਆਏ ਸੀ, ਜੇ ਹਜੇ ਤੱਕ ਇੰਸ਼ੋਰੈਂਸ ਨਹੀਂ ਕਰਵਾਈ, ਤੁਹਾਡੀ ਏਜ 85 ਤੋਂ ਘੱਟ ਦੀ ਉਮਰ ਹੈਗੀ ਹੈ, 85 ਸਾਲ ਤੋਂ ਘੱਟ ਦੀ ਉਮਰ ਹੈ, ਤਾਂ ਡੈਫੀਨੇਟਲੀ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਵਾ ਸਕਦੇ ਹੋ। ਚਾਹੇ ਮੋਰਗੇਜ ਇੰਸ਼ੋਰੈਂਸ ਦੀ ਜ਼ਰੂਰਤ ਹੋਵੇ, ਸਟੇਟ ਪਲੈਨਿੰਗ ਦੀ ਜ਼ਰੂਰਤ ਹੋਵੇ, ਫਿਊਨਰਲ ਕੋਸਟ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੋਵੇ, ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੁੰਦੇ ਹੋ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ। ਮੋਨਾ ਮਹਿੰਗੀ 416-519-1509, ਜਾਂ ਫਿਰ ਤੁਸੀਂ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜਾਂ ਫਿਰ ਤੁਹਾਨੂੰ ਕੋਈ ਵੀ ਕੰਸਰਨ ਹੈਗਾ ਰਿਲੇਟਿਡ ਟੂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੇ ਰਿਲੇਟਿਡ, ਸਟੇਟ ਪਲੈਨਿੰਗ, ਜਾਂ ਤੁਹਾਡੇ ਕੋਈ ਵੀ ਆਪਣੀ ਕਾਰਪੋਰੇਸ਼ਨ ਦਾ ਬਿਜ਼ਨਸ ਹੈ, ਗਰੁੱਪ ਡਰੱਗ ਪਲਾਨਸ ਚੱਲ ਰਹੇ ਨੇ, ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ ਚੱਲ ਰਹੇ ਨੇ, ਉਹਨਾਂ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110, ਜਾਂ ਕਾਲ ਕੀਤੀ ਜਾ ਸਕਦੀ ਹੈ ਜੀ
2: 416-509-1509। ਛੇ ਤੋਂ ਅੱਠ ਲੰਬਾ ਸਮਾਂ, ਬਹੁਤ ਸਾਰੀਆਂ ਕਾਲ ਤੁਹਾਡੀਆਂ ਆਈਆਂ, ਕੱਲ ਨੂੰ ਸਾਰਿਆਂ ਨਾਲ ਗੱਲਬਾਤ ਕਰਾਂਗੇ, ਸਭ ਦੀਆਂ ਕਾਲਾਂ ਓਨਰ ਕਰਾਂਗੇ, ਸਭ ਦੇ ਸੁਨੇਹੇ ਲਵਾਂਗੇ। ਇੱਥੇ ਸਾਨੂੰ ਦੀ ਇਜਾਜ਼ਤ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਜ਼ਿੰਦਗੀ ਜ਼ਿੰਦਾਬਾਦ, ਲਵ।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही S&S Lawyers नु कॉल करो 416-655-2000
5: किसी ने भी अगर कार वैन एसयूवी लेना टॉप टॉप टॉप का नाम एक है वह है एरन मिल्स एक्यूरा एरन मिल्स एक्यूरा दे जगदीप भला अते करण शर्मा नु कॉल करो नंबर वन सर्विस नंबर वन रेट्स प्रोफेशनल अते ऑनेस्ट टीम ते रिलायबल सो कार वैन एसयूवी कोई भी लेना हो एरन मिल्स एक्यूरा 905-828-5800 905-828-5800 ते कॉल करो Video 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
6: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-7

0: ਤਾਂ ਚਾਹੀ ਚਾਹੀ ਐਕਸਾਈਟਮੈਂਟ ਹੀ ਐਕਸਾਈਟਮੈਂਟ। ਦੂਜੀ ਗੱਲ, ਫੀਫਾ ਵਰਲਡ ਕੱਪ ਸ਼ੁਰੂ ਹੋ ਗਿਆ, ਅੱਜ ਪਹਿਲਾ ਮੈਚ ਹੈ ਕੈਨੇਡਾ ਦੇ ਵਿੱਚ, ਟੋਰਾਂਟੋ ਦੇ ਵਿੱਚ, ਕੈਨੇਡਾ ਐਂਡ ਬੋਸਨੀਆਸ ਦਾ, 3 ਵਜੇ। ਅਤੇ ਕੱਲ ਮੈਕਸੀਕੋ ਨੇ ਹਰਾ ਦਿੱਤਾ ਬਈ ਆਪਣੇ, ਕਿਹਦੇ ਨਾਲ ਸੀਗਾ ਮੈਕਸੀਕੋ ਵਾਲਿਆਂ ਦਾ ਮੈਚ ਨਾ ਬਈ, ਕਿੱਥੇ ਗਿਆ ਕਿੱਥੇ ਗਿਆ ਕਿੱਥੇ ਗਿਆ ਇੰਨਾ ਚਿਰ, ਆ ਲਓ। ਸੋ ਕੱਲ ਮੈਕਸੀਕੋ ਨੇ ਸਾਊਥ ਅਫਰੀਕਾ ਨੂੰ 2-0 ਨਾਲ ਹਰਾਇਆ, ਫਿਰ ਸਾਊਥ ਕੋਰੀਆ ਨੇ ਚੈਕਲੇ ਨੂੰ ਹਰਾਤਾ ਯਾਰ 2-1, ਨਹੀਂ ਤਾਂ ਚੈਕਲੇ ਠੀਕ ਹੈ ਦੇ ਨਾਲ ਦਾ ਬੈਡ। ਅਤੇ ਹੁਣ ਕੈਨੇਡਾ ਬੋਸਨੀਆ, ਅਤੇ ਫਿਰ USA ਪੈਰਾਗੁਏ ਦਾ ਵੀ ਮੈਚ ਹੈ ਅੱਜ 3 ਵਜੇ। ਕਿਹੜੇ ਕਿਹੜੇ ਸਾਡੇ ਸੱਜਣ ਮਿੱਤਰ ਜਾ ਰਹੇ ਆ, ਓਪਨਿੰਗ ਸੈਰੇਮੋਨੀ, ਅਤੇ ਨੌਰਥ ਅਮੈਰੀਕਾ ਦੇ ਵਿੱਚ ਵਰਲਡ ਕੱਪ ਦਾ ਪੂਰਾ ਚਾਅ, ਅਤੇ ਟੋਰਾਂਟੋ ਸਟੇਡੀਅਮ ਦੇਖਦੇ ਅੱਜ ਕਿਵੇਂ ਪਰਫੋਰਮ ਕਰੇਗਾ, ਅਤੇ ਸ਼ਾਮ ਨੂੰ ਲੋਸ ਏਂਜਲਿਸ ਦੇ ਵਿੱਚ US ਅਤੇ ਪੈਰਾਗੁਏ ਦਾ ਮੈਚ ਹੋਵੇਗਾ। ਸੋ ਗੋ ਕੈਨੇਡਾ ਗੋ ਮੁੰਡਿਓ, ਸ਼ੌਕ ਦ ਵਰਲਡ, ਕਰ ਦਿਓ ਸਾਰਿਆਂ ਨੂੰ ਥੋੜ੍ਹਾ ਜਿਹਾ ਹੈਰਾਨ ਕਿ ਬੱਲੇ ਯਾਰ ਕੈਨੇਡਾ ਵਾਲੇ, ਇਹ ਕਿੱਥੋਂ ਨਿਕਲਿਆ ਇੰਨੀ ਵਧੀਆ ਟੀਮ। ਜੀ 6382 ਹੈਲੋ, 6382 ਚਾਹਲ ਹੈਲੋ
1: ਹੈਲੋ
0: ਹਾਂਜੀ
1: ਹਾਂਜੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ
1: ਜੀ, ਇਹ ਨਵੀਂ ਦਾ ਨੰਬਰ ਹੈ ਜੀ?
0: ਹਾਂਜੀ ਨਵੀਂ ਦਾ ਹੀ ਹੈ ਜੀ।
1: ਅੱਛਾ ਜੀ, ਡਾਕਟਰ ਸੰਘੇੜਾ ਦਾ ਉਹਨਾਂ ਨੇ ਨੰਬਰ ਦਿੱਤਾ ਸੀ, ਮੈਂ ਉਹਨਾਂ ਨੇ ਨੰਬਰ ਲਿਖਣਾ ਆ।
0: ਹਾਂਜੀ ਹਾਂਜੀ, ਡਾਕਟਰ ਸੰਘੇੜਾ ਜੀ ਦਾ ਲਿਖ ਲਓ ਜੀ ਨੰਬਰ, ਮੈਂ ਨਵੀਂ ਬੋਲ ਰਿਹਾ।
1: ਅੱਛਾ ਜੀ,
0: ਹਾਂਜੀ ਆਂਟੀ ਜੀ, ਕੀ ਹਾਲ ਹੈ ਤੁਹਾਡਾ?
1: ਠੀਕ ਹੈ,
0: ਠੀਕ ਹੋ?
1: ਹਾਂਜੀ ਹਾਂਜੀ,
0: ਚਲੋ ਲਿਖ ਲਓ ਨੰਬਰ, ਜਿਹੜੇ ਅੱਖਾਂ ਦੇ ਡਾਕਟਰ ਨੇ।
1: ਹਾਂਜੀ ਹਾਂਜੀ ਹਾਂਜੀ,
0: ਠੀਕ ਹੈ, ਨੰਬਰ ਉਹਨਾਂ ਦਾ 289।
1: ਹਾਂਜੀ,
0: ਤੇ ਅੱਗੇ ਹੈ 982।
1: 982 ਹਾਂਜੀ,
0: 95।
1: 95
0: 97
1: 97
0: ਹਾਂਜੀ,
1: ਓਕੇ।
0: ਅੱਛਾ, ਤੁਸੀਂ ਫਿਰ ਤੋਂ ਬੋਲ ਦਿਓ ਇਹ।
1: ਹਾਂਜੀ, 289
0: ਜੀ,
1: 982 9597
0: ਹਾਂਜੀ, ਇਹ ਨੰਬਰ ਹੈ ਜੀ।
1: ਹਾਂਜੀ, ਮੈਂ ਤਾਂ ਕਈਆਂ ਦਿਨਾਂ ਦਾ ਲਿਖਦੀ ਆ, ਪਰ ਨਾ ਮੇਰੇ ਕੋਲ ਅੱਧਾ ਲਿਖ ਹੁੰਦਾ, ਅੱਧਾ ਲਿਖੀ
0: ਨਹੀਂ, ਮੈਨੂੰ ਪੁੱਛ ਲੈਂਦੇ।
1: ਹਾਂਜੀ ਹਾਂਜੀ, ਚਲੋ ਠੀਕ ਆ,
0: ਕੋਈ ਨਾ, ਇਹਨੂੰ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਸੀ ਨੰਬਰ, ਠੀਕ ਆ?
1: ਠੀਕ ਆ, ਥੈਂਕ ਯੂ,
0: ਚਲੋ ਕਰ ਲਓ ਫੋਨ, ਕੋਈ ਗੱਲ ਨਹੀਂ ਆਂਟੀ, ਨੋ ਪ੍ਰੋਬਲਮ। ਸੋ ਕੋਈ ਨੰਬਰ ਤੁਹਾਡੇ ਤੋਂ ਕਿਸੇ ਤੋਂ ਲਿਖ ਨਹੀਂ ਨਾ ਹੁੰਦਾ, ਮੈਨੂੰ ਕਾਲ ਕਰ ਲਿਆ ਕਰੋ, ਮੈਨੂੰ ਪਤਾ, ਇੱਕ ਤਾਂ ਮੈਂ ਕਾਹਲੀ ਨਾਲ ਕਈ ਵਾਰ ਬੋਲ ਦਿੰਦਾ, ਕਈ ਵਾਰ ਹੁੰਦਾ ਲਿਖ ਨਹੀਂ ਹੁੰਦਾ। ਸੋ ਸਾਡਾ ਨੰਬਰ ਹੈ 9056733337 ਸਟੂਡੀਓ ਦਾ, ਇਹ ਤਾਂ ਪਤਾ ਹੀ ਹੈ ਤੁਹਾਨੂੰ, 905-673-3337 ਤੇ ਤੁਹਾਡੀ ਸਾਡੀ ਗੱਲਬਾਤ ਐਨੀ ਟਾਈਮ ਹੋ ਸਕਦੀ ਹੈ, ਅਤੇ ਮੈਨੂੰ ਕਾਲ ਕਰ ਲਿਆ ਕਰੋ, ਪ੍ਰੋਗਰਾਮ ਤੋਂ ਬਾਅਦ ਨੰਬਰ ਲੈਣਾ, ਸਾਨੂੰ ਕਾਲ, ਟੈਕਸਟ ਮੈਸੇਜ, ਵਟਸਐਪ 'ਤੇ ਵੀ ਮੈਸੇਜ ਕਰ ਸਕਦੇ ਹੋ। ਸਾਡਾ ਜਿਹੜਾ ਆਫਿਸ ਦਾ ਪਰਸਨਲ ਨੰਬਰ ਹੈ 6475041557, 6475041557, ਜਾਂ ਸਾਡਾ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾ, PUNJABILEHRAN ਸਾਡਾ ਇੰਸਟਾਗ੍ਰਾਮ ਪੇਜ ਹੈ। ਸੋ ਸਾਨੂੰ ਰੀਚ ਕਰਨ ਦੇ ਬੜੇ ਤਰੀਕੇ ਨੇ, ਐਨੀ ਟਾਈਮ ਰੀਚ ਕਰ ਲਿਆ ਕਰੋ, ਠੀਕ ਹੈ? ਅਤੇ ਕੱਲ੍ਹ ਨੂੰ ਨਿਊਯਾਰਕ ਨੈਕਸ ਅਤੇ ਸੈਨ ਐਂਟੋਨੀਓ, ਬੜਾ ਵੱਡਾ ਮੈਚ ਹੈ ਯਾਰ, ਜੇ ਨਿਊਯਾਰਕ ਵਾਲੇ ਕੱਲ੍ਹ ਨੂੰ ਜਿੱਤਦੇ ਆ ਨਾ NBA ਦੀ ਗੇਮ, ਤਾਂ ਫਿਰ ਫਾਈਨਲ ਦੇ ਚੈਂਪੀਅਨ ਅਤੇ NBA ਚੈਂਪੀਅਨ ਨਿਊਯਾਰਕ ਵਾਲੇ ਕੱਲ੍ਹ ਨੂੰ ਬਣਨਗੇ, ਉਹਨਾਂ ਕੋਲ ਹੈ ਮੌਕਾ, ਦੇਖਦੇ ਹਾਂ ਕੀ ਬਣਦਾ। ਇੱਕ ਨੰਬਰ ਤੁਸੀਂ ਯਾਦ ਰੱਖਣਾ ਸਾਰੇ ਨੇ, ਮੈਂਡੀ ਦਾ, ਜੇ ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਤਾਂ ਮੈਂਡੀ ਨੂੰ ਇੱਕ ਵਾਰ ਫੋਨ ਕਰੋ, ਮੈਂਡੀ ਬਹੁਤ ਖਾਸ ਡਿਸਕਾਊਂਟ ਤੁਹਾਨੂੰ ਲੈ ਕੇ ਦਿੰਦੇ ਨੇ। ਤੁਹਾਡੇ ਕੋਲ ਜੇ ਤੁਸੀਂ ਓਨਰ ਆਪਰੇਟਰ ਹੋ ਜਾਂ ਫਲੀਟ ਓਨਰ ਹੋ, ਫਲੈਕਸੀਬਲ ਆਪਸ਼ਨਸ ਨੇ, ਡਰਾਈਵਰਸ ਨੂੰ ਐਡ ਵੀ ਕਰ ਸਕਦੇ ਹੋ, ਮੈਂਡੀ ਨੂੰ ਕਾਲ ਕਰੋ, ਟਰੱਕਾਂ ਦੀ, ਘਰਾਂ ਦੀ, ਕਾਰਾਂ ਦੀ ਇੰਸ਼ੋਰੈਂਸ 6479299509 6479299509 6479299509 ਹਾਂਜੀ 8777 ਜੀ ਸਰ,
2: ਹਾਂਜੀ ਨਵੀਂ ਸਾਹਿਬ ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ
2: ਸਰ ਜੀ? ਅੱਜ ਬੜਾ ਮਜ਼ਾ ਆ ਰਿਹਾ ਜੀ, ਸਾਡੇ ਟੋਰਾਂਟੋ 'ਚ ਮੈਚ ਆ ਕੈਨੇਡਾ ਦਾ,
0: ਉਹ ਬੱਲੇ ਨਾਲ
2: ਨਜ਼ਾਰਾ ਆਉਣਾ, ਵੇਖੋ ਜੀ ਮੈਚ ਹੋਣਾ, ਥੋੜਾ ਜਿਹਾ ਆਪਣੀ ਟੀਮ ਬੜੀ ਸਟਰੋਂਗ ਆ ਜੀ। ਮੈਂ ਮੈਚ ਵੇਖਿਆ ਇੱਕ ਫਰਾਂਸ ਦੇ ਨਾਲ ਕੈਨੇਡਾ ਦਾ, ਉਹ ਡਰਾ ਮਾਰ ਗਿਆ ਜੀ ਫਰਾਂਸ ਨੂੰ, ਉਹ ਮੈਂ ਯੂਟਿਊਬ ਤੇ ਵੇਖ ਰਿਹਾ, ਪੁਰਾਣਾ ਮੈਚ ਸੀ ਥੋੜਾ ਜਿਹਾ, ਤੇ ਆਪਣੀ ਬਾਲ ਸੀਗੀਆਂ ਨੂੰ ਮੈਨੂੰ ਲੱਗਦਾ 2-0 ਨਾਲ ਜਿੱਤਣਾ ਚਾਹੀਦਾ ਜੀ।
0: ਸੋ ਕਿੰਨੇ ਕੁ ਵਜੇ ਚੱਲੇ ਹੋ ਤੁਸੀਂ ਟੋਰਾਂਟੋ?
2: ਹਾਂਜੀ

0: ਤੁਸੀਂ ਕਿੰਨੇ ਕੁ ਵਜੇ ਚੱਲੇ ਹੋ ਟੋਰਾਂਟੋ?
1: ਸਰ ਜੀ ਮੈਂ ਤੇ ਟਰੱਕ ਦੇ ਸ਼ਿਕਾਗੋ ਆ।
0: ਅੱਛਾ ਤੁਸੀਂ ਸ਼ਿਕਾਗੋ? ਅੱਛਾ ਤੁਸੀਂ ਜਰਮਨੀ ਦੇ ਮੈਚ ਤੇ ਜਾਣਾ, ਠੀਕ ਹੈ।
1: ਹਾਂਜੀ ਹਾਂਜੀ ਹਾਂਜੀ ਨਾ ਕਿਆ ਕਰ ਕੜੀ ਮੁੜੀ ਤੂੰ ਯਾਰ।
0: ਹਾਂ ਨਹੀਂ ਮੈਂ ਨਾ ਮੈਂ ਮੈਨੂੰ ਭੁਲੇਖਾ ਪੈ ਗਿਆ, ਮੈਂ ਕਿਹਾ ਤੁਸੀਂ ਮੈਨੂੰ ਦੱਸਿਆ ਸੀ ਕਿ ਤੁਸੀਂ ਅੱਜ ਜਾਣਾ।
1: ਨਹੀਂ ਅੱਜ ਨਹੀਂ ਜਾਣਾ, ਅੱਜ ਤਾਂ ਮੈਂ ਸ਼ਿਕਾਗੋ ਆ।
0: ਹਾਂ
1: ਤੇ ਮੈਂ ਸਪੈਸ਼ਲ ਛੁੱਟੀ ਲਈ 2 ਦਿਨ ਦੀ।
0: ਅੱਛਾ
1: ਤੇ ਸਰ ਜੀ ਮੈਂ ਆਪਣਾ ਵੇਖੋ ਜਿਹੜਾ ਮੈਚ ਬੜੇ ਜ਼ਬਰਦਸਤ ਹੋਣੇ ਆ, ਮੈਨੂੰ ਤੇ ਮੇਰੀ ਟੀਮ ਹੈਗੀ ਐਕਚੁਅਲੀ ਫੇਵਰਿਟ, ਕੈਨੇਡਾ ਤੇ ਸਾਡੀ ਹੈ ਹੀ ਆ, ਬ੍ਰਾਜ਼ੀਲ।
0: ਮਾ ਕੀ ਬਾਤ
1: ਹੈ, ਦੱਸਿਓ।
0: ਨਹੀਂ ਬ੍ਰਾਜ਼ੀਲ ਤਾਂ ਫਿਰ ਦੇਖੋ ਹਿਸਟੋਰਿਕ ਟੀਮ ਹੈ, ਜੇ ਵਰਲਡ ਕੱਪ ਦਾ ਨਾਮ ਵੀ ਆਉਂਦਾ ਨਾ ਤਾਂ ਬਸ ਬ੍ਰਾਜ਼ੀਲ ਚੇਤੇ ਆ ਜਾਂਦਾ।
1: ਸਰ ਜੀ ਮੈਂ 1998 ਚ ਬ੍ਰਾਜ਼ੀਲ ਸੀ, ਪਤਾ ਹੁੰਦਾ ਸੀ ਉਦੋਂ ਤੇ ਵਰਲਡ ਕੱਪ ਫਰਾਂਸ ਹੋ ਰਿਹਾ ਸੀ। ਮਹਾਰਾਜ ਉਹਨਾਂ ਦੇ ਲੋਕੀ ਇੰਨੇ ਕ੍ਰੇਜ਼ੀ, ਐਡੀਆਂ ਐਡੀਆਂ ਵੱਡੀਆਂ ਸਕਰੀਨਾਂ, ਇੰਨੀਆਂ ਪਾਰਟੀਆਂ ਸ਼ਾਰਟੀਆਂ, ਤੇ ਜਦੋਂ ਗੋਲ ਮਾਰਦਾ ਨਾ ਬ੍ਰਾਜ਼ੀਲ ਫੇਰ ਅਸਤਬਾਜੀ ਇੰਨੀ ਚੱਲਦੀ, ਰਾਕਟ ਇੰਨੇ ਛੱਡਦੇ ਆ,
0: ਬੱਚੇ ਤੋਂ ਬਜ਼ੁਰਗ ਨੇ ਜਰਸੀ ਬ੍ਰਾਜ਼ੀਲ ਦੀ ਪਾਈ ਹੋਈ ਆ ਹੁਣ।
1: ਸਰ ਜੀ ਉਹਨਾਂ ਦੀ ਮੈਂ ਟ੍ਰੇਨਿੰਗ ਵੇਖੀ ਆ, ਬੜੀ ਟਫ ਟ੍ਰੇਨਿੰਗ ਆ, ਪਤਾ ਕਿਸ ਤਰ੍ਹਾਂ, ਜਿਸ ਤਰ੍ਹਾਂ ਅਸੀਂ ਜ਼ਮੀਨ ਨਹੀਂ ਵਾਹੁੰਦੇ ਟਰੈਕਟਰ ਦੇ ਨਾਲ, ਸੁਹਾਗਾ ਨਾ ਮਾਰਿਆ ਵੇ ਉਸ ਤਰ੍ਹਾਂ ਦੀ ਜ਼ਮੀਨ ਵਾਹ ਕੇ ਤੇ ਉਹ ਟ੍ਰੇਨਿੰਗ ਕਰਦੇ ਵੀ ਆਪਣੀ ਟਫ ਟਫ ਟ੍ਰੇਨਿੰਗ। ਹਾਂਜੀ
0: ਚਲੋ
1: ਉਹ ਮੈਂ ਹੈਰਾਨ ਰਹਿ ਗਿਆ ਜੀ।
0: ਚਲੋ ਲੈਟਸ ਸੀ ਤੇ ਬ੍ਰਾਜ਼ੀਲ ਮੋਸਟ ਸਕਸੈਸਫੁਲ ਵਰਲਡ ਕੱਪ ਦੀ ਟੀਮ ਹੈ, ਮਤਲਬ 5 ਟਾਈਟਲ ਜਿੱਤੇ ਆ, 2 ਵਾਰ ਦੂਜੇ ਨੰਬਰ ਤੇ ਆਏ ਨੇ, ਸਵਾਤ ਕੀ ਦੇਖਦੇ ਕੀ ਬਣਦਾ। ਥੈਂਕ ਯੂ ਸਰ, ਗੁੱਡ ਲੱਕ।
1: ਮੇਰੀਆਂ 4 ਟੀਮਾਂ ਹੈਗੀਆਂ ਜੀ, ਸੈਮੀ ਫਾਈਨਲ ਹੋਣਾ ਐਰਕੀ ਅਰਜਨਟਾਈਨਾ ਬ੍ਰਾਜ਼ੀਲ, ਉਦੋਂ ਪੁਰਤਗਾਲ ਤੇ ਫਰਾਂਸ।
0: ਠੀਕ ਹੈ ਚਲੋ ਲੈਟਸ ਸੀ ਦੇਖਦੇ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਐਕਸਾਈਟਮੈਂਟ ਦੇਖੋ ਹੈ, ਚਾਹ ਨਹੀਂ ਸਾਂਭਿਆ ਜਾਂਦਾ ਕਈਆਂ ਤੋਂ। ਸੋ 905-673-3337 ਆਪਣਾ ਨੰਬਰ ਹੈ, 9056-7333-37 ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਸਕਦੀ ਹੈ। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਖੁੱਲ੍ਹਾ। 2 ਲੋਕੇਸ਼ਨ, 10 ਲੋਰਨਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ, ਅਤੇ ਕੰਟਰੀ ਸਾਈਡ ਸਬਜ਼ੀ ਮਾਰਕੀਟ। ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਤੁਸੀਂ ਇੱਥੇ ਇੱਕ ਵਾਰ ਪਹੁੰਚੋ। ਇਹ ਕੀ ਲਿਖਿਆ, ਗੋਲ ਕੱਦੂ, ਇਹ ਕੀ ਹੁੰਦਾ? ਸੋ ਖੈਰ ਕਿਆ ਬਾਤ ਹੈ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ, ਵਾਹ ਵੀ ਵਾਹ। ਇੱਕ ਵਾਰ ਤੁਸੀਂ ਗੇੜਾ ਮਾਰੋ, ਤੁਸੀਂ ਆਪ ਕਹੋਗੇ ਬੱਲੇ ਬੱਲੇ, ਇੰਨੀਆਂ ਤਾਜ਼ੀਆਂ ਹਰੀਆਂ ਸਬਜ਼ੀਆਂ, ਬਹਿ ਜਾ ਬਹਿ ਜਾ। ਰੋ ਮੀਟ ਲੈਣਾ ਤੁਸੀਂ ਮਸਾਲੇ ਨਾਲ ਜਾਂ ਪਲੇਨ, ਤੁਸੀਂ ਕੁਕਡ ਮੀਟ ਵੀ ਬਾਏ ਕਰੋ, ਬਾਏ 1 ਗਿੱਟ 1 ਚਿਕਨ ਲੈਗ ਫਰੀ, ਬਾਏ 1 ਗਿੱਟ 1 ਬਿਰਿਆਨੀ ਫਰੀ, ਬਾਏ 1 ਗਿੱਟ 1 ਫਿਸ਼ ਪਕੌੜਾ ਫਰੀ, 1 ਪਾਊਂਡ ਨਾਲ 1 ਪਾਊਂਡ, ਕਿਆ ਬਾਤ ਹੈ। ਹਰ ਤਰ੍ਹਾਂ ਦੀ ਕੇਟਰਿੰਗ। ਸੋ ਸਬਜ਼ੀ ਮਾਰਕੀਟ, 10 ਲੋਰਨਲ ਗੇਟ ਸੈਂਡਲ ਰੋਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਐਂਡ ਕੰਟਰੀ ਸਾਈਡ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਤੇ ਇੱਕ ਵਾਰ ਤੁਸੀਂ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਮਾਰ ਕੇ ਆਓ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਬਹੁਤ ਦੁੱਖ ਦੀ ਗੱਲ ਯਾਰ, ਕੱਲ੍ਹ ਮਾਰਕ ਪਿਨੀਜ਼ੋਟੋ, ਟੋਰਾਂਟੋ ਆਫਿਸਰ ਜਿਹਦੇ ਗੋਲੀਆਂ ਮਾਰੀਆਂ ਗਈਆਂ, ਕੱਲ੍ਹ ਸੀਨ ਟਾਵਰ ਨੇ ਆਪਣੀਆਂ ਲਾਈਟਾਂ ਡਿਮ ਕੀਤੀਆਂ ਆਫਿਸਰ ਦੀ ਟ੍ਰਿਬਿਊਟ ਦੇ ਵਿੱਚ। 43 ਸਾਲ ਦਾ ਆਫਿਸਰ 18 ਸਾਲਾਂ ਤੋਂ ਸਰਵ ਕਰ ਰਿਹਾ, 4th ਫਲੋਰ ਤੇ ਕਿਸੇ ਅਪਾਰਟਮੈਂਟ ਬਿਲਡਿੰਗ ਤੇ ਇੱਕ 19 ਸਾਲ ਦੇ ਨਿਕਲਸ ਨੇ ਗੋਲੀ ਮਾਰੀ, ਦੇਖ ਲਓ ਤੁਸੀਂ। ਸੋ ਫਸਟ ਡਿਗਰੀ ਮਰਡਰ ਦੇ ਚਾਰਜ ਤੇ ਹੁਣ ਨਿਕਲਸ ਨੂੰ ਅਰੈਸਟ ਕੀਤਾ ਗਿਆ, ਤੇ ਦੂਜਾ ਸਸਪੈਕਟ ਜ਼ਰਾ ਜਬੀ 19 ਸਾਲਾਂ ਔਨ ਦਾ ਲੂਸ ਲੱਭ ਰਹੇ ਨੇ। ਸੋ ਵੈਰੀ ਸੈਡ, ਵੈਰੀ ਟ੍ਰੈਜਿਕ ਨਿਊਜ਼ ਯਾਰ। ਮੈਂ ਦੇਖ ਰਿਹਾ ਸੀ ਇਸ ਆਫਿਸਰ ਦਾ ਪਰਿਵਾਰ, ਇੱਕ ਛੋਟਾ ਮੁੰਡਾ ਜਵਾਨ ਹੋ ਰਿਹਾ, ਇੱਕ ਛੋਟੀ ਕੁੜੀ ਹੈ ਤੇ ਵਾਈਫ ਹੈ। ਵੈਰੀ ਸੈਡ ਯਾਰ ਕਿ ਸਾਡੇ ਆਫਿਸਰਸ ਉੱਤੇ, ਮੈਂ ਕੱਲ੍ਹ ਵੀ ਕਹਿ ਰਿਹਾ ਸੀ, ਪਰਸ ਵੀ ਕਹਿ ਰਿਹਾ ਸੀ, ਗੋਲੀਆਂ ਮਾਰੀਆਂ ਜਾ ਰਹੀਆਂ ਨੇ। ਇਟਸ ਬਹੁਤ ਟ੍ਰੈਜਿਕ ਟ੍ਰੈਜਿਕ ਟ੍ਰੈਜਿਕ ਨਿਊਜ਼ ਹੈ। ਸੋ ਖੈਰ ਵਾਟ ਕੈਨ ਯੂ ਡੂ, ਲਾਈਫ ਹੈ, ਲਾਈਫ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਅੰਦਰ ਵਾੜੋ ਜਿਹੜੇ ਗੋਲੀਆਂ ਮਾਰਦੇ, ਅਤੇ ਉਹਨਾਂ ਨੂੰ ਕਦੇ ਧੋਪੀ ਨਾ ਦੇਖਣ ਦਿਓ, ਕਿ ਨਹੀਂ। ਇੱਕ ਤੁਸੀਂ 5 ਰਿਵਰਸ ਡਕਟ ਕਲੀਨਿੰਗ ਨੂੰ ਜ਼ਰੂਰ ਫੋਨ ਕਰਨਾ, ਜੇ ਹਜੇ ਤੱਕ ਵੀ ਡਕਟ ਕਲੀਨਿੰਗ ਨਹੀਂ ਕਰਾਈ, ਇੰਨਾ ਨਾ ਡਿਲੇਅ ਕਰਿਆ ਕਰੋ। ਡਕਟ ਕਲੀਨਿੰਗ, ਫਰਨਿਸ ਕਲੀਨਿੰਗ, ਏਸੀ ਕੋਇਲ ਕਲੀਨਿੰਗ, ਬਰਸ਼ਿੰਗ, ਡਰਾਇਰ ਵੈਂਟ ਕਲੀਨਿੰਗ ਅਤੇ ਸੈਨੇਟਾਈਜੇਸ਼ਨ, ਸਾਰੀਆਂ ਚੀਜ਼ਾਂ ਬਹੁਤ ਹੀ ਇੱਕ ਰੀਜ਼ਨੇਬਲ ਰੇਟ ਦੇ ਵਿੱਚ. 5 ਰਿਵਰਸ ਡਕਟ ਕਲੀਨਿੰਗ 4376887750 4376887750 437-688-7750 ਅੱਜ ਸੌਰਭ ਸਾਹਿਬ ਨਹੀਂ ਆਏ ਹੈ, ਸੌਰਭ ਜੀ ਕਿੱਥੇ ਰਹਿ ਗਏ? ਓਕੇ, ਦੇਖਦੇ ਹਾਂ, ਕੋਸ਼ਿਸ਼ ਕਰਦੇ ਹਾਂ ਸੌਰਭ ਜੀ ਨੂੰ ਲਾਈਨ ਦੇ ਉੱਤੇ ਲੈ ਕੇ ਆਇਆ ਜਾ ਸਕਦਾ ਅਤੇ ਫਿਰ ਆਪਣੀਆਂ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੁਰੂ ਕਰਾਂਗੇ. ਨੰਬਰ ਹੈ ਆਪਣਾ 9056733337 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ. ਦੇਖੀਏ ਅੱਜ ਕਿੰਨੇ ਕੁ ਦੀ ਹੈ ਟਿਕਟ, ਜੇ ਕਿਸੇ ਨੇ ਜਾਣਾ ਮੈਚ ਤਾਂ ਤੁਹਾਨੂੰ ਦੱਸ ਦਈਏ. ਸੋ ਸਟੱਬਹੱਬ 'ਤੇ ਮੈਂ ਦੇਖਦਾ ਕਿਉਂਕਿ ਟਿਕਟ ਮਾਸਟਰ ਤਾਂ ਹੁੰਦਾ ਹੀ ਮਹਿੰਗਾ ਹੈ ਕਿ ਨਹੀਂ ਟਿਕਟ ਮਾਸਟਰ? ਮੈਂ ਦਿਲਜੀਤ ਉਹਨਾਂ ਦੀ ਮੈਂ ਦੇਖ ਰਿਹਾ ਸੀ ਵੈਸੇ ਹੀ ਟਿਕਟਾਂ ਵੀ ਕਿੰਨੇ ਦੀਆਂ ਨੇ ਟਿਕਟ ਮਾਸਟਰ 'ਤੇ. ਮੈਨੂੰ ਲੱਗਦਾ ਕਿ ਸਟੱਬਹੱਬ ਨਾਲੋਂ ਟ੍ਰਿਪਲ ਦਾ ਪ੍ਰਾਈਸ, 3 ਗੁਣਾ ਆਲਮੋਸਟ. ਸੋ ਹੁਣ ਜੇ ਤੁਸੀਂ ਮੈਚ ਦੇਖਣਾ ਟਿਕਟ ਮਾਸਟਰ 'ਤੇ ਵੈਸੇ ਵਾਲੀਆਂ ਹੈ ਨਹੀਂ ਗੀਆਂ ਅਵੇਲੇਬਲ, ਬਟ ਲੈਟਸ ਸੀ. ਓਕੇ, ਸੈਕਸ਼ਨ 107 2500 ਦੀ ਟਿਕਟ ਹੈ ਟਿਕਟ ਮਾਸਟਰ 'ਤੇ. ਸਟੱਬਹੱਬ 'ਤੇ ਦੇਖ ਲਓ, ਸਟੱਬਹੱਬ 'ਤੇ ਤੁਹਾਨੂੰ ਮਿਲ ਜੂਗੀ ਟਿਕਟ $1300 ਦੀ ਜੇ ਕਿਸੇ ਨੇ ਵੀ ਜਾਣਾ. ਲੋਐਸਟ ਪ੍ਰਾਈਸ ਕੀ ਹੈ ਨਾ ਵੀ ਇਹ ਤੁਸੀਂ ਦੱਸੋ. ਲੋਐਸਟ ਪ੍ਰਾਈਸ $1311 ਸੈਕਸ਼ਨ 206. ਮੈਂ ਨਾ ਇੱਕ ਕਿਸੇ ਦੀ ਗੱਲ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸੈਕਸ਼ਨ ਜਿਹੜੇ ਨੇ ਨਾ ਜਦੋਂ ਕਤਰ ਦੇ ਵਿੱਚ ਕਤਾਰ ਦੇ ਵਿੱਚ ਜੋ ਵੀ ਕਹਿੰਦੇ ਆ ਹੋਇਆ ਸੀਗਾ ਵਰਲਡ ਕੱਪ, ਉਦੋਂ VIP ਫਰੰਟ ਵਾਲੀਆਂ ਟਿਕਟਾਂ $1000 ਦੀਆਂ ਸੀ VIP. ਹੁਣ ਸਭ ਤੋਂ ਮਾੜੀਆਂ ਟਿਕਟਾਂ 1300 ਦੀਆਂ ਨੇ ਇੱਥੇ. ਸੋ ਸਭ ਤੋਂ ਮਹਿੰਗਾ ਵਰਲਡ ਕੱਪ ਹੈ ਟਿਕਟ ਪ੍ਰਾਈਸਿਸ ਦੇ ਮੁਤਾਬਕ, ਅਤੇ ਦੇਖ ਕੇ ਯਾਰ ਹੈਰਾਨੀ ਹੁੰਦੀ ਹੈ. ਪਤਾ ਨਹੀਂ ਕਿ ਸੋਲਡ ਆਊਟ ਹੋਊਗਾ ਜਾਂ ਨਹੀਂ, ਆਈ ਡਾਊਟ ਇਟ. ਕਹਿੰਦੇ ਸੀਗੇ ਪਤਾ ਨਹੀਂ ਕਿੰਨੀਆਂ ਲੱਖ ਟਿਕਟਾਂ ਹਜੇ ਵਿਕੀਆਂ ਹੀ ਨਹੀਂ. ਵਿਕਣੀਆਂ ਕੀ ਆ, ਲੋਕ ਯਾਰ ਵਾਟਰਮੈਲਨ ਨਹੀਂ ਖਰੀਦ ਸਕਦੇ, ਤੁਸੀਂ ਕਹਿੰਦੇ 1300 ਦੀ ਟਿਕਟ ਲਾ ਕੇ ਤੁਸੀਂ ਮੈਚ ਦੇਖਣ ਜਾਓ ਹੈ. ਸੋ ਜਸਟ ਜਿਹੜੇ ਡਾਈ ਹਾਰਡ ਬੜੇ ਕੱਟੜ ਫੈਨ ਹੋ ਮੇ ਵੀ ਚੱਲ ਜਾਣਗੇ. ਆਲਵੇ ਰੂਫਰਸ ਦੇ ਰੂਬਲ ਭਾਈ ਜੀ ਨੂੰ, ਭਾਅ ਜੀ ਨੂੰ ਕਾਲ ਕਰੋ ਜੇ ਤੁਸੀਂ ਆਪਣੀ ਰੂਫ ਦੀ ਰਿਪੇਅਰ ਕਰਾਉਣੀ ਹੈ, ਨਵੀਂ ਰੂਫ ਲਗਵਾਉਣੀ ਆ. ਹੁਣ ਦੇਖੋ ਛੱਤ ਇੱਕ ਐਸੀ ਚੀਜ਼ ਆ ਜੇ ਲੀਕ ਹੋ ਗਈ ਨਾ ਤੁਹਾਡੇ ਸਾਰੇ ਘਰ ਨੂੰ ਨੁਕਸਾਨ ਜਾਊਗਾ. ਸੋ ਆਲਵੇ ਰੂਫਰਸ ਦੇ ਰੂਬਲ ਭਾਅ ਜੀ ਨੂੰ ਫੋਨ ਕਰ ਲਓ. ਡਿਕਸੀ ਛੱਡੋ, GTA, ਕਿਚਨਰ, ਕੇਮਬ੍ਰਿਜ, ਲੰਡਨ, ਗੁਆਲਫ, ਹੈਮਿਲਟਨ, ਬੇਰੀ, ਜੋਰਜਟਾਊਨ, ਦੂਰ ਦੂਰ ਤੱਕ ਸੇਵਾਵਾਂ ਦਿੰਦੇ ਨੇ. ਆਲਵੇ ਰੂਫਰਸ, ਰਿਟਨ ਵਾਰੰਟੀ ਐਂਡ ਫੁੱਲੀ ਇੰਸ਼ੋਰਡ ਅਤੇ ਡਿਸਕਾਊਂਟ ਸਾਡੇ ਨਾਮ ਨਾਲ. ਨਵੀਂ ਰੂਫ ਰੀ ਰੂਫਿੰਗ 6475-0943 ਦੇ ਉੱਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਅਤੇ ਤੁਹਾਡੇ ਲਈ ਹਾਜ਼ਰ ਵਨ ਐਂਡ ਓਨਲੀ ਆਲਵੇ ਰੂਫਰ. ਸਾਡੇ ਕੈਟਰੈਕਟ ਵਾਲਿਆਂ ਦਾ ਨੰਬਰ ਹੁਣ ਲਿਆ ਸੀ ਨਾ ਆਂਟੀ ਨੇ, ਤੁਸੀਂ ਵੀ ਲਓ. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ
2: ਸਕਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
0: ਵੈਰੀ ਗੁੱਡ ਜੀ 0080 ਹਾਂਜੀ ਵੀਰੇ
3: ਨਵੀਂ ਵੀਰ ਮੋਰਨਿੰਗ
0: ਗੁੱਡ ਮੋਰਨਿੰਗ ਸਰ
3: दो तीन बंदियां नूं कॉल लाई आई डोंट नो तुसीं एग्री होंगे नहीं की चल रहा है कि जेड़ा तां मास्टर बंदा ना जिदा नंबर है बिजनेस से ओदे को लाइसेंस है अच्छा उन्हें ना अगे पिरामिड बना के टीम बनाई हुई है जे कोई ईस्ट च रहंदा ईस्ट तो मुंडा भेज दिंदे आ वाइस तो वेस्ट है वाइस भाजी मैं नाइग्रा फॉल फिरदा भाजी मैं टोबिको फिरदा तो आपां दा अपनी वल्लों लाइसेंस है टेक्नीशियन नूं कॉल कर रहे हैं पर जदों बंदा आंदा ओह कहिंदा नहीं नहीं भाजी मैं कोल सीगा साडे मैं कहा बड़ी यू हैव अ लाइसेंस कहिंदा नहीं नहीं भाजी मेरे को लाइसेंस मैं भाजी दे नाल ही आ मैं ये आ मैं वो आ हां उन्हों भी इत्थे लोकां नूं काम नहीं मिलदा तां लोकां ने ਬਈ ਚਲੋ ਸੁਣਦੇ ਹੋਣਗੇ ਤੁਹਾਡੇ ਟੈਕਨੀਸ਼ੀਅਨ ਕਈ ਬਈ ਤੁਸੀਂ ਜੇ ਤੁਹਾਨੂੰ ਕੋਈ ਕਾਲ ਕਰ ਰਿਹਾ ਜਾਂ ਤੁਹਾਨੂੰ ਕੋਈ ਬਿਜ਼ਨਸ ਦੇ ਦੇਣਾ ਪਲੀਜ਼ ਡੂ ਰਿਸਪੈਕਟ ਮੈਂ ਨਾ ਟਾਈਮ ਵਿੰਡੋ ਦਿੱਤੀ ਸੀ ਮੈਂ ਕਮ ਵਿਜ਼ਿਟ ਬਿਟਵੀਨ 10 to 2 ਬਰੋ ਆਉਂਦੇ 1:30 ਆ ਰਾਈਟ 1:30 ਆ ਕੇ ਤੇ 1:30 ਆ ਕੇ ਤੇ 3 ਤੱਕ ਦੇ ਉਹ ਕੰਮ ਕਰੀ ਜਾਣਗੇ ਤੇ 10 to 2 ਵਿੰਡੋ ਤਾਂ ਮੈਸਅਪ ਹੋ ਗਈ ਨਾ ਰਾਈਟ ਯੂ ਗਿਵ ਯੂ 10 to 2 4 hour ਵਿੰਡੋ ਤੇ ਤੁਸੀਂ ਉਹ ਤੋਂ ਬਾਅਦ ਬੰਦੇ ਦੇ ਆਪਣੇ ਪਲਾਨ ਹੁੰਦੇ ਨੇ ਮੇ ਬੀ ਮੇਰੀ ਅਪੁਆਇੰਟਮੈਂਟ ਸੀ ਮੈਂ 2:30 ਕਿਤੇ ਜਾਣਾ ਸੀ ਯਾਰ ਕੁਛ ਤੱਕ
0: ਨਹੀਂ ਆਪਣੇ ਲੋਕ ਨਾ ਟਾਈਮ ਦੇ ਪੱਕੇ ਨਹੀਂ ਹੈਗੇ ਸੋ ਤੁਸੀਂ ਕਿਤੇ ਵੀ ਜਾਓ ਚਾਹੇ ਤੁਸੀਂ ਕੋਈ ਅਪੁਆਇੰਟਮੈਂਟ ਬੁੱਕ ਕੀਤੀ ਹੈ ਤੁਸੀਂ ਜਾਂਦੇ ਹੋ ਨਾ 10 10 ਦਾ ਟਾਈਮ ਹੈ 11 ਤੱਕ ਵਾਰੀ ਨਹੀਂ ਆਉਂਦੀ ਸੋ ਆਪਣੇ ਲੋਕ ਜਿਹੜੇ ਆ ਜਿਵੇਂ ਇੱਥੇ ਐਮਰਜੈਂਸੀ ਦੇ ਵਿੱਚ 4-4 5-5 ਘੰਟੇ ਦੀ ਵੇਟ ਹੈ ਨਾ ਉਵੇਂ ਲੋਕਾਂ ਲਈ ਵੀ ਵੇਟ ਕਰਨੀ ਪੈਂਦੀ ਹੈ ਬਾਹਰ
3: ਹਾਂ ਨਹੀਂ ਬਿਲਕੁਲ ਭਰਾ ਨਾਲੇ ਦੂਜਾ ਨਾ ਆਪਣੀ ਮੇਰਾ ਪਰਸਨਲ ਵਿਊ ਇਹ ਨੀ ਵੀ ਚੱਲ ਆਪਣੇ ਮੁੰਡੇ ਵਧੀਆ ਆ ਟਰੱਕਾਂ ਚੋਂ ਨਿਕਲ ਗਏ ਨਾ ਹੋਰ ਪਾਸੇ ਹੋਏ ਰਾਈਟ ਕੋਈ ਅਪਲਾਈਸਿਸ ਚ ਗਿਆ ਕੋਈ ਕੰਕਰੀਟ ਕੋਈ ਕੰਸਟਰਕਸ਼ਨ ਕੁਝ ਆਪਾਂ ਇਹਨਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਯਾਰ ਇਹ ਆਪਣੇ ਹੀ ਕੱਟ ਜਾਂਦੇ ਆ ਹਨਾ ਆਪਾਂ ਨਹੀਂ ਤਾਂ ਸਾਰੇ ਹੀ ਆਪਣੇ ਮੁੰਡੇ ਟਰੱਕਾਂ ਚ ਚੜੇ ਹੋਏ ਆ ਰਾਈਟ ਗੁੱਡ ਵੀ ਇਹ ਹੋਰ ਪਾਸੇ ਆਏ ਨੇ ਹਨਾ ਹੋਰ ਪ੍ਰੋਫੈਸ਼ਨ ਚ ਆਏ ਨੇ ਬਟ ਆਈ ਨੋ ਉਹਨੂੰ ਜੇ ਸੁਣਦੇ ਨੇ ਬਾਈ ਰਿਸਪੈਕਟ ਕਰਿਆ ਕਰੋ ਆਪਣੇ ਬੰਦੇ ਤੁਹਾਨੂੰ ਬਿਜ਼ਨਸ ਦਿੰਦੇ ਨੇ ਉਹਨਾਂ ਦੇ ਟਾਈਮ ਦੀ ਠੀਕ ਆ ਉਹਨਾਂ ਨੂੰ ਪੂਰੀ ਦੱਸਿਆ ਕਰੋ ਕਿ ਸਾਡਾ ਡਾਇਗਨੋਸਿਸ ਚਾਰਜਿਸ ਇਹ ਨੇ ਮੁੜ ਕੇ ਆ ਕੇ ਕਰ ਕੁਰ ਕੇ ਭਾਜੀ ਇੰਨੇ ਕੁ ਸੀਗੇ
0: ਹਾਂ ਨਹੀਂ ਦੇਖੋ ਫੋਨ ਦੇ ਉੱਤੇ ਅਗਲਾ ਕਹੇ ਕਿ ਭਾਜੀ ਅਸੀਂ ਜੇ ਆਵਾਂਗੇ ਨਾ ਸਾਡਾ ਹੁਣ ਮੈਂ ਨਾ ਕਿਤੇ ਆਪਣੇ ਕਿੱਥੇ ਸੀ ਮੈਂ ਕਿਤੇ ਕੋਈ ਚੀਜ਼ ਰਿਪੇਅਰ ਕਰਾਈ ਉਹਨੇ ਮੈਨੂੰ ਫੋਨ ਤੇ ਦੱਸਤਾ ਕਹਿੰਦੇ ਭਾਜੀ ਕਿ ਜੇ ਅਸੀਂ ਆ ਰਹੇ ਆ ਨਾ ਰਿਗਾਰਡਲੈਸ ਅਸੀਂ ਫਿਕਸ ਕਰਾਂਗੇ ਨਹੀਂ ਅਸੀਂ $90 ਲੈਣੀ ਲੈਣੇ ਆਉਣ ਦੇ ਮੈਂ ਕਿਹਾ ਠੀਕ ਹੈ ਐਟਲੀਸਟ ਦੱਸਿਆ ਤਾਂ ਹੈ ਬੰਦੇ ਨੇ
3: ਹਾਂ ਨਹੀਂ ਬਣਦਾ ਬਰੋ ਈਵਨ ਚਲੋ ਆਪਣੀ ਗੱਡੀਆਂ ਚ ਵੀ ਇਸ਼ੂ ਆ ਜਾਵੇ ਨਾ ਆਪਾਂ ਸ਼ੋਪ ਤੇ ਲੈ ਕੇ ਜਾਂਦੇ ਆ ਉਹ ਆਪਾਂ ਨੂੰ ਦੱਸ ਦਿੰਦੇ ਕਿ $40 ਡਾਇਗਨੋਸਟਿਕ ਚਾਰਜ ਨੇ ਸਿਸਟਮ ਲੌਗਇਨ ਕਰਨ ਲਈ ਤੇ ਇਹ ਬੰਦੇ ਦਰਾਂ ਤੇ ਆ ਕੇ ਦੱਸਦੇ ਨੇ ਭਾਜੀ ਇੰਨੇ ਬਣ ਗਏ
0: ਜੀ ਚਲੋ ਨਹੀਂ ਥੈਂਕ ਯੂ ਸਰ ਟ੍ਰਾਂਸਪੇਰੈਂਸੀ ਇਜ਼ ਦ ਬੈਸਟ ਪਾਲਿਸੀ ਸੋ ਟ੍ਰਾਂਸਪੇਰੈਂਟ ਹੋਣਾ ਬਹੁਤ ਜ਼ਰੂਰੀ ਹੈ ਮਨਜੀਤ ਸਾਡੇ ਨਾਲ ਨੇ ਅਪਲਾਈਸ ਜੰਕਸ਼ਨ ਤੋਂ ਮਨਜੀਤ ਵੈਲਕਮ
4: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਸ ਜੰਕਸ਼ਨ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਤੁਸੀਂ ਨਵੀਂ ਲਈ ਹੈ ਉਹਦੇ ਲਈ 5 ਤੇ 5 ਪ੍ਰੀਮੀਅਮ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਹੈ $6,500 ਦੀ ਵੈਲਿਊ ਤੇ 5 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 $1499 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੀਡੂ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕ ਟਾਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ East Airport Road and Clark. Number to call is 905-450-0054-905-450-0054. Appliance Junction. Thank you so much for the time.
0: Thank you, जी. बहुत शुक्रिया, sir. 9100. Hello.
5: ਹਾਂਜੀ ਭਾਜੀ ਕੀ ਹਾਲ ਹੈ?
0: ਬਾਬੂ ਜੀ ਕਿਵੇਂ ਹੋ?
5: ਆਲ ਗੁੱਡ ਆਲ ਗੁੱਡ। ਨਹੀਂ ਭਾਜੀ, ਮੇਰਾ ਐਕਸਪੀਰੀਅੰਸ ਇਹ ਹੈ ਕਿ ਮੇਰਾ ਨਾ ਰਿਪੇਅਰਿੰਗ ਦਾ ਸ਼ਾਪ ਹੈ।
0: ਹਾਂ।
5: ਤੇ ਕਈ ਵਾਰ ਮੈਂ ਇੰਟਰਵਿਊ ਕਰਨਾ ਨਾ ਬੰਦਿਆਂ ਦੀ।
0: ਹਾਂ।
5: ਤੇ ਜਦ ਮੈਂ ਇੰਟਰਵਿਊ ਵਾਸਤੇ ਬੁਲਾਉਣਾ ਤੇ ਉਹ ਰਿਜ਼ਿਊਮੇ ਤੇ ਲਿਖਿਆ ਹੁੰਦਾ ਕਿ ਇੰਨਾ ਟਾਈਮ ਦਾ ਐਕਸਪੀਰੀਅੰਸ, ਇੰਨਾ ਟਾਈਮ ਦਾ ਐਕਸਪੀਰੀਅੰਸ। ਜਦ ਮੈਂ ਪ੍ਰੈਕਟੀਕਲ ਕਰਵਾਉਣਾ ਨਾ ਉਹਨਾਂ ਕੋਲ ਕਿ ਇਹ ਤੁਹਾਨੂੰ ਕੰਮ ਆਉਣਾ, ਕੋਈ ਕੰਮ ਆਉਣਾ, ਤਾਂ ਦੇ ਆਰ ਜ਼ੀਰੋ ਆਪਣੇ ਬੰਦੇ। ਮਤਲਬ ਉਹਨਾਂ ਨੂੰ ਕੁਛ ਨੀ ਆਉਂਦਾ, ਉਹ ਸਿਰਫ ਗਲਤ ਤੇ ਲਿਖਿਆ ਹੁੰਦਾ ਉਹਨਾਂ ਨੇ,
0: ਉਹਨਾਂ ਨੇ ਝੂਠਾ ਐਕਸਪੀਰੀਅੰਸ ਪਾਇਆ ਹੁੰਦਾ।
5: ਸੌਰੀ,
0: ਝੂਠਾ ਐਕਸਪੀਰੀਅੰਸ ਪਾਇਆ ਹੁੰਦਾ।
5: ਹਾਂਜੀ, ਐਕਸਪੀਰੀਅੰਸ ਤੇ ਪੂਰਾ ਪਾਇਆ ਹੁੰਦਾ ਉਹਦੇ ਰਿਜ਼ਿਊਮੇ ਤੇ, ਬਿਕਾਜ਼ ਜਬ ਵੈਨ ਯੂ ਅਪਲਾਈ ਫਾਰ ਇਟ ਐਂਡ ਜਦ ਅਸੀਂ ਪੜ੍ਹਦੇ ਹਾਂ ਤਾਂ ਉਹਨਾਂ ਨੂੰ ਫਿਰ ਅਸੀਂ ਬੁਲਾਉਂਦੇ ਹਾਂ ਕਿ ਚਲੋ ਯਾਰ ਇੰਟਰਵਿਊ ਕਰ ਲੈਂਦੇ
0: ਹਾਂ,
5: ਇੰਨਾ ਐਕਸਪੀਰੀਅੰਸ ਹੈਗਾ। ਬਟ ਜਦ ਅਸੀਂ ਪ੍ਰੈਕਟੀਕਲ ਕਰਵਾਉਂਦੇ ਹਾਂ, ਜਦ ਕਹਿੰਦੇ ਫੋਨ ਖੋਲ ਜਾਂ ਕੋਈ ਲੈਪਟਾਪ ਖੋਲ ਜਾਂ ਕੁਛ ਕਰ,
0: ਹੈਰਾਨੀ ਦੀ ਗੱਲ ਹੈ। ਸੋ ਤੁਸੀਂ ਮੋਬਾਈਲ ਯਾਨੀ ਕਿ ਸੈਲ ਫੋਨ ਰਿਪੇਅਰ ਕਰਦੇ ਹੋ, ਰਾਈਟ?
5: ਯਾ।
0: ਸੋ ਤੁਹਾਡੇ ਸ਼ਾਪ ਤੇ ਇੱਕ ਅਨਐਕਸਪੀਰੀਅੰਸ ਬੰਦਾ ਕਿਉਂ ਅਪਲਾਈ ਕਰ ਰਿਹਾ? ਤਾਂ ਬੜਾ ਬਰੀਕੀ ਵਾਲਾ ਕੰਮ ਹੈ ਜਿਹਨੂੰ ਅਪਲਾਇੰਸਿਸ, ਸੋਰੀ, ਜਿਹੜੇ ਬੰਦੇ ਨੇ ਕਦੇ ਫੋਨ ਹੀ ਨਹੀਂ ਰਿਪੇਅਰ ਕੀਤਾ ਉਹ ਝੂਠ ਕਿਵੇਂ ਬੋਲ ਸਕਦਾ? ਰਾਈਟ ਵੇ ਤੁਹਾਨੂੰ ਪਤਾ ਤਾਂ ਲੱਗ ਹੀ ਜਾਣਾ ਕਿ ਨਹੀਂ ਯਾਰ ਇਹਦੇ ਕੋਲ ਤਾਂ ਐਕਸਪੀਰੀਅੰਸ ਹੀ ਹੈ ਨਹੀਂ।
5: ਪਤਾ ਕੀ ਹੁੰਦਾ ਭਾਜੀ, ਕਈ ਵਾਰੀ ਲੋਕੀ ਨੇ ਕੀ ਕਰਦੇ, ਜਿਸ ਤਰ੍ਹਾਂ ਮੇਰੀ ਦੁਕਾਨ ਤੇ ਸਟਾਫ ਕਈ ਤਰ੍ਹਾਂ ਦਾ ਹੈ, ਜਿਸ ਤਰ੍ਹਾਂ ਕੋਈ ਸੇਲ ਵਾਲਾ ਵੀ ਹੈ, ਤੇ ਉਹ ਮੇਰੇ ਮੁੰਡਿਆਂ ਨੂੰ ਦੇਖਦਾ ਕਿ ਮੋਬਾਈਲ ਕਿਸ ਤਰ੍ਹਾਂ ਠੀਕ ਹੋ ਰਿਹਾ, ਬੈਠਾ ਜਾਂ ਕੁਛ ਕਰ ਰਿਹਾ, ਉਹ ਸੋਚਦਾ ਕਿ ਇਹਨੂੰ ਦੇਖ ਦੇਖ ਕੇ ਮੈਂ ਵੀ ਸਿੱਖ ਜਾਵਾਂਗਾ ਤੇ ਮੈਨੂੰ ਐਕਸਪੀਰੀਅੰਸ ਆ
0: ਜਾਏਗਾ।
5: ਐਸੇ ਲੋਕੀ ਵੀ ਹੁੰਦੇ ਨੇ, ਬਟ ਐਕਸਪੀਰੀਅੰਸ ਇਸ ਤਰ੍ਹਾਂ ਨਹੀਂ ਆਉਂਦਾ। ਤੁਹਾਨੂੰ ਪ੍ਰੋਫੈਸ਼ਨਲ, ਇੱਕ ਜਿਹੜਾ ਪ੍ਰੋਫੈਸ਼ਨਲ ਕੰਮ ਕਰਨ ਵਾਲਾ ਹੈ ਉਹਦਾ ਕੰਮ ਤੇ ਜਿਹੜਾ ਨਵਾਂ ਨਵਾਂ ਸਿੱਖ ਰਿਹਾ, ਇਟ ਟੇਕਸ ਟਾਈਮ ਯੂ ਨੋ ਸਿੱਖਣ ਵਾਸਤੇ। ਲੇਕਿਨ ਨਵੇਂ ਬੱਚੇ ਆਏ ਨੇ ਇੱਥੇ, ਕਈ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਜ਼ਿਆਦਾ ਜਿਹੜੀ ਐਮਾਜ਼ੋਨ ਤੇ ਵੇਅਰ ਹਾਊਸ ਤੇ ਕੰਮ ਕਰਦੀਆਂ ਨੇ ਅਸੈਂਬਲੀ ਤੇ, ਐਂਡ ਦੇ ਥੋਟ ਅਸੈਂਬਲੀ ਐਂਡ ਮੋਬਾਈਲ ਰਿਪੇਅਰਿੰਗ ਇਜ਼ ਦਾ ਸੇਮ ਥਿੰਗ, ਯੂ ਕੈਨ, ਅਸੀਂ ਅਸੈਂਬਲ ਕਰਦੇ ਹਾਂ ਮੋਬਾਈਲ ਨੂੰ ਉੱਥੇ, ਰਿਪੇਅਰਿੰਗ ਇਜ਼ ਆਲਸੋ ਦਾ ਸੇਮ ਥਿੰਗ। ਜਿਸ ਤਰ੍ਹਾਂ ਪੇ ਮਾਸਟਰ ਸਾਡੇ ਇੰਡੀਅਨ ਆਉਂਦੇ ਨੇ ਸਾਡੇ ਸਟੋਰ ਤੇ, ਕਦੀ ਕੋਈ ਬਜ਼ੁਰਗ ਆ ਗਿਆ, ਕੋਈ ਕੋਈ ਲੇਡੀ ਆ ਗਈ, ਕੋਈ ਕੋਈ ਅੰਕਲ ਆ ਗਏ ਕਿ ਯਾਰ ਮੇਰਾ ਫੋਨ ਜਿਸ ਤਰ੍ਹਾਂ ਚਾਰਜ ਨਹੀਂ ਹੋ ਰਿਹਾ, ਜਾਂ ਫਿਰ ਇਹ ਪ੍ਰੋਬਲਮ ਹੈ ਸੋਫਟਵੇਅਰ, ਜਾਂ ਵਟਸਐਪ ਨਹੀਂ ਚੱਲ ਰਿਹਾ, ਕਈ ਕਾਫੀ ਲੋਕੀ ਆਉਂਦੇ ਨੇ। ਐਸ ਕੰਪੇਅਰ ਟੂ ਗੋਰੇ ਆਉਂਦੇ ਨੇ ਨਾ, ਅਗਰ ਉਹਨਾਂ ਦਾ ਫੋਨ ਤੁਸੀਂ ਫ੍ਰੀ ਵਿੱਚ ਠੀਕ ਕਰੋਗੇ ਨਾ, ਦੇ ਟੈਲ ਯੂ ਥੈਂਕ ਯੂ ਵੈਰੀ ਮਚ, ਕੁਛ ਦੇ ਆਫਰ ਯੂ ਐਨੀਥਿੰਗ, ਲਾਈਕ ਕੁਛ ਚਾਹੀਦਾ ਤੁਹਾਨੂੰ, ਸ਼ੁਡ ਆਈ ਪੇ ਫੋਰ ਇਟ, ਔਰ ਮੈਂ ਕਾਫੀ ਲਿਆਉਣਾ, ਮੈਂ ਕੁਛ ਲਿਆਉਣਾ। ਸਾਡੇ ਇੰਡੀਅਨ ਪਤਾ ਕੀ ਪ੍ਰੋਬਲਮ ਹੈ, ਨਾ ਥੈਂਕ ਯੂ ਬੋਲਦੇ ਨੇ, ਨਾ ਕੁਛ ਕਰਦੇ ਨੇ, ਓਕੇ ਓਕੇ ਟਾਟਾ। ਬੰਦਾ ਐਟਲੀਸਟ ਥੈਂਕ ਯੂ ਤਾਂ ਬੋਲ ਦੇਣਾ ਕਿ ਯਾਰ ਮੇਰਾ, ਮੈਂ ਪੈਸੇ ਨਹੀਂ ਮੰਗਣਾ। ਓਲਡ ਜਿੰਨੇ ਬੰਦੇ ਆਉਂਦੇ ਨੇ, ਮੈਂ ਪੈਸੇ ਕਦੀ, ਮੈਂ ਮੁੰਡਿਆਂ ਨੂੰ ਮਨਾ ਕੀਤਾ ਪੈਸੇ ਨਾ ਲਓ, ਜਦ ਅਸੀਂ ਕੁਛ ਕੰਮ ਹੀ ਨਹੀਂ ਕੀਤਾ, ਕੋਈ ਰਿਪੇਅਰ ਨਹੀਂ ਕੀਤਾ, ਡੋਨਟ ਟੇਕ ਮਨੀ। ਕਿਸੇ ਦੀ ਹੈਲਪ ਹੋ ਰਹੀ ਹੈ, ਕੋਈ ਕਿਸੇ ਨੂੰ ਸੋਫਟਵੇਅਰ, ਕਿਉਂਕਿ ਇਹ ਬੜੇ ਲੋਕੀ ਆਉਂਦੇ ਨੇ, ਮੇਰਾ ਵਟਸਐਪ ਨਹੀਂ ਚੱਲ ਰਿਹਾ, ਮੇਰਾ ਇਹ ਪ੍ਰੋਬਲਮ ਹੋ ਗਈ, ਐਰਰ ਆ ਗਿਆ ਫੋਨ ਤੇ, ਜਸਟ ਗਾਈਡ ਦੈਮ
0: ਆਪਣੇ ਬਜ਼ੁਰਗਾਂ ਨੂੰ ਕਿੱਥੇ ਯਾਰ, ਚਲੋ ਕਹਿੰਦੇ ਬੇਟਾ ਉਹ ਥੋੜੇ ਗਿੱਜੇ ਹੋਏ ਆ ਕਿ ਯਾਰ ਬੱਚਿਆਂ ਨੇ ਹੈਲਪ ਹੀ ਕਰਨੀ ਹੈ ਸਾਡੀ, ਹੋਰ ਕੀ ਕਰਨਾ। ਇੱਕ ਨਾ ਤੁਸੀਂ ਨਿਊ ਹਾਈਟਸ ਕਿਚਨ ਨੂੰ ਕਾਲ ਕਰੋ, ਨਵੀਂ ਕਿਚਨ ਰੈਡੀ ਕਰਾਉਣੀ ਹੈ ਟੋਪ ਦੀ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਬਹੁਤ ਸੋਹਣਾ ਭਾਜੀ ਹੁਣੇ ਕੰਮ ਕਰਦੇ ਆ। ਸੋ ਕਿਚਨ ਤਿਆਰ ਕਰਾਓ, ਬਾਰ ਰੈਡੀ ਕਰਾਓ, ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਓ। 416-859-1920 416-859-1920 ਨਿਊ ਹਾਈਟਸ ਕਿਚਨ ਜੀ 4435 ਹਾਂਜੀ
6: ਸਤਿ
0: ਸ਼੍ਰੀ ਅਕਾਲ
6: ਹੁਣ ਮੈਨੂੰ ਅਰਾਊਂਡ ਮੈਂ ਇਲੈਕਟ੍ਰੀਸ਼ਨ ਆ ਮੈਨੂੰ ਅਰਾਊਂਡ 25 ਈਅਰ ਹੋ ਗਏ ਇਲੈਕਟ੍ਰੀਕਲ ਦਾ ਕੰਮ ਕਰਦੇ ਨੂੰ ਪਹਿਲਾਂ ਕਿਸੇ ਕੋਲ ਕੰਮ ਕੀਤਾ ਫਿਰ ਲਾਇਸੈਂਸ ਵੀ ਲਿਆ ਫਿਰ ਮਾਸਟਰ ਦਾ ਵੀ ਲਿਆ ਹੁਣ ਇੱਥੇ ਕੰਮ ਕਰਦੇ ਨੇ ਲੋਕ ਜਸਟ ਸਾਲ ਕੰਮ ਕਿਸੇ ਨਾਲ ਕੀਤਾ ਤੇ ਪੌਲੇ ਕਾ ਸਟਾਰਟ ਕਰਤੀ ਹੈ ਤੇ ਜਦੋਂ ਹੁਣ ਸਾਡੇ ਵਰਗੇ ਜਿਹੜੇ ਬੰਦੇ ਕੋਲ 25 ਦਾ ਐਕਸਪੀਰੀਅੰਸ ਆ ਤੁਹਾਡੇ ਕੋਲ ਸਾਡੇ ਕੋਲ ਲਾਇਬਿਲਟੀ ਆ ਲਾਇਸੈਂਸ ਆ ਐਵਰੀਥਿੰਗ ਆ ਕੰਟਰੈਕਟਰ ਲਾਇਸੈਂਸ ਆ ਜਦੋਂ ਹੁਣ ਅਸੀਂ ਜਾ ਕੇ ਪ੍ਰਾਈਜ਼ ਦਿੰਦੇ ਹਾਂ ਉਹ ਕਈ ਲੋਕ ਏਦਾਂ ਰੂੜਲੀ ਗੱਲ ਕਰਦੇ ਕਹਿੰਦੇ ਤੂੰ ਸੋਨੇ ਦੀਆਂ ਤਾਰਾਂ ਪਾਉਣੀਆਂ ਨੇ ਪਰ ਇਹ ਨੀ ਥਿੰਕ ਕਰਦੇ ਵੀ ਇੱਕ ਬੰਦਾ ਕੋਲ ਕੰਟਰੈਕਟਰ ਦਾ ਲਾਇਸੈਂਸ ਆ ਉਹਦੇ ਕੋਲ ਸਾਰਾ ਕੁਛ ਇੰਸ਼ੋਰੈਂਸ ਆ ਲਾਇਬਿਲਟੀ ਆ ਤੇ ਆਪਣੇ ਬੰਦੇ ਕੀ ਕਰਦੇ ਨੇ ਇਹਨਾਂ ਨੂੰ ਚੀਪ ਤੋਂ ਚੀਪ ਕੰਮ ਚਾਹੀਦਾ ਤਾਂ ਮੈਂ ਤਾਂ ਕਈ ਵਾਰ ਮੇਰੇ ਇਲੈਕਟ੍ਰੀਕਲ ਇੰਸਪੈਕਟਰ ਨਾਲ ਵੀ ਮੇਰੀ ਗੱਲ ਕਰਦੇ ਮੈਂ ਕਹਿੰਦਾ ਵੀ ਸਾਡੇ ਕੋਲੋਂ ਜੇ ਜਸਟ ਪੁਆਇੰਟ 1% ਵੀ ਕੋਈ ਪ੍ਰੋਬਲਮ ਪੈ ਜਾਵੇ ਨਾ ਯੂ ਗੈਸ ਫੇਲ ਅਵਰ ਇੰਸਪੈਕਸ਼ਨ
0: ਬਿਲਕੁਲ
6: ਪਰ ਜਿਹੜੇ ਹੁਣ ਇੱਥੇ ਕੰਮ ਕਰਦੇ ਨੇ ਤੁਸੀਂ ਭਾਜੀ ਜਿੱਥੇ ਮਰਜ਼ੀ ਦੇਖ ਲਓ ਜਿੰਨੇ ਘਰਾਂ 'ਚ ਲਾਈਟਾਂ ਲੱਗੀਆਂ ਹਨ 99% ਸਟੂਡੈਂਟਾਂ ਨੇ ਲਾਈਆਂ ਹੋਈਆਂ ਨੇ ਪਰ ਮੈਂ ਮੈਂ ਸੋਰੀ ਮੈਂ ਇਹ ਨੀ ਕਹਿੰਦਾ ਹੈਗਾ ਵੀ ਗਲਤ ਆ ਪਰ ਗੱਲ ਇਹ ਹੈ ਨਾ ਹਰੇਕ ਨੇ ਜਿਹੜਾ ਵੀ ਕੋਈ ਆਇਆ ਵਾ ਉਹਨੇ ਮਿਹਨਤ ਕਰਨੀ ਹੈ ਪੈਸੇ ਕੰਮ ਕਰਨਾ ਪੈਣਾ ਪਰ ਐਟਲੀਸਟ ਤੁਸੀਂ ਥਿੰਕ ਤਾਂ ਕਰੋ ਇੱਕ ਬੰਦੇ ਦਾ $2 million ਦਾ ਘਰ ਤੇ ਤੁਸੀਂ ਇੱਕ ਮਿੰਟ ਦੇ ਵਿੱਚ ਉਹਨੂੰ ਰੂਮ ਕਰ ਦੋ ਇਟਸ ਨਾਟ ਅ ਗੁੱਡ ਆਪਣੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਜਦੋਂ ਤੁਸੀਂ ਕੰਮ ਕਰਾਉਂਦੇ ਹੋ ਤੁਸੀਂ ਅਗਲੇ ਦਾ ਲਾਇਸੈਂਸ ਤਾਂ ਦੇਖੋ ਇਹ ਥੋੜੀ ਆ ਵੀ ਜੇ ਫਰਜ ਕਰ ਇੱਕ ਬੰਦਾ ਨੂੰ ਹਜੇ ਸਾਲ ਡੇਢ ਸਾਲ ਹੋਇਆ ਕੰਮ ਕਰਦੇ ਇੱਕ ਬੰਦੇ ਨੂੰ 25 ਸਾਲ ਹੋ ਗਏ ਨੇ ਉਹਦੇ ਵਿੱਚ ਕੁਛ ਤਾਂ ਡਿਫਰੈਂਸ ਹੈਗਾ ਵਾ ਉਹ ਆਪਦੇ ਆਪਦੇ ਐਕਸਪੀਰੀਅੰਸ ਦਾ ਤੇ ਆਪਦੇ ਜਿਸ ਹਿਸਾਬ ਨਾਲ ਉਹ ਕੰਮ ਕਰ ਰਿਹਾ ਉਹ ਉਹਦੇ ਚਾਰਜਿਸ ਕਰਦਾ ਹੁਣ ਜਿਹੜੇ ਜਿਹੜੇ ਜਿੱਦਾਂ ਇਹ ਹੈਗੇ ਨੇ ਨਾਨ ਲਾਇਸੈਂਸ ਬੰਦੇ ਉਹ ਜਿੱਦਾਂ 7 ਦਿਨ ਕੰਮ ਕਰਦੇ ਨੇ ਪਰ ਜਿਹੜੇ ਜਿੱਦਾਂ ਹੁਣ ਲਾਇਸੈਂਸ ਬੰਦੇ ਨੇ ਉਹਨਾਂ ਨੂੰ ਅਗਲਾ ਕਹਿੰਦਾ ਉਹ ਤੂੰ ਤਾਂ ਮਹਿੰਗਾ ਵਾ
0: ਐਗਜ਼ਾਮਪਲ ਕੀਤਾ ਬਹੁਤ ਰੇਟ ਬਸ ਤੋੜੇ ਹੀ ਪਿਆ ਹੁਣ ਭਾਜੀ ਪ੍ਰੋਬਲਮ ਇਹ ਹੈ ਤੁਸੀਂ ਮਾਸਟਰ ਇਲੈਕਟ੍ਰੀਸ਼ਨ ਹੋ ਤੁਸੀਂ ਆਪਣੇ ਕੰਮ ਦੇ ਮਾਹਰ ਹੋ ਕਈ ਲੋਕ ਚਲੋ ਕੋਈ ਕੰਟਰੈਕਟਰ ਹੋ ਰੈਨੋਵੇਸ਼ਨ ਉਹ ਕਹਿ ਲਓ ਕਿ ਯੂ ਨੋ ਵਾਸ਼ਰੂਮ ਬਿਲਡ ਕਰਦਾ ਉਹੀ ਪਲੰਬਰ ਬਣਿਆ ਫਿਰਦਾ ਉਹੀ ਇਲੈਕਟ੍ਰੀਸ਼ੀਅਨ ਬਣਿਆ ਫਿਰਦਾ ਉਹੀ ਸਾਰਾ ਕੁਛ ਉਹੀ ਆਪ ਕਰ ਰਿਹਾ ਜਦੋਂ ਕਿ ਉਹਦੇ ਕੋਲ ਪ੍ਰੋਪਰ ਸਰਟੀਫਿਕੇਸ਼ਨ ਹੈ ਨਹੀਂ ਉਹ ਕੰਮ ਕਰਨ ਦੇ ਲਈ
6: ਪਲਸ ਭਾਜੀ ਮੈਂ ਦੱਸਦਾ ਮੈਂ ਵੈਨਕੂਵਰ ਵੀ ਰਿਹਾ ਵਾ ਵੈਨਕੂਵਰ ਚ ਕਦੇ ਵੀ ਮੈਂ ਕੋਈ ਨੀ ਇੱਥੋਂ ਦੇਖਿਆ ਹੈਗਾ ਵੀ ਜਿਹੜਾ ਇੱਕ ਦੂਜੇ ਦਾ ਕੰਮ ਕਰਦੇ ਨੇ ਉੱਥੇ ਜੇ ਕੋਈ ਹੈਗਾ ਵੀ ਆ ਉਹਦੇ ਵਿੱਚ ਤੁਸੀਂ 100 ਦੇ ਵਿੱਚੋਂ 2% 3% ਨੇ ਜਿਹੜੇ ਸਾਰਾ ਕੰਮ ਕਰਦੇ ਨੇ ਮੋਸਟਲੀ ਉੱਥੇ ਹਰੇਕ ਟ੍ਰੇਡ ਬੰਦੇ ਨੂੰ ਹਾਇਰ ਕਰਦੇ ਨੇ ਤੇ ਅਗਲਾ ਕਰਦੇ ਨੇ ਇੱਥੇ ਤਾਂ ਤੁਸੀਂ ਭਾਜੀ ਤੁਸੀਂ ਸੱਚ ਨੀ ਮੰਨਣਾ ਤੁਸੀਂ ਦੇਖੋ ਨਾ ਇੰਨਾ ਗੋਆ ਪੀਤਾ ਹੋਇਆ ਕੰਮ ਮੈਂ ਗੋਰਿਆਂ ਨਾਲ ਕੰਮ ਕਰਦਾ ਮੈਂ ਫੁੱਲ ਟਾਈਮ ਜਿੱਦਾਂ ਮੈਂ ਇਟਾਲੀਅਨ ਕੰਪਨੀ ਦੇ ਵਿੱਚ ਵੀ ਕੰਮ ਕਰਦਾ ਵਾ ਰਾਈਟ ਤਾਂ ਉਹ ਇੰਨਾ ਰੂਡਲੀ ਗੱਲ ਕਰਦੇ ਨੇ ਨਾ ਸਾਡੇ ਲੋਕਾਂ ਦੇ ਲਈ ਕਈ ਵਾਰ ਸੁਣ ਲਿਆ ਕਈ ਵਾਰ ਕਹਿੰਦੇ ਨਹੀਂ ਨਹੀਂ ਤੇਰੇ ਲਈ ਨੀ ਅਸੀਂ ਗੱਲ ਕਰਦੇ ਅਸੀਂ ਦੂਜੇ ਪੀਪਲਸ ਲਈ ਗੱਲ ਕਰਦੇ ਹਾਂ ਪਰ ਵੀਰੀ ਤੁਸੀਂ ਸੱਚ ਮੰਨਣਾ ਇੰਨੀ ਜ਼ਿਆਦਾ ਸਾਡੀ ਜਿੱਦਾਂ ਰੈਪੂਟੇਸ਼ਨ 0 ਤੋਂ ਵੀ ਜਿੱਦਾਂ ਮੈਂ ਕਹਿੰਦਾ ਮਾਈਨਸ ਦੇ ਵਿੱਚ ਗਈ ਹੋਈ ਆ ਇੰਨਾ ਜਲੂਸ ਲਿਖਿਆ
0: ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਬਹੁਤ ਤੁਹਾਡਾ ਸ਼ੁਕਰੀਆ ਤੇ ਤੁਹਾਡੇ ਕੰਸਰਨਸ ਵੈਲਿਡ ਨੇ ਸੋ ਨੰਬਰ ਆਪਣਾ 9056733337 9056733337 ਆਪਣੀ ਦੇਖੋ ਗੱਲਬਾਤ ਕੁਦਰਤੀ ਮੈਂ ਕੋਈ ਟੋਪਿਕ ਹੀ ਨਹੀਂ ਤੋਰਿਆ ਹੋਈ ਕਈ ਵਾਰ ਗੱਲਾਂ ਤੁਰ ਪੈਂਦੀਆਂ ਚਲੋ ਤੁਸੀਂ ਜੇ ਕੁਛ ਸ਼ੇਅਰ ਕਰਨਾ ਦੋ ਚਾਰ ਗੱਲਾਂ ਬਾਤਾਂ ਹੋ ਰਹੀਆਂ ਨੇ ਤਾਂ ਕਰ ਸਕਦੇ ਹੋ ਇੱਕ ਤਾਂ ਗੱਲ ਹੋ ਰਹੀ ਹੈ ਕਿ ਬੰਦੇ ਜਿਹਨਾਂ ਕੋਲ ਲਾਇਸੈਂਸ ਹੈ ਨਹੀਂ ਗਾ ਉਹ ਕੰਮ ਕਰੀ ਜਾਂਦੇ ਵਿਦਆਊਟ ਲਾਇਸੈਂਸ ਦੂਜੀ ਗੱਲ ਇੱਕ ਵੀਰ ਉਹਨਾਂ ਨੇ ਸ਼ੇਅਰ ਕੀਤਾ ਕਿ ਨਾ ਵੀ ਮੈਂ ਸਟੋਰ ਓਨ ਕਰਦਾ ਲੋਕ ਝੂਠਾ ਐਕਸਪੀਰੀਅੰਸ ਪਾ ਪਾ ਕੇ ਅਪਲਾਈ ਕਰੀ ਜਾਂਦੇ ਵੀ ਅਸੀਂ ਕਰ ਲਾਂਗੇ ਕੰਮ ਆਉਂਦਾ ਹੈ ਨਹੀਂ ਗਾ ਤੇ ਹੁਣ ਵੀਰ ਹੁਣੇ ਕਹਿ ਕੇ ਗਿਆ ਕਿ ਨਵੀਂ ਦੇਖੋ ਕਿੰਨਾ ਕੰਮ ਸਕਰੂ ਅਪ ਕੀਤਾ ਪਿਆ ਸਾਨੂੰ ਹੁਣ ਲੋਕ ਮਿਲਦੇ ਆ ਇੰਨਾ ਰੂਡਲੀ ਗੱਲ ਕਰਦੇ ਆ ਵੀ ਮਾਸਟਰ ਇਲੈਕਟ੍ਰੀਸ਼ੀਅਨ ਨੂੰ ਕੋਈ ਕਹਿ ਰਿਹਾ ਤੂੰ ਤੇਰੀਆਂ ਪੋਟਲਾਈਟ ਇੰਨੀਆਂ ਮਹਿੰਗੀਆਂ ਤੂੰ ਕੀ ਸੋਨੇ ਦੀਆਂ ਤਾਰਾਂ ਪਾਉਣਾ ਬੜੀ ਯਾਰ ਵੱਡੀ ਗੱਲ ਆ ਕਿਸੇ ਨੂੰ ਕਹਿਣੀ ਇੱਦਾਂ ਦੀ ਚੀਜ਼ ਯਾਰ ਅਗਲਾ ਬੰਦਾ ਮਾਸਟਰ ਇਲੈਕਟ੍ਰੀਸ਼ੀਅਨ ਆ ਕੋਈ ਛੋਟਾ ਮੋਟਾ ਥੋੜ੍ਹਾ ਉਹਨੇ ਯੂ ਨੋ ਸਰਟੀਫਿਕੇਸ਼ਨ ਲਈ ਹੋਈ ਆ ਸੋ ਖੈਰ ਇਹ ਚੀਜ਼ਾਂ ਹੋ ਰਹੀਆਂ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਦਿੰਦੇ ਹਾਂ ਤੁਸੀਂ ਬਿਲਡਿੰਗ ਸਪਲਾਈਜ਼ ਕੋਈ ਵੀ ਲੈਣੇ ਆ ਤਾਂ ਬੈਸਟ ਵੈਲਿਊ ਤੇ ਜਾਓ ਡਿਕਸੀ ਅਤੇ ਸਟੀਲਸ ਇੰਨਾ ਹਾਈ ਐਂਡ ਇੰਨਾ ਲਗਜ਼ੂਰੀਅਸ ਤੁਸੀਂ ਕਦੇ ਬਿਲਡਿੰਗ ਸਪਲਾਈ ਦਾ ਸਟੋਰ ਹੀ ਨਹੀਂ ਦੇਖਿਆ ਹੋਣਾ ਡਿਕਸੀ ਐਂਡ ਸਟੀਲਸ ਦਾ ਕੋਰਨਰ 8005 ਡਿਕਸੀ ਰੋਡ ਡਿਕਸੀ ਸਟੀਲਸ ਬੈਸਟ ਵੈਲਿਊ ਬਿਲਡਿੰਗ ਸਪਲਾਈ 6479610585 ਦੇ ਉੱਤੇ ਕਾਲ ਕਰੋ ਜਾਂ ਪਹੁੰਚੋ HVAC ਮਟੀਰੀਅਲਸ ਇਲੈਕਟ੍ਰੀਕਲ ਸਪਲਾਈਜ ਫਲੋਰਿੰਗ ਟਾਇਲ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸਟਾਲੇਸ਼ਨ ਸਾਰਾ ਕੁਝ ਇੱਥੋਂ ਮਿਲ ਰਿਹਾ ਸਟੂਡੀਓ ਦਾ ਆਪਣਾ ਨੰਬਰ ਹੈ 9056733337 ਆਪਣਾ ਨੰਬਰ ਹੈ 6122 ਹਾਂਜੀ
7: ਹਾਂਜੀ ਭਾਈ ਇੱਦਾਂ
3: ਠੀਕ ਹੈ ਸਿਰ ਤੇ ਉਦਾਂ ਲੱਗ ਰਿਹਾ ਗਲਾ ਖਰਾਬ ਹੁੰਦਾ ਤੁਹਾਡਾ
0: ਮੇਰਾ ਨਹੀਂ
3: ਹਾਂਜੀ ਓਕੇ ਹਾਂਜੀ ਬਾਈ ਤੁਸੀਂ ਗੱਲ ਕਰ ਰਹੇ ਸੀ ਆਪਣੇ ਲੇਟ ਦੀ ਉਹ ਮੈਂ ਇੱਕ ਦੇਖ ਰਿਹਾ ਸੀਗਾ ਰੀਲ ਗੋਰੇ ਨੇ ਲਿਖ ਕੇ ਪਾ ਰੱਖਿਆ ਸੀਗਾ ਹਨਾ ਉਦੋਂ ਆਪਣੀ ਪੋਰਚ ਚ ਬਹਿ ਕੇ ਚਾਹ ਪੀ ਰਿਹਾ ਸੀ ਉਹ ਕਹਿੰਦਾ ਇੰਡੀਅਨਸ ਆਰ ਵੇਟਿੰਗ ਟੂ ਗੈਟ ਲੇਟ ਸੋ ਦੇ ਕੈਨ ਮੇਕ ਆ ਰਸ਼ ਉਹ ਯਾਰ ਲੇਟ ਹੋ ਜਾਈਦਾ ਕੀ ਯਾਰ ਆਪਾਂ ਖੁਦ ਹੋ ਜਾਈਦਾ ਕਿ ਜਿਵੇਂ ਕੋਈ ਹੈ ਐਡਵਾਈਸ ਆਫ ਬੀਂਗ ਔਨ ਟਾਈਮ
0: ਪਲੈਨਿੰਗ ਨੀ ਕਰਦੇ ਨਾ ਪਤਾ ਕਿ ਸਵੇਰੇ ਕੱਪੜੇ ਕਿਹੜੇ ਪਾਉਣੇ ਆ ਹੁਣ ਜੇ ਕਿਸੇ ਪਾਰਟੀ ਤੇ ਵੀ ਜਾਣਾ ਆਪਾਂ ਲੇਟ ਤਾਂ ਹੀ ਹੁੰਦੇ ਆ ਕੱਪੜੇ ਪ੍ਰੈਸ ਨੀ ਕੀਤੇ ਬੰਦੇ ਨੂੰ ਪੈਂਟ ਨੀ ਲੱਭ ਰਹੀ ਲੇਡੀ ਨੂੰ ਚੁੰਨੀ ਨੀ ਲੱਭ ਰਹੀ ਬੰਦਾ ਫਿਰ ਟਾਈ ਨੀ ਸਹੀ ਬਣ ਸਕਦਾ ਪਲੈਨਿੰਗ ਹੀ ਨਹੀਂ ਕਰਦੇ ਤਾਂ ਲੇਟ ਹੋਣਾ ਹੀ ਹੋਣਾ
3: ਆਪਾਂ ਕਰਾਂਗੇ ਤੇ ਲੈਕ ਕਰ ਰਹੇ ਜੀ ਬੇਸਿਕ ਚੀਜ਼ਾਂ ਦੇ ਵਿੱਚ ਜਿਵੇਂ ਹੁਣ ਵੀ ਆਪਣਾ ਟੱਪ ਕੋਈ ਚੱਲ ਰਿਹਾ ਬਟ ਆਈ ਥਿੰਕ ਵੀ ਗੋਇੰ ਟੂ ਇੰਪਰੂਵ ਵਿਦ ਦਾ ਟਾਈਮ ਥੈਂਕ ਯੂ ਵੈਰੀ ਮਚ
0: ਸਰ ਠੀਕ ਹੈ ਸਰ ਥੈਂਕ ਯੂ ਸੋ ਲੇਟ ਆਪਣੇ ਬੰਦੇ ਇੱਕ ਹਾਂ ਇੱਕ ਹੋਰ ਗੱਲ ਕਰ ਰਹੇ ਸੀ ਇੱਕ ਵੀਰ ਕਹਿੰਦੇ ਕਿ ਨਵੀ ਆਪਣੇ ਬੰਦੇ ਹਰ ਇੱਕ ਕੰਮ ਲਈ ਲੇਟ ਵੀ ਹੁੰਦੇ ਆ ਕਿਸੇ ਨੂੰ ਟਾਈਮ ਦਿਓ ਕਿ ਭਰਾਵਾ 10 ਤੋਂ ਲੈ ਕੇ 11 ਵਜੇ ਦੇ ਵਿਚਕਾਰ ਤੂੰ ਆ ਜੀ ਮੇਰੇ ਘਰੇ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਅਵੇਲੇਬਲ ਆ ਬੰਦਾ 11:30-12 ਵਜੇ ਤੱਕ ਨਹੀਂ ਪਹੁੰਚਦਾ ਸੋ ਲੇਟ ਵੀ ਆਪਾਂ ਯਾਰ ਮੈਂ ਕਹਿੰਦਾ ਕਿ ਹੱਦ ਤੋਂ ਵੱਧ ਲੇਟ ਹੁੰਦੇ ਹਾਂ ਸੋ ਤੁਸੀਂ ਕਿਸੇ ਵੀ ਫੀਲਡ 'ਚੋਂ ਸਪੋਜ਼ ਕਰੋ ਤੁਸੀਂ ਰੀਅਲਟਰੀ ਹੋ ਕਿਸੇ ਨੂੰ ਤੁਸੀਂ ਅਪੁਆਇੰਟਮੈਂਟ ਦਿੱਤੀ ਹੈ ਕਿ ਹਾਂਜੀ ਆਪਾਂ ਇਹ ਘਰ ਦੇਖਣ ਚੱਲਾਂਗੇ 11 ਵਜੇ ਪਹੁੰਚ ਜਾਓ ਜੇ ਉਹ ਬੰਦਾ 11 ਵਜੇ ਪਹੁੰਚਿਆ ਹੋਇਆ ਤੁਸੀਂ ਜਾ ਕੇ 12-1 ਵਜੇ ਪਹੁੰਚਦੇ ਹੋ ਇੰਨਾ ਲੇਟ ਗੱਲ ਨਹੀਂ ਨਾ ਬਣਦੀ ਗੋਸ ਦ ਸੇਮ ਫੋਰ ਕਲਾਇੰਟਸ ਕਲਾਇੰਟ ਵੀ ਕਈ ਬਹੁਤ ਲੇਟ ਆਉਂਦੇ ਆ ਕਲਾਇੰਟਾਂ ਨੂੰ ਤਾਂ ਐਂ ਲੱਗਦਾ ਕਿ ਅਸੀਂ ਤਾਂ ਟਾਈਮ ਖਰੀਦਿਆ ਹੀ ਹੋਇਆ ਭਾਵੇਂ ਘੰਟਾ ਲੇਟ ਆਈਏ ਡੇਢ ਘੰਟਾ ਲੇਟ ਆਈਏ ਕੋਈ ਗੱਲ ਨਹੀਂ ਅਗਲਾ ਬੰਦਾ ਸਾਡੇ ਲਈ ਖੜਾ ਰਹੂਗਾ ਸੋ ਇਹ ਗੱਲਾਂ ਨਹੀਂ ਹੁੰਦੀਆਂ ਸਰਬਰਤ ਜੀ ਸਾਡੇ ਨਾਲ ਨੇ ਤੇ ਥੋੜ੍ਹੇ ਲੇਟ ਹੋ ਗਏ ਸਰਬਜੀ ਵੈਲਕਮ
7: ਹਾਂਜੀ ਹਾਂਜੀ ਇਹ ਮੇਰੇ ਤੇ ਵੀ ਅਪਲਾਈ ਹੁੰਦਾ ਜੀ ਬਿਲਕੁਲ
0: ਹਾਂ ਤੁਸੀਂ ਵੀ ਅੱਜ ਕੀ ਗੱਲ ਹੋ ਗਈ ਤੁਹਾਡੇ ਅਰਗੇ ਬੰਦੇ ਤਾਂ ਸਵੇਰੇ 5 ਵਜੇ ਉੱਠ ਕੇ ਮਾਰਕੀਟ ਦੇਖ ਰਹੇ ਹੁੰਦੇ ਤੁਸੀਂ ਤਾਂ ਉੱਠੇ ਨਹੀਂ ਅੱਜ
7: ਉਹਨੇ ਰਾਤੀ ਮੇਰਾ ਛੋਟਾ ਉਹ ਨਾ ਜੀ ਬੇਬੀ ਅਪੋਲੋ ਸੁੱਤਾ ਨਹੀਂ ਉਹ ਕਈ ਦਿਨਾਂ ਤੋਂ ਸੌਂ ਨਹੀਂ ਰਿਹਾ ਸੋ ਆਈ ਵਾਸ ਲਾਈਕ ਕਾਈਂਡ ਆਫ ਅਵੇਕ ਸੋ ਮੈਨੀ ਡੇਸ
0: ਹੋ ਜਾਂਦਾ ਇਟਸ ਓਕੇ ਸੋ ਕੋਈ ਗੱਲ ਨਹੀਂ ਹਜੇ ਮਾਰਕੀਟ ਖੁੱਲਿਆ ਨਹੀਂ ਸੋ ਸਰਬ ਜੀ ਕੀ ਅੱਜ ਕਹਿਣਾ ਚਾਹੁੰਦੇ ਹੋ
7: ਨਵੀਂ ਅੱਜ ਸਪੇਸਐਕਸ ਦੇ ਉੱਪਰ ਬਹੁਤ ਗੱਲਬਾਤ ਹੋ ਰਹੀ ਹੈਗੀ ਆ ਆਈ ਥਿੰਕ ਆਲ ਨਿਊਜ਼ ਚੈਨਲਸ ਆਲ ਮੀਡੀਆ ਇਜ਼ ਟਾਕਿੰਗ ਅਬਾਊਟ ਨਥਿੰਗ ਬਟ ਸਪੇਸਐਕਸ ਇਹਦੇ 3-4 ਅਹਿਮ ਕਾਰਨ ਹੈਗੇ ਨੇ ਲੋਟ ਆਫ ਪੀਪਲ ਆਰ ਥਿੰਕਿੰਗ ਦੈਟ ਈਲਨ ਮਸਕ ਇਜ਼ ਅ ਮੇਨ ਫੋਰਸ ਬਿਹਾਈਂਡ ਐਵਰੀਥਿੰਗ ਵਿਚ ਇਜ਼ ਆਈ ਥਿੰਕ ਟੂ ਸਮ ਐਕਸਟੈਂਟ ਸਹੀ ਹੈ ਲੇਕਿਨ ਬ੍ਰੋਡਰ ਐਕਸਟੈਂਟ ਦੇ ਵਿੱਚ ਸਪੇਸਐਕਸ ਨੇ ਬਹੁਤ ਸਾਰੀ ਟੈਕਨੋਲੋਜੀਕਲ ਇਨੋਵੇਸ਼ਨ ਕੀਤੀ ਹੈ ਸਪੇਸਐਕਸ ਨੇ ਬਹੁਤ ਸਾਰੇ ਬੈਰੀਅਰਸ ਬ੍ਰੇਕ ਕੀਤੇ ਹੈਗੇ ਆ ਜਿਵੇਂ ਇੰਡੀਪੈਂਡੈਂਟ ਟੈਕਨੋਲੋਜੀ ਬਣਾਉਣ ਦੇ ਵਿੱਚ ਪ੍ਰੋਪਲਸ਼ਨ ਬਣਾਉਣ ਦੇ ਵਿੱਚ ਕੂਲੈਂਟ ਟੈਕਨੋਲੋਜੀ ਬਣਾਉਣ ਦੇ ਵਿੱਚ ਆਈ ਵੁੱਡ ਸੇ ਜਦੋਂ ਰਾਕੇਟ ਵਾਪਸ ਆ ਰਿਹਾ ਹੈਗਾ ਔਰ ਐਟਮੋਸਫੀਅਰ ਦੇ ਵਿੱਚ ਸੋ ਦੇਰ ਸੋ ਮੈਨੀ ਥਿੰਗਸ ਸੋ ਉਹਦੇ ਵਿੱਚ ਸਪੇਸਐਕਸ ਦੀ ਜਿਹੜੀ ਟੀਮ ਮੈਨੇਜਮੈਂਟ ਰਹੀ ਹੈ ਉਹ ਬੜੀ ਜ਼ਬਰਦਸਤ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਕਾਫੀ ਹੱਦ ਤੱਕ ਉਜਾਗਰ ਹੋਣਗੀਆਂ ਔਰ ਈਲਨ ਮਸਕ ਦੀ ਜਿਹੜੀ ਟੀਮ ਹੈ ਕਿਉਂਕਿ ਸਪੇਸਐਕਸ ਦਾ ਅੱਗੇ ਮਰਜਰ ਦੀ ਵੀ ਗੱਲ ਹੋ ਰਹੀ ਹੈ ਟੈਸਲਾ ਦੇ ਨਾਲ ਉਹ ਚਾਹੁੰਦੇ ਹੈਗੇ ਆ ਕਿ ਵੀ ਵਾਂਟ ਆਲ ਐਕਟੀਵਿਟੀਜ਼ ਟੂ ਕਮ ਅੰਡਰ ਵਨ ਰੂਫ ਚਾਹੇ ਉਹ ਹਿਊਮਨ ਰੋਬੋਟਸ ਹੈਗੇ ਨੇ ਜਾਂ ਅਦਰ ਟੈਕਨੋਲੋਜੀਜ਼ ਹੈਗੀਆਂ ਨੇ ਜਿੱਥੇ ਕੰਮ ਕਰ ਰਹੇ ਹੈਗੇ ਨੇ ਈਲਨ ਮਸਕ ਤੇ ਉਹਨਾਂ ਦੀ ਟੀਮ ਸੋ ਇਸ ਕਰਕੇ ਰੀਟੇਲ ਸੈਕਟਰ ਦੇ ਵਿੱਚ ਇਹ ਕਾਫੀ ਸਾਲਾਂ ਬਾਅਦ ਹੋਇਆ ਹੈਗਾ ਜਿਵੇਂ ਹੁਣ US ਦੇ ਵਿੱਚ ਫਿਡੈਲਿਟੀ ਦਾ ਪਲੇਟਫਾਰਮ ਹੈ ਉਹ ਤਕਰੀਬਨ $2,000 ਦੇ ਉੱਪਰ ਸਟਾਕਸ ਬਾਏ ਕਰਨ ਦੀ ਆਪਸ਼ਨ ਦੇ ਰਿਹਾ ਹੈਗਾ $135 ਦਾ ਸਟਾਕ ਜਿਹੜਾ ਹੈਗਾ ਉਹ ਓਪਨ ਹੋਏਗਾ ਔਰ ਇਹ ਐਕਸਪੈਕਟਡ ਹੈਗਾ ਜਿਸ ਹਿਸਾਬ ਦੇ ਨਾਲ ਆਪਸ਼ਨਸ ਦੀ ਬਾਇੰਗ ਚੱਲ ਰਹੀ ਹੈ ਭਾਵ ਪੀਪਲ ਐਕਸਪੈਕਟ ਦ ਸਟਾਕ ਟੂ ਗੋ ਅਪ ਰਾਦਰ ਦੈਨ ਗੋਇੰਗ ਡਾਊਨ ਸੋ ਦੇਰ ਇਜ਼ ਲੋਟ ਆਫ ਮੂਵਮੈਂਟ ਵਿਚ ਮੀਨਸ ਕਿ ਪੈਸਾ ਮਾਰਕੀਟ ਤੋਂ ਨਿਕਲ ਕੇ ਇਸ ਤਰਫ ਜਾ ਰਿਹਾ ਵਿਚ ਆਲਸੋ ਮੀਨਸ ਕਿ ਹਿਸਟੋਰੀਕਲ ਹੋਏਗਾ ਕਿ ਓਵਰ $1 trillion ਦੀ ਕੰਪਨੀ ਜਿਹੜੀ ਹੈਗੀ ਖੜੀ ਹੋਏਗੀ ਔਰ 2030 ਤੱਕ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਸਪੇਸਐਕਸ ਵਿਲ ਪ੍ਰੋਡਿਊਸ ਕਲੋਜ ਟੂ $200 billion ਵਰਥ ਆਫ ਪ੍ਰੋਫਿਟ ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮਾਰਕੀਟ ਨੂੰ ਪੁਸ਼ ਦੇ ਰਹੀਆਂ ਐਂਥਰੋਪਿਕ ਦਾ ਵੀ IPO ਆਏਗਾ ਔਰ ਉਹਦੇ ਨਾਲ ਨਾਲ ਓਪਨ AI ਨਾਲੋਂ ਮੈਂ ਐਂਥਰੋਪਿਕ ਦੇ ਉੱਪਰ ਜ਼ਿਆਦਾ ਜਿਹੜਾ ਹੈਗਾ ਵਾ ਆਈ ਵੁੱਡ ਸੇ ਮੋਟੀਵੇਟਡ ਆ ਇਨ ਅ ਵੇ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਦੋ IPOs ਮਾਰਕੀਟ ਦੇ ਟੋਨ ਨੂੰ ਬਹੁਤ ਅੱਛੇ ਤਰੀਕੇ ਨਾਲ ਸੈੱਟ ਕਰ ਪਾਣਗੇ ਆਈ ਡੋਂਟ ਸੀ ਈਲਨ ਮਸਕ ਐਜ਼ ਅ ਸਪੈਕੂਲੇਟਿਵ ਗਾਏ ਆਈ ਸੀ ਹਿਮ ਅ ਪਰਸਨ ਆਫ ਗ੍ਰੇਟ ਵੈਲਰ ਐਜ਼ ਵੈਲ ਐਜ਼ ਇਨੋਵੇਸ਼ਨ ਮਾਈਂਡ ਸੋ ਇਸ ਕਰਕੇ ਬਟ ਐਮ ਆਈ ਪਾਰਟ ਆਫ ਦਿਸ ਥਿੰਗ ਨੋ ਆਰ ਵੀ ਪੁਟਿੰਗ ਆਰ ਕਲਾਇੰਟਸ ਫਾਰ ਦਿਸ ਨੋ ਕਿਉਂਕਿ ਅਸੀਂ ਸਪੈਕੂਲੇਟਿਵ ਟ੍ਰੇਡ ਚ ਨਹੀਂ ਜਾਂਦੇ ਵੀ ਰਾਦਰ ਗੋ ਵਿਦ ਅ ਟ੍ਰੇਡ ਵਿਚ ਹੈਜ਼ ਮੋਰ ਸਟਰੈਂਥ ਐਂਡ ਆਈ ਵੁੱਡ ਸੇ ਡੇਟਾ ਟੂ ਸ਼ੋ ਕਿ ਮਾਰਕੀਟ ਦੇ ਵਿੱਚ ਉਹਨਾਂ ਦੀ ਪ੍ਰੈਜੈਂਸ ਜਸਟੀਫਾਈਡ ਹੋਵੇ ਸੋ ਟੂ ਆਲ ਦਾ ਇਨਵੈਸਟਰਸ ਹੂ ਆਰ ਲੁਕਿੰਗ ਟੂ ਬਾਏ ਵਿਦ ਕੌਸ਼ਨ ਡੈਫੀਨੇਟਲੀ ਯੂ ਕੈਨ ਡੂ ਦੈਟ ਬਟ ਆਪਣਾ ਜਿਹੜਾ ਹੌਸਲਾ ਹੈ ਉਹ ਵੱਡਾ ਰੱਖਣਾ ਹੈ ਔਰ ਕੋਸ਼ਿਸ਼ ਕਰਨੀ ਹੈਗੀ ਹੈ ਕਿ ਪੈਸੇ ਦੀ ਪਲੇਸਮੈਂਟ ਨੂੰ ਲੈ ਕੇ ਸਪੈਕੂਲੇਟਿਵ ਨਾ ਹੋ ਇਹੀ ਮੇਰੀ ਐਡਵਾਈਸ ਹੈ ਬਟ ਆਈ ਵਿਸ਼ ਆਲ ਦਾ ਬੈਸਟ ਸੋ ਮੰਡੇ ਦੇ ਟਿਊਜ਼ਡੇ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਆਦਾ ਜਾਣਕਾਰੀ ਹੋਰ ਸ਼ੇਅਰ ਕਰਾਂਗੇ ਜੀ ਨਵੀਂ
0: ਬਿਲਕੁਲ ਸੋ ਨਹੀਂ ਸਰ ਵੀ ਨਾਲੇ ਕਹਿੰਦੇ ਆ ਕਿ ਦੁਨੀਆ ਆਈ ਥਿੰਕ ਹਿਸਟਰੀ ਦੀ ਸਭ ਤੋਂ ਵੱਡੀ ਇਹ ਡੇਬਿਊ ਹੈ ਨਾ ਕੋਈ ਪਬਲਿਕ ਕੰਪਨੀ ਦੀ
7: ਹਾਂਜੀ 1.7 ਟ੍ਰਿਲੀਅਨ ਦੇ ਡਾਲਰ ਦੇ ਆਸ-ਪਾਸ ਜਿਹੜੀ ਹੈਗੀ ਹੈ ਇਹ ਕੰਪਨੀ ਦੀ ਵੈਲਿਊਏਸ਼ਨ ਨਿਕਲ ਕੇ ਆਏਗੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਈਲਸਟੋਨ ਸੈੱਟ ਹੋਣ ਜਾ ਰਿਹਾ ਸਟਾਕ ਮਾਰਕੀਟ ਦੇ ਵਿੱਚ ਸੋ ਐਸੇ ਮਾਈਲਸਟੋਨ ਹੋਰ ਹੋਣੇ ਆ ਸੋ ਆਈ ਥਿੰਕ ਨਵੀਂ ਅੱਛੀ ਗੱਲ ਇਹ ਹੈਗੀ ਹੈ ਵੀ ਵਿਲ ਬੀ ਵਿਟਨੈਸਿੰਗ ਲੋਟ ਆਫ ਮਾਈਲਸਟੋਨਸ ਜੇ ਪਰਮਾਤਮਾ ਨੇ ਚਾਹਿਆ ਤੇ ਅਗਲੇ 20 ਸਾਲ ਦੇ ਵਿੱਚ ਜੋ ਕੁਛ ਹੋ ਰਿਹਾ ਹੈਗਾ ਟੈਕਨੋਲੋਜੀ ਨੂੰ ਲੈ ਕੇ ਕਿਉਂਕਿ ਟੈਕਨੋਲੋਜੀ ਦੀਆਂ ਇੱਕ ਸੈਕਿੰਡ ਦਵਾਂਗਾ ਮੈਂ ਟੈਕਨੋਲੋਜੀ ਦੀ ਜਿਹੜੀ ਇਨਪੁਟ ਹੈਗੀ ਆ ਇਨ ਟੂ ਆਲ ਇੰਡਸਟਰੀਜ਼ ਫਾਰਮਾ ਤੋਂ ਲੈ ਕੇ ਕਮਿਊਨੀਕੇਸ਼ਨ ਡਿਫੈਂਸ ਐਕਸੈਟਰਾ ਇਹ ਫਾਰ ਰੀਚਿੰਗ ਹੋਣ ਵਾਲੀ ਹੈਗੀ ਹੈ ਇਹਨੇ ਮੈਨੂਫੈਕਚਰਿੰਗ ਤੋਂ ਲੈ ਕੇ ਐਪਲੀਕੇਬਿਲਿਟੀ ਤੋਂ ਲੈ ਕੇ ਯੂਜੇਜ ਯੂਜ਼ ਕੇਸ ਜਿਹੜਾ ਸਿਨਾਰੀਓ ਹੈ ਉਹਨੂੰ ਵੀ ਬਦਲ ਦੇਣਾ ਹੈਗਾ ਸੋ ਇਸ ਕਰਕੇ ਆਈ ਐਮ ਮੋਟੀਵੇਟਿਡ ਐਂਡ ਲਾਸਟ ਚੀਜ਼ ਮੈਂ ਇਹ ਵੀ ਕਹਾਂਗਾ ਜਿਹੜੇ ਇਨਵੈਸਟਰਸ ਹੈਗੇ ਨੇ ਖਾਸ ਕਰਕੇ ਦੇਖੋ ਪ੍ਰਾਈਵੇਸੀ ਡੇਟਾ ਦੀ ਜਿਹੜੀ ਪ੍ਰਾਈਵੇਸੀ ਦੇ ਉੱਪਰ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਇਹ ਕਈ ਸਾਲ ਪਹਿਲਾਂ ਮੈਂ ਗੱਲ ਕਹੀ ਸੀ ਐਕਚੁਅਲੀ ਉਹ 5 ਸਾਲ ਪਿੱਛੇ ਚੱਲ ਰਹੀਆਂ ਨੇ ਉਹਦੇ ਉੱਪਰ ਬਹੁਤ ਜਿਹੜਾ ਹੈਗਾ ਆਈ ਵੁੱਡ ਸੇ ਉਹ ਕੰਪਨੀਆਂ ਨੇ ਕਾਫੀ ਅੱਗੇ ਜਾਣਾ ਉਹਦੇ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਲੇਕਿਨ ਨੈਕਸਟ ਵੀਕ ਦੇ ਉੱਪਰ ਮੈਂ ਥੋੜੀ ਰੋਸ਼ਨੀ ਜ਼ਰੂਰ ਪਾਊਂਗਾ
0: ਥੈਂਕ ਯੂ ਸਰ ਸੋ ਨੰਬਰ ਹੈ 416-833-8583 ਬਹੁਤ ਸ਼ੁਕਰੀਆ ਸਰ ਸੋ ਉਸ ਦੇ ਨਾਲ ਨਾਲ ਅਸੀਂ ਤੁਹਾਨੂੰ ਦੋ ਕੁ ਮੈਸੇਜ ਦੇ ਦਈਏ ਯਾਦ ਰੱਖੋ ਜ਼ਰੂਰ ਫੈਸ਼ਨ ਆਈ ਕਿਊ ਨੂੰ ਕੁੜਤੇ ਪਜਾਮੇ ਲੈਣੇ ਆ ਕੋਟ ਪੈਂਟ ਲੈਣੇ ਆ ਇੱਕ ਲੋ ਦੂਜਾ 25% ਆਫ ਤੇ ਹੁਣ ਵਧੀਆ ਯਾਰ ਵਿਆਹਾਂ ਦਾ ਸੀਜ਼ਨ ਹੈ ਟੌਰ ਸ਼ੋਰ ਕੱਢ ਕੇ ਜਾਓ ਕਸਟਮ ਕੋਟ ਪੈਂਟ ਕਸਟਮ ਕੁੜਤੇ ਪਜਾਮੇ 905-453-2225 ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਕੈਲੇਡਿਨ ਮਿਤਸੂਬਿਸ਼ੀ ਜੀਵਨ ਸਿੱਧੂ ਤੇ ਜੀਵਨ ਉਹਨਾਂ ਦੀ ਟੀਮ ਨੂੰ ਕਾਲ ਕਰ ਲਓ 10 ਸਾਲ ਦੀ ਇਹ ਤੁਹਾਨੂੰ ਵਾਰੰਟੀ ਗੱਡੀਆਂ ਤੇ ਦੇ ਰਹੇ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਗੱਡੀਆਂ ਨੇ ਕੈਲੇਡਿਨ ਮਿਤਸੂਬਿਸ਼ੀ 6476782754 ਐਂਡ ਗ੍ਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਕੈਨੇਡੀ ਅਤੇ ਮੇਫੀਅਲ ਫਰੈਸ਼ ਫੂਡ ਸੈਂਟਰ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ ਫਰੈਸ਼ ਫੂਡ ਸੈਂਟਰ ਦੇ ਨਾਲ ਗੱਲਬਾਤ ਤੁਸੀਂ ਕਰੋ ਮੈਂ ਨਾ ਹੁਣ ਡਿਸਕਸ਼ਨ ਆਪਣੀ ਕਹਿੰਦੇ ਹੁੰਦੇ ਨਾ ਕਿ ਬਸ ਅਪ ਐਂਡ ਡਾਊਨ ਜੀ ਅਤੇ ਦੋ ਚਾਰ ਚੀਜ਼ਾਂ ਵਿੱਚ ਸ਼ਾਮਿਲ ਹੋ ਗਈਆਂ ਸੋ ਮੈਂ ਚਾਹੁੰਦਾ ਮੈਂ ਤੁਹਾਡੇ ਲਈ ਦੋ ਬੋਲ ਲਾ ਦੇਵਾਂ ਅਤੇ ਫਿਰ ਆਪਾਂ ਅੱਗੇ ਵਧਾਂਗੇ ਪਹਿਲਾਂ ਸੁੱਖ ਭਾਅ ਜੀ ਨੂੰ ਵੀ ਲੈ ਲਈਏ ਸੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰੀ ਸੋ ਸੁੱਖ ਜੀ ਵੀ ਸਾਡੇ ਨਾਲ ਨੇ ਅੱਜ ਸ਼ਾਮ ਨੂੰ 6 ਵਜੇ ਪੰਜਾਬੀ ਦਾ ਲਾਈਵ ਹੋਵੇਗਾ ਐਟ ਗ੍ਰੈਂਡ ਹੋਮ ਜੀ ਸੁੱਖ ਭਾਅ ਜੀ
8: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਅੱਜ ਸ਼ਾਮ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ ਫਰਨੀਚਰ ਦੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਇਸ ਵੀਕਐਂਡ ਦੇ ਉੱਪਰ ਭਾਰੀ ਡਾਲਰਾਂ ਦੀ ਤੁਸੀਂ ਸੇਵਿੰਗ ਕਰ ਸਕਦੇ ਹੋ ਜੇ ਤੁਸੀਂ ਆਪਣੇ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਦੇਖ ਰਹੇ ਹੋ ਸੋਫਾ ਸੈੱਟ ਦੇਖ ਰਹੇ ਹੋ ਡਾਇਨਿੰਗ ਟੇਬਲ ਤੁਸੀਂ ਆਪਣੇ ਕਿਚਨ ਲਈ ਦੇਖ ਰਹੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਇੱਕ ਚੀਜ਼ ਤੁਸੀਂ ਬਾਈ ਕਰਨੀ ਹੈ ਤੇ ਦੂਜੀ ਤੁਹਾਨੂੰ ਕੰਪਲੀਮੈਂਟਰੀ ਫ੍ਰੀ ਮਿਲ ਜਾਣੀ ਆ ਕਿਉਂਕਿ ਇਸ ਵੀਕਐਂਡ ਦੇ ਉੱਪਰ ਬਾਈ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਲੋਐਸਟ ਪ੍ਰਾਈਸ ਦੇ ਉੱਪਰ ਇੱਕ ਚੀਜ਼ ਤੁਸੀਂ ਲੋਐਸਟ ਪ੍ਰਾਈਸ ਦੇ ਉੱਪਰ ਬਾਈ ਕਰ ਲਓ ਤੇ ਦੂਜੀ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਤੁਹਾਨੂੰ ਡੀਲ ਦੇ ਦਿੰਦੇ ਆ ਜਿਨ੍ਹਾਂ ਪਰਿਵਾਰਾਂ ਨੇ ਫੈਮਿਲੀ ਰੂਮ ਦਾ ਸੋਫਾ ਸੈੱਟ ਬਾਈ ਕਰਨਾ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਗੱਲਬਾਤ ਕਰਦੇ ਆ ਮੇਡ ਇਨ ਕੈਨੇਡਾ ਸੋਫਾ ਐਂਡ ਲਾਪਸਿਟ ਚੋਇਸ ਆਫ ਕਲਰ ਦੇ ਨਾਲ ਸੋਲਿਡ ਵੁੱਡ ਦਾ ਫਰੇਮ ਜਿਹਦੇ ਵਿੱਚ ਕਲਰ ਜਿਹੜਾ ਮਰਜ਼ੀ ਤੁਸੀਂ ਆਪਣੀ ਪਸੰਦੀਦਾ ਬਣਾ ਸਕਦੇ ਹੋ ਸੋਫਾ ਐਂਡ ਲਾਪਸਿਟ ਜਿਹਦੀ ਰੈਗੂਲਰ ਕੀਮਤ $2000 ਸੀ $999 ਦੇ ਵਿੱਚ $1000 ਦੇ ਵਿੱਚ ਤੁਸੀਂ ਕੈਨੇਡੀਅਨ ਮੇਡ ਸੋਫਾ ਐਂਡ ਲਾਪਸਿਟ ਚੋਇਸ ਆਫ ਕਲਰ ਦੇ ਨਾਲ ਬਣਾ ਸਕਦੇ ਹੋ ਫੈਮਿਲੀ ਰੂਮ ਦਾ ਸੋਫਾ ਸੈੱਟ ਬਾਈ ਕਰ ਲੈਣਾ ਤੇ ਨਾਲ ਲਿਵਿੰਗ ਰੂਮ ਦਾ ਸੋਫਾ ਸੈੱਟ ਬਿਲਕੁਲ ਫ੍ਰੀ ਦਿੱਤਾ ਜਾਊਗਾ ਸੋ ਫੈਮਿਲੀ ਰੂਮ ਦਾ ਸੋਫਾ ਸੈੱਟ $1000 ਦਾ ਬਾਈ ਕਰਕੇ ਤੇ ਲਿਵਿੰਗ ਰੂਮ ਦਾ ਸੋਫਾ ਸੈੱਟ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ ਸੋ ਇਹੋ ਜਿਹੀਆਂ ਡੀਲਾਂ ਮਿਲਣੀਆਂ ਨੇ ਬਾਈ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਪਹੁੰਚਣਾ ਪਰਿਵਾਰਾਂ ਨੇ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਾਰਟ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਭਾਜੀ
0: ਬਹੁਤ ਸ਼ੁਕਰੀਆ ਸਰ 2292 ਹੈਲੋ ਠੀਕ ਹੈ ਜੀ, ਕਿਵੇਂ ਹੋ?
9: ਬਾਬਾ ਜੀ ਮੈਂ ਪੁੱਛਣਾ ਸੀ ਭਾਈ ਸਾਹਿਬ ਕੌਣ ਸੀ ਜਿਹੜੇ
0: ਸੌਰਭ ਰਤਨ ਜੀ, ਨੰਬਰ ਨੋਟ ਕਰ ਲੋ ਇਹਨਾਂ ਦਾ।
9: ਇੱਕ ਮਿੰਟ ਜੀ, ਇੱਕ ਮਿੰਟ ਮੈਂ ਰਾਕਟ ਬਣਾ ਤਾ, ਪਤਾ ਨੀ ਕੀ ਕਹਿੰਦੇ ਪਏ ਸੀ, ਮੈਂ $50,000 ਇਨਵੈਸਟ ਕਰਨਾ ਹੈ।
0: ਕੋਈ ਨਾ, ਕਰ ਲੋ ਇਹਨਾਂ ਨੂੰ ਫੋਨ ਕਰ ਲੋ, 50,000 ਮੇਰੇ ਤੇ ਲਾ ਦੋ, ਇਲਾਨ ਮਸਕ ਤੋਂ ਕੀ ਲੈਣਾ।
9: ਚਲੋ ਲਾਤਾ, ਤਦੋ ਮਿਲੀਅਨ ਦਿੱਤਾ ਨਵੀਂ ਤੈਨੂੰ, ਚੱਲ ਤੂੰ ਮੈਨੂੰ ਕੀ ਰਿਟਰਨ ਆਫ ਰਿਟਰਨ ਦੇਗਾ ਯਾਰ।
0: ਕੀ ਬਾਤ ਹੈ, ਚਲੋ ਇਹਨਾਂ ਦਾ ਨੰਬਰ ਨੋਟ ਕਰ ਲੋ, 416
9: ਅੱਛਾ
0: 833
9: 416 ਇੱਕ ਮਿੰਟ 416 833
0: 8533 ਅਪਬੀਟ ਜਿਹਾ ਯਾਰ, ਸਵੇਰ ਹੈ ਤੇ ਸਵੇਰੇ ਸਿਰਾ ਹੀ ਕਰਾ ਦਿੰਦੇ ਆ ਤੇ ਫਿਰ ਆਉਂਦੇ ਆ ਵਾਪਸ।

0: ਵਾਹ ਕਿਆ ਬਾਤ ਹੈ ਯਾਰ, ਗਾਣਾ ਵਹਿਜਾ ਵਹਿਜਾ ਕਿ ਨਹੀਂ। ਸੋ ਓਕੇ, ਇੱਕ ਤਾਂ ਤੁਸੀਂ ਡਕਟ ਕਲੀਨਿੰਗ ਵੀਕਐਂਡ 'ਤੇ ਕਰਾ ਲਓ, ਘਰ ਦੇ ਵਿੱਚ ਇੰਨੀ ਡਸਟ ਮਿੱਟੀ ਘੱਟਾ ਯਾਰ, ਕਾਹਦੇ ਲਈ ਡਕਟ ਕਲੀਨ ਕਰਾਓ। ਰੀਜ਼ਨੇਬਲ ਰੇਟ 4376887750, 4376887750, 5 ਰਿਵਰਸ ਡਕਟ ਕਲੀਨਿੰਗ, 437-688-7750। ਅਤੇ ਜਿਹੜੇ ਨਵੇਂ ਘਰ ਆਏ ਆ ਬਈ ਪੈਰਾਡਾਈਜ਼ ਵਾਲਿਆਂ ਦੇ, ਉਹ ਵੀ ਨੋਟ ਕਰੋ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ, paradisedevelopments.com, ਪੈਰਾਡਾਈਜ਼ ਵਾਲੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਇੱਕ ਜਾਣਕਾਰੀ ਤੁਹਾਨੂੰ ਦੇ ਦੀ, ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ, ਕੈਨੇਡੀ ਅਤੇ ਮੇਫੀਲਡ, ਕੈਨੇਡੀ ਡੂਗਲ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ। ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ ਰੋਮੀ ਬਾਈ ਜੀ ਅਤੇ ਰੋਮੀ ਦਾ ਸਟੋਰ ਹੈ ਬਿਯੋਂਡ ਆਇਓਰ, ਹੰਬਰ ਵੈਸਟ ਗੋਰਵੇ। ਬਹੁਤ ਹੀ ਯਾਰ ਕਮਾਲ ਦੀ ਟੀਮ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ, ਆਈ ਡਾਕਟਰ ਅਵੇਲੇਬਲ ਨੇ ਇੱਥੇ 6905793-3937, 905793-3937, ਇਹਨਾਂ ਦਾ ਫੋਨ ਨੰਬਰ ਹੈ 905-793-3937। ਸੋ ਅੱਜ 3 ਵਜੇ ਕੈਨੇਡਾ ਵਰਸਿਸ ਬੋਸਨੀਆ, TSN ਨੇ ਨਾ ਬਹੁਤ ਹੀ ਕਮਾਲ ਦੀ ਇੱਕ ਵੀਡੀਓ ਅਪਲੋਡ ਕੀਤੀ ਹੈ ਵਰਲਡ ਕੱਪ ਨੂੰ ਲੈ ਕੇ, ਮੈਂ ਉਹ ਸ਼ੇਅਰ ਕਰੂੰਗਾ ਸਾਡੇ ਇੰਸਟਾਗ੍ਰਾਮ 'ਤੇ, ਅਤੇ ਮੈਂ ਤੁਸੀਂ ਦੇਖਿਓ, ਤੁਸੀਂ ਵੀ ਕਹੋਗੇ ਨਾ ਵੀ ਯਾਰ ਵਾਹ, ਬੜੀ ਐਕਸਾਈਟਿੰਗ ਕਰਨ ਵਾਲੀ ਇਹ ਵੀਡੀਓ ਹੈ। ਐਂਡ ਵਰਲਡ ਕੱਪ ਇਜ਼ ਹੀਅਰ, ਅਤੇ ਅੱਜ ਟੁਡੇਜ਼ ਦ ਡੇ, ਕਹਿੰਦੇ ਕੈਨੇਡਾ ਵਿਲ ਹੋਸਟ ਬੋਸਨੀਆ, ਹੂ ਵਿਲ ਕਮ ਆਊਟ ਔਨ ਟਾਪ। ਹੋਪਫੁਲੀ ਆਈ ਥਿੰਕ ਕੈਨੇਡਾ ਵਾਲੇ ਸਾਡੇ ਵਿਨਰਸ ਬਣ ਸਕਦੇ ਆ ਅੱਜ, ਕੁਛ ਵੀ ਹੋ ਸਕਦਾ, ਬਟ ਗੋ ਕੈਨੇਡਾ ਗੋ। ਅਤੇ ਅੱਜ ਚੱਕਦੇ ਹੋ ਮੁੰਡਿਓ ਫੱਟੇ, 3 ਵਜੇ ਮੈਚ ਹੈ ਟੋਰਾਂਟੋ ਸਟੇਡੀਅਮ, ਗਰੁੱਪ ਬੀ ਦਾ ਤੀਜਾ ਮੈਚ। ਐਂਡ ਥਾਂ ਥਾਂ 'ਤੇ ਵਾਚ ਪਾਰਟੀਜ਼ ਰੱਖੀਆਂ ਗਈਆਂ ਨੇ, ਡਾਊਨ ਟਾਊਨ ਜਾ ਰਹੇ ਹੋ ਤਾਂ ਜ਼ਰੂਰ ਇੰਜੋਏ ਕਰੋ, ਕਿਉਂਕਿ ਡਾਊਨ ਟਾਊਨ ਦਾ ਮਾਹੌਲ, ਹਰ ਇੱਕ ਬਾਰ ਕਹਿੰਦੇ ਕਿ ਹੁਣ ਤਾਂ ਤੁਸੀਂ ਦਾਰੂ ਵੀ ਪੀਣੀ ਹੈ, ਸਵੇਰੇ 4 ਵਜੇ ਤੋਂ ਦਾਰੂ ਸ਼ੁਰੂ ਹੋਇਆ, ਰਾਈਟ? ਇਹੀ ਫੋਰਡ ਸਾਹਿਬ ਨੇ ਕਿਹਾ, ਫੋਰਡ ਸਾਹਿਬ ਵੀ ਬੀਅਰ ਦੇ ਸ਼ੌਕੀਨ ਨੇ ਹੈ, ਸੋ ਦਾਰੂ ਵੀ ਅਵੇਲੇਬਲ ਹੈ ਸਵੇਰੇ 4 ਵਜੇ ਤੱਕ। ਇੱਕ ਤੁਸੀਂ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ ਨੂੰ ਜ਼ਰੂਰ ਯਾਦ ਰੱਖੋ, ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟਰਾਂਸਮਿਸ਼ਨ ਦਾ, ਕੋਈ ਵੀ ਗੱਡੀ ਦਾ ਪੰਗਾ ਪਿਆ ਨਾ ਤਾਂ 905-460-1111 ਰਦਰਫੋਰਡ ਰੋਡ ਸਾਊਥ, 905-460-1111। ਰੂਫ ਨਵੀਂ ਲਵਾਓ, ਆਲ ਵੇ ਰੂਫਰਸ ਨੂੰ ਅੱਜ ਹੀ ਫੋਨ ਕਰੋ 6475-0943-6547-505-09-43। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਵਾਰੋ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
2: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
3: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699-905-790-1699-TAWAKitchen.ca।
4: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
5: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
7: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਂਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਓਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਂਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 6474071470, 647-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
8: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
9: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
8: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
9: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
8: 905-671-2000-905-671-2000।
9: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
10: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056-905-803-8056।
11: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜੱਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
12: 905-908-2499-905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
13: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
14: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
15: ड्राइव कर रहे हो?
3: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95 900 22 00 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
0: ਹੈਲੋ ਬ੍ਰੋ ਕਿੱਥੇ ਆ ਤੂੰ
15: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ
0: ਓ ਯਾਰ ਇਹ ਤਾਂ ਓਲਡ ਸਕੂਲ ਹੋ ਗਿਆ ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ ਪ੍ਰਾਈਵੇਟ ਬੂਥਸ ਨੇ ਫੁੱਲ ਪ੍ਰਾਈਵੇਸੀ ਮਿਲਦੀ ਹੈ ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ
15: ਓਹੋ ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ
0: ਨਜ਼ਾਰਾ ਰੈਸਟੋਰੈਂਟ 30 ਰੈਂਬਲਰ ਡਰਾਈਵ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ ਹੁਣੇ ਕਾਲ ਕਰੋ 9054512600 9054512600

ਸਾਈਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਕਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਪੱਲੇ ਪੱਲੇ ਪੱਲੇ ਤਾਂ ਬੱਲੇ ਪੱਲੇ ਪੱਲੇ ਉਸੇ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਮੈਂ ਹਾਂ ਅਮਨਦੀਪ ਸਿੰਘ ਬੈਨੀਪਾਲ 9-13 ਸਟੂਡੀਓ ਦੇ ਖੜੀ ਹੁੰਦੇ ਉੱਤੇ ਕੁਝ ਖਬਰਾਂ ਜਿਨ੍ਹਾਂ ਵਿੱਚੋਂ ਪਿਛਲੇ 48 ਘੰਟਿਆਂ 'ਚ 2 ਪੁਲਿਸ ਆਫੀਸਰਸ ਦਾ ਮਾਰਿਆ ਜਾਣਾ। ਇੱਕ ਮਿਸਟਰ ਬਾਲੀ ਜਿਹੜੇ ਕਿ ਸਾਊਥ ਏਸ਼ੀਅਨ ਕਮਿਊਨਿਟੀ ਤੋਂ ਨੇ, ਸੜਕ ਦੇ ਉੱਪਰ ਮਾਰੇ ਗਏ, ਅਤੇ ਦੂਸਰੇ ਇੱਕ ਗੋਲੀਬਾਰੀ ਦੀ ਘਟਨਾ, US ਕੌਂਸਲੇਟ ਦੇ ਉੱਪਰ ਗੋਲੀ ਚੱਲੀ ਸੀ। ਇਨਫੋਰਮੇਸ਼ਨ ਦੇ ਤਹਿਤ ਜਿਹੜੀ ਪੁਲਿਸ ਦੀ ਟੀਮ ਪਹੁੰਚੀ ਸੀ, ਅਤੇ ਇੱਥੋਂ ਦੂਸਰੇ ਪਾਸਿਓਂ ਜੋ ਲੋਕ ਦੋਸ਼ੀ ਨੇ ਉਹਨਾਂ ਨੇ ਗੋਲੀ ਚਲਾ ਦਿੱਤੀ, ਅਤੇ ਇੱਕ ਪੁਲਿਸ ਆਫੀਸਰ ਜਿਹੜਾ ਇਸ ਦੁਨੀਆਂ ਨੂੰ ਰੁਖਸਤ ਕਰ ਗਿਆ ਹੈਗਾ। ਔਰ ਅਸੀਂ ਆਪਣੇ ਸ਼ੋਅ ਦੇ ਰਾਹੀਂ ਅਤੇ ਆਪਣੀ ਕਮਿਊਨਿਟੀ ਦੇ ਰਾਹੀਂ ਬੜਾ ਦੁੱਖ ਜ਼ਾਹਰ ਕਰ ਰਹੇ ਹਾਂ ਕਿ ਜੋ ਸਾਨੂੰ ਪ੍ਰੋਟੈਕਟ ਕਰਦੇ ਨੇ ਉਹਨਾਂ ਦੀ ਲਾਈਫ ਅਗਰ ਖਤਰੇ 'ਚ ਹੋਵੇ ਤਾਂ ਫਿਰ ਅਸੀਂ ਆਪਣੇ ਬਾਰੇ ਸੋਚ ਸਕਦੇ ਹਾਂ। ਅਤੇ ਜਿੱਥੇ ਟੋਰਾਂਟੋ ਤੋਂ ਲੈ ਕੇ ਅਲੱਗ ਅਲੱਗ ਪੁਲਿਸ ਚੀਫਸ ਜਿਹੜੇ ਇਸ 'ਤੇ ਵਰੀ ਕਰ ਰਹੇ ਨੇ, ਚਿੰਤਾ ਜਤਾ ਰਹੇ ਨੇ ਕਿ ਪੁਲਿਸ ਆਫੀਸਰ ਸੇਫ ਹੋਣੇ ਚਾਹੀਦੇ ਨੇ ਹੋਰ ਵੀ ਜ਼ਿਆਦਾ। ਅਤੇ ਨਾਲ ਨਾਲ ਡੱਗਫੋਰਡ ਦੀ ਲੱਗ ਚੁੱਕੀ ਹੈ ਬੁਰੀ ਤਰ੍ਹਾਂ ਦੇ ਨਾਲ। ਡੱਗਫੋਰਡ ਦੇ ਲਈ ਜਿੱਥੇ 2 ਕੈਂਡੀਡੇਟ ਜਿਹੜੇ ਲਿਬਰਲ ਦੇ ਟੌਪ ਆ ਰਹੇ ਨੇ, ਉੱਥੇ ਉਹਦੀ ਰੇਟਿੰਗ ਥੱਲੇ ਸਿੱਟ ਰਹੇ ਨੇ ਚਲਾਕੀ ਦੇ ਨਾਲ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਕਿ ਇਲੈਕਸ਼ਨ ਦੇ ਵਿੱਚ ਇੱਕ ਕਿਸਮ ਦੀ ਇੱਕ ਗੇਮ ਖੇਡੀ ਗਈ ਸੀ ਡੱਗਫੋਰਡ ਵੱਲੋਂ, ਤੁਸੀਂ ਭੁੱਲ ਜਾਂਦੇ ਹੋ, ਮੈਂ ਨਹੀਂ ਭੁੱਲਦਾ ਹੁੰਦਾ ਛੇਤੀ। ਡੱਗਫੋਰਡ ਨੇ ਇਲੈਕਸ਼ਨ ਅਰਲੀ ਕਰਾਤੇ, ਜੇ ਹੁਣ 1 ਅਕਤੂਬਰ 'ਚ ਇਲੈਕਸ਼ਨ ਕਰਾਉਂਦਾ 97% ਸੀ ਕਿ ਡੱਗਫੋਰਡ ਇਲੈਕਸ਼ਨ ਹਾਰ ਜਾਂਦਾ। ਜਿਸ ਤਰ੍ਹਾਂ ਦੀ ਸਟੇਟ ਦੀ ਇਕਾਨਮੀ ਹੈ, ਜਿਸ ਤਰ੍ਹਾਂ ਦੇ ਸਟੇਟ ਦੇ ਹਾਲਾਤ ਨੇ, ਇਹ ਲੱਗ ਰਿਹਾ ਕਿ ਇਹਨਾਂ ਲੋਕਾਂ ਨੂੰ, ਬਾਊਆਂ ਨੂੰ ਜਿਹੜੇ ਇਲੈਕਸ਼ਨ ਜਿੱਤ ਕੇ ਗਏ ਹੋਏ ਨੇ, ਬਾਊ ਬਣੇ ਹੋਏ ਨੇ, ਜਿਵੇਂ ਇੰਡੀਆ 'ਚ ਨਹੀਂ ਤੁਸੀਂ ਬਾਊ ਕਿ ਤਨਖਾਹ ਮਿਲ ਜਾਣੀ ਹੈ ਸਰਕਾਰੀ, ਦਫ਼ਤਰ 'ਚ ਬੈਠੋ, 4 ਗੱਲਾਂ ਮਾਰੋ, 2 ਐਲਾਨ ਕਰੋ, ਉਹ ਗਈ ਯਾਰਾਂ ਦਾ ਦਿਲ ਲੈ ਕੇ ਕੁੜੀ, ਉਹ ਗਈ। ਅਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਡੱਗਫੋਰਡ ਹੋਣਾ ਦਾ ਬਣਿਆ ਹੋਇਆ, ਅਤੇ ਰੇਟਿੰਗ ਲਗਾਤਾਰ ਗਿਰ ਰਹੀ ਹੈ। ਅੰਨੇ ਹੋਏ ਲੋਕ ਜਿਹੜੇ ਅੰਨੇ ਵਾਹ ਜਿਹੜੇ ਵੋਟ ਪਾਉਂਦੇ ਹੁੰਦੇ ਨੇ ਕਿ ਬਾ ਲੀਡਰ ਤਾਂ ਕੋਈ ਹੈ ਨਹੀਂ ਦੂਜੇ ਪਾਸੇ, ਲੀਡਰ ਤਾਂ ਕੋਈ ਹੈ ਨਹੀਂ, ਅਤੇ ਉਹ ਦੂਜੇ ਪਾਸੇ ਲੀਡਰ ਡੋਨਲਡ ਟਰੰਪ ਵੀ ਆਇਆ ਸੀ ਇੱਕ ਕਿਸਮ ਦਾ। ਅਤੇ ਅੱਜ ਦੀ ਡੇਟ 'ਚ ਡੱਗਫੋਰਡ ਟ੍ਰੇਡ ਡੀਲਸ ਤੋਂ ਪਰੇ ਭੱਜਿਆ ਹੋਇਆ, ਗੱਲੇ ਨਹੀਂ ਕਰਦਾ ਕੋਈ ਟ੍ਰੇਡ ਡੀਲ ਦੇ ਬਾਰੇ, ਕੋਈ ਗੱਲ ਨਹੀਂ ਕਰ ਰਿਹਾ। 4-5 ਸਟੰਟ ਖੇਡੇ, ਸ਼ਰਾਬ ਚੁਕਾਤੀ, ਬੋਤਲਾਂ ਚੁਕਾਤੀਆਂ, ਇੱਕ ਅੱਧੀ ਕੰਪਨੀ ਦਾ ਕੰਮ ਬੰਦ ਕਰਾਤਾ, ਚਲੋ ਜੀ ਉਹ ਸਟੰਟ ਖੇਡਣ ਤੋਂ ਬਾਅਦ ਇਲੈਕਸ਼ਨ ਜਿੱਤ ਗਿਆ। ਪਰ ਅੱਜ ਦੀ ਰੇਟਿੰਗ ਦੇ ਵਿੱਚ ਡੱਗਫੋਰਡ ਲੈਂਡਲੋਰਡ ਟੈਨ ਬੋਰਡ 9-9, 10-10 ਮਹੀਨੇ ਲੋਕਾਂ ਦੇ ਘਰਾਂ ਦੇ ਉੱਤੇ ਕਬਜ਼ੇ ਨੇ। ਓਨਟੈਰੀਓ ਇੱਕ ਇਹੋ ਜਿਹੀ ਸਟੇਟ ਹੈ ਜਿੱਥੇ ਇਹ ਗੰਦਗੀ ਫੈਲੀ ਹੋਈ ਹੈ। ਦੂਸਰੇ ਪਾਸੇ ਕ੍ਰਾਈਮ ਦੇ ਉੱਪਰ ਦੇਖ ਲਓ, 2 ਪੁਲਿਸ ਵਾਲੇ ਮਾਰੇ ਗਏ ਹੁਣ ਤੱਕ। ਨੰਬਰ 3 ਦੇ ਉੱਤੇ ਹੈਲਥ ਕੇਅਰ ਦੇ ਵਿੱਚ ਕੱਟ ਕਰੀ ਜਾ ਰਿਹਾ ਸਾਰੇ ਕਾਸੇ। ਤੁਸੀਂ ਦੱਸ ਦਿਓ ਜੇ ਕੋਈ ਤੁਹਾਡੇ 'ਚੋਂ ਸੁਣਦਾ ਫੋਨ ਕਿ ਉਹ 15 ਮਿੰਟਾਂ 'ਚ ਡਾਕਟਰ ਦੇ ਕਲੀਨਿਕ ਤੋਂ ਵਿਹਲਾ ਹੋ ਜਾਂਦਾ, 1-1.5 ਘੰਟਾ ਡਾਕਟਰ ਤੁਹਾਡੇ ਨਾਲ ਇੱਦਾਂ ਟ੍ਰੀਟ ਕਰਦੇ ਨੇ ਜਿਵੇਂ ਉਹ ਸਰਕਾਰੀ ਮੁਲਾਜ਼ਮ ਹੁੰਦੇ ਨੇ, ਮਤਲਬ ਤੁਹਾਡੇ ਵੱਲ ਝਾਕਦਾ ਵੀ ਨਹੀਂ ਕੋਈ ਅਤੇ ਤੁਹਾਡੀ ਕੋਈ ਕੇਅਰ ਵੀ ਨਹੀਂ ਕਰਦਾ। ਇਹੋ ਜਿਹੇ ਕਲੀਨਿਕਸ ਮੈਂ ਜਾਣਦਾ ਜਿੱਥੇ ਫੋਨ ਹੀ ਨਹੀਂ ਚੱਕਦੇ ਹੈਗੇ ਵੀ ਅਸੀਂ ਕਿਤੇ ਹੀ ਮਰਾਓ। ਹੈਲਥ ਕੇਅਰ ਦਾ ਮਾਮਲਾ, ਹੈਲਥ ਕੇਅਰ ਪੇ ਕਰ ਰਹੀ ਹੈ ਸਰਕਾਰ, ਪੇ ਕਰ ਰਹੀ ਹੈ ਸਾਡੇ ਟੈਕਸ ਦੇ ਪੈਸਿਆਂ 'ਚੋਂ, ਅਤੇ ਡਾਕਟਰਸ ਦੇ ਦਫ਼ਤਰ ਵਾਲੇ ਫੋਨ ਹੀ ਨਹੀਂ ਚੱਕਦੇ ਹੈਗੇ। ਤੁਹਾਡੀ ਰਿਪੋਰਟ ਦੇ ਵਿੱਚ ਜਿੱਡੀ ਮਰਜ਼ੀ ਬਿਮਾਰੀ ਆ ਜਾਵੇ, ਤੁਸੀਂ ਦੁਬਾਰਾ ਜਾਣਾ ਹੁੰਦਾ, ਉੱਥੇ ਬਹਿਣਾ ਹੁੰਦਾ 2 ਘੰਟੇ, ਫਿਰ ਤੁਹਾਨੂੰ ਦੱਸਦੇ ਨੇ। ਇਹ ਨਹੀਂ ਕਿ ਉਹਨਾਂ ਦੀ ਕਾਲ ਆ ਜੂਗੀ ਕਿ ਤੁਸੀਂ ਬਿਮਾਰ ਹੋ, ਫਟਾਫਟ ਜਾ ਕੇ ਸਪੈਸ਼ਲਿਸਟ ਨੂੰ ਮਿਲੋ। ਉਹ ਚੀਜ਼ਾਂ ਜਿਹੜੀਆਂ ਹੈਲਥ ਕੇਅਰ, ਹੈਲਥ ਦੀ ਕੇਅਰ ਆ, ਉਹ ਗਈ ਤੇਲ ਲੈਣ, ਅਤੇ ਉਹ ਸਭ ਕੁਝ ਜਿਹੜਾ ਹੈਗਾ ਚੱਲ ਰਿਹਾ। ਅਤੇ ਇਹਦੇ ਨਾਲ ਨਾਲ ਡੱਗਫੋਰਡ ਸਾਹਿਬ ਦੀ ਖਾਸੀਅਤ ਹੈ ਕਿ ਅੱਗੇ ਇੰਸ਼ੋਰੈਂਸ ਕੰਪਨੀਜ਼ ਲੁਟਿੰਗ, ਪਹਿਲਾਂ ਤਾਂ ਬਹਾਨਾ ਸੀ ਘਰਾਂ ਦੀ ਪ੍ਰਾਈਜ਼ ਬਹੁਤ ਵੱਧ ਗਈ, ਹੁਣ ਤਾਂ ਗਿਰ ਵੀ ਬਹੁਤ ਗਈ, ਅਤੇ ਇਹਨਾਂ ਦੀ ਹਜੇ ਭੁੱਖ ਖਤਮ ਨਹੀਂ ਹੋ ਰਹੀ। ਅਖੇ ਗੱਡੀਆਂ ਚੋਰੀ ਹੋ ਰਹੀਆਂ, ਗੱਡੀਆਂ ਚੋਰੀ ਅਸੀਂ ਤਾਂ ਰੋਕ ਨਹੀਂ ਸਕਦੇ ਨਾ, ਸਾਨੂੰ ਤਾਂ ਫਿਰ ਤੁਸੀਂ ਫੜ ਕੇ ਬਿਠਾ ਲਓਗੇ ਕਿ ਚੋਰ ਨੂੰ ਫੜਿਆ ਕਿਉਂ ਤੁਸੀਂ, ਤੁਹਾਡੀ ਇਹੀ ਕੀਤਾ ਸੀ ਤੁਸੀਂ ਚੋਰ ਨੂੰ ਹੱਥ ਲਾਇਆ ਕਿ ਮੈਂ, ਚਲੋ ਤੁਸੀਂ ਜੇਲ੍ਹ ਦੇ ਅੰਦਰ। ਇਹ ਜਿਹੜੇ ਨੌਨਸੈਂਸ ਲਾਜ਼ ਨੇ ਇਹ ਇਹਨਾਂ ਨੇ ਹੀ ਚੇਂਜ ਕਰਨੇ, ਜਿਨ੍ਹਾਂ ਦੀ ਮੈਂ ਗੱਲ ਕਰਦਾ ਪਿਆ ਡੱਗਫੋਰਡ ਹੋਣਾ ਦੀ, ਇਹਨਾਂ ਨੇ ਚੇਂਜ ਕਰਨੇ, ਅਤੇ ਇਹ ਚੁੱਪ ਚਪੀਤੇ ਬੈਠੇ ਨੇ ਜਿਵੇਂ ਲਾਅ ਟਰੰਪ ਦਾ ਕੋਈ ਬੰਦਾ ਉੱਧਰੋਂ ਆ ਕੇ ਚੇਂਜ ਕਰੂਗਾ। ਦਿਸ ਇਜ਼ ਆਲ ਹੈਪਨਿੰਗ। ਸੋ ਹੋਰ ਵੀ ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਦੇ ਵਿੱਚੋਂ ਫੀਫਾ ਦੇ ਜਿਹੜੇ ਸੌਕਰ ਦੇ ਮੈਚ ਨੇ ਉਹਨਾਂ ਦੇ ਉੱਪਰ ਗੱਲ ਚੱਲ ਰਹੀ, ਉੱਥੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ 'ਤੇ ਗੱਲ ਚੱਲ ਰਹੀ ਆ ਕਿ $400 ਦੀ ਇੱਕ ਟਿਕਟ ਵੇਚੀ ਗਈ। ਦੈਟਸ ਓਕੇ ਸਰ, ਤੁਸੀਂ ਵੀ ਤਾਂ ਇੰਸ਼ੋਰੈਂਸ ਕੰਪਨੀਆਂ ਸਾਡੇ 'ਤੇ ਚੜ੍ਹਾਈਆਂ ਹੋਈਆਂ ਨੇ, ਜੇ ਉਹਨਾਂ ਨੇ 400 ਟਿਕਟ ਵੇਚ ਲਈ ਫਿਰ ਕੀ ਹੋਊਗਾ, ਜਿਹਨੇ ਦੇਖਣਾ ਹੋਊਗਾ ਜਾਊਗਾ, ਜਿਹਨੇ ਨਹੀਂ ਜਾਣਾ ਉਹ ਨਹੀਂ ਜਾਊਗਾ। ਇਹ ਤਾਂ ਟ੍ਰੈਂਡ ਹੁੰਦਾ ਰੌਲਾ ਪਾਉਣਾ। ਅੱਜ ਦੀ ਡੇਟ ਦੇ ਵਿੱਚ ਰੌਲਾ ਪਾ ਦੋਵੇ, ਦਲਜੀਤ ਦੀ ਟਿਕਟ $1500 ਦੀ ਬੈਗੀ, ਮੇਰੇ ਵਰਗਾ 150 ਦੀ ਉਹ ਉੱਪਰਲੀ ਸੀਟ ਮੱਲੋ ਮੱਲੀ ਖਰੀਦ ਲੈਂਦਾ, ਜਿਹੜੀ ਕਿ 35 ਦੀ ਮਿਲਣੀ ਚਾਹੀਦੀ ਸੀ ਮੈਨੂੰ, ਆਪਣੇ ਆਪ 150 ਦੀ ਖਰੀਦ ਲੈਂਦਾ ਕਿ 1500 ਦੀ ਕਿਸੇ ਨੇ ਲਈ ਆ, ਉਹ ਵਿਕ ਗਈਆਂ, ਤਾਂ 35 ਵਾਲੀ ਤਾਂ 150 ਵਾਲੀ ਤਾਂ ਮੇਰੀ ਬਣਦੀ ਉਹ ਆ। ਇਹ ਵੇਚਣ ਦੇ ਢੰਗ ਬਣ ਚੁੱਕੇ ਨੇ ਅੱਜ ਦੀ ਡੇਟ ਦੇ ਵਿੱਚ, ਅਤੇ ਲੋਕ ਉਹਨਾਂ ਨੂੰ ਪਤਾ ਲੱਗ ਗਿਆ। ਅੰਨੇ ਵਾਹ ਚੱਲਦੇ ਨੇ ਮੈਟਾ, ਇੰਸਟਾਗ੍ਰਾਮ ਜਿਹੜੀਆਂ ਕੰਪਨੀਆਂ ਮੈਟਾ ਅਤੇ ਫੇਸਬੁੱਕ, ਇਹ ਦੱਸਦੇ ਨੇ ਕਿ ਲੋਕਾਂ 'ਚ ਕਰੇਜ਼ ਕਿੰਨਾ ਕੁ, ਸੁੱਤਾ ਪਿਆ ਬੈੱਡ 'ਤੇ ਮੈਚ ਦੇ ਵਿਊ ਦੇਖ ਰਿਹਾ ਸੀ, ਇਹਦਾ ਮਤਲਬ ਫਸੂਗਾ ਜਾਲ ਦੇ ਵਿੱਚ। ਇਹ ਸਭ ਕੁਝ ਜਿਹੜਾ ਹੈਗਾ ਚੱਲ ਰਿਹਾ। ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰਦਾ, ਇੱਦਾਂ ਹੀ ਬਰਨੀ ਸੈਂਡਰਸ ਹੈ ਜਿਹੜਾ ਕਿ ਜੋ ਅਮੈਰੀਕਾ ਦੇ ਵਿੱਚ ਲਾਅ ਮੇਕਰ ਆ, ਉਹ AI ਦੇ ਉੱਪਰ ਇਹਨਾਂ ਕੰਪਨੀਆਂ ਦੀ ਖੁੱਲ੍ਹੀ ਲੁੱਟ ਦੇ ਉੱਪਰ ਖੁੱਲ੍ਹ ਕੇ ਬੋਲਦਾ ਹੈਗਾ ਕਿ ਇਹ ਲੋਕ ਕਿਵੇਂ ਜਾਣ ਸਕਦੇ ਨੇ ਕਿ ਅਸੀਂ ਕੀ ਕਰਦੇ ਪਏ ਹਾਂ।
ਤੁਹਾਡੇ ਫੋਨ 'ਚ ਕਿਵੇਂ ਆ ਜਾਂਦਾ ਕਿ

0: प्राइवेसी ब्रीच होगी, एक एक बंदा रडार दे उत्ते आ ते ओह गुलाम है, उन्हें कुछ भी किया जा सकता क्योंकि तुसी उरा सारा कुछ जान चुके हो, डाटा सेंटर इकट्ठे किए ने। तुहानू पता सब तो वड्डा बिजनेस किहड़ा हैगा जी? ट्रकां दा जी, किचन कैबिनेट दा जी, पिज़्ज़ा स्टोर दा जी, होर कोई इह आह डाटा सेंटर। डाटे बिकते ने लोगों के, इनफॉर्मेशन बिकती है लोगों की। जिहड़ी वार सुणने नोट आ रहे हो कि क्विक क्विक जी इनफॉर्मेशन ने बस हाथ लाया तो आ गए ਫਰੈਸ਼ ਕਰੋ ਸੀ ਡਿਪੂ ਭਾਜੀ, ਕੁਇਕਲੀ ਦੱਸੋਗੇ ਜੀ ਸਾਰਾ।
1: ਹਾਂ ਜੀ ਅਮਨ ਭਾਜੀ, ਸਤਿ ਸ੍ਰੀ ਅਕਾਲ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਬਿਲਕੁਲ ਫਰੈਸ਼ ਕਰੋ ਸੀ ਡਿਪੂ ਵੀਕਐਂਡ ਆ ਗਿਆ ਜੀ, ਤੁਸੀਂ ਗਰੋਸਰੀ ਵਾਸਤੇ ਨਿਕਲਣਾ ਆ ਤਾਂ ਬਹੁਤ ਸੋਹਣੀਆਂ ਸੋਹਣੀਆਂ ਡੀਲਸ ਨੇ ਜੀ। ਚਾਹ ਦੇ ਵਿੱਚ ਅਗੇਨ ਵਾਗ ਬੱਕਰੀ ਬਹੁਤ ਡਿਮਾਂਡ ਦੇ ਵਿੱਚ ਹੈ ਜੀ। ਚਾਹ ਸੋ ਸਿਰਫ $8.99 $9 ਦਾ ਬੈਗ ਲੈ ਕੇ ਆਏ ਆ ਜੀ, $16 ਤੋਂ ਸਿਰਫ $9 ਦੇ ਵਿੱਚ। ਆਸ਼ੀਰਵਾਦ ਹੋਲ ਵੀਟ ਆਟਾ ਸਿਰਫ $13 ਦਾ ਬੈਗ, ਜਿਹੜਾ ਕਿ $21 to $22 ਦਾ ਬੈਗ ਬਾਹਰ ਲੱਗਿਆ ਹੋਇਆ। ਔਰ ਇਹਦੀ ਕਈਆਂ ਨੂੰ ਜੇ ਕੋਈ ਡਾਊਟ ਹੈ ਕਿ ਐਕਸਪਾਇਰੀ ਸ਼ਾਰਟ ਆ, ਐਕਸਪਾਇਰੀ ਲੰਬੀ ਆ ਜੀ, ਨਵੰਬਰ ਦੀ ਜਾ ਕੇ ਐਕਸਪਾਇਰੀ ਹੈਗੀ ਆ। ਸੋ ਓਰਿਜਿਨਲ ਡੇਟਸ ਦੇ ਨਾਲ ਆਸ਼ੀਰਵਾਦ ਆਟਾ ਸਿਰਫ $13 ਦਾ ਬੈਗ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਬਰਾੜ ਦੇਸੀ ਘਿਓ ਸਿਰਫ $25 ਦੇ ਵਿੱਚ ਮਿਲਣਾ ਜੀ, ਜਿਹੜਾ ਕਿ ਬਾਹਰ ਘੱਟੋ ਘੱਟ $30 to $32 ਦੇ ਆਸ ਪਾਸ ਹੈਗਾ ਜੀ। ਲਿਮਕਾ ਤੇ ਥਮਸ ਅਪ ਦੀ ਬਹੁਤ ਡਿਮਾਂਡ ਹੈ ਜੀ, ਸੋ 99 cents ਦੇ ਵਿੱਚ ਤੁਸੀਂ ਲਿਮਕਾ ਦੇ ਕੈਨ ਐਜ ਮਚ ਐਜ ਯੂ ਵਾਂਟ ਤੁਸੀਂ ਲੈ ਕੇ ਜਾ ਸਕਦੇ ਹੋ ਜੀ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੋਂ। ਇਹਦੇ ਇਲਾਵਾ ਰਸ ਔਰ ਹੋਰ ਬਹੁਤ ਸਾਰੀਆਂ ਕੁਕੀਜ਼ ਜਿਹੜੀਆਂ ਜੀ, ਉਹ ਬਹੁਤ ਵਧੀਆ ਵਧੀਆ ਪ੍ਰਾਈਜ਼ ਦੇ ਉੱਤੇ ਲੱਗੀਆਂ ਹੋਈਆਂ ਜੀ। ਪਨੀਰ $3.99 ਤੋਂ ਸ਼ੁਰੂ ਹੋ ਜਾਂਦਾ ਜੀ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ, ਜਿਹੜਾ ਕਿ ਤੁਸੀਂ ਲੈ ਕੇ ਜਾ ਸਕਦੇ ਹੋ। ਦਾਲਾਂ ਦੇ ਉੱਤੇ ਮਸੂਰ ਦਾਲ ਜਿਹੜੀ ਹੈ ਜੀ ਸਿਰਫ $2.99 ਦਾ 4 pounds ਦਾ ਬੈਗ ਤੁਹਾਨੂੰ ਮਿਲਣਾ ਜੀ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਤੂਰ ਦਾਲ ਸਿਰਫ $5.99 ਦੇ ਵਿੱਚ ਮਿਲਣੀ ਹੈ ਜੀ। ਸੋ ਦਾਲਾਂ ਦੇ ਉੱਤੇ ਵੀ ਬਹੁਤ ਬਹੁਤ ਬਹੁਤ ਵਧੀਆ ਵਧੀਆ ਡੀਲਸ ਲੱਗੀਆਂ ਹੋਈਆਂ। ਪਹੁੰਚਣਾ ਤੁਸੀਂ 2 locations ਦੇ ਉੱਤੇ। ਪਹਿਲੀ ਲੋਕੇਸ਼ਨ ਹੈਗੀ ਹੈ ਜੀ ਬਰੈਂਪਟਨ ਦੇ ਵਿੱਚ, 31 ਸਟੀਪਲ ਬੁਸ਼ ਐਵਨਿਊ ਬਰੈਂਪਟਨ ਦੇ ਉੱਤੇ। ਫੋਨ ਨੰਬਰ 905-458-1300-9058-4581-300। ਸੈਕਿੰਡ ਲੋਕੇਸ਼ਨ ਆਪਣੀ ਹੈਗੀ ਹੈ ਜੀ ਵਿਟਵੀ ਦੇ ਵਿੱਚ, ਸੋ ਡੰਡਾਸ ਐਂਡ ਥਿਕਸਨ ਦੇ ਇੰਟਰਸੈਕਸ਼ਨ ਦੇ ਉੱਤੇ, 1618 ਡੰਡਾਸ ਸਟਰੀਟ ਈਸਟ ਵਿਟਵੀ। ਫੋਨ ਨੰਬਰ ਹੈਗਾ ਜੀ 905-556-1651, 905-556-1651। ਦੋਵੇਂ ਲੋਕੇਸ਼ਨਾਂ ਤੇ ਬਹੁਤ ਹੀ ਅਮੇਜ਼ਿੰਗ ਡੀਲਸ ਲੱਗੀਆਂ ਹੋਈਆਂ। ਸੋ ਜ਼ਰੂਰ ਵਿਜ਼ਿਟ ਕਰਿਓ ਔਰ ਸੇਵਿੰਗ ਦਾ ਆਨੰਦ ਉਠਾਇਓ ਜੀ। ਪਹੁੰਚਣਾ ਕਿੱਥੇ? ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ। ਥੈਂਕ ਯੂ ਜੀ।
2: ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
3: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
4: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
5: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 hours ਚ ਕਰਨਗੇ ਮਿਸਟਰ ਸੰਧੂ।
6: ਅੱਛਾ ਜੀ,
7: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 hours। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
8: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
9: ਡਰਾਈਵਿੰਗ ਲਾਇਸੈਂਸ?
8: ਨੋ।
9: ਪੁਲਿਸ ਆਫਿਸਰ?
8: ਨੋ ਨੋ।
9: ਟ੍ਰੈਫਿਕ ਲਾਇਸੈਂਸ?
8: ਨੋ।
9: ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 to more ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। ਤਿੰਨ ਮਿੰਟ ਦੇ ਵਿੱਚ 300 to 1500 ਤੱਕ ਸਾਲ ਦੀ ਇੰਸ਼ੋਰੈਂਸ ਘੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰੋਪਰਟੀਜ਼ ਦੀ। 647-325-9900, 647-325-9100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ। ਜ਼ਿੰਦਗੀ

0: Brampton, major intersection Steels and Kennedy 90545-12600.
1: Aur Manjeet Singh ka naam hai. Ji ji, tusi on air ho please.
2: ਥੈਂਕ ਯੂ ਸੋ ਮਚ ਭਾਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਸੈਂਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਕੋਈ ਇਨਵੈਸਟਮੈਂਟ ਪ੍ਰਾਪਰਟੀ ਕਲੋਜ਼ ਕਰ ਰਹੇ ਨੇ ਜਾਂ ਪਰਸਨਲ ਯੂਜ਼ ਦੇ 5 ਦੇ 5 ਪ੍ਰੀਮੀਅਮ ਅਪਲਾਈਂਸਿਸ ਦਾ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਹੈ $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਂਸਿਸ ਦਾ ਬੰਡਲ ਹੈ ਸਟੇਨਲੈਸ ਸਟੀਲ ਦੇ ਜਿਹੜੇ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਸੈਂਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਜਾਂ ਤੁਸੀਂ ਬਿਲਡਰ ਦੇ ਨਾਲ ਨਵਾਂ ਘਰ ਬੁੱਕ ਕੀਤਾ ਤਾਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਬੰਡਲ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $69.99 $6,999 ਚ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਤੁਸੀਂ ਲਗਾ ਸਕਦੇ ਆ ਲਾਂਡਰੀ ਸੈਕਸ਼ਨ ਚ ਜਿੰਨੇ ਵੀ ਕਲਾਇੰਟ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟਿਵਿਟੀ ਵਾਲਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਡਿਵੀਜ਼ਨ ਤੇ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ ਬਿਗ ਸਕਰੀਨ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ $3000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਸੈਂਕਸ਼ਨ ਤੇ ਲਗਾ ਸਕਦੇ ਆ ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-

ਮੀਨਿੰਗਫੁਲ ਸੁਪਰ ਮੀਨਿੰਗਫੁਲ ਜੋ ਗਾਣੇ ਹੁੰਦੇ ਸੀ ਸੁਪਰ ਮੀਨਿੰਗਫੁਲ ਯਾਨੀ ਕਿ ਤੁਹਾਨੂੰ ਉੱਥੇ ਲੈ ਜਾਂਦੇ ਸੀ ਜੋ ਗਾਇਆ ਜਾਂਦਾ ਹੁੰਦਾ ਸੀ ਇਹਨਾਂ ਨੂੰ ਲੋਕ ਗੀਤ ਕਹਿੰਦੇ ਆ ਅਤੇ ਇਸ ਗੀਤ ਨੂੰ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਜਿਹਨਾਂ ਦਾ ਕਦੇ ਨਾਂ ਨਹੀਂ ਸੁਣਿਆ ਪਰ ਤੁਸੀਂ ਗਾਇਕ ਕੁਲਦੀਪ ਮਾਣਕ ਦਾ ਨਾਮ ਸਾਰੇ ਜ਼ਰੂਰ ਜਾਣਦੇ ਹੈਗੇ।

0: ਸ਼ਿਵ ਕੁਮਾਰ ਬਟਾਲਵੀ ਅਤੇ ਸੁਰਿੰਦਰ ਕੌਰ ਦਸਮੇਲ ਅਤੇ ਗੀਤ ਲੋਕ ਗੀਤ ਕਿਉਂ ਨਾ ਬਣੇ, ਯੁਗੋ ਯੁਗ ਤੱਕ ਚੱਲਣ ਵਾਲਾ ਇਹ ਗੀਤ ਇਹਨਾਂ ਅੱਖੀਆਂ ਵਿੱਚ ਪਾਵਾਂ ਕਿਵੇਂ ਕਜ ਲੱਭ ਕੇ। ਸ਼ਹਿਰ ਤੇਰੇ ਤਰਕਾਲਾਂ ਢਲੀਆਂ, ਗੜ ਲੱਗ ਰੋਈਆਂ ਤੇਰੀਆਂ ਗਲੀਆਂ, ਮਹਿੰਦੀ ਦੇ ਵਿੱਚ ਜਿਹੜੇ ਮਹਿੰਦੀ 'ਚ ਨਾ ਹੱਥ ਜਿਹੜੇ ਹੋਏ ਨੇ, ਮਹਿੰਦੀ ਲਗਾਈ ਹੈ, ਮਹਿੰਦੀ ਦੇ ਵਿੱਚ ਸੁਲਗਣ ਤੇਰੀਆਂ ਜਿਹੜੀਆਂ ਮਹਿੰਦੀ ਵਾਲੀਆਂ ਹੱਥ ਨੇ ਉਹ ਸੁਲਗ ਰਹੇ ਨੇ। ਅਤੇ ਜਿੱਥੇ ਸ਼ਿਵ ਕੁਮਾਰ ਬਟਾਲਵੀ ਦੀ ਇੱਥੇ ਗੱਲ ਕਰਦਾ ਹੈਗਾ ਕਿ ਮਹਿੰਦੀ ਦੇ ਨਾਲ ਰੰਗੇ ਹੋਏ ਹੱਥ ਅਤੇ ਸ਼ਹਿਰ ਤੇਰੇ ਤਰਕਾਲਾਂ ਢਲੀਆਂ, ਕਿ ਸ਼ਾਮ ਹੋ ਗਈ ਹੈ ਜ਼ਿੰਦਗੀ ਦੀ ਤੇਰਾ ਇੰਤਜ਼ਾਰ ਕਰਦੇ ਹੋਏ, ਹਾਂਜੀ, ਗੜ ਲੱਗ ਰੋਈਆਂ ਤੇਰੀਆਂ ਗਲੀਆਂ, ਯਾਦਾਂ ਦੇ ਵਿੱਚ ਮੁੜ ਮੁੜ ਸੁਲਗਣ ਮਹਿੰਦੀ ਲੱਗੀਆਂ ਤੇਰੀਆਂ ਤਲੀਆਂ, ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਪਰ ਪਰਪਲੀਆਂ, ਮੱਥੇ ਦਾ ਦੀਵਾ ਕਿ ਤਕਦੀਰ ਨੇ ਸਾਥ ਨਹੀਂ ਦਿੱਤਾ, ਤੇਲ ਤਾਂ ਪਾਇਆ ਪਰ ਪਰਪਲੀਆਂ, ਬਹੁਤ ਐਫਰਟਸ ਕੀਤੇ ਤੈਨੂੰ ਪਾਉਣ ਲਈ, ਇਸ਼ਕ ਤੇਰੇ ਦੀ ਸਾਲਗਿਰਾ 'ਤੇ ਤੈਨੂੰ ਵਿਛੜਿਆ, ਇੱਕ ਸਾਲ ਹੋ ਚੱਲਿਆ, ਦੋ ਸਾਲ ਹੋ ਗਏ, ਪੰਜ ਸਾਲ ਹੋ ਗਏ, ਹਰ ਸਾਲ ਉਸ ਦਿਨ ਦੇ ਉੱਤੇ ਇਸ਼ਕ ਤੇਰੇ ਦੀ ਸਾਲਗਿਰਾ 'ਤੇ ਇਹ ਕਿਸ ਕਲੀਆਂ ਕਾਲੀਆਂ ਕਲੀਆਂ। ਸ਼ਿਵ ਕੁਮਾਰ ਬਟਾਲਵੀ। ਸੋ ਸ਼ੋਅ ਦੇ ਵਿੱਚ ਸ਼ੇਰਜੰਗ ਸਿੰਘ ਰਾਣਾ, ਇੱਕੋ ਇੱਕ ਜਿਹੀ ਇਨਫੋਰਮੇਸ਼ਨ, ਤੁਹਾਡੇ ਕੋਈ ਰਿਸ਼ਤੇਦਾਰ ਨੇ 49 ਸਾਲ ਤੋਂ ਘੱਟ ਦੀ ਏਜ ਦੇ ਜਿਹੜੇ ਲੋਕ ਨੇ, ਇਹ ਬੈਨੀਫਿਟਸ ਨੇ ਸਰਕਾਰ ਤੋਂ ਮਿਲਦੇ ਨੇ, ਪੰਜਾਬ ਇੰਸ਼ੋਰੈਂਸ ਤੋਂ, 416-910-9000 ਨੰਬਰ ਨੂੰ ਡਾਇਲ ਕਰੋਗੇ। ਰਾਣਾ ਜੀ, ਤੁਸੀਂ ਔਨ ਏਅਰ।
1: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ RDSP ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ ਕੀ ਹੈ, $90,000 ਤੱਕ ਦੀ ਗ੍ਰਾਂਟ ਮਿਲ ਰਹੀ ਹੈ। ਇਹ ਦੋ ਪੋਰਸ਼ਨ ਹੈ, ਇੱਕ ਤਾਂ $70,000 ਦੀ ਮੈਚਿੰਗ ਗ੍ਰਾਂਟ ਹੈ, ਤੇ $20,000 ਜਿਹੜੇ ਹੈਗੇ ਨੇ ਉਹ ਫ੍ਰੀ ਦੀ ਜਿਹੜੀ ਗ੍ਰਾਂਟ ਹੈ, ਜਿਹਦੇ ਲਈ ਆਪਾਂ ਨੂੰ ਆਪਣੀ ਪੋਕਿਟ ਚੋਂ ਕੋਈ ਵੀ ਕੰਟਰੀਬਿਊਸ਼ਨ ਕਰਨ ਦੀ ਲੋੜ ਨਹੀਂ। ਐਂਡ ਗਵਰਨਮੈਂਟ ਨੇ ਇਹ ਕਿਹਾ ਹੈਗਾ ਵੀ ਅਗਰ ਅਸੀਂ ਐਲੀਜੀਬਿਲਟੀ ਰੱਖਦੇ ਹਾਂ ਤਾਂ ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਲੈ ਸਕਦੇ ਹਾਂ। ਸੋ ਜਿਹੜੇ $20,000 ਹੈ ਉਹਦੇ ਚੋਂ ਅਗਰ ਅਸੀਂ 10 ਸਾਲ ਪਿਛਲੇ ਐਲੀਜੀਬਿਲਟੀ ਰੱਖਦੇ ਸੀਗੇ ਤੇ ਪਿਛਲੇ 10 ਸਾਲਾਂ ਦਾ $10,000, ਕਿਉਂਕਿ ਸਾਲ $10,000 ਉੱਚੋਂ ਦੇਣਾ ਸੀ ਉਹਨਾਂ ਨੇ, ਤੇ ਜਿਹੜਾ ਕਰੰਟ ਈਅਰ $11,000 ਇਕੱਠਾ ਆ ਜਾਂਦਾ ਹੈਗਾ, ਤੇ ਜਿਹੜਾ $70,000 ਹੈਗਾ ਉਹਨੂੰ 3-3 ਸਾਲਾਂ ਕਰਕੇ ਜਿਹੜਾ ਹੈਗਾ ਗਵਰਨਮੈਂਟ ਦੇ ਰਹੀ ਹੈਗੀ ਹੈ। ਸੋ ਜਿਹਦੇ ਚ ਕੀ ਹੈ, $10,500 ਇਕੱਠਾ ਆ ਜਾਂਦਾ। ਸੋ ਕਾਫੀ ਜਿਹੜੇ ਪਰਿਵਾਰ ਹੈ ਜਿਹਨਾਂ ਨੇ ਲਾਸਟ ਈਅਰ ਜਿਹੜਾ ਹੈਗਾ ਇਹ ਪਲਾਨ ਸਟਾਰਟ ਕੀਤਾ ਸੀ ਆਪਣੇ ਲਈ ਜਾਂ ਆਪਣੇ ਬੱਚਿਆਂ ਲਈ, ਤੇ ਉਹਨਾਂ ਦੇ ਅਪਰੋਕਸੀਮੇਟਲੀ $30,000-$40,000 ਜਿਹੜਾ ਹੈਗਾ ਉਹਨਾਂ ਦੇ ਸੇਵਿੰਗ ਅਕਾਊਂਟ RDSP ਦੇ ਵਿੱਚ ਹੋ ਚੁੱਕਿਆ, ਕਿਉਂਕਿ ਗਵਰਨਮੈਂਟ ਇਹ ਪੈਸਾ ਉਹਨਾਂ ਲੋਕਾਂ ਨੂੰ ਦੇ ਰਹੀ ਹੈ ਜਿਹੜੇ ਲੋਕ ਫਿਜੀਕਲੀ ਜਾਂ ਮੈਂਟਲੀ ਡਿਸੇਬਲ ਹੈ। ਜਿੱਦਾਂ ਤੁਸੀਂ ਦੱਸਿਆ 49 ਸਾਲ ਜਾਂ ਇਸ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਸੋ ਅਗਰ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਹੈਗਾ, ਸੋ ਕਿੱਦਾਂ ਸਰਟੀਫਿਕੇਟ, ਆਪਾਂ ਡਾਕਟਰ ਤੋਂ ਕਿਹੜਾ ਕਿਹੜਾ ਫਾਰਮ ਸਾਈਨ ਕਰਾਉਣਾ, CRA ਤੋਂ ਕਿਹੜਾ ਫਾਰਮ ਜਿਹੜਾ ਆਪਾਂ ਨੂੰ ਚਾਹੀਦਾ ਹੈਗਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ 'ਤੇ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000,
0: ਉਹਨਾਂ ਨੂੰ ਇਹ ਨੰਬਰ ਦਿਓ ਤੇ ਜ਼ਰੂਰ ਕਿਸੇ ਦਾ ਭਲਾ ਕਰ ਸਕਦੇ।

0: ਕਿ ਸੋ ਸੰਤੋਸ਼ ਭੈਣਾ ਸੰਤੋਸ਼ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ
1: ਸਤਿ ਸ਼੍ਰੀ ਅਕਾਲ ਅਮਨ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਮੈਂ ਸੰਤੋਸ਼ ਕੌਰ ਫੇਅਰਡੀਲ ਰੀਅਲਟੀ ਬ੍ਰੋਕਰੇਜ ਨਾਲ ਕੰਮ ਕਰਦੀ ਹਾਂ ਆਪਣੇ ਬ੍ਰੋਕਰ ਆਫ ਰੈਕਡ ਹਰਦੀਪ ਅੰਦੇਰ ਉਹਨਾਂ ਦੀ ਟੀਮ 'ਚ
0: ਹਾਂਜੀ ਥੈਂਕ ਯੂ
1: ਅਮਨ ਜੀ ਅੱਜ ਮੈਂ ਤੁਹਾਨੂੰ ਸੱਚੀ ਦਿਲੋਂ ਥੈਂਕ ਯੂ ਬੋਲਣਾ ਕਿਉਂਕਿ ਤੁਸੀਂ ਨਜ਼ਾਰਾ ਦੀ ਇੰਨੀ ਵਧੀਆ ਐਡ ਕੀਤੀ ਤੇ ਮੈਂ ਸੁਣ ਕੇ ਨਾ ਆਪਣੇ ਫਰੈਂਡਸ ਨੂੰ ਉਹਨਾਂ ਦਾ ਨੰਬਰ ਭੇਜਿਆ ਸੀਗਾ ਤੇ ਰੀਸੈਂਟਲੀ ਮੇਰੀ ਫਰੈਂਡ ਦੀ ਇੰਗੇਜਮੈਂਟ ਹੋਈ ਆ ਉਹਨਾਂ ਨੇ ਉੱਥੇ ਪਾਰਟੀ ਕੀਤੀ ਸੀ ਉਹਨਾਂ ਦੇ ਬੈਂਕੁਇਟ ਹਾਲ 'ਚ ਔਰ ਅਮਨ ਜੀ ਇੰਨਾ ਵਧੀਆ ਫੂਡ ਔਰ ਉਹ ਕਹਿ ਰਹੇ ਸੀਗੇ ਕਿ ਜਿਹੜੇ ਉਹਨਾਂ ਦੇ ਸਟਾਫ ਆ ਸਪੈਸ਼ਲੀ ਉਹਨਾਂ ਦੇ ਜਿਹੜੇ ਉੱਥੇ ਸਾਰਾ ਲੁੱਕ ਆਫਟਰ ਕਰਦੇ ਆ ਪ੍ਰਨੀਤ
0: ਮੈਨਾਂ ਪ੍ਰਨੀਤ ਹੋਲਡ ਦੇ ਉੱਤੇ ਆਲਰੇਡੀ ਤੁਹਾਡੇ ਤੋਂ ਬਾਅਦ ਉਹਦੀ ਬੈਠ ਕੇ ਕੰਟਰੋਲ ਰੱਖਿਓ ਨਾ ਪ੍ਰਨੀਤ ਵੀਰ ਤੇ ਪਾਣਾ ਹੋਲਡ ਕੋ ਹਾਂਜੀ ਪ੍ਰਨੀਤ ਸਤਿ ਸ਼੍ਰੀ ਅਕਾਲ ਤੁਸੀਂ ਜਨਮਦਿਨ ਬੜੇ ਅਲੱਗ ਢੰਗ ਨਾਲ ਮਨਾਉਣਾ ਚਾਹੁੰਦੇ ਹੋ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋ ਪ੍ਰਨੀਤ ਜੇ ਕਿਸੇ ਦਾ ਜਨਮਦਿਨ ਹੈ ਸਰਪ੍ਰਾਈਜ਼ ਲਈ ਕੀ ਕਰਦੇ ਹੋ ਤੁਸੀਂ ਕਿਵੇਂ ਕਰਦੇ ਹੁੰਦੇ ਹੋ
1: ਸਰ ਸਰਪ੍ਰਾਈਜ਼ ਲਈ ਸਾਡੇ ਕੋਲ ਪੂਰਾ ਇੱਕ ਬੈਂਕਟ ਹਾਲ ਮੰਗੋ ਅੰਦਰੋਂ ਸਪੇਸ ਆ ਤੇ ਸਾਡੇ ਕੋਲ ਲਾਈਕ ਪ੍ਰਾਈਵੇਟ ਬੂਥਸ ਨੇ ਅਸੀਂ ਬੁਕਿੰਗ ਕਰਦੇ ਹਾਂ ਡੈਕੋਰੇਸ਼ਨ ਤੁਹਾਨੂੰ ਕਰਕੇ ਦਿੰਦੇ ਹਾਂ ਤੇ ਬਰਥਡੇ ਪਾਰਟੀ ਦਾ ਕੇਕ ਸਾਡੇ ਤੇ ਹੁੰਦਾ ਤੇ ਬਾਕੀ ਹੋਰ ਵੀ ਲਾਈਕ ਜਿਵੇਂ ਵੀ ਤੁਹਾਡੇ ਕਦੇ ਵਿਆਹ ਸ਼ਾਦੀ ਆ ਜਾਂ ਕੁਛ ਵੀ ਆ ਕੁਛ ਵੀ ਤੁਸੀਂ ਮਨਾਉਣਾ ਚਾਹੁੰਦੇ ਹੋ ਤੇ ਅਸੀਂ ਸਾਰੀਆਂ ਤੁਹਾਨੂੰ ਮਤਲਬ ਫੈਸਿਲਿਟੀ ਇੱਕੋ ਵਾਰ ਪ੍ਰੋਵਾਈਡ ਕਰ ਦਾਂਗੇ
0: ਜਿਵੇਂ ਐਗਜ਼ਾਮਪਲ ਦੋ ਜਿਵੇਂ ਅਸੀਂ ਫੰਕਸ਼ਨ ਰੱਖਿਆ 60 ਜਣਾਂ ਦਾ ਮੇਨਲੀ ਕੀ ਹੁੰਦਾ ਅਸੀਂ ਪਹਿਲਾਂ ਬੈਂਕਟ ਹਾਲ ਬੁੱਕ ਕਰਦੇ ਹਾਂ ਬੈਂਕਟ ਹਾਲ ਦੇ ਪੈਸੇ ਪੇ ਕਰਦੇ ਹਾਂ ਫਿਰ ਅਸੀਂ ਫੂਡ ਦੇ ਪੈਸੇ ਅਲੱਗ ਤੋਂ ਪੇ ਕਰਦੇ ਹਾਂ ਇੱਥੇ ਫੂਡ ਔਰ ਬੈਂਕਟ ਇੰਕਲੂਡਿਡ ਹੈ ਸੈਕਿੰਡਲੀ ਤੁਹਾਡੀ ਪ੍ਰਾਈਵੇਸੀ ਹੈ ਪੂਰੀ ਦੀ ਪੂਰੀ ਥਰਡਲੀ ਡੀ ਜੇ ਲਾਈਟ ਸਿਸਟਮ ਡਾਂਸ ਕਰਨ ਲਈ ਬਾਰ ਜਿਹੜਾ ਹੈਗਾ ਜਸਟ ਅਜੇ ਸੋਫਟ ਡਰਿੰਕ ਦਾ ਬਾਰ ਚੱਲ ਰਿਹਾ ਅਲਕੋਹਲ ਨਹੀਂ ਇੱਥੇ ਸਰਵ ਹੁੰਦੀ ਰਾਈਟ ਨੋ ਅਲਕੋਹਲ ਤੁਸੀਂ ਆਪਣਾ ਪਰਮਿਟ ਲੈ ਕੇ ਸਰਵ ਕਰ ਸਕਦੇ ਹੋ ਅਤੇ ਨਾਲ ਨਾਲ ਅਲਕੋਹਲ ਜਾਣੀ ਤੁਸੀਂ ਸਰਵ ਕਰ ਸਕਦੇ ਹੋ ਤੁਹਾਨੂੰ ਇੱਕ ਪਰਮਿਟ ਲੈ ਕੇ ਦੇਣਾ ਪੈਂਦਾ ਉਹ ਨਜ਼ਾਰਾ ਵਾਲੇ ਤੁਹਾਡੀ ਹੈਲਪ ਕਰ ਦਿੰਦੇ ਇੱਕ ਮਿੰਟ 'ਚ ਮਿਲ ਜਾਂਦਾ ਅਤੇ ਨਾਲ ਨਾਲ ਤੁਹਾਡੇ ਲਈ ਜਿੱਥੇ ਆਲੀਸ਼ਾਨ ਵੱਡੇ ਵੱਡੇ ਵਾਸ਼ਰੂਮਸ ਬਣੇ ਹੋਏ ਨੇ ਤਿਆਰ ਤਿਉਰ ਹੋਣਾ ਕਿਸੇ ਨੇ ਕੁਛ ਕਰਨਾ ਅਤੇ ਨਾਲ ਨਾਲ ਪੈਟੀਓ ਆ ਬਾਹਰਲੇ ਪਾਸੇ ਜੇ ਕਿਸੇ ਨੇ ਬਹਿਣਾ ਹੈਗਾ ਅਤੇ ਬੈਲ ਸਿਸਟਮ ਲੱਗਿਆ ਹੋਇਆ ਬੂਥ ਦੇ ਅੰਦਰ ਤੁਸੀਂ ਬੂਥ 'ਚੋਂ ਕਾਲ ਕਰ ਸਕਦੇ ਹੋ ਅਤੇ ਤੁਸੀਂ ਜ਼ਰੂਰ ਆਪਣਾ ਜਨਮਦਿਨ ਇੰਗੇਜਮੈਂਟ ਸਵੀਟ 16 ਤੋਂ ਲੈ ਕੇ ਕੋਈ ਵੀ ਫੰਕਸ਼ਨ ਆ ਘਰ 'ਚ ਵੈਸੇ ਹੀ ਛੋਟੀ ਮੋਟੀ ਪਾਰਟੀ ਆ 25-30 ਜਣਿਆਂ ਦੇ ਲਈ ਬੜਾ ਔਖਾ ਸੀਗਾ ਪਹਿਲਾਂ ਬੈਂਕਟ ਹਾਲ ਨਹੀਂ ਮਿਲਦੇ ਹੁੰਦੇ ਸੀ 25 ਜਣੇ ਹੋ 30 ਹੋ 50 ਹੋ ਤੁਹਾਡੇ ਕੋਲ ਕੀ ਹੁਣ ਅਗਲੇ ਕੁਛ 24 ਘੰਟੇ 48 ਘੰਟੇ 'ਚ ਹੈਗੇ ਕੁਛ ਇੱਦਾਂ ਦੇ ਜਿਹੜੀ ਬੁਕਿੰਗਸ ਹੋ ਜਾਂਦੇ
1: ਸਰ ਅਸੀਂ ਟੋਟਲੀ ਬੁੱਕ ਆ ਅਗਲੇ ਮਤਲਬ 2-3 ਦਿਨਾਂ ਲਈ ਸਾਡੇ ਕੋਲ ਕੇਟਰਿੰਗਸ ਨੇ ਸਾਡੇ ਕੋਲ ਅੱਜ ਵੀ ਇੱਕ ਦੀ ਗ੍ਰੈਜੂਏਸ਼ਨ ਪਾਰਟੀ ਸਾਡੇ ਕੋਲ ਗ੍ਰੈਜੂਏਸ਼ਨ ਪਾਰਟੀ ਲਈ ਆ ਰਹੇ ਨੇ ਤੇ ਇੱਕ ਸਾਡੇ ਕੋਲ ਵੈਡਿੰਗ ਰਿਸੈਪਸ਼ਨ ਬੁੱਕ ਆ ਕੱਲ ਵੀ ਸਾਡੇ ਕੋਲ ਆਲਰੇਡੀ 2 ਵੈਡਿੰਗ ਰਿਸੈਪਸ਼ਨ ਤੇ 1 ਬਰਥਡੇ ਪਾਰਟੀ ਬੁੱਕ ਆ ਅਸੀਂ ਫੁੱਲੀ ਬੁੱਕ ਜਾ ਰਹੇ ਹਾਂ ਬਿਕਾਜ਼ ਸਾਡੀ ਸਰਵਿਸ ਹੀ ਲੋਕਾਂ ਨੂੰ ਇੰਨੀ ਪਸੰਦ ਆ ਰਹੀ ਸਾਡੀ ਸਰਵਿਸ ਹੀ ਇੰਨੀ ਯੂਨੀਕ ਆ ਕਿ ਤੁਹਾਨੂੰ ਕਿਤੋਂ ਹੋਰ ਮਿਲ ਹੀ ਨਹੀਂ ਰਹੀ ਹੋ ਅਸੀਂ ਹੀ ਸਾਰਾ ਕੁਛ ਇੱਕੋ ਇਵੈਂਟ ਸਾਰਾ ਕੁਝ ਤੁਹਾਨੂੰ ਇੱਕੋ ਜਗ੍ਹਾ ਤੋਂ ਪਲਾਨ ਕਰਕੇ ਦੇ ਰਹੇ ਹਾਂ ਵਿਦ ਅ ਸਿੰਗਲ ਫੋਨ ਕਾਲ
0: ਸੋ ਤੁਸੀਂ ਕਾਲ ਕਰਦੇ ਹਾਂ ਨਜ਼ਾਰਾ ਇੰਡੀਅਨ ਰੈਸਟੋ ਐਂਡ ਲੌਂਚ ਇੱਕ ਰੈਸਟੋਰੈਂਟ ਆ ਅਤੇ ਇਹਦੀ ਜਿਹੜੀ ਅੰਦਰਲੀ ਕੰਸਟਰਕਸ਼ਨ ਇਸ ਤਰ੍ਹਾਂ ਕੀਤੀ ਗਈ ਹੈ ਕਿ ਰੈਸਟੋਰੈਂਟ ਵੀ ਹੈ ਅਤੇ ਬੈਂਕਟ ਹਾਲ ਵਾਂਗੂ ਵੀ ਯੂਜ਼ ਹੁੰਦਾ ਬੈਂਕਟ ਹਾਲ ਮੀਨਸ ਵੀ ਇੱਕ ਹਾਲ ਬਣਿਆ ਹੋਇਆ ਡਾਂਸ ਫਲੋਰ ਬਣਿਆ ਹੋਇਆ ਸਟੇਜ ਬਣੀ ਹੋਈ ਹੈ ਡੀ ਜੇ ਲੱਗਿਆ ਹੋਇਆ ਬਾਰ ਬਣੀ ਹੋਈ ਹੈ ਵਾਸ਼ਰੂਮਸ ਇੱਦਾਂ ਦੇ ਡਿਜ਼ਾਇਨ ਕੀਤੇ ਗਏ ਨੇ 7 ਵਾਸ਼ਰੂਮਸ ਨੇ ਟੋਟਲ ਮੇਲ ਫੀਮੇਲ ਦੇ ਅੰਦਰ ਹੈ ਨਾ ਸੋ ਤੁਹਾਡੀ ਕਿਚਨ ਆਮ ਤੌਰ 'ਤੇ ਕੀ ਹੁੰਦਾ ਬੈਂਕਟ ਹਾਲ 'ਚ ਖਾਣਾ ਬੁੱਕ ਕਰਾਉਂਦੇ ਹੋ ਖਾਣਾ ਬੜਾ ਚਲਮਾ ਜਿਹਾ ਹੁੰਦਾ ਚਲਮਾ ਜਿਹਾ ਇੱਥੇ ਡੀਸੈਂਟ ਵੇ ਦੇਣਾ ਸ਼ੈਫਿੰਗ ਡਿਸ਼ਿਜ਼ ਲੱਗ ਕੇ ਥੱਲੇ ਉਹਨਾਂ ਦੇ ਲਾਈਟਸ ਜਲ ਰਹੀਆਂ ਹੁੰਦੀਆਂ ਨੇ ਅਤੇ ਬੜਾ ਵਧੀਆ ਸਿਸਟਮ ਜਿਹੜਾ ਬਣਾ ਕੇ ਦਿੱਤਾ ਗਿਆ ਤੁਸੀਂ ਇੱਕ ਆਲੀਸ਼ਾਨ ਵੇ ਨਾਲ ਆਪਣੇ ਬਰਥਡੇ ਨੂੰ ਆਪਣੀ ਪਾਰਟੀ ਜਾਂ ਡਿਨਰ ਜਾਂ ਲੰਚ ਇਕੱਠੇ ਰੱਖ ਰਹੇ ਹੋ ਜਿੰਨੇ ਵੀ ਲੋਕ ਦਫ਼ਤਰਾਂ ਨੂੰ ਜਾਣ ਵਾਲੇ ਸੁਣਦੇ ਪਏ ਹੋ ਤੁਸੀਂ ਕਾਲ ਕਰ ਦਿੰਦੇ ਹਾਂ ਕਿ ਸਾਡਾ 5 ਜਣਿਆਂ ਦਾ ਬੂਥ ਬੁੱਕ ਕਰ ਦਿਓ ਸਾਡਾ 8 ਜਣਿਆਂ ਦਾ ਬੂਥ ਬੁੱਕ ਕਰ ਦਿਓ 8 ਜਣਿਆਂ ਦਾ 10 ਜਣਿਆਂ ਦਾ ਬੂਥ ਤੁਹਾਡਾ ਬੁੱਕ ਹੋ ਜੂਗਾ ਅਤੇ ਤੁਸੀਂ ਪ੍ਰਾਈਵੇਟਲੀ ਬੈਠ ਕੇ ਉੱਥੇ ਆਪਣਾ ਇੰਜੋਏ ਕਰ ਸਕਦੇ ਹੈਗੇ ਹੋ ਵੱਡੇ ਸਕਰੀਨ ਲੱਗੇ ਨੇ ਸਕਰੀਨ ਦੇ ਉੱਤੇ ਤੁਸੀਂ ਆਪਣੀ ਕੋਈ ਵੀ ਮੈਮਰੀਜ਼ ਨੇ ਉਹਨਾਂ ਨੂੰ ਚਲਾ ਸਕਦੇ ਹੋ ਵੱਡੀਆਂ ਸਕਰੀਨ ਲੱਗੀਆਂ 72-72 ਇੰਚ ਦੀਆਂ 4 ਉਹਨਾਂ ਸਕਰੀਨਸ ਦੇ ਉੱਤੇ ਤੁਹਾਡਾ ਜਿਹੜਾ ਫੰਕਸ਼ਨ ਆ ਉਹ ਵੀ ਨਾਲ ਨਾਲ ਚੱਲਦਾ ਰਹਿੰਦਾ ਤੋ ਤੁਸੀਂ ਕੋਈ ਵੀ ਜਾਣਕਾਰੀ ਲਈ 416-803-1616 ਅੱਗੇ ਅੱਗੇ ਬਿਜ਼ੀ ਹੋਈ ਜਾਣਾ ਹੁੰਦਾ ਤੁਸੀਂ ਅੱਗੇ ਵੀ ਕੋਈ ਫੰਕਸ਼ਨ ਆ 2 ਮਹੀਨਿਆਂ ਨੂੰ 1.5 ਮਹੀਨਿਆਂ ਨੂੰ ਹੁਣ ਬੁਕਿੰਗ ਕਰਾ ਲਓ 416-803-1616 ਜਾਂ ਡਾਇਨਿੰਗ ਕਰਨੀ ਆ ਤੁਸੀਂ ਇਕੱਠਿਆਂ ਨੇ ਗਰੁੱਪ ਦੇ ਵਿੱਚ ਕੋਈ ਕੰਪਨੀ ਦੀ ਕਾਨਫਰੰਸ ਹੈ ਕੋਈ ਤੁਹਾਡਾ ਕਲੈਂਟਲ ਬੇਸ ਹੈਗਾ 416-803-1616 ਦੇ ਉੱਤੇ ਤੁਸੀਂ ਕਾਲ ਕਰਨੀ ਆ 416-803-1616 ਜਾਂ 905-451-2600 ਦੇ ਉੱਤੇ 12 ਵਜੇ ਤੋਂ ਬਾਅਦ ਕਾਲ ਕਰ ਲਓਗੇ 905-445-1260 ਜਾਂ 416-803-1616 'ਤੇ ਹੁਣੇ ਟੈਕਸ ਡਰੋਪ ਕਰ ਦੋਗੇ ਸੰਤੋਸ਼ ਕੀ ਹਾਲ ਚਾਲ ਨੇ संतोष जी आपका आज का क्वेश्चन क्या है, पहले उसकी तरफ चलते हैं भाई और बहनों।
2: अमन जी मैं क्वेश्चन के साथ एक और एड ऑन करना चाहती हूँ नजारा दे नाल, जे किसी ने अमन जी बेबी शावर भी करना है, जेंडर रिवील पार्टीज भी करनी है, मैंने किसी का हमने मैसेज आया ते वो भी अरेंजमेंट हो जाती है राइट, जेंडर रिवील करना है किसी ने अपने बेबी का,
0: हाँ जी,
2: ते वो भी सारा अरेंजमेंट हो जाता है नजारा ते उन्हां दी टीम तो ये भी कन्फर्म कर लियो।
0: वेरी गुड सर, थैंक यू सॉरी सो मच। मेरे ना साहब जी आ गए ने सर, वेरी गुड वेरी गुड है, थोड़ा देख लो, सत श्री अकाल की हाल चाल है भाजी। जगजीत सिंह परिसर ने जिथे इंजीनियर है मुंडा उथे ने कैनेडा दे विच पढ़ाई कीती कंस्ट्रक्शन दी, कंस्ट्रक्शन दी पढ़ाई करन तों बाद ये थोड़े घर के बेसमेंट्स नहीं कल बनाते, ये थोड़े घर के एक्सटेंशनस करते हैं, तुसी पूरी प्रॉपर्टी ब्रांड न्यू बनानी है, कमर्शियल यूनिट के सैकेंड फ्लोर एड करना, बहुत सारे हाई सीलिंग वाले यूनिट होंगे ने पर ना थले फाउंडेशन इदा देनी पैंदी है, थले मतलब सपोर्ट इदा देने पैंदे ने कि कल नूं कोई सिटी का चक्कर पैंदा तुहानूं उह बड़ा परेशान ना करन, या तुसी कोई कमर्शियल यूनिट नूं आपस च डिवाइड करना हैगा, ਜਾਂ ਤੁਸੀਂ ਕਿਸੇ ਨੇ ਘਰ ਦੇ ਉੱਪਰ ਸੈਕਿੰਡ ਫਲੋਰ ਬਣਾਉਣਾ, ਬੰਗਲੋ ਦੀ ਡਬਲ ਫਲੋਰ ਬਣਾਉਣੀ ਆ, ਗਰਾਜ ਦੇ ਉੱਪਰ ਬੈਡਰੂਮ ਬਣਾਉਣਾ ਹੋਰ ਐਕਸਟਰਾ ਇੱਕ, ਐਨੀਥਿੰਗ ਐਨੀਥਿੰਗ ਯੂ ਕੈਨ ਡ੍ਰੀਮ, ਇਹ ਬਣਾ ਸਕਦੇ ਨੇ, ਤੁਹਾਡੇ ਸੁਪਨੇ ਨੂੰ ਪੂਰਾ ਕਰ ਸਕਦੇ ਨੇ
3: ਭਾਈ। ਸਾਡਾ ਸਲੋਗਨ ਵੀ ਹੈਗਾ ਨਾਲ ਹੀ ਨਾ, HSP ਕੰਸਟਰਕਸ਼ਨ ਵੀ ਬਿਲਡ ਯੂਅਰ ਡ੍ਰੀਮ।
0: ਹਾਂ ਬਸ ਸੁਪਨਾ ਪੂਰਾ ਕਰ ਦਿੰਦੇ ਆ। ਤੇ ਤੁਹਾਡਾ ਨੰਬਰ ਕਿੰਨਾ ਸਰ ਜੀ ਜੇ ਕੋਈ ਕਾਲ ਕਰੇ?
3: 416-671-07-09-416-671-07-09
0: 416-671-0709 ਰਿਲਾਇਬਲ ਨੇ, ਪਰਿਵਾਰ ਇਹਨਾਂ ਦਾ ਇੱਥੇ ਵੱਸਦਾ, ਆਪਣੇ ਘਰ ਬਾਹਰ ਇਹਨਾਂ ਦਾ, ਡਿਗਰੀਆਂ ਨੇ ਇਹਨਾਂ ਕੋਲ ਪੜ੍ਹਾਈ ਦੀਆਂ, ਅਤੇ ਤੁਹਾਡੇ ਪੈਸੇ ਅਤੇ ਤੁਹਾਡਾ ਪ੍ਰੋਜੈਕਟ ਦੋਨੋਂ ਸਿਕਿਓਰ ਨੇ। ਇਹ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ, ਕੱਲ੍ਹ ਮੈਂ ਕਿਸੇ ਸਰਕਾਰੀ ਅਫਸਰ ਨੂੰ ਮਿਲਿਆ, ਉਹਨਾਂ ਦੇ ਹੀ ਪੈਸੇ ਕੰਸਟਰਕਸ਼ਨ ਕੰਪਨੀ ਨਾਲ ਲੈ ਕੇ ਚਿੜੀ ਉੜੀ ਫੁਰ, ਤੋਤਾ ਉੜਿਆ ਫੁਰ ਫੁਰ ਹੋ ਗਿਆ। ਸੋ ਉਹ ਮੇਰੇ ਕੋਲ ਪੁੱਛਣਾ ਸੀ ਕਿ ਅਸੀਂ ਲੋਸੂਟਸ ਜਾ ਰਹੇ ਹਾਂ, ਕੀ ਕਰੀਏ ਕਿਵੇਂ ਕਰੀਏ। ਤੁਸੀਂ HSP ਕੰਸਟਰਕਸ਼ਨ ਰਿਲਾਇਬਲ ਕ੍ਰੈਡੀਬਲ ਲੋਕ ਨੇ, ਕਾਲ ਕਰੋ 416-671-0709। ਬਹੁਤ ਸ਼ੁਕਰੀਆ ਸਰ,
3: ਥੈਂਕ ਯੂ ਜੀ, ਥੈਂਕ ਯੂ ਸੋ ਮਚ,
0: ਥੈਂਕ ਯੂ ਸੋ ਮਚ। 416-671-0709 ਦੇ ਉੱਤੇ ਕਾਲ ਕਰਨੀ ਆ ਮੇਰੇ ਨਾਲ, ਮੈਂ ਇੱਕ ਨੰਬਰ ਮੂੰਹ ਜਵਾਨੀ ਯਾਦ ਹੁੰਦਾ 302-9941। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਨੇ? ਥੈਂਕ ਯੂ ਸੋ ਮਚ। ਸੋ ਮੈਂ ਅਨਿਲ ਜੀ ਦੀ ਹਮੇਸ਼ਾ ਗੱਲ ਕਰਦਾ ਹੁੰਦਾ, ਮੇਰੇ ਨਾਲ ਚੋਪੜਾ ਜਿੱਥੇ ਗੱਲ ਕਰਦੇ ਹੁੰਦੇ ਅਸੀਂ, ਕਾਰ ਡੀਲਰਸ਼ਿਪ ਦੇ ਵਿੱਚ ਟੋਪ ਦਾ ਨਾਮ ਸਾਡੀ ਐਡ ਕਹਿੰਦੀ ਆ ਉਹ ਹੈ ਚੋਪੜਾਸ ਦਾ, ਮਿਲਟਨ ਫੋਰਡ ਤੋਂ। ਮਿਲਟਨ ਫੋਰਡ ਜਿਹੜੀ ਆਬਾਦੀ ਦੇ ਮੁਤਾਬਕ ਛੋਟਾ ਸ਼ਹਿਰ ਹੈ ਪਰ ਸੇਲਸ ਦੇਖੀਆਂ ਜਾਣ ਓਨਟੈਰੀਓ ਦੇ ਵਿੱਚ ਸਭ ਤੋਂ ਵੱਧ ਸੇਲ ਕਰਨ ਵਾਲੀ ਡੀਲਰਸ਼ਿਪ ਹੈ ਲੋਕਲ ਆਬਾਦੀ ਦੇ ਮੁਤਾਬਕ। ਕਾਰਨ ਕੀ ਹੈ? ਲੋਕ ਸਡਬਰੀ ਤੋਂ ਲੈ ਕੇ ਵਿੰਡਜ਼ਰ, ਕਿੰਗਸਟਨ ਤੋਂ ਲੈ ਕੇ ਕਾਰਨਵਾਲ, ਓਟਵਾ ਤੋਂ ਲੈ ਕੇ ਲਿੰਸੀ ਪੀਟਰਬਰੋ ਓਸ਼ਵਾ, ਜਾਂ ਤੁਸੀਂ ਵਿੰਡਜ਼ਰ ਦੇ ਉਰਲੇ ਪਾਸੇ ਵਾਲੇ ਸਾਰੇ ਸ਼ਹਿਰਾਂ ਤੋਂ, ਹਰ ਸ਼ਹਿਰ 'ਚ ਇਹਨਾਂ ਦੀ ਗੱਡੀ ਹੁੰਦੀ ਹੈ। ਮਿਲਟਨ ਫੋਰਡ ਲਿਖਿਆ ਹੁੰਦਾ, ਇਸ ਸਮੇਂ 3 ਗੱਡੀਆਂ ਸਾਡੇ ਡਰਾਈਵ ਵਿੱਚ ਖੜੀਆਂ ਨੇ, ਸਾਡੇ ਕੋਲ ਬਰੋਂਕੋ ਖੜਾ ਹੈ, ਸਾਡੇ ਕੋਲ ਜਿਹੜਾ ਹੈਗਾ ਜਿਹੜੀ ਹੈਗੀ ਆ ਇਲੈਕਟ੍ਰਿਕ ਮੈਕੀ ਖੜੀ ਆ, ਮਸਟੈਂਗ ਆ ਜਿਹੜੀ ਇਲੈਕਟ੍ਰੀਕਲ, ਅਤੇ ਨਾਲ F-150 ਖੜਾ। ਇਹ ਸਾਰੇ ਮਿਲਟਨ ਫੋਰਡ ਤੋਂ ਆਏ। ਅਤੇ ਅਨਿਲ ਜੀ ਦਾ ਹਮੇਸ਼ਾ ਇੱਕੋ ਸਲੋਗਨ ਹੁੰਦਾ, ਚਾਬੀ ਲੈ ਜਾਓ ਚਲਾਓ, ਜਦੋਂ ਕਿਲੋਮੀਟਰ ਪੂਰੇ ਹੋ ਗਏ ਭਾਵੇਂ ਲੀਜ਼ ਤੁਹਾਡੀ ਰਹਿੰਦੀ ਆ, ਗੱਡੀ ਖੜੀ ਕਰ ਜਿਓ, ਨਵੀਂ ਚੱਕ ਕੇ ਲੈ ਜਿਓ, ਪੁਰਾਣੀ ਖੜੀ ਕਰ ਦਿਓ ਨਵੀਂ ਚੱਕ ਕੇ ਲੈ ਜਿਓ। ਇਹਨਾਂ ਕੋਲ ਮੈਂ ਪੁਰਾਣੀਆਂ ਗੱਡੀਆਂ ਲੈ ਕੇ ਖੜੀਆਂ ਕਰ ਦਿੰਦਾ, ਜਿਵੇਂ ਮੇਰੇ ਕੋਲ ਪਹਿਲਾਂ ਦੂਸਰੇ ਬ੍ਰਾਂਡ ਸੀਗੇ, ਭਾਵੇਂ ਉਹਨਾਂ ਦੀ ਲੀਜ਼ ਜਾਂ ਉਹਨਾਂ ਦੀਆਂ ਇੰਸਟਾਲਮੈਂਟ ਪੂਰੀਆਂ ਨਹੀਂ ਹੋਈਆਂ, ਤੁਸੀਂ ਉਹਨੂੰ ਖੜੀ ਕਰ ਦਿਓ, ਉਹਨੂੰ ਆਪਣੇ ਆਪ ਪੇ ਆਊਟ ਕਰਕੇ ਤੁਹਾਨੂੰ ਨਵੀਂ ਚੁਕਾ ਦੇਣਗੇ। ਜਿਵੇਂ ਬਹੁਤ ਸਾਰੇ ਲੋਕ ਹੁੰਦੇ ਆ ਕਿ ਮੈਂ ਤਾਂ ਠਹਿਰ ਕੇ ਨਵੀਂ ਗੱਡੀ ਲਊਂਗਾ, ਤੁਸੀਂ ਅੱਜ ਹੀ ਜਾਓ। ਅਤੇ ਅਨਿਲ ਜੀ ਤੁਸੀਂ ਕੋਈ ਕੁਛ ਕਹਿਣਾ ਚਾਹੋਗੇ ਕੁਛ ਸਪੈਸ਼ਲ ਦੇ ਉੱਤੇ, ਕੁਛ ਜੇ ਕੋਈ ਮਿਲਟਨ ਫੋਰਡ 'ਤੇ ਪਹੁੰਚਦੇ?
4: ਅਮਨ ਜੀ
0: ਸਤਿ ਸ਼੍ਰੀ ਅਕਾਲ ਸਰ, ਠੀਕ ਹੈ। ਸੋ ਮੈਂ ਬਰੋਂਕੋ ਸਪੋਰਟਸ ਹੈ ਅਤੇ ਉਹ ਤੁਹਾਨੂੰ ਟੋਪ ਦੇ ਉੱਪਰ ਮਿਲੂਗਾ। ਬਰੋਂਕੋ ਸਪੋਰਟਸ ਇਹੋ ਜਿਹਾ ਆਇਆ ਕਿ ਜਿਹਨੇ ਜੀਪਾਂ ਜੂਪਾਂ ਸਾਰੀਆਂ ਦੀਆਂ ਸੇਲਾਂ ਹਿਲਾ ਕੇ ਰੱਖ ਦਿੱਤੀਆਂ, ਮਤਲਬ ਫੋਰਡ ਦਾ ਬਰੋਂਕੋ ਆ ਜਿਹੜਾ ਬਿਲਕੁਲ। ਮੈਂ ਅਨਿਲ ਜੀ ਪਰਸੋਂ ਗਏ ਸੀ ਅਸੀਂ ਛੱਤ ਲਾ ਕੇ, ਉਹ ਮੁੰਡਾ ਕਹਿੰਦਾ ਮੈਂ ਛੱਤ ਲਾ ਕੇ ਚਲਾਉਣੀ ਆ, ਮੁੰਡਾ ਮੇਰੇ ਨਾਲ ਸੀ ਚੰਪੀ ਅਤੇ ਮੇਰਾ ਦੋਸਤ ਆ, ਬਹੁਤ ਬਹੁਤ ਵਧੀਆ ਲੱਗਿਆ ਉੱਪਰ ਲਈ ਇਹਨੂੰ ਚਲਾ ਕੇ 4 ਮਹੀਨੇ ਲਈ। ਤੁਸੀਂ ਅਨਿਲ ਜੀ ਨੂੰ ਹੁਣੇ ਕਾਲ ਕਰੋ, ਕੋਈ ਵੀ ਗੱਡੀ ਮੈਂ ਤੁਹਾਨੂੰ ਔਨ ਏਅਰ ਸ਼ੋਰਟੀ ਦਿੰਦਾ, ਕੋਈ ਵੀ ਗੱਡੀ ਚੱਕ ਲਿਓ, ਬਾਰ ਬਾਰ ਗਾਹਾਂ ਵਾਲੇ ਬੰਦੇ ਨਾ ਤੁਸੀਂ ਇਹਨਾਂ ਕੋਲ ਭੇਜੋ, ਇਹਨਾਂ ਦੇ ਆਫਿਸ ਜਾਓਗੇ, ਓਨਟਾਰੀਓ ਪੁਲਿਸ ਚੀਫ, ਫਲਾਣਾ ਚੀਫ, ਫਲਾਣਾ ਫਾਇਰ ਬ੍ਰਿਗੇਡ ਦਾ ਚੀਫ, ਸਾਰਿਆਂ ਨੇ ਇਹਨਾਂ ਨੂੰ ਓਨਰ ਕੀਤਾ ਹੋਇਆ। ਕੋਈ ਡਿਪਾਰਟਮੈਂਟ ਨਹੀਂ ਇਹੋ ਜਿਹਾ ਜਿੱਥੇ ਇਹਨਾਂ ਨੇ ਗੱਡੀਆਂ ਨਹੀਂ ਵੇਚੀਆਂ ਹੋਈਆਂ। ਡਿਪਾਰਟਮੈਂਟਸ ਨੇ ਆਪਣੇ ਲੋਗੋ ਇਹਨਾਂ ਨੂੰ ਦੇਖ ਕੇ ਇੱਥੇ ਆਫਿਸ 'ਚ ਟੰਗੇ ਹੋਏ ਨੇ, ਓਨਰ ਕੀਤਾ ਹੋਇਆ ਔਰ ਲੈਜੈਂਡਰੀ ਵੇ ਨਾਲ ਇਹਨਾਂ ਨੇ ਸੇਲ ਕੀਤੀ ਆ। 416-302-9941 ਮਿਲਟਨ ਫੋਰਡ ਸਾਡੇ ਪ੍ਰਾਊਡ ਸਪੋਂਸਰ ਚੋਂ, 416-302-9941। ਕਿਸੇ ਵੀ ਸ਼ਹਿਰ 'ਚ ਕਾਲ ਕਰ ਲਓ, ਕੋਈ ਵੀ ਗੱਡੀ ਲੈ ਕੇ, ਇਹਨਾਂ ਕੋਲ ਲਿੰਕਨ ਤੋਂ ਲੈ ਕੇ ਮਲਟੀਪਲ ਗੱਡੀਆਂ, ਯੂਜ਼ਡ ਗੱਡੀਆਂ ਵੀ ਖੜੀਆਂ ਨੇ, ਕਿਸੇ ਨੇ ਯੂਜ਼ਡ ਲੈਣੀ ਆ। 416-302-9941। ਥੈਂਕ ਯੂ ਸੋ ਮਚ ਸਰ।
3: ਥੈਂਕ ਯੂ
0: ਮਿਲਟਨ ਫੋਰਡ। ਸੋ ਸੰਤੋਸ਼ ਜੀ,
2: ਜੀ ਅਮਨ ਜੀ,
0: ਤੁਹਾਡਾ ਕੋਈ ਕੁਐਸਚਨ ਹੈ? ਕੋਈ ਕਿਹਾ ਰੱਖ ਲਓ, ਜਿਹੜਾ ਰੱਖਣਾ ਭਾਈ, ਹੁਣ ਤੁਹਾਡੀ ਵਾਰੀ ਲੇਟ ਆਈ ਅੱਜ, ਸੋਰੀ।
2: ਹਾਂਜੀ ਅਮਨ ਜੀ, ਇੱਕ ਕੁਐਸਚਨ ਮੇਰਾ ਹੈਗਾ ਆ ਕਿ ਇੱਕ ਇੱਦਾਂ ਦੀ ਕਿਹੜੀ ਚੀਜ਼ ਆ ਜਿਹਦੇ ਲਈ ਅਸੀਂ ਹਮੇਸ਼ਾ ਕਹਿੰਦੇ ਆ ਕਿ ਸਾਡੇ ਕੋਲ ਬਹੁਤ ਆ ਔਰ ਅਸੀਂ ਕਦੀ ਕੰਪਲੇਨ ਨਹੀਂ ਕੀਤੀ ਨੇ, ਤੇ ਅੱਜ ਕੱਲ ਮੈਂ ਦੇਖਦੀ ਹਾਂ ਸਾਰੇ ਕੰਪਲੇਨ ਹੀ ਕਰੀ ਜਾਂਦੇ ਆ, ਬਟ
0: ਸਾਨੂੰ ਇਹ ਲੱਗਦਾ ਕਿ ਦੂਜਿਆਂ ਕੋਲ ਹੈ ਨਹੀਂ।
2: ਬਿਲਕੁਲ,
0: ਇੱਦਾਂ ਦੀ ਕਿਹੜੀ ਚੀਜ਼ ਆ ਜਿਹੜੀ ਸਾਨੂੰ ਲੱਗਦਾ ਸਾਡੇ ਕੋਲ ਬਹੁਤ ਹੈ, ਭਾਵੇਂ ਸਾਡੇ ਕੋਲ ਹੋਵੇ ਵੀ ਨਾ, ਪਰ ਸਾਨੂੰ ਲੱਗਦਾ ਦੂਜਿਆਂ ਕੋਲ ਹੈ ਨਹੀਂ?
2: ਬਿਲਕੁਲ,
0: ਬਹੁਤ ਵਧੀਆ ਚੀਜ਼ ਆ ਜੇ ਦੱਸ ਸਕਦੇ ਹੋ। ਹਰੇਕ ਬੰਦੇ ਲੱਗਦਾ ਕਿ ਮੇਰੇ ਕੋਲ ਬਹੁਤ ਆ, ਦੂਜਿਆਂ ਕੋਲ ਘੱਟ ਹੈਗਾ, ਤੇ ਮੇਰੇ ਵਾਲਾ ਤਾਂ ਮੁੱਕਦਾ ਨੀ ਪਿਆ। ਕੀ ਚੀਜ਼ ਹੈ? ਅਸੀਂ
2: ਕੰਪਲੇਨ ਨਹੀਂ ਕਰਦੇ, ਕਦੀ ਕੰਪਲੇਨ ਨਹੀਂ ਕਰਦੇ ਉਸ,
0: ਕਦੀ ਕੰਪਲੇਨ ਨਹੀਂ ਕਰਦੇ ਕਿ ਮੇਰੀ ਉਹ ਚੀਜ਼ ਘਟੀ ਹੋਈ ਆ।
2: ਹਾਂਜੀ ਬਿਲਕੁਲ,
0: ਕਦੇ ਕੰਪਲੇਨ ਨਹੀਂ ਕਰਦੇ।
2: ਬਿਲਕੁਲ,
0: ਕੁਝ ਕੁ ਬੰਦੇ ਕਰ ਦਿੰਦੇ ਸੰਤੋਸ਼, ਜਿਵੇਂ ਦਾਰੂ ਦੂਰੂ ਪੀਣ ਵਾਲੇ ਕਰ ਦਿੰਦੇ ਹਨਾ,
2: ਉਹ ਦਾਰੂ ਪੀਣ ਤੋਂ ਬਾਅਦ। 905-600-7333

0: 9956773337 ਸੰਤੋਸ਼ ਕਹਿੰਦੀ ਆ ਵੀ ਕਿਹੜੀ ਐਸੀ ਚੀਜ਼ ਆ ਤੁਹਾਨੂੰ ਸਾਰਾ ਲੱਗਦਾ ਤੁਹਾਡੇ ਸਾਰਿਆਂ ਕੋਲ ਬਹੁਤ ਆ ਦੂਜਿਆਂ ਕੋਲ ਘੱਟ ਆ ਤੇ ਤੁਸੀਂ ਕਦੇ ਕਦੇ ਮੰਨ ਜਾਂਦੇ ਹੋ ਕਿ ਹਾਂ
1: ਕਦੇ ਕਦੇ ਮੰਨਦੇ ਹੋ ਕਹਿੰਦੇ ਖਾਦੀ ਪਿੱਤੀ ਚ ਹੋ ਗਿਆ
0: ਹਾਂਜੀ 9956773337 ਡੈਂਟਿਸਟਰੀ ਐਟ ਰੈਂਬਲਰ ਦੰਦਾਂ ਦਾ ਇਲਾਜ ਓਨਟੈਰੀਓ ਚ ਟੌਪ ਦਾ ਕਰਾਉਣਾ ਚਾਹੁੰਦੇ ਹੋ ਟੌਪ ਦੇ ਡਾਕਟਰ ਡਾਕਟਰ ਜਤਿੰਦਰ ਕੌਰ ਗਰੇਵਾਲ ਹਿਊਮਨ ਬੀਂਗ ਦੇ ਤੌਰ ਦੇ ਉੱਤੇ ਅਤੇ ਡਾਕਟਰ ਦੇ ਤੌਰ ਦੇ ਉੱਤੇ ਮੈਂ ਕਹਿੰਦਾ ਟੌਪ ਆ ਕਲੀਨਿਕ ਦੇਖੋਗੇ ਇਹਨਾਂ ਦਾ ਮਿਲੀਅਨ ਪਲੱਸ ਦਾ ਕਲੀਨਿਕ ਤਿਆਰ ਕੀਤਾ ਇੱਕ ਇੱਕ ਮਸ਼ੀਨ ਤੁਹਾਨੂੰ ਭਰੋਸਾ ਦਵਾਉਂਦੀ ਹੈ ਕਿ ਤੁਹਾਡੇ ਦੰਦਾਂ ਦੀ ਤੁਹਾਡੇ ਮਸੂੜਿਆਂ ਦਾ ਪੂਰਾ ਖਿਆਲ ਰੱਖਿਆ ਜਾਊਗਾ ਕੋਈ ਦੰਦ ਭਰਾਉਣੇ ਨੇ ਕੋਈ ਪ੍ਰੋਬਲਮ ਆ ਕਈ ਵਾਰੀ ਲੋਕ ਡਰਦੇ ਹੁੰਦੇ ਕਿ ਮੈਨੂੰ ਕੋਈ ਪ੍ਰੋਬਲਮ ਨਾ ਆਵੇ ਉਹਦੇ ਵਾਸਤੇ ਗੁੰਜਨ ਹੈਲੋ ਤੁਹਾਡੀ ਐਡ ਬੋਲਦੇ ਪੈਸੇ ਪਿੱਛੇ ਕਾਲ ਆ ਗਈ ਤੁਸੀਂ ਸਵਾਲ ਦਾ ਜਵਾਬ ਦੇਣਾ ਕਿ ਆਪਣਾ ਮੈਸੇਜ ਦੇਣਾ
2: ਸਵਾਲ ਦਾ ਜਵਾਬ
0: ਹਾਂ ਸਵਾਲ ਦਾ ਜਵਾਬ ਕੀ ਹੈ
2: ਤੁਸੀਂ ਸਵਾਲ ਦੱਸੋ
0: ਓਕੇ ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਪਹਿਲਾਂ ਨੰਬਰ ਨੋਟ ਕਰ ਲਓ ਡੈਂਟਿਸਟਰੀ ਐਟ ਰੈਂਬਲਰ ਮੈਨੂੰ ਲੱਗਿਆ ਕਿ ਜਿਹੜਾ ਹੈਗਾ ਗੁੰਜਨ ਇੱਕ ਮੈਸੇਜ ਦਊ 9054582111 ਕੈਨੇਡੀ ਐਂਡ ਸਟੀਲ ਅਤੇ ਨਜ਼ਾਰਾ ਵਾਲਾ ਪਲਾਜ਼ਾ ਜਿੱਥੇ ਤਵਾ ਖਿੱਚਣ ਵਾਲੇ ਨੇ 9054582111 ਗੁੰਜਨ ਇੱਕ ਐਸੀ ਚੀਜ਼ ਆ ਜਿਹੜੀ ਆਪਾਂ ਨੂੰ ਲੱਗਦੀ ਹੈ ਸਾਡੇ ਕੋਲ ਬਹੁਤ ਆ ਦੂਸਰਿਆਂ ਕੋਲ ਘੱਟ ਆ ਵੀ ਕਦੇ ਖਾਧੀ ਪੀਤੀ 'ਚ ਬੰਦਾ ਐਕਸੈਪਟ ਕਰ ਲੈਂਦਾ ਕਿ ਮੇਰੇ ਕੋਲ ਹੈ ਨਹੀਂ ਸੀ ਹਾਂਜੀ ਕੀ ਹੈ ਪੈਸਾ ਹਰੇਕ ਲੱਗਦਾ ਸਾਡੇ ਕੋਲ ਬਹੁਤ ਆ ਗੁੰਜਨ ਤੁਹਾਡੇ ਕੋਲ ਕਿੰਨਾ ਹਾਂਜੀ ਓਕੇ ਤੇ ਗੁੰਜਨ ਕੋਈ ਮੈਸੇਜ ਆਪਣਾ ਐਂਡ ਦੇਣਾ ਚਾਹੁੰਦੇ ਹੋ
2: ਹਾਂਜੀ ਅਸੀਂ ਡੈਂਟਲ ਕਲੀਨਿਕ ਬਾਰੇ ਹੀ ਦੱਸਣਾ ਚਾਹੂੰਗੀ ਮੈਂ
0: ਹਾਂਜੀ
2: ਸਾਰਿਆਂ ਦਾ ਰਿਨਿਊਅਲ ਹੋ ਜਾਣਾ ਚਾਹੀਦਾ ਸੀ ਸੀਡੀਸੀਪੀ ਦਾ ਕਿਉਂਕਿ ਰਿਨਿਊਅਲ ਡੇਟ ਸੀਗੀ ਆਪਣੀ June 1st ਤੇ ਜਿਹੜੇ ਲੋਕਾਂ ਕੋਲ ਕੈਨੇਡੀਅਨ ਡੈਂਟਲ ਕੇਅਰ ਪਲਾਨ ਹੈਗਾ ਤੇ ਉਹਨਾਂ ਨੇ ਰਿਨਿਊ ਨਹੀਂ ਕੀਤਾ ਤਾਂ ਉਹਨਾਂ ਨੂੰ ਦੁਬਾਰਾ ਐਪਲੀਕੇਸ਼ਨ ਕਰਨੀਆਂ ਪੈਣਗੀਆਂ ਉਹਦੀਆਂ ਤੇ ਅਸੀਂ ਹੈਲਪ ਕਰ ਸਕਦੇ ਹਾਂ ਉਹਦੇ ਵਿੱਚ ਜੇ ਕਿਸੇ ਨੂੰ ਵੀ ਲੋੜ ਹੈ ਸੀਡੀਸੀਪੀ ਰੀਅਪਲਾਈ ਕਰਨ ਦੀ ਉਹ ਪਲਾਨ ਹਰ ਸਾਲ ਰਿਨਿਊ ਹੋਣ ਵਾਲਾ ਪਲਾਨ ਹੈ ਤਾਂ ਮੈਂ ਇਹੀ ਸਾਰਿਆਂ ਨੂੰ ਦੱਸਣਾ ਚਾਹੂੰਗੀ ਜਿਹੜੇ ਵੀ ਸੁਣ ਰਹੇ ਨੇ ਵੀ ਉਹ ਸਾਨੂੰ ਕਾਲ ਕਰ ਸਕਦੇ ਨੇ ਕਲੀਨਿਕ ਨੂੰ ਤੇ ਅਸੀਂ ਅਪਲਾਈ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਤਾਂ ਕਿ ਉਹਨਾਂ ਦੇ ਡੈਂਟਲ ਬੈਨੀਫਿਟਸ ਚੱਲਦੇ ਰਹਿਣ ਅਗਲੇ ਸਾਲ ਦੇ ਲਈ ਵੀ ਫੋਰ ਰੈਗੂਲਰ ਡੈਂਟਲ ਕਲੀਨਿਕ
0: ਇੱਕਦਮ ਜਾਣਾ ਪੈ ਜਾਵੇ ਦੰਦਾਂ ਲਈ ਤੇ ਪਤਾ ਨਾ ਹੋਵੇ ਉਧਰੋਂ ਪਤਾ ਲੱਗੇ ਕਿ ਸੀਡੀਸੀਪੀ ਹੈ ਨੀਗਾ ਤੁਸੀਂ ਅੱਜੇ ਕਾਲ ਕਰੋ ਇਹ ਮਦਦ ਕਰਦੇ ਨੇ ਫਾਰਮ ਦੱਸ ਦਿੰਦੇ ਕਿਵੇਂ ਭਰਨੇ ਰਿਨਿਊ ਕਰਾਓ ਆਪਣੇ ਦੰਦਾਂ ਦਾ ਚੈੱਕਅਪ ਕਰਾਓ ਤੇ ਬੱਚਿਆਂ ਦੇ ਚੈੱਕਅਪ ਬਿਲਕੁਲ ਫ੍ਰੀ ਨੇ ਬਜ਼ੁਰਗਾਂ ਦੇ ਉਹ ਹੈ ਟੈਂਡਰ ਕਵਰ ਨੇ 9054582111 ਗੁੰਜਨ ਵਰਗੇ ਅਤੇ ਬਾਕੀ ਬਹੁਤ ਜ਼ਿਆਦਾ ਲੋਕ ਡੀਸੈਂਟ ਲੋਕ ਜਿਹੜੀ ਟੀਮ 'ਚ ਨੇ ਹੈੱਡ ਡੀਸੈਂਟ ਅਤੇ ਥੱਲੇ ਵਾਲੇ ਵੀ ਸਾਰੇ ਲੋਕ ਡੀਸੈਂਟ ਨੇ ਸੋ ਮੁਖੀ ਵੀ ਡੀਸੈਂਟ ਹੈ 9054582111 ਡੈਂਟਿਸਟਰੀ ਐਟ ਰੈਂਬਲਰ ਡਾਕਟਰ ਜਤਿੰਦਰ ਕੌਰ ਗਰੇਵਾਲ ਗੁੰਜਨ ਸੁਣਦੇ ਰਹੇ ਸਵਾਲ ਦਾ ਜਵਾਬ ਕੀ ਹੈ ਥੈਂਕ ਯੂ ਅਤੇ ਨੈਕਸਟ ਕੁਲਵਿੰਦਰ ਕੀ ਕਹਿਣਾ ਚਾਹੁੰਦੇ ਹੋ ਕੁਲਵਿੰਦਰ ਸਤਿ ਸ਼੍ਰੀ ਅਕਾਲ ਜੀ
3: ਇਮਾਨਦਾਰੀ
0: ਜਿਹੜੇ ਅੱਜ ਦੇ ਪਹਿਲੇ 5 ਜਾਂ 7 ਕਾਲ ਹੋਣਗੇ 10 ਕਾਲ ਹੋਣਗੇ ਤੁਹਾਡਾ ਬਿਲਕੁਲ ਤੇ ਬਿਲਕੁਲ ਫ੍ਰੀ ਆ ਡਾਕਟਰ ਕਲੀਨਿੰਗ ਫ੍ਰੀ ਆ ਕਿਵੇਂ ਫਿਲਟਰ ਫ੍ਰੀ ਆ ਡਾਕਟਰ ਕਲੀਨਿੰਗ ਦਾ ਕਹਿ ਦਿਓ ਭਾਈ ਮਗਰ ਪੈ ਜਾਓਗੇ ਉਹਦੇ ਡਾਕਟਰ ਕਲੀਨਿੰਗ ਦੇ ਫਿਲਟਰ ਬਿਲਕੁਲ ਫ੍ਰੀ ਨੇ ਤੁਹਾਡੇ ਚਾਹੇ 10 ਦੇ ਹੋਣ ਚਾਹੇ 20 ਦੇ ਚਾਹੇ 50 ਦੇ $150 ਤੁਹਾਡੇ ਪੂਰੇ ਘਰ ਦੀ 3000 ਸਕੁਅਰ ਫੁੱਟ ਤੱਕ ਡਾਕਟਰ ਕਲੀਨਿੰਗ ਹੋਊ 4167921521 4167921521 ਦੇ ਉੱਤੇ ਤੁਸੀਂ ਕਾਲ ਕਰਨੀ ਆ ਕੋਮਲ ਦਾ ਨੰਬਰ ਸਾਰੇ ਮੰਗਦੇ ਰਹਿੰਦੇ ਆ 9052397711 ਆਲ ਲਿੰਕ ਟਰੈਵਲ ਦੀ ਕੋਮਲ 9052397711 ਆਲ ਲਿੰਕ ਟਰੈਵਲ ਤੋਂ ਕੋਮਲ ਜੀ ਨੂੰ ਕਾਲ ਕਰੋ ਦੁਨੀਆ 'ਚ ਕਿਤੇ ਵੀ ਜਾਣਾ ਸਪੈਸ਼ਲੀ ਇੰਡੀਆ ਜਾਣਾ 9052397711 ਤੇ ਕਾਲ ਕਰੋਗੇ 437 ਨੰਬਰ ਹਾਂਜੀ ਕੀ ਆਨਸਰ ਆ ਤੁਹਾਡਾ ਹੈਲੋ
4: ਹੈਲੋ
0: ਹਾਂਜੀ
4: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
4: ਬਾਜੀ ਆਨਸਰ ਹੈਗਾ ਟੈਨਸ਼ਨ
0: ਟੈਨਸ਼ਨ ਸਾਰਿਆਂ ਲੱਗਦਾ ਮੇਰੇ ਕੋਲ ਬਹੁਤ ਆ ਲੋਕਾਂ ਕੋਲ ਘੱਟ ਆ ਕਿਆ ਬਾਤ ਆ ਅਮਰਜੀਤ ਜੀ ਅਮਰਜੀਤ ਕੀ ਕਹੋਗੇ
5: ਹਾਂਜੀ ਬਾਜੀ ਦਿਮਾਗ
0: ਸਾਨੂੰ ਲੱਗਦਾ ਸਾਡੇ ਕੋਲ ਬਹੁਤ ਆ ਲੋਕਾਂ ਕੋਲ ਹੈ ਨਹੀਂ
5: ਹਾਂਜੀ ਹਾਂਜੀ
0: ਵੈਰੀ ਗੁੱਡ ਤੇ ਰਾਧਾ ਜੀ ਤੁਸੀਂ ਕੀ ਕਹੋਗੇ ਰਾਧਾ
6: ਜੀ ਮੈਨੂੰ ਤਾਂ ਅਕਲ ਇੰਨੀ ਆ ਨਾ ਕਿਸੇ ਕੋਲ ਹੈ ਹੀ ਨਹੀਂ
0: ਤੁਹਾਨੂੰ ਤਾਂ ਅਕਲ ਹੈ ਤੇ ਠੀਕ ਹੈ ਸੋਰੀ ਮੈਂ ਲਾਈਨ ਡਿਸਕਨੈਕਟ ਹੋ ਗਏ ਸਾਰੇ ਹੀ ਕੱਟ ਗਏ 9056773337 ਸਵਾਲ ਸੀ ਕਿ ਸਾਰਿਆਂ ਨੂੰ ਲੱਗਦਾ ਕਿ ਮੇਰੇ ਕੋਲ ਬਹੁਤ ਹੈ ਦੂਜਿਆਂ ਕੋਲ ਘੱਟ ਆ ਤੇ ਜਦੋਂ ਖਾਧੀ ਪੀਤੀ ਹੋਵੇ ਫਿਰ ਉਹ ਮੰਨ ਲੈਂਦਾ ਕਿ ਮੇਰੇ ਕੋਲ ਵੀ ਘੱਟੇ ਆ 9056773337 ਟ੍ਰਿਪਲੇ ਲੈਂਡਸਕੇਪਿੰਗ ਝੋਟੀ ਦਾ ਨਾਮ ਝੋਟੀ ਦਾ ਕੰਮ ਲੈਂਡਸਕੇਪਿੰਗ ਜਿੱਥੇ ਪਲਾਜ਼ੇ ਕਰਦੇ ਪੈਂਦੇ ਵੱਡੇ ਪਲਾਜ਼ੇ ਜਿਹੜੇ ਵੱਡੇ ਪਲਾਜ਼ੇ ਨੇ, ਸਟ੍ਰੈਪ ਪਲਾਜ਼ੇ ਨੇ, ਉੱਥੇ ਤੁਹਾਡੇ ਘਰਾਂ ਦੇ ਇੰਟਰਲੋਕਿੰਗ ਤੋਂ ਲੈ ਕੇ ਤੁਸੀਂ ਕੋਈ ਵੀ ਲੈਂਡਸਕੇਪਿੰਗ ਦਾ ਕੰਮ ਕਰਾਉਣਾ, 647-784-1213 ਟਰੂ ਨੌਰਥ। ਟਰੂ ਨੌਰਥ ਨੂੰ ਅਸੀਂ ਬੜਾ ਪ੍ਰਮੋਟ ਕਰ ਰਹੇ ਹਾਂ ਦੱਬ ਕੇ। ਤੁਸੀਂ ਕੋਈ ਵੀ ਕੰਕਰੀਟ ਦਾ ਕੰਮ ਕਰ ਰਿਹਾ, ਕੰਟਰੈਕਟਰ ਹੈ ਕੋਈ, ਕੋਈ ਵੀ ਜਿਹੜਾ ਇਸ ਸਮੇਂ ਐਸ਼ਫੋਲਟ ਦਾ ਕੰਮ ਕਰਦਾ, ਤੁਸੀਂ ਆਪਣਾ ਡੰਪ ਕਰਨਾ, ਜਿਹੜਾ ਡੰਪਿੰਗ ਕਰਨੀ ਹੈ ਜਿਹੜੀ ਤੁਹਾਡੀ ਗਾਰਬੇਜ ਹੁੰਦੀ ਹੈ, ਉਹ ਤੁਸੀਂ ਕਰ ਸਕਦੇ ਹੋ। ਨਾਲ ਨਾਲ ਤੁਸੀਂ ਜਿਹੜੀ ਰੋੜੇ ਰੂੜੇ ਬਜਰੀਆਂ ਬੁਜਰੀਆਂ ਇੱਟਾਂ ਉੱਟਾਂ ਹੁੰਦੀਆਂ ਨੇ, ਅਤੇ ਉਹ 5 ਮਿੰਟਾਂ 'ਚ ਵਿਹਲੇ ਕਰ ਦੇਣਗੇ ਤੁਹਾਨੂੰ। ਇਹਨਾਂ ਦਾ ਯਾਰਡ ਹੈ ਕੈਨੇਡੀ ਐਂਡ ਡੈਰੀ 'ਤੇ। ਨਾਲ ਨਾਲ ਗ੍ਰੈਵਲ ਪਾਉਣੀ ਹੈ ਕਿਸੇ ਨੇ, ਗ੍ਰੈਵਲ ਪਾਉਣ ਲਈ ਤੁਸੀਂ ਸਿੱਧਾ ਕਾਲ ਕਰੋ ਕੰਪਨੀ ਨੂੰ 416-803 ਅਤੇ 0623-416-803-0623 ਦੇ ਉੱਤੇ ਤੁਸੀਂ ਕਾਲ ਕਰਨੀ, 416-803-0623 ਦੇ ਉੱਤੇ ਕਾਲ ਕਰੋ। ਔਰ ਡਰਾਈਵਰ ਦਿਹਾੜਨੇ ਵਾਲਾ ਮਸ਼ੀਨਰੀ ਰੈਂਟ ਕਰਨੀ ਹੈ, ਰੈਂਟ 'ਤੇ ਵੀ ਲੈ ਸਕਦੇ ਹੋ ਮਸ਼ੀਨਰੀ ਵਾਸਤੇ, 416-803-0623। ਜਿਹਨਾਂ ਕੋਲ ਏਜ਼ਡ ਲਾਈਸੈਂਸ ਹੈਗਾ, 8,000 to 12,000 ਤੱਕ ਦੀ ਇਨਕਮ ਬਣਾਉਣੀ ਚਾਹੁੰਦੇ ਨੇ ਏਜ਼ਡ ਲਾਈਸੈਂਸ ਦੇ ਨਾਲ, ਤੁਸੀਂ ਕਾਲ ਕਰਨੀ ਹੈ। 2 ਸਾਲ ਦਾ ਐਕਸਪੀਰੀਅੰਸ, ਕਲੀਨ ਰੈਕਡ, ਅਮੈਰੀਕਾ ਦਾ ਵੀਜ਼ਾ ਚਾਹੀਦਾ। 647-831-4930 ਦੇ ਉੱਤੇ ਕਾਲ ਕਰਨੀ ਹੈ। ਹਾਈਲੈਂਡ ਆਟੋ ਰਿਪੇਅਰ ਸੈਂਟਰ, ਯਾਰਾਂ ਦੇ ਯਾਰ ਗੈਰੀ ਗਰੇਵਾਲ। ਕਿਸੇ ਨੇ ਵੀ ਸੇਫਟੀ ਕਰਾਉਣੀ ਆਪਣੀ ਗੱਡੀਆਂ ਦੀ, ਊਬਰ ਸਕਿੱਪ 'ਤੇ ਹੋ ਜਾਂ ਤੁਸੀਂ ਕੋਈ ਵੀ ਰਿਪੇਅਰ ਵੱਡੀ ਜਾਂ ਛੋਟੀ, 38 ਆਟੋਮੈਟਿਕ ਡਰਾਈਵ ਦੇ ਉੱਤੇ ਅਪੋਇੰਟਮੈਂਟ ਬਣਾ ਕੇ ਜਾਓ ਗੈਰੀ ਗਰੇਵਾਲ ਕੋਲ, 905-400-63-63-63। ਅਤੇ ਰਾਧਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ, ਤੁਹਾਡੀ ਕਾਲ ਕੱਟੀ ਗਈ ਇਸ ਸਮੇਂ ਤੋਂ। ਹਾਂਜੀ ਬੋਲੋ।
1: ਹਾਂਜੀ ਸੋਰੀ, ਮੈਂ ਸੋਚ ਰਹੀ ਹਾਂ ਅਕਲ ਮੈਨੂੰ ਬਹੁਤ ਆ,
0: ਤੁਹਾਨੂੰ ਬਹੁਤ ਆ,
1: ਮੈਨੂੰ ਲੱਗਦਾ
0: ਸ਼ੋਰ ਆ।
1: ਹਾਂਜੀ ਅਕਲ ਬਹੁਤ ਆ ਮੈਨੂੰ।
0: ਸੰਤੋਸ਼ ਜੀ, ਤੁਹਾਨੂੰ ਲੱਗਦਾ
1: ਮੈਂ ਜੋ ਕਰਦੀ ਹਾਂ ਸਹੀ ਆ, ਲਾਈਕ ਮੈਨੂੰ ਬਹੁਤ ਮੈਨਰਸ ਦੇ ਆ, ਮੈਨੂੰ ਅਕਲ ਆ, ਲਾਈਕ ਮੈਂ ਇਦਾਂ ਸੋਚ ਲੈਂਦੀ ਹਾਂ ਸਮਟਾਈਮ।
0: ਚਲੋ ਠੀਕ ਹੈ, ਅਤੇ ਤੁਸੀਂ ਮਨਮੋਹਨ ਸਿੰਘ ਨੂੰ ਕਾਲ ਕਰਨੀ ਆ, ਕਮਰਸ਼ੀਅਲ ਜਾਂ ਆਟੋ ਇੰਸ਼ੋਰੈਂਸ ਜਾਂ ਘਰ ਦੀ ਇੰਸ਼ੋਰੈਂਸ ਘਟਾਉਣੀ ਹੈ, ਬਾਕੀ ਘੱਟ ਜੂਗੀ। ਇਮਾਨਦਾਰ ਬੰਦਾ 416-990-3200, 416-990-3200, 416-990-3200 ਦੇ ਉੱਤੇ ਤੁਸੀਂ ਕਾਲ ਕਰਨੀ ਆ। ਔਰ ਤੁਸੀਂ ਸਾਡੇ ਸ਼ੋਅ ਦੇ ਨਾਲ ਜੁੜਨਾ, ਆਪਣੇ ਬਿਜ਼ਨਸ ਨੂੰ ਸਟਾਰ ਬਣਾਉਣਾ, ਤਾਂ ਸਾਡਾ ਨੰਬਰ ਹੈ 416-518-3200, 416-518-3200। ਬੋਲਟਨ ਸਪਰਿੰਗ ਸ਼ੋਪ ਹੈ, ਪਟੇ ਕਮਾਣੀਆਂ ਦੀ ਦੁਕਾਨ ਹੈ, ਜਿੰਨੇ ਵੀ ਵਰਕਸ਼ਾਪ ਆ ਬਹੁਤ ਵੱਡੀ, ਓਨਟੈਰੀਓ ਦੇ ਫਾਇਰ ਬ੍ਰਿਗੇਡ ਦੇ ਜਿੰਨੇ ਟਰੱਕ ਨੇ, ਜਿਵੇਂ ਇਹਨਾਂ ਕੋਲ ਬਹੁਤ ਆਉਂਦੇ ਨੇ, ਅਤੇ ਫਾਇਰ ਬ੍ਰਿਗੇਡ ਦਾ ਕੰਮ ਟੌਪ ਦਾ ਕਰਨਾ ਪੈਂਦਾ, ਤਾਂ ਪਾਣੀ ਹੁੰਦਾ, ਝੋਲ ਬਹੁਤ ਮਾਰਦਾ ਉਹ। ਇੱਦਾਂ ਹੀ ਤੁਹਾਡੇ ਟਰੱਕਾਂ ਦੀ, ਟ੍ਰੇਲਰਾਂ ਦੀ ਬੁਸ਼ਿੰਗ ਲੀਫ ਸਪਰਿੰਗ, ਪਟੇ ਕਮਾਣੀਆਂ ਦਾ ਕੰਮ ਟੌਪ ਦਾ ਕਰਦੇ ਆ। 905-857-8222 ਬੋਲਟਨ ਸਪਰਿੰਗ ਸ਼ੋਪ। ਔਰ ABS ਆਟੋਕਲੇਜ਼ਨ, ਗੱਡੀਆਂ ਦੇ ਡੈਂਟਿੰਗ ਪੇਂਟਿੰਗ, ਟਰੱਕ ਦੀ ਸੇਫਟੀ ਕਰਾਉਣੀ ਆ ਜਾਂ ਚੈਸੀ ਦਾ ਕੋਈ ਵੀ ਕੰਮ ਕਰਾਉਣਾ, ਕੈਂਬਰੇਜ ਦੇ ਵਿੱਚ ਟੌਪ ਦਾ ਨਾਮ ਹੈ ABS ਆਟੋਕਲੇਜ਼ਨ। ਅਤੇ 416-520-1946, 416-520-1946। ਅਤੇ ਅਸ਼ੋਕ ਸੈਣੀ CPA CGA ਨੇ, ਆਪਣੇ ਅਕਾਊਂਟੈਂਟ ਤੋਂ ਖੁਸ਼ ਨਹੀਂ ਜਾਂ ਟੈਕਸ ਦੇ ਵਿੱਚ ਸਰਵਿਸਿਜ਼ ਸਹੀ ਨਹੀਂ ਮਿਲ ਰਹੀਆਂ, ਅਸ਼ੋਕ ਸੈਣੀ ਨੂੰ ਇੱਕ ਵਾਰ ਵਿਜ਼ਿਟ ਕਰਨ ਵਾਲੇ ਲੋਕ ਕਹਿੰਦੇ ਨੇ, ਅਮਨ ਜੀ ਤੁਸੀਂ ਸਹੀ ਬੰਦੇ ਦਾ ਨੰਬਰ ਦਿੱਤਾ, 905-458-1399। ਰਿਅਲਟੀ ਪੇਂਟਿੰਗ ਗਰੁੱਪ ਵਾਲੇ ਨੇ, ਤੁਸੀਂ ਪੇਂਟ ਕਰਾਉਣਾ ਘਰ ਦੇ ਵਿੱਚ, ਤੁਸੀਂ ਵਾਸ਼ਰੂਮ ਅਪਗ੍ਰੇਡ ਕਰਾਉਣੇ ਆ, ਸੁਖਮਨ ਨੂੰ ਬੁਲਾਉਣ ਤੋਂ ਬਾਅਦ ਤੁਹਾਨੂੰ ਪਤਾ ਲੱਗੂ ਪ੍ਰੋਫੈਸ਼ਨਲਿਜ਼ਮ ਕਿਹਨੂੰ ਕਹਿੰਦੇ ਨੇ। ਲੋਕ ਘਰ ਪੇਂਟ ਕਰਾਉਂਦੇ ਆ ਛੇਤੀ ਵੇਚਣ ਵਾਸਤੇ ਇਹਨਾਂ ਤੋਂ, 416-816-8401, 416-816-8401। ਜਿਨ੍ਹਾਂ ਨੇ ਫਲੋਰ ਚੇਂਜ ਕਰਨੇ ਆਪਣੇ ਘਰਾਂ ਦੇ ਫਲੋਰ, ਤੁਸੀਂ ਸੁਖਦੇਵ ਗਿੱਲ ਉਹਨਾਂ ਨੂੰ ਕਾਲ ਕਰਨਾ, ਜਿਹੜਾ ਫਲੋਰ ਚੇਂਜ ਕਰ ਦਿੰਦੇ ਘਰਾਂ ਦੇ, ਜਿੱਥੇ ਪੌੜੀਆਂ ਨੂੰ ਵਾਰਨਿਸ਼ ਕਰ ਦਿੰਦੇ ਨੇ, ਟਾਈਲਾਂ ਚੱਕ ਕੇ ਨਵੀਆਂ ਪਾ ਦਿੰਦੇ ਨੇ ਤੁਹਾਡੀਆਂ ਕੱਢ ਕੇ ਪੁਰਾਣੀਆਂ, ਅਤੇ ਤੁਹਾਡੇ ਘਰ ਨੂੰ ਨਵਾਂ ਨਕੋਰ, ਇੰਟਾਇਰ ਰੈਨੋਵੇਸ਼ਨ ਵਾਸਤੇ ਫੈਂਸ ਬਣਾਉਣੀ ਆ, ਡੈੱਕ ਬਣਾਉਣਾ, ਤੁਸੀਂ ਕਾਲ ਕਰਨੀ ਆ 647-527-5057, 647-527-5057 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਔਰ RSG ਕਸਟਮ ਸੋਫਾ, ਮੈਂ ਤਾਂ ਕਸਟਮ ਸੋਫੇ ਬਣਾ ਰਿਹਾ, ਨਾਲ 3 ਸੋਫੇ ਪੁਰਾਣਿਆਂ ਨੂੰ ਜਮਾਂ ਹੀ ਨਵਾਂ ਰੂਪ ਦੇ ਰਿਹਾ, ਰੀ ਅਪਹੋਸਟਰੀ ਕਰਾ ਰਿਹਾ ਉਹਨਾਂ ਦੀ, ਤੁਸੀਂ ਕਾਲ ਕਰਨੀ ਆ ਬਾਈ ਜੀ ਨੂੰ, 647-705-1317, 647-705-1317। ਲੱਕੜ ਦਾ ਕੋਈ ਵੀ ਕੰਮ ਕਰਾਉਣਾ, ਕਿਚਨ ਕੈਬਨਿਟ ਦਾ, ਐਟਲਸ ਕਿਚਨ ਜਾਂ ਕੋਈ ਵੀ ਵੁੱਡਵਰਕ ਕਿਸੇ ਸਟੋਰ 'ਚ ਕਰਾਉਣਾ, 742-778-7800, 742-778-7800। ਫੇਥ ਫਲੋਰਿੰਗ ਵਾਲੇ ਕਹਿੰਦੇ ਨੇ ਫੈਂਸ ਲਾਉਣੀ ਆ ਜਿਨ੍ਹਾਂ ਨੇ ਘਰਾਂ ਦੇ ਵਿੱਚ, ਡੈੱਕ ਬਣਾਉਣਾ ਜਾਂ ਸਾਈਡ ਐਂਟਰੈਂਸ ਬੇਸਮੈਂਟ ਦੀ ਕਢਾਉਣੀ ਆ, ਜਾਂ ਕੋਈ ਵੀ ਕੰਮ ਬੇਸਮੈਂਟ ਦਾ, ਫੇਥ ਫਲੋਰਿੰਗ ਤੁਹਾਡੇ ਗਰਾਜ ਨੂੰ ਪੂਰਾ ਫਿਨਿਸ਼ ਕਰ ਦੇਣਗੇ। 437-223-1094, 437-223-1094। ਕੱਲ੍ਹ ਸਾਡਾ ਲਾਈਵ ਔਨ ਲੋਕੇਸ਼ਨ ਆ, ਜਿਹੜਾ ਅਸੀਂ ਕਰਾਂਗੇ ਪਰਮ।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054 905-450-0054।
4: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
7: ਨੋਬਲ ਫ੍ਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌੜਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਸਬਜ਼ੀ ਤੇ ਦੁੱਧ, ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 Sandalwood Parkway East, 2 Location, 20 Gillingham Drive in Brampton, ਫੋਨ 2898010566 ਨੋਬਲ ਫ੍ਰੈਸ਼ ਫੂਡ।
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ ਏਜ਼ਲ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5757। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340-647-765-2340।
1: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਲਓ ਜੀ, ਜੁੜੇ ਤੁਸੀਂ ਗੁਮਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਤੇ ਗੱਲਬਾਤ ਕਰਾਂਗੇ। ਅੱਜ ਦਿਨ ਹੋ ਗਿਆ ਜੀ ਸ਼ੁੱਕਰਵਾਰ ਦਾ, ਤੁਹਾਡਾ ਦਿਨ ਬੜਾ ਹੀ ਵਧੀਆ ਹੋਵੇ ਅੱਜ ਸ਼ੁੱਕਰਵਾਰ ਦਾ। ਤੇ ਜੂਨ ਮਹੀਨੇ ਦੇ ਅੱਜ ਹੋ ਗਏ ਜੀ 12 ਤਰੀਕ ਤੇ ਸਾਲ ਚੱਲ ਰਿਹਾ 2026 ਦਾ। ਜੇ ਦੇਸੀ ਮਹੀਨੇ ਜੇਠ ਦੀ ਗੱਲ ਕਰੀਏ ਤਾਂ ਅੱਜ ਕਿੰਨੀ ਤਰੀਕ ਹੋ ਗਈ ਜੀ, ਅੱਜ ਹੋ ਗਈ 29 ਤਰੀਕ, 29 ਜੇਠ ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:06 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਹੋਵੇਗੀ। ਤੇ ਜਦੋਂ ਤੁਸੀਂ ਗੱਲਬਾਤ ਕਰਨੀ ਹੈ ਤਾਂ ਫਿਰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰੋਗੇ ਤਾਂ ਨੰਬਰ ਹੋਣਗੇ ਜੀ 647-874-1313, 6478-74-1313 ਤੇ ਤੁਸੀਂ ਗੱਲਬਾਤ ਸਟੂਡੀਓ ਦੇ ਵਿੱਚ ਕਰੋਗੇ ਜੀ।

ਲਓ ਜੀ, ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ, ਬਾਹਰ ਹਵਾ ਬੜੀ ਤੇਜ਼ ਚੱਲ ਰਹੀ ਹੈ ਇਸ ਸਮੇਂ। ਟੈਂਪਰੇਚਰ ਤਾਂ 24 ਡਿਗਰੀ ਸੈਲਸੀਅਸ ਹੈ, ਪਰ ਨਾਲ ਦੀ ਨਾਲ ਬੱਦਲ ਵੀ ਬਣੇ ਹੋਏ ਆ, ਬੱਦਲਵਾਈ ਪੂਰੀ ਹੈ ਅਤੇ ਹਵਾ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਹਾਈ ਟੈਂਪਰੇਚਰ ਕਿੰਨਾ ਹੋਣਾ, 25 ਡਿਗਰੀ ਸੈਲਸੀਅਸ ਤੱਕ ਹਾਈ ਹੋਣਾ ਹੈ ਜੀ। ਲੋ ਜਾਣਾ ਹੈ 18 ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਪਰ ਹੁਣੇ ਨਾ ਬੱਦਲ ਬੜਾ ਦਿਖਿਆ ਸੀ ਕਾਲਾ ਕਾਲਾ, ਕਿ ਮੀਂਹ ਇਕਦਮ ਪੈਣ ਲੱਗ ਜਾਣਾ, ਪਰ ਮੀਂਹ ਆਈ ਥਿੰਕ ਨਹੀਂ ਪੈਣਾ, ਬਸ ਹਵਾ ਚੱਲਣੀ ਹੈ। ਪਰ 2 ਵਜੇ ਤੋਂ ਬਾਅਦ ਕਹਿੰਦੇ ਧੁੱਪ ਐਨ ਵਧੀਆ ਚਮਕਣੀ ਹੈ। ਸੋ ਦੇਖ ਲਓ, ਵੈਦਰ ਦਾ ਪ੍ਰਡਿਕਟ ਨਹੀਂ ਤੁਸੀਂ ਕਰ ਸਕਦੇ ਵੀ ਕਿਵੇਂ ਕਦੋਂ ਕਦੋਂ ਚੇਂਜ ਹੋ ਜੇ ਹੈ। ਸੋ ਹੁਣ ਬੱਦਲ ਬਣੇ ਹੋਏ ਆ, ਹਵਾ ਬੜੀ ਤੇਜ਼ ਚੱਲ ਰਹੀ ਹੈ, ਅਤੇ ਉਸ ਤੋਂ ਬਾਅਦ ਹੁਣ 2 ਵਜੇ ਫਿਰ ਐਨ ਧੁੱਪ ਪੂਰੀ ਕੜਾਕੇਦਾਰ ਨਿਕਲਣੀ ਹੈ। 9:01 'ਤੇ ਅੱਜ ਸਨਸੈੱਟ ਹੋਣਾ ਜੀ, ਅਤੇ ਰਾਤ ਦਾ ਟੈਂਪਰੇਚਰ ਵੀ 20, 19, 18, 17, 16 ਅਤੇ ਕੱਲ੍ਹ 5 ਵਜੇ ਸਵੇਰੇ 16 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। ਅਤੇ ਸਨਰਾਈਜ਼ ਸਵੇਰੇ 9:00 ਹੋਣਾ ਜੀ, 5:37 'ਤੇ, ਅਤੇ ਕੱਲ੍ਹ ਨੂੰ ਵੀ ਪੂਰੀ ਧੁੱਪ ਚਮਕਣੀ ਹੈ। ਸੋ ਬਿਲਕੁਲ ਜੀ, ਅੱਜ ਫਰਾਈਡੇ ਦਾ ਦਿਨ ਹੋ ਗਿਆ, ਕੱਲ੍ਹ ਨੂੰ ਫਿਰ ਸੈਟਰਡੇ ਹੈ, ਸੈਟਰਡੇ ਉਸ ਤੋਂ ਬਾਅਦ ਫਿਰ ਸੰਡੇ ਵੀਕਐਂਡ। ਅਤੇ ਮੌਸਮ ਕਹਿੰਦੇ ਵਧੀਆ ਹੋਵੇ ਤਾਂ ਹੀ ਜ਼ਿਆਦਾ ਵਧੀਆ ਲੱਗਦਾ ਹੈ ਨਾ, ਕਿਉਂਕਿ ਘੁੰਮਣਾ ਫਿਰਨਾ, ਖਾਣਾ ਪੀਣਾ ਅਤੇ ਬਾਕੀ ਕੰਮ ਕਾਜ ਵੀ ਬੜੇ ਹੁੰਦੇ ਆ। ਸੋ ਬਿਲਕੁਲ ਜੀ, ਤੁਹਾਡਾ ਵੀਕਐਂਡ ਵੀ ਵਧੀਆ ਹੋਵੇ। ਸੋ ਤੁਸੀਂ ਜੁੜੇ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਮੈਂ ਨਾ ਟਿਊਨ ਲਾਈ ਆ, ਅਤੇ ਪਹਿਚਾਣ ਦਿਓ ਕਿ ਇਹ ਕਿਹੜਾ ਗੀਤ ਹੋ ਸਕਦਾ। ਅਤੇ ਇੱਕ ਅੱਜ ਮੀਂਹ ਵਾਲਾ ਗੀਤ ਵੀ ਮੈਂ ਰੈਡੀ ਰੱਖਿਆ ਹੋਇਆ, ਉਹ ਵੀ ਤੁਹਾਡੇ ਲਈ ਲਾਉਣਾ, ਕਿਉਂਕਿ ਇਕਦਮ ਨਾ ਜਦੋਂ ਮੈਨੂੰ ਬੱਦਲ ਦਿਖੇ ਮੈਂ ਕਿਹਾ ਚਲੋ ਆਹ ਗੀਤ ਲਾਵਾਂਗੇ, ਪਰ ਹੁਣ ਬੱਦਲ ਕਿਤੇ ਇੰਨੇ ਨਜ਼ਰ ਨਹੀਂ ਆ ਰਹੇ, ਫਿਰ ਉਹ ਥੋੜ੍ਹੀ ਦੇਰ ਤੱਕ ਲਾਵਾਂਗੇ, ਕੀ ਪਤਾ ਥੋੜ੍ਹੀ ਦੇਰ ਤੱਕ ਬੱਦਲ ਹੀ ਆ ਜਾਣਾ ਹੈ। ਸੋ ਇਹ ਟਿਊਨ ਪਹਿਚਾਣ ਦਿਓ ਕਿਹੜਾ ਗੀਤ ਹੈ, ਇਹ ਦੱਸਿਓ ਤਾਂ ਜ਼ਰਾ।

0: ਬਿਲਕੁਲ ਜੀ, ਦੇਖਦੇ ਹਾਂ ਪਛਾਣਦੇ ਹਾਂ ਕਿ ਨਹੀਂ, ਤੁਸੀਂ ਤੁਹਾਨੂੰ ਪਤਾ ਲੱਗਦਾ ਕਿ ਨਹੀਂ ਪਤਾ ਲੱਗਦਾ, ਕਿਉਂਕਿ ਗੀਤ ਤਾਂ ਬੜਾ ਹੀ ਲਾਜਵਾਬ ਹੈ। ਤੇ ਜੇ ਮੈਂ ਥੋੜ੍ਹਾ ਜਿਹਾ ਕਲੂ ਦੇ ਦੇਵਾਂ ਤਾਂ ਇਹ ਰੀਮਿਕਸ ਹੈ, ਯਾਨੀ ਕਿ ਜਦੋਂ ਪੁਰਾਣਾ ਜਿਹੜਾ ਗੀਤ ਸੀਗਾ, ਤੇ ਟਿਊਨ ਤੋਂ ਵੈਸੇ ਪਛਾਣ ਲੈਂਦੇ ਆ ਸਾਡੇ ਲਿਸਨਰ, ਬਾਕੀ ਦੇਖਦੇ ਆ ਪਛਾਣ ਹੁੰਦਾ ਕਿ ਨਹੀਂ। ਕਈ ਵਾਰੀ ਗੀਤ ਕੋਈ ਹੁੰਦਾ ਤੇ ਆਪਾਂ ਕੋਈ ਹੋਰ ਹੀ ਸਮਝ ਲੈਂਦੇ ਆ, ਹਨਾ। ਸੋ ਬਿਲਕੁਲ ਜੀ, ਗੀਤ ਬੜਾ ਹੀ, ਜਿਵੇਂ ਆਪਾਂ ਕਹਿੰਦੇ ਨਾ, ਐਵਰ ਗ੍ਰੀਨ ਸੌਂਗ ਹੈ ਇਹ। ਤੇ ਫਿਰ ਜਿਹੜੇ ਨਾ ਹੁਣ ਸਮੇਂ ਦੇ ਵਿੱਚ ਰੀਮਿਕਸ ਬੜੇ ਬਣਦੇ ਆ, ਜਿਹੜੇ ਪੁਰਾਣੇ ਸੌਂਗਸ ਬੜੇ ਹੀ ਮਜ਼ੇਦਾਰ ਤੇ ਐਵਰ ਗ੍ਰੀਨ ਰਹੇ ਆ, ਓਲਡ ਇਜ਼ ਗੋਲਡ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਉਹਨਾਂ ਨੂੰ ਫਿਰ ਯਾਦ ਰੱਖਦੇ ਆ। ਤੇ ਉਹ ਕਹਿੰਦੇ ਆ ਵੀ ਚਾਹੇ ਤਾਂ ਆਪਣੀ ਫਿਲਮ 'ਚ ਲੈ ਲਈਏ, ਚਾਹੇ ਅਸੀਂ ਉਹਨੂੰ ਗਾ ਲਈਏ ਤਾਂ ਕਿ ਅਸੀਂ ਵੀ ਫੇਮਸ ਹੋ ਜਾਈਏ ਤੇ ਫਿਲਮ ਵੀ ਫੇਮਸ ਹੋ ਜਾਏ। ਕਈ ਵਾਰ ਹੁੰਦਾ ਨਾ ਕਿ ਪੁਰਾਣੇ ਜਿਹੜੇ ਗੀਤ ਬੜੇ ਹੀ ਵਧੀਆ ਹੈਗੇ ਆ, ਤੇ ਉਹਨਾਂ ਨੂੰ ਜਦੋਂ ਨਵੀਆਂ ਫਿਲਮਾਂ ਦੇ ਵਿੱਚ ਲਿੱਤਾ ਜਾਂਦਾ, ਕਈ ਵਾਰੀ ਬਹੁਤ ਜਿਹੜੇ ਲੋਕ ਹੁੰਦੇ ਆ ਉਸ ਕਰਕੇ ਉਹ ਫਿਲਮ ਨੂੰ ਦੇਖਣ ਚਲ ਜਾਂਦੇ ਆ, ਉਹ ਗੀਤ ਨੂੰ ਬੜਾ ਪਸੰਦ ਕਰਦੇ ਆ, ਤੇ ਫਿਰ ਉਹ ਮਕਬੂਲ ਹੋ ਜਾਂਦੀ ਫਿਲਮ ਵੀ, ਐਕਟਰ ਐਕਟਰਸਿਸ ਵੀ ਤੇ ਗੀਤ ਵੀ। ਸੋ ਇਦਾਂ ਦੇ ਪਿੱਛੇ ਜਿਹਾ ਬੜੇ ਆਏ ਆ ਜੀ, ਇਦਾਂ ਜਿਹੜਾ ਝੁਮਕਾ ਗੀਰਾ ਰੇ, ਜਿਵੇਂ ਹੁਣ ਉਹ ਪੁਰਾਣਾ ਸੌਂਗ ਹੈ ਨਾ, ਮੇਰਾ ਸਾਇਆ ਮੂਵੀ ਦਾ ਸੌਂਗ ਹੈ, ਸਾਧਨਾ ਦੇ ਉੱਪਰ ਫਿਲਮਾਇਆ ਗਿਆ, ਸੁਨੀਲ ਦੱਤ ਸੀਗੇ ਉਹਦੇ 'ਚ ਤੇ ਸਾਧਨਾ ਦਾ ਡਬਲ ਰੋਲ ਸੀਗਾ। ਫਿਰ ਉਹ ਜਿਹੜੀ ਹੁਣ ਮੂਵੀ ਇੱਕ ਆਈ ਸੀਗੀ, ਉਹਦਾ ਨਾਮ ਮੈਨੂੰ ਦਿਮਾਗ 'ਚ ਘੁੰਮ ਰਿਹਾ, ਪਤਾ ਨਹੀਂ ਕਿਹੜੀ ਮੂਵੀ ਸੀ ਜਿਹਦੇ 'ਚ ਆਪਣਾ ਆਲੀਆ ਭੱਟ ਸੀਗੀ, ਹੈ ਨਾ, ਉਹਦੇ 'ਚ ਸੀਗਾ ਆਹ ਝੁਮਕਾ ਗੀਰਾ ਰੇ ਫਿਰ ਸੌਂਗ, ਹੈ ਨਾ, ਰੀਮਿਕਸ ਕਰਕੇ। ਇੱਦਾਂ ਬੜੇ ਸੌਂਗਸ ਹੈਗੇ ਆ ਜਿਹੜੇ ਰੀਮਿਕਸ ਬਣ ਜਾਂਦੇ ਆ, ਯਾਨੀ ਕਿ ਨਵੀਆਂ ਫਿਲਮਾਂ 'ਚੋਂ ਲਿੱਤੇ ਜਾਂਦੇ ਆ। ਸੋ ਇਹ ਗੀਤ ਤੁਸੀਂ ਪਛਾਣਨਾ ਕਿ ਕਿਹੜਾ ਹੈ, 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਅਤੇ ਅੱਜ ਫਰਾਈਡੇ ਦਾ ਦਿਨ ਹੈ, ਅਤੇ ਮੈਂ ਕਿਹਾ ਥੋੜ੍ਹੀ ਜਿਹੀ ਐਂਟਰਟੇਨਮੈਂਟ ਵੀ ਤੁਹਾਡੀ ਹੋਵੇ, ਗੀਤ ਸੰਗੀਤ ਵੀ ਹੋਵੇ, ਅਤੇ ਬਾਕੀ ਫਿਰ ਹੋਰ ਗੱਲਾਂ ਬਾਤਾਂ ਵੀ ਆਪਾਂ ਨੇ ਕਰੀ ਜਾਣੀਆਂ, ਪਰ ਨਾਲ ਦੀ ਨਾਲ ਤੁਹਾਡੀ ਫਿਰ ਸ਼ਮੂਲੀਅਤ ਵੀ ਹੋਣੀ ਚਾਹੀਦੀ ਹੈ, ਕਿਉਂਕਿ ਆਪਣੀ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ, ਕਿਉਂਕਿ 5:30 'ਤੇ ਤਾਂ ਕਈ ਵਾਰ ਕਈ ਚੈਨਲ ਹੁੰਦੇ ਆ ਨਾ ਬੜੀ ਨੇੜੇ ਨੇੜੇ, ਆਵਾਜ਼ ਹੀ ਬਸ ਥੋੜ੍ਹਾ ਜਿਹਾ ਕਿਤੇ ਜਾਓ ਬਸ ਉੱਥੇ ਹੀ ਘੂੰ ਘੂੰ ਜੇ ਕਰਨ ਲੱਗ ਜਾਂਦੇ ਆ ਰੇਡੀਓ ਸਟੇਸ਼ਨ, ਅਤੇ ਆਵਾਜ਼ ਜਿਹੜੀ ਤੁਹਾਨੂੰ ਕਲੀਅਰ ਸੁਣਦੀ ਨਹੀਂ, ਹੈ ਨਾ। ਬਟ ਤੁਸੀਂ ਕਿਤੇ ਵੀ ਦੂਰ ਤੱਕ ਚਲੇ ਜਾਓ, ਜਿਹੜੀ 5:30 ਦੀ ਆਵਾਜ਼ ਆ ਬੜੀ ਦੂਰ ਤੱਕ ਜਾਂਦੀ ਹੈ। ਅਤੇ ਲਓ ਜੀ, ਸਾਡੇ ਨਾਲ ਜੁੜ ਗਏ ਆ ਇੱਕ ਲਿਸਨਰ, ਦੇਖਦੇ ਆ ਕੀ ਕਹਿਣਾ ਚਾਹੁੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ।
1: ਹੈਲੋ,
0: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
1: ਮੈਨੂੰ ਲੱਗਦਾ ਇਹ ਗਾਣਾ ਹੈਗਾ ਆ ਪੰਨਾ ਕੀ ਤਮੰਨਾ ਮੁਝੇ ਹੀਰਾ ਮਿਲ ਜਾਏ।
0: ਅੱਛਾ, ਇਹ ਗਾਣਾ
1: ਹਾਂਜੀ,
0: ਕਿਹੜੀ ਮੂਵੀ ਦਾ ਗਾਣਾ ਇਹ, ਦੇਖੀ ਤੁਸੀਂ ਪਹਿਲਾਂ?
1: ਨਹੀਂ, ਮੂਵੀ ਨਹੀਂ ਦੇਖੀ, ਪਰ ਗਾਣਾ ਹੀ ਸੁਣਿਆ ਹੈ, ਗਾਣਾ ਬਹੁਤ ਸੋਹਣਾ ਆ।
0: ਅੱਛਾ, ਠੀਕ ਹੈ, ਚਲੋ ਦੇਖਦੇ ਹਾਂ ਕਿ ਬਾਕੀ ਸਾਡੇ
1: ਹਾਂਜੀ
0: ਲਿਸਨਰ ਕੀ ਦੱਸਦੇ। ਥੈਂਕ ਯੂ ਤੁਹਾਡਾ
1: ਹਾਂਜੀ, ਥੈਂਕ ਯੂ ਜੀ
0: ਜੀ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਆ, ਤੇ ਨੈਕਸਟ ਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਹੈਲੋ, ਤੁਸੀਂ ਆਨ ਏਅਰ ਹੋ, ਬੋਲੋ ਜੀ।
2: ਹੈਲੋ, ਹੈਲੋ,
0: ਹਾਂਜੀ ਹਾਂਜੀ,
2: ਇਹ ਗਾਣਾ ਹੈ ਜੀ, ਵੇ ਮੈਂ ਲੌਂਗ ਤੇ ਤੂੰ ਲਾਚੀ।
0: ਅੱਛਾ, ਇਹ ਕਿਹਨੇ ਗਾਇਆ ਹੋਇਆ, ਮੈਂ ਲੌਂਗ ਤੂੰ ਲੌਂਗ ਤੇ ਮੈਂ ਲਾਚੀ?
2: ਅੰਕਲ ਉਹ ਸਮਰਾਜ, ਕਿਆ ਨਾਮ ਉਹਨਾਂ ਦਾ, ਸਮਰਾਜ ਜੀ ਨੇ ਗਾਇਆ, ਔਰ ਨਾਲ ਉਹ ਨੀਰੂ ਬਾਜਵਾ।
0: ਅੱਛਾ, ਚਲੋ ਦੇਖਦੇ ਆ ਸਰ, ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ। ਇਹ ਕਹਿੰਦੇ ਆ ਵੀ ਤੂੰ ਲੌਂਗ ਤੇ ਮੈਂ ਲਾਚੀ, ਇਹ ਸੌਂਗ ਹੈ, ਹੈ। ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਆ, ਦੇਖਦੇ ਆ ਇਹ ਕੀ ਕਹਿੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ,
3: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਜੀ
0: ਜੀ।
3: ਮੂਵੀ ਹੈਗੀ ਦੇਵਾਨੰਦ ਜੀ ਨਾਲ ਸਮਾਨ ਦੀ, ਹੀਰਾ ਪੰਨਾ, ਉਹਦਾ ਗਾਣਾ ਹੈ ਜੀ, ਹੀਰਾ ਕੀ ਤਮੰਨਾ ਹੈ ਕਿ ਪੰਨਾ ਮੁਝੇ ਮਿਲ ਜਾਏ।
0: ਅੱਛਾ, ਮਨਜੀਤ ਜੀ ਬੋਲ ਰਿਹਾ, ਹੋਰ ਕੀ ਹਾਲ ਚਾਲ ਤੁਹਾਡਾ? ਜੀ ਜੀ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਕਹਿੰਦੇ ਆ ਵੀ ਦੇਵਾਨੰਦ ਤੇ ਨਾਲ ਕਿਹਨੂੰ ਦੱਸਿਆ ਤੁਸੀਂ? ਜ਼ੀਨਾ ਤਮਾਨ,
3: ਜ਼ੀਨਾ ਤਮਾਨ,
0: ਠੀਕ ਹੈ। ਤੇ ਇੰਡੀਅਨ ਆਈਡਲ ਦੇ ਵਿੱਚ ਵੀ ਆਈ ਸੀ ਜ਼ੀਨਾ ਤਮਾਨ ਹੁਣ, ਹੈ ਨਾ, ਦੇਖੋ ਕਿਵੇਂ ਸਮੇਂ ਦੇ ਨਾਲ ਫਰਕ ਪੈ ਜਾਂਦਾ। ਹਾਂਜੀ ਹਾਂਜੀ, ਥੈਂਕ ਯੂ ਸਰ,
3: ਓਕੇ।
0: ਤੇ ਲਓ ਜੀ, ਨੈਕਸਟ ਕਾਲ ਲੈਂਦੇ ਆ ਆਪਾਂ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, 6162, ਹਾਂਜੀ,

0: कोई भी तुसी सॉन्ग बना सकदे हैगे हो पर ए रीमिक्स ऐसे सॉन्ग ते भी होया है।
1: ठीक है, अच्छा ये रीमिक्स जेड़ा मैं वो लाया न्यू वर्जन के पुराना सॉन्ग
0: न्यू वर्जन लाया है। नहीं, ट्यून थोड़ी जी डिफरेंट है, मतलब म्यूजिक ए थोड़ा जा मॉडर्न करके उन्होंने किया है, बट इट्स अ वेरी ब्यूटीफुल सॉन्ग।
1: ठीक
0: एंड या एंड इस वेले बदल भी लगे ने ते बहुत बंदा पहाड़ा से जाए ते फिर सॉन्ग गाए ते
2: हीरा की तमन्ना है के पन्ना मुझे मिल जाए।
1: हीरा की तमन्ना के पन्ना की तमन्ना
2: पन्ना की तमन्ना है के हीरा मुझे मिल जाए।
1: अच्छा ठीक है, थैंक यू राइमिंग कर देंदे वी एन एन पिछे उधर पन्ना ते उधर तमन्ना। ते लो जी नरदेव सिद्धू भी साडे नाल जुड़ गए, ते इन्हां तों वी आपां पुछ लैंदे आ पहला। हांजी भाजी की हाल चाल नरदेव भाजी
3: जी। जसविंदर जी धन्यवाद।
1: हांजी हांजी की हाल चाल।
3: हीरा पन्ना फिल्म दा गाना जी, जिन्नी कि मैं तुहाडी गल सुनी है, मैं गाना तां नहीं सुनियागा, बट आई हैव लिसन टू दिस ब्यूटीफुल सॉन्ग सो मेनी टाइम्स।
1: अच्छा,
3: ए देवनंद ते मेरे ख्याल इहदे च जीनत मान सीगे। ते पन्ना की तमन्ना है कि हीरा मुझे मिल जाए चाहे मेरी जान जाए, कुछ तां करके रिकॉर्डिंग कीती है। बहुत सोहणा सॉन्ग आ रहा
1: जी,
3: जिहड़ा ओरिजिनल किशोर कुमार ते लता मंगेशकर दा बहुत ही सोहणा उन्होंने गाया होया।
1: उन्हां दी ना जिवें हुण ओही आ वी जो नवे ऐदा बनाउंदे गीत न्यू वर्जन च या रीमिक्स जिन्हों आपां कह दिंदे आ ना, ओह फिर म्यूजिक डिफरेंट हो जांदा ते पर ओह पुराना तां फिर अलग ही है, ओल्ड इज गोल्ड।
3: जिन्हां ने पुराना सुना होगा जी उन्हां नूं फिर ओह रीमिक्स वाला वधिया नहीं लगदा हैगा। ਤੇ ਹੋ ਸਕਦਾ ਅੱਜ ਦੀ ਜਨਰੇਸ਼ਨ ਨੂੰ ਵਧੀਆ ਵੀ ਲੱਗਦਾ ਹੋਵੇ, ਪਰ ਜਿਨ੍ਹਾਂ ਨੇ ਓਰਿਜਿਨਲ ਸੁਣਿਆ ਹੋਵੇ ਉਹਨਾਂ ਨੂੰ ਓਰਿਜਿਨਲ ਹੀ ਚੰਗਾ ਲੱਗਦਾ ਹੈ।
1: ਠੀਕ ਹੈ, ਆਪਾਂ ਓਰਿਜਿਨਲ ਵੀ ਸੁਣਾ ਦਿੰਦੇ ਤੇ ਇਹ ਵੀ ਸੁਣਾ ਦਾਂਗੇ।
3: ਹਾਂ ਓਰਿਜਿਨਲ ਸੁਣਾ ਦਿਓ ਜੀ। ਹਾਂ
1: ਠੀਕ ਹੈ, ਤੇ ਮੌਰਗੇਜ ਦੀ ਦਿਓ ਤੁਸੀਂ ਜਾਣਕਾਰੀ ਹੁਣ ਪਹਿਲਾਂ।
3: ਮੌਰਗੇਜ ਦੀ ਇਹ ਹੈ ਜੀ ਜਸਵਿੰਦਰ ਜੀ, ਅੱਜ ਆਪਾਂ ਗੱਲਬਾਤ ਕਰਨੀ ਚਾਹਾਂਗੇ ਡੈਟ ਕੰਸੋਲੀਡੇਸ਼ਨ ਦੇ ਬਾਰੇ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਾਲਸ ਆ ਰਹੀਆਂ ਕਿ ਭਾਜੀ ਸਾਡੇ ਕੋਲੇ ਮੌਰਗੇਜ ਦੇ ਨਾਲ ਨਾਲ ਹੋਰ ਵੀ ਕਰਜ਼ੇ ਹੈਗੇ ਆ ਤੇ ਉਹਨਾਂ ਦੀ ਸਾਨੂੰ ਪੇਮੈਂਟ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਕਿਉਂਕਿ ਉਹਨਾਂ ਦਾ ਵਿਆਜ ਕਾਫੀ ਜ਼ਿਆਦਾ ਹੈਗਾ। ਸੋ ਫਿਰ ਜਦੋਂ ਏਦਾਂ ਦੀ ਗੱਲ ਹੁੰਦੀ ਹੈਗੀ ਆ, ਪੇਮੈਂਟ ਕਰਨ ਚ ਮੁਸ਼ਕਲ ਆਉਂਦੀ ਹੈਗੀ ਆ, ਲੇਟ ਹੁੰਦੀਆਂ, ਪੇਮੈਂਟ ਮਿਸ ਹੁੰਦੀਆਂ, ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਆ, ਮੈਕਸਡ ਆਊਟ ਹੋ ਗਏ ਆ, ਉਹਦੇ ਨਾਲ ਵੀ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਤੇ ਇਹਦਾ ਫਿਰ ਜਿਹੜਾ ਹੱਲ ਹੈ ਜੀ ਉਹ ਕੀ ਕੱਢਿਆ ਜਾ ਸਕਦਾ ਹੈ ਕਿ ਐਜ਼ ਲੌਂਗ ਐਜ਼ ਤੁਹਾਡੇ ਕੋਲ ਕੋਈ ਪ੍ਰਾਪਰਟੀ ਹੈਗੀ ਆ ਤੇ ਉਹਦੇ 'ਚ ਐਕੁਇਟੀ ਹੈਗੀ ਹੈ, ਉਹਦੇ ਬੇਸ ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ। ਪਹਿਲੀ ਜਿਹੜੀ ਹੈਗੀ ਜੀ, ਸਾਰੇ ਕਰਜ਼ੇ ਨੂੰ ਇਕੱਠਿਆਂ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ, ਭਾਵ ਕਿ ਉਹਨੂੰ ਮੌਰਗੇਜ ਪਾਇਆ ਜਾ ਸਕਦਾ ਜਿਹਨੂੰ ਆਪਾਂ ਰੀਫਾਇਨਸ ਕਹਿੰਦੇ ਹੈਗੇ ਆ। ਦੂਸਰੀ ਜਿਹੜੀ ਆਪਸ਼ਨ ਹੁੰਦੀ ਹੈ ਜੀ, ਕਿਸੇ ਕਾਰਨ ਕਰਕੇ ਤੁਸੀਂ ਰੀਫਾਇਨਸ ਨਹੀਂ ਕਰਨਾ ਚਾਹੁੰਦੇ, ਤੁਹਾਡੇ ਚੰਗੇ ਰੇਟ ਤੇ ਮੌਰਗੇਜ ਲੌਕ ਹੋਈ ਹੋਈ ਹੈ, ਤੁਸੀਂ ਉਹਨੂੰ ਨਹੀਂ ਤੋੜਨਾ ਚਾਹੁੰਦੇ, ਲੈਟਸ ਸੇ ਕਿ ਉਸ ਕੇਸ ਦੇ ਵਿੱਚ ਮੌਰਗੇਜ ਤੁਹਾਡੀ ਉਸ ਤਰ੍ਹਾਂ ਚੱਲੀ ਜਾਏਗੀ, ਉਹਦੇ ਨਾਲ ਨਾਲ ਤੁਹਾਨੂੰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦਿੰਦੇ ਹਾਂ, ਉਹਦੇ ਨਾਲ ਤੁਹਾਡੇ ਹਾਈ ਇੰਟਰਸਟ ਰੇਟ ਨੂੰ ਆਪਾਂ ਪੇ ਆਫ ਕਰ ਦਿੰਦੇ ਹੈਗੇ ਹਾਂ ਤੇ ਇੱਕ ਪੇਮੈਂਟ ਉਹਦੇ ਨਾਲ ਬਣ ਜਾਂਦੀ ਹੈ। ਜੇਕਰ ਇਹ ਦੋਨੋਂ ਹੀ ਆਪਸ਼ਨ ਕਿਸੇ ਕਾਰਨ ਕਰਕੇ ਨਹੀਂ ਵਰਕਆਊਟ ਕਰਦੀਆਂ ਤੇ ਟੈਂਪਰੇਰੀਲੀ ਕੁਝ ਟਾਈਮ ਵਾਸਤੇ ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਹੈ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ ਤੇ ਚੱਕੇ ਹੈ, $1,500 ਦੇ ਆਸ ਪਾਸ ਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨ ਦੀ ਆਪਾਂ ਗੱਲ ਕੀਤੀ ਹੈ, ਹੁਣ ਡਿਪੈਂਡ ਕਰਦਾ ਕਿਹੜੀ ਵਾਸਤੇ ਕੁਆਲੀਫਾਈ ਕਰੋਗੇ ਜਾਂ ਕਿਹੜੀ ਵਾਸਤੇ ਆਪ ਕਰੋਗੇ। ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-$250 ਤੋਂ ਲੈ ਕੇ $450-$500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-$1,250 ਤੱਕ ਸੇਵ ਕਰ ਸਕਦੇ ਹੋ। ਤੁਹਾਡੀ ਪੇਮੈਂਟ ਵੀ ਇੱਕ ਬਣ ਜਾਂਦੀ ਹੈ, ਪਹਿਲਾਂ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਬੈਟਰ ਹੋ ਜਾਏਗਾ।

0: ਔਰ ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ। ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ 'ਚ ਐਕਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਫਸਟ ਟਾਈਮ ਬਾਇਰ ਹੋ, ਦੇਖਣਾ ਚਾਹੁੰਦੇ ਹੋ ਕਿ ਕਿਹੜੇ ਕਿਹੜੇ ਪ੍ਰੋਗਰਾਮ ਤੁਹਾਡੇ ਵਾਸਤੇ ਅਵੇਲੇਬਲ ਹੈ, ਪ੍ਰੀ ਅਪਰੂਵਲ ਤੁਸੀਂ ਲੈਣੀ ਚਾਹੁੰਦੇ ਹੈਗੇ ਹੋ, ਜਾਂ ਤੁਸੀਂ ਘਰ ਬੁੱਕ ਕਰਾਇਆ ਸੀ ਉਹਦੀ ਕਲੋਜ਼ਿੰਗ ਆ ਰਹੀ ਹੈਗੀ ਹੈ ਤਾਂ ਉਹਦੀ ਮੌਰਗੇਜ ਕਰਵਾਉਣੀ ਹੈ, ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਗੱਲ ਕੀ ਮੌਰਗੇਜ ਦਾ ਕੋਈ ਵੀ ਸਵਾਲ ਆ, ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-254-5503, ਨਰਦੇਵ ਸਿੱਧੂ 6472945503।
1: ਗੱਲਬਾਤ ਕਰਨੀ ਆ ਤੇ ਲੋ ਜੀ ਦੇਵ ਸਿੱਧੂ ਭਾਜੀ ਕਹਿੰਦੇ ਹੁੰਦੇ ਆ ਤੇ ਆਪਾਂ ਹੁਣ ਫੇਰ ਦੇਵ ਦੇ ਨਾਮ ਤੇ ਦੇਵਾਨੰਦ ਸਾਹਿਬ ਦਾ ਹੀ ਗਾਣਾ ਸੁਣਾ ਦਿੰਦੇ ਆ ਪਹਿਲਾਂ ਹੈ ਤੇ ਬਿਲਕੁਲ ਲੋ ਪਹਿਲਾਂ ਹੁਣ ਸੁਣੀਏ ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਆਪਾਂ ਕਰਦੇ ਹਾਂ।

0: ਵੈਸੇ ਜਿਹੜੀਆਂ ਇਹਨਾਂ ਦੀਆਂ ਆਵਾਜ਼ਾਂ ਨਾ, ਕਮਾਲ ਹੀ ਹੈ। ਦੇਖੋ ਕਿੰਨੀਆਂ ਸੋਹਣੀਆਂ, ਮਤਲਬ ਕਿਤੇ ਵੀ ਕੋਈ ਐਂ ਲੱਗਦਾ ਵੀ ਕਮੀ ਨਹੀਂ ਹੈ ਨਾ, ਨਾ ਆਵਾਜ਼ ਦੇ ਵਿੱਚ, ਨਾ ਗਾਇਕੀ 'ਚ। ਅਤੇ ਜਿਨ੍ਹਾਂ ਨੇ ਲਿਖੇ ਹੈ ਗੀਤ, ਅਤੇ ਉਹਨਾਂ ਨੇ ਤਾਂ ਕਮਾਲ ਹੀ ਕੀਤੀ ਹੋਈ। ਜਿਨ੍ਹਾਂ ਨੇ ਮਿਊਜ਼ਿਕ ਬਣਾਇਆ ਹੋਇਆ, ਅਤੇ ਉਹਨਾਂ ਨੇ ਤਾਂ ਉਹ ਤੋਂ ਵੀ ਜ਼ਿਆਦਾ ਕਮਾਲ ਕੀਤੀ ਹੋਈ ਹੈ। ਸੋ ਬੜੇ ਹੀ ਵੈਸੇ ਪਿਆਰਾ ਸੌਂਗ ਹੈ। ਅਤੇ ਅੱਛਾ, ਫਿਲਮ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਨਾ, ਐਕਟਰ ਐਕਟਰਸ ਦੀ, ਹੀਰੋ ਹੀਰੋਇਨ ਦੀ, ਸੋ ਉਹਨਾਂ ਨੇ ਵੀ ਕਮਾਲ ਕੀਤਾ। ਸੋ ਜਿਹੜੀਆਂ ਪਹਿਲੀਆਂ ਫਿਲਮਾਂ ਜਾਂ ਸੰਗੀਤ ਨਾ, ਨੰਬਰ 1 ਹੁੰਦਾ ਸੀਗਾ, ਅਤੇ ਮਜ਼ਾ ਆ ਜਾਂਦਾ ਸੀ। ਸੋ ਆਈ ਹੋਪ ਕਿ ਤੁਹਾਨੂੰ ਬੜਾ ਵਧੀਆ ਲੱਗਿਆ ਹੋਊਗਾ। ਸੋ ਮੈਂ ਨਾ ਜਿਹੜਾ ਨਿਊ ਵਰਜ਼ਨ ਹੈ, ਯਾਨੀ ਕਿ ਜਿਹੜਾ ਰੀਮਿਕਸ ਆ, ਉਹ ਵੀ ਤੁਹਾਨੂੰ ਸੁਣਾਊਂਗੀ। ਪਰ ਪਹਿਲਾਂ ਨਾ ਆਪਾਂ ਹੁਣ ਪਰਮਜੀਤ ਦਿਓਲ ਜੀ ਨੂੰ ਲੈ ਲਈਏ, ਰੀਅਲ ਐਸਟੇਟ ਦੀ ਲਈਏ ਜਾਣਕਾਰੀ, ਉਹ ਤੋਂ ਬਾਅਦ ਫਿਰ ਅਗਲੀ ਗੱਲਬਾਤ ਕਰਾਂਗੇ। ਜੀ ਸਰ,
1: ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਪੰਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤੇ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਾਰ ਰਿਪੇਅਰ ਸ਼ਾਪ ਦਾ ਬਿਜ਼ਨਸ ਵਿਦ ਪ੍ਰਾਪਰਟੀ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ। ਇਹ ਤੁਹਾਨੂੰ ਬ੍ਰਾਂਪਟਨ ਦੇ ਵਿੱਚ ਮਿਲ ਰਿਹਾ ਵਾ, ਈਸਟ ਸਾਈਡ ਬ੍ਰਾਂਪਟਨ। ਅਤੇ ਇਹਦੀ ਖਾਸੀਅਤ ਇਹ ਕਿ 2 ਯੂਨਿਟ ਹਨ ਇਹਨਾਂ ਦੇ ਵਿੱਚ। ਕਾਰ ਰਿਪੇਅਰ ਸ਼ਾਪ ਦਾ ਕੰਮ ਪਿਛਲੇ 30 ਈਅਰ ਤੋਂ ਚੱਲ ਰਿਹਾ ਵਾ, ਸੇਮ ਓਨਰ ਸੇਮ ਬਿਜ਼ਨਸ ਰਨ ਕਰ ਰਿਹਾ ਵਾ। ਉਹ ਕਾਰ ਰਿਪੇਅਰ ਸ਼ਾਪ ਦਾ ਬਿਜ਼ਨਸ ਵੀ ਸੈਲ ਕਰ ਰਿਹਾ ਅਤੇ ਦੋਵੇਂ ਯੂਨਿਟ ਵੀ ਸੈਲ ਕਰ ਰਿਹਾ। ਕਾਰ ਰਿਪੇਅਰ ਸ਼ਾਪ ਦੀ ਜਿਹੜੀ ਇਨਕਮ ਆ ਉਹ 1.2 ਮਿਲੀਅਨ ਤੋਂ ਉੱਪਰ ਪਰ ਈਅਰ ਤੁਹਾਨੂੰ ਗਰੰਟੀ ਦਾ ਮਿਲੇਗੀ। ਪ੍ਰਾਈਸ ਜਿਹੜੀ ਆ ਬਹੁਤ ਹੀ ਲੋਅ ਰੱਖੀ ਗਈ ਆ। ਅਗਰ ਤੁਸੀਂ ਯੂਨਿਟ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਬ੍ਰਾਂਪਟਨ ਦੇ ਵਿੱਚ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਨਾਗਰਾਫਲ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ $14,000 ਪਰ ਵੀਕ ਗਰੰਟੀ ਦੇ ਮਿਲੇਗੀ। ਰੈਂਟ ਸਿਰਫ $3,000 ਪਰ ਮੰਥ ਹੋਵੇਗਾ। ਲੀਜ਼ ਜਿਹੜੀ ਆ ਲੌਂਗ ਟਰਮ 2+5+5 ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋਅ ਰੱਖੀ ਗਈ ਆ। ਇਸ ਦੇ ਵਿੱਚ 24% ਪਾਟੀਓ ਬਣਿਆ ਹੋਇਆ, ਆਊਟਸਾਈਡ ਸੀਟਿੰਗ ਆ ਅਤੇ ਲਿਕਰ ਲਾਇਸੈਂਸ ਆ, ਅਤੇ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਤੁਹਾਨੂੰ ਬਿਲਕੁਲ ਫਾਲਸ ਦੇ ਨਜ਼ਦੀਕ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਫਾਲ ਨਾਗਰਾਫਲ ਦੇ ਵਿੱਚ ਪੀਜ਼ਾ ਸਟੋਰ ਜਾਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਡੰਡਾਸ ਐਂਡ ਹੋਰ ਅੰਟਾਰੀਓ ਸਟਰੀਟ ਦੇ ਨਜ਼ਦੀਕ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ 24,000 ਤੋਂ ਉੱਪਰ ਪਰ ਮੰਥ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਮਿਸਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਇੱਕ ਹੋਰ, ਜਾਂ ਤੁਸੀਂ ਬ੍ਰਾਂਪਟਨ ਦੇ ਵਿੱਚ 2 ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੋ। ਵਧੀਆ ਰੀਅਲ ਅਸਟੇਟ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਬਾਇੰਗ ਸੈਲਿੰਗ ਕਰਨਾ ਚਾਹੁੰਦੇ ਹੋ ਤੇ ਤੁਸੀਂ ਨੰਬਰ ਨੋਟ ਕਰ ਲਓ 416-993-7378 ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰੋ। ਤੇ ਲਓ ਜੀ, ਜੇਕਰ ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਤਾਂ ਵੀ ਤੁਸੀਂ ਕੈਸ਼ ਨੂੰ ਕਾਲ ਕਰੋ, ਸਿਲਵਰ ਲੈਡਰ ਵਿੰਡੋਜ਼ ਐਂਡ ਡੋਰ। ਇਹ ਕਹਿੰਦੇ ਆ ਕਿ ਨਾ ਬੜੇ ਵਧੀਆ ਨਵੇਂ ਨਕੋਰ ਖਿੜਕੀਆਂ ਤੇ ਦਰਵਾਜ਼ਿਆਂ ਦਾ ਕੰਮ ਕਰਕੇ ਜਾਵਾਂਗੇ ਜੇ ਤੁਸੀਂ ਨਵੇਂ ਫਿਕਸ ਕਰਾਉਣੇ ਆ। ਜੇ ਤੁਸੀਂ ਪੁਰਾਣਿਆਂ ਨੂੰ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਹੈ, ਕੋਈ ਡੈਮੇਜ ਹੋਏ ਹੋਏ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਠੀਕ ਕਰਾਉਣਾ ਚਾਹੁੰਦੇ ਹੋ ਤੇ ਜ਼ਰੂਰ ਇਹਨਾਂ ਨੂੰ ਕਾਲ ਕਰੋ। ਬਾਕੀ ਫਾਈਨਾਂਸਿੰਗ ਵੀ ਅਵੇਲੇਬਲ ਹੈ, 647-926-0047 ਨੰਬਰ ਹੈ, 647-926-0047 ਤੇ ਤੁਸੀਂ SL ਵਿੰਡੋਜ਼ ਡੋਰਸ ਨੂੰ ਕੰਟੈਕਟ ਕਰੋ ਤੇ ਵਧੀਆ ਵਿੰਡੋਜ਼ ਡੋਰਸ ਦਾ ਕੰਮ ਕਰਾਓ। ETN ਟਰੈਵਲਸ ਦਾ ਨੰਬਰ ਨੋਟ ਕਰੋ ਜੇ ਤੁਸੀਂ ਵਧੀਆ ਰੇਟ ਤੇ ਲੈਣੀਆਂ ਟਿਕਟਾਂ। ਸਰਵਿਸ ਨੰਬਰ 1 ਹੈ, ਕਿਤੇ ਵੀ ਤੁਸੀਂ ਘੁੰਮਣ ਫਿਰਨ ਜਾਣਾ ਹੈ ਕਿਉਂਕਿ ਹੁਣ ਅੱਗੇ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਜੀ, ਤੁਸੀਂ ਪਲਾਨ ਬਣਾਇਆ ਹੋਣਾ ਜਾਂ ਅਪ ਟੂ ਦਸੰਬਰ ਤੱਕ ਕਦੇ ਵੀ ਤੁਹਾਨੂੰ ਕੋਈ ਟਿਕਟਾਂ ਚਾਹੀਦੀਆਂ ਜਦੋਂ ਅੱਗੇ ਤਿਉਹਾਰ ਆਉਣੇ ਹੁੰਦੇ ਆ ਫਿਰ ਜਾਣਾ ਹੁੰਦਾ ਜੀ ਬੈਕ ਹੋਮ। ਸੋ ਨੰਬਰ ਤੁਸੀਂ ਨੋਟ ਕਰੋ, ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਓਪਨ ਹੈਗੇ ਇਹ। ਬਾਕੀ ਤੁਸੀਂ ਜੇ ਸਰਵਿਸ ਦੀ ਗੱਲ ਕਰੋ ਤਾਂ ਸਰਵਿਸ ਇਹਨਾਂ ਦੀ ਬੜੀ ਵਧੀਆ ਹੈ, ਕਦੇ ਵੀ ਕਾਲ ਕਰਕੇ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੁੰਦੀ ਹੈ ਤਾਂ ਤੁਸੀਂ ਲੈ ਸਕਦੇ ਹੋ ਜੀ 905-463-1301 9054631301। ਤੇ ਲਓ ਜੀ, ਜਿਹੜਾ ਨਾ ਨਵਾਂ ਹੇ ਵਰਜਨ ਹੈ, ਯਾਨੀ ਕਿ ਇਹ ਵੀ ਬੜਾ ਸੋਹਣਾ ਗਾਇਆ ਵੈਸੇ ਕੁੜੀ ਨੇ, ਔਰ ਬੜਾ ਟ੍ਰੈਂਡਿੰਗ ਦੇ ਵਿੱਚ ਹੈ ਇਹ ਸੌਂਗ। ਸੁਣੀਏ ਥੋੜ੍ਹਾ ਜਿਹਾ, ਫਿਰ ਉਹ ਤੋਂ ਬਾਅਦ ਆਪਾਂ ਨੇ ਫੀਫਾ ਕੱਪ ਦੀ ਗੱਲਬਾਤ ਵੀ ਕਰਨੀ ਹੈ ਜੀ। ਫੀਫਾ ਵਰਲਡ ਕੱਪ ਅੱਜ ਤਾਂ ਫਿਰ ਟੋਰੋਂਟੋ ਦੇ ਵਿੱਚ ਬੜੇ ਹੀ ਐਕਸਾਈਟਮੈਂਟ ਲੋਕਾਂ ਦੇ ਵਿੱਚ ਹੈ, ਅਤੇ ਜਿਨ੍ਹਾਂ ਨੇ ਟਿਕਟਾਂ ਲਈਆਂ ਹੋਈਆਂ ਉਹ ਤਾਂ ਮੈਂ ਕਹਿੰਦੀ ਸੁੱਤੇ ਨਹੀਂ ਹੋਣੇ ਰਾਤ ਨੂੰ, ਵੀ ਅਸੀਂ ਕੱਲ੍ਹ ਨੂੰ ਮੈਚ ਦੇਖਣ ਜਾਣਾ ਹੈ।

0: ਵਾਓ, ਬੜਾ ਹੀ ਪਿਆਰਾ ਸੌਂਗ ਹੈ ਵੈਸੇ, ਪੁਰਾਣਾ ਵੀ ਤੇ ਚਲੋ ਇਹ ਵੀ ਬੜਾ ਵਧੀਆ ਗਾਇਆ, ਪਰ ਉਹੀ ਹੈ ਵੀ ਹੁਣ ਮਿਊਜ਼ਿਕ ਦੇ ਵਿੱਚ ਥੋੜਾ ਜਿਹਾ ਫਿਰ ਤੇਜ਼ ਤੇਜ਼ ਮਿਊਜ਼ਿਕ ਹੋ ਜਾਂਦਾ, ਪਰ ਗਾਇਆ ਬੜਾ ਵਧੀਆ ਹੈ ਵੀ, ਹੈ ਨਾ। ਸੋ ਬਿਲਕੁਲ ਜੀ, ਬਿਲ ਸੇਖੋਂ ਭਾਅ ਜੀ ਦਾ ਮੈਸੇਜ ਵੀ ਆਇਆ, ਕਹਿੰਦੇ ਵੈਰੀ ਨਾਈਸ ਸੌਂਗ, ਥੈਂਕ ਯੂ ਭਾਅ ਜੀ। ਤੇ ਲਓ ਜੀ, ਇਹਨਾਂ ਦੇ ਆਪਾਂ ਸੁਨੇਹਾ ਵੀ ਤੁਹਾਡੇ ਤੱਕ ਪਹੁੰਚਾ ਦਈਏ, ਫਿਰ ਅਪਲਾਇੰਸ ਜੰਕਸ਼ਨ ਤੋਂ ਆਪਾਂ ਮਨਜੀਤ ਨੂੰ ਵੀ ਲੈਂਦੇ ਹਾਂ, ਪਰ ਮੈਂ ਲਾਈਨ ਨੂੰ ਔਨ ਕਰ ਲਾਂ ਪਹਿਲਾਂ। ਤੇ ਮਨਜੀਤ ਤੁਸੀਂ ਥੋੜਾ ਜਿਹਾ ਵੇਟ ਕਰਿਓ, ਤੇ 2019 ਦੇ ਫਰੇਟ ਲਾਈਨਰ ਟਰੱਕਸ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਨਾ, ਤਾਂ ਤੁਸੀਂ ਕਾਲ ਕਰਨੀ ਹੈ ਬਿਲ ਸੇਖੋਂ ਭਾਅ ਜੀ ਨੂੰ, ਕਿਉਂਕਿ ਇਹ ਕਹਿੰਦੇ 3 ਯੂਨਿਟ ਬਿਲਕੁਲ ਰੈਡੀ ਖੜੇ ਤੁਹਾਡੇ ਵਾਸਤੇ, 2022 TP ਤੇ 2023 ਕੈਨਵਰਥ T680 ਐਂਡ ਪੀਟਰ ਬੈਲਟ 579 ਜਿਹੜਾ ਹੈਗਾ, ਇਹ ਬਿਲਕੁਲ ਕਹਿੰਦੇ ਸਟਾਕ ਦੇ ਵਿੱਚ ਰੇਡੀ ਖੜੇ ਆ ਔਰ ਲੋ ਕਿਲੋਮੀਟਰ ਚੱਲੇ ਹੋਏ ਆ, ਵਿਦ ਵਾਰੰਟੀ ਤੁਹਾਨੂੰ ਮਿਲਣਗੇ, ਫਾਈਨਾਂਸਿੰਗ ਜਿਹੜੀ ਤੁਹਾਨੂੰ ਅਵੇਲੇਬਲ ਹੋ ਜਾਣੀ ਹੈ। ਸੋ ਕਈ ਵਾਰ ਜਿਵੇਂ ਕਹਿੰਦੇ ਪੈਸੇ ਧੇਲੇ ਦੀ ਕੋਈ ਪ੍ਰੋਬਲਮ ਹੈ, ਕੋਈ ਗੱਲ ਨਹੀਂ ਹੈ, ਕਹਿੰਦੇ ਫਾਈਨਾਂਸਿੰਗ ਅਸੀਂ ਕਰ ਦੇਵਾਂਗੇ। ਤੁਸੀਂ ਕਾਲ ਕਰਨੀ ਹੈ ਜੀ ਈਗਲ ਟਰੱਕ ਸੇਲਸ ਦੇ ਬਿਲ ਸੇਖੋਂ ਭਾਅ ਜੀ ਨੂੰ 416-819-6000 4168196000 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਆਪਾਂ ਹੁਣ ਮਨਜੀਤ ਨੂੰ ਵੀ ਲੈ ਲੈਂਦੇ ਹਾਂ ਤੇ ਅਪਲਾਈਸ ਜੰਕਸ਼ਨ ਤੋਂ ਜਾਣਕਾਰੀ ਲੈਂਦੇ ਹਾਂ, ਦੋ ਲੋਕੇਸ਼ਨ ਤੋਂ ਸਰਵ ਕਰਦੇ ਹਾਂ ਜੀ, ਬਹੁਤ ਵਧੀਆ ਡੀਲਸ ਅਪਲਾਈਸਿਸ ਦੇ ਵਿੱਚ ਜੀ ਮਨਜੀਤ।
1: ਥੈਂਕ ਯੂ ਸੋ ਮਚ ਸੰਦਾ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਤੁਸੀਂ ਕਲੋਜ਼ ਕਰ ਰਹੇ ਹੋ, ਤਾਂ ਉਹਦੇ ਵਿੱਚ 5 ਦੇ 5 ਸਟੇਨਲੈਸ ਸਟੀਲ ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। ਰੈਗੂਲਰ ਪ੍ਰਾਈਸ $6500 ਦੀ ਵੈਲਿਊ ਦਾ, 5 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਜਾਂ ਤੁਸੀਂ ਬਿਲਡਰ ਨਾਲ ਨਵਾਂ ਘਰ ਬੁੱਕ ਕੀਤਾ ਤੇ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੋਂਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 $1499 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K 2026 ਦਾ ਲੇਟੈਸਟ ਟੀਵੀ ਹੈ, $3000 ਦੀ ਪ੍ਰਾਈਸ ਤੋਂ ਘਟਾ ਕੇ $1899 $18.99 ਚ 98 ਇੰਚ ਦਾ ਟੀਵੀ ਤੁਸੀਂ ਸੈਮਸੰਗ ਬ੍ਰਾਂਡ ਦਾ ਲਗਾ ਸਕਦੇ ਹਾਂ। ਸੋ ਕੋਈ ਵੀ ਡੀਲ ਤੁਸੀਂ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-4504-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਹੀ ਅਪਲਾਇੰਸ ਜੰਕਸ਼ਨ ਤੇ ਤੁਸੀਂ ਪਹੁੰਚਣਾ ਹੈ। 905-450-0054 ਨੰਬਰ ਹੈ, 905-450-0054 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ਲਓ ਜੀ, ਇੱਕ ਨੰਬਰ ਮੈਂ ਦੁਆਬਾ ਟਰੈਵਲਸ ਦਾ ਵੀ ਦਵਾਂ ਤੁਹਾਨੂੰ, ਕਿਉਂਕਿ ਦੁਆਬਾ ਟਰੈਵਲਸ ਤੋਂ ਦੀਪਾਂਸ਼ ਕਹਿੰਦੇ ਹੈ ਕਿ ਇੰਡੀਆ ਨੂੰ ਜਾਣ ਦੇ ਲਈ ਟਿਕਟਾਂ ਬਿਲਕੁਲ ਰੈਡੀ, ਕਹਿੰਦੇ ਅੱਜ ਹੀ ਆਈਆਂ, ਘੱਟ ਰੇਟ ਹੈ ਬੜਾ। ਔਰ ਅੱਗੇ ਜਾ ਕੇ ਤੁਹਾਨੂੰ ਪਤਾ ਹੀ ਹੈ ਕਿ ਰੇਟ ਹੈ ਜਿਹੜੇ ਵੱਧ ਸਕਦੇ ਆ, ਕਿਉਂਕਿ ਜਿਵੇਂ ਦਾ ਮਾਹੌਲ ਹੈ। ਸੋ ਇਸ ਕਰਕੇ ਤੁਸੀਂ ਹੁਣੇ ਟਿਕਟਾਂ ਬਾਏ ਕਰ ਲਓ। ਕਦੇ ਵੀ ਤੁਹਾਡਾ ਪਲੈਨ ਹੈ ਈਅਰ ਐਂਡ ਤੱਕ, ਯਾਨੀ ਕਿ ਦਸੰਬਰ ਤੱਕ ਕਦੇ ਵੀ ਜਾਣਾ, ਸੋ ਟਿਕਟਾਂ ਹੁਣੇ ਬੁੱਕ ਕਰਾ ਲਓ। ਸਰਵਿਸ ਤਾਂ ਨੰਬਰ 1 ਤੁਹਾਨੂੰ ਦੇਣਗੇ। ਦੀਪਾਂਸ਼ ਕਹਿੰਦੇ ਆ ਕਿ ਕਦੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਕਈ ਵਾਰ ਕੋਈ ਤੁਸੀਂ ਸਟੋਪਸ ਬਾਰੇ ਪੁੱਛਣਾ ਹੁੰਦਾ, ਹਾਂਜੀ 1 ਹੈ 2 ਹੈ, ਜਾਂ ਕਿਹੜੀ ਤੁਸੀਂ ਟਿਕਟ ਲੈਣੀ ਹੈ, ਜਾਂ ਕਿੰਨਾ ਵੇਟ ਲੈ ਕੇ ਜਾਣਾ, ਵੇਟ ਦਾ ਵੀ ਬੜਾ ਚੱਕਰ ਹੁੰਦਾ। ਅੱਛਾ, ਇੱਕ ਵਾਰੀ ਨਾ ਅਸੀਂ ਕਿਤੇ ਦੇਖ ਰਹੇ ਸੀ, ਉਹ ਕਹਿੰਦੇ ਬੰਦੇ ਦਾ ਵੇਟ ਜਿੰਨਾ ਮਰਜ਼ੀ ਹੋਵੇ ਉਹਦੇ ਬਾਰੇ ਨਹੀਂ ਕਹਿੰਦੇ, ਪੁੱਛਦੇ ਕਦੇ ਉਹ ਹੈ ਤੇ ਹੁਣ ਕਿਸੇ ਦਾ ਤਾਂ ਬਿਲਕੁਲ ਘੱਟ ਹੁੰਦਾ ਵੇਟ, ਹੈ ਨਾ, ਬੋਡੀ ਵੇਟ, ਤੇ ਕਈਆਂ ਦਾ ਦੇਖੋ ਕਿੰਨੇ ਭਾਰੇ ਹੁੰਦੇ ਆ, ਉਹ ਕਿੰਨੇ ਮੋਟੇ ਹੁੰਦੇ ਆ, ਤੇ ਕਿਵੇਂ ਉਹ ਸੀਟਾਂ ਤੇ ਵੀ ਕਿਵੇਂ ਫਿੱਟ ਹੁੰਦੇ ਹੋਣੇ, ਇਹ ਵੀ ਇੱਕ ਬੜੀ ਸੋਚਣ ਵਾਲੀ ਗੱਲ ਹੈ ਨਾ। ਤੇ ਕਹਿੰਦੇ ਉਹਨਾਂ ਦਾ ਵੇਟ ਕੋਈ ਨਹੀਂ ਪੁੱਛਦਾ, ਸਮਾਨ ਦਾ ਵੇਟ ਪੁੱਛੀ ਜਾਂਦੇ ਆ, ਤੇ ਉੱਥੇ ਫਿਰ ਖੜਵਾ ਕੇ ਬਹਿ ਜਾਂਦੇ ਆ ਜੇ ਵੇਟ ਥੋੜਾ ਜਿਹਾ ਵੀ ਜ਼ਿਆਦਾ ਹੋਵੇ, ਹੈ ਵੀ ਕੱਢੋ ਵਿੱਚੋਂ ਸਮਾਨ, ਨਹੀਂ ਤਾਂ ਫਿਰ ਤੁਹਾਨੂੰ ਉਹ ਤੇ ਐਕਸਾਈਜ਼ ਡਿਊਟੀ ਜਿਹੜੀ ਉਹ ਦੇਣੀ ਪਊਗੀ, ਹੈ ਨਾ, ਜੇ ਜ਼ਿਆਦਾ ਹੋ ਜਾਂਦਾ ਸਮਾਨ। ਪਰ ਕਹਿੰਦੇ ਬੰਦੇ ਦਾ ਵੇਟ ਨਹੀਂ ਪੁੱਛਦੇ। ਤੇ ਨਾ ਅਸੀਂ ਜਦੋਂ ਇੰਡੀਆ ਹੀ ਸੀਗੇ ਤੇ ਬੜਾ ਅਸੀਂ ਨਾ ਮਜ਼ਾਕ ਇੱਕ ਦੂਜੇ ਨੂੰ ਕਰਨਾ, ਜੇ ਥੋੜ੍ਹਾ ਜਿਹਾ ਵੇਟ ਆਪਣਾ ਵੱਧ ਜਾਂਦੇ ਆ ਜਿਵੇਂ ਆਪਾਂ ਖਾ ਪੀ ਲੈਂਦੇ ਹਾਂ, ਤੇ ਇੱਕ ਦੂਜੇ ਨੂੰ ਕਹਿਣਾ ਕਹਿਣਾ ਭਾਈ ਤੁਸੀਂ ਬਾਹਰ ਜਾਣਾ ਕੈਨੇਡਾ ਤੇ ਜ਼ਿਆਦਾ ਨਾ ਖਾਓ। ਕਹਿੰਦੇ ਕਹਿੰਦੇ ਵੇਟ ਜੇ ਵੱਧ ਗਿਆ ਨਾ ਉਹਨੇ ਜਹਾਜ਼ 'ਚ ਨਹੀਂ ਬੈਠਣ ਦੇਣਾ, ਉੱਥੋਂ ਹੀ ਮੋੜ ਦੇਣਾ, ਹੈ ਨਾ, ਐਂ ਹੱਸਦੇ ਹੁੰਦੇ ਸੀਗੇ ਬੜਾ। ਪਰ ਉਂਝੇ ਇਹ ਗੱਲ ਦਾ ਹੈਗਾ ਵੈਸੇ ਤੁਹਾਨੂੰ ਧਿਆਨ, ਹੈ ਨਾ, ਵੀ ਨਹੀਂ ਇੱਦਾਂ ਪੁੱਛਦੇ ਬੋਡੀ ਵੇਟ ਬਾਰੇ, ਨਹੀਂ ਇੰਨਾ ਕੁਛ ਹੁੰਦਾ, ਜਦਕਿ ਬਸ ਸਮਾਨ ਜਿਹੜਾ ਤੁਹਾਡੇ ਕੋਲ ਹੈਗੇ ਬੈਗੇਜ ਲੱਗੇ ਜੇ ਉਹਨਾਂ ਨੂੰ ਕਹੀ ਜਾਂਦੇ ਵੀ ਇੰਨਾ ਇੰਨਾ ਵੇਟ ਹੋਣਾ ਚਾਹੀਦਾ। ਤੇ ਲਓ ਜੀ, ਮੈਂ ਤੁਹਾਨੂੰ ਦੁਆਬਾ ਟਰੈਵਲਸ ਦਾ ਨੰਬਰ ਦੇ ਰਹੀ ਸੀਗੀ, ਤੁਸੀਂ ਦੀਪਾਂਸ਼ ਨੂੰ ਕਰੋ ਕਾਲ 905-673-1400-905-673-1400 ਤੇ ਤੁਸੀਂ ਦੁਆਬਾ ਟਰੈਵਲਸ ਦੇ ਦੀਪਾਂਸ਼ ਨੂੰ ਕਾਲ ਕਰਕੇ ਟਿਕਟਾਂ ਹੁਣੇ ਕਰਾ ਲਓ ਬੁੱਕ। ਤੇ ਹੁਣ ਸੈਟਰਡੇ ਸੰਡੇ ਆਉਣਾ, ਗਰੋਸਰੀ ਆਪਾਂ ਨੇ, ਕਈਆਂ ਨੇ ਤਾਂ ਅੱਜ ਹੀ ਚਲੇ ਜਾਂਦੇ ਕਰਨ ਗਰੋਸਰੀ, ਹੈ ਨਾ, ਵੀ ਜ਼ਿਆਦਾ ਜਿਹੜਾ ਫਿਰ ਰਸ਼ ਹੋ ਜਾਂਦਾ, ਜਾਂ ਵਧੀਆ ਵਧੀਆ ਕਹਿੰਦੇ ਸਮਾਨ ਹੁਣ ਹੀ ਲੈ ਲਓ, ਫਿਰ ਤਾਂ ਪਤਾ ਨਹੀਂ ਕਿੰਨੇ ਕੁ ਜਣਿਆਂ ਨੇ ਪਹਿਲਾਂ ਹੀ ਖਰੀਦ ਲੈਣਾ, ਹੈ ਨਾ। ਇਹ ਵੀ ਬੜਾ ਹੁੰਦਾ ਕਿ ਕਈ, ਚਲੋ ਉਹਨਾਂ ਕੋਲ ਤਾਂ ਸਮਾਨ ਬੜਾ ਹੁੰਦਾ, ਹੈ ਨਾ, ਗਰੋਸਰੀ ਦਾ, ਉਹ ਤਾਂ ਲੈ ਲੈ ਕੇ ਰੱਖੀ ਜਾਂਦੇ ਆ, ਪਰ ਜਿਹੜੇ ਨਾ ਪੁਰਾਣੇ ਲੋਕ ਹੈ, ਬਜ਼ੁਰਗ, ਕਈ ਨਹੀਂ ਮਾਤਾਵਾਂ ਕਹਿੰਦੀਆਂ ਹੁੰਦੀਆਂ ਭਾਈ ਪਹਿਲਾਂ ਪਹਿਲਾਂ ਮੈਂ ਲੈ ਲਵਾਂ ਸਬਜ਼ੀਆਂ, ਪਤਾ ਨਹੀਂ ਕਿਹਨੇ ਕਿਹਨੇ ਹੱਥ ਲਾ ਦੇਣਾ, ਹੈ ਨਾ, ਜਿਹੜੇ ਰੇਹੜੀਆਂ ਵਾਲੇ ਹੁੰਦੇ ਸੀਗੇ ਇੰਡੀਆ 'ਚ ਆਉਂਦੇ ਸੀ। ਸੋ ਤੁਸੀਂ ਨੋਬਲ ਫਰੈਸ਼ ਫੂਡ 'ਤੇ ਪਹੁੰਚਣਾ, ਦੋ ਲੋਕੇਸ਼ਨਾਂ ਇਹਨਾਂ ਦੀਆਂ, ਔਰ ਸੇਲ ਵਰਗਾ ਮਾਹੌਲ ਹਮੇਸ਼ਾ ਹੀ ਰਹਿੰਦਾ, ਹਰੀਆਂ ਤਾਜ਼ੀਆਂ ਸਬਜ਼ੀਆਂ ਲਓ ਤੁਸੀਂ, ਫਲ ਫਰੂਟ, ਦਾਲੇ, ਦਾਲਾਂ, ਆਟੇ, ਮਸਾਲੇ, ਹਰ ਇੱਕ ਚੀਜ਼ ਇਹਨਾਂ ਦੇ ਕੋਲ ਹੈ, ਵੱਡੇ ਛੋਟੇ ਭਾਂਡੇ, ਈਵਨ ਕਿ ਜਿਹੜੇ ਬੈੱਡ ਹੁੰਦੇ ਆ ਆਪਣੇ ਡਬਲ, ਜਿਹੜੇ ਸੋਰੀ ਆਪਾਂ ਕੀ ਕਹਿੰਦੇ ਉਹਨਾਂ ਨੂੰ ਫੋਲਡਿੰਗ ਬੈੱਡ, ਹੈ ਨਾ, ਉਹ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਬੜੇ ਵਧੀਆ ਰੇਟ ਦੇ ਉੱਪਰ। ਸੋ ਨੰਬਰ ਤੁਸੀਂ ਨੋਟ ਕਰੋ, ਇਹ ਹੈਗਾ ਨੋਬਲ ਫਰੈਸ਼ ਫੂਡ ਦਾ ਨੰਬਰ 289-801-0566, 299-801-0566 ਤੇ ਨੋਬਲ ਫਰੈਸ਼ ਫੂਡ ਨੂੰ ਤੁਸੀਂ ਕੰਟੈਕਟ ਕਰਨਾ। ਸਪੈਸ਼ਲੀ ਇਹਨਾਂ ਦੀਆਂ ਦਾਲਾਂ, ਚਾਵਲ ਔਰ ਆਟੇ ਦੇ ਬੈਗ ਬਹੁਤ ਵਧੀਆ ਰੇਟ 'ਤੇ ਤੁਹਾਨੂੰ ਮਿਲਣਗੇ, ਕਿਉਂਕਿ ਹੋਰ ਬੜੀ ਜਗ੍ਹਾ ਆਪਾਂ ਦੇਖਦੇ ਹਾਂ ਔਰ ਆਟਾ ਇੰਨਾ ਮਹਿੰਗਾ ਹੋਇਆ ਹੋਇਆ, ਮੈਂ ਕਹਿੰਦੀ ਜਿੰਨਾ ਪਹਿਲਾਂ ਰੇਟ ਸੀ ਉਹ ਤੋਂ ਡਬਲ ਹੋਇਆ ਹੋਇਆ ਕਿਤੇ ਕਿਤੇ ਤਾਂ, ਐਵੇਂ ਇੰਨੀ ਲੁੱਟ ਮਚਾਈ ਹੋਈ ਹੈ। ਸੋ ਤੁਸੀਂ ਜ਼ਰੂਰ ਨੋਬਲ ਫਰੈਸ਼ ਫੂਡ ਨੂੰ ਕੰਟੈਕਟ ਕਰੋ 289-801-0566। ਅੱਛਾ, ਇੱਕ ਨਾ ਮੈਨੂੰ ਮੈਸੇਜ ਆਇਆ, ਕਹਿੰਦੇ ਮੈਨੂੰ ਨਾ ਇਹ ਗਾਣਾ ਬੜੀ ਵਾਰੀ ਸੁਣਿਆ, ਕਹਿੰਦੇ ਪੰਨਾ ਕੀ ਤਮੰਨਾ, ਹੈ ਨਾ, ਪੁਰਾਣਾ, ਪਰ ਕਹਿੰਦੇ ਨਵਾਂ ਨਹੀਂ ਮੈਂ ਸੁਣਿਆ ਸੀ, ਕਹਿੰਦੇ ਪਰ ਮੈਨੂੰ ਤਾਂ ਮਿਊਜ਼ਿਕ ਕਹਿੰਦੇ ਬੜਾ ਹੀ ਵਧੀਆ ਲੱਗਿਆ, ਅੱਜ ਤਾਂ ਮੈਨੂੰ ਕਹਿੰਦੇ ਲੱਗਦਾ ਕਿ ਮੈਂ ਸਾਰਾ ਦਿਨ ਕਹਿੰਦੇ ਇਹੀ ਗਾਣਾ ਸੁਣੀ ਜਾਣਾ। ਵੈਸੇ ਕਈ ਵਾਰ ਹੁੰਦਾ ਇੱਦਾਂ, ਹੈ ਨਾ, ਤੇ ਮੈਂ ਐਗਰੀ ਕਰਦੀ ਹਾਂ। ਵੈਸੇ ਜਦੋਂ ਮੈਂ ਵੀ ਨਾ ਨਿਊ ਵਰਜ਼ਨ ਸੁਣਿਆ ਤੇ ਜਿਵੇਂ ਉਹ ਪਾਗਲਾ ਵਾਂਗ ਨਹੀਂ, ਆਪਾਂ ਫਿਰ ਵਾਰ ਵਾਰ ਵਾਰ ਵਾਰ ਪਤਾ ਨਹੀਂ ਕਿੰਨੀ ਵਾਰ ਰਿਪੀਟ 'ਤੇ ਸੁਣੀ ਜਾਂਦੇ ਆ। ਸੋ ਲਓ ਥੋੜ੍ਹਾ ਜਿਹਾ ਸੁਣਾਈਏ ਹੋਰ, ਫਿਰ ਫੀਫਾ ਦੀ ਗੱਲਬਾਤ ਕਰਦੇ ਹਾਂ।

0: ਲਓ ਜੀ, ਪੂਰਾ ਗਾਣਾ ਤੁਹਾਨੂੰ ਸੁਣਾਤਾ, ਹੁਣ ਜਿੰਨੀ ਵਾਰ ਮਰਜ਼ੀ ਸੁਣੀ ਜਾਇਓ, ਠੀਕ ਹੈ? ਤੇ ਲਓ ਜੀ, ਆਪਾਂ ਹੁਣ ਸੈੱਲਫੋਨ ਡੀਲਸ ਸੁਣਦੇ ਹਾਂ। ਰਾਜਵੀਰ ਹੈ ਸਾਡੇ ਨਾਲ। ਰਾਜਵੀਰ, ਕੀ ਹਾਲ ਚਾਲ?
1: ਹਾਂਜੀ, ਠੀਕ ਠਾਕ ਜੀ, ਸਤਿ ਸ੍ਰੀ ਅਕਾਲ ਜੀ, ਲਿਖਣ ਪਿਆਰ ਭਰੀ, ਸਤਿ ਸ੍ਰੀ ਅਕਾਲ। ਤੇ ਸੈੱਲਫੋਨ ਡੀਲ ਹੈ ਜੀ, ਵੀਕਐਂਡ ਤੇ ਸਪੈਸ਼ਲ ਆਇਆ, ਜਿਹੜਾ ਆਪਾਂ ਪਲਾਨ ਅਨਾਉਂਸ ਕਰਦੇ ਹੁੰਦੇ ਹਾਂ ਚਾਰ ਲਾਈਨਾਂ ਦਾ, ਕਿ ਤੁਹਾਨੂੰ $50 ਦੀ ਮੇਨ ਲਾਈਨ ਹੁੰਦੀ ਹੈ, ਕਿ ਕੱਲ ਨੂੰ ਇੰਡੀਆ ਜਾਓ, ਯੂਰਪ ਜਾਓ, ਡੁਬਈ, ਜਿੱਥੇ ਵੀ ਜਾਂਦੇ ਹੋ ਤੁਹਾਨੂੰ ਫ੍ਰੀ ਰੋਮਿੰਗ ਹੁੰਦੀ, ਕੋਈ ਐਕਸਟਰਾ ਚਾਰਜਿਸ ਨਹੀਂ ਪੈਂਦੇ, ਤੇ ਅਨਲਿਮਿਟਿਡ ਇਹਦੇ ਵਿੱਚ ਡਾਟਾ ਹੁੰਦਾ। ਤੇ ਦੂਸਰੀ ਆਪਸ਼ਨ ਹੈ ਜੀ $40 ਦਾ, ਜਿਸ ਚ ਤੁਹਾਨੂੰ ਕੈਨੇਡਾ, US, ਮੈਕਸੀਕੋ ਰੋਮਿੰਗ ਫ੍ਰੀ ਹੁੰਦੀ ਹੈ, ਤੇ ਕੈਨੇਡਾ ਤੋਂ ਲੈ ਕੇ ਤੁਸੀਂ ਪਾਕਿਸਤਾਨ, ਇੰਡੀਆ ਜਾਂ ਹੋਰ ਯੂਰਪ ਦੇ ਦੇਸ਼ਾਂ ਚ ਕਾਲ ਕਰ ਸਕਦੇ ਹੋ। ਤੇ ਤੀਜਾ ਪਲਾਨ ਆਪਾਂ ਅਨਾਉਂਸ ਕਰਦੇ ਹੋ ਉਹਨੇ ਸੀ $30 ਦਾ, 8 GB ਇਕੱਲਾ ਕੈਨੇਡਾ ਵਾਈਡ, ਇਹਨੂੰ ਅਸੀਂ ਸਪੈਸ਼ਲ ਲੈ ਕੇ ਆਏ ਹਾਂ। ਅਗਰ ਤੁਸੀਂ ਚਾਰ ਲਾਈਨਾਂ ਲਓਗੇ, ਮੇਨ ਲਾਈਨ 50 ਦੀ ਹੋ ਜੂਗੀ, ਦੂਜੀ ਲਾਈਨ ਤੁਸੀਂ 50 ਦੀ ਲੈਣੀ ਹੋਵੇ 50 ਦੀ ਲੈ ਲਓ, ਅਗਰ ਤੁਹਾਨੂੰ ਇੰਡੀਆ ਕੋਲਿੰਗ ਰੋਮਿੰਗ ਚਾਹੀਦੀ ਹੈ, ਨਹੀਂ ਤਾਂ ਤੁਸੀਂ 40 ਦੀ ਲੈ ਸਕਦੇ ਹੋ, ਕੈਨੇਡਾ USA ਵਾਲਾ ਪਲਾਨ, ਮੈਕਸੀਕੋ। ਜਿਹੜੀ ਤੀਜੀ ਲਾਈਨ ਕਿਹੜੀ 30 ਦੀ, ਉਹ ਤੁਹਾਨੂੰ ਆਪਾਂ ਹੁਣ ਤੀਜੀ ਲਾਈਨ ਦਵਾਂਗੇ $20 ਚ, ਤੇ ਚੌਥੀ ਲਾਈਨ ਅਗਰ ਲੈਂਦੇ ਹੋ ਤੇ ਉਹ ਦਵਾਂਗੇ $15 ਚ। ਮਤਲਬ ਤੁਸੀਂ ਚਾਰ ਲਾਈਨਾਂ ਦਾ ਕੋਂਬੋ ਬਣਾ ਸਕਦੇ ਹੋ, 50, 40, 20 ਤੇ 15। ਤੇ ਅਗਰ ਤੁਹਾਨੂੰ ਸਾਰੀਆਂ ਡਿਪੈਂਡ ਕਰਦਾ ਹੁਣ ਤੁਹਾਡੀ ਕੀ ਚੋਇਸ ਹੈ, ਅਗਰ ਤੀਜੀ ਦੂਜੀ ਲਾਈਨ ਵੀ ਤੁਸੀਂ 30 ਵਾਲੀ ਲੈਣੀ ਹੈ, ਤੇ 30 ਵਾਲੀ ਲੈ ਸਕਦੇ ਹੋ, 20, 15 ਮੇਨ 50 ਦੀ। ਤੇ ਨੰਬਰ ਹੈ ਜੀ ਆਪਣਾ 647-766-3345। ਅਗਰ ਇਹਨਾਂ ਦਾ ਫੋਨ ਲੈਣੇ ਜੀ, ਪਲਾਨ $10 ਮਹਿੰਗਾ ਹੋ ਜਾਂਦਾ, ਤੇ SM ਆਈਫੋਨ ਏਅਰ $5 ਲੱਗਾ, ਸੈਮਸੰਗ S25 ਅਲਟਰਾ $5 ਦਾ, ਤੇ ਹੋਰ ਵੀ ਕਾਫੀ ਫੋਨਾਂ ਤੇ ਮੋਟਾ ਹੀ ਡਿਸਕਾਊਂਟ ਲੱਗੇ ਨੇ, ਗੂਗਲ ਤੇ ਵੀ, ਸੈਮਸੰਗ S26 ਤੇ ਵੀ ਤੁਹਾਨੂੰ $1 ਦਾ ਮਿਲ ਰਿਹਾ। ਤੇ ਉਹਦੇ ਲਈ ਤੁਸੀਂ ਕਾਲ ਕਰ ਲਈਓ ਜੀ, ਨੰਬਰ ਆਪਾਂ ਦੇ ਦਿੰਦੇ ਹਾਂ 647-766-3345 ਦੇ ਘਰ ਦਾ ਹਾਈ ਸਪੀਡ ਇੰਟਰਨੈਟ ਕੋਂਬੋ ਕਰਾ ਲੈਂਦੇ ਹੋ, ਤੇ $65 ਚ ਤੁਹਾਨੂੰ 1.5 GB ਸਕਰੀਨ ਨਾਲ $600 ਦਾ ਬਿਲ ਕਰਨ ਦੀ ਡਾਕਟਰ ਸਦਾ ਇੰਟਰਨੈਟ ਹੀ ਲੈਣਾ। ਅਗਰ ਤੁਹਾਡੇ 1.5 ਸਪੀਡ ਅਵੇਲੇਬਲ ਹੈ ਤੇ 55 ਤੇ 3000 ਦੀ ਸਪੀਡ $60 ਚ। ਤੇ ਫੋਨ ਤੇ ਮੈਂ ਦੱਸ ਦਿੰਦਾ ਵੀਕਐਂਡ ਤੇ ਹੈਵੀ ਡਿਸਕਾਊਂਟ ਹੈ, ਫੋਨ ਨਾਲ ਪ੍ਰਾਈਸਾਂ ਵੀ ਚੇਂਜ ਹੋਣੇ। ਅਗਰ ਫੋਨ ਲੈਣਾ ਤੇ ਤੁਸੀਂ ਇੱਕ ਬੈਟਰ ਪੈਕੇਜ, ਈਵਨ ਸਿੰਗਲ ਲਾਈਨ ਵੀ ਲੈਣੀ ਹੈ, ਉਹ ਵੀ ਅਸੀਂ ਸਪੈਸ਼ਲ ਪੈਕੇਜ ਤੁਹਾਨੂੰ ਬਣਵਾ ਕੇ ਦੇ ਸਕਦੇ। ਇਕੱਲੀ ਲਾਈਨ ਵੀ ਲੈਣੀ ਹੈ ਤਾਂ ਉਹ ਵੀ ਤੁਹਾਨੂੰ 50 ਦੀ ਕਰਾ ਕੇ ਦੇ ਸਕਦੇ। ਵਰਲਡ ਪਲਾਨ ਡਿਪੈਂਡ ਕਰਕੇ ਲੈਣਾ ਚਾਹੀਦੀ ਹੈ, ਸਿੰਗਲ 2, 3, 4 ਸਾਰਿਆਂ ਦਾ ਇੱਕ ਵਧੀਆ ਪੈਕੇਜ ਬਣ ਜਾਊਗਾ। ਨੰਬਰ ਹੈ ਜੀ 647-766-3345 ਜੀ। ਥੈਂਕ ਯੂ ਜੀ,
0: ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਿਲਕੁਲ ਜੀ, 647-766-3345 ਤੇ ਤੁਸੀਂ ਰਾਜਵੀਰ ਨਾਲ ਗੱਲਬਾਤ ਕਰੋ, ਤੇ ਵਧੀਆ ਤੁਸੀਂ ਡੀਲਸ ਇੰਟਰਨੈਟ ਦੀਆਂ ਜਾਂ ਸੈੱਲਫੋਨ ਡੀਲਸ ਲੈਣੀਆਂ ਤਾਂ ਤੁਸੀਂ ਵਧੀਆ ਲੈ ਸਕਦੇ ਹੋ, ਤੇ ਬਹੁਤ ਵਧੀਆ ਜਾਣਕਾਰੀ ਤੁਸੀਂ ਸੈੱਲਫੋਨ ਡੀਲਸ ਬਾਰੇ ਲਓ ਰਾਜਵੀਰ ਤੋਂ, 647-766-3345। ਤੇ ਲਓ ਜੀ, ਇੱਕ ਵਾਰ ਮੈਂ ਨੰਬਰ ਤੁਹਾਨੂੰ ਦਵਾਂ ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ, ਫਿਰ ਕੱਲ੍ਹ ਦੀ ਆਪਾਂ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਫਿਰ ਫੀਫਾ ਵਰਲਡ ਕੱਪ ਦੇ ਕੱਲ੍ਹ ਜਿਹੜੇ 2 ਮੈਚ ਹੋਏ, ਹੈ ਨਾ, ਫਿਰ ਅੱਜ ਤਾਂ ਫਿਰ ਬੜੀ ਐਕਸਾਈਟਮੈਂਟ ਸਾਰਿਆਂ 'ਚ ਬੜੀ ਹੈ ਹੀ ਹੈ। ਅਤੇ ਪਹਿਲਾਂ ਸਕਾਈਡੋਮ ਗਰੁੱਪ ਆਫ ਕੰਪਨੀ ਦਾ ਆਪਾਂ ਮੈਸੇਜ ਸੁਣ ਲੈਂਦੇ ਹਾਂ।
2: ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874

0: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ
1: ਕੀ ਗੱਲ ਬਾਈ ਜੀ ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6475-2340
2: ਬਿਲਕੁਲ ਜੀ ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੈ ਨਾ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਮੈਨੂੰ ਕੰਟੈਕਟ ਕਰਨਾ ਤੇ ਤੁਹਾਨੂੰ ਵਧੀਆ ਜਾਣਕਾਰੀ ਦਊਂਗੀ ਮੈਂ ਤੇ ਨਾਲ ਦੀ ਨਾਲ ਜਿਹੜਾ ਵੀ ਤੁਹਾਨੂੰ ਪਲਾਨ ਚਾਹੀਦਾ ਉਹ ਤੁਹਾਡਾ ਤੁਹਾਡੇ ਹਿਸਾਬ ਦੇ ਨਾਲ ਤੁਹਾਡੀ ਨੀਡ ਕੀ ਹੈ ਤੁਹਾਡਾ ਤੁਸੀਂ ਕਿੰਨਾ ਕੁ ਪੇ ਕਰ ਸਕਦੇ ਹੋ ਅਕੋਰਡਿੰਗ ਟੂ ਯੂਅਰ ਇਨਕਮ ਹੈ ਨਾ ਇਹ ਵੀ ਹੈ ਨਾ ਕਿ ਇਨਕਮ ਵੀ ਉਨੀ ਹੋਵੇ ਤੁਸੀਂ ਪੇ ਕਰ ਸਕੋ ਕਿਉਂਕਿ ਇਹ ਇੱਦਾਂ ਤਾਂ ਹੁੰਦੀ ਨਹੀਂ ਕੋਈ ਪੋਲਿਸੀ ਵੀ ਹਾਂਜੀ ਤੁਸੀਂ 2-4 ਦਿਨ ਕਰਨਾ ਪੇ ਜਾਂ 1-2 ਮਹੀਨੇ ਕਰਨਾ ਜਾਂ 2-4 ਸਾਲ ਕਰਨਾ ਹੈ ਨਾ ਇਹ ਲੌਂਗ ਟਰਮ ਹੁੰਦਾ ਸੋ ਇਸ ਕਰਕੇ ਤੁਸੀਂ ਇਹ ਨਹੀਂ ਹੁੰਦਾ ਆਪਾਂ ਕਈ ਵਾਰ ਨਾ ਬਹੁਤ ਵਾਰ ਕਈ ਵਾਰ ਨਹੀਂ ਮੈਂ ਕਹਿੰਦੀ ਬਹੁਤ ਵਾਰ ਕਿਉਂਕਿ ਬਹੁਤ ਸਾਰੀ ਪੋਲਿਸੀਜ਼ ਜਿਹੜੇ ਸਾਨੂੰ ਰਿਵਿਊ ਵਾਸਤੇ ਗੱਲਬਾਤ ਕਰਦੇ ਆ ਤਾਂ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ 250-300 ਦੀਆਂ ਪੋਲਿਸੀਆਂ ਲਿੱਤੀਆਂ ਹੁੰਦੀਆਂ ਕਿਉਂ ਕਿਉਂਕਿ ਉਹਨਾਂ ਨੂੰ ਸਪਨਾ ਹੀ ਐਡਾ ਵੱਡਾ ਦਿਖਾ ਦਿੰਦੇ ਆ ਵੀ ਹਾਂਜੀ ਤੁਹਾਨੂੰ ਨਾ ਇਹਦੇ 'ਚ ਇਨਵੈਸਟਮੈਂਟ ਬਣ ਜਾਣੀ ਹੈ 1,00,000 ਬਣ ਜਾਣੇ ਜਾਂ ਤੁਸੀਂ 1,00,000 ਦੇ ਹੋਣਾ ਬੰਦਾ ਸੋਚਦਾ ਅੱਛਾ 1,00,000 ਬਣ ਜਾਣੇ ਚਲੋ ਫਿਰ ਕਰਾ ਲਓ ਤੇ ਉਹ ਸਿਰਫ ਇੱਕ ਲਾਈਫ ਇੰਸ਼ੋਰੈਂਸ ਦਾ ਪਲਾਨ ਲੈ ਲੈਂਦੇ ਆ ਉਹਦੇ 'ਚ 250-300-350 ਉਨਾ ਪੇ ਕਰੀ ਜਾਂਦੇ ਆ ਉਹ ਤੋਂ ਬਾਅਦ ਕੀ ਹੋਣਾ ਉਹ ਕਈ ਵਾਰੀ ਪੋਲਿਸੀ ਲੈਪਸ ਹੋ ਜਾਂਦੀ ਹੈ ਕਿਉਂਕਿ ਇੱਦਾਂ ਦੀਆਂ ਪੋਲਿਸੀਆਂ ਵੀ ਹੈਗੀਆਂ ਕਿਉਂਕਿ ਉਦੋਂ ਤਾਂ ਆਪਾਂ ਨਹੀਂ ਦੇਖਦੇ ਸਿਰਫ ਆਪਾਂ ਸੁਣ ਕੇ ਲੱਗਦਾ ਹੈ ਵੀ ਹਾਂ ਇਹ ਹੋ ਜਾਣਾ ਤੇ ਅਸੀਂ ਉਹ ਪੋਲਿਸੀ ਬਾਏ ਕਰ ਲੈਂਦੇ ਹਾਂ ਨਾ ਕ੍ਰਿਟੀਕਲ ਇਲਨੈਸ ਦਾ ਪਲਾਨ ਹੁੰਦਾ ਜੇ ਉਹ ਸੈਲਫ ਇੰਪਲੋਇਡ ਹੈ ਨਾ ਉਹਨਾਂ ਕੋਲ ਡਿਸੇਬਿਲਿਟੀ ਹੁੰਦੀ ਹੈ ਯਾਨੀ ਕਿ ਡਿਸੇਬਿਲਿਟੀ ਦਾ ਪਲਾਨ ਨਹੀਂ ਲੈਂਦੇ ਉਹ ਸੋ ਇਸ ਕਰਕੇ ਨਾ ਬੜੇ ਧਿਆਨ ਦੇ ਨਾਲ ਸੋਚ ਸਮਝ ਕੇ ਵਿਚਾਰ ਕੇ ਤੇ ਪੂਰਾ ਪੁੱਛ ਗਿੱਛ ਕੇ ਫਿਰ ਤੁਸੀਂ ਆਪਣਾ ਜਿਹੜੀ ਇੰਸ਼ੋਰੈਂਸ ਦਾ ਕੋਈ ਵੀ ਪਲਾਨ ਲਓ ਤੇ ਬਾਕੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਬੜੇ ਮਹਿੰਗੇ ਹੀ ਪਲਾਨ ਲੈਣੇ ਆ ਤੁਸੀਂ ਟਰਮ ਪਲਾਨ ਲੈ ਕੇ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ ਤੇ ਬੜੇ ਥੋੜਾ ਪ੍ਰੀਮੀਅਮ ਬਣਦਾ ਤੇ ਤੁਹਾਨੂੰ ਕਵਰੇਜ ਤੁਹਾਡੇ ਅਕੋਰਡਿੰਗ ਮਿਲ ਜਾਂਦੀ ਹੈ ਸੋ ਮੇਰਾ ਨੰਬਰ ਤੁਸੀਂ ਨੋਟ ਕਰੋ ਬਾਕੀ ਵਿਜ਼ਟਰ ਜਾਂ ਸੁਪਰ ਵੀਜ਼ਾ ਦੇ ਲਈ ਬੈਸਟ ਕੋਡ ਲੈਣੇ ਆ ਜਾਂ ਤੁਸੀਂ ਟਰੈਵਲ ਕਰਨ ਜਾ ਰਹੇ ਹੋ ਕੱਲ੍ਹ ਨਾ ਮੈਂ ਥੋੜ੍ਹੀ ਜਿਹੀ ਗੱਲਬਾਤ ਕਰਨੀ ਸੀਗੀ ਉਹ ਕਈ ਵਾਰ ਹੁੰਦਾ ਵੀ ਪਿੱਛੇ ਜਿਹੀ ਚਲੀ ਜਾਂਦੀ ਗੱਲਬਾਤ ਸੋ ਉਦੋਂ ਕੱਲ੍ਹ ਜਿਹੜੀ ਮੈਂ ਗੱਲ ਕਰਨੀ ਸੀ ਉਹ ਟਰੈਵਲ ਇੰਸ਼ੋਰੈਂਸ ਦੀ ਸੀ ਕੋਈ ਮੈਕਸੀਕੋ ਗਿਆ ਸੀ ਘੁੰਮਣ ਤੇ ਉਹ ਜਦੋਂ ਇੱਥੇ ਸੀਗਾ ਉਹ ਹੋਸਪਿਟਲ ਗਿਆ ਹੋਣਾ ਉਹਨੂੰ ਕੋਈ ਪ੍ਰੋਬਲਮ ਵੀ ਹੋਣੀ ਹੈ ਤੇ ਜਿਹੜੀ ਇੱਕ ਹੁੰਦਾ ਨਾ ਸਟੇਬਿਲਿਟੀ ਪੀਰੀਅਡ ਹੁੰਦਾ ਕੋਈ 90 ਦਿਨ ਦਾ ਕਿਤੇ ਹੁੰਦਾ 4 ਮਹੀਨੇ ਦਾ ਕਿਤੇ ਹੁੰਦਾ 6 ਮਹੀਨੇ ਦਾ ਹੈ ਨਾ ਉਹ ਤੁਸੀਂ ਜ਼ਰੂਰ ਗੌਰ ਕਰਨੀ ਹੁੰਦੀ ਹੈ ਜੇ ਕੋਈ ਪ੍ਰੋਬਲਮ ਹੈਗੀ ਹੈ ਜੇ ਤੁਸੀਂ ਉਹਨੂੰ ਡਿਸਕਲੋਜ਼ ਨਹੀਂ ਕਰਦੇ ਲੁਕਾਉਂਦੇ ਹੋ ਫਿਰ ਤੁਸੀਂ ਬਾਹਰ ਜਾ ਕੇ ਜਿਵੇਂ ਟਰੈਵਲ ਇੰਸ਼ੋਰੈਂਸ ਉਹਨੇ ਲਈ ਉੱਥੇ ਜਾ ਕੇ ਉਹ ਸਿੱਕ ਹੋ ਗਿਆ ਹੋਸਪਿਟਲਾਈਜ਼ ਹੋਇਆ ਤਾਂ ਉਹ ਤੋਂ ਬਾਅਦ ਉਹਨੂੰ ਹੋਰ ਪ੍ਰੋਬਲਮ ਕੋਈ ਆ ਗਈ ਤੇ ਉਹਦਾ ਬਿੱਲ ਬਣ ਗਿਆ 1,47,000 ਚਲੋ ਉਹ ਇੰਸ਼ੋਰੈਂਸ ਟਰੈਵਲ ਇੰਸ਼ੋਰੈਂਸ ਲੈ ਕੇ ਗਿਆ ਸੀ ਉਹਨੂੰ ਕੰਪਨੀ ਨੇ ਪੇ ਕਰ ਦਿੱਤਾ ਪਰ ਬਾਅਦ ਦੇ ਵਿੱਚੋਂ ਜਿਵੇਂ ਉਹਨਾਂ ਨੇ ਫਾਇੰਡ ਆਊਟ ਕੀਤਾ ਤਾਂ ਪਤਾ ਲੱਗਿਆ ਕਿ ਇਹਨੂੰ ਇਹਨੇ ਸਟੇਬਿਲਿਟੀ ਪੀਰੀਅਡ ਇਹਦਾ ਹੈ ਹੀ ਨਹੀਂ ਸੀ ਬਣਦਾ ਉਹ ਇੱਥੇ ਹੋਸਪਿਟਲ 'ਚ ਗਿਆ ਹੋਣਾ ਤੇ ਉਹਨੇ ਉਹ ਚੀਜ਼ ਨਹੀਂ ਦੱਸੀ ਜਦੋਂ ਉਹਨੇ ਇੰਸ਼ੋਰੈਂਸ ਲਈ ਤੇ ਉਹਨਾਂ ਨੇ ਕਹਿਤਾ ਵੀ ਤੁਸੀਂ ਇਹ ਹੁਣ 1,47,000 ਸਾਨੂੰ ਵਾਪਿਸ ਕਰੋ ਹੁਣ ਫੈਮਿਲੀ ਕਹਿੰਦੀ ਅਸੀਂ ਕਿੱਥੋਂ ਕਰੀਏ ਸਾਡੇ ਕੋਲ ਹੈ ਨਹੀਂ ਹੈ ਨਾ ਸੋ ਇਸ ਕਰਕੇ ਇਹ ਨਹੀਂ ਹੁੰਦਾ ਵੀ ਉਹਨਾਂ ਨੂੰ ਪਤਾ ਨਹੀਂ ਲੱਗਣਾ ਕੰਪਨੀ ਵਾਲਿਆਂ ਨੂੰ ਉਹਨਾਂ ਨੂੰ ਸਭ ਪਤਾ ਲੱਗ ਜਾਂਦਾ MIB ਦੇ ਥਰੂ ਉਹ ਸਾਰਾ ਪਤਾ ਕਰਾ ਲੈਂਦੇ ਆ ਚਾਹੇ ਤੁਸੀਂ ਜਿਹੜੇ ਮਰਜ਼ੀ ਕੰਟਰੀ ਤੋਂ ਆਏ ਹੋ ਜੇ ਇੱਥੇ ਵਿਜ਼ਟਰ ਜਾਂ ਸੁਪਰ ਵੀਜ਼ਾ 'ਤੇ ਵੀ ਆਏ ਹੋ ਠੀਕ ਹੈ ਨਾ ਸੋ ਇਸ ਕਰਕੇ ਡਿਸਕਲੋਜ਼ ਕਰੋ ਕੋਈ ਵੀ ਪ੍ਰੋਬਲਮ ਹੈਗੀ ਹੈ ਲੁਕੋ ਨਾ ਉਹਨੂੰ ਬਾਅਦ 'ਚ ਪ੍ਰੋਬਲਮ ਆਉਂਦੀ ਹੈ ਇੱਦਾਂ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈਂਦੇ ਹੋ ਡਿਸੇਬਿਲਿਟੀ ਲੈਂਦੇ ਹੋ ਲਾਈਫ ਇੰਸ਼ੋਰੈਂਸ ਲੈਂਦੇ ਹੋ ਕੋਈ ਵੀ ਪ੍ਰੋਬਲਮ ਹੈਗੀ ਉਹਨੂੰ ਦੱਸੋ ਅਪ ਫਰੰਟ ਸਾਰਾ ਕੁਛ ਕੰਪਨੀ ਨੂੰ ਪਤਾ ਲੱਗ ਜਾਣਾ ਤੁਹਾਡੀ ਪੋਲਿਸੀ ਹੋ ਸਕਦਾ ਕਿ ਸੇਮ ਰੇਟ ਹੀ ਮਿਲ ਜਾਏ ਹੋ ਸਕਦਾ ਥੋੜ੍ਹੀ ਬਹੁਤੀ ਰੇਟਿਡ ਹੋ ਜਾਏ ਪਰ ਬਾਅਦ ਦੇ ਵਿੱਚੋਂ ਕੋਈ ਪ੍ਰੋਬਲਮ ਨਹੀਂ ਆਊਗੀ ਸੋ ਇਸ ਕਰਕੇ ਮੇਰਾ ਨੰਬਰ ਨੋਟ ਕਰੋ ਜੀ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਕੋਈ ਇਨਵੈਸਟਮੈਂਟ ਪਲਾਨ ਤੁਸੀਂ ਓਪਨ ਕਰਾਉਣੇ ਆ ਕੋਈ TFSA ਦਾ FHSA ਦਾ RRSP ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਤਾਂ ਤੁਸੀਂ ਮੈਨੂੰ ਕਾਲ ਕਰਨੀ ਹੈ ਜੀ ਮੇਰਾ ਨੰਬਰ ਹੈਗਾ 6475-2340-6475-2340 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆਉਂਦੀਆਂ ਔਰ ਜਿਹੜੀ ਬਿਲਕੁਲ ਸਹੀ ਸਲਾਹ ਹੈ ਨਾ ਮੈਂ ਕਦੀ ਇੱਦਾਂ ਨਹੀਂ ਕੀਤਾ ਵੀ ਹਾਂ ਕੋਈ ਨਹੀਂ ਇਹਨੂੰ ਫਸਾ ਲਓ ਬੰਦੇ ਨੂੰ ਪੈਸੇ ਲੈ ਲਓ ਦੇਖੀ ਜਾਂਦੀ ਹੈ ਬਾਅਦ 'ਚ ਕਦੇ ਨਹੀਂ ਕਿਉਂ ਪਤਾ ਕੀ ਆ, ਉਹ ਬੰਦੇ ਨੂੰ ਪਤਾ ਲੱਗ ਹੀ ਜਾਣਾ ਦੇਰ ਸਵੇਰ, ਫਿਰ ਜਿਹੜਾ ਐਡਵਾਈਜ਼ਰ ਹੈ ਜਾਂ ਉਹ ਬੰਦਾ ਉਹਦੀ ਕੀ ਰਹਿ ਜਾਣੀ ਆ, ਨਹੀਂ ਰਹਿੰਦੀ, ਹੈ ਨਾ। ਸੋ ਇਸ ਕਰਕੇ ਜ਼ਰੂਰ ਤੁਸੀਂ ਕੁਛ ਵੀ ਹੁੰਦਾ ਉਹਨੂੰ ਡਿਸਕਲੋਜ਼ ਕਰੋ, ਦੱਸੋ, ਚਾਹੇ ਅਸੀਂ ਐਡਵਾਈਜ਼ਰ ਹਾਂ, ਅਸੀਂ ਵੀ ਉਹਨਾਂ ਨੂੰ ਪੂਰਾ ਦੱਸਦੇ ਹਾਂ। ਅਤੇ ਤੁਸੀਂ ਜਿਹੜੇ ਕਲਾਇੰਟ ਹੁੰਦੇ ਹੋ ਕਿਸੇ ਤੋਂ ਵੀ, ਕਿਸੇ ਐਡਵਾਈਜ਼ਰ ਨਾਲ ਜਾਂ ਕੋਈ ਵੀ ਡੀਲ ਕਿਸੇ ਵੀ ਕਿਸਮ ਦੀ ਕਰਦੇ ਹੋ, ਬਿਲਕੁਲ ਸਹੀ ਜਿਹੜੀ ਪੁਜੀਸ਼ਨ ਹੈ ਉਹਨੂੰ ਆਪਣੀ ਤੁਸੀਂ ਦੱਸੋ, ਤਾਂ ਕਿ ਕੋਈ ਵੀ ਰਾਮ ਰੌਲਾ ਬਾਅਦ 'ਚ ਨਾ ਪਵੇ, ਠੀਕ ਹੈ ਨਾ, ਆਪਣਾ ਵਧੀਆ ਰਹੇ ਤੁਸੀਂ ਵੀ ਅਤੇ ਉਹ ਵੀ। ਅਤੇ ਮੇਰਾ ਨੰਬਰ ਜੀ 647-7523-40, ਅਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ, ਆਪਾਂ ਹੁਣ ਫੀਫਾ ਵਰਲਡ ਕੱਪ 2026 ਦੀ ਗੱਲਬਾਤ ਕਰੀਏ। ਕੱਲ੍ਹ ਜਿਹੜੇ ਮੈਚ ਹੋਏ ਮੈਕਸੀਕੋ ਅਤੇ ਸਾਊਥ ਅਫਰੀਕਾ ਦਾ ਹੋਇਆ, ਮੈਕਸੀਕੋ ਜਿਹੜਾ 2 ਗੋਲ ਕਰ ਗਿਆ ਜੀ, ਜਿੱਤ ਗਏ, ਵਧੀਆ ਖੇਲੇ, ਮੈਚ ਦੇਖਿਆ ਸੀਗਾ, ਦੂਜਾ ਨਹੀਂ ਮੈਂ ਵੈਸੇ ਦੇਖਿਆ, ਸਾਊਥ ਕੋਰੀਆ ਅਤੇ ਚੈਕੀਆ ਦਾ। ਸੋ ਉਹਦੇ 'ਚ ਸਾਊਥ ਕੋਰੀਆ ਨੇ 2 ਗੋਲ ਕੀਤੇ ਅਤੇ ਚੈਕੀਆ ਨੇ 1 ਕੀਤਾ, ਸੋ ਫਿਰ ਸਾਊਥ ਕੋਰੀਆ ਜਿੱਤਿਆ, ਹੈ ਨਾ। ਪਰ ਜਿਹੜਾ ਮੈਕਸੀਕੋ ਅਤੇ ਸਾਊਥ ਅਫਰੀਕਾ ਦਾ ਸੀ, ਸੋ ਜਿਹੜੇ ਸਾਊਥ ਅਫਰੀਕਾ ਦੇ ਪਲੇਅਰ ਸੀ ਨਾ, ਉਹਨਾਂ ਨੇ ਵੈਸੇ, ਕਿਉਂਕਿ ਓਬਵੀਅਸ ਹੈ ਜਦੋਂ ਖੇਲਦੇ ਬੰਦੇ ਨੂੰ ਹੁੰਦਾ ਕਿ ਮੈਂ ਗੋਲ ਕਰਾਂ, ਹੈ ਨਾ, ਵੀ ਅਸੀਂ ਪਿੱਛੇ ਰਹਿ ਜਾਣਾ ਹੈ, ਕਿਉਂਕਿ ਚਾਂਸ ਹਰੇਕ ਨੂੰ ਹੁੰਦਾ ਵੀ ਆਹੀ ਹੈ, ਫਿਰ ਪਤਾ ਨਹੀਂ ਕਦੋਂ ਕੀ ਮਿਲਣਾ। ਪਰ ਉਹਨਾਂ ਨੂੰ 2 ਜਣਿਆਂ ਨੂੰ ਰੈੱਡ ਕਾਰਡ ਜਿਹੜੇ ਦਿਖਾਏ, ਹੈ ਨਾ। ਸੋ ਫਿਰ ਜਿਹੜਾ ਦੂਜੇ ਨੰਬਰ ਵਾਲਾ ਸੀ ਉਹ ਤਾਂ ਥੋੜ੍ਹਾ ਜਿਹਾ ਜਦ ਵੀ ਕਰਦਾ ਰਿਹਾ, ਫਿਰ ਰੈਫਰੀ ਨੇ ਕਿਹਾ ਵੀ ਬਾਹਰ, ਹੈ ਨਾ, ਬਾਹਰ ਚਲੇ ਜਾਓ। ਸੋ ਇਹ ਵੀ ਇੱਕ ਬੜਾ ਸਪੋਰਟਸਮੈਨਸ਼ਿਪ ਜਿਹੜੀ ਹੈ ਬੜੀ ਜ਼ਰੂਰੀ ਹੈ, ਹੈ ਨਾ, ਗਰਾਊਂਡ ਦੇ ਵਿੱਚ। ਚਲੋ ਅੱਜ ਜਿਹੜਾ ਮੈਚ ਹੋਣਾ, ਹੁਣ ਅੱਜ ਫੀਫਾ ਵਰਲਡ ਕੱਪ ਜਿਹੜਾ ਹੋਣ ਜਾ ਰਿਹਾ, ਬੜੀ ਐਕਸਾਈਟਮੈਂਟ ਹੈ ਸਾਰਿਆਂ 'ਚ, ਕਿਉਰਿਓਸਿਟੀ ਹੈ ਬੜੀ। ਅਤੇ ਅੱਜ ਹੋ ਗਈ ਜੂਨ 12, 3 ਵਜੇ ਪਹਿਲਾ ਮੈਚ ਜਿਹੜਾ ਸ਼ੁਰੂ ਹੋਣਾ, ਅਤੇ ਜਿਹੜੀ ਓਪਨਿੰਗ ਸੈਰਾਮਨੀ ਆ ਉਹਦੇ 'ਚ ਨੋਰਾ ਫਤਿਹੀ ਨੇ ਡਾਂਸ ਪਰਫੋਰਮੈਂਸ ਆਪਣੀ ਕਰਨੀ ਹੈ। ਸੋ ਉਹਦੇ ਉਹਨੂੰ ਵੀ ਬੜਾ ਚਾਅ ਹੈ ਅਤੇ ਲੋਕਾਂ ਨੂੰ ਵੀ ਬੜਾ ਚਾਅ ਹੈ ਕਿ ਉਹਨੇ ਓਪਨਿੰਗ ਸੈਰਾਮਨੀ ਦੇ ਵਿੱਚ ਜਿਹੜਾ ਹੈਗਾ ਵਧੀਆ ਡਾਂਸ ਕਰਨਾ। ਸੋ ਵੈਸੇ ਡਾਂਸ ਬੜੇ ਹੀ ਵਧੀਆ ਕਰਦੀ, ਚਲੋ ਕੈਨੇਡਾ ਦੀ ਆ ਉਹ, ਇੰਡੀਆ ਜਾਂਦੀ ਹੁੰਦੀ ਹੈ ਜਦੋਂ ਇੰਡੀਅਨ ਆਈਡਲ 'ਚ ਆਉਂਦੀ ਹੁੰਦੀ ਹੈ, ਹੈ ਨਾ, ਜਾਂ ਨਹੀਂ ਆਪਣੇ ਜਿਹੜਾ ਡਾਂਸ ਵਾਲਾ ਪ੍ਰੋਗਰਾਮ ਆ ਉਹਦੇ 'ਚ ਆਉਂਦੀ ਹੁੰਦੀ ਹੈ, ਸੁਪਰ ਡਾਂਸਰ ਦੇ ਵਿੱਚ, ਹੈ ਨਾ। ਸੋ ਆਪਣਾ ਇਹਦੇ ਵਿੱਚ ਵੀ ਆਈ ਸੀ, ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਆਈ ਸੀਗੀ। ਸੋ ਬੜੀ ਖੂਬਸੂਰਤ ਵੀ ਆ, ਅਤੇ ਆਪਣੇ ਕੈਨੇਡਾ ਦੀ ਆ, ਟੋਰੋਂਟੋ ਦੀ, ਹੈ ਨਾ। ਸੋ ਉਹਨੇ ਡਾਂਸ ਕਰਨਾ, ਅਤੇ ਬਾਕੀ ਮੈਚ ਦੇਖਣੇ ਆਪਣਾ BMO ਫੀਲਡ ਟੋਰੋਂਟੋ ਦੇ ਵਿੱਚ ਇਹ ਹੋਣੇ ਆ। ਅਤੇ ਟਿਕਟਾਂ ਦੀ ਵੀ ਆਪਾਂ ਗੱਲਬਾਤ ਕਰਦੇ ਹਾਂ, ਪਹਿਲਾਂ ਨਾਲੋਂ ਟਿਕਟਾਂ ਜਿਹੜੀਆਂ ਮਹਿੰਗੀਆਂ। ਸੋ ਇਸ ਕਰਕੇ ਕੱਲ੍ਹ ਵੀ ਤੁਸੀਂ ਨੋਟ ਕੀਤਾ ਹੋਣਾ, ਪਲੇਗਰਾਊਂਡ ਦੇ ਵਿੱਚ ਬਹੁਤਾ ਨਹੀਂ ਸੀ ਭਰਿਆ ਹੋਇਆ ਸਾਰਾ, ਵਿੱਚ ਵਿੱਚ ਸੀਟਾਂ ਬੜੀਆਂ ਖਾਲੀ ਸੀ। ਸੋ ਇੱਥੇ ਦੇਖਦੇ ਹਾਂ ਕਿਵੇਂ ਕੀ ਹੈ, ਅਤੇ ਕਿਹਨਾਂ ਕਿਹਨਾਂ ਨੇ ਲਈਆਂ ਟਿਕਟਾਂ, ਕੋਈ ਦੱਸੋ ਜਿਹੜੇ ਜਾ ਰਹੇ ਆ ਪਤਾ ਲੱਗੇ। ਅਤੇ ਲਓ ਜੀ, ਆਪਾਂ ਫਿਲਹਾਲ ਪੰਜਾਬ ਇੰਸ਼ੋਰੈਂਸ ਨਾਲ ਗੱਲਬਾਤ ਕਰਦੇ ਹਾਂ। ਸ਼ੇਰ ਜੰਗ ਸਿੰਘ ਜੀ ਰਾਣਾ ਸਾਡੇ ਨਾਲ ਜੁੜ ਚੁੱਕੇ ਆ, ਅਤੇ ਉਹਨਾਂ ਤੋਂ ਆਪਾਂ RDSP ਦੀ ਲੈਂਦੇ ਹਾਂ ਜਾਣਕਾਰੀ। ਜੀ ਸਰ,
3: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
2: ਜੀ।
3: ਸੋ ਜਿੱਦਾਂ ਆਪਾਂ RDSP ਦੀ ਹਮੇਸ਼ਾ ਗੱਲਬਾਤ ਕਰਦੇ ਹਾਂ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਸੋ ਜਿਹਦੇ ਅੰਡਰ ਕੀ ਹੈ, ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਗ੍ਰਾਂਟ ਦਾ ਬੈਨੀਫਿਟ ਦਿੱਤਾ ਜਾ ਰਿਹਾ ਉਹਨਾਂ ਸਭ ਲੋਕਾਂ ਨੂੰ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈਗੇ ਨੇ। ਸੋ ਜਿਹੜੀ ਇਹ ਗ੍ਰਾਂਟ ਹੈ 2008 ਦੇ ਵਿੱਚ ਸਟਾਰਟ ਹੋਈ ਸੀਗੀ, ਲੇਕਿਨ ਬਹੁਤ ਘੱਟ ਲੋਕ ਹੈ ਜਿਹਨਾਂ ਨੂੰ ਇਹਦੀ ਜਾਣਕਾਰੀ ਹੈਗੀ ਹੈ। ਸੋ ਪਹਿਲੀ ਗੱਲ ਤਾਂ ਪਤਾ ਹੀ ਨਹੀਂ ਸੀ ਵੀ ਆਪਾਂ ਇਹ ਗ੍ਰਾਂਟ ਅਪਲਾਈ ਕਿੱਦਾਂ ਕਰਨਾ ਹੈਗਾ। ਸੋ ਉਹਦਾ ਇੱਕ ਪ੍ਰੋਸੈਸ ਹੈਗਾ, ਜਿੱਦਾਂ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਹੈਗਾ। ਅਗਰ ਉਹ ਸਰਟੀਫਿਕੇਟ ਨਹੀਂ ਹੈਗਾ ਤੇ ਆਪਾਂ ਨੂੰ ਡਾਕਟਰਸ ਦੇ ਕੋਲੋਂ ਇੱਕ ਫਾਰਮ ਹੈਗਾ T2201, ਉਹ ਸਾਈਨ ਕਰਵਾਉਣਾ ਹੁੰਦਾ। ਉਸ ਤੋਂ ਬਾਅਦ ਉਹ CRA ਨੂੰ ਭੇਜਣਾ ਹੁੰਦਾ, ਤੇ CRA ਜਿਹੜਾ ਹੈਗਾ ਆਲਮੋਸਟ ਅੱਜ ਕੱਲ 2 ਮਹੀਨੇ ਦਾ ਸਮਾਂ ਲੈ ਲੈਂਦੇ ਹੈਗੇ ਨੇ। ਸੋ ਉਹ ਜਿਹੜਾ ਸਰਟੀਫਿਕੇਟ ਇਸ਼ੂ ਕਰਨ ਤੇ ਦੈਨ ਕੀ ਹੈ, ਆਪਾਂ ਆਪਣੀ ਇਹ ਜਿਹੜੀ ਗ੍ਰਾਂਟ ਹੈ RDSP ਅਕਾਊਂਟ ਓਪਨ ਕਰਕੇ ਜਿਹੜਾ ਹੈਗਾ ਲੈ ਸਕਦੇ ਹਾਂ। ਐਂਡ ਗਵਰਨਮੈਂਟ ਨੇ ਇੱਥੋਂ ਤੱਕ ਵੀ ਕਿਹਾ ਵੀ ਅਗਰ ਤੁਹਾਨੂੰ ਪਤਾ ਨਹੀਂ ਸੀਗਾ ਐਂਡ ਅਗਰ ਤੁਹਾਡੀ ਐਲੀਜੀਬਿਲਟੀ ਬਣਦੀ ਹੈਗੀ ਹੈ ਤੇ ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਲੈ ਸਕਦੇ ਹਾਂ। ਸੋ ਜਿੱਦਾਂ ਜਿਹੜਾ $90,000 ਹੈਗਾ ਇਹ ਗਵਰਨਮੈਂਟ ਨੇ ਇਕੱਠਾ ਨਹੀਂ ਦੇਣਾ ਹੈਗਾ, ਇਹ ਉਸ ਪਰਸਨ ਦੇ ਫਿਊਚਰ ਲਈ ਦੇ ਰਹੇ ਹੈਗੇ ਨੇ ਜਿਹੜਾ ਵੀ ਪਰਸਨ ਡਿਸੇਬਲ ਹੈ ਫਿਜ਼ੀਕਲੀ ਜਾਂ ਮੈਂਟਲੀ, ਕਿਉਂਕਿ ਜਿਹੜੇ ਨਾਲ ਨਾਲ ਜਿਹੜੇ ਬੈਨੀਫਿਟ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਹੈਗੇ ਉਹ ਤਾਂ ਮਿਲ ਹੀ ਜਾਣੇ ਨੇ। ਐਂਡ ਇਸ ਤੋਂ ਇਲਾਵਾ ਅਗਰ 18 ਸਾਲ ਦੀ ਉਮਰ ਤੋਂ ਏਜ ਘੱਟ ਹੈ ਤੇ ਅਪ ਟੂ $284 ਜਿਹੜੇ ਹੈਗੇ ਹਰ ਮਹੀਨੇ ਉਸ ਫੈਮਿਲੀ ਨੂੰ ਐਕਸਟਰਾ ਮਿਲ ਸਕਦੇ ਹੈਗੇ ਨੇ। ਅਗਰ ਉਹਨਾਂ ਦੇ ਘਰ ਦੇ ਵਿੱਚ ਕੋਈ ਪਰਸਨ ਡਿਸੇਬਲ ਹੈਗਾ ਫਿਜ਼ੀਕਲੀ ਜਾਂ ਮੈਂਟਲੀ ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ, ਐਂਡ ਅਗਰ 18 ਸਾਲ ਦੀ ਉਮਰ ਤੋਂ ਜ਼ਿਆਦਾ ਏਜ ਹੈਗੀ ਹੈ ਤੇ ਅਪ ਟੂ $200 ਹਰ ਮਹੀਨੇ ਜਿਹੜਾ ਹੈਗਾ ਗਵਰਨਮੈਂਟ ਨੇ ਜਿਹੜਾ ਪਿਛਲੇ ਸਾਲ ਬੈਨੀਫਿਟ ਸਟਾਰਟ ਕੀਤਾ ਸੀਗਾ ਉਹ ਵੀ ਆਪਾਂ ਲੈ ਸਕਦੇ ਹੈਗੇ ਆ।
2: ਹਾਂਜੀ,
3: ਸੋ ਕਾਫੀ ਜ਼ਿਆਦਾ ਬੈਨੀਫਿਟਸ ਨੇ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ punjabinsurance.ca। ਤੇ ਲਾਸਟ ਵਿੱਚ ਪੰਜਾਬੀ ਮੈਂ ਜ਼ਰੂਰ ਕਹਾਂਗਾ ਵੀ ਜਿਹੜਾ ਸਾਡਾ ਮੈਸੇਜ ਹੈ ਹਰੇਕ ਘਰ ਤੱਕ ਪਹੁੰਚਣਾ ਚਾਹੀਦਾ ਹੈਗਾ। ਹੋ ਸਕਦਾ ਕਈ ਲੋਕ ਆਪਣਾ ਰੇਡੀਓ ਪ੍ਰੋਗਰਾਮ ਇਸ ਟਾਈਮ ਨਹੀਂ ਸੁਣ ਰਹੇ, ਸੋ ਜਿਹੜੇ ਸੁਣ ਰਹੇ ਹੈਗੇ ਨੇ ਉਹਨਾਂ ਨੂੰ ਜ਼ਰੂਰ ਚਾਹੀਦਾ ਹੈ ਉਹਨਾਂ ਲੋਕਾਂ ਤੱਕ ਇਹ ਮੈਸੇਜ ਪਹੁੰਚਾਓ ਜਿੱਥੇ ਉਹਨਾਂ ਤੁਹਾਨੂੰ ਲੱਗਦਾ ਵੀ ਉਹ ਇਹ ਜਿਹੜੀ $90,000 ਦੀ ਗ੍ਰਾਂਟ ਉਹਨਾਂ ਨੂੰ ਮਿਲ ਸਕਦੀ ਹੈ। ਸੋ ਨੰਬਰ ਬਹੁਤ ਆਸਾਨ ਹੈ ਜੀ, ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਤੋਂ ਵੀ ਕੋਈ ਫੀਸ ਚਾਰਜ ਨਹੀਂ ਕੀਤੀ ਜਾ ਰਹੀ RDSP ਅਕਾਊਂਟ ਓਪਨ ਕਰਨ ਦੀ। ਸੋ $90,000 ਦੀ ਇਹ ਬਹੁਤ ਵੱਡੀ ਹੈਲਪ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ।
2: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਨੋਰਾ ਫਤਿਹੀ ਨੇ ਅੱਜ ਕਰਨਾ ਡਾਂਸ ਤੇ। ਅੱਛਾ, ਅੱਜ ਮੈਚ ਕਿਹਨਾਂ ਕਿਹਨਾਂ ਵਿਚਕਾਰ ਹੋਣਾ, ਕਿਉਂਕਿ ਨਾ ਕਹਿੰਦੇ ਵੀ ਕੈਨੇਡਾ ਦੇ ਵਿੱਚ ਫਸਟ ਟਾਈਮ ਜਿਹੜਾ ਆਪਣਾ ਇਹ ਵਰਲਡ ਕੱਪ ਹੈ ਇਹਦਾ ਮੈਚ ਹੋਣ ਜਾ ਰਿਹਾ। ਇਹ ਹੋਣਾ ਜੀ ਆਪਣਾ ਕੈਨੇਡਾ ਤੇ ਬੋਸਨੀਆ ਦੇ ਵਿੱਚ ਹੋਣਾ ਅੱਜ ਮੈਚ, ਹੈ ਨਾ। ਸੋ ਬੜੀ ਐਕਸਾਈਟਮੈਂਟ ਹੈ। ਬਾਕੀ ਜਦੋਂ ਹੁਣ ਇਹ ਮੈਚ ਹੋਊਗਾ ਇਹਦੇ ਵਿੱਚ ਕਹਿੰਦੇ ਉਂਝ ਸਟੇਡੀਅਮ, ਚਲੋ ਆਪਾਂ ਹੋਪ ਕਰਦੇ ਹਾਂ ਕਿ ਭਰਿਆ ਹੋਇਆ ਹੋਵੇ ਸਾਰਾ, ਕਿਉਂਕਿ ਕਹਿੰਦੇ ਹੰਡਰਡਸ ਆਫ ਟਿਕਟਸ ਜਿਹੜੀਆਂ ਹਲੇ ਸਟਿਲ ਅਵੇਲੇਬਲ ਹੈ ਜਿਹੜੇ ਆਪਣੇ ਇੱਥੇ ਕੈਨੇਡਾ ਦੇ ਵਿੱਚ ਜਿਹੜਾ ਮੈਚ ਅੱਜ ਹੋਣਾ ਉਹਦੇ ਲਈ। ਸੋ ਬਾਕੀ ਕਹਿੰਦੇ ਆ ਵੀ 10 ਡਿਜ਼ਰਵਿੰਗ ਕਿਡਸ ਵੀ ਅਟੈਂਡ ਕਰਨਗੇ ਅੱਜ ਦੇ ਇਸ ਮੈਚ ਨੂੰ ਟੋਰੋਂਟੋ ਦੇ ਵਿੱਚ। ਇਹ ਚੈਰੀਟੇਬਲ ਔਰਗਨਾਈਜੇਸ਼ਨ ਹੈ ਜਿਹਨੇ ਇਹਨਾਂ 10 ਬੱਚਿਆਂ ਨੂੰ, ਮਤਲਬ ਜਿਹੜੇ ਸੋਕਰ ਦੇ ਵਿੱਚ ਕੋਈ ਨਾਮਣਾ ਉਹਨਾਂ ਨੇ ਖੱਟਿਆ ਹੋਇਆ, ਕੁਛ ਉਹਨਾਂ ਨੇ ਸਪੈਸ਼ਲ ਕੀਤਾ ਹੋਇਆ, ਉਹਨਾਂ ਬੱਚਿਆਂ ਨੂੰ ਜਿਹੜੀ ਟਿਕਟ ਹੈ ਉਹ ਚੈਰਿਟੀ ਵਜੋਂ ਜਿਹੜੀ ਦਿੱਤੀ ਗਈ ਹੈ। ਸੋ ਇੱਕ ਚੈਰੀਟੇਬਲ ਔਰਗਨਾਈਜੇਸ਼ਨ ਹੈ, ਉਹਨਾਂ ਨੇ 10 ਬੱਚੇ ਇੱਦਾਂ ਦੇ ਜਿਹਨਾਂ ਨੇ ਨਾਮਣਾ ਖੱਟਿਆ ਹੋਇਆ ਸੋਕਰ ਦੇ ਵਿੱਚ, ਉਹਨਾਂ ਨੂੰ ਜਿਹੜੇ ਆ ਟਿਕਟ ਦਿੱਤੇ ਆ। ਸੋ ਅੱਜ ਉਹ ਆਉਣਗੇ, ਉਹਨਾਂ ਨੂੰ ਬੜੀ, ਜਿਵੇਂ ਉਹ ਕਹਿੰਦੇ ਆ ਵੀ ਸਾਡਾ ਡ੍ਰੀਮ ਕਮ ਟਰੂ ਹੋ ਗਿਆ ਕਿ ਅਸੀਂ ਲਾਈਵ ਜਿਹੜਾ ਮੈਚ ਦੇਖਾਂਗੇ, ਕਿਉਂਕਿ ਓਬਵੀਅਸ ਹੈ ਕਿ ਨਾ ਇਹਨਾਂ ਦੀਆਂ ਜਿਹੜੀਆਂ ਟਿਕਟਾਂ ਬੜੀਆਂ ਮਹਿੰਗੀਆਂ। 2022 ਦੇ ਵਿੱਚ ਜਿਹੜੀ ਕੈਟਾਗਰੀ 4 ਦੀ ਟਿਕਟ $55 ਦੀ ਸੀ ਨਾ, ਇਸ ਵਾਰ ਪਤਾ ਕਿੰਨੇ ਦੀ ਆ, ਉਹ 560 ਦੀ ਆ। ਜੇ ਆਪਾਂ ਕੈਟਾਗਰੀ 1 ਦੀ ਗੱਲ ਕਰੀਏ, ਸੋਰੇ, ਉਹ ਹੈਗੀ 618 ਦੀ, ਕੈਟਾਗਰੀ 2 ਦੀ 440 ਦੀ, ਅਤੇ ਕੈਟਾਗਰੀ 3 ਦੀ 302 ਦੀ, ਅਤੇ ਕੈਟਾਗਰੀ 4 ਦੀ $55 ਦੀ। ਯਾਨੀ ਕਿ 2022 ਦੇ ਵਿੱਚ ਸੀਗੀਆਂ ਓਪਨਿੰਗ ਮੈਚ ਦੇ ਵਿੱਚ। ਜੇ ਆਪਾਂ ਇਸ ਵਾਰ ਦੀ ਗੱਲ ਕਰੀਏ ਓਪਨਿੰਗ ਮੈਚ ਦੀਆਂ ਟਿਕਟ ਪ੍ਰਾਈਸਿਸ 2026 ਦੀਆਂ, ਕੈਟਾਗਰੀ 1 ਦੀ ਹੈਗੀ ਆ $2,735, ਯਾਨੀ ਕਿ 2,000 ਤੋਂ 2,700 ਤੁਸੀਂ ਲਾ ਲਓ, 3,000 ਦੇ ਕਰੀਬ ਹੀ ਹੋ ਗਿਆ। ਅਤੇ ਕੈਟਾਗਰੀ 2 ਦੀ 1940 ਦੀ ਟਿਕਟ ਹੈ, ਕੈਟਾਗਰੀ 3 ਦੀ 1120 ਦੀ ਹੈ, ਕੈਟਾਗਰੀ 4 ਦੀ 560 ਦੀ ਹੈ। ਅਤੇ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਜਿਹੜੇ ਫਾਈਨਲ ਮੈਚ ਦੀਆਂ ਟਿਕਟਾਂ ਉਹ ਕਿੰਨੀਆਂ ਮਹਿੰਗੀਆਂ ਹੋਣਗੀਆਂ। 2022 ਦੇ ਵਿੱਚ ਸੀਗੀਆਂ ਇਹ 1,607, 1,003, 604 ਜਾਂ 206 ਦੀਆਂ, ਕੈਟਾਗਰੀ 1, 2, 3, 4 ਇਹ ਮੈਂ ਸਾਰੀਆਂ ਦੱਸੀਆਂ ਤੁਹਾਨੂੰ। ਅਤੇ ਇਸ ਵਾਰ ਜੇ ਆਪਾਂ ਦੇਖੀਏ ਤਾਂ ਜਿਹੜੇ ਫਾਈਨਲ ਮੈਚ ਜਦੋਂ ਹੋਣਾ ਨਾ, 6,370 ਪਹਿਲੀ ਕੈਟਾਗਰੀ, ਫਿਰ ਦੂਜੀ ਦੀ ਹੈਗੀ ਆ 4,210, ਤੀਜੀ ਦੀ 2,790, ਅਤੇ ਫਿਰ ਕੈਟਾਗਰੀ 4 ਦੀ 2,030। ਸੋ ਇਹਦਾ ਮਤਲਬ ਹੈ ਜਿਹੜੇ ਟਿਕਟਾਂ ਦੇ ਰੇਟ ਹੈ ਨਾ, ਉਹਨਾਂ ਨੇ ਜ਼ਿਆਦਾ ਹੀ ਥੋੜ੍ਹੇ ਜਿਹੇ ਰੱਖਦੇ, ਥੋੜ੍ਹੇ ਰੀਜ਼ਨੇਬਲ ਜਿਹੇ ਰੱਖਦੇ ਤਾਂ ਕਿ ਸਾਰੇ ਇਹਨੂੰ ਦੇਖਦੇ ਅਤੇ ਸਟੇਡੀਅਮ ਭਰਿਆ ਹੋਇਆ ਹੁੰਦਾ, ਕਿਉਂਕਿ ਜਿਹੜੇ ਪਲੇਅਰਸ ਹੁੰਦੇ ਆ ਨਾ ਉਹਨਾਂ ਨੂੰ ਵੀ ਵਧੀਆ ਲੱਗਦਾ ਜਦੋਂ ਬਹੁਤ ਸਾਰੇ ਜਿਹੜੇ ਸਪੈਕਟੇਟਰਸ ਬੈਠੇ ਮੈਚ ਦੇਖਦੇ, ਉਹਨਾਂ ਉਨਾ ਹੀ ਰੌਲਾ ਰੱਪਾ ਪੈਂਦਾ ਫਿਰ, ਹੈ ਨਾ, ਉਹ ਵਧੀਆ ਲੱਗਦਾ। ਅਤੇ ਲਓ ਜੀ, ਅੱਜ ਹੋਪ ਕਰਦੇ ਹਾਂ ਵੀ ਸਾਡਾ ਕੈਨੇਡਾ ਜਿੱਤੇ ਅਤੇ ਵਧੀਆ ਆਪਾਂ ਇੰਜੋਏ ਕਰੀਏ ਸਾਰੇ, ਅਤੇ ਵੀਕਐਂਡ ਕਰੋ ਇੰਜੋਏ। ਮਿਲਦੇ ਹਾਂ ਤੁਹਾਨੂੰ ਮੰਡੇ ਨੂੰ, ਸਤਿ ਸ਼੍ਰੀ ਅਕਾਲ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
3: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ, ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ, ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ। ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ, ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
4: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ, 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
5: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
6: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828
7: ममा, इस पर मैं भी कृष्णा मनूंगा
8: और मैं कृष्णा के लिए माखन लेकर आऊंगी।
9: अच्छा जी, तो ठीक है, इस बार भी हमेशा की तरह हम चलेंगे इंडिया सजावट एंड पूजा हट पर और अपने कृष्णा के लिए सुंदर सा क्राउन, पीकॉक फेदर और बांसुरी भी लेंगे और कृष्णा की दीदी के लिए भी बहुत सुंदर सी ड्रेस लेंगे।
10: इंडिया सजावट एंड पूजा हट पर आएं और कृष्ण महोत्सव की ढेरों खुशियां मनाएं। खरीदिए कृष्ण जी के ब्यूटीफुल स्टैचूज, जगमगाती ढेरों ड्रेसेस और सजावट का सामान भी। इंडिया सजावट एंड पूजा Hut, 31 Melanie Drive, Unit 5, Brampton, 905-458-6808.

0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ? ਸਾਰੇ ਠੀਕ ਹੋ? ਦਿਨ ਅੱਜ ਫਿਰ ਚੜਿਆ, ਅੱਜ ਦਿਨ ਚੜਿਆ, ਦਿਨ ਅੱਜ ਚੜਿਆ ਤੇ ਅੱਜ ਫਿਰ ਦਿਨ ਚੜਿਆ। ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਤੁਹਾਡਾ ਅਸੀਂ ਸਾਰਿਆਂ ਦਾ ਵੈਲਕਮ ਕਰ ਰਹੇ ਹਾਂ। ਔਰ ਸਭ ਤੋਂ ਪਹਿਲਾਂ ਇੱਕ ਅਰਦਾਸ ਤੁਹਾਡੇ ਸਾਰਿਆਂ ਵਾਸਤੇ ਉਸ ਰੱਬ ਅੱਗੇ ਜਿਸ ਦਰ ਤੇ ਜਾ ਕੇ ਅਸੀਂ ਮੱਥੇ ਟੇਕਦੇ ਹਾਂ, ਜਿਸ ਦਰ ਤੇ ਜਾ ਕੇ ਆਪਣੇ ਅਸੀਂ ਸੀਸ ਨੂੰ ਨਮਸਕਾਰ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ 'ਚ, ਉਸ ਅੱਲਾਹ ਤਾਲਾ ਈਸ਼ਵਰ ਪਰਮਾਤਮਾ ਜੀਸਸ ਮਹਾਰਾਜ, ਜਿੱਥੇ ਜਿੱਥੇ ਵੀ ਤੁਹਾਡਾ ਸਾਰਿਆਂ ਦਾ ਵਿਸ਼ਵਾਸ ਹੈ, ਸਾਰੇ ਰੱਬਾਂ ਦੇ ਅੱਗੇ, ਸਾਰੇ ਦੇਵੀ ਦੇਵਤਿਆਂ ਦੇ ਅੱਗੇ, ਜਿਹੜੇ ਅਸਲੀ ਵਾਲੇ ਦੇਵੀ ਦੇਵਤੇ ਆ, ਡੁਪਲੀਕੇਟ ਵਾਲੇ ਦੇਵੀ ਦੇਵਤੇ ਨਹੀਂ, ਜਿਹੜੇ ਮੁੰਡਾ ਦੇ ਅੰਦਰ 24 ਘੰਟੇ 'ਚ, ਉਹਨਾਂ ਕੰਮ ਨਹੀਂ, ਜਿਹੜੇ ਅਸਲੀ ਵਾਲੇ ਦੇਵੀ ਦੇਵਤਿਆਂ ਅੱਗੇ ਇਹੀ ਅਰਦਾਸ ਆ ਵੀ ਸਾਰੇ ਪਰਿਵਾਰਾਂ ਵਿੱਚ ਖੁਸ਼ੀਆਂ ਔਰ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇੱਕ ਅਰਦਾਸ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ। ਔਰ ਦੂਸਰੀ ਗੱਲ ਇਹ ਹੈ ਕਿ ਅੱਜ ਹੈ ਫਰਾਈਡੇ, ਔਰ ਫਰਾਈਡੇ ਦੇ ਦਿਨ ਦੇ ਵਿੱਚ ਤੁਹਾਨੂੰ ਪਤਾ ਕਿ ਗੀਤ ਔਰ ਸੰਗੀਤ ਦੇ ਇਸੇ ਤਰ੍ਹਾਂ ਸਿਲਸਿਲੇ ਜਾਰੀ ਰਹਿਣੇ ਆ ਪ੍ਰੋਗਰਾਮ ਪੰਜਾਬੀ ਵਿਰਸਾ ਦੇ ਵਿੱਚ। ਔਰ ਅੱਜ ਦਾ ਪ੍ਰੋਗਰਾਮ ਸਾਡਾ ਔਨ ਲੋਕੇਸ਼ਨ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ, ਔਰ ਤੁਹਾਨੂੰ ਅਸੀਂ ਅਕਾਲ ਸਵੀਟਸ ਐਂਡ ਰੈਸਟੋਰੈਂਟ 'ਤੇ ਲੈ ਜਾਵਾਂਗੇ, ਔਰ ਜਿੱਥੇ ਅੱਜ ਤੁਸੀਂ ਆਪਣੇ ਲੰਚ ਆਰਡਰ ਕਰਨੇ ਆ, ਡਿਨਰ ਆਰਡਰ ਕਰਨੇ ਆ, ਔਰ ਤੁਸੀਂ ਉੱਥੇ ਬੈਠ ਕੇ ਖਾਣਾ, ਬਫੇ ਖਾਣਾ, ਕੇਟਰਿੰਗ ਕਰਵਾਉਣੀ ਆ, ਇੰਨੇ ਕੁ ਘੱਟ ਰੇਟ ਆ ਕਿ ਤੁਸੀਂ ਰਹਿ ਹੀ ਰੱਬ ਦਾ ਨਾ। ਪਹਿਲੇ ਇੱਕ ਮੈਂ ਕਾਲ ਲੈ ਲਾ, ਉਸ ਤੋਂ ਬਾਅਦ ਰੇਟ ਦੱਸਣਾ। ਹੈਲੋ,
1: ਹਾਂਜੀ ਭਾਜੀ,
0: ਜੀ ਸਰ,
1: ਕਿੱਦਾਂ ਹਾਲ ਜੀ?
0: ਆਓ ਜੀ, ਬੀਬਾ ਬੋਆਏ ਜੀ, ਕਿੱਦਾਂ? ਠੀਕ ਹੋ?
1: ਵਧੀਆ ਵਧੀਆ, ਤੁਸੀਂ ਸੁਣਾਓ?
0: ਬਹੁਤ ਅੱਛੇ ਸਰ, ਬਹੁਤ ਅੱਛੇ। ਹੋਰ ਸੁਣਾਓ, ਕਿੱਦਾਂ?
1: ਬਸ ਠੀਕ ਠਾਕ ਚੱਲੀ ਜਾਂਦਾ।
0: ਚਲੋ ਬਹੁਤ ਅੱਛੇ, ਉੱਠ ਖੜੇ ਆ?
1: ਹਾਂਜੀ ਹਾਂਜੀ, ਕਦੋਂ ਦੇ?
0: ਲੱਗਦਾ ਨਹੀਂ, ਢਿੱਲੀ ਜੀ ਆਵਾਜ਼ ਲੱਗਦੀ ਹੈ।
1: ਨਹੀਂ ਨਹੀਂ ਭਾਜੀ, ਕਦੋਂ ਦੇ ਉੱਠ ਖੜੇ ਆਪਾਂ ਤਾਂ?
0: ਅੱਛਾ ਚਲੋ, ਬਹੁਤ ਅੱਛਾ। ਹੋਰ ਸੁਣਾਓ, ਕਿਹੜੇ ਗਾਣੇ ਲਾਈਏ ਅੱਜ ਫਿਰ ਆਪਾਂ?
1: ਮੈਂ ਤਾਂ ਕਹਿੰਦਾ ਅੱਜ ਤੁਸੀਂ ਚੱਕ ਲਓ ਮਾਨਾ ਦੇ ਮਾਣ ਸਤਿੰਦਰ ਸਰਤਾਜ।
0: ਲੈ ਦੱਸ, ਮਾਨਾ ਦੇ ਮਾਣ ਸਤਿੰਦਰ, ਇਹ ਕਿਹੜੀ ਕਿਹੜੇ ਪਾਸੇ ਨੂੰ ਤੁਰਿਆ, ਕਿੱਧਰ ਜਾ ਪਹੁੰਚਿਆ, ਜਾ ਕੇ ਦੱਸੋ।
1: ਮੈਂ ਕਿਹਾ ਅੱਜ ਉਲਟਾ ਪੁਲਟਾ ਪ੍ਰੋਗਰਾਮ ਕਰੀਏ ਥੋੜਾ।
0: ਅੱਛਾ ਠੀਕ ਆ, ਇਹ ਵੀ ਗੱਲ ਸਹੀ ਗੱਲ ਆ ਜੀ ਸਰ। ਹੋਰ
1: ਦੂਸਰੇ ਜੀ ਹੋ ਗਏ ਮਨਮੋਹਨ ਵਾਰਸ ਭਾਜੀ।
0: ਅੱਛਾ, ਹੋਰ ਗੀਤਾ ਚੋਪੜਾ ਜੀ ਤੁਹਾਡੇ ਵਾਸਤੇ ਸਪੈਸ਼ਲੀ ਤੌਰ ਤੇ ਅੱਜ ਅਕਾਲ ਸਵੀਟਸ ਰੈਸਟੋਰੈਂਟ ਤੇ ਪਹੁੰਚੇ ਆ, ਔਰ ਮੈਂ ਸਮਝਦਾ ਕਿ ਅਕਾਲ ਸਵੀਟ ਰੈਸਟੋਰੈਂਟ ਦੀ ਜਿਹੜੀ ਗ੍ਰੈਂਡ ਓਪਨਿੰਗ ਅੱਜ ਪੰਜਾਬੀ ਵਿਰਸਾ ਰੇਡੀਓ ਕਰਾ ਰਿਹਾ ਹੈ, ਔਰ ਦਰਵਾਜ਼ੇ ਖੁੱਲ ਗਏ ਆ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਰੇਟ ਦੱਸ ਦਿੰਦਾ, ਉਸ ਤੋਂ ਬਾਅਦ ਗੀਤਾ ਜੀ ਨਾਲ ਗੱਲਬਾਤ ਕਰਾਂਗੇ, ਕੈਸਾ ਰੈਸਟੋਰੈਂਟ ਬਣਿਆ, ਕੈਸਾ ਮਾਹੌਲ ਹੈ, ਔਰ ਕੈਸੀਆਂ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਉੱਥੇ ਤੁਹਾਨੂੰ ਵੇਟ ਕਰ ਰਹੀਆਂ ਤੁਹਾਡੀਆਂ। ਮੈਂ ਰੇਟ ਦੱਸ ਦਿੰਦਾ ਥੋੜ੍ਹੇ ਤੁਹਾਨੂੰ ਪਹਿਲਾਂ, ਜੇ ਆਰਡਰ ਕਰਨੇ ਆ ਹੁਣ ਆਰਡਰ ਕਰ ਲਓ, ਲੰਚ ਤੁਹਾਡੇ 10, 15, 20, 40 ਥਾਲੀਆਂ ਚਾਹੀਦੀਆਂ, ਹੁਣੇ ਆਰਡਰ ਕਰ ਸਕਦੇ ਆ। ਵੈਜੀ ਥਾਲੀ 499 ਦੀ ਹੈ, ਅੰਬਰਸਰੀ ਕੁਲਚਾ 499 ਦਾ ਛੋਲਿਆਂ ਦੇ ਨਾਲ, ਨਾਲ ਸੈਲਡ ਵੀ ਦੇਣੀ ਆ, ਗਾਜਰਾਂ ਦਾ ਅਚਾਰ ਕੱਲ ਹੀ ਪਾਇਆ ਤਾਜ਼ਾ ਹਾਲੇ ਇਹਨਾਂ ਨੇ, ਇਸ ਦੇ ਨਾਲ ਨਾਲ ਛੋਲੇ ਭਟੂਰੇ 499 ਨੂੰ ਪਾਉਂਡ ਨਹੀਂ ਕਹਿੰਦੇ ਹਰਜੀਤ ਜੀ, ਦੋ ਪੀਸ ਛੋਲੇ ਭਟੂਰੇ ਦੇ, ਠੀਕ ਆ? ਅੰਬਰਸਰੀ ਕੁਲਚਾ ਹੋ ਗਿਆ, ਵੈਜੀ ਥਾਲੀ ਹੋ ਗਈ, ਛੋਲੇ ਭਟੂਰੇ 499। ਹੋਰ ਸੁਣੋ, ਵੈਜੀ ਮਨਚੂਰੀਅਨ ਤੇ ਨਾਲ ਰਾਈਸ 499। ਹੋਰ ਸੁਣੋ, ਵੈਜੀ ਮਨਚੂਰੀਅਨ ਤੇ ਨਾਲ ਰਾਈਸ ਨਿਊਡਲ 499 ਦੇ ਚ, ਕੇਟਰਿੰਗ 799 ਚ, ਜਿੰਨੀ ਮਰਜ਼ੀ ਬੰਦਿਆਂ ਦੀ ਕਰਾ ਲਓ, ਭਾਵੇਂ 500 ਬੰਦਿਆਂ ਦੀ ਕੇਟਰਿੰਗ ਕਰਾ ਲਓ, $7.99 ਨੂੰ ਕੇਟਰਿੰਗ ਦੱਸੋ ਕਿਹੜੇ ਸ਼ਹਿਰ ਚ ਮਿਲਦੀ ਹੈ, ਦੱਸ ਦਿਓ, ਨਾਮ ਲੈ ਕੇ ਦੱਸ ਦਿਓ, ਰੇਡੀਓ ਤੇ ਖੁੱਲਾ ਸਦਾ ਆ ਕੇ ਦੱਸ ਦਿਓ ਬਈ ਭਾਈ ਕੇਟਰਿੰਗ ਸਾਨੂੰ 20 ਬੰਦੇ ਦੇ ਚਾਹੀਦੀ ਹੈ, ਸਵੀਰ ਕਹਿੰਦੇ 799 ਦੇ ਹਰਜੀਤ ਜੀ ਕੋ ਨਹੀਂ ਦਿੰਦਾ। ਤੇ ਨਾਲ ਹੋਰ ਗੁਰੂ ਘਰ ਸਾਹਮਣੇ ਆ, ਡਿਕਸੀ ਗੁਰੂ ਘਰ ਦੇ ਬਿਲਕੁਲ ਆਪੋਜ਼ਿਟ ਹੈ ਜਿਹੜਾ ਤੁਹਾਡੇ ਵਾਸਤੇ ਰੈਸਟੋਰੈਂਟ ਖੋਲਿਆ, ਅਕਾਲ ਸਵੀਟ ਰੈਸਟੋਰੈਂਟ, ਨੰਬਰ ਨੋਟ ਕਰ ਲਓ 905-565-0036, ਨੰਬਰ ਕਰ ਲਿਆ ਨੋਟ, ਤੁਹਾਡੀਆਂ ਘੰਟੀਆਂ ਤੇ ਵੱਜਣੀਆਂ ਸ਼ੁਰੂ ਹੋ ਜਾਣੀਆਂ ਹੁਣ। ਇਹ ਲੰਚ ਜਿਨ੍ਹਾਂ ਨੇ ਕਰਨਾ ਤੁਹਾਡੇ ਵਾਸਤੇ ਸਪੈਸ਼ਲ ਆਫਰ ਦਿੱਤੀ ਜਾ ਰਹੀ ਹੈ, ਵੈਜੀ ਥਾਲੀ ਸਿਰਫ ਸਿਰਫ ਅੱਜ, ਕੱਲ ਤੇ ਪਰਸੋਂ, ਵੀਕਐਂਡ ਤੱਕ ਇਹ ਪੂਰਾ ਚੱਲਣਾ ਜੀ ਇਹ ਪ੍ਰਾਈਸ, ਕਿਉਂ ਗ੍ਰੈਂਡ ਓਪਨਿੰਗ ਹੋ ਰਹੀ ਹੈ 499 ਦੇ ਚ, ਓਨਲੀ 499 ਦੇ ਚ, 905-565-0036। ਗੀਤਾ ਚੋਪੜਾ ਜੀ, ਕੀ ਹਾਲ ਚਾਲ ਹੈ ਤੁਹਾਡੇ?
2: ਹਾਂਜੀ ਹਰਜੀਤ ਜੀ, ਬਿਲਕੁਲ ਵਧੀਆ ਹੈਗਾ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਪੰਜਾਬੀ ਵਿਸ਼ਾ ਦੇ ਸਾਰੇ ਹੀ ਲਿਸਨਰਸ ਨੂੰ ਗੀਤਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਬਹੁਤ ਲੰਬਾ ਸਮਾਂ ਤੁਸੀਂ ਰੇਡੀਓ ਕਰਦੇ ਰਹੇ ਹੋ, ਔਰ ਇਹ ਰੇਟ ਜਿਹੜੇ ਮੈਂ ਦੱਸ ਰਿਹਾ ਤੁਹਾਨੂੰ ਕਦੀ ਸੁਣੇ ਤੁਸੀਂ ਅੱਜ ਤੱਕ ਰੇਟ ਕਰੀਏ?
2: ਨਹੀਂ ਜੀ, ਬਿਲਕੁਲ ਨਹੀਂ ਸੁਣੇ, ਕੇਟਰਿੰਗ 799 ਦੀ, ਆਈ ਮੀਨ $7.99 ਦੀ ਕਿੱਥੇ ਹੁੰਦੀ ਹੈਗੀ, ਮੈਨੂੰ ਤੇ ਆਪ ਨੀ ਪਤਾ, ਇੰਨੀ ਜਗ੍ਹਾ ਅਸੀਂ ਟਰਾਈ ਕੀਤਾ, ਇੰਨੀ ਜਗ੍ਹਾ ਤੋਂ ਬਣਵਾਈ ਵੀ ਹੈਗੀ ਹੈ, ਬਟ 799, ਔਰ ਇਹਨਾਂ ਦੇ ਸਪੈਸ਼ਲ ਜਿਹੜੇ ਤੁਸੀਂ ਅਨਾਊਂਸ ਵੀ ਕੀਤਾ ਜੀ ਜੀ ਵੈਜ ਥਾਲੀ ਖਾਲੀ 499 ਦੀ, ਅੰਮ੍ਰਿਤਸਰੀ ਕੁਲਚਾ ਖਾਓ, ਚਨੇ ਭਟੂਰੇ ਖਾਓ ਤੁਸੀਂ 499 ਦੇ, ਵੈਜ ਮਨਚੂਰੀਅਨ ਵਿਦ ਰਾਈਸ ਉਹ ਵੀ 499 ਦੇ, ਵੈਜ ਮਨਚੂਰੀਅਨ ਨੂਡਲਸ ਤੁਸੀਂ ਖਾਣਾ ਚਾਹੁੰਦੇ ਹੋ, ਰਾਈਸ ਨਹੀਂ ਲੈਣਾ ਚਾਹੁੰਦੇ ਤਾਂ ਨੂਡਲਸ ਖਾ ਲਓ ਉਹ ਵੀ 499 ਦੀ, ਤੇ ਬਹੁਤ ਸਾਰੀ ਮਿਠਾਈਆਂ ਵੀ ਹੈਗੀਆਂ ਇੱਥੇ ਹਰਜੀਤ ਜੀ, ਚਮਚਮ ਬਦਾਮ ਦੀ ਬਰਫੀ,
0: ਇੱਕ ਚੀਜ਼
2: ਨਾਰੀਅਲ ਬਰਫੀ ਹੈ,
0: ਇੱਕ ਚੀਜ਼ ਤੁਸੀਂ ਭੁੱਲ ਗਏ, ਅੰਮ੍ਰਿਤਸਰੀ ਕੁਲਚਾ ਤੁਸੀਂ ਭੁੱਲ ਗਏ ਕਿੰਨੇ ਦਾ?
2: 499 ਪਹੁੰਚਣ। ਔਰ ਹਰਜੀਤ ਜੀ ਮੈਂ ਇੱਥੇ ਬੈਠੀ ਹੋਈ ਹਾਂ, ਦੇਖ ਰਹੀ ਹਾਂ ਸਵੇਰੇ ਸਵੇਰੇ ਖੁੱਲ ਗਿਆ ਤੇ ਸਵੇਰੇ ਸਵੇਰੇ ਇਹਨਾਂ ਦਾ ਕਸਟਮਰ ਜਿਹੜੇ ਹੈਗੇ ਉਹਨਾਂ ਦੀ ਲਾਈਨ ਅਪ ਹੋ ਗਈ।
0: ਕਿਹੜੇ ਨੰਬਰ ਦੇ, ਕਿਹੜੇ ਨੰਬਰ ਤੇ ਗੀਤਾ ਜੀ ਕਾਲ ਕੀਤੀ ਜਾ ਸਕਦੀ ਹੈ ਇੱਥੇ ਜਿਨ੍ਹਾਂ ਨੇ ਆਰਡਰ ਕਰਨਾ?
2: ਹਾਂਜੀ ਬਿਲਕੁਲ, 9055560036 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, 9055650036 6765 ਡੇਵਨ ਡਰਾਈਵ ਤੇ ਹੈਗੇ ਆ, ਮਿਸਿਸ ਸਾਗਾ ਵਿੱਚ ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਇਹਨਾਂ ਦਾ, ਇਹਨਾਂ ਦੀ ਲੋਕੇਸ਼ਨ ਹੈਗੀ ਹੈ ਤੇ ਤੁਸੀਂ ਇੱਥੇ ਪਹੁੰਚੋ। ਤੇ ਮੈਂ ਕਹਿੰਦੀ ਹਾਂ ਅੱਜ ਕੱਲ ਵਿਆਹ ਦਾ ਵੀ ਸੀਜ਼ਨ ਹੈਗੇ ਆ ਤੇ ਵਿਆਹ ਦੀ ਵੀ ਇਹਨਾਂ ਨੇ ਬਹੁਤ ਸਾਰੀ ਭਾਜੀ ਬਣਾਈ ਹੋਈ ਹੈ ਤੇ ਮਿਠਾਈਆਂ ਤੇ ਇਹਨਾਂ ਦੀ ਬਹੁਤ ਹੀ ਵਧੀਆ ਹੈਗੀ ਹੈ।
0: ਭਾਜੀ ਮੈਨੂੰ, ਮੈਂ ਭਾਜੀ ਅਨਾਊਂਸ ਕਰਨ ਲੱਗਾ, ਮੈਨੂੰ ਭਾਵੇਂ ਭਾਜੀ ਨਾਰਾਜ਼ ਹੋਣ ਭਾਵੇਂ ਰਹੇ ਉਹ ਖੁਸ਼, ਮੈਂ ਲੱਗਾ ਅਨਾਊਂਸ ਕਰਨ ਰੇਟ ਭਾਜੀ ਸਿਰਫ 399 ਨੂੰ ਪਾਉਣ, ਚੱਕ ਲਓ ਜੀ, ਨਹੀਂ ਚੱਕਣੀ ਆ। ਜਿੰਨੀ ਮਰਜ਼ੀ ਲੈ ਜਾਓ ਭਾਜੀ, ਅੱਜ ਕੱਲ ਲੈ ਜਾਓ ਪਰਸੋਂ ਲੈ ਜਾਓ।
2: ਹਾਂ ਬਿਲਕੁਲ ਬਿਲਕੁਲ, ਵੀਕਐਂਡ ਤੱਕ 399 ਜਿਸ ਤਰ੍ਹਾਂ ਕੀ ਹਰਜੀਤ ਜੀ।
0: ਨਹੀਂ ਆਪਾਂ ਇੱਕ ਕੰਮ ਕਰ, ਦੇਖੋ ਭਾਜੀ 399 ਦੀ ਆਪਾਂ ਲਾਣੀ, ਆਪਾਂ ਇਹ ਨਹੀਂ ਵੀਕਐਂਡ, ਕਿਸੇ ਦਾ ਵਿਆਹ ਹੁਣ ਅਗਲੇ 2 ਮਹੀਨੇ ਨੂੰ ਹੋਵੇ, ਆਪਾਂ ਅਗਲਾ ਅੱਜ ਭਾਜੀ ਕਿੱਥੋਂ ਲੈ ਕੇ ਜਾਓ? ਭਾਜੀ ਦੇ ਖੁੱਲੇ ਸੱਦੇ ਆ, ਬੁਕਿੰਗ ਕਰਾ ਦਿਓ, ਐਡਵਾਂਸ ਦੇ ਦਿਓ, ਰੇਟ 390 ਨੂੰ ਭਾਵੇਂ 2 ਮਹੀਨੇ ਨੂੰ ਚੱਕ ਲਓ, ਭਾਵੇਂ 3 ਮਹੀਨੇ ਨੂੰ ਚੱਕ ਲਓ।
2: ਬਿਲਕੁਲ ਬਿਲਕੁਲ, ਇਹ ਤਾਂ ਗੱਲ ਹੈ ਨਾ, ਤੁਸੀਂ ਹੁਣੇ ਕਰਾ ਲਓ, ਬੁਕਿੰਗ ਕਰਾ ਲਓ, ਇੱਥੇ ਆ ਜਾਓ, 9055650036 ਤੇ ਕਾਲ ਕਰੋ, ਇਹਨਾਂ ਨਾਲ ਗੱਲਬਾਤ ਕਰੋ। ਤੇ ਜਿਸ ਤਰ੍ਹਾਂ
0: ਮੈਂ ਸੁਣ ਰਿਹਾ ਪਿੱਛੋਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਫੋਨ ਦੀਆਂ, ਮੇਰੇ ਕੰਨ ਬਹੁਤ ਤੇਜ਼ ਆ, ਮੈਨੂੰ ਇਸ ਵੇਲੇ ਬਿਲਕੁਲ ਪਤਾ ਲੱਗ ਰਿਹਾ ਕਿ ਬਾਅਦ 'ਚ ਘੰਟੀਆਂ ਵੱਜ ਰਹੀਆਂ ਆਲਰੇਡੀ। ਗੀਤਾ ਜੀ ਮੈਂ ਥੋੜ੍ਹੀ ਦੇਰ ਬਾਅਦ ਤੁਹਾਡੇ ਨਾਲ ਫਿਰ ਦੁਬਾਰਾ ਜੁੜਦਾ, ਠੀਕ ਹੈ ਜੀ? ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ, ਨੰਬਰ ਤੁਸੀਂ ਨੋਟ

0: ਲਿਖੀ ਵਾਲਾ ਬਣਾਉਂਦਾ ਜੀ?
1: ਬਹੁਤ ਸਰ, ਬਹੁਤ ਵਧੀਆ ਵਧੀਆ, ਤੁਸੀਂ
0: ਅੰਬਰਸਰੀ ਕੁਲਚਾ ਆਰਡਰ ਕਰ ਲਓ 499 ਦੇ ਵਿੱਚ 905-565-0036।

ਵਾਹ ਬਈ ਵਾਹ, ਲਓ ਮੈਸੇਜ ਵੀਰੇ, ਮੈਂ ਹੁਣੇ ਨੰਬਰ ਬੋਲਿਆ ਸੀ, ਚਲੋ ਕੋਈ ਗੱਲ ਨੀ, ਤੁਸੀਂ ਨੰਬਰ ਨਹੀਂ ਨੋਟ ਕੀਤਾ, ਦੁਬਾਰਾ ਨੰਬਰ ਨੋਟ ਕਰ ਲਓ। ਅਕਾਲ ਸਵੀਟ ਰੈਸਟੋਰੈਂਟ ਨੰਬਰ ਹੈ ਜੀ 905-565-0036। ਕਿਉਂਕਿ ਕਈ ਵਾਰੀ ਨਹੀਂ ਲਿਖਿਆ ਜਾਂਦਾ ਨੰਬਰ, ਕੋਈ ਇੱਦਾਂ ਦੀ ਗੱਲ ਨਹੀਂ, ਨੰਬਰ ਤੁਸੀਂ ਨੋਟ ਇੱਕ ਵਾਰੀ ਫਿਰ ਨੋਟ ਕਰ ਲਓ 905-565-0036 ਤੇ ਕਾਲ ਕਰ ਲਿਓ। ਵੈਜੀ ਥਾਲੀ 499 ਦੀ ਹੈ, ਛੋਲੇ ਭਟੂਰੇ 499 ਦੇ ਆ, ਅੰਬਰਸਰੀ ਕੁਲਚੇ 499 ਦੇ, ਬਫੇ ਨੀ ਦੱਸੇ ਹਰਜੀਤ ਜੀ, ਉੱਥੇ ਬੈਠ ਕੇ ਜਿਹਨੇ ਖਾਣਾ ਬਫੇ ਵੀ ਲੱਗੇ ਹੋਏ ਆ, ਬਫੇ ਦਾ ਰੇਟ ਵੀ ਦੱਸੋ।

ਬਈ ਵਾਹ ਬਈ ਵਾਹ, ਸਰਦੂਲ ਵਰਗਾ ਹੀਰਾ ਨੀ ਲੱਭਣਾ ਕਿਤੇ, ਸਰਦੂਲ ਵਰਗੇ ਹੀਰਾ ਨੀ ਲੱਭਣੇ। ਲਓ ਬਫੇ ਦਾ ਵੀ ਮੈਨੂੰ ਕਨਫਰਮੇਸ਼ਨ ਆ ਗਈ ਹੈ, ਜਿਨ੍ਹਾਂ ਨੇ ਉੱਥੇ ਬੈਠ ਕੇ ਬਫੇ ਖਾਣੇ ਆ। ਦੇਖੋ ਕੈਸੀ ਕਮਾਲ ਦੀ ਗੱਲ ਹੈ, ਇਹਨੇ ਦੀ ਥਾਲੀ ਨਹੀਂ ਮਿਲਦੀ ਅੱਜ ਕੱਲ੍ਹ ਜਿੰਨੇ ਦਿਨ ਮੈਂ ਬਫੇ ਲੱਗਾ ਲਾਉਣ। ਤੁਸੀਂ ਉੱਥੇ ਗੋਲ ਗੱਪੇ ਖਾਓ, ਟਿੱਕੀ ਖਾਓ, ਤੁਸੀਂ ਉੱਥੇ ਬੈਠ ਕੇ ਚਾਟ ਪਾਪੜੀ ਖਾਓ, ਇਹ ਬਫੇ ਦੇ ਸਾਰਾ ਇੰਕਲੂਡ ਆ। 8-9-10 ਸਬਜ਼ੀਆਂ, ਸਾਰੀਆਂ ਸਬਜ਼ੀਆਂ ਖਾਓ, ਨਾਨ 2 ਖਾਣੇ ਆ, 3 ਖਾਣੇ ਆ, 4 ਖਾਣੇ, ਜਿੰਨੇ ਮਰਜ਼ੀ ਖਾਓ, ਪਾਣੀ ਜਿੰਨਾ ਮਰਜ਼ੀ ਪੀਓ, ਉੱਥੇ ਕੋਕ ਲਓਗੇ ਐਕਸਟਰਾ ਪੈਸੇ ਲੱਗ ਜਾਣੇ ਆ, ਭੱਲੇ ਖਾਓ, ਚਾਟ ਪਾਪੜੀ ਖਾਓ, ਸਾਰਾ ਬਫੇ ਦੇ 'ਚ ਇੰਕਲੂਡ ਆ। ਰੇਟ ਪਤਾ ਕਿੰਨਾ ਬਫੇ ਦਾ? ਮੈਂ ਸੱਚੀ, ਮੈਨੂੰ ਕਈ ਵਾਰੀ ਆਉਂਦਾ ਜਿਸ ਵੇਲੇ ਕੋਈ ਨਾ ਬਿਜ਼ਨਸਮੈਨ ਗ੍ਰੈਂਡ ਓਪਨਿੰਗ ਕਰਦਾ, ਉਹਨਾਂ ਸਿਰਫ ਇੱਕ ਮਕਸਦ ਇਹ ਹੁੰਦਾ ਕਿ ਆਪਾਂ ਇਸ ਸਟੋਰ ਦੀ ਸ਼ਕਲ ਸਾਰਿਆਂ ਨੂੰ ਦਿਖਾ ਦਈਏ ਅਤੇ ਨਾਲੇ ਟੇਸਟ ਕਰ ਲੈਣ ਸਾਰੇ ਜਾਣੇ ਆ ਗਏ। ਤੁਸੀਂ ਦੱਸੋ, ਥਾਲੀ ਆਮ ਸਟੋਰਾਂ ਤੋਂ 12-13-11, ਚਲੋ ਵੜ ਹੈ, ਤੁਸੀਂ 11 ਲਾ ਲਓ, 12 ਲਾ ਲਓ, 13 ਨਾਲ ਤੋਂ ਘੱਟ ਥਾਲੀ ਤਾਂ ਨਹੀਂ ਮਿਲਦੀ ਕਿਸੇ ਸਟੋਰ ਤੋਂ। ਮੈਂ ਤੁਹਾਨੂੰ ਅੱਜ ਫੈਮਲੀ ਲਈ ਬਫੇ ਦੇ ਰਿਹਾ, ਫਰਾਈਡੇ, ਸੈਚਰਡੇ, ਸੰਡੇ, 3 ਦਿਨਾਂ ਵਾਸਤੇ। ਤੁਹਾਡੇ ਘਰ ਦੇ ਕੋਈ ਰਿਸ਼ਤੇਦਾਰ ਆਉਣਗੇ, ਤੁਸੀਂ ਉਹਨਾਂ ਨੂੰ ਇੱਥੇ ਲਿਆਓ। ਬਫੇ ਦੀ ਕੀਮਤ ਸਿਰਫ $12.99। ਕਦੀ ਸੁਣਿਆ ਤੁਸੀਂ? ਦੱਸੋ ਕਿਹੜੇ ਸਟੋਰ 'ਤੇ $12.99 ਦੇ ਬਫੇ ਮਿਲ ਰਹੇ ਹੈ? ਇਹ ਮੈਂ ਅਗੇਨ ਆਈ ਵੁੱਡ ਸੇ ਕਿ ਅਸੀਂ ਤਦ ਇਹ ਪ੍ਰਾਈਜ਼ ਅਨਾਊਂਸ ਕਰਦੇ ਹੁੰਦੇ ਹਾਂ ਕਿ ਤੁਸੀਂ ਉੱਥੇ ਜਾਓ, ਤੁਸੀਂ ਉਹਨਾਂ ਦਾ ਫਲੇਵਰ, ਜਿਹੜਾ ਟੇਸਟ ਹੈ ਖਾਣੇ ਦਾ, ਉਹ ਚੈੱਕ ਕਰੋ। ਇਸ ਕਰਕੇ ਪ੍ਰਾਈਜ਼ ਇੰਨੀ ਕੋਸਟ ਵੀ ਨਹੀਂ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੱਲ੍ਹ ਪਿਆਜ਼ ਆਲੂ ਕੀ ਰੇਟ ਹੈ, ਠੀਕ ਹੈ? ਆਪਾਂ ਨੂੰ ਸਾਰਿਆਂ ਨੂੰ ਪਤਾ ਗਰੋਸਰੀ ਬੜੀ ਮਹਿੰਗੀ ਹੈ। ਮਿਕਸ ਵੈਜੀਟੇਬਲ, ਫਿਰ ਤੁਸੀਂ ਗੁਲਾਬ ਜਾਮਨ ਖਾਓ, ਉੱਥੇ ਆਈਸਕ੍ਰੀਮ ਖਾਓ, ਖੀਰ ਖਾਓ, ਹਲਵਾ ਖਾਓ, ਜੋ ਮਰਜ਼ੀ ਖਾਓ। $12.99 ਜੇ ਬਫੇ ਅੱਜ ਸ਼ਾਮ ਨੂੰ, ਦੁਪਹਿਰੇ, ਹੁਣੇ, 3 ਵਜੇ, 4 ਵਜੇ, 5 ਵਜੇ, 6 ਵਜੇ, 7 ਵਜੇ, 8 ਵਜੇ, 9 ਵਜੇ, 10 ਵਜੇ, ਕੱਲ੍ਹ ਵੀ ਸੇਮ ਥਿੰਗ, 12 ਵਜੇ, 1, 2, 3, 4, 5, 6, 7, 8, 9, 10, ਸੰਡੇ ਨੂੰ ਵੀ 12, 1, 2, 3, 4, 5, 6, 7, 8, 9, 10। ਰੇਟ ਕਿੰਨਾ ਬਫਿਆਂ ਦਾ? $12.99।

0: ਡਿਕਸੀ ਗੁਰੂ ਘਰ ਦੇ ਬਿਲਕੁਲ ਆਪੋਜ਼ਿਟ ਆ। ਅਕਾਲ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਨੇ ਗ੍ਰੈਂਡ ਓਪਨਿੰਗ ਕਰ ਰਹੇ ਆ, ਜਿਨ੍ਹਾਂ ਵੀਰਾਂ ਨੇ ਹੁਣ ਇੱਥੇ ਡੈਰੀ ਰੋਡ ਦੇ ਆ, ਡੈਰੀ ਐਂਡ ਡਿਕਸੀ ਦੇ ਏਰੀਏ ਵਿੱਚ ਆ, ਡੈਰੀ ਐਂਡ ਟੋਮਕਨ ਦੇ ਏਰੀਏ 'ਚ ਆ, ਡੈਰੀ ਐਂਡ ਏਅਰਪੋਰਟ ਦੇ ਕੋਰਨਰ ਦੇ ਆ, ਡੈਰੀ ਐਂਡ ਗੋਰਵੇ ਦੇ ਕੋਰਨਰ ਦੇ, ਡੈਰੀ ਐਂਡ ਹਾਈਵੇ 10 ਤੇ ਆ, ਡੇਰੀ ਐਂਡ ਮੈਕਲੋਗਨ ਦੇ ਕੋਰਨਰ ਦੇ ਆ। ਕਿੰਨਾ ਕੁ ਰਸਤਾ ਗਏ ਭਾਈ? ਵੱਧ ਤੋਂ ਵੱਧ ਮੈਕਸੀਮਮ ਕਿੰਨਾ? 4 ਤੋਂ 5 ਮਿੰਟ। ਆਰਡਰ ਕਿਉਂ ਨਹੀਂ ਕਰਦੇ ਛੋਲੇ ਭਟੂਰੇ? 499 ਦੇ 'ਚ 905-565-0036। 490 'ਚ ਅੰਬਰਸਰੀ ਕੁਲਚਾ 905-565-0036 ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਐਤਵਾਰ ਨੂੰ ਨਗਰ ਕੀਰਤਨ ਹੋ ਰਿਹਾ ਔਰ ਕਰਾਊਨ ਪੀਜ਼ਾ ਦੀ ਗ੍ਰੈਂਡ ਓਪਨਿੰਗ ਹੋਈ ਹੈ ਪਿਛਲੇ ਦਿਨਾਂ ਵਿੱਚ। ਆਉਣ ਵਾਲੇ ਦਿਨਾਂ 'ਚ ਅਸੀਂ ਆਫੀਸ਼ਲੀ ਗ੍ਰੈਂਡ ਓਪਨਿੰਗ ਵੀ ਕਰਾਵਾਂਗੇ ਕਰਾਊਨ ਪੀਜ਼ਾ ਦੀ, ਏਅਰਪੋਰਟ ਐਂਡ ਮੇਫਿਲਡ ਦੇ ਕੋਰਨਰ ਦੇ ਆ ਕਰਾਊਨ ਪੀਜ਼ਾ। ਔਰ ਮੈਂ ਵੀਰਾਂ ਨੂੰ ਕਿਹਾ, ਸਿੱਧੂ ਫੈਮਿਲੀ ਨੂੰ, ਮੈਂ ਕਿਹਾ ਵੀਰ ਮੇਰੇ, ਉਹ ਹਰ ਪਰਿਵਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਿਤੇ ਕਿਤੇ ਦਸਵੰਧ ਕੱਢੀਏ। ਗੁਰੂ ਨਾਨਕ ਨਾਮ ਦੇ ਸੰਗਤ ਲੇਵਲ ਜਿਹੜੀ ਸੰਗਤ ਸੁਣ ਰਹੀ ਹੈ ਨਾ, ਦਸਵੰਧ ਕੱਢਣਾ ਹਰ ਸਿੱਖ ਦਾ ਫਰਜ਼ ਹੈ। ਇੱਕ ਦਿਨ ਨਾ ਮੈਂ ਕਿਸੇ ਜੋਸ਼ੀ ਦੀ ਗੱਲ ਸੁਣ ਰਿਹਾ ਸੀ, ਜਿਹੜੇ ਲੋਕ ਹੱਥ ਦੇਖਦੇ ਆ, ਔਰ ਇੰਡੀਆ 'ਚ ਬੜਾ ਵੱਡਾ ਨਾਂ ਹੈ ਉਹ ਜੋਸ਼ੀ ਦਾ। ਉਹ ਗੱਲ ਸੁਣਿਆ, ਕਹਿੰਦਾ ਜਿਹੜੀ ਸਿੱਖ ਫੈਮਿਲੀ ਹੁੰਦੀ ਆ, ਜਿਹੜੇ ਸਰਦਾਰ ਲੋਕ ਆ, ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਮੰਨਦੇ? ਗੱਲ ਸੁਣਿਓ ਧਿਆਨ ਨਾਲ, ਬੜੀ ਕਮਾਲ ਦੀ ਗੱਲ ਆ। ਉਹ ਜੋਸ਼ੀ ਨੇ ਗੱਲ ਕੀਤੀ, ਉਹ ਕਹਿੰਦੇ ਹਿੰਦੂ ਧਰਮ ਇਹ ਚੀਜ਼ਾਂ ਨਹੀਂ। ਮੇਰੇ ਕੋਲ ਉਹਦੇ ਪ੍ਰੂਫ ਇੱਥੇ ਯੂਟਿਊਬ 'ਤੇ ਪਏ ਆ, ਸਾਰਾ ਕੁਛ ਪਿਆ ਉੱਥੇ। ਉਹ ਕੋਈ ਸਵਾਲ ਕੀਤਾ ਕਿਸੇ ਪੱਤਰਕਾਰ ਨੇ, ਕਹਿੰਦੀ ਲੇਡੀ, ਕਹਿੰਦੀ ਤੁਹਾਨੂੰ ਪਤਾ ਕਿ ਸਿੱਖ ਧਰਮ ਦੇ ਵਿੱਚ ਇਹ ਕੁੰਡਲੀਆਂ ਨਹੀਂ ਮਨਾਈਆਂ ਜਾਂਦੀਆਂ। ਸਿੱਖ ਧਰਮ ਦੇ ਵਿੱਚ ਸਿਰਫ ਇਹ ਦੇਖਿਆ ਜਾਂਦਾ ਵੀ ਪਰਿਵਾਰ ਕਿੱਦਾਂ ਦਾ, ਚੰਗਾ ਪਰਿਵਾਰ ਆ, ਚਲੋ ਵਿਆਹ ਕਰ ਦਿਓ, ਆਉਣ ਵਾਲਾ ਜਿਹੜਾ ਅਗਲਾ ਹਫ਼ਤਾ ਜੀ ਮੰਗਣਾ ਕਰ ਲਓ, ਮਾਈਆਂ ਕਰ ਲਓ, ਖੁਸ਼ੀ ਦਾ ਤਿਉਹਾਰ ਸ਼ੁਰੂ ਹੋ ਜਾਂਦੇ ਆ। ਪਰ ਹਿੰਦੂ ਧਰਮ ਦੇ ਵਿੱਚ ਕੁੰਡਲੀਆਂ ਮਿਲਾਈਆਂ ਜਾਂਦੀਆਂ, ਚੰਗੀ ਗੱਲ ਆ, ਮਿਲਾਉਣੀਆਂ ਵੀ ਚਾਹੀਦੀਆਂ। ਜਿਹੜੇ ਪਰਿਵਾਰਾਂ ਵਿੱਚ ਜਿਸ ਤਰ੍ਹਾਂ ਦਾ ਡੇ ਫਸਟ ਤੋਂ ਉਹਨਾਂ ਦੇ ਫਾਦਰ ਸਾਹਿਬ ਨੇ ਦੱਸਿਆ ਵੀ ਉੱਦਾਂ ਹੀ ਕਰਨਾ ਚਾਹੀਦਾ, ਉਸ ਧਰਮ ਦਾ ਸਨਮਾਨ ਕਰਨਾ ਚਾਹੀਦਾ, ਉਸ ਧਰਮ ਦਾ ਮਾਣ ਕਰਨਾ ਚਾਹੀਦਾ, ਮਿਲਾਉਣੀਆਂ ਚਾਹੀਦੀਆਂ ਜਿਹੜੇ ਮਿਲਾਉਂਦੇ ਆ। ਉਹ ਲੇਡੀ ਕਹਿਣ ਲੱਗੀ ਪੱਤਰਕਾਰ ਨੂੰ, ਕਹਿੰਦੀ ਬਈ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ। ਪੱਤਰਕਾਰ ਬੜਾ ਕਹਿੰਦਾ, ਤੁਸੀਂ ਮੈਡਮ ਜੋਸ਼ੀ ਆ, ਤੁਸੀਂ ਇਹ ਖੁਦ ਇੰਨੀ ਗੱਲ ਕਹਿ ਰਹੇ ਆ, ਤੁਸੀਂ ਉਹ ਵੀ ਨਾਲੇ ਔਨ ਏਅਰ ਕੈਮਰੇ ਸਾਹਮਣੇ ਇੰਨੀ ਗੱਲ ਕਹਿ ਰਹੇ ਆ। ਕਹਿੰਦੀ ਯੈਸ, ਕਿਉਂਕਿ ਉਹਨਾਂ ਦੇ ਬਾਬੇ ਨੇ, ਉਹਨਾਂ ਦੇ ਗੁਰੂ ਨੇ ਉਹਨੂੰ ਦੱਸਿਆ ਕਿ ਦਸਵੰਧ ਕੱਢਣਾ, ਉਹਨਾਂ ਦੇ ਗੁਰੂ ਨੇ ਦੱਸਿਆ ਉਹਨੂੰ ਸੇਵਾ ਕਰਨੀ। ਗੁਰੂ ਘਰ ਦੇ ਜਿੰਨੇ ਮਰਜ਼ੀ ਜੋੜੇ ਗੰਦੇ ਆ ਜਾਣ, ਕਹਿੰਦੇ ਉਹ ਆਪਣੇ ਕੱਪੜੇ ਨਾਲ, ਕਈ ਲੇਡੀਜ਼ ਆਪਣੀਆਂ ਚੁੰਨੀਆਂ ਨਾਲ ਜੋੜੇ ਸਾਫ਼ ਕਰਦੀਆਂ, ਤੁਹਾਨੂੰ ਪਤਾ ਇੰਨੀ ਗੱਲ ਦਾ, ਅਤੇ ਉਹ ਜੋੜੇ ਸਾਫ਼ ਕਰਕੇ ਆਪਣੇ ਮੱਥੇ 'ਤੇ ਉਹ ਧੂੜ ਲਾਉਂਦੀਆਂ ਜੋੜੇ ਦੀਆਂ। ਪਤਾ ਨਹੀਂ ਕਿਹੜੇ ਕਰਮ ਵਾਲਾ ਸੱਜਣ ਹੋਊਗਾ, ਐਵੇਂ ਥੋੜਾ ਕਹਿ ਦਿੰਦੇ ਆ ਕਿ ਜਿਹੜੇ ਇਹ ਸੇਵਾ ਦਾ ਭਾਵਨਾ ਹੈ, ਇਹਦੇ ਕਰਕੇ ਹੀ ਸਾਡੇ ਕੰਮ ਕਾਜ ਸਾਡੇ ਸਿੱਧ ਹੁੰਦੇ ਆ। ਪਰਿਵਾਰ ਆਪਣੇ ਆ, ਸੁਣ ਰਹੇ ਆ ਸਾਰੇ ਪਰਿਵਾਰ ਆਪਣੇ, ਪੰਜਾਬੀ ਵਿਰਸਾ ਦੀ ਫੈਮਿਲੀ ਰੇਡੀਓ ਨੂੰ ਸੁਣ ਰਹੀ ਹੈ। ਗੁਰੂ ਘਰਾਂ 'ਚ ਆਪਾਂ ਜਾਂਦੇ ਹਾਂ, ਆਪਾਂ ਖਾਲੀ ਹੱਥ ਨਾ ਜਾਂਦੇ, ਜਾਂਦੇ ਖਾਲੀ ਹੱਥ ਕਦੇ? ਸੈਚਰਡੇ ਸੰਡੇ, ਯੂ ਨੋ, ਵੈਨ ਐਵਰ ਯੂ ਹੈਵ ਅ ਚਾਂਸ, ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ ਕਿਸੇ ਦੇ ਹੱਥ 'ਚ ਦਾਲ ਫੜਿਆ, ਕਿਸੇ ਦਾ ਨਮਕ ਦਾ ਪੈਕਟ, ਕਿਸੇ ਦਾ ਹੱਥ 'ਚ ਸਾਲਟ, ਕਿਸੇ ਦੇ ਹੱਥ 'ਚ ਸ਼ੂਗਰ, ਖੰਡ, ਕਿਸੇ ਦੇ ਹੱਥ 'ਚ ਆਟਾ, ਕਿਸੇ ਦੇ ਹੱਥ 'ਚ ਕੋਈ ਹੋਰ ਚੀਜ਼ਾਂ, ਕੋਈ ਨੈਪਕਿਨ ਲੈ ਜਾਂਦੇ ਆ, ਕੋਈ ਟੋਇਲਟ ਦੀਆਂ ਚੀਜ਼ਾਂ, ਸੋਪ ਲੈ ਜਾਂਦੇ ਆ। ਇਹ ਇੱਕ ਦਸਵੰਧ ਦਾ ਰੂਪ ਹੈ। ਅਤੇ ਇਸੇ ਤਰ੍ਹਾਂ ਮੈਂ ਸਿੱਧੂ ਫੈਮਿਲੀ ਨੂੰ ਕਿਹਾ, ਮੇਰੇ ਵੀਰ ਆ ਹਰਮੇਲ ਭਾਜੀ ਆ ਨੀ, ਅਤੇ ਸਿੱਧੂ ਵੀਰ ਮੇਰਾ ਬੜਾ ਪਿਆਰਾ ਹਰਬੰਸ ਸਿੱਧੂ, ਮੈਂ ਇਹਨਾਂ ਨੂੰ ਕਿਹਾ ਵੀਰ ਮੇਰੇ, ਉਹ ਨਗਰ ਕੀਰਤਨ ਆ ਰਿਹਾ ਸੰਡੇ ਨੂੰ, ਕੰਮ ਤਾਂ ਸਾਰੀ ਜ਼ਿੰਦਗੀ ਕਰਨਾ, ਇਹ ਮੁੱਕਣਾ ਨਹੀਂ ਕੰਮ, ਜਿੰਨੀ ਦੇਰ ਤੱਕ ਬੰਦਾ ਜਿੰਦਾ ਕੰਮ ਨਹੀਂ ਮੁੱਕ ਸਕਦਾ, ਇਹ ਵੀ ਗੱਲ ਸੱਚੀ ਗੱਲ ਹੀ ਹੈ, ਅਤੇ ਰਹਿਣਾ ਵੀ ਕੁਛ ਨਹੀਂ ਸਾਡੇ ਕੋਲ, ਛੱਡ ਕੇ ਵੀ ਇੱਥੇ ਚੱਲ ਜਾਣਾ, ਪਤਾ ਨਹੀਂ ਮੁੜ ਕੇ। ਸਭ ਤੋਂ ਮੇਰਾ ਨਾ ਕਈ ਵਾਰੀ ਗੱਲਾਂ ਮੇਰੀਆਂ ਕਰਨ ਦਾ ਦਿਲ ਬੜਾ ਕਰਦਾ ਹੁੰਦਾ, ਸਭ ਤੋਂ ਅਮੀਰ ਮੁਲਕ ਪਤਾ ਕਿਹੜਾ ਵਰਲਡ ਦੇ ਵਿੱਚ, ਕਿਸੇ ਨੂੰ ਪਤਾ ਦੱਸਿਓ ਮੈਨੂੰ, ਮੈਂ ਅਗਲੀ ਗੱਲ ਤਦ ਕਰਨੀ ਹੈ। ਅਤੇ ਸਿੱਧੂ ਸਾਹਿਬ ਨੂੰ ਮੈਂ ਕਿਹਾ, ਕਿਉਂ ਵੀ ਨਗਰ ਕੀਰਤਨ ਆ, ਆਪਾਂ $10 ਦਾ ਭਾਜੀ ਪੀਜ਼ਾ ਲਾ ਦਿੰਦੇ। ਕਹਿੰਦੇ ਹਰਜੀਤ ਭਾਜੀ, ਜੋ ਤੁਸੀਂ ਕਹਿਤਾ ਸਿਰ ਮੱਥੇ ਦੇ, ਲਾਰਜ ਪੀਜ਼ਾ ਘੱਟੋ ਘੱਟ ਤੁਸੀਂ 5 ਪੀਜ਼ੇ ਲੈ ਜਾਓ, 10 ਲੈ ਜਾਓ, 20 ਲੈ ਜਾਓ, 50 ਲੈ ਜਾਓ, ਭੈਣਾਂ ਭੈਣਾਂ ਰਲ ਕੇ ਲੈ ਜਾਣ, ਸਾਂਢੂ ਸਾਂਢੂ ਰਲ ਕੇ ਲੈ ਜਾਣ, ਵੀਰ ਦੋ ਸਾਡੇ, 3 ਵੀਰ ਸੁਣਦੇ ਪਏ, 50 ਪੀਜ਼ਿਆਂ ਦਾ ਆਰਡਰ ਦੇ ਦਿਓ ਉਹਨੂੰ, ਆਰਡਰ ਹੁਣੇ ਦੇ ਦਿਓ ਉਹਨਾਂ ਨੂੰ, ਕਿਉਂਕਿ ਫਿਰ ਉਸ ਹਿਸਾਬ ਨਾਲ ਆਟਾ ਡੋਹ ਤਿਆਰ ਕਰਨੀ ਹੁੰਦੀ ਉਹਨਾਂ ਨੇ। ਇਸ ਸੰਡੇ ਨੂੰ ਨਗਰ ਕੀਰਤਨ ਹੈ, $10 ਦਾ ਇੱਕ ਲਾਰਜ ਪੀਜ਼ਾ ਤੁਹਾਨੂੰ ਮਿਲਣਾ, ਭਾਵੇਂ ਬੱਚਿਆਂ ਵਾਸਤੇ ਚੀਜ਼ ਪੀਜ਼ਾ ਲੈ ਲਓ, ਭਾਵੇਂ ਵੈਜੀ ਪੀਜ਼ਾ ਲੈ ਲਓ, $10 ਫਲੈਟ ਰੇਟ, ਕੋਈ ਟੈਕਸ ਵੀ ਪੇ ਨਹੀਂ ਤੁਸੀਂ ਕਰਨਾ। ਜੇ ਤੁਹਾਨੂੰ ਉੱਥੇ ਕੁੜੀਆਂ ਟੈਕਸ ਮੰਗਣ, ਮੈਨੂੰ ਸੰਡੇ ਨੂੰ ਮੈਨੂੰ ਫੋਨ ਕਰ ਦੇਣਾ ਤੁਸੀਂ, ਦੋ ਗੱਲਾਂ ਹੀ ਗੱਲ ਖਤਮ, ਹੋਰ ਤੁਹਾਡਾ ਕੋਈ ਕੰਮ ਨਹੀਂ। ਬਾਕੀ ਫਿਰ ਮੈਂ ਜਾਣਾ ਜਾਂ ਫਿਰ ਕਰਾਊਨ ਪੀਜ਼ੇ ਵਾਲੇ ਜਾਣਾ, ਠੀਕ ਆ ਵੀਰੇ? $10 ਦਾ ਈਚ ਪੀਜ਼ਾ, 10, 20, 40, 50 ਪੀਜ਼ੇ ਜਿੰਨੇ ਤੁਸੀਂ ਆਰਡਰ ਕਰਨੇ ਆ ਹੁਣ ਉੱਥੇ ਆਰਡਰ ਕਰ ਦਿਓ। ਤੁਹਾਡੇ ਪੀਜ਼ੇ ਤੁਸੀਂ ਕਹੋ ਜੀ ਸਾਨੂੰ ਜੀ 2 ਵਜੇ ਚਾਹੀਦੇ ਆ, ਤੁਹਾਡੇ 2 ਵਜੇ ਪੀਜ਼ੇ ਤਿਆਰ ਹੋਣਗੇ। ਤੁਸੀਂ ਕਹੋ ਜੀ 1 ਵਜੇ ਪੀਜ਼ੇ ਚਾਹੀਦੇ, ਤੁਹਾਨੂੰ 1 ਵਜੇ ਤਿਆਰ ਹੋਣਗੇ। ਨੰਬਰ ਤੁਸੀਂ ਨੋਟ ਕਰ ਲਓ, ਲੋਕੇਸ਼ਨ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ, ਏਅਰਪੋਰਟ ਐਂਡ ਮੇਫੀਲਡ ਦਾ ਕਾਰਨਰ ਆ, ਕਰਾਊਨ ਪੀਜ਼ਾ। ਨਾ ਮਿਲੇ ਤਾਂ ਗੂਗਲ 'ਚ ਪਾ ਲਿਓ ਕਰਾਊਨ ਪੀਜ਼ਾ, ਨੰਬਰ ਇੱਕੋ ਹੀ ਹੈ ਹੈੱਡ ਆਫਿਸ ਦਾ, 905-857-9092। ਇਹ ਡੀਲ ਸਿਰਫ ਸੰਡੇ ਵਾਸਤੇ ਆ ਵੀਰ ਮੇਰੇ। ਜੇ ਤੁਸੀਂ ਅੱਜ ਪੀਜ਼ੇ ਲੈਣੇ ਆ, ਦੋ $25 ਦੇ ਲਾਰਜ ਪੀਜ਼ੇ ਆ, ਨਾਲ ਕੋਕ ਦੀ ਬੋਤਲ ਤੁਹਾਨੂੰ ਅਸੀਂ ਫ੍ਰੀ ਦੇਣੀ ਆ, ਨਾਲ 2 ਡਿਪਿੰਗ ਸੌਸ ਵੀ ਫ੍ਰੀ ਦੇਣੀ ਆ। ਲਾਰਜ ਪੀਜ਼ੇ ਹੋ ਗਏ, ਉਹ ਵੀ ਅਗਲਿਆਂ ਨੇ ਵੀ ਰੋਟੀ ਪਾਣੀ ਕਮਾਉਣਾ, ਘਰ ਅਗਲਿਆਂ ਦੇ ਬਾਲ ਬੱਚੇ ਹੈਗੇ ਆ, ਠੀਕ ਹੈ ਨਾ? ਉਹ ਤਾਂ ਸੇਵਾ ਹੈ ਨਾ, ਸੰਡੇ ਦੀ ਸੇਵਾ ਇੱਕ $10 ਦੇ ਇੱਕ। ਜੇ ਅੱਜ ਲੈਣੇ ਤੁਸੀਂ, ਕੱਲ੍ਹ ਲੈਣੇ ਆ, ਦੋ ਪੀਜ਼ੇ $25 ਦੇ ਆ, ਇਹ ਵੀ ਨਹੀਂ ਮਿਲਣੇ ਕਦੋਂ, ਉਹ ਵੀ ਲਾਰਜ ਪੀਜ਼ੇ, 2 ਡਿਪਿੰਗ ਸੌਸ, ਨਾਲ 1-2 ਲੀਟਰ ਕੋਕ ਦੀ ਬੋਟਲ। ਜੇ ਕੋਕ ਦੀ ਬੋਤਲ ਨਹੀਂ ਪੀਣੀ, ਨਾ ਲਓ, ਪੋਟੇਟੋ ਵੈਜੀ ਲੈ ਜਾਓ ਜਿਹੜੀਆਂ ਨਾਲ ਹੁੰਦੀਆਂ, ਉਹ ਵੀ ਫ੍ਰੀ ਹੈ। ਦੋਨਾਂ 'ਚ ਇੱਕ ਤੁਹਾਡਾ ਚੋਇਸ ਆ, ਤੁਹਾਡੀ ਜਿਹੜੀ ਮਰਜ਼ੀ ਚੀਜ਼ ਲੈ ਲਿਓ। ਨੰਬਰ ਇੱਕੋ ਹੀ ਆ, 905-857-9092 ਦੇ ਕਾਲ ਕੀਤੀ ਜਾ ਸਕਦੀ ਹੈ। ਅਕਾਲ ਸਵੀਟ ਰੈਸਟੋਰੈਂਟ ਦੇ ਗਹਿਮਾ ਗਹਿਮੀ ਹੋ ਗਈ ਹੈ, ਇਸ ਵੇਲੇ ਥਾਲੀ 490 ਨੂੰ ਮਿਲ ਰਹੀ ਹੈ। ਗੀਤਾ ਜੀ ਕੀ ਹਾਲ ਚਾਲ ਹੈ?
1: ਬਿਲਕੁਲ ਵਧੀਆ ਹਰਜੀਤ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਤੁਸੀਂ ਕਿਹਾ ਨਾ ਕਿ ਜੋ ਤੁਸੀਂ ਕਹਿ ਦਿੰਦੇ ਹੋ ਤੇ ਉਹ ਤੁਹਾਡੇ ਜਿਹੜੇ ਸਪੌਂਸਰ ਹੈ ਨਾ, ਉਹ ਬਿਲਕੁਲ ਤੁਹਾਡੇ ਨਾਲ ਸਹਿਮਤ ਹੋ ਜਾਂਦੇ ਆ। ਮੈਂ ਇਹਨਾਂ ਕੁੜੀਆਂ ਨੂੰ ਕਹਿ ਰਹੀ ਸੀ ਕਿ ਜਿਹੜੀ ਇਹ ਕੁੜੀਆਂ ਮੈਨੂੰ ਦਿਖਾ ਰਹੀਆਂ ਸੀਗੀਆਂ ਕਿ 699 ਦੀ ਹੈਗੀ ਵੈਜੀ ਥਾਲੀ ਸਪੈਸ਼ਲ ਤੇ, ਮੈਂ ਕਿਹਾ ਨਹੀਂ, ਸਾਡੇ ਪੰਜਾਬੀ ਵਿਰਸਾ ਦੇ ਜਿਹੜੇ ਲਿਸਨਰਸ ਹੈ ਨਾ, ਹਰਜੀਤ ਜੀ ਨੇ ਉਹਨਾਂ ਦੇ ਵਾਸਤੇ ਸਪੈਸ਼ਲ ਇਸ ਵੀਕਐਂਡ ਤੇ ਕਰਵਾਈ ਹੈ, $499। ਅੱਛਾ ਅੱਛਾ ਅੱਛਾ, ਕਹਿੰਦੀ ਫਿਰ ਠੀਕ ਹੈ, ਅਗਰ ਉਹਨਾਂ ਨਾਲ ਗੱਲ ਹੋਈ ਹੈ ਤੇ। ਮੈਂ ਕਿਹਾ ਹਾਂ, ਉਹਨਾਂ ਨਾਲ ਹਰਜੀਤ ਜੀ ਨੇ ਕਿਹਾ ਹੈਗਾ 499 ਦੀ ਵੈਜ ਥਾਲੀ ਹੈਗੀ, ਅੰਬਰਸਰੀ ਕੁਲਚਾ 499 ਦਾ, ਚਨਾ ਭਟੂਰਾ ਖਾਓ ਤੁਸੀਂ 499 ਦਾ, ਚਨਾ ਭਟੂਰਾ ਨੇ ਖਾਣਾ ਤੇ ਵੈਜ ਮਨਚੂਰੀਅਨ ਰਾਈਸ ਲੈਣੇ ਆ 499 ਦੇ, ਵੈਜ ਮਨਚੂਰੀਅਨ ਨੂਡਲਸ ਦੇ ਨਾਲ ਖਾਣੇ ਉਹ ਵੀ 499 ਦੇ,
0: ਠੀਕ ਹੈ?
1: ਤੇ ਜਦੋਂ ਦਾ ਤੁਸੀਂ ਅਸੀਂ ਅਨਾਊਂਸ ਕੀਤਾ ਹਰਜੀਤ ਜੀ, ਇਹਨਾਂ ਦੇ ਤੇ ਫੋਨ ਕਾਲਸ ਹੀ ਨਹੀਂ ਰੁਕ ਰਹੀ।
0: ਮੈਂ ਤੁਹਾਨੂੰ ਦੇਖੋ, ਮੈਨੂੰ ਪਤਾ ਹੁੰਦਾ ਜਦੋਂ ਬੰਦਾ ਕੋਈ ਗ੍ਰੈਂਡ ਓਪਨਿੰਗ ਕਰਦਾ ਪੰਜਾਬੀ ਵਿਰਸਾ ਨੂੰ ਕਿਉਂ ਚੁੰਦਾ ਸਵੇਰੇ ਸਵੇਰੇ, ਕੋਈ ਰੀਜ਼ਨ ਆ, ਕਿਉਂਕਿ ਕਿੰਨੇ ਸਟੋਰਾਂ ਦੀ ਅਸੀਂ ਗ੍ਰੈਂਡ ਓਪਨਿੰਗ ਕਰਾ ਚੁੱਕੇ ਆ ਔਰ ਸਾਰੇ ਸਟੋਰ ਅੱਜ ਸਕਸੈਸ ਚੱਲ ਰਹੇ ਆ, ਇਹੀ ਰੀਜ਼ਨ ਆ। ਕਿਉਂਕਿ ਅਸੀਂ ਜਿਹੜਾ ਰੇਟ ਲਾਉਂਦੇ ਆ, ਸਪੈਸ਼ਲ ਰੇਟ ਲਾਉਂਦੇ ਆ, ਇਹ ਸਿਰਫ ਰੈਸਟੋਰੈਂਟ ਆਪਾਂ ਗੀਤਾ ਜੀ ਦਿਖਾਉਣਾ ਇਹਨਾਂ ਨੂੰ, ਕਲਾਇੰਟ ਨੂੰ, ਕਸਟਮਰ ਨੂੰ, ਔਰ ਦੂਸਰੀ ਗੱਲ ਕੀ ਆ, ਆਪਾਂ ਇਹਨਾਂ ਦਾ ਟੇਸਟ ਕਰਾਉਣਾ। ਔਰ ਇਹਨਾਂ ਦੀ ਦਾਲ ਖਾ ਕੇ ਦੇਖੋ ਤੁਸੀਂ, ਇੱਥੋਂ ਕੁਲਚਾ ਖਾ ਕੇ ਜਾਵੇ ਅੰਬਰਸਰੀ ਜ਼ਰੂਰ। ਮੈਂ ਕਹਿਤਾ ਇਹਨਾਂ ਦੇ ਉਹਨਾਂ ਨੂੰ, ਮੈਂ ਕਿਹਾ ਗੀਤਾ ਜੀ ਨੂੰ ਚਾਹ ਪਿਲਾਓ, ਕਾਫੀ ਪਿਲਾਓ, ਔਰ ਤੁਸੀਂ ਤਾਂ ਅੰਬਰਸਰੀ ਕੁਲਚਾ ਖਾ ਕੇ ਜਾਣਾ ਤੇ ਤੁਸੀਂ ਦੇਖਿਓ ਨਜ਼ਾਰਾ। ਕਿ ਇੱਥੇ ਐਡਰੈਸ ਤੇ ਫੋਨ ਨੰਬਰ ਦਿਓ ਮੈਨੂੰ।
1: ਹਾਂਜੀ ਬਿਲਕੁਲ ਜੀ, 905-565-0036 ਅਕਾਲ ਸਵੀਟਸ ਐਂਡ ਰੈਸਟੋਰੈਂਟ ਦਾ ਨੰਬਰ ਹੈਗਾ, ਤੇ ਇਹਨਾਂ ਦਾ ਐਡਰੈਸ ਵੀ ਦੱਸ ਦਿੰਦੀ ਹਾਂ, 6765 ਡੇਵਨ ਡਰਾਈਵ ਮਿਸਿਸ ਆਗਾਈ ਤੇ ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਹੈਗਾ, ਲੋਕੇਸ਼ਨ ਤੁਸੀਂ ਮਿਸ ਨਹੀਂ ਕਰ ਸਕਦੇ। ਤੇ ਇਹਨਾਂ ਦੀ ਵਿਆਹ ਦੀ ਭਾਜੀ ਜਿਹੜੀ ਤੁਸੀਂ ਸਪੈਸ਼ਲ ਲਗਵਾ ਦਿੱਤੀ ਹੈ 399 ਦੇ, ਬਹੁਤ ਸਾਰੇ ਫੋਨ ਵਿਆਹ ਦੀ ਭਾਜੀ ਵਾਸਤੇ ਵੀ ਆ ਗਏ ਵੀ ਸਾਡਾ ਵਿਆਹ ਹੈਗਾ 1 ਮਹੀਨੇ ਬਾਅਦ ਤੇ ਅਸੀਂ ਹੁਣੇ ਬੁੱਕ ਕਰ।
0: ਕੋਈ ਗੱਲ ਨਹੀਂ, ਕੋਈ ਗੱਲ, ਦੇ ਦਿਓ ਉਹਨਾਂ ਨੂੰ, ਦੇ ਦਿਓ, ਦੇ ਦਿਓ।
1: ਹਾਂਜੀ, ਵੇਸਣ ਦੇ ਲੱਡੂ 499 ਦੇ, ਤੇ ਬੂੰਦੀ ਜਿਹੜੀ ਹੈਗੀ ਆ ਉਹ ਬੂੰਦੀ ਦੇ ਲੱਡੂ ਹੈਗੇ ਉਹ ਵੀ 499 ਦੇ।
0: ਕਮਾਲ ਕਰਤੀ ਆ, ਤਾਂ ਤੁਸੀਂ ਤੁਸੀਂ ਚੰਗਾ ਜਾ ਕੇ ਉਹਦੇ ਲੱਡੂ ਵੀ ਸੇਲ ਤੇ ਲਵਾਤੇ, ਕਮਾਲ ਕਰਤੀ ਆ ਤੁਸੀਂ, ਵਾਹ ਜੀ ਵਾਹ।
1: ਹਾਂਜੀ, ਉਹ ਕਹਿੰਦੀ ਚਲੋ ਜੋ ਬੋਲ ਦਿੱਤਾ ਤੇ ਕੋਈ ਗੱਲ ਨਹੀਂ, ਸਾਡੇ ਲਿਸਨਰਸ ਵਾਸਤੇ ਸਭ ਕੁਝ
0: ਨਾਲੇ। ਇਹਨਾਂ ਨੂੰ ਦੱਸ ਦਿਓ ਮੈਂ ਬਫੇ ਜਿਹੜੇ ਆ 1299 ਦੇ ਲਾਤੇ ਆ, ਜਿੰਨਾ ਮਰਜ਼ੀ ਖਾਓ ਅੱਜ ਕੱਲ ਤੇ ਪਰਸੋਂ ਉੱਥੇ ਬੈਠ ਕੇ ਖਾਓ, 1299 ਦੇ ਬਫੇ ਆ, ਇਹ ਵੀ ਦੱਸ ਦੋ ਉਹਨਾਂ ਨੂੰ, ਟੀਮ ਨੂੰ, ਸਾਰਿਆਂ ਨੂੰ, ਠੀਕ ਆ ਜੀ?
1: ਬਿਲਕੁਲ, ਮੈਂ ਦੱਸ ਦਿੰਦੀ ਹਾਂ, ਉਹਨੇ ਮੈਨੂੰ ਕਿਹਾ ਸੀ 499 ਦਾ ਸਪੈਸ਼ਲ ਹੈ, ਮੈਂ ਕਿਹਾ ਨਹੀਂ ਜੀ, ਸਾਡੇ ਜਿਹੜੇ ਲਿਸਨਰ ਸੀਗੇ ਉਹਨਾਂ ਦੇ ਵਾਸਤੇ 1299 ਦਾ ਹੈਗਾ ਬਫੇ।
0: ਜੀ ਜੀ, ਉਹਨਾਂ ਵਾਸਤੇ
1: ਬਫੇ ਇਹਨਾਂ ਦੇ ਵੀਕ ਡੇਜ਼ ਵਿੱਚ 11 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਹੈਗੇ ਆ। ਜਦੋਂ ਵੀਕਐਂਡ ਤੇ ਆਉਣਾ ਚਾਹੁੰਦੇ ਹੋ ਤੇ 11 ਵਜੇ ਤੋਂ ਲੈ ਕੇ ਰਾਤੀ 12:30 ਤੱਕ, ਨੋ ਪ੍ਰੋਬਲਮ, ਤੁਸੀਂ ਆਓ ਇੱਥੇ ਆਰਾਮ ਨਾਲ ਆਪਣਾ ਬਫੇ ਖਾਓ, ਲੰਚ।
0: ਨੰਬਰ ਮੈਨੂੰ ਗੀਤਾ ਜੀ ਦੁਬਾਰਾ ਦਿਓ, ਨੰਬਰ ਦੁਬਾਰਾ ਦਿਓ,
1: 905-565-0036। ਪੰਜਾਬੀ ਵਿਰਸਾ ਦੇ ਸਾਰੇ ਹੀ ਲਿਸਨਰਸ ਧਿਆਨ ਨਾਲ ਸੁਣ ਲਓ, ਨੰਬਰ ਜਿਹੜਾ ਹੈਗਾ 905-565-0036, ਕਾਲ ਸਵੀਟਸ ਐਂਡ ਰੈਸਟੋਰੈਂਟ ਤੇ। ਇਹਨਾਂ ਦਾ ਜਿਹੜਾ ਐਡਰੈਸ ਹੈਗਾ 6765 ਡੇਵਨ ਡਰਾਈਵ ਮਿਸਿਸਾਗਾ ਡਿਕਸੀ ਗੁਰੂ ਘਰ ਦੇ।
0: ਬੜੀ ਮਿਹਰਬਾਨੀ, ਥੋੜੀ ਦੇਰ ਬਾਅਦ ਦੁਬਾਰਾ ਫਿਰ ਜੁੜਦੇ ਹਾਂ, ਥੈਂਕ ਯੂ ਵੈਰੀ ਮਚ।
2: ਟੋਰਾਂਟੋਜ਼ ਨੰਬਰ 1 ਸਟੇਸ਼ਨ AM 530
3: ਪੰਜਾਬੀ ਵਿਰਸਾ।
4: ਓਹ ਹੋ ਹੋ ਹੋ,
2: यार इना इंश्योरेंसा ने ते धुआं कढ़ाता वधिया ते जायज रेट कित्थों मिलेगा
3: टॉप फाइनेंशियल इंक तो जो अपनियां बेहतर ते भरोसेमंद सेवावां लई जाने जांदे ने
4: क्रिटिकल मॉर्गेज RESP RRSP विजिटर इंश्योरेंस सुपरवीजा स्पेशल डिसेबिलिटी प्लान फॉर ट्रकर्स जे तुहाडे कोल 20 नालों ज्यादा ड्राइवर ने ता तुहानूं अनबीटेबल प्राइस लेके देणगे
3: कॉल करो 20 सालां दे तजुर्बे वाले सुरजीत सिंह पड्डा जी नूं 647-300-3100
0: रेव सिंह कैनेडियन जंपल साडा अपना रेल्टर कमर्शियल या रेजिडेंशियल प्रॉपर्टी वास्ते पूरी हिस्ट्री कट के प्रॉपर्टी दी पूरी खोज करने तो बार फिर तुहाडी प्रॉपर्टी लिस्ट कर दे ने रेव सिंह होम लाइफ सिल्वर सिटी दे एक्सपर्ट राइटर रेव सिंह दी तिक्खी नजर तुहाडी प्रॉपर्टी वेचण दे खरीदण विच तुहाडी हेल्प कर सकदी है नवे प्रोजेक्ट दे माहिर अते इन्वेस्टमेंट प्रॉपर्टी दे एक्सपर्ट रेव सिंह नु फोन करो 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
2: यार इना इंश्योरेंसा ने ते धुआं कढ़ाता वधिया ते जायज रेट कित्थों मिलेगा
3: टॉप फाइनेंशियल इंक तो जो अपनियां बेहतर ते भरोसेमंद सेवावां लई जाने जांदे ने
4: क्रिटिकल मॉर्गेज RESP RRSP विजिटर इंश्योरेंस सुपरवीजा स्पेशल डिसेबिलिटी प्लान फॉर ट्रकर्स जे तुहाडे कोल 20 नालों ज्यादा ड्राइवर ने ता तुहानूं अनबीटेबल प्राइस लेके देणगे
3: कॉल करो 20 सालां दे तजुर्बे वाले सुरजीत सिंह पड्डा जी नूं 647-300-3100 647-300-3100
4: Yamilo 70 Delta Park Boulevard Unit 11 Brampton
5: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
6: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
5: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
0: ਅੱਜ ਨੀ ਰੋਟੀ ਘਰੇ ਬਣਾਉਣ ਦੀ ਲੋੜ ਨਾ ਬਈ ਨਾ ਅੱਜ ਕਰ ਦਿਓ ਬੀਬੀਆਂ ਨੇ ਖੁਸ਼ ਫਿਰ ਘਰੇ ਜਾਣ ਦਾ ਜਾਣ ਲੱਗਿਆ 5-6 ਵਜੇ ਜਾਣਾ ਨਾਲੇ ਜਾਣ ਲੱਗਿਆ ਥਾਲੀਆਂ ਲੈ ਜਾਓ 2 ਚੱਕ ਕੇ ਨਾਲੇ ਅੰਮ੍ਰਿਤਸਰੀ ਕੁਲਚੇ ਲੈ ਜਾਓ ਤੇ ਨਾਲੇ ਵਧੀਆ ਗੱਲ ਹੋਊਗੀ ਘਰੇ ਜਾ ਕੇ ਬੀਬੀਆਂ ਵੀ ਖੁਸ਼ ਤੁਸੀਂ ਵੀ ਖੁਸ਼ ਜਿਨ੍ਹਾਂ ਨੇ ਪੈਕ ਸ਼ੈਕ ਲਾਉਣੇ ਆ ਉਹ ਪੈਕ ਸ਼ੈਕ ਲਾ ਲਿਓ ਨਾਲ ਜਾ ਕੇ ਠੀਕ ਹੈ ਨਾ ਤੇ ਨਾਲੇ ਫਿਰ ਵਧੀਆ ਤੁਹਾਡਾ ਵੀਕਐਂਡ ਮਨਾਓ ਜਾ ਕੇ ਹੈਲੋ
7: ਹੈਲੋ ਨਮਸਤੇ ਭਾਈ
0: ਨਮਸਤੇ ਜੀ ਕੈਸੇ ਹੈ ਗੁਰੂ ਜੀ गुरु जी बहुत बिजी रहते हैं आप आपको हम लोग वेट करते रहते हैं कि आप जिनकी शुगर हाई है ब्लड प्रेशर हाई है गाउट हो जाता है पाँव में किसी ना कुछ कोलेस्ट्रॉल हाई है उसके लिए बताएं हमें आज वीकेंड है हम आपके पास आना चाहते हैं
7: जरूर जरूर जरूर जरूर भैया
0: जी
7: भैया मैं ये काम आज कल से नहीं है लोगों को बहुत साल से 500 1000 साल से हमारा यंगस्टर्स ये काम करता है राज वैद्य है
0: जी
7: ये काम सारा हम हर्बल से करता है जड़ी बूटिया से ये सारा जड़ी बूटिया हम लेकर आता है हिमालय से केरला से तमिलनाडु से वैसा वैसा किधर किधर अच्छा अच्छा जड़ी बूटिया मिलता है वो जड़ी बूटिया लेकर आकर हम इलाज करता है लोगों को उसमें जॉइंट पेन आप बताया था सच्ची है जॉइंट पेन आर्थराइटिस रूमेटिक आर्थराइटिस एस्ट्रो आर्थराइटिस गाउट एंड लोअर बैक पेन L3, L4, L5 में बल्जिंग होता है डिस्क में प्रॉब्लम हो जाता है उसको लिए और सायाटिका होता है भैया आजकल सायाटिका जो बहुत लोगों को ज्यादा होता है सायाटिका मतलब हिप से नीचे तक नर्व्स वैसा वैसा होता है पिंच होता है पिंच होकर नमनेस हो जाता है बहुत देर बैठे तो हार्ट हो जाता है वो बर्निंग सेंसेशन आता है वो ये नेक में भी आ जाता है भाई आजकल नेक में भी ज्यादा लोगों को वो सर्विकल का नर्व्स का वीकनेस हो जाता है फ्रोजन शोल्डर हो जाता है उसको लिए भी बहुत लोग आ रहा है हमारा शो सुन के कम से कम बहुत लोग आ गया था सारा लोग ऊपर वाला का आशीर्वाद से ठीक हो गया था
0: ठीक है
7: ये सारा मैं कर रहा है हर्बल सच्ची सच्ची हर्बल से कर रहा
0: ठीक है
7: सच्चे तो उसको पक्का इलाज है मैं क्या क्या बता रहा है उसको 100% रिजल्ट हमको पक्का रिजल्ट मिलता है विद इन 1-10 को अंदर
0: मैंने आपके साथ लास्ट वीक बात किया था और बहुत लोग शुगर के साथ बहुत परेशान है उनका शुगर हाई हो जाता है
7: और शुगर के लिए
0: जी
7: मैं आपको एक बात बताना भाई शुगर को क्या करता है हमारा पैंक्रियास को डैमेज करता है पैंक्रियास को फिल्ट्रेशन कम करता है इसलिए शुगर हमको नहीं वो रिलीज आता है पैनक्रियास से, इसलिए क्या होता है वो शुगर लोगों को यूरिन में भी प्रॉब्लम होता है, पेशाब नहीं रुकता है, पेशाब नहीं रुकता है, वैसा वैसा वो पेशाब जाने तक यूरिन में जाने तक लीकेज भी हो जाता है, बार बार जाना पड़ता है। शुगर लोगों को ज्यादा लोगों को प्रोस्टेट भी आ जाता है।
0: ओ अच्छा,
7: या प्रोस्टेट भी आ जाता है। शुगर कैसे भैया, पहले वो 500 लेना पड़ता है, उसको बाद 1000 लेना पड़ता है, उसको बाद 2000 लेना पड़ता है, उसको बाद इंजेक्शन लेना पड़ता है, वैसा होता है शुगर। ये किसके लिए होता है, हमारा शरीर को अंदर पैनक्रियास का बता के एक चीज होता है, वो फिल्ट्रेशन कम हो जाता है, इसलिए शुगर डायरेक्टली हमारा खाना के साथ हमारा ब्लड में जाता है, इसलिए उसको वो शुगर ज्यादा होता है। मेरा पास वो हेरबल से मैं बनाता है, वो इंजेक्शन लेता है लोगों को, टैबलेट लेता है लोगों को 1 वीक 10 दिन।
0: हाँ, जैसे आपको पता होगा, अभी आपने बोला कि कई लोग इंजेक्शन लेते हैं शुगर का, वो तो बहुत परेशान हो जाते होंगे ना, उनका इंजेक्शन आप उनका इंजेक्शन बंद कराओ कैसे भी, है ना, आप थोड़ा सा
7: जरूर जरूर वो इंजेक्शन लेता है लोगों को 10 दिन में मैं इंजेक्शन बंद कर सकता है, वो पक्का इलाज।
0: आप ऑन एयर कह रहे हैं, देखो ऐसे आप ये
7: भाई बहुत लोगों को, मैं कम से कम 200-300 लोगों को किया था, 1-2 लोगों को नहीं।
0: अच्छा, 10 दिन में इंजेक्शन आप उनका बंद करवा दोगे?
7: बंद करा देता हूँ।
0: ये तो आपने आज हमारा तो वीकेंड बना दिया आपने ऐसा बता के। इसकी ये आप अंग्रेजी दवाई से बंद करते हैं कैसे करते हैं?
7: नहीं भैया, मैं हर्बल से बनाता हूँ, इंग्लिश दवा को लेने को जरूरत नहीं पड़ता है। वो इंजेक्शन वो 20-30 लगता है, पहले 2-3 दिन में ये 30-10 आना पड़ता है, 10 से बंद कर सकते हैं उसे। एक ही कभी भी भैया इंजेक्शन को एक ही दम वो कम हो बंद करे तो बॉडी में दूसरा प्रॉब्लम आ जाता है, इसलिए पांच वैसा कम करके बिल्कुल वो इंजेक्शन नहीं होता है। इंजेक्शन बिना हमारा पास इलाज होता है, हमारा हेरबल से उसको कंट्रोल में 6.5 में हो जाता है शुगर 1 वीक 10 दिन में।
0: अच्छा, तो आप इंजेक्शन तो छूट जाएगा, ये तो आपने सच्ची कहता हूँ, आपने लोगों की कितने दवाएं लेनी आपने, ऐसे अगर उनका इंजेक्शन छूट जाएगा तो बहुत लोग इस वजह से परेशान होते हैं कि यार हमें इंजेक्शन लगाना पड़ता है सुबह शाम को, जिस टाइम भी डॉक्टर ने बोला होगा। तो आप किस नंबर पे हम लोग आपको बात कर सकते हैं आपके साथ?
7: मेरे को भैया पहले मैं 3 दिन स्कारबरो में रहता है, 4 दिन ब्रम्पटन में रहता है,
0: ठीक है।
7: वीकली पहले मंडे ट्यूसडे वेडनेसडे स्कारबरो रहता है, थर्सडे फ्राइडे सैटरडे संडे 4 दिन मैं इधर ब्रम्पटन में रहता।
0: अभी तो ब्रम्पटन में ना आप?
7: हाँ, आज कल परसों 3 दिन ब्रम्पटन में रहता है। मेरा फोन नंबर है 437-438-3399।
0: क्या बात है, नंबर भी आपका बहुत अच्छा है, 99 बड़े लग रहे हैं। और मैं ये समझता हूँ गुरुजी को कॉल करें अभी आप, और इनके साथ टाइम सेट करें और इनका एड्रेस ले जहाँ ये बैठते हैं। ब्रैम्पटन में होते, कौन से एरिया पे होते हो आप? इधर मेरे को पता चला था क्वीन और इधर ही है ना,
7: रदरफोर्ड के बाजू में, क्वीन और रदरफोर्ड के बाजू में रहता है भाई।
0: अच्छा, क्वीन और रदरफोर्ड के, तो बहुत नजदीक
7: है। और स्कारबरो में मार्कम एंड लॉरेंस के बाजू में रहता है।
0: ठीक है, नंबर एक बार फिर दे दें गुरुजी आप।
7: 437-438-3399।
0: मैं आपसे एक बात और पूछना चाहता हूँ, जैसे आप कहते हो ये आपके पापा जी, आपके फादर साहब भी यही काम करते थे, आपके दादाजी यही काम, आपने किसी नाम वाले बंदे को ठीक किया जैसे जिसका बड़ा बड़ा नाम हो इंडिया में?
7: भैया बहुत बहुत बड़ा बड़ा लोगों को किया था, सिनेमा स्टार्स भी मेरे पास आता है।
0: कौन?
7: और सिनेमा स्टार्स भी, साउथ इंडिया सिनेमा स्टार्स की बहुत लोग आता है।
0: हाँ?
7: और नाम बताए तो अच्छा नहीं, इसलिए नहीं बता रहे, बहुत लोग मेरे को अप्रिशिएट को लेटर दे दिया मेरे पास आके, गुरुजी मैं इतना प्रॉब्लम में है, मैं आप मेरे को वैसा ठीक किया था वैसा भी दे दिया था। बहुत बड़ा बड़ा लोगों को नाम देने को मैं थोड़ा ऑन एयर में थोड़ा फील करता है।
0: मेरे को किसी ने बताया था कि आप इंडिया के बड़े बड़े लोग जो मंत्री,
7: इंदिरा गांधी जी, नेहरू जी, मेरे दादा लोग उसको ट्रीट किया था।
0: इंदिरा गांधी जी को भी?
7: हाँ इंदिरा गांधी जी को, उसको पापा नेहरू जी, नेहरू गांधी जी को भी मेरा मेरा गांव को आ गया था मेरे लिए, मेरा मेरा दादा के लिए उधर से मेरा गांव को आके उधर से ट्रीटमेंट पर्सनली आया था, ट्रीटमेंट लेके गया था। वो मेरा दादा दो तीन बार दिल्ली में जाके इंदिरा गांधी जी के घर में रह के उसको ट्रीटमेंट किया था, उसको फैमिली को भी ट्रीटमेंट किया था।
0: ये तो
7: वैसा फैमिली है हमारा, बड़ा बड़ा लोग, वो नाम नहीं बताता, बड़ा बहुत लोगों को कर रहा है इधर भी, बहुत बहुत नाम लोग, बहुत लोग आ रहा है, मैं नाम नहीं बताता हूँ, सारा लोगों को भगवान आशीर्वाद से अच्छा है।
0: ये तो आपने आज कमाल कर दिया, इतने प्राइम मिनिस्टर को आपने ठीक
7: किया। हाउर भैया स्किन डिसीज के लिए हमारे पास बहुत लोग आ रहा है, स्किन चमड़ी के प्रॉब्लम से, एग्जिमा, छोटा छोटा बच्चा को एग्जिमा, बड़ा लोगों को एग्जिमा, सोरियासिस, एलर्जी, वैसा के लिए बहुत हमारे पास बहुत कमाल का।
0: हाँ, आज आपने बात की है एलर्जी की, आजकल के दिन में एलर्जी हो जाती है लोगों को बहुत।
7: हाँ वही है, नाक ब्लॉक हो जाता है, नाक में रनिंग नोज हो जाता है, वैसा बहुत लोगों को किया था। अभी भी कल परसों भी मेरे पास हमारा कम्युनिटी से बहुत बड़ा लोग आ गया था, उसको फैमिली में भी नाक ब्लॉक है सारा लोगों को।
0: अच्छा,
7: उसको मैं दे दिया था 1 वीक में, वो आज आके बता रहा है, कल आके बता रहा है, गुरु जी पहले मेरे को नाक से स्मेल नहीं आता है, आज मेरे बेटे सारा स्मेल देखता है, बहुत शुक्रिया आपको, वैसा बोल के बता रहा है हमारा सिख कम्युनिटी बहुत लोग, बड़ा लोग।
0: बहुत शुक्रिया आपका। और एक बार फिर जाने से पहले गुरु जी अपना नंबर दे दें।
7: मेरा नंबर भैया 437-438-3399।
0: आपके पास आज शाम को भी आ सकते हैं, कल भी आ सकते हैं, हम परसों भी आ सकते हैं, संडे को भी आ सकते हैं ना?
7: राइट भाई, सुबह 10 AM to 10 PM।
0: बड़ी शुक्रिया आपका गुरु जी, थैंक यू वेरी मच। प्रोग्राम पंजाबी विरसा, और नंबर एक बार फिर नोट कर लो। ये वाकई मैं लोगों को सुने कि जेडे इन्होंने हर्बल के प्रोडक्ट है वह वाकई ही बहुत ज्यादा लाहेवंद हो रहे हैं, बहुत लोगों को सुने मैं। एक डॉक्टर साहब ही ठीक हो गया है, डॉक्टर साहब खुद आप डॉक्टर साहब, तो मैं उन्होंने नाम नहीं लेना, मैनू पता, पर फिर भी नंबर नोट करो 437-438-3399। और अज का प्रोग्राम तुम्हें पता कि स्पॉन्सर असी प्रोग्राम होंगे सुल्तान जी वालों, ब्रैम्पटन टीवी अपलायंसिस वालों स्पैशल तौर पर प्रोग्राम स्पॉन्सर किया जा रहा है। जी सुल्तान जी, की हाल चाल है सर?
8: थैंक यू वेरी मच जी, बहुत बहुत शुक्रिया कि जिस तरह तुसी दसिया जी, ए स्पॉन्सर प्रोग्राम इस करके है क्योंकि सैमसंग स्पॉन्सर कर रहा जी,
0: जी, जी।
8: फीफा वर्ल्ड कप नू, ते जदों फीफा वर्ल्ड कप दी सॉकर दी गल आउंदी है, इतने वड्डे इवेंट दी गल आउंदी है, ते बिग स्क्रीन टीवी ते सैमसंग दे डिस्काउंट दी गल आउंदी है, ते बिग स्क्रीन टीवी दे उपर बिग डिस्काउंट ही सैमसंग ऑफर कर रहा 85 इंच का QLED क्वांटम डॉट क्वांटम प्रोसैसर 85 इंच का QLED $2000 वाला जी सिर्फ 1299 का दे रहे हैं, तो 1299 भी 6 महीने च पे करना है, कोई इंटरेस्ट नहीं है। 55 इंच 399 च सिर्फ मिल जाएगा, जे मिस कर गए तो दोबारा यह $800 तो घट नहीं है प्राइस जी, तो जे 65 इंच लेना है 699 का मिल जाएगा, जे तुसी मिस कर गए तो फिर $900 तो घट नहीं है अगे जाके मिलना, जिन्हें पीस इन स्टॉक है वो असी जरूर इस प्राइस से हम दे सकते हैं। 905-450-2828 नंबर है जी, 905-450-2828 जी।
0: बड़ी अच्छी गल है सुल्तान जी, और टीवी चलते हैं जेडे वड्डे टीवी है उहदे बारे भी जानकारी दे दो सर।
8: बिल्कुल जी, वड्डे टीवियां दी जदों गल करदे आ फिर 98 इंच जरूर डिस्कस हुंदा, 98 इंच डिलीवर भी हो रहा, 98 इंच दी डिमांड भी बहुत ज्यादा, पर साडे कोल सिर्फ 5 TV इन स्टॉक है इस टाइम, 5 lucky कस्टमर कैन गैट इट $3500 वाला 98 इंच सैमसंग सिर्फ 1999 दा जी, ते 1999 भी 6 महीने च पे करना, कोई इंटरेस्ट नहीं है, ते जिन्हां दे घरां दीआं क्लोजिंग हो रही वो भी कस्टमर मिस ना करन क्योंकि अपलायंसिस इंडस्ट्री च मैक्सिमम 15-20% or 25% का डिस्काउंट चलता, पर 40% तक का डिस्काउंट जड़ा असी बोवेड एंड चिंकूजी वाली लोकेशन से अपने कस्टमर नू लेके दे रहे हैं कंपनीज को, जेदे विच फ्रिज, स्टोव, डिशवाशर, 3-piece किचन बंडल लेना $5000 वाला 2999 च मिलेगा जी, और ये कोई 30 या 33 इंच का फ्रिज नहीं है, फुल साइज का 36 इंच वाइड फ्रेंच डोर फ्रिज है, तो जे फ्रंट लोड वाशर एंड ड्रायर देख रहे कस्टमर, वाशर भी स्टीम ते ड्रायर भी स्टीम फीचर दे नाल है, प्लैटिनम सीरीज प्लैटिनम कलर दे विच ਅਲਟਰਾ ਲਾਰਜ ਕਪੈਸਿਟੀ ਦਾ $2500 ਵਾਲਾ ਵਾਸ਼ਰ ਐਂਡ ਡਰਾਇਰ ਓਨਲੀ $1799 ਦਾ ਲੈ ਕੇ ਕੱਲੇ $800 ਤੁਸੀਂ ਵਾਸ਼ਰ ਐਂਡ ਡਰਾਇਰ ਲਾਂਡਰੀ ਤੇ ਸੇਵ ਕਰ ਸਕਦੇ
0: ਜੀ। ਵਾਹ ਵੀ ਵਾਹ, ਕਿਆ ਬਾਤ ਹੈ।
8: ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਸਾਡੀ ਵੈਬਸਾਈਟ ਹੈ ਜੀ brampton appliances.com। ਸਾਡੀ ਵੈਬਸਾਈਟ ਤੋਂ ਤੁਸੀਂ ਨੌਲੇਜ ਆਫ ਪ੍ਰੋਡਕਟ ਲੈ ਸਕਦੇ ਹੋ, ਪ੍ਰਾਈਸ ਕੰਪੇਅਰ ਕਰ ਸਕਦੇ ਜੀ, ਔਰ ਡਾਇਰੈਕਸ਼ਨ ਆਫ ਦਾ ਸਟੋਰ ਵੀ ਲਈ ਜਾ ਸਕਦੀ ਹੈ। ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ ਸਟੋਰ ਓਪਨ ਹੈ, ਔਰ ਲੋਐਸਟ ਪ੍ਰਾਈਸ ਗਾਰੰਟੀ ਕਰਦੇ ਹਾਂ। ਤੇ ਜਿਹੜੀ ਚੀਜ਼ ਤੁਹਾਨੂੰ ਵੈਬਸਾਈਟ ਤੇ ਅਗਰ ਡਿਸਕਾਊਂਟਡ ਪ੍ਰਾਈਸ ਨਹੀਂ ਮਿਲ ਰਹੀ, ਤੇ ਵਾਕ ਇਨ ਕਸਟਮਰ ਨੂੰ ਜਿਹੜਾ ਐਕਸਟਰਾ ਡਿਸਕਾਊਂਟ ਹੈ, 2 ਪੀਸ ਖਰੀਦਣ ਤੇ $150 ਤੇ 3 ਪੀਸ ਖਰੀਦਣ ਤੇ $300, ਉਹਦਾ ਫਾਇਦਾ ਜ਼ਰੂਰ ਚੁੱਕਣਾ। 905-450-2828 905-450-2828।
0: ਬੜੀ ਮਿਹਰਬਾਨੀ ਸੁਲਤਾਨ ਜੀ, ਇੱਕ ਵਾਰੀ ਲੋਕੇਸ਼ਨ ਜ਼ਰੂਰ ਦੱਸੋ, ਕਿਹੜੇ ਏਰੀਆ ਚ ਲੋਕੇਸ਼ਨ ਆਪਣੀ ਸਰ?
8: ਇਹ ਜੀ ਹੈ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ appliances.com ਸਾਡੀ ਵੈਬਸਾਈਟ ਹੈ, ਤੇ ਫੋਨ ਨੰਬਰ ਹੈ ਜੀ 905-450-2828 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ, ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ, ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ। 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ ਡਾਕਟਰ ਕੁਮਾਰ। 416-425-0138 ਤੇ ਕਾਲ ਕਰ ਸਕਦੇ ਹੋ
9: ਜੀ। ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ, ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਹੈਗੀ ਜੀ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 acre ਲੋਟ ਹੀ ਹੈ, ਕੁਆਥਰਾ ਲੇਕਸ ਏਰੀਏ 'ਚ ਹੈਗਾਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ, ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449। ਹਸੀਬ ਸ਼ੇਖ 647-988-4449। ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
10: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
11: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
12: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
13: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
14: ਕੀ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ? ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-524-3535, 416-524-3535, ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
15: You're listening to Punjabi Versa, Monday to Friday, 11 a.m. to 12 p.m.

0: ਜਾਂ ਤੁਸੀਂ ਕੋਕ ਦੀ ਬੋਤਲ ਲੈ ਲਓ ਜਾਂ ਤੁਸੀਂ ਪੋਟੇਟੋ ਵੈਜੀ ਲੈ ਲਓ, ਠੀਕ ਹੈ ਜੀ। ਇਹ ਕਰਾਊਨ ਪੀਜ਼ਾ ਦਾ ਮਿਲ ਰਿਹਾ, ਕਰਾਊਨ ਪੀਜ਼ਾ ਏਅਰਪਲੇਨ ਮੇਫਿਟ ਦੇ ਕਾਰਨਰ ਤੇ ਆ। ਐਤਵਾਰ ਨੂੰ ਤੁਹਾਨੂੰ $10 ਦਾ ਇੱਕ ਪੀਜ਼ਾ ਮਿਲਣਾ, ਜਿਹੜੇ ਨਗਰ ਕੀਰਤਨ ਜਿਨ੍ਹਾਂ ਨੇ ਸੇਵਾ ਕਰਨੀ ਆ। 10 ਪੀਜ਼ੇ 20 40 50 ਆਰਡਰ ਹੁਣੇ ਹੀ ਕਰ ਦਿਓ, ਨੰਬਰ ਇੱਕੋ ਹੀ ਆ ਤੁਹਾਡੇ ਵਾਸਤੇ ਜਿਹੜੇ ਨੰਬਰ ਤੁਸੀਂ ਕਾਲ ਕਰਨੀ ਆ। ਇਹ ਨੰਬਰ ਤੁਸੀਂ ਨੋਟ ਕਰ ਲਓ ਪੀਜ਼ੇ ਵਾਲਿਆਂ ਵਾਸਤੇ, 905-852-9092, 905-857-9292 ਤੇ ਕਾਲ ਕੀਤੀ ਜਾ ਸਕਦੀ ਹੈ। ਲੈ ਚੱਲਦੇ ਹਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਅਕਾਲ ਸਵੀਟਸ ਐਂਡ ਰੈਸਟੋਰੈਂਟ। ਘੰਟੀਆਂ ਇੰਨੀਆਂ ਵੱਜ ਰਹੀਆਂ, ਇੰਨੀਆਂ ਵੱਜ ਰਹੀਆਂ, ਇੰਨੀਆਂ ਵੱਜ ਰਹੀਆਂ ਜਿਵੇਂ ਕਿ ਬੈਲ ਕੈਨੇਡਾ ਨੇ ਇੱਥੇ ਆਪਣਾ ਇੱਕ ਆਫਿਸ ਨਵਾਂ ਹੀ ਖੋਲਤਾ ਹੋਵੇ। ਗੀਤਾ ਚੋਪੜਾ ਜੀ, ਕੀ ਹਾਲ ਚਾਲ ਹੈ?
1: ਹਾਂਜੀ ਬਿਲਕੁਲ, ਮੇਰਾ ਹਾਲ ਤੇ ਬਹੁਤ ਵਧੀਆ ਹੈਗਾ, ਪਰ ਤੁਸੀਂ ਦੇਖ ਰਹੇ ਹੋਗੇ, ਤੁਹਾਨੂੰ ਵੀ ਪਤਾ ਚੱਲ ਰਿਹਾ ਘੰਟੀਆਂ ਦੀ ਆਵਾਜ਼ ਆ ਰਹੀ ਹੈਗੀ ਫੋਨ ਦੇ ਉੱਤੇ, ਇਹਨਾਂ ਦਾ ਤੇ ਫੋਨ ਰੁਕ ਹੀ ਨਹੀਂ ਰਿਹਾ, ਫੋਨ ਤੇ ਆਰਡਰ ਆ ਰਹੇ, ਕੋਈ ਕਹਿੰਦੇ
0: ਪੰਜਾਬੀ ਵਿਰਸਾ ਜੈਡ ਦਿੱਤੀ ਉਹਨਾਂ ਨੇ, ਕਿਤੇ ਤਾਂ ਘੰਟੀਆਂ ਕਿਤੇ ਰੋਕਣ ਦੇ ਦਾਂਗੇ ਅਸੀਂ।
1: ਬਿਲਕੁਲ ਬਿਲਕੁਲ ਜੀ, ਤੇ ਨਾਲ ਇੱਥੇ ਕਸਟਮਰ ਤਾਂ ਆਣਾ ਜਾਣਾ ਲੱਗਿਆ ਹੋਇਆ, ਕੋਈ ਇੱਥੋਂ ਟੇਕ ਆਊਟ ਕਰਵਾ ਕੇ ਲੈ ਕੇ ਜਾ ਰਿਹਾ, ਕੋਈ ਬਹਿ ਕੇ ਖਾ ਰਿਹਾ, ਰੇਡੀਓ ਸੁਣ ਕੇ ਫਟਾਫਟ ਗੱਡੀਆਂ ਇੱਧਰ ਦੀ ਤਰਫ ਮੋੜ ਲਿੱਤੀਆਂ ਹੈਗੀਆਂ। ਤੁਸੀਂ ਵੀ ਜਿਹੜੇ ਲਿਸਨਰ ਸਾਨੂੰ ਸੁਣ ਰਹੇ ਹੈਗੇ ਹੋ, ਆਪਣੀ ਆਪਣੀ ਗੱਡੀਆਂ ਇੱਥੇ ਆ ਜਾਓ, ਮੈਂ ਵੀ ਇੱਥੇ ਹੈਗੀ ਹਾਂ ਹਾਲੇ, ਔਰ ਮੈਂ ਤੇ ਅੰਮ੍ਰਿਤਸਰੀ ਕੁਲਚਾ ਇਹਨਾਂ ਦਾ ਖਾ ਰਹੀ ਹਾਂ ਹਜੀ ਜੀ, ਬਹੁਤ ਹੀ ਵਧੀਆ ਖਾ ਕੇ ਮਜ਼ਾ ਆ ਗਿਆ, ਤੇ ਨਾਲ ਮੈਂ ਲਿੱਤੀ ਹੈ ਮੈਂਗੋ ਮਿਲਕ ਬਦਾਮ ਸ਼ੇਕ।
0: ਵਾਹ ਕਿਆ ਬਾਤ ਹੈ,
1: ਥਾਲੀਆਂ ਤੇ ਥਾਲੀਆਂ ਇਹਨਾਂ ਦੀ ਪੈਕ ਹੋ ਰਹੀਆਂ, ਦਹੀਂ ਪੱਲਿਆਂ ਦੀ ਪਲੇਟਾਂ ਜਾ ਰਹੀਆਂ, ਕੀ ਕਹਿੰਦੇ ਵਾਹ ਜੀ ਵਾਹ। ਤੇ ਇਹਨਾਂ ਦਾ ਜਿਹੜਾ ਸਪੈਸ਼ਲ ਬੁਫੇ ਤੁਸੀਂ ਅਨਾਊਂਸ ਕਰ ਦਿੱਤਾ, 1299 ਇੰਚ 25 ਤੋਂ ਵੱਧ ਕੇ ਆਈਟਮ ਹੈਗੇ ਆ ਹਜੀ ਜੀ, 4-5 ਤੇ ਸਟਾਰਟਰ ਤੇ ਹੈਗੇ ਆ, ਦਹੀਂ ਪੱਲੇ ਵੀ ਹੁੰਦੇ ਇਹਨਾਂ ਦੇ, ਪਾਣੀ ਪੂਰੀ ਹੁੰਦੇ, ਡਿਫਰੈਂਟ ਡਿਫਰੈਂਟ ਇਹਨਾਂ ਦਾ ਮੈਨਿਊ ਰਹਿੰਦਾ ਹੈਗਾ, 6-7 ਮੇਨ ਕੋਰਸ ਵਿੱਚ ਇਹਨਾਂ ਦੀਆਂ ਚੀਜ਼ਾਂ ਹੈਗੀਆਂ, ਡੈਜ਼ਰਟਸ ਵੀ ਜਿਹੜੀਆਂ ਹੈਗੀਆਂ 2-3 ਤਰ੍ਹਾਂ ਦੀਆਂ।
0: ਨਾਲੇ ਬਫੇ ਮੈਂ ਪੂਰੇ ਵੀਕਐਂਡ ਤੇ ਲਾਤਾ, ਸ਼ਨੀਵਾਰ ਵੀ ਤੇ ਐਤਵਾਰ ਵੀ, ਜਿਹੜੇ ਵੇਲੇ ਮਰਜ਼ੀ ਜਾਓ ਬਫੇ ਖਾਓ, ਗੱਲ ਖਤਮ।
1: ਹਾਂ ਬਿਲਕੁਲ, ਮੌਸਮ ਵਧੀਆ ਹੈਗਾ ਹਜੀ ਜੀ, ਬਾਹਰ ਜਾਣਾ ਹੈਗਾ ਸਾਰਿਆਂ ਨੇ, ਘੁੰਮਣ ਫਿਰਨ ਜਾਣਾ, ਫਰਾਈਡੇ ਦਾ ਦਿਨ ਹੈਗਾ, ਘਰ ਬਣਾਉਣ ਤੇ ਕਿਸ ਦਾ ਦਿਲ ਜੀ ਕਰਦਾ ਹੈਗਾ।
0: ਤੇ ਮੈਨੂੰ ਇੱਕ ਵਾਰੀ ਗੀਤਾ ਜੀ ਰੇਟ ਦੱਸੋ, ਕਿਹੜੇ ਕਿਹੜੇ ਰੇਟ ਆਪਾਂ ਸਪੈਸ਼ਲ ਇਸ ਵੀਕ ਦਾ, ਮੈਨੂੰ ਦੁਬਾਰਾ ਰੇਟ।
1: ਸਪੈਸ਼ਲ ਰੇਟ ਜਿਹੜੇ ਤੁਸੀਂ ਲਗਵਾਏ ਆ ਉਹ ਵੈਜ ਥਾਲੀ 4.99 ਦੀ ਹੈ, 4.99 ਦੀ ਅੰਮ੍ਰਿਤਸਰੀ ਕੁਲਚਾ, ਵਾਹ ਜੀ ਵਾਹ, ਮੈਂ ਹੁਣੇ ਖਾ ਰਹੀ ਹੈਗੀ ਆ, ਥੋੜਾ ਜਿਹਾ ਮੇਰਾ ਬਚ ਗਿਆ ਹੈਗਾ, 4.99 ਦਾ ਕੁਲਚਾ ਹੈਗਾ। ਚਨੇ ਭਟੂਰੇ ਦੀ ਪਲੇਟ ਜਿਹੜੀ ਹੈ ਉਹ ਵੀ ਤੁਸੀਂ 4.99 ਦੀ ਖਾ ਸਕਦੇ ਹੋ, ਵੈਜ ਮਨਚੂਰੀਅਨ ਰਾਈਸ 4.99 ਦੇ, ਵੈਜ ਮਨਚੂਰੀਅਨ ਵਿਦ ਨੂਡਲਸ ਖਾਣਾ ਚਾਹੁੰਦੇ ਉਹ ਵੀ 4.99 ਦੇ, ਔਰ ਹੋਰ ਇਸ ਦੇ ਨਾਲ ਨਾਲ ਕਿਡਸ ਥਾਲੀ ਵੀ ਹੈਗੀ ਹੈ ਹਜੀ ਜੀ ਸਪੈਸ਼ਲ, ਬੱਚਿਆਂ ਦੇ ਵਾਸਤੇ ਤੁਸੀਂ ਚਿੰਤਾ ਕਰਨ
0: ਦੀ, ਉਹ ਸੇਮ ਰੇਟ ਹੀ ਹੈ 4.99, ਉਹ ਵੀ 4.99 ਨਾਲ, ਚੱਲਣ ਦਿਓ ਕੰਮ ਨੂੰ ਜੀ।
1: ਹਾਂ ਘੱਟ ਮਿਰਚਾਂ ਮਸਾਲੇ ਵਾਲੇ ਬੱਚਿਆਂ ਦੀ ਸਪੈਸ਼ਲ ਥਾਲੀ ਹੈਗੀ ਹੈ, ਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ, ਉਹਨਾਂ ਨੂੰ ਵੀ ਖਿਲਾਓ, ਖੁਦ ਵੀ ਖਾਓ, ਕੇਟਰਿੰਗ ਦੇ ਤੇ ਤੁਸੀਂ ਰੇਟ ਹੀ ਇੰਨੇ ਥੱਲੇ ਕਰ ਦਿੱਤੇ ਗਏ, 7.99 ਵਾਹ ਜੀ ਵਾਹ, ਇੱਥੇ ਆਰਡਰ ਤੇ ਆਰਡਰ ਬੁੱਕ ਹੋ ਰਹੇ ਗਏ ਕੇਟਰਿੰਗ ਦੇ, 7.99 ਤੇ ਜਿਹੜੀ ਭਾਜੀ ਹੈਗੀ ਹੈ ਵਿਆਹ ਦੀ, ਵਿਆਹ ਦਾ ਸੀਜ਼ਨ ਚੱਲ ਰਿਹਾ, ਫਟਾਫਟ ਤੁਸੀਂ ਵੀ ਆਪਣਾ ਬੁੱਕ ਕਰਵਾ ਲਓ, 3.99 ਦੇ ਭਾਜੀ ਤੇ ਬੇਸਨ ਦੇ ਲੱਡੂ 4.99 ਦੇ, ਬੂੰਦੀ ਦੇ ਲੱਡੂ ਖਾਣਾ ਚਾਹੁੰਦੇ ਉਹ ਵੀ 4.99 ਦੇ, ਹੋਰ ਦੱਸੋ ਕੀ ਚਾਹੀਦਾ,
0: ਬੜਾ ਸਮਾਨ
1: ਖਾਣੀ ਹੈ
0: ਜੀ ਜੀ,
1: ਟੇਕ ਆਊਟ ਕਰਵਾਣਾ, ਇੱਥੇ ਬਹਿ ਕੇ ਖਾਣਾ ਹੈ ਤੁਸੀਂ, ਇੱਥੇ ਇਹਨਾਂ ਦਾ ਬਫੇ ਖਾਣਾ ਹੈ, ਲੈ ਕੇ ਜਾਣਾ ਫਟਾਫਟ, ਛੇਤੀ ਛੇਤੀ ਆ ਜਾਓ, 6765 ਡੇਵਨ ਡਰਾਈਵ ਮਿਸਿਸਾਗਾ, ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਹੈਗੇ ਆ, ਨੰਬਰ 905-565-0036,
0: ਨੰਬਰ ਇੱਕ ਵਾਰੀ ਦੁਬਾਰਾ ਦੋ,
1: ਹਾਂਜੀ 905-565-0036। ਤੇ ਹੁਣੇ ਮੈਂ ਇਹਨਾਂ ਦੀ ਜਿਹੜੀ ਰੋਸਟਿਡ ਖੋਏ ਵਾਲੀ ਬਰਫੀ ਹੈ ਨਾ ਉਹ ਟਰਾਈ ਕਰਨ ਜਾ ਰਹੀ,
0: ਬੜੀ ਕਰੋ ਟਰਾਈ ਕਰੋ, ਜ਼ਰੂਰ ਕਰੋ ਟਰਾਈ, ਉਹਨੀ ਦਿਨ ਮੈਂ ਪਹੁੰਚ ਜਾਣਾ, ਤੁਸੀਂ ਬਰਫੀ ਖਾਓ ਤੇ ਨਾਲ ਚਾਹ ਪੀਓ, ਉਹਨੀ ਦਿਨ ਮੈਂ ਵੀ ਤੁਹਾਡੇ ਕੋਲ ਪਹੁੰਚਿਆ। ਪ੍ਰੋਗਰਾਮ ਪੰਜਾਬੀ ਵਿਰਸਾ ਨੈਕਸਟ ਕਾਲ ਤੇ ਆਉਣਾ, ਹੈਲੋ
2: ਭਾਈ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ
2: ਸਿੰਘ ਜੀ, ਤਾਂ ਜਿੰਦਾਬਾਦ ਆ ਪੰਜਾਬੀ ਵਿਰਸਾ 5:30 ਦੇ, ਤੇ ਕਰੋਨ ਪੀਜ਼ਾ ਭਾਜੀ ਆਰਡਰ ਕੀਤਾ ਜੀ, ਬਹੁਤ ਵਧੀਆ ਕਰੰਚੀ, ਉੱਥੇ ਜਾਓ ਜੀ, ਬਹਿਜਾ ਬਹਿਜਾ ਕਰਾਤੀ ਜੀ ਉਹਨਾਂ ਜੀ,
0: ਅੱਜ ਤਾਂ ਸਵੇਰੇ ਸਵੇਰੇ ਪੈਗ ਲੱਗਾ ਲੱਗਦਾ ਮੈਨੂੰ, ਭਾਜੀ ਪੈਗ ਲਾਇਆ ਅੱਜ ਸਵੇਰੇ ਸਵੇਰੇ, ਦੇਖ ਲਓ ਮੈਂ ਫੜ ਲੈਂਦਾ ਉਹਨਾਂ ਬੰਦਿਆਂ ਨੂੰ, ਮੈਨੂੰ ਪਤਾ ਲੱਗ ਜਾਂਦਾ ਬੰਦੇ ਦੀ ਆਵਾਜ਼ ਕਿੱਥੇ ਬੋਲਦਾ, ਕਿੱਥੋਂ ਬੋਲਦਾ ਭਾਈ ਵੀਰ ਮੇਰਿਆ, ਅੱਜ ਸਵੇਰੇ ਸਵੇਰੇ ਪੈਗ ਲਾਈ ਫਿਰਦਾ, ਫਰਾਈਡੇ ਮਨਾ ਰਿਹਾ ਲੱਗਦਾ ਮੈਨੂੰ। ਚਲੋ ਕੋਈ ਗੱਲ ਨਹੀਂ, ਚੰਗੀ ਗੱਲ ਆ ਵੀ ਜਿਹੜੇ ਲਾਉਂਦੇ ਆ ਦਿਨ ਨਾਲ ਆਇਆ ਕਰੋ, ਜਾਂ ਤਾਂ ਕੋਈ ਦੇਖੋ ਜੇ ਤਾਂ ਵਿਆਹ ਸ਼ਾਦੀਆਂ ਹੈ ਕੋਈ, ਬਈ ਜੇ ਆਨੰਦ ਹੋ ਗਏ ਆ ਗੁਰਦੁਆਰੇ ਫਿਰ ਉਹ ਤੋਂ ਬਾਅਦ 'ਚ ਲਾ ਲਓ, ਜੇ ਵਿਆਹ ਸ਼ਾਦੀਆਂ, ਕਿਉਂਕਿ ਅੱਜ ਬਹੁਤਿਆਂ ਦੇ ਵਿਆਹ ਵੀ ਬੰਧਨਾਂ 'ਚ ਕਿਸੇ ਨੇ ਬਹਿਣਾ ਅੱਜ, ਠੀਕ ਹੈ ਨਾ, ਉਹ ਵੀ ਜ਼ਰੂਰੀ ਹੈ, ਅਤੇ ਡੋਲੀ ਤੱਕ ਜਦੋਂ ਤੁਰਨੀ ਆ ਡੋਲੀ, ਉਦੋਂ ਤੱਕ ਤਾਂ ਪੂਰੇ ਟੱਲੀ ਹੋਇਆ ਹੋਣਾ, ਠੀਕ ਹੈ ਨਾ। ਚਲੋ ਕੋਈ ਗੱਲ ਨਹੀਂ, ਜਿਹੜੇ ਪੀਂਦੇ ਆ ਬਈ ਆਪਣਾ ਹਿਸਾਬ ਨਾਲ ਪੀਓ, ਜਿੰਨੀ ਕੁ ਲੋੜ ਆ ਉਨੀ ਪੀਓ, ਵਿਆਹ ਸ਼ਾਦੀਆਂ ਇੱਕ ਦੋ ਪੈਗ ਜ਼ਿਆਦਾ ਹੋ ਜਾਣ ਬੀਬੀ, ਉਹ ਗੁੱਸਾ ਨਾ ਕਰਿਆ ਕਰੋ, ਵਿਆਹ ਸ਼ਾਦੀਆਂ ਕੋਈ ਨਹੀਂ ਹੁੰਦਾ, ਜੇ ਰੋਜ਼ ਹੀ ਬੰਦਾ ਜ਼ਿਆਦਾ ਪੀਂਦਾ ਤੇ ਫਿਰ ਡਾਕਟਰ ਕੁਮਾਰ ਦਾ ਨੰਬਰ ਨੋਟ ਕਰੋ 416-425-0138 ਦੇ ਕੋਕ ਦੀ ਇਜਾਜ਼ਤ ਹੈ 416-425-0138 ਦੇ ਕੋਕ ਦੀ ਇਜਾਜ਼ਤ ਹੈ ਗੁਰੂ ਜੀ ਦਾ ਨੰਬਰ ਤਾਂ ਮੈਨੂੰ ਕੋਈ ਨੀ ਮੈਂ ਨੰਬਰ ਦੁਆਰਾ ਦੇ ਦਿੰਦਾ ਜੀ ਨੰਬਰ ਤੁਸੀਂ ਨੋਟ ਕਰ ਲਓ 437 ਜਿਹੜਾ ਬਲੱਡ ਪ੍ਰੈਸ਼ਰ ਦੇ ਕਹਿੰਦੇ ਟੀਕੇ ਬੰਦ ਕਰਾ ਦਾਂਗੇ ਬਈ ਚੰਗੀ ਗੱਲ ਹੀ ਆ ਵੀ ਜੇ ਬੰਦ ਹੁੰਦੇ ਤੇ ਕਿਉਂਕਿ ਪਤਾ ਨਹੀਂ ਹੁੰਦਾ ਕਿਹੜੇ ਉੱਥੋਂ ਕਿੱਥੋਂ ਖੈਰ ਪੈ ਜਾਣੀ ਹੈ ਠੀਕ ਹੈ ਨਾ ਅਤੇ ਇਸ ਕਰਕੇ ਆ ਗੁਰੂ ਜੀ ਦੇ ਨਾਲੇ ਰਕੁਈਨ ਰਾਦਾਫੋਰਡ ਦੇ ਏਰੀਆ ਦੇ ਵਿੱਚ ਆ ਨੰਬਰ ਤੁਸੀਂ ਦੁਬਾਰਾ ਨੋਟ ਕਰ ਲਓ ਤਾਂ ਨੰਬਰ ਦੇ ਨਾ ਬਈ ਜਿਹਨਾਂ ਨੇ ਨੰਬਰ ਚਾਹੀਦਾ 437 ਅੱਗੇ ਹੈ ਜੀ 437-438-3399 ਠੀਕ ਹੈ ਵੀਰਾ ਜੀ ਇਸ ਨੰਬਰ 'ਤੇ ਕਾਲ ਕਰ ਲਓ ਮੈਂ ਸੁਣਿਆ ਵੈਸੇ ਹੈ ਸਾਰਿਆਂ ਕੋਲ ਇਹਨਾਂ ਜਿਹੜੇ ਨਾ ਹਰਬਲ ਦੇ ਪ੍ਰੋਡਕਟ ਆ ਇਹ ਵਾਕਈ ਬੜਾ ਫਰਕ ਪੈ ਰਿਹਾ ਮੈਂ ਬਹੁਤ ਲੋਕਾਂ ਕੋਲ ਫੀਡਬੈਕ ਤੁਹਾਨੂੰ ਪਤਾ ਮਿਲ ਜਾਂਦੀ ਹੁੰਦੀ ਸਾਨੂੰ ਵੀ ਜਦੋਂ ਤੁਸੀਂ ਐਡਵਰਟਾਈਜਮੈਂਟ ਕਰਦੇ ਹਾਂ ਅਤੇ ਡੈਫੀਨੇਟਲੀ ਫਿਰ ਸਾਨੂੰ ਜਿਹੜੇ ਤੁਸੀਂ ਆ ਸੁਣਨ ਵਾਲੇ ਹੋ ਸਾਨੂੰ ਫੀਡਬੈਕ ਬਾਕੀ ਇੱਕ ਗੱਲ ਜ਼ਰੂਰ ਮੈਂ ਇੱਥੇ ਕਹੂੰਗਾ ਤੁਸੀਂ ਉੱਥੇ ਜਾਓ ਤੁਸੀਂ ਉਹਨਾਂ ਨੂੰ ਪਰਖੋ ਤੁਹਾਨੂੰ ਚੰਗਾ ਲੱਗੇ ਦਵਾਈ ਲਾਓ ਨਹੀਂ ਚੰਗਾ ਲੱਗੇ ਸੱਸ ਹੀ ਘਰੇ ਮੁੜਿਓ ਠੀਕ ਹੈ ਕੋਈ ਜ਼ਰੂਰੀ ਨਹੀਂ ਹੈ ਕਿਉਂਕਿ ਕਈ ਵਾਰੀ ਹਰ ਬੰਦੇ ਦੀ ਆਪਣੀ ਥਿੰਕ ਹੁੰਦੀ ਹੈ ਤੁਸੀਂ ਸਾਰੇ ਜਣੇ ਸਿਆਣੇ ਹੋ ਸਮਝਦਾਰ ਹੋ ਠੀਕ ਹੈ ਨਾ ਆਪਾਂ ਸਾਰੇ ਇੱਕ ਤੋਂ ਇੱਕ ਸਿਆਣਾ ਠੀਕ ਹੈ ਨਾ ਬੰਦਾ ਅੱਜ ਦੇ ਦਿਨ 'ਚ ਹਰ ਬੰਦਾ ਇੱਕ ਤੋਂ ਇੱਕ ਸਿਆਣਾ ਜੇ ਤੁਹਾਨੂੰ ਲੱਗਦਾ ਹੋਵੇ ਭਾਈ ਦਵਾਈਆਂ 'ਤੇ ਕੋਈ ਫਰਕ ਨਹੀਂ ਪੈਣਾ ਕੋਈ ਅਸਰ ਨਹੀਂ ਹੋਣਾ ਤਾਂ ਰਹਿਣ ਦਿਓ ਤੁਹਾਡੇ ਕਿਹੜਾ ਗੱਲ 'ਚ ਆਪਾਂ ਅੰਗੂਠਾ ਦੇ ਦੇਣਾ ਉਹਨੇ ਬਾਪੂ ਨੇ ਜਿਹੜਾ ਗੁਰੂ ਬੈਠਾ ਉੱਥੇ ਵੀ ਸਾਡੇ ਗੱਲ 'ਚ ਅੰਗੂਠਾ ਦੇ ਦਿੱਤਾ ਭਾਈਆ ਲੈ ਕੇ ਜਾ ਇੱਥੋਂ ਨਾ ਵਾਪਸ ਆ ਜਾਓ ਮੁੜ ਕੇ ਸਤਿ ਸ਼੍ਰੀ ਅਕਾਲ ਨੰਬਰ ਤੁਸੀਂ ਨੋਟ ਕਰ ਬੰਦੇ ਦੇ ਨਾ ਗੱਲ ਤੋਂ ਪਤਾ ਲੱਗ ਜਾਂਦਾ ਹੁੰਦਾ ਬੰਦਾ ਸੱਚਾ ਅਤੇ ਬੰਦਾ ਝੂਠਾ ਬਸ ਇੱਥੇ ਸਮਝ ਲਿਓ ਆਪਣੇ ਆਪ ਹੀ 437-438-3399 ਦੇ ਕਾਲ ਵੀ ਕੀਤੀ ਜਾ ਸਕਦੀ ਹੈ ਇਸ ਨੰਬਰ 'ਤੇ ਕਾਲ ਕਰ ਲਿਓ ਲਓ ਜੀ ਤਕਰੀਬਨ 4 ਮਿੰਟ ਦਾ ਸਮਾਂ ਰਹਿ ਗਿਆ ਰੇਡੀਓ ਖਤਮ ਹੋਣ ਦਾ ਅਤੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦੇਣਾ ਇਸ ਵੀਕਐਂਡ ਦੇ ਤੁਹਾਡੇ ਵਾਸਤੇ ਸਪੈਸ਼ਲ ਮੈਂ ਬਫੇ ਲਵਾਤੇ ਆ ਸਾਡੀਆਂ ਫੈਮਿਲੀ ਵਾਸਤੇ $12.99 ਦਾ ਠੀਕ ਹੈ ਜੀ ਇਹ ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਆ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ ਜਿਵੇਂ ਕਿ ਗੀਤਾ ਜੀ ਦੱਸ ਕੇ ਗਿਆ 25-30 ਆਈਟਮਾਂ ਉੱਥੇ ਹਨ ਭੱਲੇ ਵੀ ਆ ਚਾਟ ਪਾਪੜੀ ਆ ਯੂਨੋ 12.99 ਦੇ ਵਿੱਚ ਠੀਕ ਹੈ ਬੈਠ ਕੇ ਉੱਥੇ ਖਾ ਸਕਦੇ ਆ ਤੁਸੀਂ ਆਪਣੀ ਪੈਕਿੰਗ ਕਰਾਓ ਜਾਂ ਤੁਸੀਂ ਉੱਥੇ ਕਹਿੰਦੇ ਟੇਕ ਆਊਟ ਕਰਾਉਣਾ ਥਾਲੀ 499 ਦੇ ਵੀਕਐਂਡ ਦੇ ਅਤੇ ਤੁਹਾਡੇ ਵਾਸਤੇ ਜਿਹੜਾ ਕਿ ਅੰਮ੍ਰਿਤਸਰੀ ਕੁਲਚਾ ਵੀ 499 ਦੇ ਵਿੱਚ ਆ ਵੈਜੀ ਨਿਊਡਲ 499 ਵਿਦ ਵੈਜ ਮਨਚੂਰੀਅਨ ਵੈਜੀ ਰਾਈਸ ਵਿਦ ਮਨਚੂਰੀਅਨ 499 ਆ ਸਭ ਤੋਂ ਜ਼ਿਆਦਾ ਹੌਟ ਆਈਟਮ ਇਹਨਾਂ ਦੇ ਵਿੱਚ ਆ ਜਿਹੜਾ ਕਿ ਅੰਮ੍ਰਿਤਸਰੀ ਕੁਲਚਾ 499 ਆ ਵੈਜੀ ਥਾਲੀ 499 ਦੀ ਆ ਛੋਲੇ ਭਟੂਰੇ ਖਾਓ ਅਤੇ ਸਿਹਤ ਬਣਾਓ ਬਈ ਵਾਹ ਭਾਅ ਜੀ 10-12 ਤੋਂ ਘੱਟ ਕੋਈ ਨਹੀਂ ਦਿੰਦਾ ਛੋਲੇ ਭਟੂਰੇ ਥਾਲੀ ਨਹੀਂ ਕੋਈ ਦਿੰਦਾ ਅੰਮ੍ਰਿਤਸਰੀ ਕੁਲਚਾ ਜਿੱਥੇ ਮਰਜ਼ੀ ਰੈਸਟੋਰੈਂਟ 'ਤੇ ਚੱਲ ਜਾਓ ਠੀਕ ਹੈ ਖੁੱਲ੍ਹਾ ਸਾਦਾ ਜਿੱਥੇ ਮਰਜ਼ੀ ਰੈਸਟੋਰੈਂਟ ਜਾਓ ਜੇ 499 ਸਾਰੀਆਂ ਚੀਜ਼ਾਂ ਮੇਰੀਆਂ ਇਹ ਸਾਰੀਆਂ ਆਈਟਮਾਂ ਇੰਨੀਆਂ ਹੌਟ ਆਈਟਮਾਂ ਕੇਟਰਿੰਗ 799 ਭਾਜੀ 399 ਨੂੰ ਪਾਉਂਡ ਦੱਸੋ ਹੋਰ ਭਾਈ ਕੀ ਚਾਹੀਦਾ ਦੱਸੋ ਰੇਟ ਕਿੰਨਾ ਬਚਦੇ ਆ ਵਿਆਹ ਸ਼ਾਦੀ ਦੇ ਜਦੋਂ ਸਪੋਜ਼ ਕਰੋ 2 ਮਹੀਨੇ ਨੂੰ ਆ ਰਹੇ ਆਪਣੇ ਵਿਆਹ ਆ ਰਹੇ ਘਰਾਂ ਦੇ ਵਿੱਚ ਭਾਜੀ ਹੁਣੇ ਔਡਰ ਕਰ ਦਿਓ 399 ਐਡਵਾਂਸ ਦੇ ਦਿਓ ਰੇਟ ਉਹੀ ਹੋ ਜੂ ਤੁਹਾਡਾ ਲੋਕ ਹੋ ਜੂਗਾ ਰੇਟ ਅਤੇ ਫਿਰ ਬਾਅਦ 'ਚ ਮੈਨੂੰ ਨਾ ਕਿਹਾ ਜੇ ਤੁਸੀਂ 2 ਮਹੀਨੇ ਬਾਅਦ ਰੇਟ ਚੇਂਜ ਹੋ ਗਿਆ ਫਿਰ ਮੈਂ ਰਿਸਪੋਂਸੀਬਲ ਨਹੀਂ ਹੈਗਾ ਨਾ ਉਸ ਵੇਲੇ ਮੈਨੂੰ ਫੋਨ ਕਰਿਓ ਹਰਜੀਤ ਭਾਜੀ ਹੁਣ ਤਾਂ ਉਹਨਾਂ ਨੇ $6 ਨੂੰ ਕਰਤੀ ਨੋ ਮੈਂ ਹੁਣ ਕਹਿ ਰਿਹਾ ਬੁਕਿੰਗ ਕਰਾ ਲਓ 399 ਨੂੰ ਭਾਜੀ ਜੇ 'ਚ ਮਿੱਠੀ ਸੀਰਨੀ ਕੀ ਕਹਿੰਦੇ ਕਹਿੰਦੇ ਆ ਸ਼ੱਕਰ ਪਾਰੇ ਗੁੜ ਵਾਲੇ ਖੰਡ ਵਾਲੇ ਨਮਕੀਨ ਸੀਰਨੀ ਸਾਰੀ 399 ਨੂੰ ਆ ਨੰਬਰ ਇੱਕੋ ਹੀ ਹੈ 905-565-0036 ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਡਿਕਸੀ ਗੁਰੂ ਘਰ ਦੇ ਨਾਲੇ ਮੱਥਾ ਟੇਕਿਓ ਨਾਲੇ ਫਿਰ ਸਾਰੇ ਕੰਮ ਹੋ ਜੂਗੇ ਠੀਕ ਹੈ ਨਾ ਬਈ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੋਇਆ 647-448-1000 ਔਰ ਇਸ ਨਗਰ ਕੀਰਤਨ ਦੇ ਪੀਜ਼ੇ $10 ਦਾ ਇੱਕ ਕਰਾਊਨ ਪੀਜ਼ੇ ਵਾਲੇ ਦੇ ਰਿਹਾ ਏਅਰਪੋਰਟ ਐਂਡ ਮੇਫਿਲਡ ਦੇ ਕਾਰਨਰ ਦੇ ਕਰਾਊਨ ਪੀਜ਼ਾ ਅਤੇ ਚੱਲੀਏ ਬਈ ਸਾਰੇ ਜਣਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਮੈਂ ਚੱਲਾਂ ਬਾਈ ਜੀ ਹੁਣ ਅਕਾਲ ਸਵੀਟ ਰੈਸਟੋਰੈਂਟ ਦੇ ਅੰਮ੍ਰਿਤਸਰੀ ਕੁਲਚਾ ਖਾਣਾ ਅੱਜ ਮੈਂ ਜਾ ਕੇ ਆ ਜਾਓ ਫਿਰ ਉੱਥੇ ਜਿੰਨੇ ਮੈਨੂੰ ਮਿਲਣਾ ਉੱਥੇ ਹੀ ਆ ਜਾਓ ਚਾਹ ਪੀ ਲਾਂਗੇ ਰਲ ਰਲ ਕੇ ਵੀਰੇ

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 32 55 80 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 2662 2222

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Todlin Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ

0: 416-817-6500.
1: ਓ ਸੇਠੀ ਸਾਹਿਬ ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
2: ਓ ਜੀ ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੈ ਕੇ ਦਵਾਂ।
1: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
3: ਅੱਛਾ,
2: ਉਹ ਕਿਵੇਂ? ਓ ਹੈਦਾ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਐਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਮਟਨ 905-791-4900.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਿਜੋਵ ਨੂੰ
4: 647-7710-647-739-8710।
6: www.reetiglassandwindow.com।
7: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
8: ਨਹੀਂ ਨਹੀਂ,
7: ਤੂੰ ਚੋਰ ਹੈ,
8: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
9: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000, 647-871-5000।
10: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
11: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
10: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
11: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
10: 40 ਸਾਲਾਂ ਤੋਂ ਬੇਦਾਗ ਸਰਵਿਸ,
12: ਗਿੱਲ ਇੰਟਰਨੈਸ਼ਨਲ ਟ੍ਰੈਵਲ।
11: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
12: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
11: 905-671-8400 or 905-796-8800 or visit giltravels.ca।
13: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
11: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
14: ਨਾਓ। ਓਪਨ ਟਿਲ 2 AM।
15: ਆ ਬੇਟਾ, ਮੈਂ ਤੈਨੂੰ ਹੈ ਨਾ ਜਿਹੜੇ ਆ ਚੈਸ ਦੇ ਰਿਹਾ ਗੇਮ ਸ਼ਤਰੰਜ, ਤੇ ਦੇਖੋ ਇਹਨੂੰ ਪਿਆਰ ਨਾ ਰੱਖਣਾ ਬੇਟੇ, ਬਹੁਤ ਜ਼ਰੂਰੀ ਚੀਜ਼ ਦੇ ਰਿਹਾ ਤੈਨੂੰ। ਉਹ ਪਰ ਪਾਪਾ ਜੀ, ਮੈਨੂੰ ਤਾਂ ਸ਼ਤਰੰਜ ਖੇਡਣੀ ਨਹੀਂ ਆਉਂਦੀ, ਤੁਸੀਂ ਮੈਨੂੰ ਕਿਉਂ ਦੇ ਰਹੇ?
16: ਔਰ ਬੇਟਾ, ਇਸ ਕਰਕੇ ਦੇ ਰਿਹਾ ਕਿਉਂਕਿ ਮੇਰੀ ਤਮੰਨਾ ਸੀ ਕਿ ਮੈਂ ਆਪਣੀ ਬੇਟੀ ਦੇ ਵਿਆਹ ਦੇ ਵਿੱਚ ਹਾਥੀ, ਘੋੜੇ, ਊਠ, ਨੌਕਰ ਚਾਕਰ ਦੇਵਾਂ। ਅੱਜ ਤਮੰਨਾ ਇਸੇ ਤਰ੍ਹਾਂ ਪੂਰੀ ਕੀਤੀ ਹੈ।
17: ਇੰਡੀਅਨ ਫਰੂਟ ਲੈਂਡ ਤੇ ਮੈਗਾ ਸੇਲ ਲਗਾ ਦਿੱਤੀ ਹੈ ਜੀ। ਪਿਲਸਬਰੀ ਚੱਕੀ ਆਟਾ 20 pounds 10.99 ਦਾ, ਸਵਰਨ ਚੱਕੀ ਆਟਾ 20 pounds 10.99 ਦਾ, ਪਿਲਸਬਰੀ ਮਲਟੀ ਗ੍ਰੇਨ ਆਟਾ 20 pounds 12.99 ਦਾ, ਮਧਾਣੀ ਦਾ ਦੇਸੀ ਘਿਓ 22.99 ਦਾ, ਟਾਟਾ ਪ੍ਰੀਮੀਅਮ ਟੀ ਜਾਂ ਟਾਟਾ ਗੋਲਡ ਟੀ 9.99 ਦੀ 1 ਕਿਲੋ, ਮਸੂਰ ਦਾਲ, ਚਣਾ ਦਾਲ 3.99 ਦੇ 4 pounds ਹੈ, ਗੋਭੀ 1.99 ਈਚ, ਮਸਟਰਡ ਆਲ 15 liters 17.99 ਮਿਲੇਗਾ, ਤੇ 70 ਦੀਆਂ 7 ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ। ਇੰਡੀਅਨ ਫਰੂਟ ਲੈਂਡ।
18: Ladies and gentlemen, introducing from CHLO AM 530, the number one radio host in the world, Dave Tatla.
17: Good afternoon, welcome to Dave Tatla Show. Aaj ke program mein behno aur bhaiyo, aap sab ka swagat hai. ਆਸ਼ਾਵਾਦੀਆਂ, ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਅੱਛਾ ਗੁਜ਼ਰ ਰਿਹਾ ਹੋਗਾ। ਅਗਲੇ 2 ਘੰਟੇ ਤੁਹਾਡੇ ਲਈ ਕਾਫੀ ਸਾਰੀ ਜਾਣਕਾਰੀ ਹੋਏਗੀ ਨੈਸ਼ਨਲ ਇੰਟਰਨੈਸ਼ਨਲ ਖਬਰਾਂ ਹੋਣਗੀਆਂ। ਸਪੋਰਟ ਦੇ ਤਲਕ ਪੁਰਬਾ ਸਾਹਿਬ ਵੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਛਤਰੀ ਛੱਤ ਰਿਪੋਰਟ ਹਾਜ਼ਰ ਹੈ। 5:36 ਦੇ ਸੂਰਜ ਆਇਆ, 8:59 ਤੇ ਚੱਲੇ ਜਾਣਾ। ਮਾਮਾ ਚਾਂਸ ਵਾਰਾ ਜਿਹਾ ਹੈਗਾ, 3:02 ਤੇ ਸਵੇਰੇ ਆ ਗਿਆ। ਅੱਜ ਸਾਰਾ ਦਿਨ ਇਹਨੂੰ ਦੇਖ ਸਕਦੇ ਹੋ, 6:43 ਤੇ ਜਾਣਾ ਹੈ। ਅੱਜ ਦਾ ਤਾਪਮਾਨ ਕਾਨੂੰਨੀ ਤੌਰ ਤੇ 27 ਡਿਗਰੀ, ਇਸ ਕੋਲ ਫੀਲ ਲਾਈਕ 36 ਡਿਗਰੀ, ਮਿਕਸ ਆਫ ਸਨ ਐਂਡ ਕਲਾਊਡ, ਝੱਖੜ ਝੋਲੇ ਥੰਡਰ ਸਟੋਰਮ ਆਉਣਗੇ। ਕੱਲ੍ਹ ਨੂੰ ਟੈਂਪਰੇਚਰ 28 ਡਿਗਰੀ, ਇਸ ਕੋਲ ਫੀਲ ਲਾਈਕ 32 ਡਿਗਰੀ, ਸਾਰਾ ਦਿਨ ਸੂਰਜ ਚਮਕੇਗਾ। ਸੰਡੇ ਨੂੰ ਮਿਕਸ ਆਫ ਸਨ ਐਂਡ ਕਲਾਊਡ, ਸਨ ਤਾਂ ਹੀ ਨਹੀਂ ਜੀ, ਕਲਾਊਡ ਹੀ ਕਲਾਊਡ ਆ, ਦੇ ਨਾਲ ਝੱਖੜ ਝੋਲੇ ਥੰਡਰ ਸਟੋਰਮ, ਇਸ ਕੋਲ ਫੀਲ ਲਾਈਕ 30। ਮੰਡੇ ਨੂੰ 22 ਡਿਗਰੀ, ਇਸ ਕੋਲ ਫੀਲ ਲਾਈਕ 24। ਐਨੀਵੇ
3: ਸਭ
17: ਤੋਂ ਪਹਿਲਾਂ ਬਲੂ ਜੇ ਤੋਂ ਸ਼ੁਰੂ ਕਰਦੇ, ਕੱਲ ਛੁੱਟੀ ਸੀ, ਅੱਜ ਨਿਊਯਾਰਕ ਯੈਂਕੀ ਵਾਲਿਆਂ ਨੇ ਖੇਲਣਾ। ਕਈ ਵਾਰ ਹੁੰਦਾ ਜਦੋਂ ਨਾ ਬਰਾਬਰ ਦਾ ਬੰਦਾ ਆ ਜੇ, ਉਦੋਂ ਬੰਦਾ ਚੰਗਾ ਖੇਡਣ ਲੱਗ ਜਾਂਦਾ। ਚਾਂਸਸ ਆ, ਹੋਪਫੁਲੀ ਯੈਂਕੀ ਕੈਨ ਟਰਨ ਦੈਮ ਅਰਾਊਂਡ।
3: ਬਿਲਕੁਲ ਜੀ, ਔਰ ਲਾਸਟ ਈਅਰ ਆਪਾਂ ਮਈ ਦੇ ਮਿਡਲ ਦੇ ਵਿੱਚ ਜਾ ਕੇ ਟੀਮ ਤਾਂ ਨੂੰ ਜਾਣਾ ਸ਼ੁਰੂ ਹੋਈ ਸੀ, ਤਾਂ ਲੈਟਸ ਹੋਪ, ਕਿਉਂਕਿ ਇੱਕ ਤਾਂ ਇਸ ਵਾਰੀ ਇੰਜਰੀਜ਼ ਜਿਹੜੀਆਂ ਜੀ ਉਹ ਕਾਬੂ 'ਚ ਨਹੀਂ ਆ ਰਹੀਆਂ, ਦੂਜੇ ਬੈਟ ਵੀ ਨਹੀਂ ਸਹੀ ਤਰੀਕੇ ਦੇ ਨਾਲ ਚੱਲੇ। ਬਟ ਸੋ ਫਾਰ ਲਾਸਟ 15 ਦਿਨਾਂ 'ਚ ਆਈ ਡੂ ਸੀ ਲਾਈਟ ਐਟ ਦ ਐਂਡ ਆਫ ਦ ਟਨਲ, ਤੇ ਵਧੀਆ ਟੀਮ ਪਰਫਾਰਮ ਕਰ ਰਹੀ ਹੈ, ਐਂਡ ਵੀ ਸਰਟਨਲੀ ਹੋਪ ਕਿ ਨਿਊਯਾਰਕ ਯੈਂਕੀ ਇਸ ਤੋਂ ਟਰਨ ਅਰਾਊਂਡ ਹੋਏਗੀ ਜੀ।
17: ਤੇ ਵਰਲਡ ਕੱਪ ਫੀਫਾ ਦਾ ਕੱਲ ਸ਼ੁਰੂ ਹੋ ਗਿਆ, 3 ਵਜੇ ਜਿਹੜਾ ਪਹਿਲਾ ਮੈਚ ਸੀ ਮੈਕਸੀਕੋ ਵਾਲਿਆਂ ਨਾਲ ਸੀ, ਮੈਕਸੀਕੋ ਦੇ ਅੰਦਰ ਸੀ, ਇਟ ਵਾਸ ਫੈਂਟੈਸਟਿਕ।
3: ਬਿਲਕੁਲ ਜੀ, ਦੇਖੋ ਤੁਸੀਂ ਫੈਂਟੈਸਟਿਕ ਕਿਹਾ ਹੈਗਾ, ਜਿਹੜੀ ਸੈਰਾਮਨੀ ਸੀ ਉਹ ਤਾਂ ਜ਼ਬਰਦਸਤ ਸੀ, ਬਹੁਤ ਹੀ ਜ਼ਿਆਦਾ ਫੈਂਟੈਸਟਿਕ ਸੀ। ਉਦੋਂ ਬਾਅਦ ਜਿਹੜਾ ਮੈਚ ਹੋਇਆ ਉਹ ਠੀਕ ਠੀਕ ਹੀ ਸੀਗਾ, ਕਿਉਂਕਿ ਯੂਨੋ ਸਾਊਥ ਅਫਰੀਕਾ ਕੋਈ ਏਡੀ ਤਕੜੀ ਟੀਮ ਹੈ ਨਹੀਂ ਸੀ, ਔਰ ਮੈਕਸੀਕੋ ਨੂੰ ਵੀ ਚਾਂਸ ਮਿਲ ਗਿਆ ਕਿ ਪਹਿਲਾਂ ਹੁਣ ਤੱਕ 7 ਵਾਰੀ ਜਦੋਂ ਉਹਨਾਂ ਦਾ ਪਹਿਲਾ ਮੈਚ ਹੋਇਆ ਤਾਂ ਉਹ 5 ਹਾਰੇ ਸੀ ਤੇ 2 ਡਰਾ ਹੋਏ ਸੀ, ਬਟ ਦਿਸ ਗਿਵ ਦਮ ਦਾ ਓਪਰਚੁਨਿਟੀ, 2-0 ਦੇ ਨਾਲ ਉਹਨਾਂ ਨੇ ਸਟਾਰਟ ਕੀਤਾ। ਵੱਡੀ ਗੱਲ ਇਹ ਰਹੀ ਦੇਵ ਜੀ, ਇਸ ਦੇ ਵਿੱਚ ਪਹਿਲੇ ਮੈਚ 'ਚ ਟੂਰਨਾਮੈਂਟ ਦੇ 3 ਰੈੱਡ ਕਾਰਡ ਹੋ ਗਏ। ਪਿਛਲਾ ਜਿਹੜਾ ਪੂਰਾ ਟੂਰਨਾਮੈਂਟ ਹੋਇਆ ਸੀ, ਪੂਰੇ ਟੂਰਨਾਮੈਂਟ ਦੇ ਵਿੱਚ 4 ਰੈੱਡ ਕਾਰਡ ਮਿਲੇ ਸੀ, ਔਰ ਕੱਲ੍ਹ ਪਹਿਲੇ ਮੈਚ 'ਚ 2 ਸਾਊਥ ਅਫਰੀਕਾ ਨੂੰ, 1 ਮੈਕਸੀਕੋ ਨੂੰ ਕਾਰਡ ਮਿਲਿਆ। ਪਰ ਇਸ ਮੈਚ ਦੀ ਜੇ ਤੁਸੀਂ ਕਹੋ ਕਿ ਹਾਈਲਾਈਟ ਕੀ ਰਹੀ ਹੈ ਤਾਂ ਉਹ ਰਿਹਾ ਜੀ, ਰਾਓ ਹਿਮੇਨੇਸ ਨੇ ਜਿਹੜਾ 97 ਮਿੰਟ ਦੇ ਵਿੱਚ ਗੋਲ ਕੀਤਾ, ਉਹ ਇਸ ਲਈ ਇੰਪੋਰਟੈਂਟ ਰਿਹਾ ਦੇਵ ਜੀ, ਕਿਉਂਕਿ 2020 ਦੇ ਵਿੱਚ ਜਦੋਂ ਪ੍ਰੀਮੀਅਰ ਲੀਗ ਦੇ ਵਿੱਚ ਇਹ ਖੇਡ ਰਹੇ ਸੀਗੇ ਤਾਂ ਇਹਨਾਂ ਦਾ ਕੁਲੈਸ਼ਨ ਹੋਇਆ ਸੀਗਾ ਡੇਵਿਡ ਲੂਇਸ ਦੇ ਨਾਲ, ਤੇ ਉਦੋਂ ਜਦੋਂ ਇਹ ਗਰਾਊਂਡ ਤੇ ਡਿੱਗੇ ਨੇ ਤਾਂ ਪਹਿਲਾਂ ਤਾਂ ਇਹ ਲੱਗਿਆ ਵੀ ਪਤਾ ਨੀ ਬੰਦਾ ਬਚੇਗਾ ਜਾਂ ਨਹੀਂ ਬਚੇਗਾ, ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈੱਡ ਇੰਜਰੀ ਹੋਈ ਸੀ, ਸਕਲ ਫ੍ਰੈਕਚਰ ਆਇਆ ਸੀ, ਤਾਂ ਉਹਨੂੰ ਦੇਖਦੇ ਹੋਏ ਜਦੋਂ ਸਰਜਰੀ ਹੋਈ ਹੈ ਤਾਂ ਉਹਨਾਂ ਨੇ ਕਿਹਾ ਸੀ ਵੀ ਸ਼ਾਇਦ ਜ਼ਿੰਦਗੀ ਦੇ ਵਿੱਚ ਕਦੇ ਇਹ ਸਪੋਰਟਸ ਖੇਡ ਸਕੇ, ਸੌਕਰ ਤਾਂ ਬੜੀ ਦੂਰ ਦੀ ਗੱਲ ਹੈ। ਸੋ ਲੌਂਗ ਸਟੋਰੀ ਸ਼ੋਰਟ, ਉਹ ਇੱਕ ਵਾਰੀ ਫੇਰ ਤੋਂ ਮੈਕਸੀਕੋ ਨੂੰ ਰੀਪ੍ਰਜੈਂਟ ਕੀਤਾ, ਉਹਨਾਂ ਨੇ ਰੀਪ੍ਰਜੈਂਟ ਹੀ ਨਹੀਂ ਕੀਤਾ ਤੇ ਪਹਿਲਾ ਗੋਲ ਵੀ ਆਪਣਾ ਦਾਗ ਗਿਆ, ਸੋ ਇਹ ਆਪਣੇ ਆਪ ਦੇ ਵਿੱਚ ਇੱਕ ਚੰਗੀ ਨਿਊਜ਼ ਹੈ। ਸੋ ਬਹੁਤ ਬਹੁਤ ਮੁਬਾਰਕਾਂ ਨੇ ਜੀ ਰਾਓ ਹਿਮੇਨੇਸ ਤੇ ਮੈਕਸੀਕੋ ਦੇ ਸਾਰੇ ਫੈਨਸ ਨੂੰ।
17: ਅੱਛਾ, ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ, ਅੱਗੇ ਹੁੰਦਾ ਸੀ ਜੇ ਰੈੱਡ ਕਾਰਡ ਮਿਲ ਗਿਆ ਇੱਕ ਗੇਮ ਤੁਹਾਨੂੰ ਜਿਹੜੀ ਗੇਮ ਖੇਡਦੇ ਉਹ ਤੋਂ ਬਾਹਰ, ਹੁਣ ਪਤਾ ਲੱਗਾ ਕੱਲ ਨੂੰ ਜਿਹੜੀ ਇਹਨਾਂ ਦੀ ਅਗਲੀ ਗੇਮ ਹੋਣੀ ਆ ਉਹ ਚ ਵੀ ਬਾਹਰ ਹੋਣਗੇ ਇਹ।
3: ਜੀ ਬਿਲਕੁਲ, ਜਿਹੜੀ ਗੇਮ ਖੇਡ ਰਹੇ ਹੁੰਦੇ ਆ ਉਹਦੇ ਚੋਂ ਤਾਂ ਤੁਹਾਨੂੰ ਉਸ ਟਾਈਮ ਤੇ ਬਾਹਰ ਕੱਢ ਦਿੱਤਾ ਜਾਂਦਾ, ਨੈਕਸਟ ਗੇਮ ਜਿਹੜੀ ਆ ਤੁਸੀਂ ਉਹਦੇ ਵਿੱਚ ਵੀ ਪਾਰਟੀਸਪੇਟ ਨਹੀਂ ਕਰ ਸਕਦੇ ਜੀ।
17: ਜੇ ਹੁਣ ਇੱਕ ਯੈਲੋ, ਜੇ 2 ਯੈਲੋ ਮਿਲਣ ਫੇਰ ਵੀ ਅਗਲੀ ਗੇਮ ਨਹੀਂ ਖੇਡ ਸਕਦੇ?
3: ਐਬਸੋਲੂਟਲੀ ਜੀ, ਉਹ ਬੇਸਿਕਲੀ ਰੈੱਡ ਕਾਰਡ ਹੀ ਬਣ ਜਾਂਦਾ।
17: ਫਿਰ ਸ਼ਾਮ ਨੂੰ 10 ਵਜੇ ਮੈਚ ਹੋਇਆ ਕੋਰੀਆ ਦਾ ਸਾਊਥ ਕੋਰੀਆ ਦਾ।
3: ਸਾਊਥ ਕੋਰੀਆ ਇਸ ਦੇ ਵਿੱਚ ਚੈਕੀਆ ਤਾਂ 2-1 ਦੇ ਨਾਲ ਜੇਤੂ ਰਿਹਾ, ਔਰ ਸਾਊਥ ਕੋਰੀਆ ਇਨ ਇਟਸੈਲਫ ਇਜ਼ ਅ ਬਿਗ ਸਟੋਰੀ ਦੇਵ ਜੀ, ਕਿਉਂਕਿ ਪਿਛਲੇ ਜਿਹੜੇ 3 ਟੂਰਨਾਮੈਂਟ ਹੋਏ ਨੇ ਇਨਕਲੂਡਿੰਗ ਦਿਸ ਵਨ, ਤੀਜਾ ਬਣ ਗਿਆ। 2018 ਚ ਉਹਨਾਂ ਨੇ ਜਰਮਨੀ ਨੂੰ 2-0 ਦੇ ਨਾਲ ਹਰਾਇਆ, 2022 ਚ ਉਹਨਾਂ ਨੇ ਪੋਰਚੁਗਲ ਨੂੰ 2-1 ਦੇ ਨਾਲ ਹਰਾਇਆ, ਤੇ ਲੇਟੈਸਟ ਜਿਹੜੀ ਯੂਰਪੀਅਨ ਟੀਮ ਉਹਨਾਂ ਦੇ ਹੱਥੇ ਚੜੀ ਹੈ ਉਹ ਚੈਕੀਆ ਦੀ ਹੈ। ਸੋ ਸਾਊਥ ਕੋਰੀਆ ਕਿਸੇ ਨਾ ਕਿਸੇ ਜਿਹੜੀ ਵੱਡੀ ਟੀਮ ਹੈ ਯੂਰਪੀਅਨ, ਉਸ ਨੂੰ ਜ਼ਰੂਰ ਟੂਰਨਾਮੈਂਟ ਚ ਸਟਨ ਕਰਦੇ ਨੇ, ਐਂਡ ਦਿਸ ਟਾਈਮ ਅਗੇਨ 2-1 ਦੇ ਨਾਲ ਕਮ ਫਰੋਮ ਬਿਹਾਈਂਡ ਉਹਨਾਂ ਦੀ ਵਿਕਟਰੀ ਰਹੀ ਹੈ। 59ਵੇਂ ਮਿੰਟ ਚ ਚੈਕੀਆ ਨੇ ਗੋਲ ਸਕੋਰ ਕੀਤਾ ਤੇ ਕੋਰੀਆ ਨੇ 67th, 67th, 80ਵੇਂ ਮਿੰਟ ਚ ਗੋਲ ਕਰਕੇ ਜਿਹੜੀ ਹੈ ਜੀ ਇਹ ਜਿੱਤ ਪ੍ਰਾਪਤ ਕੀਤੀ ਹੈ।
17: ਇਹ ਚ ਨਾ ਜਦੋਂ ਮੈਚ ਦੇਖ ਰਹੇ ਸੀ ਤਕਰੀਬਨ ਸਾਰਿਆਂ ਦਾ ਜਿਹੜਾ ਲਾਸਟ ਨੇਮ ਆ ਅਖੀਰਲੇ 3 ਵਾਰ ਸਨ ਸਨ ਕਹਿੰਦੇ ਸੀ, ਸਨ ਪਾਸ ਟੂ ਸਨ, ਸਨ ਪਾਸ ਟੂ ਸਨ, ਸਨ ਪਾਸ। ਅੱਛਾ, ਤੇ ਹਾਕੀ ਦਾ ਕੀ ਹੋ ਰਿਹਾ?
3: ਹਾਕੀ ਦੇ ਵਿੱਚ ਜੀ ਦੇਖੋ, ਸਟੈਨਲੇ ਕੱਪ ਫਾਈਨਲ ਗੇਮ ਨੰਬਰ 5 ਸੀਗੀ ਕੱਲ ਰਾਤੀ। ਕੈਰੋਲਾਈਨਾ 4-2 ਦੇ ਨਾਲ ਵੇਗਸ ਗੋਲਡਨ ਨਾਈਟਸ ਤੋਂ ਜੇਤੂ ਰਹੇ ਨੇ। ਸੀਰੀਜ਼ ਦੇ ਵਿੱਚ ਕੈਰੋਲਾਈਨਾ 3-2 ਦੇ ਨਾਲ ਅੱਗੇ ਹੈ। ਗੇਮ ਨੰਬਰ 6 ਕੱਲ ਨੂੰ ਸੈਟਰਡੇ ਨੂੰ ਰਾਤ, ਸੰਡੇ ਨੂੰ ਹੈ ਜੀ, 8 ਵਜੇ ਰਾਤ ਨੂੰ ਹੋਏਗੀ। ਔਰ ਕੈਰੋਲਾਈਨਾ 1 ਸਟੈਪ ਕਲੋਜ਼ ਟੂ ਦ ਗਲੋਰੀ, ਤੇ ਹੁਣ ਦੇਖਣਾ ਇਹ ਹੈ ਕਿ ਵੇਗਸ ਵਾਲੇ ਉਹਨਾਂ ਨੂੰ ਰੋਕਦੇ ਆ ਗੇਮ ਨੰਬਰ 6 ਤੇ ਗੇਮ ਨੰਬਰ 7 ਫੋਰਸ ਹੁੰਦੀ ਹੈ ਜਾਂ ਨਹੀਂ ਜੀ।
17: ਤੇ ਆਪਣੇ ਐਨਬੀਏ ਸਰ
3: ਐਨਬੀਏ ਦੇ ਵਿੱਚ ਗੇਮ ਨੰਬਰ 5 ਜਿਹੜੀ ਹੈ ਜੀ ਕੱਲ ਨੂੰ ਰਾਤ ਨੂੰ 8:30 ਹੋਣੀ ਹੈ। ਇਸ ਦੇ ਵਿੱਚ ਨਿਕਸ 3-1 ਦੇ ਨਾਲ ਸੀਰੀਜ਼ ਦੇ ਵਿੱਚ ਅੱਗੇ ਨੇ। ਜੇ ਤੁਸੀਂ ਸਕੋਰ ਲਾਈਨ ਨੂੰ ਦੇਖਦੇ ਹੋ 3-1 ਤਾਂ ਇਉਂ ਲੱਗਦਾ ਵੀ ਨਿਕਸ ਨੇ ਤਾਂ ਧੂੜਾ ਪੱਟੀਆਂ ਪਈਆਂ ਨੇ, ਉਹ ਬਹੁਤ ਵਧੀਆ ਖੇਡ ਰਹੇ ਹੋਣੇ ਆ, ਨੋ ਡਾਊਟ ਦੇ ਆਰ ਪਲੇਇੰਗ ਵੈਰੀ ਗੁੱਡ। ਪਰ ਸੈਨ ਅੰਟੋਨੀਓ ਕਿਤੇ ਨਾ ਕਿਤੇ ਆਪਣੇ ਆਪ ਨੂੰ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਨ ਵਾਲੀ ਗੱਲ ਹੈ। ਇੱਕ ਮੈਚ ਚ 14 points ਦੀ ਲੀਡ ਗੁਆਈ, ਦੂਜੇ ਮੈਚ ਚ 9 points ਦੀ ਲੀਡ ਗੁਆਈ ਤੇ ਤੀਜੇ ਚ ਤਾਂ ਜਮਾਂ ਆਤੀ ਕਰਤੀ, 29 points ਦੀ ਲੀਡ ਤੋਂ ਜਿੱਤਦੇ ਹੋਏ 1 point ਦੇ ਨਾਲ ਹਾਰ ਗਏ। ਹਾਲਾਂਕਿ ਜੇਕਰ ਪਲੇਅਰ ਬਾਲ ਨੂੰ ਹੀ ਹੋਲਡ ਕਰ ਲੈਂਦਾ ਤਾਂ ਵੀ ਜਿੱਤ ਜਾਂਦੇ, ਪਰ ਸਮ ਹਾਓ ਦੇ ਨੀਡ ਟੂ ਲੁੱਕ ਬੈਕ ਵੀ ਕਿਹੜੀਆਂ ਚੀਜ਼ਾਂ ਅਸੀਂ ਠੀਕ ਕਰਦੇ ਹਾਂ ਜਦੋਂ ਅਸੀਂ 14-9-29 ਨਾਲ ਜਿੱਤਦੇ ਹੁੰਦੇ ਹਾਂ, ਤੇ ਆਲ ਆਫ ਏ ਸਡਨ ਚੌਥੇ ਕੁਆਟਰ ਚ ਸਾਨੂੰ ਇਹੋ ਜਿਹਾ ਕੀ ਹੋ ਜਾਂਦਾ ਵੀ ਅਸੀਂ ਉਹ ਸਾਰੀ ਲੀਡ ਗਵਾ ਦਿੰਦੇ ਹਾਂ। ਸੋ ਦੇਖਦੇ ਹਾਂ ਜੀ ਗੇਮ ਨੰਬਰ 5 ਦੇ ਵਿੱਚ ਕੀ ਬਣਦਾ ਕੱਲ ਨੂੰ।
17: ਆਲਰਾਈਟ ਆਲਰਾਈਟ, ਆਪਣੀ ਲਿਸਟਿੰਗ ਦਾ ਫੋਨ ਨੰਬਰ ਵੀ ਦੇ ਦਿਓ ਭਰਾ।
3: ਮੈਂ ਫੋਨ ਨੰਬਰ ਵੀ ਦੇ ਦਿੰਦਾ ਜੀ, ਪਰ ਇਸ ਤੋਂ ਬਿਨਾਂ ਇਹ ਵੀ ਦੱਸ ਦਿੰਦਾ ਕਿ ਫੀਫਾ ਦੇ ਚੱਲਦੇ ਹੋਏ, ਐਨਐਚਐਲ ਦੇ ਚੱਲਦੇ ਹੋਏ, ਐਨਬੀਏ ਦੇ ਚੱਲਦੇ ਹੋਏ, ਮੇਜਰ ਲੀਗ ਬੇਸਬਾਲ ਵੀ ਚੱਲ ਰਹੀ ਹੈ, ਕ੍ਰਿਕਟ ਵਾਲੇ ਕਹਿਣਗੇ ਕਿਤੇ ਅਸੀਂ ਨਾ ਪਿੱਛੇ ਰਹਿ ਜਾਈਏ। ਕ੍ਰਿਕਟ ਦੇ ਵਿੱਚ ਵੀ ਦੇਵ ਜੀ ਵਰਲਡ ਕੱਪ ਲੜਕੀਆਂ ਦਾ T20 ਅੱਜ ਸ਼ੁਰੂ ਹੋ ਜਾਣਾ, 1:30 ਪਹਿਲਾ ਮੈਚ ਹੈ ਜਿਸ ਦੇ ਵਿੱਚ ਕਿ ਇੰਗਲੈਂਡ ਜਿੱਥੇ ਹੋ ਰਿਹਾ ਹੋਸਟ ਨੇਸ਼ਨ ਤੇ ਸ਼੍ਰੀਲੰਕਾ ਆਮੋ ਸਾਹਮਣੇ ਹੋਣਗੇ। ਓਪਨਿੰਗ ਸੈਰੇਮਨੀ 12:30 ਹੋਣੀ ਹੈ ਤੇ ਫਿਰ 1:30 ਫਸਟ ਗੇਮ ਹੈ। ਪਰ ਖਾਸ ਕਰਕੇ ਜਿਹੜੇ ਆਪਣੇ ਕ੍ਰਿਕਟ ਫੈਨ ਨੇ, ਸਾਊਥ ਏਸ਼ੀਅਨ ਫੈਨਸ, ਉਹ ਸੰਡੇ ਮਾਰਨਿੰਗ 9:30 AM ਈਸਟਰਨ ਸਟੈਂਡਰਡ ਟਾਈਮ ਨੋਟ ਕਰ ਲੈਣ, ਬਿਕੋਜ਼ ਐਟ ਦੈਟ ਟਾਈਮ ਇੰਡੀਆ ਵਰਸਿਸ ਪਾਕਿਸਤਾਨ, ਉਦਾਂ ਤਾਂ ਪੇਪਰ ਤੇ ਤਾਂ ਇਉਂ ਲੱਗਦਾ ਵੀ ਕੁੰਡੀਆਂ ਦੇ ਸਿੰਘ ਫਸ ਗਏ, ਪਰ ਐਸੀ ਕੋਈ ਗੱਲ ਹੈ ਨਹੀਂ। ਇੰਡੀਆ ਦੀ ਟੀਮਸ ਲੀਪਸ ਐਂਡ ਬਾਊਂਡਸ ਤੁਸੀਂ ਕਹਿ ਸਕਦੇ ਹੋ, ਮਾਈਲਸ ਅਪਾਰਟ ਨੇ ਦੋਨੇ ਟੀਮਾਂ। ਇੰਡੀਆ ਦੀ ਟੀਮ ਬਿਹਤਰ ਹੈ, ਪਰ ਫਿਰ ਵੀ ਜਦੋਂ ਮੈਚ ਹੁੰਦਾ ਕਈ ਵਾਰੀ ਪ੍ਰੈਸ਼ਰ ਦੇ ਅੰਡਰ ਦੋਨੋਂ ਟੀਮਾਂ ਡਿਫਰੈਂਟ ਤਰੀਕੇ ਨਾਲ ਖੇਡਦੀਆਂ ਨੇ। ਸੋ ਲੈਟਸ ਸੀ ਸੰਡੇ 9:30 AM ਇੰਡੀਆ ਵਰਸਿਸ ਪਾਕਿਸਤਾਨ। ਤੇ ਜਾਣ ਤੋਂ ਪਹਿਲਾਂ ਜੇਕਰ ਰੀਅਲ ਸਟੇਟ ਦੇ ਵਿੱਚ ਕਿਸੇ ਨੇ ਵੀ ਬਾਏ ਸੈਲ ਲੀਜ਼ ਇਨਵੈਸਟ ਕਰਨਾ ਜਾਂ ਫਿਰ ਕਿਸੇ ਨੂੰ ਰੈਜ਼ੀਡੈਂਸ਼ੀਅਲ ਅਪਰੇਜ਼ਲ ਸਰਵਿਸਿਜ਼ ਦੀ ਲੋੜ ਹੈ ਤਾਂ ਮੇਰਾ ਨੰਬਰ ਹੈ ਜੀ 416-669-1423, 416-669-1423 ਤੇ

0: Exit 579 from Highway 401 in Napanee. Ahoji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660, ja quicktrucklube.com. QTL, because we care.
1: Quick Truck Lube! Are you ready? ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474940 4040
2: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
3: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 6475581999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ ਬਸ ਫੇ ਅਸੀਂ ਕਰਦਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ
6: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇਟ ਤੇ ਗੋ ਰੂਟ 9057944667
1: ਇੰਡੀਅਨ ਫਰੂਟਲੈਂਡ ਤੇ ਜਿਹੜੀ ਸੇਲ ਚੱਲ ਰਹੀ ਹੈ ਉਹਦੇ ਨਾਲ ਨਾਲ ਤੰਦੂਰੀ ਗ੍ਰਿਲ ਤੇ ਵੀ ਬੜੀ ਜ਼ਬਰਦਸਤ ਸੇਲ ਲਗਾਈ ਹੈ ਜੀ ਇਹ ਜਿਹੜੀ ਹੈ ਵੈਜੀ ਥਾਲੀ 499 ਦੀ ਹੈ ਵੈਜੀ ਬਿਰਿਆਨੀ 499 ਦੀ ਹੈ ਵੈਜੀ ਬਰਗਰ 399 ਦਾ ਹੈ ਵੈਜੀ ਨੂਡਲ 699 ਦੇ ਨੇ ਸੋਇਆ ਟਿੱਕਾ ਰੈਪ 699 ਦਾ ਚਿਕਨ ਬਿਰਿਆਨੀ 699 ਦੀ ਫਿਸ਼ ਟਿੱਕਾ ਰੈਪ ਉਹ ਵੀ 699 ਦਾ ਚਿਕਨ ਟਿੱਕਾ ਰੈਪ ਉਹ ਵੀ 699 ਦਾ ਚਿਕਨ ਕਰੀ ਦਾ ਕੌਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟਲੈਂਡ
7: ਯਾਰ ਕਲੋਜ਼ਿੰਗ ਨੇੜੇ ਆ ਗਈ ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ
8: ਓਹੋ ਫਿਕਰ ਨਾ ਕਰੋ ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ ਪਰਚੇਜ਼ਸ ਸੇਲ ਕਲੋਜ਼ਿੰਗਸ ਰੀਫਾਈਨਾਂਸਿੰਗ ਮੌਰਗੇਜਸ ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼
7: ਕਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ ਸਿੰਪਲ ਤੇ ਸਟ੍ਰੈਸ ਫ੍ਰੀ ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ ਬ੍ਰੈਂਪਟਨ ਔਨ L60 5C6
8: ਕਾਲ ਰਵਿੰਦਰ ਤੰਬਰ 6477104659
7: ਜਾਂ ਹਰਮਨ ਢਿੱਲੋਂ 6479866760
9: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 bedroom 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 feet ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 I am Dave Tatla and you are not.

0: ਸਾਡੇ ਨਾਲ ਸਟੂਡੀਓ ਚ ਅਮਰਪ੍ਰੀਤ ਜੀ ਵੀ ਪਹੁੰਚ ਚੁੱਕੇ ਨੇ ਮੈਡਮ ਵੈਲਕਮ ਟੂ ਦ ਸ਼ੋ
1: ਥੈਂਕ ਯੂ ਸੋ ਮਚ ਦੇਵ ਜੀ ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਅਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਸਟੋਰੀ ਸੁਣਾਉਣਾ
1: ਜੀ
0: ਪੁਰਾਣੇ ਜ਼ਮਾਨੇ 'ਚ ਰਾਜੇ ਮਹਾਰਾਜੇ ਹੁੰਦੇ ਵਜ਼ੀਰ ਵਗੈਰਾ ਹੁੰਦੇ ਸੀ ਦੋਸਤ ਡੂਢੇ ਆੜੀ ਸੀ ਦੋ ਜਣੇ ਬਹੁਤ ਚੰਗੇ ਦੋਸਤ ਸੀ ਕੋਈ ਜੁਰਮ ਕਰ ਬੈਠੇ ਤੇ ਜਿਹੜੇ ਵਜ਼ੀਰ ਸੀ ਮੰਤਰੀ ਮੁੰਤਰੀ ਉਹਨਾਂ ਨੇ ਉਹਨਾਂ ਨੂੰ ਸਜ਼ਾਏ ਮੌਤ ਦੇ ਦਿੱਤੀ ਵੀ ਸਰ ਇਹਨਾਂ ਨੂੰ ਫਾਹੇ ਲਾ ਦਿਓ ਜਾਂ ਪੜ੍ਹ ਦਿਓ ਮਾਰ ਦਿਓ ਕੱਢ ਦਿਓ ਜੋ ਵੀ ਕਰਨਾ ਤੇ ਜਦੋਂ ਰਾਜੇ ਮੂਹਰੇ ਪੇਸ਼ ਹੋਏ ਰਾਜਾ ਕਹਿੰਦਾ ਆਖਰੀ ਖਾਹਿਸ਼ ਕੀ ਆ ਉਦੋਂ ਆਖਰੀ ਖਾਹਿਸ਼ ਪੂਰੀ ਕਰ ਦਿੰਦੇ ਸੀ
1: ਕਰਦੇ ਸੀ ਹਾਂਜੀ
0: ਕਹਿੰਦਾ ਜੀ ਮੈਂ ਸਰੰਗੀ

0: ਹੋਣੀ ਆ ਪਹਿਲਾਂ ਕਹਿੰਦਾ ਮੈਂ ਵਜਾਉਣੀ ਸਿੱਖਣੀ ਆ ਸੁਰੰਗੀ ਕਹਿੰਦਾ ਕਿੰਨਾ ਕੁ ਟਾਈਮ ਲੱਗਦਾ ਕਹਿੰਦਾ 20 ਸਾਲ ਲੱਗ ਜਾਣਗੇ ਉਹ ਕਹਿੰਦਾ ਜੇ ਇਹਨੂੰ ਸੁਰੰਗੀ ਸਿਖਾਓ
1: ਓਕੇ
0: ਹੁਣ ਉਹਦਾ ਦੂਜਾ ਯਾਰ ਸੀਗਾ ਉਹ ਕੀ ਕਹੇ ਕਹਿੰਦਾ ਹਾਂ ਵੀ ਤੇਰੀ ਕੀ ਆਖਰੀ ਖਿੱਚ ਕਹਿੰਦਾ ਮੈਂ ਸੁਰੰਗੀ ਸਿੱਖਣੀ ਆ ਪਰ ਸਿੱਖਣੀ ਇਹ ਤੋਂ ਆ ਦੋਨਾਂ ਨੇ ਆਪਦੀ ਉਮਰ ਵਧਾ ਲਈ ਨਾ ਇਹ ਹੁੰਦੀ ਆ ਯਾਰੀ ਸਾਡੇ ਤਾਂ ਮੇਰੀ ਆਵਾਜ਼ ਸੁਣ ਕੇ ਸਾਡੇ ਦੁਖੀ ਹੋ ਜਾਂਦੇ ਮੇਰੀ ਆਵਾਜ਼ ਤੇ ਐਡ ਕਿਉਂ ਚੱਲਦੀ ਆ
1: ਤੁਹਾਡੀ ਯਾਰੀ ਨਹੀਂ ਆ ਨਾ ਫਿਰ
0: ਯਾਰੀ ਨਹੀਂ ਆ ਕੱਲ ਜੀ ਨਾਰਦਰਨ ਵੈਰੀ ਇਜ਼ ਅ ਗੁੱਡ ਸਟੋਰੀ ਦੋ ਕੱਲ ਨਾਰਦਰਨ ਅਟੇਰੀਆ ਚ 5 ਲੋਕਾਂ ਨੂੰ ਫੜਿਆ ਜਿਨ੍ਹਾਂ ਕੋਲ ਉਹ ਡਰੱਗ ਫੜੀ ਗਈ ਹੈ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਪੁਰਾਣੀ ਗੱਲ ਆ ਥੋੜੀ ਜਿਹੀ ਦਸੰਬਰ 11, 2015 ਦੀ ਡਾਊਨ ਟਾਊਨ ਟੋਰਾਂਟੋ ਬਿਲਡਿੰਗਾਂ ਦੇ ਥੱਲੇ ਜਿਹੜੇ ਪਾਥ ਹੁੰਦੇ ਆ ਉਹਦੇ ਇੱਕ ਬੀਬੀ ਸੀ ਰੂਹਾਨੀ ਬਿਸਾ ਉਹਨੇ ਛੁਰਾ ਮਾਰ ਕੇ ਇੱਕ ਹੋਰ ਬੀਬੀ ਦਾ ਕਤਲ ਕਰ ਦਿੱਤਾ ਸੀ ਉਹ ਕੇਸ ਕੂਸ ਚੱਲਿਆ ਕੇਸ ਚਲਾ ਚੁੱਲ ਕੇ ਕਹਿੰਦੇ ਜੀ ਇਹ ਮੈਂਟਲੀ ਡਿਸਟਰਬ ਹੈ ਮੈਂਟਲੀ ਫਿੱਟ ਨਹੀਂ ਹੈਗੀ ਉਹਨੂੰ ਦਵਾ ਦਾਰੂ ਦਿੰਦੇ ਰਹੇ ਫਿਰ ਦਵਾ ਦਾਰੂ ਦਿੰਦੇ ਰਹੇ ਬਟ ਟੈਂਪਰੇਰੀ ਬਾਹਰ ਕੱਢਦੇ ਰਹੇ ਵੀ ਜਾ ਕੇ ਅੱਜ ਗੇੜਾ ਕੱਢਿਆ ਤੂੰ ਤੇ ਆਪਾਂ ਗੋਲੀ ਖਾਣੀਆਂ ਤੇ ਹੁਣ ਉਹਨੂੰ ਛੁੱਟੀ ਦੇ ਦਿੱਤੀ ਪੂਰੀ
1: ਓਕੇ
0: ਹੁਣ ਗੋਲੀਆਂ ਉਹ ਖਾਂਦੀ ਆ ਨਹੀਂ ਖਾਂਦੀ ਕਿਹਨੂੰ ਪਤਾ ਉਹ ਤਾਂ ਕਹਿੰਦੇ ਮੇਰੇ ਸਿਰ ਚ ਆਵਾਜ਼ਾਂ ਆਉਂਦੀਆਂ ਵੀ ਕੁਛ ਕਰ ਹੁਣ ਕਿਹੜੀਆਂ ਆਵਾਜ਼ਾਂ ਆਉਣੀਆਂ ਆਪਦੀ ਸ਼ਕਲ ਇਹ ਵੀ ਦੇਖ ਲਓ ਜੇ ਕੱਲ ਨੂੰ ਦੇਖ ਲਈ ਤਾਂ ਭੱਜ ਲਿਓ ਇਹਦੋ ਖੈਰ ਖਬਰਾਂ ਚੋਂ ਖਬਰ ਇਹ ਵੀ ਆਈ ਹੈ ਡੱਗ ਫੋਰਡ ਦੀ ਜਿਹੜੀ ਪਾਪੂਲਰਿਟੀ ਆ ਕਾਫੀ ਘੱਟ ਗਈ ਤੇ ਜਿਹੜੇ ਨਕਲੀ ਮੀਡੀਆ ਜਾਲੀ ਮੀਡੀਆ ਜਿਹੜੇ ਸਕੂਲ ਕੋਲ ਦੀ ਕੱਟਾ ਲੈ ਕੇ ਨਹੀਂ ਲੰਘਿਆ ਉਹ ਲੱਗ ਜਾਂਦੇ ਆ ਹਾਂਜੀ $28 million ਲਾ ਤਾ $28 million ਪ੍ਰਾਈਵੇਟ ਜੈਟ ਹੈ ਪ੍ਰਾਈਵੇਟ ਇਟ ਵਾਜ਼ ਨਾਟ ਅ ਪ੍ਰਾਈਵੇਟ ਜੈਟ ਇਟਸ ਅ ਪ੍ਰਾਈਵੇਟ ਜੈਟ ਫੋਰ ਦਾ ਗਵਰਨਮੈਂਟ ਕੱਲ ਨੂੰ ਡੱਗ ਫੋਰਡ ਨਹੀਂ ਰਹਿੰਦਾ ਉੱਥੇ ਕੋਈ ਹੋਰ ਆ ਜਾਂਦਾ ਉਹ ਵੀ ਯੂਜ਼ ਕਰ ਸਕਦੇ ਆ ਜਦੋਂ ਨੌਰਥ ਚ ਅੱਗਾਂ ਲੱਗਦੀਆਂ ਅੱਗ ਲੱਗ ਗਈ ਹੈਲੀਕਾਪਟਰ ਚ ਕਿੰਨੇ ਚੜਾ ਭੇਜੋਗੇ ਉੱਧਰ ਜਹਾਜ਼ ਚ ਤੁਸੀਂ ਘੱਟੋ ਘੱਟ 100-200 ਦਾ ਬਿਠਾ ਕੇ ਭੇਜ ਹੀ ਸਕਦੇ ਹੋ ਪਰ ਖੈਰ ਇਹਨਾਂ ਦੀ ਘੱਟ ਗਈ ਅਲਬਰਟਾ ਵਾਲੀ ਬੀਪੀ ਦੀ ਘੱਟ ਗਈ ਉਹਦੀ ਹੋਰ ਘਟਣੀ ਚਾਹੀਦੀ ਹੈ ਪੁੱਛੋ ਕਿਉਂ
1: ਕਿਉਂ
0: ਉਹ ਯਾਰ ਕਹਿੰਦੀ ਅਲਬਰਟਾ ਨੂੰ ਕੈਨੇਡਾ ਤੋਂ ਬਾਹਰ ਕੱਢੋ ਜਿਹੜੇ ਉਹ ਪਤਾ ਕੀ ਹੈ ਰੈਫਰੈਂਡਮ ਕਰ ਰਹੀ ਹੈ ਕਿ ਰੈਫਰੈਂਡਮ ਕਰੀਏ ਕਿ ਨਾ ਕਰੀਏ ਖੈਰ ਆਪਣੇ ਵਰਲਡ ਕੱਪ ਕੱਲ੍ਹ ਸ਼ੁਰੂ ਹੋ ਗਿਆ ਕੱਲ ਦੁਪਹਿਰੇ 11 ਵਜੇ ਤੱਕ ਯਾਨੀ ਸਵੇਰੇ 11 ਵਜੇ ਤੱਕ ਥਰਸਡੇ ਨੂੰ 477 ਟਿਕਟਾਂ ਅਜੇ ਵੀ ਅਵੇਲੇਬਲ ਸੀ ਜਿਹਨੇ ਕੀਮਤ ਸਿਰਫ $975 ਈਚ ਸੀ ਮੈਂ ਹੁਣ ਕੱਲ ਕੀ ਕੀਤਾ ਕੱਲ ਮੈਂ ਗਿਆ ਜੀ ਟਰਟਲ ਜੈਕ ਏਅਰਪੋਰਟ ਅਤੇ ਉੱਥੇ ਨੌਰਥ ਪਾਰਕ ਕੁਆਟਰਲ ਤੇ ਉੱਥੇ ਮੈਂ ਬਹਿ ਕੇ ਸਾਰੀ ਗੇਮ ਦੇਖੀ ਫਿਰ ਜਤਿੰਦਰ ਗੰਧਮ ਆ ਗਿਆ ਅਸੀਂ ਇਕੱਠਿਆਂ ਨੂੰ ਬਹਿ ਕੇ ਉਹ ਗੇਮ ਦੇਖੀ ਸਾਨੂੰ ਭਾਈ $100 ਚ ਨਾਲੇ ਖਾਧਾ ਪੀਤਾ ਹੋ ਕੇ ਬੈਠ ਕੇ ਐਨਵੇਂ ਆਪਣੀਆਂ ਗੱਲਾਂ ਚੱਲਦੀਆਂ ਰਹਿਣੀਆਂ ਅੱਜ ਕੀ ਸੁਨੇਹਾ ਹੈ
1: ਦੇਵ ਜੀ ਸੋ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਆ ਤਾਂ ਮੈਂ ਜ਼ਰੂਰ ਇਨਫੋਰਮੇਸ਼ਨ ਦੇ ਦਾਂ ਵੀ ਚਲੋ ਇੰਸ਼ੋਰੈਂਸ ਇੰਡਸਟਰੀ ਚ ਤਾਂ ਮੈਂ ਬਹੁਤ ਸਾਲਾਂ ਤੋਂ ਹਾਂ ਬਟ ਨਾਲ ਦੀ ਨਾਲ ਮੈਂ ਡੈਜ਼ਿਗਨੇਟਿਡ ਅਸਟੇਟ ਪਲੈਨਰ ਹਾਂ ਸੋ ਅਸਟੇਟ ਪਲੈਨਰ ਦਾ ਮੇਨ ਪਰਪਸ ਕੀ ਹੁੰਦਾ ਕਿ ਤੁਹਾਡੀ ਅਸਟੇਟ ਨੂੰ ਵਧਾਉਣਾ ਉਹ ਕਿਸੇ ਪ੍ਰੋਪਰ ਇਨਵੈਸਟਮੈਂਟਸ ਨਾਲ ਹੋ ਸਕਦੀ ਹੈ ਪ੍ਰੋਪਰ ਟੂਲ ਚੂਜ਼ ਕਰਕੇ ਹੋ ਸਕਦੀ ਹੈ ਤਾਂ ਕਿ ਟੈਕਸਿਸ ਮਿਨੀਮਾਈਜ਼ ਹੋਣ ਉਹ ਇੰਸ਼ੋਰੈਂਸ ਨਾਲ ਹੋ ਸਕਦੀ ਹੈ ਉਹ ਟਰੱਸਟ ਬਣਾ ਕੇ ਹੋ ਸਕਦੀ ਹੈ ਮਲਟੀਪਲ ਵਿਲਸ ਬਣਾ ਕੇ ਹੋ ਸਕਦੀ ਹੈ ਅਸਟੇਟ ਫਰੀਜ਼ ਨਾਲ ਹੋ ਸਕਦੀ ਹੈ ਸੋ ਅੱਜ ਦਾ ਜਿਹੜਾ ਮੇਰਾ ਮੈਸੇਜ ਹੈਗਾ ਉਹ ਸਪੈਸ਼ਲੀ ਹੈਗਾ ਜੇ ਤੁਸੀਂ ਬਿਜ਼ਨਸ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਸੋ ਕੁਝ ਕੁ ਲੋਕਾਂ ਲਈ ਇਹ ਬਹੁਤ ਬੈਨੀਫਿਸ਼ੀਅਲ ਹੋ ਸਕਦਾ ਉਹਨਾਂ ਚ ਇਹ ਆ ਵੀ ਜੇ ਜਿਨ੍ਹਾਂ ਦੇ ਬਿਜ਼ਨਸ ਤੁਸੀਂ ਸਕਸੈਸਫੁਲ ਬਿਜ਼ਨਸ ਓਨਰ ਹੋ ਤੁਹਾਡੇ ਬਿਜ਼ਨਸ ਦੇ ਵਿੱਚ ਸਰਪਲਸ ਪੈਸਾ ਪਿਆ
0: ਜੀ
1: ਉਹਦਾ ਮਤਲਬ ਇਹ ਹੈ ਵੀ ਤੁਸੀਂ ਆਪਣੇ ਖਰਚੇ ਖੁਰਚੇ ਕਰ ਲਏ ਤੁਸੀਂ ਆਪਣੀ ਇਨਕਮ ਕੱਢ ਲਈ ਟਰੈਵਲਿੰਗ ਦਾ ਜੋ ਵੀ ਹੈ ਸਾਰਾ ਖਰਚਾ ਖੁਰਚਾ ਕਰਕੇ ਸਟਿਲ ਤੁਹਾਡੇ ਬਿਜ਼ਨਸ ਦੇ ਵਿੱਚ ਤੁਹਾਡੀ ਕਾਰਪੋਰੇਸ਼ਨ ਚ ਕੁਝ ਪੈਸਾ ਪਿਆ ਦੂਜਾ ਹੈਗਾ ਵੀ ਕਈ ਲੋਕਾਂ ਨੇ ਇਨਵੈਸਟਮੈਂਟ ਪੋਰਟਫੋਲੀਓ ਹੋਲਡ ਕੀਤਾ ਹੁੰਦਾ ਉਹਨਾਂ ਦੀ ਹੋਲਡਿੰਗ ਕਾਰਪੋਰੇਸ਼ਨ ਹੈ ਉਹਦੇ ਚ ਤੁਸੀਂ ਇਨਵੈਸਟ ਕਰ ਰਹੇ ਹੋ ਤੀਜਾ ਹੈਗਾ ਜਿਨ੍ਹਾਂ ਦਾ RRSP ਤੇ TFSA ਰੂਮ ਤੁਸੀਂ ਪੂਰਾ ਯੂਜ਼ ਕਰ ਚੁੱਕੇ ਮੈਕਸੀਮਾਈਜ਼ ਕਰ ਚੁੱਕੇ ਤੇ ਲਾਸਟ ਹੈਗਾ ਵੀ ਜੇ ਤੁਹਾਡੀਆਂ ਮਲਟੀਪਲ ਪ੍ਰੋਪਰਟੀਜ਼ ਹੈ ਤੁਹਾਡੀਆਂ ਮਲਟੀਪਲ ਬਿਜ਼ਨਸਿਸ ਹੈਗੀਆਂ ਤੁਹਾਨੂੰ ਪਤਾ ਵੀ ਅਗਲੀ ਜਨਰੇਸ਼ਨ ਤੱਕ ਜਾਣਾ ਤਾਂ ਇੱਕ ਵੱਡਾ ਟੈਕਸ ਬਿੱਲ ਆਊਗਾ ਉਹਨਾਂ ਸਾਰਿਆਂ ਲਈ ਬੈਨੀਫਿਸ਼ੀਅਲ ਹੋ ਸਕਦਾ ਸੋ ਮੈਂ ਇੱਕ ਸਿੰਪਲ ਜਿਹੀ ਐਗਜ਼ਾਮਪਲ ਦਿੰਦੀ ਹਾਂ ਦੇਵ ਜੀ ਕਿ ਲੈਸ ਸੇ ਤੁਹਾਡੀ ਕਾਰਪੋਰੇਸ਼ਨ ਦੇ ਵਿੱਚ 50,000 ਐਕਸਟਰਾ ਸਰਪਲਸ ਪਿਆ ਮਤਲਬ ਜਿਹਨੂੰ ਤੁਸੀਂ ਇਨਵੈਸਟ ਕਰਨਾ ਹੁਣ 3 ਆਪਸ਼ਨ ਹੈ ਪਹਿਲਾ ਇਹ ਹੈ ਵੀ ਆਪਾਂ ਉਹਨੂੰ ਪਰਸਨਲੀ ਕੱਢ ਲਈਏ ਟੈਕਸਿਸ ਪੇ ਕਰ ਦਈਏ ਤੇ ਇਨਵੈਸਟ ਕਰ ਲਈਏ ਦੂਜਾ ਹੈਗਾ ਆਪਾਂ ਕਾਰਪੋਰੇਸ਼ਨ ਦੇ ਵਿੱਚ ਹੀ ਇਨਵੈਸਟ ਕਰੀ ਜਾਈਏ ਤੀਜਾ ਹੈਗਾ ਵੀ ਆਪਾਂ ਪ੍ਰੋਪਰ ਇੱਕ ਸਟੇਟ ਪਲੈਨਿੰਗ ਦਾ ਟੂਲ ਲਈਏ ਤੇ ਉਹਦੇ ਚ ਪੈਸਾ ਇਨਵੈਸਟ ਕਰਨਾ ਸ਼ੁਰੂ ਕਰੀਏ ਹੁਣ ਤਿੰਨੋਂ ਸਿਚੁਏਸ਼ਨ ਦੇ ਵਿੱਚ ਲੈਸ ਸੇ ਆਪਾਂ 50 ਸਾਲ ਦੀ ਉਮਰ ਲਈ ਹੈ ਜਿਹਦੀ ਵੀ ਕਾਰਪੋਰੇਸ਼ਨ ਹੈ 50,000 ਐਵਰੀ ਈਅਰ ਆਪਾਂ ਇਨਵੈਸਟ ਕਰਨਾ ਤੇ 10 ਸਾਲ ਲਈ ਕਰਨਾ। ਹੁਣ ਜਦੋਂ ਤੁਸੀਂ ਪਰਸਨਲ ਕੱਢਿਆ ਉਹਨੂੰ ਤੇ ਮਤਲਬ ਨੈਚੁਰਲੀ ਟੈਕਸੇਸ਼ਨ ਮੈਂ ਸਾਰੀ ਕਰਕੇ ਫਿਰ ਮੈਂ ਨੈਟ ਦੀ ਗੱਲ ਕਰੂੰਗੀ। ਸੋ ਸਭ ਤੋਂ ਪਹਿਲੇ ਪਰਸਨਲ ਆਪਾਂ ਕੀਤਾ ਤਾਂ 50,000 ਪਹਿਲੇ ਕਾਰਪੋਰੇਟ ਟੈਕਸ ਲੱਗਿਆ, ਪਰਸਨਲ ਲੱਗਿਆ, ਤੁਹਾਡੇ ਕੋਲ ਆਇਆ 23,235 ਜਿਹੜਾ ਆਪਾਂ 10 ਸਾਲ ਲਈ ਇਨਵੈਸਟ ਕੀਤਾ 6% ਤੇ। ਦੂਜਾ ਹੈਗਾ ਵੀ ਕਾਰਪੋਰੇਸ਼ਨ ਚ ਤੁਹਾਡਾ ਪੈਸਾ ਪਿਆ, ਕਾਰਪੋਰੇਟ ਟੈਕਸ ਪੇ ਹੋ ਗਿਆ, 43,900 ਬਚ ਗਿਆ, ਉਹਨੂੰ ਆਪਾਂ ਕਾਰਪੋਰੇਸ਼ਨ ਦੇ ਵਿੱਚ ਹੀ ਇਨਵੈਸਟ ਕੀਤਾ 6% ਤੇ। ਤੀਜਾ ਹੈਗਾ ਵੀ ਅਸਟੇਟ ਪਲੈਨਿੰਗ ਦਾ ਆਪਾਂ ਟੂਲ ਲਿਆ, ਉਹਦੇ ਚ ਵੀ ਨੈਚੁਰਲੀ ਕਾਰਪੋਰੇਟ ਟੈਕਸ ਪੇ ਹੋਣ ਤੋਂ ਬਾਅਦ ਹੀ ਇਨਵੈਸਟ ਹੋਊਗਾ, ਤਾਂ ਉੱਤੇ ਵੀ 43,900 ਹੋਇਆ 6% ਤੇ। ਹੁਣ ਨੈਟ ਜਿਹੜੀ ਆ ਸਟੇਟ ਵੈਲਿਊ ਮੈਂ 85 ਤੇ ਗੱਲ ਕਰ ਰਹੀ ਹਾਂ ਕਿਉਂਕਿ 85 ਜਿਹੜੀ ਆ ਲਾਈਫ ਐਕਸਪੈਕਟੈਂਸੀ ਮੰਨੀ ਜਾਂਦੀ ਆ। ਸੋ 85 ਤੇ ਨੈਟ ਅਸਟੇਟ ਵੈਲਿਊ ਦਾ ਕੀ ਮਤਲਬ ਹੈ ਵੀ ਸਾਰੇ ਟੈਕਸਿਸ ਟੁਕਸਿਸ ਪੇ ਕਰਕੇ ਤੁਹਾਡੀ ਅਸਟੇਟ ਕਿੰਨੇ ਦੀ ਬਣੀ। ਪਹਿਲੇ ਕੇਸ ਦੇ ਵਿੱਚ ਜਦੋਂ ਤੁਸੀਂ ਪਰਸਨਲੀ ਕੀਤਾ ਤਾਂ ਉਹ ਬਣਿਆ 5,39,000, ਜਦੋਂ ਤੁਸੀਂ ਕਾਰਪੋਰੇਸ਼ਨ ਦੇ ਅੰਡਰ ਕੀਤਾ ਉਹ ਬਣਿਆ 7,72,000, ਮਤਲਬ ਸਟਿਲ ਬੈਟਰ ਹੈ ਪਰਸਨਲ ਨਾਲੋਂ, ਪਰ ਜਦੋਂ ਆਪਾਂ ਸਟੇਟ ਪਲੈਨਿੰਗ ਦੀ ਸਟ੍ਰੈਟਜੀ ਨਾਲ ਕੀਤਾ ਉਹ ਬਣਿਆ 2 ਮਿਲੀਅਨ। ਸੋ ਤੁਸੀਂ ਦੇਖੋ ਵੀ ਪੈਸਾ ਤੁਸੀਂ ਉਹੀ ਇਨਵੈਸਟ ਕਰ ਰਹੇ ਹੋ, ਗਰੋਥ ਆਪਾਂ ਸੇਮ ਰੱਖਿਆ, ਸਿਰਫ ਇੱਕ ਟੂਲ ਪ੍ਰੋਪਰ ਚੂਜ਼ ਕਰਨ ਨਾਲ ਤੁਹਾਡਾ 4 ਗੁਣਾ ਪੈਸਾ ਜਿਹੜਾ ਅਸਟੇਟ ਵੈਲਿਊ ਵੱਧ ਗਈ। This is the power of estate planning. So, ਜੇ ਤੁਸੀਂ ਵੀ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ, ਪ੍ਰੋਫੈਸ਼ਨਲ ਹੋ, ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ, ਫਰੈਂਚਾਈਜ਼ਰ, ਫਰੈਂਚਾਈਜ਼ੀ, ਤੁਹਾਡਾ ਬਿਜ਼ਨਸ ਜਿਹੜਾ ਹੈਗਾ ਪ੍ਰੋਫਿਟੇਬਲ ਹੈ, ਸਰਪਲਸ ਪੈਸਾ ਪਿਆ ਉੱਥੇ, ਚਾਹੇ 10,000 ਐਵਰੀ ਈਅਰ ਐਕਸਟਰਾ ਆ ਰਿਹਾ ਜਾਂ 4 ਲੱਖ ਐਕਸਟਰਾ ਆ ਰਿਹਾ ਐਵਰੀ ਈਅਰ, ਡੂ ਗਿਵ ਮੀ ਅ ਕਾਲ। ਨੰਬਰ ਹੈ ਜੀ ਮੇਰਾ 6474616 4446 1616।
0: ਇੱਕ ਖੁਸ਼ਖਬਰੀ ਆ
1: ਜੀ,
0: ਪਰ ਆਪਣੇ ਲਈ ਨਹੀਂ, ਆਉਣ ਵਾਲੀ ਜੈਨਰੇਸ਼ਨ ਲਈ ਹੈ।
1: ਚਲੋ ਤਾਂ ਵੀ ਠੀਕ ਹੈ।
0: ਬੋਸਟਨ ਦੇ ਵਿੱਚ ਇਹ ਇੱਕ ਰਿਸਰਚ ਹੋਈ ਹੈ ਜਿੱਥੇ ਦਵਾਈ ਬਣਾਈ ਗਈ ਹੈ। ਦੁਨੀਆ ਵਿੱਚ ਜਲਦ ਹਰ ਪਾਸੇ ਜਵਾਨ ਲੋਕ ਨਜ਼ਰ ਆਉਣਗੇ, ਜਵਾਨ ਜਿਹੜੇ ਬੁੱਢੇ ਆ ਉਹਨਾਂ ਨੇ ਝੋਲੀਆਂ ਨਹੀਂ ਪੈਣੀਆਂ, ਉਹ ਵੀ ਜਵਾਨ ਲੱਗਣਗੇ।
1: ਓਕੇ,
0: ਇਟਸ ਅ ਗੁੱਡ ਥਿੰਗ।
1: ਹਾਂਜੀ,
0: ਇਹ ਰਿਵਰਸ ਏਜਿੰਗ ਜਾਂ ਬੁਢਾਪੇ ਨੂੰ ਰੋਕਣ ਵਾਲੀ ਦਵਾਈ, ਉਹਦੀ ਟ੍ਰਾਇਲ ਸ਼ੁਰੂ ਹੋ ਚੁੱਕੀ ਆ। ਤੁਹਾਨੂੰ ਇੱਕ ਹੋਰ ਦੱਸਦਾ, ਸਟਾਰ ਟ੍ਰੈਕ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਵੀਕ ਚ ਇੱਕ ਵਾਰ, ਅੱਜ ਤੋਂ 25-30 ਸਾਲ ਦੀ ਗੱਲ ਹੋਣੀ ਆ। ਹੁਣ ਕੰਨਾਂ ਚ ਆਪਣੇ ਬਲੂਟੂਥ ਆ, ਉਦੋਂ ਤਾਂ ਬਲੂਟੂਥ ਦਾ ਪਤਾ ਨਹੀਂ ਸੀ ਨਾ, ਉਹਦੇ ਚ ਬਲੂਟੂਥ ਦਿਖਾਏ ਗਏ ਸੀਗੇ, ਉਹ ਚ ਕੰਪਿਊਟਰ, AI ਸਾਰਾ ਕੁਛ ਉਹਦੇ ਚ ਦਿਖਾਇਆ ਹੋਇਆ ਸੀਗਾ, ਸਾਰੀਆਂ ਉਹ ਚੀਜ਼ਾਂ ਤਕਰੀਬਨ ਰਿਵਰਸ ਏਜਿੰਗ ਵਾਲਾ, ਇਹ ਵੀ ਉਹ ਚ ਦਿਖਾਇਆ ਹੋਇਆ ਸੀ, ਸਾਰਾ ਕੁਛ ਦੁਬਾਰਾ ਉਹ ਜਾਣੀ ਹੋ ਰਿਹਾ ਠੀਕ, ਇੱਕ ਚੀਜ਼ ਨੀ ਹੋਈ, ਉਹ ਮੈਨੂੰ ਪਤਾ, ਮੈਨੂੰ ਲੱਗਦਾ ਵੀ ਨਹੀਂ ਹੋਣੀ। ਉਹ ਕਿਸੇ ਜਗ੍ਹਾ ਗਲਾਸ ਦਾ ਚੇਂਬਰ ਜਾ ਹੁੰਦਾ ਸੀ, ਉਹ ਚ ਬੰਦਾ ਪੜ ਜਾਂਦਾ ਸੀ।
1: ਹਾਂਜੀ,
0: ਬੀਪ ਮੀ ਅਪ ਸਕੋਟੀ, ਜਾਣਾ ਕਿੱਥੇ ਆ, ਪਿੰਡ ਜਾਣਾ, ਇਥੋਂ ਫੂਕ ਜੀ ਮਾਰੀ, ਹਵਾ ਜੀ ਚੱਲੀ, ਦੇਵ ਜੀ ਪਿੰਡ ਫਿਰਦਾ ਮੱਛੀ ਖਾਂਦਾ, ਉਹ ਮੈਨੂੰ ਲੱਗਦਾ ਹੋਣਾ ਨੀ। ਬਾਕੀ ਜਿੰਨੀਆਂ ਵੀ ਉਹਦੇ ਚ ਸੀਗੀਆਂ ਸਾਰੀ ਦੀਆਂ ਸਾਰੀਆਂ ਪੂਰੀਆਂ ਹੋ ਗਈਆਂ। ਖੈਰ ਮੈਂ ਲਾਈਨ ਮਿਲਾ ਲਾ ਗ੍ਰੈਂਡ ਫਰਨੀਚਰ ਵਾਲਿਆਂ ਨਾਲ, ਜਾਣੇ ਆਉਂਦੇ ਆ, ਤੇ ਜਿਨ੍ਹਾਂ ਨੇ ਘਾਹ ਨਹੀਂ ਕਟਾਇਆ ਅਜੇ ਤੇ ਭਾਈ ਘਾਹ ਕਟਾਉਣਾ ਹੈ ਜਾਂ ਕੁਛ ਹੋਰ ਕਰਾਉਣਾ ਹੈ, ਲੈਂਡਸਕੇਪਿੰਗ ਕਰਾਉਣੀ ਆ, ਆਹ ਸੁਣੋ।
2: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447481213, 6477841213।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ,
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
6: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ 10, 1 ਪਾਰਕਿੰਗ 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੋਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ, ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
0: ਕਹਿੰਦੇ ਨੇ ਬਦਾਮ ਖਾ ਕੇ ਅਕਲ ਆਉਂਦੀ ਹੈ, ਸੱਜਣਾ ਅਕਲ ਤਾਂ ਜ਼ਿੰਦਗੀ ਅੰਦਰ ਠੋਕਰਾਂ ਖਾ ਕੇ ਆਉਂਦੀ ਹੈ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
7: ਮੈਂ ਮਰ ਗਈ, ਮੇਰਾ ਗਲਾ।
8: ਓਏ ਹੋਏ, ਕੀ ਹੋ ਗਿਆ ਤੇਰੇ ਗਲ ਨੂੰ?
7: ਮੇਰਾ ਗਲਾ ਬਹੁਤ ਦੁਖਦਾ ਪਿਆ ਹੈ।
8: ਮੈਂ ਚੱਲਾਂ ਬਾਜ਼ਾਰ ਨੂੰ, ਕਹੇ ਤਾਂ ਗਲੇ ਲਈ ਕੁਝ ਲੈ ਆਵਾਂ।
7: ਓ, ਨੈਕਲੇਸ ਲੈ ਆਈ, ਉਹ ਜਿਹੜਾ ਕੱਲ ਸੁਨਿਆਰੇ ਦੀ ਦੁਕਾਨ ਤੇ ਦੇਖਿਆ ਸੀ।
8: ਦੇਖੀ ਤਾਂ ਆਪਾਂ ਕੱਲ ਹਾਰਡਵੇਅਰ ਤੇ ਰੱਸੀ ਵੀ ਸੀ, ਕਹੇ ਤਾਂ ਉਹ ਲੈ ਆਵਾਂ।
7: ਹੈ
1: ਫਿੱਟੇ ਮੁਤੇਰੇ।
0: ਫਰੀਦਕੋਟ ਗੁਰਦੁਆਰੇ ਚ ਯੋਗਾ ਕਰਾਉਣ ਨਾਲ ਪੈ ਗਿਆ ਰੌਲਾ ਜੀ। ਅੰਮ੍ਰਿਤਸਰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੱਗੇ ਰੱਖੀ ਕਿਰਪਾਨ ਚੁੱਕ ਲੈਣ ਤੇ ਘਟਨਾ ਤੇ ਕਈ ਨਵੇਂ ਸਵਾਲ ਖੜੇ ਹੋ ਗਏ। ਹੈਲੋ, ਉਹ ਭਾਈ ਹਜ਼ੂਰ ਸਾਹਿਬ ਗਏ ਹੋ ਤੁਸੀਂ? ਯੂਟਿਊਬ ਤਾਂ ਹੋਣਾ ਹੀ ਆ ਤੁਹਾਡੇ ਫੋਨ ਤੇ। ਹਜ਼ੂਰ ਸਾਹਿਬ ਗੁਰਦੁਆਰਾ ਝਟਕਾ ਲੈ ਕੇ ਦੇਖਿਓ, ਉੱਥੇ ਝਟਕਾ ਕੇ ਬੱਕਰੇ ਦਾ ਸਿਰ ਸਿਰ ਨੂੰ ਪਾਇਆ ਕੜਾਹੀ ਜੀ ਚ, ਜੀ ਜੇ ਦੇਗ ਵਰਤਾਈ ਦੀ ਆ, ਉਹ ਚੱਕ ਕੇ ਅੰਦਰ ਲੈ ਕੇ ਗਏ ਗੁਰਦੁਆਰੇ ਦੇ। ਉੱਥੇ ਜਿੰਨੇ ਸ਼ਸਤਰ ਪਏ ਸੀ ਉਹਨਾਂ ਨੂੰ ਉਹਨਾਂ ਦੇ ਖੂਨ ਦੇ ਤਿਲਕ ਲਾਏ ਗਏ, ਉਹਦੇ ਬਾਰੇ ਤਾਂ ਕੋਈ ਬੋਲਦਾ ਨੀ ਗਾ। ਵਾਏ ਖੈਰ, 2027 ਤੋਂ ਲਗਭਗ 5 ਲੱਖ ਘਰਾਂ ਦੀ ਡੋਰ ਟੂ ਡੋਰ ਜਿਹੜੀ ਡਾਕ ਸੇਵਾ ਬੰਦ ਹੋ ਜਾਏਗੀ। ਕੈਨੇਡਾ ਪੋਸਟ, ਜਦੋਂ ਘਾਟਾ ਪੈਂਦਾ ਹੋਵੇ ਖਰਚੇ ਘਟਾਉਣੇ ਚਾਹੀਦੇ, ਤੇ ਕੈਨੇਡਾ ਪੋਸਟ ਮਸਾਂ ਹੀ ਕੁਛ ਕਰਨ ਲੱਗਿਆ। ਲੇਕਿਨ ਅਸੀਂ ਪੈਸੇ ਬਚਾਉਣ ਦੀ ਗੱਲ ਕਰਦੇ ਹਾਂ। ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਜਨਾਬੇ ਅਲੀ, ਕਿਆ ਹਾਲ ਹੈ?
9: ਬਹੁਤ ਸ਼ੁਕਰੀਆ, ਧੰਨਵਾਦ ਜੀ ਭਾਜੀ। ਬਿਲਕੁਲ, ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਹੈ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਤੇ ਨਾਲੇ ਹੁਣ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਖਤਮ ਹੋ ਚੁੱਕੀਆਂ, ਵੇਅਰ ਹਾਊਸ ਸੇਲ ਸਟਾਰਟ ਹੋ ਚੁੱਕੀ ਆ, ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ। ਫਰਾਈਡੇ, ਸੈਚਰਡੇ, ਸੰਡੇ ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਤੇ ਭਾਰੀ ਡਾਲਰਾਂ ਦੀ ਸੇਵਿੰਗ ਹੋਊਗੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। 294 ਵੋਕਰ ਡਰਾਈਵ, 294 ਵੋਕਰ ਡਰਾਈਵ ਤੇ ਨਵੇਕਲੇ ਕਿਸਮ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਫਰਾਈਡੇ ਸੈਚਰਡੇ ਸੰਡੇ। ਬਹੁਤ ਵਾਰੀ ਤੁਸੀਂ ਸੁਣਿਆ ਹੋਣਾ ਵੀ ਕਲੋਥ ਲੈਣੇ, ਕੱਪੜੇ ਲੈਣੇ ਤੇ ਬਾਈ ਵਨ ਗੈਟ ਵਨ ਫ੍ਰੀ, ਲੇਕਿਨ ਫਰਨੀਚਰ ਇੰਡਸਟਰੀ ਚ ਪਹਿਲੀ ਵਾਰੀ ਹੋਣ ਜਾ ਰਿਹਾ ਬਾਈ ਵਨ ਗੈਟ ਵਨ ਫ੍ਰੀ। ਬੈਡਰੂਮ ਸੈੱਟ ਲਓ, ਬੈਡਰੂਮ ਸੈੱਟ ਫ੍ਰੀ। ਡਾਇਨਿੰਗ ਟੇਬਲ ਲਓ, ਡਾਇਨਿੰਗ ਟੇਬਲ ਫ੍ਰੀ। ਸੋਫਾ ਸੈੱਟ ਲਓ, ਸੋਫਾ ਸੈੱਟ ਫ੍ਰੀ। ਕੌਫੀ ਟੇਬਲ ਲਓ, ਕੌਫੀ ਟੇਬਲ ਫ੍ਰੀ। ਸੋ ਬਾਈ ਵਨ ਗੈਟ ਵਨ ਫ੍ਰੀ ਐਟ ਲੋਐਸਟ ਪ੍ਰਾਈਸ ਦੇ ਉੱਪਰ ਦਿੱਤੀਆਂ ਜਾਣੀਆਂ। ਤੇ ਨਾਲ ਦੀ ਨਾਲ ਮੈਂ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਐਲ ਸ਼ੇਪ ਦਾ ਸੈਕਸ਼ਨ ਲੈਣਾ, ਲੈਦਰ ਦਾ ਟੈਨ ਕਲਰ ਦਾ ਨਵਾਂ ਰੰਗ ਮੰਗਵਾਇਆ, ਟੈਨ ਕਲਰ ਦਾ ਐਲ ਸ਼ੇਪ ਦਾ ਸੈਕਸ਼ਨ, 3 ਸੀਟਰ ਕੋਰਨਰ ਚੇਜ ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨ ਲੈਦਰ ਦਾ ਟੈਨ ਕਲਰ ਦੇ ਵਿੱਚ, ਜਿਹਦੀ ਰੈਕੋਰਡ ਕੀਮਤ $2,000 ਸੀ, $799 ਦਾ $799 ਚ ਮਿਲੂਗਾ। ਤੇ ਨਾਲ ਸਟੋਰੇਜ ਆਟੋਮਨ ਫ੍ਰੀ ਦਿੱਤਾ ਜਾਊਗਾ। ਤੇ ਇਹਦੇ ਨਾਲ ਵੀ ਬਾਈ ਵਨ ਗੈਟ ਵਨ ਫ੍ਰੀ, 2000 ਵਾਲਾ ਸੈਕਸ਼ਨ ਤੁਸੀਂ ਬਾਈ ਕਰਨਾ $799 ਦਾ, ਨਾਲ ਸਟੋਰੇਜ ਆਟੋਮਨ ਫ੍ਰੀ ਮਿਲੂਗਾ। ਤੇ ਨਾਲ ਇੱਕ ਹੋਰ ਐਲ ਸ਼ੇਪ ਸੈਕਸ਼ਨ ਫ੍ਰੀ, ਇੱਕ ਹੋਰ ਸਟੋਰੇਜ ਆਟੋਮਨ ਫ੍ਰੀ। ਸੋ $799 ਦੇ ਵਿੱਚ 2 ਵੱਡੇ ਐਲ ਸ਼ੇਪ ਦੇ ਸੈਕਸ਼ਨ ਤੇ 2 ਸਟੋਰੇਜ ਆਟੋਮਨ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ
0: ਬੜੀ ਮਿਹਰਬਾਨੀ ਸਰ, ਥੈਂਕ ਯੂ। ਲੋ ਜੀ, ਐਂ ਕਰਦੇ ਹਾਂ, ਕੁਝ ਸੰਦੇਸ਼ ਵੀ ਲੈਂਦੇ ਹਾਂ ਤੇ ਫਿਰ ਤੀਆਂ ਦੀ ਜਾਣਕਾਰੀ ਵੀ ਦੇਣੀ ਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਫਰੀਦਕੋਟ ਲਈ ਪਾਰਟੀ ਦੇ ਹਲਕਾ ਇੰਚਾਰਜ ਪ੍ਰਮੰਮ ਬਸ ਬੰਟੀ ਰੋਮਾਣਾ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰਤਾ। ਟਰਾਂਟੋ ਏਅਰਪੋਰਟ ਤੋਂ ਬਰੰਗ ਲਫਾਫਿਆਂ ਨੂੰ ਵਾਪਸ ਭੇਜਤਾ। ਦਿੱਲੀ ਗੁਰੂ ਰੰਧਾਵਾ ਜਿਹੜਾ ਸਿੰਗਰ ਜਿਹਾ ਹੈ ਬੁੱਧੀਆਂ ਵਾਲਾ, ਉਹਦੇ ਜਿਹੜਾ ਜਿਮ ਸੀ ਉੱਥੇ ਗੋਲੀਆਂ ਚੱਲ ਗਈਆਂ। 14,000 ਕਾਰਾਂ ਨੂੰ ਵਾਪਸ ਸੱਦਿਆ ਜਾ ਰਿਹਾ ਡੀਲਰਸ਼ਿਪ ਵੱਲੋਂ, ਜਿਹ 'ਚ ਫੋਰਡ ਐਕਸਪੀਡੀਸ਼ਨ 2018-19-2021-22, ਲਿੰਕਨ ਨੈਵੀਗੇਟਰ 2018-19-2021-22, ਰੌਲਾ ਸੀਟ ਬੈਲਟ ਦਾ। ਆਲਰਾਈਟ, ਜਾਣੇ ਆਉਂਦੇ ਆ ਜੀ, ਤੁਹਾਨੂੰ ਵਿੱਤੀਆਂ ਦੀ ਜਾਣਕਾਰੀ ਦਿੰਦੇ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099-905-460-9099-460-9099, ਇਹਨਾਂ ਦਾ ਨੰਬਰ ਹੈ।
10: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939-5939।
0: Are you ready? ਇੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222। ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ।
11: ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
0: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ। ਆਪਾਂ ਨੈਗੇਟਿਵਿਟੀ ਪੋਜ਼ਿਟਿਵ ਦੀ ਗੱਲ ਕਰਦੇ ਹਾਂ, ਅਸਲ ਚ ਇਹ ਹੈ ਇੱਕ, ਇਹਨੂੰ ਤੁਸੀਂ ਨੈਗੇਟਿਵ ਤੇ ਪੋਜ਼ਿਟਿਵ ਬਣਾਉਂਦੇ ਕਿਵੇਂ ਤੁਹਾਡੇ ਤੇ ਡਿਪੈਂਡ ਕਰਦਾ, ਜਾਂ ਤੁਹਾਡੇ ਜਿਹੜਾ ਤੁਹਾਡਾ ਸਰਕਲ ਆ ਜਿੱਥੇ ਤੁਸੀਂ ਵਿਚਰਦੇ ਹੋ ਉਹਦੇ ਚ ਬੰਦੇ ਕਿਹੋ ਜਿਹੇ ਨੇ, ਚੀਜ਼ ਇੱਕੋ ਹੀ ਆ, ਇਹਨੂੰ ਨੈਗੇਟਿਵ ਜਾਂ ਪੋਜ਼ਿਟਿਵ ਬਣਾਉਣਾ ਕਿਵੇਂ ਇਹ ਆਪਣੇ ਤੇ ਡਿਪੈਂਡ ਕਰਦਾ। ਕਿਰਨ ਜੀ, ਤੀਆਂ ਦੇ ਮੇਲੇ ਦੀ ਜਾਣਕਾਰੀ ਲੈ ਕੇ ਹਾਜ਼ਰ ਨੇ। ਹਾਂਜੀ,
12: ਸਤਿ ਸ਼੍ਰੀ ਅਕਾਲ ਦੇਵ ਜੀ ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਤੀਆਂ ਦੀ ਜਾਣਕਾਰੀ ਲੈ ਕੇ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਕਿ ਇੱਕ ਹਫ਼ਤਾ ਹੀ ਜਿਹੜਾ ਜੀ ਤੀਆਂ ਦੇ ਮੇਲੇ ਦੇ ਵਿੱਚ ਬਚਿਆ ਹੈਗਾ ਆ। ਬਹੁਤ ਸਾਰੀਆਂ ਤਿਆਰੀਆਂ ਜਿਹੜੀਆਂ ਜੀ ਸਾਡੀ ਟੀਮ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਜਿਹੜੇ ਜੀ ਸੈਕਟਰਸ ਦੇ ਵਿੱਚ ਕਰ ਰਹੀ ਹੈਗੀ ਆ, ਔਰ ਜਿੱਥੇ ਕਿ ਅਸੀਂ ਤੁਹਾਨੂੰ ਦੱਸਿਆ ਕਿ ਟਿਕਟ ਸਿਰਫ ਔਰ ਸਿਰਫ $30 ਦੀ ਹੈਗੀ ਆ, ਇੰਕਲੂਡਿੰਗ ਟੈਕਸ ਆ, ਕੋਈ ਐਡੀਸ਼ਨਲ ਜਿਹੜੀ ਜੀ ਫੀਸ ਨਹੀਂ ਹੈਗੀ ਆ। 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਔਰ ਜੇ ਤੁਸੀਂ ਆਨਲਾਈਨ ਟਿਕਟ ਪਰਚੇਜ਼ ਕਰਨੀ ਤੁਸੀਂ megastarevents.com ਤੋਂ ਜਿਹੜੇ ਜੀ ਲੈ ਸਕਦੇ ਆ, ਜਾਂ ਤੁਸੀਂ ਜਿਹੜਾ ਜੀ ਏਸ਼ੀਅਨ ਫੂਡ ਸੈਂਟਰ, ਸਿੰਗਾਪੁਰ ਜਵੈਲਰਸ, ਜਾਂ ਤੁਸੀਂ ਜਿਹੜਾ ਜੀ ਢਿੱਲੋ ਵੀਡੀਓ, ਜਾਂ ਤੁਸੀਂ ਜਿਹੜਾ ਜੀ ਪੀਜ਼ਾ ਡੀਪੋ ਦੀ ਲੋਕੇਸ਼ਨ ਤੋਂ ਜਿਹੜਾ ਜੀ ਟਿਕਟਾਂ ਪਿਕ ਕਰ ਸਕਦੇ ਹਾਂ, ਭਾਵੇਂ ਤੁਸੀਂ ਆਨਲਾਈਨ ਲਓ ਚਾਹੇ ਤੁਸੀਂ ਜਿਹੜਾ ਜੀ ਆਫਲਾਈਨ ਟਿਕਟ ਸਟੋਰਸ ਤੋਂ ਪਿਕ ਕਰ ਸਕਦੇ ਹਾਂ, ਤਾਂ ਵੀ ਜਿਹੜੀ ਜੀ ਕੀਮਤ ਸਿਰਫ ਔਰ ਸਿਰਫ $30 ਦੀ ਹੀ ਹੈਗੀ ਆ। ਹੋਰ ਕੋਈ ਜਾਣਕਾਰੀ ਲੈਣੀ ਆ? ਬਿਲਕੁਲ ਜੀ, ਸਾਡੇ ਕੋਲ ਸਿਰਫ ਔਰ ਸਿਰਫ 3 ਹੀ ਸਟਾਲ 3 ਸਟਾਲਸ ਆਰ ਰਿਮੇਨਿੰਗ ਐਂਡ ਬਾਕੀ ਸਾਡੇ ਸਾਰੇ ਸਟਾਲਸ ਜਿਹੜੇ ਜੀ ਸੋਲਡ ਆਊਟ ਹੋ ਚੁੱਕੇ ਹੈਗੇ ਆ। ਔਰ ਉਹ ਜਿਹੜੇ ਜੇ ਤੁਸੀਂ ਸਟਾਲਸ ਰੱਖਵੇਂ ਕਰਨਾ ਚਾਹੁੰਦੇ ਆ, ਨੰਬਰ ਟੂ ਕਾਲ 9057990999। ਔਰ ਨਾਲ ਦੀ ਨਾਲ ਦੱਸ ਦਈਏ ਕਿ ਜਿੱਥੇ ਕਿ ਬਹੁਤ ਸਾਰੇ ਜਿਹੜੇ ਜੀ ਗਿਫਟ ਸਾਡੇ ਸਪੋਂਸਰਸ ਵੱਲੋਂ ਦਿੱਤੇ ਜਾਣੇ ਆ, ਉਹਦੇ ਵਿੱਚ ਜਿਹੜਾ ਜੀ ਸ਼ੇਰ ਆਟੇ ਵੱਲੋਂ ਜਿਹੜਾ ਜੀ ਉਹਨਾਂ ਨੇ ਸੋਨੇ ਦਾ ਇੱਕ ਬਿਸਕਿਟ ਜਿਹੜਾ ਜੀ ਕੱਢਣਾ, ਉਹਨਾਂ ਨੇ ਉੱਥੇ ਹੋਰ ਵੀ ਗਿਫਟਸ ਕਾਰਡ ਹੋਣੇ, ਬਟ ਫਸਟ ਪ੍ਰਾਈਜ਼ ਵਿਨਰ ਨੂੰ ਜਿਹੜਾ ਜੀ ਉਹਨਾਂ ਨੇ ਸੋਨੇ ਦਾ ਇੱਕ ਬਿਸਕਿਟ ਜਿਹੜਾ ਜੀ ਦੇਣਾ ਹੈ। ਨਾਲ ਦੀ ਨਾਲ ਟਰਕਿਸ਼ ਏਅਰਲਾਈਨ ਵੱਲੋਂ ਜਿਹੜੇ ਜੀ 2 ਰਿਟਰਨ ਟਿਕਟਸ ਜਿਹੜੀਆਂ ਜੀ ਇੰਡੀਆ ਦੀਆਂ ਕੱਢੀਆਂ ਜਾਣੀਆਂ, ਤੁਸੀਂ ਡੇਟਸ ਆਪਣੀ ਮਰਜ਼ੀ ਨਾਲ ਜਿਹੜੇ ਜੀ ਆਉਣ ਜਾਣ ਦੀ ਚੂਜ਼ ਕਰ ਸਕਦੇ ਆ। ਨਾਲ ਦੀ ਨਾਲ ਡਾਇਮੰਡ ਜਿਹੜੇ ਜੀ 2 ਸਟਰਟਸ ਡਾਇਮੰਡ ਮੇਸਨਸ ਵੱਲੋਂ ਜਿਹੜੇ ਜੀ ਕੱਢੇ ਜਾਣੇ ਆ। ਰਾਣੋ ਬੁਟੀਕ ਵੱਲੋਂ ਸੂਟ ਸੋਹਣੇ, ਵੈਂਕੂਵਰ ਕਲੋਥ ਹਾਊਸ, ਪੰਜਾਬ ਟੈਕਸਟਾਈਲ, ਦੇਰ ਆਰ ਸੋ ਮੈਨੀ ਗਿਫਟਸ। ਸੋ ਫਟਾਫਟ ਆਪਣੀਆਂ ਟੇਰੀਆਂ ਜੀ ਟਿਕਟਾਂ ਰਾਖਵੀਆਂ ਕਰ ਲਓ। 21 ਜੂਨ ਦਿਨ ਐਤਵਾਰ, ਫੀਅਰਸਨ ਕਨਵੈਨਸ਼ਨ ਸੈਂਟਰ, 9057990999 ਤੇ ਗੱਲਬਾਤ ਜਿਹੜੀ ਜੀ ਤੁਸੀਂ ਕਰ ਸਕਦੇ ਹੋ। ਔਰ ਜਾਂਦੇ ਜਾਂਦੇ ਮੈਂ ਇੱਕ ਚੀਜ਼ ਹੋਰ ਦੱਸ ਦਵਾਂ
0: ਕਿ
12: ਜੀ ਮੈਂ ਦੱਸ ਰਿਹਾ ਕਿ ਅਗਲੇ ਆਪਾਂ ਪੜਾਓ ਤੋਂ ਬਣਨ ਤੋਂ ਬਾਅਦ ਮੈਂ ਦੱਸ ਦਵਾਂ। ਬਿਲਕੁਲ ਜੀ, ਸਿੰਗਰਸ ਜਿਹੜੇ ਆ ਸੁਦੇਸ਼ ਕੁਮਾਰੀ, ਮੰਨਤ ਨੂਰ, ਮਾਸਟਰ ਸਲੀਮ, ਹਰਜੀਤ ਹਰਮਨ, ਮਿੱਕੀ ਸਿੰਘ, ਸਾਰਥਿਕੇ ਤੇ ਇੱਕ ਸਰਪ੍ਰਾਈਜ਼ਿੰਗ ਆਰਟਿਸਟ ਜਿਹੜਾ ਜੀ ਅਸੀਂ ਅਗਲੇ ਹਫਤੇ ਫਰਾਈਡੇ ਨੂੰ ਰਿਵੀਲ ਕਰ ਦੇਣਾ ਹੈ, ਉਹ ਵੀ ਪਹੁੰਚ ਰਹੇ ਨੇ। ਸੋ ਜ਼ਿਆਦਾ ਜਾਣਕਾਰੀ ਲਈ ਨੰਬਰ 9057990999 ਤੇ ਗੱਲਬਾਤ ਹੋ ਸਕਦੀ ਹੈ ਜੀ।
0: ਇਸ ਤਰ੍ਹਾਂ ਜੁੜੇ ਰਹਿਣਾ, 1 ਵਜੇ ਤੋਂ ਬਾਅਦ ਹੋਰ ਵੀ ਜਾਣਕਾਰੀ ਦਿੱਤੀ ਜਾਏਗੀ। ਥੈਂਕ ਯੂ ਜੀ। ਮਿਸਾਗਾ ਦੇ ਵਿੱਚ ਆਪਣੇ ਮਨਪ੍ਰੀਤ ਜੀ, ਪਿਛਲੇ ਮਹੀਨੇ ਸਿਰਫ 197 ਕਾਰਾਂ ਚੋਰੀ ਹੋਈਆਂ, ਸਿਰਫ ਇਸ ਕਰਕੇ 350-400 ਹੁੰਦੀ ਸੀ, ਉਹਦੇ ਹਿਸਾਬ ਨਾਲ ਤਾਂ ਚੰਗੀ ਲੱਗਦੀ ਹੈ। ਅੱਛਾ, ਕਈ ਲੋਕ ਨੇ ਮਾਂ ਬਾਪ ਦੀ ਦੇਖਭਾਲ ਨਹੀਂ ਕਰਦੇ, ਉਹਨਾਂ ਨੂੰ ਪੁੱਛਦੇ ਨਹੀਂ ਗੇ, ਉਹਨਾਂ ਦੀ ਸੇਵਾ ਨਹੀਂ ਕਰਦੇ ਜਦੋਂ ਬੁੜੇ ਹੋ ਜਾਂਦੇ ਆ, ਜਾਂ ਉਹਨਾਂ ਦਾ ਸਾਥ ਨਹੀਂ ਦਿੰਦੇ, ਠੀਕ ਹੈ
12: ਜੀ।
0: ਪਰ ਲੰਗਰ ਲਾਉਣ ਨੂੰ ਸਭ ਤੋਂ ਪਹਿਲਾਂ ਸ਼ੇਰ ਹੁੰਦੇ ਆ, ਲੋਕਾਂ ਨੂੰ ਰੋਟੀਆਂ ਖਵਾਉਂਦੇ ਆ, ਆਪਦੇ ਮਾਂ ਬਾਪ ਨੂੰ ਪਾਣੀ ਦਾ ਗਲਾਸ ਨਹੀਂ ਪੁੱਛਦੇ, ਫਿਰ ਟਾਕ ਸ਼ੋ ਕਰਨਗੇ ਵੀ ਮਾਂ ਬਾਪ ਨੂੰ ਨਾਲ ਰੱਖਣਾ ਚਾਹੀਦਾ। ਐਨੀਵੇ, ਤੁਸੀਂ ਹੋਰ ਦੱਸੋ ਕੀ ਕਹਿਣਾ ਚਾਹੋਗੇ?
1: ਬਿਲਕੁਲ ਦੇਵ ਜੀ, ਸੋ ਇੰਸ਼ੋਰੈਂਸ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ ਆਪਣੇ ਜਿੰਨੇ ਵੀ ਲਿਸਨਰ ਆ, ਦੇਖੋ ਆਪਾਂ ਇੰਸ਼ੋਰੈਂਸ ਤਾਂ ਕਹਿੰਦੇ ਹਾਂ ਕਿ ਹਾਂਜੀ ਇੰਸ਼ੋਰੈਂਸ ਜ਼ਰੂਰੀ ਆ, ਉਹਨਾਂ ਨੂੰ ਲੱਗਦਾ ਹਾਂ ਇੰਸ਼ੋਰੈਂਸ ਜ਼ਰੂਰੀ ਆ, ਬਸ ਗੱਲ ਖਤਮ ਹੋ ਜਾਂਦੀ ਆ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਹਦੇ ਨਾਲ ਬੈਠ ਕੇ ਗੱਲ ਕਰਨੀ ਆ ਉਹਦੇ ਨਾਲ ਕਰੋ। ਉਹਦਾ ਮਤਲਬ ਇਹ ਆ ਵੀ ਹਸਬੈਂਡ ਵਾਈਫ ਬੈਠੋ, ਡਿਸਕਸ ਕਰੋ ਕਿ ਤੁਹਾਡਾ ਕੀ ਪਲਾਨ ਹੈ, ਤੁਹਾਡਾ ਕੀ ਰੋਡ ਮੈਪ ਹੈ ਜਿਹੜਾ ਫੋਲੋ ਕਰਨਾ ਜੇ ਇੱਕ ਇਨਕਮ ਬੰਦ ਹੋ ਜੇ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਪਲੈਨਿੰਗ ਨੈਵਰ ਫੇਲ, ਵੀ ਫੇਲ ਟੂ ਪਲੈਨ। ਅਸੀਂ ਸੋਚਦੇ ਹਾਂ ਵੀ ਪਲੈਨ ਅਸੀਂ ਕੀਤਾ ਜਦੋਂ ਸਾਰਾ ਕੁਝ ਠੀਕ ਹੈ, ਉਹ ਪਲੈਨਿੰਗ ਨਹੀਂ ਹੁੰਦੀ। ਪਲੈਨਿੰਗ ਉਹ ਹੈ ਵੀ ਜੇ ਕੁਝ ਨਹੀਂ ਠੀਕ, ਰੇਨੀ ਡੇਜ਼ ਹੈ ਤਾਂ ਉੱਥੋਂ ਕਿਵੇਂ ਸਰਵਾਈਵ ਕਰਨਾ, ਕੱਲ ਨੂੰ ਇੱਕ ਇਨਕਮ ਬੰਦ ਹੁੰਦੀ ਹੈ ਘਰ ਦੇ ਵਿੱਚ ਤਾਂ ਕਿਵੇਂ ਜਿਹੜਾ ਹੈਗਾ ਤੁਹਾਡਾ ਸਰਵਾਈਵਿੰਗ ਸਪਾਊਸ ਹੈ ਉਹ ਸਰਵਾਈਵ ਕਰੇਗਾ। ਸੋ ਦੋਨੋਂ ਹਸਬੈਂਡ ਵਾਈਫ ਬੈਠੋ, ਦੇਖੋ ਕਿ ਇਨਕਮ ਕਿੰਨੀ ਹੈ, ਖਰਚੇ ਕਿੰਨੇ ਆ, ਕੱਲ ਨੂੰ ਜੇ ਇੱਕ ਦੀ ਇਨਕਮ ਬੰਦ ਹੋ ਰਹੀ ਹੈ ਤਾਂ ਤੁਸੀਂ ਕਿਤੋਂ ਕਿਤੋਂ ਖਰਚਿਆਂ ਦੀ ਕਟੌਤੀ ਕਰਨੀ ਹੈ, ਜਾਂ ਜਿਹੜਾ ਸਰਵਾਈਵਿੰਗ ਸਪਾਊਸ ਆ ਉਹਦੇ ਹੱਥ 'ਚ ਕੀ ਹੋਊਗਾ ਵੀ ਤੁਹਾਡਾ ਘਰ ਜਿਹੜਾ ਹੈਗਾ ਪੇ ਆਫ ਹੋ ਜੇ, ਤੁਹਾਡੇ ਬੱਚਿਆਂ ਦੀ ਪ੍ਰੋਪਰ ਕੇਅਰ ਹੋ ਜੇ, ਘਰ 'ਚ ਪੇਰੈਂਟਸ ਹੈ ਉਹਨਾਂ ਦਾ ਧਿਆਨ ਰੱਖਿਆ ਜੇ। ਆਈ ਨੋ ਇੰਸ਼ੋਰੈਂਸ ਨੂੰ ਡਿਸਕਸ ਕਰਨਾ ਨਾ ਦੇਵ ਜੀ ਕੋਈ ਫੈਸੀਨੇਟਿੰਗ ਉਹ ਨਹੀਂ ਹੈਗਾ, ਕੋਈ ਡੋਪਾਮਾਈਨ ਨਹੀਂ ਰਿਲੀਜ਼ ਹੁੰਦਾ ਕਿਉਂਕਿ ਕੋਈ ਐਕਸਾਈਟਮੈਂਟ ਨਹੀਂ ਹੈ, ਲੇਕਿਨ ਸਭ ਤੋਂ ਵੱਡੀ ਚੀਜ਼ ਹੈ ਤੁਹਾਡੀ ਫੈਮਿਲੀ ਦੇ ਲਈ, ਤੁਹਾਡੇ ਬੱਚਿਆਂ ਦੇ ਲਈ, ਤੁਹਾਡੇ ਪੇਰੈਂਟਸ ਦੇ ਲਈ। ਜੇ ਕੱਲ ਨੂੰ ਕੁਝ ਅਨਫੋਰਚੁਨੇਟ ਹੋ ਜਾਂਦਾ ਤਾਂ ਪਿੱਛੋਂ ਸਾਰਾ ਦਾ ਧਿਆਨ ਕਿਵੇਂ ਰੱਖਿਆ ਜਾਏਗਾ? ਔਰ ਕੋਈ ਬਹੁਤਾ ਲੰਬਾ ਚੌੜਾ ਖਰਚਾ ਨਹੀਂ ਹੁੰਦਾ, ਆਪਾਂ ਬੇਸਿਕ ਪਲਾਨ ਨਾਲ ਸ਼ੁਰੂ ਕਰ ਸਕਦੇ ਹਾਂ। ਤੁਹਾਡੀ 30 ਸਾਲ ਦੀ ਉਮਰ ਹੈ, ਤੁਸੀਂ 10 ਸਾਲ ਦੀ, ਜੇ ਆਪਾਂ ਹਾਫ ਆਫ ਮਿਲੀਅਨ ਦੀ ਵੀ ਟਰਮ ਇੰਸ਼ੋਰੈਂਸ ਲਈਏ ਤਾਂ ਵੀ ਸਾਰਾ $30-32 ਟੋਟਲ ਪ੍ਰੀਮੀਅਮ ਆਉਂਦਾ, ਮਤਲਬ ਮਿਲੀਅਨ ਦੀ ਕਵਰੇਜ ਤੇ $30-32 ਪ੍ਰੀਮੀਅਮ। ਇਹ ਜੇ ਤੁਹਾਡੀ ਏਜ 30-35 ਸਾਲ ਦੀ ਹੈਗੀ ਆ, ਤੁਸੀਂ ਈਵਨ ਮਿਲੀਅਨ ਦੀ ਵੀ ਸਿੰਗਲ ਕਵਰੇਜ ਲਓ ਨਾ ਤਾਂ ਵੀ ਜਿਹੜਾ ਪ੍ਰੀਮੀਅਮ ਹੈ $30-35 ਦੇ ਵਿੱਚ ਆ 10 ਸਾਲ ਦੀ ਟਰਮ ਦਾ। ਸੋ ਆਪਾਂ ਅੱਜ 10 ਸਾਲ ਦੀ ਟਰਮ ਨਾਲ ਸ਼ੁਰੂ ਕਰ ਸਕਦੇ ਹਾਂ, ਉਹਦੇ ਨਾਲ ਇਹ ਤੁਹਾਡੀ ਹੈਲਥ ਲੌਕ ਹੋ ਜਾਊਗੀ, ਥੋੜੇ ਪ੍ਰੀਮੀਅਮ ਦੇ ਵਿੱਚ ਤੁਹਾਨੂੰ ਕਵਰੇਜ ਮਿਲ ਜਾਏਗੀ। ਤੁਹਾਨੂੰ ਲੱਗਦਾ ਕਿ ਅੱਜ ਇਨਕਮ ਨਹੀਂ ਸਟੇਬਲ, ਸਾਲ 2-5 ਸਾਲ ਆਪਾਂ ਵੇਟ ਕਰਕੇ ਫਿਰ ਉਹਨੂੰ ਆਪਾਂ ਲੌਂਗਰ ਟਰਮ ਦੇ ਵਿੱਚ ਚੇਂਜ ਕਰ ਸਕਦੇ ਹਾਂ। ਸੋ ਸਾਰੀਆਂ ਆਪਣੇ ਕੋਲ ਪੋਸੀਬਿਲਿਟੀਜ਼ ਹੁੰਦੀਆਂ, ਹਰ ਇੱਕ ਦੇ ਬਜਟ 'ਚ ਆਉਣ ਵਾਲੇ ਪਲਾਨ ਹੁੰਦੇ ਆ। ਗੱਲ ਹੈ ਤੁਸੀਂ ਸਿਰਫ ਮੈਨੂੰ ਕਾਲ ਕਰਨਾ, ਨੰਬਰ ਹੈ ਜੀ 6474616 1616, 6474616 1616।
0: ਭਾਈ ਸਾਹਿਬ ਟੈਂਟ ਲਾਉਣੇ ਨੇ, ਵਧੀਆ ਟੈਂਟ ਲਾਉਣੇ ਨੇ, ਨਵੇਂ ਬ੍ਰਾਂਡ ਨੂੰ ਟੈਂਟ ਲਾਉਣੇ, ਹਾਈ ਪੀਕ ਟੈਂਟ, ਹਾਈ ਪੀਕ ਚੁੰਝਾਂ ਜਿਹੀਆਂ ਹੁੰਦੀਆਂ ਤੁਹਾਨੂੰ ਉਹ ਟੈਂਟ ਲਾਉਣੇ ਨੇ, ਕਲੀਅਰ ਟੌਪ ਵਾਲੇ ਲਾਉਣੇ ਨੇ। ਜਸ਼ਨ ਟੈਂਟ ਦਾ ਨਾਮ ਯਾਦ ਰੱਖੋ, ਕੁਰਸੀਆਂ, ਚੇਅਰਾਂ, ਫਲੋਰਿੰਗ, ਪੋਰਟੇਬਲ ਵਾਸ਼ਰੂਮ। ਇਹ ਪੋਰਟੇਬਲ ਵਾਸ਼ਰੂਮ ਆ ਜਿਹੜੇ ਨੀਲੇ ਜਿਹੇ ਹੁੰਦੇ ਉਹ ਨਹੀਂ, ਇਹ ਪ੍ਰੋਪਰ ਜਨਰੇਟਰ ਨਾਲ ਚੱਲਦੇ ਜਾਂ ਇਲੈਕਟ੍ਰੀਸਿਟੀ ਨਾਲ ਚੱਲਦੇ, ਜਿਹੜੇ ਆਪਣੇ ਘਰਾਂ ਚ ਵਾਸ਼ਰੂਮ ਆ ਉਦੋਂ ਵਧੀਆ ਨੇ ਇਹ, ਦੇ ਵੈਰੀ ਨਾਈਸ। ਤੇ ਘਰਾਂ ਚ ਲਾਈਟਾਂ ਵਗੈਰਾ ਦਾ ਵੀ ਇੰਤਜ਼ਾਮ ਹੈ। ਜਸ਼ਨ ਨੂੰ ਫੋਨ ਕਰ ਲਓ 416-294-2857 ਇਹਨਾਂ ਦਾ ਨੰਬਰ ਹੈ। ਕਿਰਨ ਆ ਜਾਓ ਤੁਸੀਂ ਵੀ, ਇਹ ਖਬਰ ਅਗਲੀ ਤੁਹਾਡੇ ਲਈ ਵੀ ਨਾਲ ਰਿਲੇਟਡ ਆ। ਮਸਕੋਕਾ ਅੰਦਰ 1.5 ਏਕੜ ਤੋਂ ਜ਼ਿਆਦਾ ਵਿੱਚ ਇੱਕ ਕੋਟੇਜ ਸੇਲ 'ਤੇ ਆਈ ਹੈ, ਜਿਹਦੇ ਵਿੱਚ ਕਾਫੀ ਸਾਰਾ ਜਿਹੜਾ ਸਮਾਨ ਹੈ ਉਹ ਸਾਰੇ ਦਾ ਸਾਰਾ ਇਨਕਲੂਡਿਡ ਹੈ। 3 ਬੈਡਰੂਮ 2.5 ਵਾਸ਼ਰੂਮ ਨੇ, ਹਾਈ ਐਂਡ ਦਾ ਫਰਨੀਚਰ ਨਾਲ ਫੁੱਲੀ ਫਰਨਿਸ਼ ਹੈ। $30,000 ਦਾ ਉੱਥੇ ਜੈਨੇਟਰ ਲਾਇਆ ਹੈ ਔਰ ਨਾਲ ਦੀ ਨਾਲ 14x14 ਫੁੱਟ ਦਾ ਪੈਡ ਬਣਾਇਆ ਹੈ ਤਾਂ ਕਿ ਤੁਸੀਂ ਉੱਥੇ ਹੋਟ ਟੱਬ ਲਾ ਸਕੋ। 2 ਸਾਲ ਦੀ ਨਵੀਂ ਕੋਟੇਜ ਹੈ, $1,00,000 ਦੇ ਤਕਰੀਬ ਇਹ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈੱਕ ਬਣਿਆ ਹੈ ਪਲੱਸ ਵਾਕਆਊਟ ਬੇਸਮੈਂਟ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਹੋਇਆ ਹੈ, ਪਿੱਛੇ ਪਾਣੀ ਹੈ, ਆਈਲੈਂਡ ਹੈ ਅਤੇ ਨਾਲ ਦੀ ਨਾਲ ਖੂਬਸੂਰਤ ਕੁਦਰਤੀ ਨਜ਼ਾਰਾ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵੀਮਿੰਗ ਪੂਲ ਵਗੈਰਾ ਹੋਏਗਾ। ਜਾਣਕਾਰੀ ਲੈ ਲਓ ਜੈ ਗੰਧਮ ਤੋਂ, 416-265-2-265-2-2 ਉਹਨਾਂ ਦਾ ਨੰਬਰ ਹੈ। ਕਈ ਗੱਲਾਂ ਨਾ ਉਮਰਪ੍ਰੀਤ ਜੀ ਆਪਾਂ ਭੁੱਲ ਜਾਂਦੇ ਹਾਂ, ਆਸਾਨ ਆ
1: ਜੀ।
0: ਅੱਜ ਦੇ ਦਿਨ 1 ਸਾਲ ਪਹਿਲਾਂ ਪਤਾ ਕੀ ਹੋਇਆ ਸੀ? ਨਹੀਂ ਯਾਦ, ਕਿਸੇ ਨੂੰ ਨਹੀਂ ਯਾਦ ਹੋਣਾ, ਮੈਂ ਦੱਸਦਾ। ਅਹਿਮਦਾਬਾਦ ਤੋਂ ਫਲਾਈਟ ਚੱਲੀ ਸੀ, ਹਵਾਈਵੇ ਫਲਾਈਟ ਜਿਹੜੀ ਰਵਾਨਾ ਹੋਈ ਸੀ ਲੰਡਨ ਤੋਂ, ਲੰਡਨ ਦੇ 9 ਘੰਟੇ 30 ਮਿੰਟ ਦੇ ਸਫ਼ਰ ਲਈ 230 ਯਾਤਰੀ ਆਪਣੀਆਂ ਸੀਟਾਂ 'ਤੇ ਬੈਠੇ ਸੀ, ਜਿਨ੍ਹਾਂ ਵਿੱਚ 169 ਭਾਰਤੀ 53 ਬ੍ਰਿਟਿਸ਼ ਨਾਗਰਿਕ ਸ਼ਾਮਲ ਸਨ। ਉਹਨਾਂ ਦੀ ਦੇਖਭਾਲ ਲਈ 10 ਕੈਬਿਨ ਕਰੂ ਮੈਂਬਰ ਸੀ, ਉਹ ਕਰੈਸ਼ ਹੋ ਗਿਆ ਸੀ। 1 ਸਾਲ ਹੋ ਗਿਆ, ਅਜੇ ਤੱਕ ਜਿਹੜਾ ਘਰਾਂ ਘੁਰਾਂ ਦੇ ਨੇੜੇ ਤੇੜੇ ਡਿੱਗਿਆ ਉੱਥੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਆਈ ਡੋਨਟ ਨੋ ਵਾਈ ਬਟ ਐਨੀਵੇ ਦੈਟਸ ਵਾਟ ਦੇ ਆਰ। ਲਓ ਜੀ ਸਾਡੀ ਲਾਈਨ ਮਿਲ ਚੁੱਕੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਤੇ ਸੁਲਤਾਨ ਸਾਹਿਬ ਸਾਡੇ ਨਾਲ ਹਾਜ਼ਰ ਨੇ। ਜਨਾਬ ਵੈਲਕਮ ਟੂ ਦਾ ਸ਼ੋਅ।
13: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਵੀਰਾ ਜੀ ਕੀ ਅਪਡੇਟ ਹੈ, ਕੀ ਸੇਲ ਚੱਲ ਰਹੀ ਹੈ ਫੀਫਾ ਦੇ ਟੈਲੀਵਿਜ਼ਨਾਂ ਤੇ ਕੀ ਹੈ?
13: ਬਿਲਕੁਲ ਭਾਜੀ, ਫੀਫਾ ਵਰਲਡ ਕੱਪ ਸਟਾਰਟ ਹੋ ਚੁੱਕਿਆ ਆਲਰੇਡੀ। ਸੈਮਸੰਗ ਨੇ ਪੂਰਾ ਸਪੋਂਸਰ ਕੀਤਾ ਤੇ ਸੈਮਸੰਗ ਨੇ ਬੈਸਟ ਪ੍ਰਾਈਸਿਸ ਦਿੱਤੀਆਂ। ਉਹਦੇ ਨਾਲ ਇਹ ਵੀ ਐਡਵਾਂਟੇਜ ਮਿਲ ਰਿਹਾ ਕਿ ਜਿਨ੍ਹਾਂ ਨੇ 85 ਇੰਚ ਲੈਣਾ ਉਹ ਵੀ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ QLED ਟੈਕਨੋਲੋਜੀ $2,000 ਵਾਲਾ $1,299 ਚ ਮਿਲ ਰਿਹਾ ਤੇ ਨਾਲ ਦੀ ਨਾਲ 55 ਇੰਚ ਵਾਲਿਆਂ ਨੂੰ ਵੀ ਡਿਸਕਾਊਂਟ ਮਿਲ ਰਿਹਾ। ਕਿਉਂ ਕਿ ਸਾਰੇ ਟੀਵੀਆਂ ਦੇ ਉੱਪਰ ਡਿਸਕਾਊਂਟ ਹੈ। 55 ਇੰਚ ਜਿਹੜਾ $800 ਵਾਲਾ ਜੀ ਸਿਰਫ $399 ਦਾ, 65 ਇੰਚ ਜਿਹੜਾ $1,000 ਵਾਲਾ $699 ਦਾ, ਤੇ ਜਦੋਂ ਬਿਗ ਸਕਰੀਨ ਦੀ ਗੱਲ ਕਰਦੇ ਹਾਂ ਤੇ ਫਿਰ 98 ਇੰਚ ਦੀ ਗੱਲ ਕਰਨੀ ਜ਼ਰੂਰੀ ਬਣਦੀ ਹੈ ਕਿਉਂਕਿ 98 ਇੰਚ $3,500 ਵਾਲਾ $1,999 ਦਾ ਮਿਲ ਰਿਹਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। 905-450-2828 ਨੰਬਰ ਹੈ ਤੇ $1,999 ਦਾ 98 ਇੰਚ ਲਓਗੇ। ਪੇਮੈਂਟ ਤੁਸੀਂ ਇਹ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਜੀ।
0: 905-450-2828 ਬ੍ਰੈਂਪਟਨ ਟੀਵੀ ਅਪਲਾਈਂਸਿਸ। 6 ਮਹੀਨੇ ਤੁਸੀਂ 1 ਸੈਂਟ ਨਹੀਂ ਦੇਣਾ, 6 ਮਹੀਨੇ ਤੁਸੀਂ 1 ਸੈਂਟ ਵਿਆਜ ਨਹੀਂ ਦੇਣਾ, ਥੋੜੇ ਥੋੜੇ ਕਰਕੇ 6 ਮਹੀਨੇ ਪੂਰੇ ਕਰ ਦੋ। ਤੁਸੀਂ 2,000 ਦੀ ਚੀਜ਼ ਲੈਂਦੇ ਹੋ, 3 ਦੀ ਲੈਂਦੇ ਹੋ, 5 ਦੀ ਲੈਂਦੇ ਹੋ, 6 ਨਾਲ 6 ਮਹੀਨਿਆਂ ਨਾਲ ਡਿਵਾਈਡ ਕਰ ਲਓ, ਲਾਈਫ ਈਜ਼ੀ ਹੋ ਜਾਏਗੀ। ਬ੍ਰੈਂਪਟਨ ਟੀਵੀ ਅਪਲਾਈਂਸਿਸ ਸਰ ਆਪਣੇ ਇੱਧਰ ਲਾਂਡਰੀ ਵਾਲੇ ਪਾਸੇ?
13: ਹਾਂਜੀ ਦੀਪਾ ਜੀ, ਸਾਡੇ ਕੋਲ ਲਾਂਡਰੀ ਚ ਟੋਪ ਲੋਡ ਵਾਸ਼ਰ ਐਂਡ ਡਰਾਇਰ, ਉਹ ਵੀ 40% ਡਿਸਕਾਊਂਟ ਤੇ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਇਹ ਵੀ 40% ਡਿਸਕਾਊਂਟ ਤੇ ਹੈ ਕਿਉਂਕਿ ਟੋਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $1,600-1,700 ਵਾਲਾ ਸਿਰਫ $1,099 ਦਾ ਪੇਅਰ, ਅਲਟਰਾ ਲਾਰਜ ਕਪੈਸਿਟੀ ਦਾ ਟੋਪ ਲੋਡ ਵਾਸ਼ਰ ਐਂਡ ਡਰਾਇਰ ਸਟੇਨਲੈਸ ਸਟੀਲ ਟੱਬ ਦੇ ਨਾਲ ਸਿਰਫ $1,099 ਦਾ ਵਾਸ਼ਰ ਡਰਾਇਰ ਦੋਨੋਂ ਤੁਹਾਨੂੰ ਮਿਲ ਰਿਹਾ ਹੈ। ਤੇ ਜਿਹੜੇ ਕਸਟਮਰ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਪਲਾਟੀਨਮ ਸੀਰੀਜ਼ ਪਲਾਟੀਨਮ ਕਲਰ ਲੈਣਾ ਚਾਹੁੰਦੇ ਉਹਨਾਂ ਨੂੰ $2,500 ਵਾਲਾ $1,799 ਦਾ ਮਿਲ ਰਿਹਾ। ਉਹਨਾਂ ਕਸਟਮਰਸ ਨੂੰ ਵੀ $800 ਮੋਰ ਦੈਨ 40% ਬਣ ਜਾਂਦਾ, $800 ਸਿਰਫ ਵਾਸ਼ਰ ਐਂਡ ਡਰਾਇਰ ਚ ਸੇਵ ਹੋ ਰਿਹਾ ਜੀ। ਤੇ ਜਦੋਂ 40% ਦੀ ਗੱਲ ਕਰਦੇ ਹਾਂ, ਅਪਲਾਈਂਸਿਸ ਇੰਡਸਟਰੀ ਚ ਮੈਕਸੀਮਮ 15-20% ਹੈ, ਪਰ 40% ਦਾ ਡਿਸਕਾਊਂਟ ਤੁਹਾਨੂੰ ਬੰਡਲ ਪੈਕੇਜ ਤੇ ਮਿਲ ਰਿਹਾ ਜਿਹਦੇ ਚ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਟੈਪ ਫਰਿੱਜ $12,000 ਵਾਲਾ, ਬਿਲਟ ਇਨ ਕਿਚਨ $6,900 ਚ 40% ਡਿਸਕਾਊਂਟ ਦੇ ਨਾਲ ਹੈ। ਤੇ ਜਿਨ੍ਹਾਂ ਨੇ ਸਿੰਗਲ ਸਿੰਗਲ ਪੀਸ ਲੈਣਾ, 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਸਟੇਨਲੈਸ ਸਟੀਲ ਦਾ, ਇਹ ਵੀ ਤੁਹਾਨੂੰ ਅੱਜ $1,400 ਤੋਂ $899 ਦਾ ਮਿਲੇਗਾ। ਸਮੂਥ ਟੌਪ ਇਲੈਕਟ੍ਰਿਕ ਸਟੋਵ $1200 ਵਾਲਾ ਅੱਜ $799 ਦਾ ਮਿਲੇਗਾ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਮਿਲੇਗੀ। ਪਹੁੰਚਣਾ ਜੀ ਤੁਸੀਂ ਅੱਜ ਸ਼ਾਮ 7 ਵਜੇ ਤੱਕ ਬੋਵੇਡ ਐਂਡ ਚਿੰਕੂਜ਼ੀ ਤੇ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ, ਜਾਂ ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਜੀ, ਬ੍ਰੈਂਪਟਨ ਅਪਲਾਇੰਸਿਸ ਡੋਟ ਕੋਮ 905-450-2828 905-450-2828 ਜੀ,
0: ਬ੍ਰੈਂਪਟਨ ਟੀਵੀ ਅਪਲਾਇੰਸਿਸ 905-450-2828। ਸੁਲਤਾਨ ਜੀ ਥੈਂਕ ਯੂ
13: ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਆਲਰਾਈਟ,
14: ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
15: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ, ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
14: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6,
15: ਕਾਲ ਰਵਿੰਦਰ ਤੰਬਰ
0: 6479 ਕੋਲਾ ਵੱਡਾ ਸਾਰਾ ਨਾਲ ਇੱਕ ਨਾਨ 999 ਇੰਚ। ਸੱਤ ਦੀਆਂ ਸੱਤੇ ਲੋਕੇਸ਼ਨਾਂ ਦੇ ਇਹ ਤੁਹਾਨੂੰ ਮਿਲਣਗੇ ਇੰਡੀਅਨ ਫਰੂਟ ਲੈਂਡ। ਸੱਜਣਾ, ਲਾਈਫ ਦਾ ਕੋਈ ਭਰੋਸਾ ਨਹੀਂ, ਦੇਅਰ ਇਜ਼ ਓਨਲੀ ਵਨ ਲਾਈਫ ਟੂ ਲਿਵ, ਐਸ਼ ਕਰੋ।
8: ਪਤਾ ਅੱਗ ਲੱਗ ਜਾਏ ਕਰੋਨਾ ਨੂੰ, ਮੇਰਾ ਇੱਕ ਦੋਸਤ ਹੈ ਨਾ, ਉਹ ਵੀ ਕਰੋਨਾ ਵਾਇਰਸ, ਉਹਨੂੰ ਵੀ ਹੋਣ ਲੱਗਾ ਸੀ ਵਿਚਾਰੇ ਨੂੰ।
7: ਅੱਛਾ, ਫੇਰ
8: ਕੀ? ਫੇਰ ਮੈਂ ਉਹਨੂੰ ਪ੍ਰਾਈਵੇਟ ਨਿਊਜ਼ ਚੈਨਲ ਬੰਦ ਕਰਕੇ DD ਨਿਊਜ਼ ਦੇਖਣ ਦਾ ਸੁਝਾਅ ਦਿੱਤਾ।
7: ਤੇ ਫੇਰ ਕੀ ਹੋਇਆ?
8: ਫੇਰ ਕੀ ਹੋਣਾ, ਹੁਣ ਦੋਸਤ ਵਿਚਾਰਾ ਠੀਕ ਹੈ, ਖਾਦ ਬਣਾਉਣ ਦੀ ਵਿਧੀ ਸਿੱਖ ਰਿਹਾ
7: ਹੈ। ਫਿੱਟੇ ਮੂੰਹ ਤੇਰੇ।
0: ਹੁਣ ਪ੍ਰੀਤ ਜੀ,
1: ਜੀ
0: ਸਾਡੇ ਬਹੁਤ ਸਾਰੇ ਬੱਚੇ, ਬਹੁਤ ਸਾਰੇ ਅਡਲਟ ਮੈਗੀ ਨੂਡਲਸ ਜਿਹੜੇ ਪੈਕਟ ਜੇ ਆ ਉਹ ਖਾਂਦੇ ਆ
1: ਜੀ।
0: ਇੰਡੀਅਨ ਗਵਰਨਮੈਂਟ ਨੇ ਨੈਸਲੇ ਵਾਲਿਆਂ ਬਣਾਉਂਦੀ ਆ ਉਹਨਾਂ ਨੂੰ ਨੋਟਿਸ ਦਿੱਤਾ, ਵਿੱਚੋਂ ਕੀੜੇ ਨਿਕਲੇ ਆ, ਹੋਰ ਖਾਓ ਨੂਡਲ, ਹੋਰ ਖਾਓ ਪਕੌੜੀਆਂ ਜੀਆਂ। ਖੈਰ, ਆਪਣੇ ਜਿੱਥੇ ਵਾਈਟ ਹਾਊਸ ਆ ਉਹਦੇ ਨੇੜੇ ਪਾਰਕ ਆ, ਪਾਰਕ ਦੇ ਘਾਹ ਤੇ ਕਿਸੇ ਨੇ ਵੱਡਾ ਵੱਡਾ ਜਿਹਾ ਲਿਖਿਆ ਹੋਇਆ 86-47।
1: ਓਕੇ,
0: ਇਹ ਬੜਾ ਖਤਰਨਾਕ ਨੰਬਰ ਆ, ਨੰਬਰ ਤਾਂ ਨੰਬਰ ਹੀ ਹੁੰਦੇ ਆ, ਇਹ ਬੜਾ ਖਤਰਨਾਕ ਨੰਬਰ। ਮੈਂ ਸਮਝਾਉਂਦਾ, ਰੈਸਟੋਰੈਂਟ ਇੰਡਸਟਰੀ ਵਿੱਚ 86 ਦੇ ਸ਼ਬਦ ਆਮ ਤੌਰ ਤੇ ਹਟਾਉਣ ਜਾਂ ਕਿਸੇ ਚੀਜ਼ ਤੋਂ ਛੁਟਕਾਰਾ ਪਾਉਣ ਨੂੰ ਕਹਿੰਦੇ ਆ
1: ਜੀ।
0: ਮੰਨਿਆ ਜਾਂਦਾ ਹੈ ਕਿ 47 ਜਿਹੜਾ ਹੈ, ਰਾਸ਼ਟਰਪਤੀ ਡੋਨਲਡ ਟਰੰਪ 47ਵਾਂ ਪ੍ਰਧਾਨ ਮੰਤਰੀ ਹੈ, ਸੋਰੀ ਉੱਥੇ ਦਾ ਰਾਸ਼ਟਰਪਤੀ ਹੈ। ਸੋ 86 ਲਈ ਭਾਈ 47 ਨੂੰ ਹਟਾ ਦਿਓ। ਖੈਰ, ਟਰੰਪ ਨੇ ਕਿਹਾ ਕਿ ਇਰਾਨ ਨਾਲ ਜੰਗ ਅਜੇ ਅੱਜ ਖਤਮ ਹੋ ਗਈ ਹੈ, ਉਹ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਉਣਗੇ। ਉਧਰ ਇਰਾਨ ਕਹਿੰਦਾ ਉਹ ਜਾ ਝੂਠਿਆ ਜਾ, ਕਹਿੰਦਾ ਅਸੀਂ ਉਹਨਾਂ ਨੂੰ ਅਜੇ ਤੱਕ ਕੋਈ ਫੈਸਲਾ ਹੀ ਨਹੀਂ ਦਿੱਤਾ ਹੈਗਾ, ਉਹ ਐਵੇਂ ਜੰਗ ਕਰੀ ਜਾਂਦਾ। 13 ਅੱਛਾ, ਫੁੱਟਬਾਲ ਵਰਲਡ ਕੱਪ ਜਿੱਤਣੇ ਕਾ ਸਭਸੇ ਬੜਾ ਦਾਅਵੇਦਾਰ ਸਪੇਨ ਹੈ। ਹਾਂਜੀ, ਹੁਣ ਤੁਸੀਂ ਦੱਸੋ ਐਂਡ ਤੇ ਕੀ ਕਹਿਣਾ ਚਾਹੋਗੇ?
1: ਬਿਲਕੁਲ ਦੇਵ ਜੀ, ਸੋ 1 ਜੁਲਾਈ ਨੂੰ 2 ਅਪਡੇਟਸ ਹੈਗੀਆਂ, 2 ਚੇਂਜਿਸ ਆ ਰਹੀਆਂ 1 ਜੁਲਾਈ ਨੂੰ। ਇੱਕ ਚੰਗੀ ਹੈ, ਦੂਜੀ ਮੈਂ ਮਾੜੀ ਨਹੀਂ ਕਹੂੰਗੀ, ਲੇਕਿਨ ਦੂਜੀ ਐਕਸ਼ਨ ਲੈਣ ਵਾਲੀ ਆ। ਸੋ ਪਹਿਲੀ ਜਿਹੜੀ ਚੇਂਜ ਆ ਰਹੀ ਹੈ, ਜਿਹੜਾ ਕਾਰਪੋਰੇਟ ਟੈਕਸ ਬਰੈਕਟ ਹੈ ਓਨਟਾਰੀਓ ਦਾ, ਮਤਲਬ ਜਿਹੜਾ ਟੋਟਲ ਬਰੈਕਟ ਹੈ 12.2% ਹੈ, ਸਾਰਿਆਂ ਨੂੰ ਪਤਾ ਜਿਨ੍ਹਾਂ ਦੀਆਂ ਕਾਰਪੋਰੇਸ਼ਨ ਹੈ, 1 ਜੁਲਾਈ ਨੂੰ ਓਨਟਾਰੀਓ ਚ 1% ਤੋਂ ਘੱਟ ਰਿਹਾ, ਮਤਲਬ 11.2% ਰਹਿ ਜਾਏਗਾ। ਦੂਜੀ ਅਪਡੇਟ ਜਿਹੜੀ ਹੈਗੀ ਆ ਉਹ ਇਹ ਹੈ ਵੀ ਕੈਨੇਡਾ ਦੀਆਂ ਕੁਝ ਕੁ ਜਿਹੜੀਆਂ ਲੀਡਿੰਗ ਇੰਸ਼ੋਰੈਂਸ ਕੰਪਨੀਜ਼ ਹੈ, ਜਿਹੜੀਆਂ ਵਿਜ਼ਟਰ ਟਰੈਵਲ ਸੁਪਰਵੀਜ਼ਾ ਇੰਸ਼ੋਰੈਂਸ ਕਰਦੀਆਂ, ਉਹ ਆਪਣਾ ਪ੍ਰੀਮੀਅਮ ਇਨਕਰੀਜ਼ ਕਰ ਰਹੀਆਂ। ਸੋ ਹੁਣ ਦੇਖੋ, ਪ੍ਰੀਮੀਅਮ ਕਦੋਂ ਇਨਕਰੀਜ਼ ਹੁੰਦਾ? ਜਦੋਂ ਕਲੇਮ ਜ਼ਿਆਦਾ ਆਉਂਦੇ ਆ। ਹੁਣ ਇਹਦੇ ਤੋਂ 2 ਗੱਲਾਂ ਪਤਾ ਲੱਗਦੀਆਂ, ਪਹਿਲਾਂ ਤਾਂ ਕਲੇਮ ਜ਼ਿਆਦਾ ਆ ਰਿਹਾ, ਪ੍ਰੀਮੀਅਮ ਇਨਕਰੀਜ਼ ਕਰ ਰਹੀਆਂ, ਇਹਦਾ ਮਤਲਬ ਇਹ ਹੈ ਵੀ ਕਲੇਮ ਪੇ ਆਊਟ ਹੋ ਰਹੇ ਆ।
0: ਹਾਂਜੀ,
1: ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ ਇੰਸ਼ੋਰੈਂਸ ਕੰਪਨੀ ਨੇ ਕਲੇਮ ਦੇਣਾ ਜਾਂ ਨਹੀਂ ਦੇਣਾ। ਦੂਜਾ ਹੈਗਾ ਵੀ ਕਈ ਵਾਰ ਅਸੀਂ ਆਪਣੇ ਪੇਰੈਂਟਸ ਨੂੰ ਜਾਂ ਆਪਾਂ ਫੈਮਿਲੀ ਨੂੰ ਇੱਥੇ ਬੁਲਾ ਲੈਂਦੇ ਹਾਂ, ਵਿਜ਼ਟਰ ਵੀਜ਼ੇ ਤੇ ਆ ਰਹੇ ਹਾਂ, ਆਪਾਂ ਉਹਨਾਂ ਦੀ ਇੰਸ਼ੋਰੈਂਸ ਨਹੀਂ ਕਰਵਾਉਂਦੇ, ਉਹਦਾ ਮਤਲਬ ਇਹ ਹੈ ਜੇ ਕਲੇਮ ਪੇ ਹੋ ਰਿਹਾ ਮਤਲਬ ਚਾਹੀਦੀ ਹੈ ਇੰਸ਼ੋਰੈਂਸ।
0: ਇੱਕ ਗੱਲ ਦੱਸੋ
1: ਜੀ,
0: ਕਹਿੰਦੇ ਜੀ ਪ੍ਰੀ ਐਗਜ਼ਿਸਟਿੰਗ ਨਹੀਂ ਹੋਣਾ ਚਾਹੀਦਾ, ਜੇ ਹੈਗਾ ਤਾਂ ਦੱਸਣਾ ਪੈਂਦਾ,
1: ਦੱਸਣਾ ਚਾਹੀਦਾ। ਹਾਂਜੀ,
0: ਜਿਹੜੇ ਇੰਡੀਆ ਤੋਂ ਆਉਂਦੇ ਨੇ ਇੱਥੇ
1: ਜੀ,
0: ਆਉਂਦੇ ਸਾਰ ਉਹਨਾਂ ਦੇ ਜਿਹੜੇ ਵੀਲ ਚੇਅਰਾਂ ਲੈ ਲੈਂਦੇ ਆ, ਏਅਰਪੋਰਟ ਦੇ ਵੀਲ ਚੇਅਰਾਂ ਲੈ ਲੈਂਦੇ ਆ, ਉਹਨਾਂ ਦਾ ਦੱਸਿਆ ਹੀ ਨਹੀਂ ਹੈਗਾ ਵੀ ਅਸੀਂ ਤੁਰ ਨਹੀਂ ਸਕਦੇ। ਹੁਣ ਮੈਂ ਜੇ ਇਮੀਗ੍ਰੇਸ਼ਨ ਆਫਿਸ ਆ ਤੇ ਮੈਂ ਦੇਖ ਰਿਹਾ ਵੀ ਬੰਦਾ ਵੀਲ ਚੇਅਰ ਤੇ ਆ ਰਿਹਾ ਤੇ ਪੇਪਰ ਅਸੀਂ ਤਾਂ ਲਿਖਿਆ ਨੀ ਵੀ ਵੀਲ ਚੇਅਰ ਤੇ ਰਹਿਣਾ ਬੰਦੇ ਨੇ।
1: ਹਾਂਜੀ ਦੱਸਣਾ ਚਾਹੀਦਾ ਜਾਂ ਸੋ ਮਤਲਬ ਗੱਲ ਇਹ ਹੈ ਕਿ ਜੇ ਤੁਹਾਡੇ ਪੇਰੈਂਟਸ ਜੇ ਸੁਪਰ ਵੀਜ਼ਾ ਤੇ ਨਹੀਂ ਵੀ ਆ ਰਹੇ, ਵਿਜ਼ਟਰ ਵੀਜ਼ਾ ਤੇ ਆ ਰਹੇ ਆ, ਮੇਕ ਸ਼ੋਰ ਵੀ ਇੰਸ਼ੋਰ ਜ਼ਰੂਰ ਹੋਣ ਉਹਨਾਂ ਦੇ ਇੱਥੇ ਆਉਣ ਤੋਂ ਪਹਿਲੇ, ਉਹਨਾਂ ਦੀ ਇੰਸ਼ੋਰੈਂਸ ਕਰਵਾਓ। ਤਾਂ ਜਿਵੇਂ ਤੁਸੀਂ ਪ੍ਰੀ ਐਗਜ਼ਿਸਟਿੰਗ ਕਿਹਾ ਉਹ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਵੀ ਜੇ ਉਹਨਾਂ ਨੂੰ ਕੋਈ ਵੀ ਹੈਲਥ ਕੰਡੀਸ਼ਨ ਹੁਣ ਹੈਗੀ ਹੈ ਜਾਂ ਕਈ ਵਾਰ ਪਾਸਟ 'ਚ ਸੀ ਹੁਣ ਉਹ ਠੀਕ ਹੋ ਚੁੱਕੇ ਲੇਕਿਨ ਪਾਸਟ 'ਚ ਕਿਸੇ ਚੀਜ਼ ਦੀ ਮੈਡੀਸਨ ਚੱਲਦੀ ਸੀ ਜਾਂ ਕੋਈ ਸਰਜਰੀ ਹੋਈ ਹੋਈ ਹੈ, ਉਹ ਪ੍ਰੀ ਐਗਜ਼ਿਸਟਿੰਗ ਬਣ ਜਾਂਦੀ ਹੈ, ਉਹਨੂੰ ਜ਼ਰੂਰ ਕਵਰ ਕਰੋ। ਸੋ ਕੋਈ ਵੀ ਕੁਐਸਚਨ ਤੁਹਾਡਾ ਵਿਜ਼ਟਰ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਨੂੰ ਲੈ ਕੇ, ਮੇਰੇ ਕਹਿਣ ਦਾ ਪਰਪਸ ਇਹ ਹੈ ਵੀ 1 ਜੁਲਾਈ ਤੋਂ ਪ੍ਰੀਮੀਅਮ ਇਨਕਰੀਜ਼ ਹੋ ਰਿਹਾ, ਤੁਹਾਨੂੰ ਪਤਾ ਤੁਸੀਂ ਸੁਪਰ ਵੀਜ਼ਾ ਅਪਲਾਈ ਕਰਨਾ ਪੇਰੈਂਟਸ ਦਾ, ਤੁਹਾਨੂੰ ਪਤਾ ਕਿ ਉਹਨਾਂ ਨੇ ਆਉਣਾ ਚਾਹੇ 2-4 ਮਹੀਨੇ ਰੁਕ ਕੇ ਆਉਣਾ, ਉਹਨਾਂ ਦੀ ਅੱਜ ਆਪਾਂ ਇੰਸ਼ੋਰੈਂਸ ਕਰਵਾ ਲਈਏ, ਸਟਾਰਟ ਡੇਟ ਉਹੀ ਪਏਗੀ ਜਦੋਂ ਉਹਨਾਂ ਨੇ ਆਉਣਾ, ਲੇਕਿਨ ਪ੍ਰੀਮੀਅਮ ਜਿਹੜਾ ਹੈਗਾ ਉਹ ਅੱਜ ਦਾ ਲੌਕ ਹੋ ਜਾਊਗਾ, ਜਿਹੜਾ ਪ੍ਰੀਮੀਅਮ ਚੇਂਜ ਹੋਇਆ ਉਹਦਾ ਇੰਪੈਕਟ ਨਹੀਂ ਹੋਊਗਾ ਉਹਨਾਂ ਦੀ ਵਿਜ਼ਿਟ ਤੇ। ਸੋ ਤੁਸੀਂ ਆਪਣੇ ਪੇਰੈਂਟਸ ਦੀ ਡੇਟ ਆਫ ਬਰਥ, ਉਹਨਾਂ ਦੀ ਹੈਲਥ ਕੰਡੀਸ਼ਨ, ਉਹਨਾਂ ਦੇ ਡੇਜ਼ ਆਫ ਟਰੈਵਲ ਮੈਨੂੰ ਲਿਖ ਕੇ ਭੇਜ ਸਕਦੇ ਹੋ। ਸੁਪਰ ਵੀਜ਼ਾ ਤੇ ਆਉਣਾ, ਸੁਪਰ ਵੀਜ਼ਾ ਇੰਸ਼ੋਰੈਂਸ ਦੀ ਕੋਟੇਸ਼ਨ ਲੈ ਲਓ, ਮੰਥਲੀ ਐਨੂਅਲ ਪੇਮੈਂਟ ਆਪਾਂ ਕਰ ਸਕਦੇ ਹੁੰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇੰਸ਼ੋਰੈਂਸ ਦੇ ਤੋਂ ਰਿਲੇਟਡ ਤੁਹਾਡਾ ਕੁਐਸਚਨ ਹੈ, ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਟੀ, ਕਿਸੇ ਤਰ੍ਹਾਂ ਦੀ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ, RRSP, RESP, TFSA ਪਹਿਲਾਂ ਕਰ ਲੈਣਾ, FHSA ਜਾਂ ਡਿਸੇਬਿਲਟੀ ਸੇਵਿੰਗਸ ਪਲਾਨ ਜਿਹਦੇ ਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਕੋਈ ਵੀ ਘਰ ਚ ਹੈ ਡਿਸੇਬਿਲਟੀ ਤੇ, ਚਾਹੇ ਬੱਚਾ ਵੀ ਸਪੈਸ਼ਲ ਨੀਡ ਜਾਂ ਐਡਲਟ ਆ, ਡਿਸੇਬਿਲਟੀ ਤੇ ਅਪਰੂਵ ਹੋ ਸਕਦਾ। ਨੰਬਰ ਹੈ ਜੀ ਮੇਰਾ 6474416 1616, 647-446-1616।
0: ਥੈਂਕ ਯੂ ਸੋ ਮਚ ਜੀ, ਥੈਂਕ ਯੂ ਥੈਂਕ ਯੂ। ਸਾਡੇ ਨਾਲ ਜਤਿੰਦਰ ਬਾਈ ਜੀ ਜੁੜ ਚੁੱਕੇ ਨੇ, ਸਰ ਜੀ ਵੈਲਕਮ ਟੂ ਦਾ ਸ਼ੋਅ।
16: ਸਤਿ ਸ਼੍ਰੀ ਅਕਾਲ ਦੇਵ ਭਾਅ ਜੀ, ਕੁਇਕਲੀ ਸੁਨੇਹਾ ਆਪਣੇ ਸਵਿੱਚ ਲਈ, ਸਾਡੇ ਕੋਈ ਕੋਟੇਜ ਆਈ ਹੈ ਸੇਲ ਦੇ ਉੱਪਰ, ਇਹਦੀ ਲਗਭਗ 90,000 ਡਾਲਰ ਲੱਗ ਸਕੇ ਇਨਕਮ ਹੈ, 2023 ਦੀ ਬਿਲਟ ਹੈ। ਜੇ ਤੁਸੀਂ ਏਅਰ ਕੋਸਟ ਲੈਣਾ ਚਾਹੁੰਦੇ ਹੋ, 1.5-2 ਏਕੜ ਚ ਬਣੀ ਹੈ, ਮੁਸਕੋਕਾ ਦੇ ਵਿੱਚ ਲੋਕੇਟਡ ਹੈ, ਸਾਡੇ ਨਾਲ ਗੱਲਬਾਤ ਕਰ ਲਿਓ। ਬ੍ਰੈਂਪਟਨ ਦੇ ਵਿੱਚ ਆਪਣੀ ਕੋਈ ਡਿਟੈਚ ਕਾਰ ਆ, ਡਬਲ ਕਾਰ ਗਰਾਜ ਹੈ, ਸੈਮੀ ਕਾਰ ਆਪਣਾ ਦੇ ਕੇ ਡਬਲ ਕਾਰ ਗਰਾਜ ਦਾ ਡਿਟੈਚ ਕਾਰ ਕਨਵਰਟ ਕਰਨਾ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਸਾਡਾ ਨੰਬਰ 4616-265-22-2625-2222। ਥੈਂਕ ਯੂ ਭਾਜੀ,
0: ਥੈਂਕ ਯੂ ਸਰ। ਜਾਣਕਾਰੀ ਦਿੰਦੇ ਹਾਂ ਐਵਰੈਸਟ ਟਰਾਂਸਪੋਰਟ ਦੀ, ਇਹਨਾਂ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰੂਟ ਨੇ, ਸ਼ਾਮ ਨੂੰ ਘਰੇ ਹੋਵੋਗੇ, 3,000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਇਹਨਾਂ ਨੂੰ ਡਰਾਈਵਰ ਦੀ ਲੋੜ ਆ। ਸੁਨਹਿਰੀ ਮੌਕਾ ਹੈ ਜੀ ਇਹਨਾਂ ਨਾਲ ਕੰਮ ਕਰਨ ਦਾ, ਨੰਬਰ ਹੈ 905-846-2229, 804-642-229, ਸੁਖ ਸਾਹਿਬ ਵੈਲਕਮ ਟੂ ਦਾ ਸ਼ੋਅ।
17: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ, ਜਿਹੜੀ ਵੀਕਐਂਡ ਸਪੈਸ਼ਲ ਸੇਲ ਲੱਗੀ ਹੋਈ ਹੈ, ਵੇਅਰ ਹਾਊਸ ਸੇਲ, ਬਾਏ 1 ਗੈਟ 1 ਫ੍ਰੀ, ਕੋਈ ਵੀ ਚੀਜ਼ ਬਾਏ ਕਰੋ ਨਾਲ ਦੂਜੀ ਚੀਜ਼ ਫ੍ਰੀ ਦਿੱਤੀ ਜਾਊਗੀ ਲੋਐਸਟ ਪ੍ਰਾਈਸ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵੋਕਲ ਡਰਾਈਵ, 294 ਵੋਕਲ ਡਰਾਈਵ, 294 ਵੋਕਲ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਬੜੀ ਮਿਹਰਬਾਨੀ ਸਰ, ਥੈਂਕ ਯੂ।
18: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL because we care.
0: ਲਓ ਜੀ ਐ ਕਰਦੇ ਆ ਆਪਾਂ ਚੱਲਦੇ ਆ, ਕਿਰਨ ਜੀ ਆ ਗਏ ਤੀਆਂ ਦੇ ਮੇਲੇ, ਜਾਣਕਾਰੀ ਦਿੰਦੇ ਰਹਿਣਗੇ। ਆਪਣੇ ਨੰਬਰ ਨੇ 416-677-0609, ਉੱਪਰ ਵਾਲੇ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਹੈਵ ਅ ਬਿਊਟੀਫੁਲ ਵੀਕੈਂਡ।
19: 32, 55, 80, 98, 52, 80, 82, 90, 85, 80, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90,
15: Brampton TV and Appliances, 801 Bovey Drive near Chingozi. Call 905-450-2828. 905-450-2828.
19: Another Don clean with the Don Ducks.
20: Oh, he's doing dishes with Dawn Platinum.
21: The only soap trusted to save wildlife affected by oil.
20: And Platinum removes up to 99% of grease and food residue, so he doesn't have to work so hard.
21: Well, flap my wings. What'll he do with all that unused elbow grease?
20: Organize the fridge, the spice rack, the junk drawer.
21: What are you quacking on about? He's gonna... make enchiladas.
2: More dishes? That's giving this duck goosebumps.
4: Dawn Platinum, the better grease getter.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: سيدي خوشبو فونجوندا إيه هاي فاتنو دور راديو This is فاتنو دور راديو
2: فاتنو دور راديو بي توهادا سارے دا دوست سکھی نجر توهادا سارے دا صدکار کر دے تے سجدہ کر دے کنیڈا وچ محنت کر کے ترقی کر رہے سارے پرواراں دا ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ
1: This is ਵਤਨੋਂ ਦੂਰ ਰੇਡੀਓ

ਬਿਲਕੁਲ ਜੀ, ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਲਿਸਨਰਸ ਨੂੰ। ਔਰ ਬਿਲਕੁਲ ਜੀ, ਪਹਿਲਾਂ ਤੁਸੀਂ ਮੈਨੂੰ ਜਿਹੜਾ ਹੈ ਜੀ ਥੋੜੇ ਕੁ ਟਾਈਮ ਲਈ ਸੁਣ ਕੇ ਹਟੇ ਸੀ ਦੇਵ ਦਾਦਲ ਜੀ ਦੇ ਸ਼ੋਅ ਤੇ, ਤੇ ਹੁਣ ਤੁਸੀਂ ਸਾਨੂੰ ਜਿਹੜਾ ਜੀ ਸੁਣੋਗੇ ਵਤਨੋ ਦੂਰ ਰੇਡੀਓ ਤੇ। ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈਗਾ ਆ, ਔਰ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰੇ ਮੈਸੇਜਸ ਜਿਹੜੇ ਜੀ ਅੱਜ ਫਰਾਈਡੇ ਦੇ ਦਿਨ ਦੇ ਵਿੱਚ ਆਪਾਂ ਤੁਹਾਨੂੰ ਪਹੁੰਚਾਵਾਂਗੇ। ਬਟ ਉਹਦੇ ਤੋਂ ਪਹਿਲਾਂ ਜਿਹੜੀ ਜੀ ਜਾਣਕਾਰੀ ਆਪਾਂ ਤੁਹਾਨੂੰ ਤੀਆਂ ਦੇ ਮੇਲੇ ਦੀ ਵੀ ਦੇਵਾਂਗੇ ਕਿ ਕਿਹੜੇ ਕਿਹੜੇ ਜਿਹੜੇ ਜੀ ਕਲਾਕਾਰ ਪਹੁੰਚ ਰਹੇ ਆ, ਕੀ ਜਿਹੜੇ ਜੀ ਗਿਫਟ ਹੋਣੇ ਆ, ਐਂਡ ਬਹੁਤ ਬਹੁਤ ਸਾਰੇ ਜਿਹੜੇ ਜੀ ਗਿਫਟਸ ਹੈਗੇ ਅਸੀਂ ਹੁਣੀ ਟੀਮ ਦੇ ਨਾਲ ਜਿਹੜੇ ਜੀ ਡਿਸਾਈਡ ਕਰ ਰਹੇ ਸੀਗੇ। ਸੋ ਬਿਲਕੁਲ ਜੀ, 21 ਜੂਨ ਦਿਨ ਐਤਵਾਰ ਫੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜੇ ਜੀ 24ਵੇਂ ਸਾਲ ਦੀਆਂ ਤੀਆਂ ਜਿਹੜੀਆਂ ਜੀ ਲੱਗਣ ਜਾ ਰਹੀਆਂ ਹੈਗੀਆਂ। ਬਹੁਤ ਸਾਰੇ ਜਿਹੜੇ ਜੀ ਕਲਾਕਾਰ ਉੱਥੇ, ਅਸੀਂ ਮੈਂ ਫਿਰ ਦੱਸਦਾ, ਪਹੁੰਚ ਰਹੇ ਨੇ। ਸਾਡੀ ਗਿੱਧੇ ਦੀ ਟੀਮ ਵੱਲੋਂ ਬਹੁਤ ਕਮਾਲ ਜਿਹੜੇ ਜੀ ਗਿੱਧੇ ਦੀਆਂ ਪੇਸ਼ਕਸ਼ ਹੋਣੀਆਂ ਹੈ, ਤੇ ਨਾਲ ਦੀ ਨਾਲ ਜਿਹੜਾ ਜੀ ਟਿਕਟ, ਬਿਲਕੁਲ ਜੀ ਟਿਕਟ ਇਜ ਓਨਲੀ ਐਂਡ ਓਨਲੀ $30 ਇੰਕਲੂਡਿੰਗ ਟੈਕਸ, ਕੋਈ ਵੀ ਐਡੀਸ਼ਨਲ ਜਿਹੜੀ ਜੀ ਫੀਸ ਨਹੀਂ ਹੈਗੀ ਆ। ਟਿਕਟ ਜਿਹੜੀ ਜੀ ਤੁਸੀਂ ਰਾਖਵੀਂ ਕਰਨੀ ਚਾਹੁੰਦੇ ਆ, ਤੁਸੀਂ ਜਿਹੜਾ ਜੀ megastarevents.com ਤੋਂ ਜਿਹੜੇ ਜੀ ਲੈ ਸਕਦੇ ਆ, megastarevents.com ਤੋਂ। ਆਈ ਐਮ ਸੋ ਮਚ ਐਕਸਾਈਟਿਡ ਕਿਉਂਕਿ ਜਿਹੜਾ ਜੀ ਬਹੁਤ ਲੰਬੇ ਟਾਈਮ ਬਾਅਦ ਜਿਹੜਾ ਜੀ ਸੁਦੇਸ਼ ਕੁਮਾਰੀ ਜੀ ਪਹੁੰਚ ਰਹੇ ਨੇ, ਤੇ ਪਹਿਲੀ ਵਾਰੀ ਜਿਹੜਾ ਹੈ ਜੀ ਮੰਨਤ ਨੂਰ, ਬਿਲਕੁਲ ਜੀ ਮੰਨਤ ਨੂਰ ਵੀ ਪਹਿਲੀ ਵਾਰੀ ਜਿਹੜਾ ਜੀ ਪਰਫੋਰਮ ਕਰਨ ਆ ਰਹੇ ਨੇ, ਔਰ ਇੰਨੀ ਪਿਆਰੀ ਆਵਾਜ਼ ਹੈ ਮੰਨਤ ਨੂਰ ਦੀ, ਕਿਉਂਕਿ ਆਪਾਂ ਹਮੇਸ਼ਾ ਜਿਹੜਾ ਜੀ ਉਹਨਾਂ ਨੂੰ ਸੁਣਦੇ ਹਾਂ ਲੌਂਗ ਲੈਚੀ, ਜਾਂ ਆਪਾਂ ਹੋਰ ਵੀ ਕੋਈ ਵੀ ਗੀਤ ਲੈ ਲਈਏ ਲੌਂਗ ਲੈਚ 2 ਲੈ ਲਈਏ, ਚਾਹੇ ਆਪਾਂ ਜਿਹੜਾ ਜੀ ਕੁੜੀਆਂ ਚਿੜੀਆਂ ਕੋਈ ਵੀ ਗਾਣਾ ਲੈ ਲਈਏ, ਤੇ ਬਹੁਤ ਪਿਆਰੀ ਜਿਹੜੀ ਜੀ ਉਹਨਾਂ ਨੇ ਹਰ ਗੀਤ ਨੂੰ ਜਿਹੜੀ ਜੀ ਆਪਣੀ ਆਵਾਜ਼ ਦਿੱਤੀ ਆ। ਸੋ ਉਹ ਵੀ ਜਿਹੜਾ ਜੀ ਆਪਾਂ ਗੀਤ ਸੰਗੀਤ ਦੇ ਨਾਲ ਤੁਹਾਨੂੰ ਅੱਜ ਮਨੋਰੰਜਨ ਕਰਾਂਗੇ। ਨਾਲ ਦੇ ਨਾਲ ਵੈਦਰ ਰਿਪੋਰਟ ਸਾਂਝੇ ਕਰਦੇ ਹੋਏ ਮੈਂ ਦੱਸਦਾ ਕਿ ਅੱਜ ਦਾ ਵੈਦਰ ਹੈਗਾ ਜੀ 24 ਡਿਗਰੀ, ਤੇ ਕਾਫੀ ਵਧੀਆ ਜਿਹੜਾ ਜੀ ਵੈਦਰ ਹੈਗਾ। ਅਸੀਂ ਤਾਂ ਸਾਰਿਆਂ ਨੇ ਜਿਹੜੇ ਜੀ ਸੂਟ ਪਾ ਕੇ ਤੀਆਂ ਦੀ ਫੁੱਲ ਔਨ ਜਿਹੜੀ ਜੀ ਤਿਆਰੀ ਕਰ ਲਈ ਆ। ਸੋ ਸਾਡੀਆਂ ਜਿੰਨੀਆਂ ਵੀ ਲੇਡੀਜ਼ ਸਾਨੂੰ ਸੁਣ ਰਹੀਆਂ ਭੈਣੋ ਜੀ, ਸਾਰਾ ਖਿੱਚ ਲਓ ਤਿਆਰੀ, ਕਿਉਂਕਿ 21 ਜੂਨ ਨੂੰ ਮਿਲਦੇ ਆ ਫੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ।

ਬਿਲਕੁਲ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਬਿਲਕੁਲ ਇੱਦਾਂ ਕਿ ਜਿਹੜਾ ਜੀ ਖੁਸ਼ਕ ਮਾਹੌਲ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਹੋਣਾ ਹੈ। ਆਈ ਨੋ ਜਦੋਂ ਆਪਾਂ ਗੱਲ ਕਰਦੇ ਨਾ ਗਿਫਟਸ ਦੀ, ਸਾਰੇ ਬੜੇ ਐਕਸਾਈਟਡ ਹੋ ਜਾਂਦੇ ਆ ਜੀ। ਤੇ ਮੈਂ ਤੁਹਾਨੂੰ ਜਿਹੜਾ ਜੀ ਐਤਕੀ ਦੱਸਣੇ ਆ ਕਿ ਇੰਨੇ ਪਿਆਰੇ ਪਿਆਰੇ ਜਿਹੜੇ ਜੀ ਗਿਫਟ ਸਾਡੇ ਲਿਸਨਰਸ ਲਈ ਸਾਡੇ ਸਪੋਂਸਰਸ ਨੇ ਜਿਹੜੇ ਜੀ ਲੈ ਕੇ ਆਉਣੇ ਆ, ਜਿਹਦੇ ਵਿੱਚ ਕਿ ਸ਼ੇਰ ਆਟੇ ਵੱਲੋਂ ਜਿਹੜਾ ਹੈ ਜੀ ਸੋਨੇ ਦਾ ਜਿਹੜਾ ਜੀ ਬਿਸਕਿਟ ਦੇ ਬਾਹਰ ਦਿੱਤੇ ਜਾਣੇ ਆ। ਨਾਲ ਦੀ ਨਾਲ ਉਹਨਾਂ ਨੇ ਇੱਕ ਬਿਸਕਿਟ ਜਿਹੜਾ ਜੀ ਸੋਨੇ ਦਾ ਕੱਢਣਾ, ਨਾਲ ਦੀ ਨਾਲ ਉਹਨਾਂ ਨੇ ਜਿਹੜੇ ਜੀ ਵਾਲਮਾਰਟ ਦੇ ਜਾਂ ਜਿਹੜੇ ਜੀ ਸਫੋਰਾ ਦੇ ਜਿਹੜੇ ਜੀ ਗਿਫਟਸ ਕਾਰਡ ਕੱਢਣੇ ਹੈਗੇ, ਉਹਦੀ ਵੈਲਿਊ ਜਿਹੜੀ ਜੀ 100-200 ਇੱਦਾਂ ਕਰਨੀ ਆ। ਤੇ ਉਹਨਾਂ ਨੇ ਰੋਟੀ ਮੇਕਿੰਗ ਦਾ ਜਿਹੜਾ ਜੀ ਕੰਪੀਟੀਸ਼ਨ ਕਰਨਾ, ਨਾਲ ਦੀ ਨਾਲ ਟਰਕਿਸ਼ ਏਅਰਲਾਈਨ ਵੱਲੋਂ ਜਿਹੜੀ ਜੀ ਰਿਟਰਨ ਟਿਕਟਸ ਦਿੱਤੀ ਜਾਣੀਆਂ ਆ। ਇੰਡੀਆ ਦੀਆਂ ਦੋ ਉਹਨਾਂ ਨੇ ਜਿਹੜੀਆਂ ਜੀ ਡਰਾਅ ਦੇ ਵਿੱਚ ਰਿਟਰਨ ਟਿਕਟਸ ਕੱਢਣੀਆਂ ਆ। ਔਰ ਜਿੱਥੇ ਕਿ ਪੰਜਾਬ ਇੰਸ਼ੋਰੈਂਸ ਵੱਲੋਂ ਲਾਸਟ ਟਾਈਮ ਜਿਹੜਾ ਜੀ ਡਾਇਮੰਡ ਦੀ ਜਿਹੜੀ ਜੀ ਡਰਾਅ ਦੇ ਵਿੱਚ ਰਿੰਗ ਕੱਢੀ ਗਈ ਸੀ, ਇਸ ਵਾਰੀ ਵੀ ਉਹਨਾਂ ਨੇ ਕੁਛ ਜਿਹੜਾ ਜੀ ਅਲੱਗ ਤਰੀਕੇ ਦਾ ਕੱਢਣਾ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ, ਤੁਸੀਂ ਸੋਚ ਨਹੀਂ ਸਕਦੇ ਇੰਨਾ ਵਧੀਆ ਜਿਹੜੇ ਜੀ ਗਿਫਟਸ ਅਸੀਂ ਲੈ ਕੇ ਆਏ ਹੈਗੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ। ਜਿਹੜੇ ਜੀ ਉੱਥੇ 2 ਲੈਪਟਾਪਸ ਤੇ 4 ਆਈਪੈਡਸ ਜਿਹੜੇ ਜੀ ਉਹਨਾਂ ਨੇ ਕੱਢਣੇ ਹੈਗੇ ਆ, ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਡਰਾ ਕਰਾਂਗੇ, ਉਹਦੇ ਵਿੱਚ ਉਹਨਾਂ ਨੇ ਡਿਫਰੈਂਟ ਡਿਫਰੈਂਟ ਜਿਹੜੇ ਜੀ ਕੰਪੀਟੀਸ਼ਨਸ ਕਰਾਉਣੇ। ਥੋੜ੍ਹੇ ਬਹੁਤ ਜਿਹੜੇ ਜੀ ਉਹਨਾਂ ਨੇ ਗਿਫਟਸ ਕਾਰਡ ਵੀ ਉਹ ਕੱਲ੍ਹ ਦੱਸ ਰਹੇ ਸੀਗੇ ਕਿ ਉਹਨਾਂ ਨੇ ਪਰਚੇਸ ਕਰ ਲਏ ਹੈਗੇ ਆ, ਤੇ ਉਹ ਵੀ ਉਹਨਾਂ ਨੇ ਉੱਥੇ ਲੈ ਕੇ ਆਉਣੇ ਆ। ਸੋ ਮੈਨੂੰ ਲੱਗਦਾ ਇੰਨੇ ਸਾਰੇ ਗਿਫਟਸ ਆ, ਤੁਸੀਂ ਸਾਰਿਆਂ ਨੇ ਉੱਥੇ ਪਹੁੰਚਣਾ, ਕਿਸੇ ਨਾ ਕਿਸੇ ਨੂੰ ਤਾਂ ਜਿਹੜੇ ਜੀ ਇੰਨੇ ਸਾਰੇ ਗਿਫਟਸ ਜਿੱਤਣ ਦਾ ਮੌਕਾ ਜਿਹੜਾ ਜੀ ਮਿਲੂਗਾ। ਡਾਇਮੰਡ ਮੇਸਨਸ ਵੱਲੋਂ ਜਿਹੜਾ ਹੈ ਜੀ ਡਾਇਮੰਡ ਦੇ ਸਟੱਡ ਕੱਢੇ ਜਾਣੇ ਆ। ਰਾਣੋ ਬੁਟੀਕ ਵੱਲੋਂ, ਪੰਜਾਬ ਟੈਕਸਟਾਈਲ, ਵੈਂਕੂਵਰ ਕਲੋਥ ਹਾਊਸ, ਸਾਰਿਆਂ ਵੱਲੋਂ ਜਿਹੜੇ ਹੈ ਜੀ ਗਿਫਟਸ, ਬਹੁਤ ਸਾਰੇ ਸੂਟਾਂ ਦੇ ਨਵੇਂ ਨਵੇਂ ਜਿਹੜੇ ਜੀ ਗਿਫਟਸ ਹੋਣੇ ਐਜ਼ ਯੂਜ਼ੁਅਲ, ਐਵਰੀਵਨ ਨੋਜ਼ ਅਬਾਊਟ ਦੈਟ। ਸੋ ਬਿਲਕੁਲ ਜੀ ਫਟਾਫਟ ਆਪਣੀਆਂ ਟਿਕਟਾਂ ਤੁਸੀਂ ਜਿਹੜੀਆਂ ਜੀ ਰਾਖਵੀਂ ਕਰ ਸਕਦੇ ਆ megastarevents.com, megastarevents.com ਤੋਂ ਜਿਹੜੀ ਜੀ ਆਪਣੀਆਂ ਟਿਕਟਾਂ ਲੈ ਲਓ। $30 ਦੀ ਹੀ ਸਿਰਫ ਜਿਹੜੀ ਜੀ ਟਿਕਟ ਆ, ਕੋਈ ਵੀ ਐਡੀਸ਼ਨਲ ਜਿਹੜੀ ਹੈ ਜੀ ਫੀਸ ਨਹੀਂ ਹੈਗੀ। ਔਰ ਨਾਲ ਦੀ ਨਾਲ ਜੇ ਤੁਸੀਂ ਲੈਣਾ ਚਾਹੁੰਦੇ ਆ VVIP ਜਾਂ VIP, VVIP ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਜੀ ਉਹ ਮੋਸਟਲੀ ਸਾਡੀਆਂ ਸੋਲਡ ਆਊਟ ਆ। ਜੇ ਤੁਸੀਂ VIP ਲੈਣਾ ਚਾਹੁੰਦੇ ਆ, ਬਿਲਕੁਲ ਜੀ ਸੰਪਰਕ ਕਰ ਸਕਦੇ ਆ 9057990999 ਤੇ। ਸੋ ਬਿਲਕੁਲ ਜੀ ਹੁਣ ਇੱਕ ਵਾਰੀ ਬੈਕ ਟੂ ਸਟੂਡੀਓ ਆਉਂਦੇ ਹਾਂ। ਦੱਸਦੀ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸੁਗਨਾ ਜਿਹੜਾ ਜੀ ਪੇਸ਼ ਕਰ ਰਹੇ, ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੇ ਸੁਗਨਾ ਜਿਹੜਾ ਜੀ ਪੇਸ਼ ਕੀਤਾ, ਨਾਲ ਦੀ ਨਾਲ ਤਿੱਲੋ ਵੀਡੀਓ ਦਾ ਪੂਰਾ ਪੂਰਾ ਜਿਹੜਾ ਜੀ ਸਹਿਯੋਗ ਹੈਗਾ। ਜੇ ਤੁਸੀਂ ਗੁਰਬਾਣੀ ਰੇਡੀਓ ਲੈਣਾ ਚਾਹੁੰਦੇ ਆ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਕਰ ਸਕਦੇ ਆ 905-204-1313 ਤੇ ਇਹਨਾਂ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਟੈਲੀ ਟਾਈਮ ਇਲੈਕਟ੍ਰੋਨਿਕਸ ਵੱਲੋਂ ਜਿੱਥੇ ਕਿ ਉੱਥੇ ਉਹਨਾਂ ਨੇ ਜਿਹੜੇ ਜੀ ਗਿਫਟਸ ਕਾਰਡ ਕੱਢਣੇ ਆ। ਟੈਲੀ ਟਾਈਮ ਇਲੈਕਟ੍ਰੋਨਿਕ ਨੇ ਜਿੱਦਾਂ ਹਰ ਸਾਲ ਉਹ ਕਰਦੇ ਆ, ਉਹਦੇ ਵਿੱਚ ਉਹਨਾਂ ਨੇ ਜੂਸਰ, ਮਿਕਸਰ, ਗ੍ਰਾਈਂਡਰ, ਵਾਸ਼ਿੰਗ ਮਸ਼ੀਨ ਤੇ ਇੱਕ ਜਿਹੜਾ ਜੀ ਸਟੋਵ, ਫਰਿੱਜ, ਰੈਫਰੀਜਰੇਟਰ ਉਹਨਾਂ ਨੇ ਜਿਹੜਾ ਜੀ ਗਿਫਟ ਦੇ ਵਿੱਚ ਕੱਢਣਾ ਹੈਗਾ। ਸੋ ਫਟਾਫਟ ਉਹਨਾਂ ਨੇ ਉੱਥੇ ਤੁਹਾਨੂੰ ਜਿਹੜੇ ਜੀ ਗਿਫਟਸ ਕਾਰਡ ਦੇ ਦੇਣੇ ਹੈਗੇ ਆ। ਸੋ ਫਟਾਫਟ ਜਿਹੜਾ ਜੀ ਤੁਸੀਂ ਟੈਲੀ ਟਾਈਮ ਨਾਲ ਵੀ ਸੰਪਰਕ ਕਰ ਸਕਦੇ ਆ। ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਅਸੀਂ ਪੇਸ਼ ਕਰ ਰਹੇ ਹਾਂ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ, ਤੁਸੀਂ ਹਰਪ੍ਰੀਤ ਸੈਣੀ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਕਟਾਰੀਆ ਟੂਰਸ ਐਂਡ ਟਰੈਵਲ ਜਿਹੜਾ ਕਿ ਹਮੇਸ਼ਾ ਸਾਡਾ ਜਿਹੜਾ ਜੀ ਸਾਥ ਦਿੰਦੇ ਹੈਗੇ ਆ। ਤੁਸੀਂ ਜਿਹੜਾ ਜੀ ਕਿਤੇ ਵੀ ਦੁਨੀਆ ਭਰ ਦੇ ਕੋਨੇ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਆ, ਸਸਤੀਆਂ ਹਵਾਈ ਟਿਕਟਾਂ ਤੁਹਾਨੂੰ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਮਿਲ ਸਕਦੀਆਂ ਆ 9056781200। ਨਾਲ ਦੀ ਨਾਲ ਟਿੱਕਾ ਜੰਕਸ਼ਨ, ਬਿਲਕੁਲ ਜੀ ਟਿੱਕਾ ਜੰਕਸ਼ਨ ਨੇ ਨਾਲ ਦੀ ਨਾਲ ਸਾਡੇ ਤੀਆਂ ਦੇ ਮੇਲੇ ਨੂੰ ਵੀ ਜਿਹੜਾ ਜੀ ਸਪੋਂਸਰ ਕੀਤਾ ਆ। ਨਾਲ ਦੀ ਨਾਲ ਉਹਨਾਂ ਨੇ ਜਿਹੜਾ ਕਿ ਕੁਛ ਸਪੈਸ਼ਲ ਆਫਰਸ ਵੀ ਆਪਣੇ ਜਿਹੜੇ ਜੀ ਰੈਸਟੋਰੈਂਟ ਦੇ ਵਿੱਚ ਲਾਈਆਂ ਹੋਈਆਂ। ਤੁਸੀਂ ਜਾਓ ਉੱਤੇ ਡਾਈਨ ਕਰੋ, ਬਹੁਤ ਸਵਾਦ ਜਿਹੜਾ ਜੀ ਫੂਡ ਆ, ਵਾਕਮਾਲ ਐਕਸਪੀਰੀਅੰਸ ਤੁਹਾਡਾ ਰਹੂਗਾ। ਸੋ ਗੱਲਬਾਤ ਕਰਨ ਲਈ ਨੰਬਰ 6474294040 ਤੇ ਜਿਹੜੀ ਜੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਪੀਜ਼ਾ ਡਿਪੂ, ਬਿਲਕੁਲ ਜੀ ਪੀਜ਼ਾ ਡਿਪੂ ਵੱਲੋਂ ਵੀ ਬਹੁਤ ਸਾਰੇ ਜਿਹੜੇ ਜੀ ਗਿਫਟਸ ਆ। ਨਾਲ ਦੀ ਨਾਲ ਸਪੈਸ਼ਲ ਗਿਫਟਸ ਇਹ ਆ ਕਿ ਉਹਨਾਂ ਨੇ June 30 ਤੱਕ ਜਿਹੜੇ ਜੀ ਗੋਲਡ ਟਿਕਟਸ ਕੁਛ ਜਿਹੜੀਆਂ ਜੀ ਵੰਡਰਲੈਂਡ ਦੀਆਂ ਤੁਹਾਨੂੰ ਫ੍ਰੀ ਦੇਣੀਆਂ। ਤੁਸੀਂ ਕੀ ਕਰਨਾ, ਪੀਜ਼ਾ ਆਰਡਰ ਕਰਨਾ ਤੇ ਕੰਟੈਸਟ ਦੇ ਵਿੱਚ ਆਨਲਾਈਨ ਜਾ ਕੇ ਆਪਣਾ ਨਾਮ ਜਿਹੜਾ ਜੀ ਰਜਿਸਟਰ ਕਰਾ ਦੇਣਾ pizzadepot.ca ਤੋਂ। ਸੋ ਬਿਲਕੁਲ ਜੀ ਫਟਾਫਟ ਸਾਡੇ ਨਾਲ ਕੋਈ ਵੀ ਜਾਣਕਾਰੀ ਲੈਣੀ, ਕੋਈ ਵੀ ਗੱਲਬਾਤ ਕਰਨੀ, ਨੰਬਰ 9057990999 ਤੇ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ।

0: ਜੀ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਇੱਦਾਂ ਦੀਆਂ ਬੋਲੀਆਂ, ਇੱਦਾਂ ਦੇ ਭੰਗੜੇ, ਇੱਦਾਂ ਦੇ ਗਿੱਧੇ ਜਿਹੜੇ ਹੈ ਜੀ, ਉਦਣ ਨੂੰ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਪੈਣਾ ਆ, ਔਰ ਬਸ ਤੁਹਾਡੇ ਜਿਹੜੇ ਜੀ ਸਾਥ ਦੀ ਲੋੜ ਹੈਗੀ ਆ, ਕਿਉਂਕਿ ਬੋਲੀਆਂ ਵਾਲੇ ਨੂੰ ਜਿਹੜਾ ਜੀ ਹਮੇਸ਼ਾ ਹੰਗਾਰੇ ਦੀ ਲੋੜ ਹੁੰਦੀ ਆ ਕਿ ਤੁਸੀਂ ਸਾਰੇ ਜਿਹੜੇ ਜੀ ਉੱਥੇ ਪਹੁੰਚੋ ਤੇ ਆਪਾਂ ਜਿਹੜਾ ਜੀ ਬੋਲੀਆਂ ਪਾ ਪਾ ਕੇ ਉਦਣ ਨੂੰ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਇੱਕ ਯਾਦਗਾਰ 24ਵੇਂ ਸਾਲ ਦਾ ਜਿਹੜਾ ਜੀ ਤੀਆਂ ਦਾ ਮੇਲਾ ਸਾਜਣਾ ਆ। ਸੋ ਬਿਲਕੁਲ ਜੀ, $30 ਦੇ ਸਿਰਫ ਔਰ ਸਿਰਫ ਟਿਕਟ ਆ, ਓਨਲੀ ਐਂਡ ਓਨਲੀ $30 ਇੰਕਲੂਡਿੰਗ ਟੈਕਸ ਆ, ਕੋਈ ਵੀ ਜਿਹੜੀ ਜੀ ਐਡੀਸ਼ਨਲ ਫੀਸ ਨਹੀਂ ਹੈਗੀ। ਜੇ ਤੁਹਾਨੂੰ ਆਨਲਾਈਨ ਟਿਕਟ ਜਿਹੜਾ ਜੀ ਪਰਚੇਸ ਕਰਨ ਦਾ ਨਹੀਂ ਵੀ ਆਈਡੀਆ ਲੱਗ ਰਿਹਾ, ਦੈਟਸ ਫਾਈਨ, ਤੁਸੀਂ ਜਿਹੜਾ ਜੀ ਏਸ਼ੀਅਨ ਫੂਡ ਨੌਰਥ ਪਾਰਕ ਵਾਲੀ ਲੋਕੇਸ਼ਨ ਤੋਂ, ਏਸ਼ੀਅਨ ਫੂਡ ਵੈਸਟਮੋਰ, ਏਸ਼ੀਅਨ ਫੂਡ ਪਟਰੋਸਾ ਤੋਂ, ਜਾਂ ਤੁਸੀਂ ਪੀਜ਼ਾ ਡਿਪੂ ਜਾਂ ਇੰਡੀਅਨ ਸਵੀਟ ਮਾਸਟਰ ਰੇ ਲਾਸਨ ਵਾਲੀ ਲੋਕੇਸ਼ਨ ਤੋਂ ਤੇ ਨਾਲ ਦੇ ਨਾਲ ਢਿੱਲੋ ਵੀਡੀਓ ਤੋਂ ਜਿਹੜੇ ਜੀ ਟਿਕਟਾਂ ਲੈ ਸਕਦੇ ਆ। ਸਿੰਗਾਪੁਰ ਜੁਵੈਲਰ ਜਿੱਥੇ ਕਿ ਤੁਸੀਂ ਟਿਕਟ ਲੈਣ ਜਾਓਗੇ, ਨਾਲ ਦੀ ਨਾਲ ਤੁਹਾਨੂੰ ਜਿਹੜਾ ਹੈ ਜੀ ਨੋ ਸਪਿਨ ਬਿਲਕੁਲ ਫ੍ਰੀ ਮਿਲ ਸਕਦੀ ਆ, ਸਿੰਗਾਪੁਰ ਜੁਵੈਲਰਸ ਤੋਂ ਤੁਸੀਂ ਜਿਹੜਾ ਜੀ ਲੈ ਸਕਦੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਨੰਬਰ ਬੜਾ ਆਸਾਨ ਹੈ, 9057990999 ਤੇ ਹੋ ਸਕਦੀ ਆ। ਔਰ ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਲਾਲੀ ਜੀ ਵੀ, ਸਾਡੀ ਟੀਮ ਦੇ ਮੈਂਬਰ ਲਾਲੀ ਭਾਜੀ, ਹਮੇਸ਼ਾ ਜਿਹੜਾ ਜੀ ਗਿੱਧੇ ਦੀ ਟੀਮ ਜਿੰਨੀ ਬਾਕਮਾਲ ਪੇਸ਼ਕਸ਼ ਜੇ ਤੁਸੀਂ ਦੇਖਦੇ ਆ ਨਾ ਸਟੇਜ ਤੇ, ਔਰ ਸਾਰੇ ਖੜ ਖੜ ਕੇ ਦੇਖਦੇ ਨੱਚਦੇ ਆ, ਉਹ ਲਾਲੀ ਜੀ ਦਾ ਹੀ ਜਿਹੜਾ ਜੀ ਕਮਾਲ ਹੁੰਦਾ ਹੈ। ਸੋ ਬਹੁਤ ਬਹੁਤ ਸਵਾਗਤ
1: ਕਿਰਨ, ਬਹੁਤ ਬਹੁਤ ਸ਼ੁਕਰੀਆ ਵਤਨੋ ਦੂਰ ਨੂੰ ਸੁਣ ਲਈ, ਸਾਡੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਬਿਲਕੁਲ, ਤੀਆਂ ਦਾ ਮੇਲਾ 2026 ਦੀ ਤਿਆਰੀ ਫੁੱਲ ਫਲੱਜ ਜਿਵੇਂ ਹੋ ਚੁੱਕੀ ਹੈ। 21 ਜੂਨ 2026 ਦੀ ਤਾਰੀਖ ਹੈ ਜੀ, ਵੈਨਿਊ ਇਹਦਾ ਹੈ ਪੀਅਰਸਨ ਕਨਵੈਨਸ਼ਨ ਸੈਂਟਰ, ਏਅਰਪੋਰਟ ਐਂਡ ਸਟੀਲ ਦਾ ਇੰਟਰਸੈਕਸ਼ਨ। ਜੇ ਹਾਲੇ ਕਿਤੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਤੌਖ ਲੈ ਕੇ ਮਨ ਨਹੀਂ ਬਣ ਰਿਹਾ, ਤਾਂ ਇੱਕ ਵਾਰ ਫਿਰ ਮੈਂ ਕਹੂੰਗਾ ਕਿ ਇਹ ਮੇਲਾ ਸਿਰਫ ਤੇ ਸਿਰਫ GTA ਦੇ ਵਿੱਚ ਵਸਦੀਆਂ ਬੱਚੀਆਂ, ਭੈਣਾਂ, ਬੀਬੀਆਂ ਦੇ ਲਈ ਹੈ, ਬਜ਼ੁਰਗਾਂ ਦੇ ਲਈ ਹੈ। ਸੋ ਸਾਲ ਬਾਅਦ ਇਹ ਮੇਲਾ ਆਉਂਦਾ ਅਤੇ ਆਪਣੀਆਂ ਰਵਾਇਤਾਂ ਨੂੰ ਮਾਨਣ ਦਾ, ਆਪਣੀਆਂ ਉਹ ਰਵਾਇਤਾਂ ਜਿਹੜੀਆਂ ਤੁਸੀਂ ਕਦੇ ਲੋਚਦੇ ਸੀ ਕਿ ਸ਼ਹਿਰ ਤੋਂ ਬਾਹਰ ਜਾ ਕੇ ਗੱਲਾਂ ਕਰਨੀਆਂ ਨੇ ਸਹੇਲੀਆਂ ਨਾਲ, ਨੱਚਣਾ ਟੱਪਣਾ, ਖੇਲਣਾ, ਮਨ ਦੇ ਵਲਵਲੇ ਜ਼ਾਹਰ ਕਰਨੇ ਨੇ, ਸੋ ਇਹ ਉਹੀ ਮੇਲਾ। ਤੋ ਇਹਦੇ ਲਈ ਹੁਣ ਤੁਸੀਂ ਤਿਆਰੀ ਜਿਹੜੀ ਹੈ ਕਸ ਲਓ। ਇਸ ਵਾਰ ਬਹੁਤ ਸਾਰੇ ਵੈਂਡਰਸ ਜਿਹੜੇ ਨੇ ਬਾਹਰਲੇ ਮੁਲਕ, ਜਿਵੇਂ ਮੈਂ ਕਹਿੰਦਾ ਲਾਹੌਰ ਦੀ ਜਵੈਲਰੀ, ਜੁੱਤੀ ਲਾਹੌਰ ਦੀ, ਹਾਂਜੀ, ਸੂਟ ਲਾਹੌਰ ਦਾ, ਪਲਾਜ਼ੋ ਲਾਹੌਰ ਦਾ, ਅਤੇ ਇੰਡੀਆ ਭਾਰਤ ਤੋਂ ਬਹੁਤ ਸਾਰੇ ਪੰਜਾਬੀ ਖਾਸ ਕਰਕੇ ਜੁੱਤੀਆਂ, ਉਹ ਵੈਂਡਰ ਸਾਡੇ ਕੋਲ ਪਹੁੰਚ ਰਹੇ ਨੇ ਖਾਣ ਪੀਣ ਤੋਂ ਇਲਾਵਾ। ਸੋ ਜ਼ਰੂਰ ਸ਼ਮੂਲੀਅਤ ਕਰੋ, ਬਹੁਤ ਕੁਛ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਸਿੱਖਣ ਨੂੰ ਮਿਲੇਗਾ, ਭਾਵੇਂ ਨਾਚ ਦੇ ਰੂਪਾਂ ਦੇ ਰਾਹੀਂ, ਭਾਵੇਂ ਸਟੇਜ ਤੋਂ ਕੀਤੀਆਂ ਜਾ ਰਹੀਆਂ ਪੇਸ਼ਕਾਰੀਆਂ ਦੇ ਰਾਹੀਂ। ਹਾਂ, ਇੱਕ ਚੀਜ਼ ਮੈਂ ਜ਼ਰੂਰ ਦੱਸ ਦਿਆਂ
0: ਜੀ
1: ਕਿ ਉਸ ਦਿਨ ਜਦੋਂ ਆਉਣਾ ਹੈ ਤਾਂ ਫਿਰ ਰਵਾਇਤੀ ਪਹਿਰਾਵੇ ਦੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਾ ਕੋਈ ਰਹੇ, ਕਿਉਂਕਿ ਸਵਾਲ ਮੰਚ

0: ਤੋਂ ਕੋਈ ਵੀ ਆਊਗਾ ਤੁਹਾਨੂੰ ਤੇ ਉਸ ਸਵਾਲ ਦੇ ਵਿੱਚੋਂ ਫਿਰ ਤੁਹਾਨੂੰ ਕੋਈ ਨਾ ਕੋਈ ਇਨਾਮ ਜਿਹੜਾ ਹੈਗਾ ਉਹ ਤੁਹਾਨੂੰ ਮਿਲ ਸਕਦਾ।
1: ਬਿਲਕੁਲ ਜੀ।
0: ਸੋ ਬਹੁਤ ਸਾਰੇ ਸਵਾਲ ਜਵਾਬ ਜਿਹੜੇ ਨੇ ਮੰਚ ਤੋਂ ਹੋਣੇ ਨੇ ਉਹ ਪਹਿਰਾਵੇ ਦੇ ਸੰਦਰਭ ਦੇ ਵਿੱਚ, ਜਵੈਲਰੀ ਦੇ ਸੰਦਰਭ ਦੇ ਵਿੱਚ, ਤੇ ਲਾਡਲੀਆਂ ਜਿਹੜੀਆਂ ਬੱਚੀਆਂ ਨੇ ਉਹ ਭਾਵੇਂ ਨਾਨੀ ਨੂੰ ਦਾਦੀ ਨੂੰ ਪੁੱਛ ਕੇ ਸਵਾਲ ਦਾ ਜਵਾਬ ਦੇ ਦਿਓ, ਪਰ ਤੁਸੀਂ ਖਾਲੀ ਨਹੀਂ ਜਾਓਗੇ। ਸੋ ਤੀਆਂ ਦਾ ਮੇਲਾ 21 ਜੂਨ ਵਾਸਤੇ।
1: ਬਿਲਕੁਲ ਜੀ, ਤੀਆਂ ਦਾ ਮੇਲਾ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਸਾਨੂੰ ਕੁਛ ਜਿਹੜੇ ਜੀ ਮੈਸੇਜਸ ਵੀ ਆ ਰਹੇ ਆ, ਮੈਂ ਬਹੁਤ ਜਲਦੀ ਉਹਨਾਂ ਦੇ ਵੀ ਜਿਹੜੇ ਜੀ ਜਵਾਬ ਤੁਹਾਨੂੰ ਦੇਵਾਂਗੇ। ਬਟ ਉਹਦੇ ਤੋਂ ਪਹਿਲਾਂ ਸਾਡੀ ਲਾਈਨ ਜਿਹੜੀ ਹੈ ਜੀ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਉਹਨਾਂ ਦੇ ਨਾਲ ਜਿਹੜੀ ਜੀ ਜੁੜ ਚੁੱਕੀ ਆ, ਕਿਉਂਕਿ ਇਹ ਵੀ ਜਿਹੜਾ ਜੀ ਸਾਡੇ ਰੇਡੀਓ ਪ੍ਰੋਗਰਾਮ ਨੂੰ ਨਾਲ ਦੇ ਨਾਲ ਥੀਆਂ ਦੇ ਮੇਲੇ ਨੂੰ ਵੀ ਸਪੋਂਸਰ ਜਿਹੜਾ ਜੀ ਆਲਵੇਸ ਕਰਦੇ ਆ, ਤੇ ਨਾਲ ਦੀ ਨਾਲ ਕਿਉਂਕਿ ਜਾਣਕਾਰੀ ਜਿਹੜੀ ਜੀ ਅਵੇਅਰਨੈਸ ਦੇਣਾ ਸਾਡਾ ਜਿਹੜਾ ਜੀ ਫਰਜ਼ ਆ। ਸੋ ਮੁਕੇਸ਼ ਜੀ ਬਹੁਤ ਬਹੁਤ ਸਵਾਗਤ ਹੈ ਆਪਕਾ।
2: ਧੰਨਵਾਦ ਜੀ, ਸਤਿ ਸ੍ਰੀ ਅਕਾਲ ਔਰ ਹੈਪੀ ਫਰਾਈਡੇ।
1: ਬਿਲਕੁਲ ਜੀ, ਹੈਪੀ ਫਰਾਈਡੇ ਐਂਡ ਆਈ ਹੋਪ ਯੂ ਆਰ ਡੂਇੰਗ ਗੁੱਡ।
2: ਆਸਮ, ਇਟਸ ਰੀਲੀ ਅ ਨਾਈਸ ਵੈਦਰ, ਸਮਰ ਇਜ਼ ਆਲਰੇਡੀ ਸਟਾਰਟਡ ਔਰ ਆਪਕਾ ਪ੍ਰੋਗਰਾਮ ਵੀ ਹੋ ਰਹਾ ਹੈ।
1: ਬਿਲਕੁਲ ਜੀ,
2: ਸੁਣ ਰਹੇ ਹੋਤੇ ਹੈਂ, ਇਟਸ ਅ ਲੋਟ ਆਫ ਥਿੰਗਸ ਆਰ ਗੋਇੰਗ ਔਨ।
1: ਬਿਲਕੁਲ ਜੀ, ਲੋਟ ਆਫ ਥਿੰਗਸ ਆਰ ਗੋਇੰਗ ਔਨ, ਦੈਟਸ ਵਾਈ ਵੀ ਜਸਟ ਗਾਟ ਬਿਜ਼ੀ, ਬਟ ਨਾਓ ਵੀ ਆਰ ਨਾਟ ਬਿਜ਼ੀ। ਸੋ ਅਬ ਲੋਕ ਜੋ ਹੈ ਅਭੀ ਤੋ ਥੋੜੀ ਸੀ ਮੋਰਗੇਜ, ਬਿਕਾਜ਼ ਮਾਈ ਹਿੰਦੀ ਐਂਡ ਪੰਜਾਬੀ ਹੈਵ ਟੂ ਮਿਕਸ, ਬਿਕਾਜ਼ ਆਪ ਕਿਉਂਕਿ ਸਿਖਾ ਰਹੇ ਹਾਂ ਹੌਲੀ ਹੌਲੀ ਜਿਹੜਾ ਜੀ ਆਪਾਂ ਪੰਜਾਬੀ ਤੁਹਾਨੂੰ ਪੂਰੀ ਸਿਖਾ ਦਾਂਗੇ ਮੈਨੂੰ ਲੱਗਦਾ ਆ। ਬਿਲਕੁਲ ਜੀ, ਸੋ ਮੋਰਗੇਜ ਦੇ ਵਿੱਚ ਤੁਸੀਂ ਕੀ ਅਵੇਅਰਨੈਸ ਜਿਹੜੀ ਜੀ ਦੇਣਾ ਚਾਹੋਗੇ?
2: ਓਕੇ, ਬਹੁਤ ਹੀ ਵਧੀਆ ਕੁਸ਼ਚਨ ਹੈ ਜੀ, ਬਹੁਤ ਬਹੁਤ ਧੰਨਵਾਦ ਕਿਰਨ ਜੀ, ਸੁਖੀ ਭਾਜੀ। ਤੋ ਦੇਖਿਏ, ਪ੍ਰਾਈਵੇਟ ਮੋਰਗੇਜ ਕੇ ਬਾਰੇ ਮੈਂ ਇੱਕ ਬਤਾਨਾ ਚਾਹੂੰਗਾ। ਰਾਈਟ, ਪ੍ਰਾਈਵੇਟ ਮੋਰਗੇਜ ਮੈਂ ਇਗਜ਼ਾਮਪਲ ਦੇਤਾ ਹੂੰ ਕਿ ਵਾਟ ਆਰ ਦਾ ਫੈਕਟਰਸ, ਐਸੀ ਕਿਆ ਚੀਜ਼ ਹੈ ਜੋ ਹੋਮ ਓਨਰ ਕੋ ਪੁਆਇੰਟ ਆਫ ਵਿਊ ਮੈਂ ਔਰ ਬਹੁਤ ਹੀ ਜ਼ਿਆਦਾ ਬਾਰੀਕੀ ਮੈਂ ਦੇਖਣੀ ਚਾਹੀਏ ਬਿਫੋਰ ਦੇ ਗੋ ਫੋਰ ਅ ਪ੍ਰਾਈਵੇਟ ਫਾਈਨੈਂਸਿੰਗ। ਰਾਈਟ, ਸਭ ਸੇ ਬੜਾ ਇੰਪੋਰਟੈਂਟ ਜੋ ਹੈ ਉਹ ਇੰਟਰਸਟ ਰੇਟ। ਨੰਬਰ ਵਨ, ਆਪ ਇਹ ਦੇਖੇ ਆਪਕਾ ਇੰਟਰਸਟ ਰੇਟ ਕਿਆ ਹੈ, ਕਿਆ ਯੂ ਆਰ ਬੀਇੰਗ ਅਨਯੂਜੁਅਲ ਇੰਟਰਸਟ ਰੇਟ 12-13-14%, ਰਾਈਟ, ਜੋ ਸੈਕਿੰਡ ਮੋਰਗੇਜ ਪਰ ਲੋਕ ਰੇਟ ਲੈਤੇ ਹੈ, ਫਸਟ ਮੋਰਗੇਜ ਪਰ ਵੀ 7-8% 9% ਤੱਕ ਰੇਟ ਦੇਤੇ ਹੈ। ਪਹਿਲੀ ਚੀਜ਼ ਇਹ ਦੇਖੇ ਰੇਟ ਆਫ ਇੰਟਰਸਟ ਕਿਆ ਹੈ। ਸੈਕਿੰਡ ਇਹ ਦੇਖੇ ਟਰਮਸ ਕਿਤਨੀ ਹੈ ਆਪਕੀ, ਆਪ 6 ਮੰਥ ਕੇ ਲਿਏ ਲੈ ਰਹੇ ਹੈ, 3 ਮੰਥ ਕੇ ਲਿਏ ਦੇ ਰਹੇ ਹੈ। ਅੱਛਾ, ਲੇ ਤੋ ਲਈ ਆਪਣੇ 6 ਮੰਥ 1 ਈਅਰ ਕੇ ਲਈ, ਉਸਕੇ ਬਾਅਦ ਰਿਨਿਊਅਲ ਕੇ ਲਈ ਦੁਬਾਰਾ ਆਪਕੋ ਐਕਸਟਰਾ ਫੀ ਦੇਣੀ ਪੜ ਰਹੀ ਹੈ। ਤੋ ਯੇ ਆਪਕੋ ਬਹੁਤ ਜ਼ਰੂਰੀ, ਟਰਮਸ ਐਂਡ ਕੰਡੀਸ਼ਨ ਰੀਡ ਆਊਟ ਦ ਫਾਈਨ ਲਾਈਨ, ਟਰਮਸ ਐਂਡ ਕੰਡੀਸ਼ਨ ਜੋ ਹੈ ਉਹ ਕਿਹੜੀ ਕਿਹੜੀ ਟਰਮਸ ਐਂਡ ਕੰਡੀਸ਼ਨ ਹੈ, ਜਸਟ ਰੀਡ ਆਊਟ ਵੈਰੀ ਕਲੀਅਰਲੀ। ਐਂਡ ਤੀਸਰਾ ਇੰਪੋਰਟੈਂਟ ਹੈ ਕਿ ਓਪਨ ਮੋਰਗੇਜ ਜਾਂ ਕਲੋਜ਼ ਹੈ। ਰਾਈਟ, ਓਪਨ ਕਾ ਯੇ ਫਾਇਦਾ ਹੋਤਾ ਹੈ ਕਿ ਆਪ ਵਿਦ ਇਨ 3 ਮੰਥ ਵੀ ਅਗਰ ਆਪ ਨਿਕਲ ਜਾਏ ਬਾਹਰ, ਤੋ ਯੂ ਡੋ ਨਾਟ ਹੈਵ ਟੂ ਪੇ ਦਾ ਪੈਨਲਟੀ, ਦੈਟ ਇਜ਼ ਵੈਰੀ ਇੰਪੋਰਟੈਂਟ। ਸੋ ਪ੍ਰਾਈਵੇਟ ਮੋਰਗੇਜ ਦੇਖੇ ਮਿਲਣਾ ਆਸਾਨ ਹੈ, ਬਟ ਇਟ ਓ ਕੈਰੀ ਕਰਨਾ ਟਫ ਹੈ। ਰਾਈਟ, ਔਰ ਦਾ ਲਾਸਟ ਬਟ ਨਾਟ ਦਾ ਲੀਸਟ, ਸਬਸੇ ਇੰਪੋਰਟੈਂਟ ਬਾਤ ਹੈ, ਆਪ ਦੀ ਸਟ੍ਰੈਟੇਜੀ ਕੀ ਹੈ ਆਫਟਰ 6 ਮੰਥ। Example, if you take a private mortgage, now you want to move to the bank side. So how you can move to the bank side? So all sare question je answer jo hai, whenever the client comes to my office or work with me, make sure the client understands. So you will be surprised, Kiran ji, the private mortgage rate is starting from 5.69%.
1: True.
2: 5.69%, right? Number one. Number two, term jo hai wo 1 year se leke 3 saal tak le sakte hain. Aur sabse important baat hai, ye main line of credit ki baat kar raha hu, home equity line of credit. Right? Example hai, kisi ka ghar nahi bik raha hai, koi jo hai mortgage miss kar raha hai, credit card payment miss kar raha hai, aapke commitment bahut zyada hai, aapko cash flow chahiye, pehle chahiye tuhanu. To aap pehle lene ke liye ghar bechne liye aap intezar kar rahe ho, right? Ki kab bikega, kab sell hoga, kab ਪਹਿ ਆਏਗੇ ਹੱਥ ਮੇ। ਤੋ ਆਈ ਨੋ ਇਜ਼ ਅ ਲੋਟ ਆਫ ਸਟਰਗਲ, ਰਾਈਟ? ਸੋ ਦਾ ਬੈਸਟ ਅਪਰੋਚ ਇਹ ਹੈ ਕਿ ਤੁਸੀਂ ਜੋ ਹੈ ਲਾਈਨ ਆਫ ਕ੍ਰੈਡਿਟ ਲੈ ਸਕਦੇ ਹੋ, ਇੰਸਟੈਡ ਆਫ ਟੇਕਿੰਗ ਸੈਕਿੰਡ ਫਾਈਨੈਂਸ, ਸੈਕਿੰਡ ਮੋਰਗੇਜ। ਸੋ ਲਾਈਨ ਆਫ ਕ੍ਰੈਡਿਟ ਬੈਂਕ ਨਾਲ ਵੀ ਅਪਰੋਚ ਕਰ ਸਕਦੇ ਹੋ ਜੀ, ਅਗਰ ਬੈਂਕ ਨਾਲ ਤੁਹਾਡਾ ਕ੍ਰੈਡਿਟ ਚੰਗਾ ਹੈ ਜੀ, ਤੁਹਾਡੀ ਇਨਕਮ ਚੰਗੀ ਹੈ, ਤਾਂ ਵਾਈ ਨਾਟ? ਬਟ ਇਫ ਯੂ ਥਿੰਕ ਦੈਟ ਥਿੰਗਸ ਆਰ ਨਾਟ ਇਨ ਆਰਡਰ, ਜੇ ਸੈਲਫ ਇੰਪਲੋਇਡ ਹੋ, ਟਰੱਕ ਡਰਾਈਵਰ ਹੋ, ਇਮੀਗ੍ਰੇਸ਼ਨ ਬਿਜ਼ਨਸ ਮੈਂ, ਕੋਈ ਵੀ ਇਸ ਇੰਡਸਟਰੀ ਮੈਂ ਜਹਾਂ ਬਿਜ਼ਨਸ ਜ਼ਿਆਦਾ ਨਹੀਂ ਹੈ, ਪਹਿ ਆਪਕਾ ਪਹਿ ਨਹੀਂ ਬਣ ਰਹੇ ਹੈ, ਬਿਜ਼ਨਸ ਇੰਪੈਕਟ ਹੋ, ਆਪਕਾ ਘਰ ਮੈਂ ਸਿਕਨੈਸ ਹੈ, ਘਰ ਮੈਂ ਲੋਸ ਆਫ ਜੋਬ ਹੈ, ਤੋ ਉਸ ਸੂਰਤ ਮੈਂ ਦਿਸ ਲਾਈਨ ਆਫ ਕ੍ਰੈਡਿਟ ਫਰੋਮ ਦੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵੁੱਡ ਹੈਲਪ ਯੂ। ਦ ਰੇਟ ਇਜ਼ ਵੈਰੀ ਰੀਜ਼ਨੇਬਲ ਵਿਦ ਅ ਵੈਰੀ ਲੋ ਫੀ, ਔਰ ਸਭਸੇ ਇੰਪੋਰਟੈਂਟ ਬਾਤ ਹੈ, ਦਿਸ ਇਜ਼ ਕਮਿੰਗ ਫਰੋਮ 1 ਈਅਰ to 3-year term with no early closure fee. There is no penalty. Open hai, jaise kabhi bhi aap 3-6 mahine mein bank nal if you decide to move, so you don't have to pay any penalty.
1: That's great.
2: So This is the kind of information I want to share it on to our listeners. और साथ साथ जो है important बात ये भी है, अगर bank ने mortgage decline की है आपकी, आपने bank से नहीं हो रही है, self employed हैं, right, आप income बनाते हो, declare कम करते हो, इस तरह के issues हैं, और you finding a solution to how to come out of this situation. और सबसे important बात है घर की appraisal जो है, आपको उसका problem है घर की value क्या है. If you want to check with me without any cost the home value, myself and my team will check the value for you and will get back to you. उसके बाद paid appraisal ना चलना है जी.
1: बिल्कुल जी.
2: तो उसके बाद आपको करके then we'll go for a further discussion. तो सबसे important बात है आप difficult situation में हो और आपको बाहर निकलना है. This kind of private financing would help you with an open term, with no early closure fee. और सबसे इम्पोर्टेंट बात है इज अ लाइन ऑफ क्रेडिट, होम एक्विटी लाइन ऑफ क्रेडिट. सो किरण जी बहुत बहुत धन्यवाद वंस अगेन, हैप्पी फ्राइडे आपको और टीम को
1: जी.
2: और जब भी आप मिलना चाहें, फोन करना चाहें, मोर देन वेलकम.
1: बिल्कुल जी. और जाते जाते मैं ये भी बता दूं कि जैसे कि उन्होंने बताया कि इफ यू आर सेल्फ एम्प्लॉयड तो नाल दी नाल अगर यू हैव अ बैड क्रेडिट और इफ यू नीड अ फंड्स क्विकली देन मुकेश चौहान कैन हेल्प यू. हिज नंबर इज 6475127000 ते तुसी जड़ी है जी इना दे नाल गलबात कर सकते हैं. मुकेश जी बहुत बहुत शुक्रिया एंड थैंक यू.
2: थैंक यू सो मच किरण जी, टेक केयर.
1: बिल्कुल जी, ऐसे की मुकेश जी और नाल दी नाल साडी लाइन जड़ी है जी स्पेक्स एक्सप्रेस तो मैं लगता लाइन जड़ी है जी डिसकनेक्ट हो चुकी है. पर कोई गल नहीं, साडे नाल स्टूडियो दे विच जड़े है जी राकेश शर्मा जी भी जड़े जी पहुंच चुके हैं. राकेश जी बहुत बहुत स्वागत है.
3: थैंक यू किरण जी. सारे श्रोतिया नु मेरे वालों भी प्यार भरी निघी सत श्री अकाल, नमस्कार ते आदाब जी. ते किरण जी जिस तरह थानू पता ही है अपना तिया दा मेला आ रहा 21 जून नु, आपां सारे मतामां नु पैणा नु रिक्वेस्ट कर दे कि इस दिन अपना हुम हुमा के उत्थे पहुंचो और ते अपना जेड़ा मेला सुखी निजर जी करा रहे 24वां मेला ते पीयरसन कन्वेंशन सेंटर दे विच करा रहे, तां इनू आपां कामयाब करिए. ते खुशी वाली गल है कि साडा बूथ भी ब्रोकरेज दा उत्थे होएगा ते असी ब्रोकरेज वालों काफी इनसेंटिव्स देने हैगे आ जेड़े सानू ब्रोकरेज नू ज्वाइन करनगे. ते उन्हां ने पंकज जी ने कल कही दिता कि एक साल दी जेड़ी आ मेंबरशिप असी अगले तीआं तक नहीं कोई नहीं लेवांगे, ब्रोकरेज अपनी जेब तों देगी. ते समिट रियल्टी एक्सपर्ट्स नू तुसी ज्वाइन करना चाहुंदे हो ते तुसी इस चीज दा फायदा लै सकदे हो. बहुत होर कुछ है तुहाडे लई, गिफ्ट्स भी होणगे तुहाडे लई, उत्थे बहुत कुछ ड्रॉ भी होणगे, तुसी साडे ड्रॉ दे विच अपना नाम पाओ ते बहुत कुछ तुहानू मिल सकदा हैगा.
1: बिल्कुल जी, इन्हां दा जेड़ा जी समिट रियल्टी एक्सपर्ट्स जेड़ा जी 12 नंबर स्टॉल जेड़ा जी उत्थे होणा आ, ਤੁਸੀਂ ਉੱਥੇ ਜਾਓ ਤੇ ਉੱਥੇ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਕਰੋ, ਡਰਾ ਦੇ ਵਿੱਚ ਜਿਹੜਾ ਜੀ ਆਪਣਾ ਨਾਮ ਤੁਸੀਂ ਪਾ ਸਕਦੇ ਆ. ਨਾਲ ਦੀ ਨਾਲ ਸਾਡੀ ਲਾਈਨ ਜਿਹੜੀ ਹੈ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਜੁੜ ਚੁੱਕੇ. ਦੇਖੋ ਜੀ ਤੁਸੀਂ ਥੱਕ ਜਾਣਾ ਪਰ ਗਿਫਟ ਦਿੰਦੇ ਦਿੰਦੇ ਅਸੀਂ ਜਿਹੜਾ ਜੀ ਨਹੀਂ ਥੱਕਣਾ. ਰਾਜਨ ਜੀ ਨੇ ਕੱਲ ਰੇਡੀਓ ਤੇ ਦੱਸ ਕੇ ਗਏ ਕਿ ਉਹਨਾਂ ਨੇ 25 ਤੋਂ ਲੈ ਕੇ 30 ਤੱਕ ਸਨ ਗਲਾਸਿਸ ਜਿਹੜੇ ਜੀ ਕੱਢਣੇ. ਇਹਨਾਂ ਦਾ ਵੀ ਸਟਾਲ ਜਿਹੜਾ ਜੀ ਉੱਥੇ ਤੀਆਂ ਦੇ ਮੇਲੇ ਤੇ ਹੋਊਗਾ. ਤੁਸੀਂ ਇਹਨਾਂ ਦੇ ਬੂਥ ਤੇ ਵੀ ਜਾ ਕੇ ਡਰਾ ਦੇ ਵਿੱਚ ਨਾਮ ਪਾ ਕੇ ਆਪਣਾ ਗਿਫਟ ਜਿਹੜਾ ਜੀ ਲੈ ਸਕਦੇ ਆ. ਰਾਜਨ ਜੀ ਬਹੁਤ ਬਹੁਤ ਸਵਾਗਤ ਹੈ. ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ. ਸੋ ਰਾਜਨ ਜੀ ਵੀਕਐਂਡ ਆ ਚੁੱਕਿਆ ਹੈਗਾ ਆ, ਸਪੈਸ਼ਲੀ 21 ਜੂਨ ਨੂੰ ਫਾਦਰਸ ਡੇ ਵੀ ਹੈਗਾ ਆ. ਸੋ ਕੀ ਤੁਸੀਂ ਜਿਹੜਾ ਜੀ ਸਪੈਸ਼ਲ ਲਾਇਆ ਹੋਇਆ?
2: ਬਿਲਕੁਲ ਜੀ, ਸੋ ਜਿਹੜਾ ਸਭ ਤੋਂ ਪਹਿਲਾਂ ਦੱਸ ਦੀ ਵੀ ਤੀਆਂ ਦਾ ਮੇਲਾ ਜਿਹੜਾ ਆ ਰਿਹਾ ਉਹਦੇ ਵਾਸਤੇ ਸਾਡੇ ਸਟਾਲ ਦੇ ਉੱਤੇ ਤੁਸੀਂ ਪਹੁੰਚ ਸਕਦੇ ਹੋ, ਸਾਡੇ ਬੂਥ ਦੇ ਤੁਸੀਂ ਪਹੁੰਚ ਸਕਦੇ ਹੋ ਤੇ ਆਪਣਾ ਨਾਮ ਪਵਾ ਸਕਦੇ ਹੋ ਲੱਕੀ ਡਰਾਅ ਦੇ ਵਿੱਚ. 25 ਬ੍ਰਾਂਡਡ ਸਨ ਗਲਾਸਿਸ ਅਸੀਂ ਕੱਲ ਅਨਾਊਂਸ ਕੀਤੀਆਂ ਸੀ ਜਿਹੜੀਆਂ ਸਕੈਚਸ ਦੀ ਹੋਣਗੀਆਂ, ਤੇ 12 ਹੋਰ ਸਨ ਗਲਾਸਿਸ ਅਸੀਂ ਫੋਸਿਲ ਬ੍ਰਾਂਡ ਦੀਆਂ ਇਹ ਵੀ ਅੱਜ ਅਨਾਊਂਸ ਕਰਤੀਆਂ ਜੀ ਕਿ 12 ਫੋਸਿਲ ਦੀਆਂ ਬ੍ਰਾਂਡਡ ਸਨ ਗਲਾਸਿਸ ਇਹ ਵੀ ਨਾਲ ਉਸ ਦਿਨ ਐਜ਼ ਆ ਗਿਫਟ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ. ਸੋ ਜ਼ਰੂਰ ਜਦੋਂ ਤੁਸੀਂ ਉੱਥੇ ਤੀਆਂ ਦੇ ਮੇਲੇ ਤੇ ਪਹੁੰਚੋ ਤੇ ਸਾਡੇ ਬੂਥ ਦੇ ਉੱਤੇ ਜ਼ਰੂਰ ਹੋ ਕੇ ਜਾਓ, ਕਿਉਂਕਿ ਜੇ ਤੁਸੀਂ ਆਪਣਾ ਨਾਮ ਪਵਾਇਆ ਹੈਗਾ ਤੇ ਤੁਸੀਂ ਇਹ ਸਾਰੇ ਦੇ ਸਾਰੇ ਗਿਫਟ ਵਿਨ ਕਰ ਸਕਦੇ ਹੋ. ਤੇ ਨਾਲ ਦੀ ਨਾਲ ਦੱਸਦੇ ਜਾਈਏ ਜੀ ਅੱਜ ਬਾਰੇ ਵੀਕਐਂਡ ਬਾਰੇ ਵੀ ਜਿਹੜੇ ਵੀ ਸਾਡੇ ਭੈਣ ਭਰਾ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਅੱਜ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ. ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਹੋਣਗੇ. ਤੇ ਕਿਰਨ ਜੀ ਜਿਹੜਾ ਸਾਡੇ ਇੱਥੇ ਐਗਜ਼ਾਮ ਹੁੰਦਾ ਨਾ ਇਹ ਪੂਰਾ ਕੰਪਲੀਟ ਕੰਪ੍ਰਹੈਂਸਿਵ ਐਗਜ਼ਾਮ ਹੁੰਦਾ ਹੈ, ਡਿਜੀਟਲ ਐਗਜ਼ਾਮ ਹੁੰਦਾ ਹੈ. ਡਿਜੀਟਲ ਦੇ ਵਿੱਚ ਜੋ ਵੀ ਅੱਜ ਕੱਲ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਸਕਰੀਨ ਦੇ ਉੱਤੇ ਤੁਹਾਨੂੰ ਦਿਖ ਸਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ ਕਿ ਜੇ ਕੋਈ ਅੱਖ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਹੈ ਤੇ ਇਹਦਾ ਕੀ ਟ੍ਰੀਟਮੈਂਟ ਹੈ। ਸੋ ਇੱਦਾਂ ਦਾ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੀ ਫੈਮਿਲੀ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888-9054608888। ਤੇ ਇਸ ਤੋਂ ਇਲਾਵਾ ਜਿਹੜੇ ਬ੍ਰਾਂਡਡ ਫਰੇਮ ਤੇ ਬ੍ਰਾਂਡਡ ਸਨਗਲਾਸਿਸ, ਇਹ ਸਾਰਿਆਂ ਦੇ ਉੱਤੇ ਬਹੁਤ ਵਧੀਆ ਸੇਲ ਚੱਲ ਰਹੀ ਹੈ ਜੀ। ਗੁੱਚੀ ਦੇ, ਪ੍ਰਾਡਾ ਦੇ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਤੁਸੀਂ ਰੇਬਨ ਦੇ ਜਾਂ ਮਾਈਕਲ ਕੋਰਸ ਦੇ ਜਾਂ ਕੋਚ ਦੇ, ਅਰਮਾਨੀ ਦੇ, ਇਹਨਾਂ ਬ੍ਰਾਂਡਡ ਫਰੇਮ ਪਹਿਨੇ ਨੇ ਤੇ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਜੇ ਤੁਸੀਂ ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਜਾਂ ਵੈਲੈਂਟੀਨੋ ਦੇ ਫਰੇਮ ਤੇ ਸਨਗਲਾਸਿਸ ਲੈਣਾ ਚਾਹੁੰਦੇ ਹੋ ਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਲੈਣ ਲਈ ਸਾਡੇ ਫਰੰਟ ਪਹੁੰਚਣ ਜੀ, 35 ਰੈਜ਼ੋਲੂਸ਼ਨ ਡਰਾਈਵ, ਬਰੈਂਪਟਨ। ਇਹ ਫੋਰਟਨ ਐਂਡ ਸ਼ੀਲਡਸ ਕਹਿ ਦੋ ਜਾਂ ਕੈਨੇਡੀਅਨ ਸ਼ੀਲਡਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888। ਤੇ ਨਾਲ ਕਿਰਨ ਜੀ ਦੱਸਦੇ ਜੀ ਵੀ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕੋ ਇੱਕ ਨੰਬਰ ਜੀ 905-460-8888, 905-460-8888।
1: ਬਹੁਤ ਬਹੁਤ ਸ਼ੁਕਰੀਆ ਰਾਜਨ ਜੀ। ਸੋ ਬਿਲਕੁਲ ਜੀ, ਸਪੈਕਸ ਐਕਸਪ੍ਰੈਸ ਨਾਲ ਗੱਲਬਾਤ ਹੋ ਸਕਦੀ ਹੈ 905-460-8888 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਬਿਲਕੁਲ ਜੀ, ਸਾਡਾ ਨੰਬਰ 905-799-0999 ਜਿੱਥੇ ਕਿ ਅਸੀਂ ਤੀਆਂ ਦੇ ਮੇਲੇ ਦੀ ਜਿਹੜੀ ਜੀ ਜਾਣਕਾਰੀ ਦਿੰਦੇ ਹਾਂ। ਸੋ ਇੱਕ ਪਿਆਰਾ ਜੀ ਲਾ ਕੇ ਆਪਾਂ ਜਿਹੜੀ ਜੀ ਅਗਲੀ ਗੱਲਬਾਤ ਕਰਦੇ ਹਾਂ।

0: ਜੀ ਦੋਸਤੋ, ਇੱਕ ਵਾਰੀ ਫਿਰ ਵੱਧਰੋ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ, ਜਿੱਥੇ ਤੁਹਾਨੂੰ ਅੱਜ ਫਰਾਈਡੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਵੀਕਐਂਡ ਆ ਰਿਹਾ, ਮੌਸਮ ਵੀ ਵਧੀਆ ਤੇ ਨਾਲ ਘਰ ਘਰ ਦੇ ਵਿੱਚ ਚਰਚਾ ਵੀ ਹੋ ਰਿਹਾ ਤੀਆਂ ਦਾ, ਮੇਲੇ ਦਾ। ਤੇ ਇਸ ਟਾਈਮ ਸਾਡੇ ਪ੍ਰੋਗਰਾਮ ਦੇ ਸਪੋਂਸਰ ਵੀ ਨੇ, ਸਾਡੇ ਮਹਿਮਾਨ ਵੀ ਨੇ, ਔਰ ਤੀਆਂ ਦੇ ਮੇਲੇ ਚ ਵੀ ਬੜਾ ਵੱਡਾ ਯੋਗਦਾਨ ਪਾ ਰਹੇ ਨੇ। ਪ੍ਰਾਈਮ ਕਾਲਜ ਦੀ ਟੀਮ ਸਾਡੇ ਕੋਲ ਪਹੁੰਚੀ ਹੈ, ਜਿਹੜੇ ਕਿ ਤੁਹਾਡੇ ਇੱਕ ਲਿਸਨਰ ਦੇ ਵੀ ਕਿਸੇ ਦੀ ਆਵਾਜ਼ ਸਾਡੀ ਕੰਨਾਂ ਵਿੱਚ ਪੈ ਜਾਏ ਤੇ ਤੁਹਾਡਾ ਫਿਊਚਰ ਜਿਹੜਾ ਕੈਨੇਡਾ ਦੀ ਧਰਤੀ ਤੇ ਵਧੀਆ ਹੋ ਸਕਦਾ, ਪ੍ਰਾਈਮ ਕਾਲਜ ਦੀਆਂ ਸੇਵਾਵਾਂ ਲੈ ਕੇ। ਔਰ ਜੀ ਆਇਆਂ ਨੂੰ ਜੀ ਪਹਿਲਾਂ ਤੁਹਾਨੂੰ ਵੈਲਕਮ ਲਾਗੇ ਕਰ ਲਓ ਮਾਈਕ।
1: ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜੋ ਵੀ ਲਿਸਨਰ ਸੁਣ ਰਹੇ ਹੈ। ਆਈ ਰੀਲੀ ਵਾਂਟ ਟੂ ਥੈਂਕ ਐਵਰੀ ਵਨ ਐਂਡ ਸੁਖੀ ਨਿੱਜਰ ਭਾਈ ਦੀ ਟੀਮ ਤੇ ਵਤਨੋ ਦੂਰ ਦੀ ਸਾਰੀ ਟੀਮ ਨੂੰ ਥੈਂਕ ਯੂ ਕਰਨਾ ਚਾਹੁੰਦਾ ਕਿ ਸਾਨੂੰ ਅੱਜ ਇਹਨਾਂ ਨੇ ਇੱਕ ਹਸੀਨ ਮੌਕਾ ਦਿੱਤਾ ਹੈ। ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਵੱਲੋਂ ਅਸੀਂ ਆਏ ਹਾਂ ਤੇ ਮੈਂ ਤੇ ਮੇਰਾ ਟੀਮ ਮੈਂਬਰ ਵਿਕਰਮ ਭਾਜੀ ਨਾਲ ਹੈ ਐਂਡ ਅੱਜ ਆਪਾਂ ਤੁਹਾਨੂੰ ਐਜੂਕੇਟ ਕਰਾਂਗੇ ਜੀ ਕਿ ਅਸੀਂ ਹੈਲਥ ਕੇਅਰ ਦੇ ਨਾਲ ਕਿੱਦਾਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹਾਂ ਕੈਨੇਡਾ ਦੇ ਵਿੱਚ ਆਉਣ ਦਾ, ਅਤੇ ਕੈਨੇਡਾ ਦੇ ਵਿੱਚ ਇੱਕ ਜਿਹੜਾ ਜਿਹਦਾ ਸੁਪਨਾ ਹੁੰਦਾ ਕਿ ਅਸੀਂ ਇੱਕ ਕੈਨੇਡਾ ਦੇ ਵਿੱਚ ਵਸਣਾ ਹੈਗਾ, ਰਾਈਟ? ਹਰ ਇੱਕ ਪੰਜਾਬੀ, ਹਰ ਇੱਕ ਕਮਿਊਨਿਟੀ ਦਾ ਸੁਪਨਾ ਹੈਗਾ ਕਿ ਜੀ ਅਸੀਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਾਣਾ ਹੈ ਜਿੱਥੇ ਅਸੀਂ ਜਾ ਕੇ ਆਪਣੀ ਲਿਵਿੰਗ, ਆਪਣਾ ਇਨਵਾਇਰਮੈਂਟ, ਜੋ ਆਪਾਂ ਸਭ ਕੁਝ ਕਰ ਸਕੀਏ। ਤੇ ਅੱਜ ਅਸੀਂ ਕਮਿਊਨਿਟੀ ਦੇ ਵਿੱਚ 14 ਸਾਲਾਂ ਤੋਂ ਇਸ ਚੀਜ਼ ਨੂੰ ਲੈ ਕੇ ਆ ਰਹੇ ਹਾਂ ਐਂਡ ਕੰਟੀਨਿਊ ਆਪਾਂ ਕਰਦੇ ਰਹਾਂਗੇ ਤੁਹਾਡੇ ਸਾਰਿਆਂ ਦਾ ਪਿਆਰ ਦੇ ਨਾਲ। ਸੋ ਸਾਡੇ ਕੋਲ ਹੈਲਥ ਕੇਅਰ ਦੇ ਪ੍ਰੋਗਰਾਮ ਨੇ, ਬਹੁਤ ਪ੍ਰੋਗਰਾਮਸ ਨੇ ਜਿਨ੍ਹਾਂ ਨੂੰ ਅਸੀਂ ਪੀਆਰ ਦੇ ਵਿੱਚ ਵੀ ਸਪੋਰਟ ਕਰ ਸਕਦੇ ਹਾਂ ਐਜੂਕੇਸ਼ਨ ਦੇ ਨਾਲ, ਰਾਈਟ? ਹਰ ਇੱਕ ਦਾ ਸੁਪਨਾ ਕੀ ਹੈ ਜੀ? ਕੈਨੇਡਾ ਦੇ ਵਿੱਚ ਆਉਣਾ, ਕੈਨੇਡਾ ਦੇ ਵਿੱਚ ਵਸਣਾ। ਸੋ ਅਸੀਂ ਉਹ ਸੁਪਨਾ ਸਾਕਾਰ ਕਰ ਰਹੇ ਹਾਂ ਐਂਡ ਆਈ ਰੀਲੀ ਵਾਂਟ ਟੂ ਥੈਂਕ ਭਾਜੀ ਤੁਹਾਡਾ ਕਿ ਸਾਨੂੰ ਤੁਸੀਂ ਮੌਕਾ ਦਿੱਤਾ।
0: ਥੈਂਕ ਯੂ ਜੀ। ਔਰ ਜਿੰਨੇ ਵੀ ਸਾਡੇ ਲਿਸਨਰ ਆ, ਜੇ ਉਹਨਾਂ ਦਾ ਫਾਇਦਾ ਹੋ ਸਕੇ ਤੁਹਾਡੀ ਗੱਲ ਸੁਣ ਕੇ, ਤੇ ਮੈਨੂੰ ਲੱਗਦਾ ਸਾਡੇ ਰੇਡੀਓ ਪ੍ਰੋਗਰਾਮ ਕਰਨ ਦਾ ਮਕਸਦ ਚੰਗਾ, ਠੀਕ ਆ। ਸੋ ਹੁਣ ਗੱਲ ਕਰਦੇ ਆ, ਜਿਹੜਾ ਪ੍ਰਾਈਮ ਇੰਟਰਨੈਸ਼ਨਲ ਤੁਹਾਡਾ ਕਾਲਜ ਹੈਗਾ, ਕਿੰਨੀਆਂ ਲੋਕੇਸ਼ਨਾਂ ਨੇ
1: ਭਾਜੀ? ਸਾਡੀਆਂ 2 ਲੋਕੇਸ਼ਨਾਂ ਨੇ ਐਜ ਆਫ ਕਰੰਟਲੀ। ਇੱਕ ਆਪਾਂ ਨਾਰਥ ਯੋਰਕ ਹੈਗਾ, ਇੱਕ ਆਪਾਂ ਮਿਸਿਸਾਗਾ ਹੈਗਾ। ਸਾਡਾ ਮੇਨ ਕੈਂਪਸ ਮਿਸਿਸਾਗਾ ਹੈਗਾ, ਅਸੀਂ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਹੈਗੇ ਹਾਂ। ਸੋ ਅਸੀਂ ਸਟਾਰਟ ਕੀਤਾ ਸੀ ਨਾਰਥ ਯੋਰਕ ਲੋਕੇਸ਼ਨ ਤੋਂ, ਅਸੀਂ ਨਾਰਥ ਯੋਰਕ ਤੋਂ ਮੂਵ ਕੀਤਾ, ਆਪਣੀ ਲੋਕੇਸ਼ਨ ਨੂੰ ਵੱਡਾ ਕੀਤਾ। ਅਸੀਂ 6000 ਸਕੁਏਅਰ ਫੀਟ ਦੀ ਲੋਕੇਸ਼ਨ ਦੇ ਵਿੱਚ ਆਏ ਹਾਂ, ਕਮਿਊਨਿਟੀ ਨੂੰ ਸਰਵ ਕਰ ਰਹੇ ਹਾਂ, ਸਾਰਿਆਂ ਦੀ ਭਲਾਸ ਤੇ ਇੱਥੇ ਬੈਠੇ ਹਾਂ।
0: ਬਿਲਕੁਲ ਜੀ। ਅੱਛਾ, ਹੁਣ ਮੈਨੂੰ ਦੱਸੋ ਕਿ ਕੌਣ ਕੌਣ ਤੁਹਾਡੇ ਕਾਲਜ ਦਾ ਜਿਹੜਾ ਫਾਇਦਾ ਲੈ ਸਕਦੇ ਆ, ਕੀ ਉਹਨਾਂ ਦੀ ਕੁਆਲੀਫਿਕੇਸ਼ਨ ਚਾਹੀਦੀ ਹੈ ਮਿਨੀਮਮ, ਜਾਂ ਕਿਹੜੇ ਬੰਦੇ ਜਿਹੜੇ ਆ ਉਹ ਇਸ ਆਪਣੀ ਹਾਇਰ ਐਜੂਕੇਸ਼ਨ ਕਰ ਸਕਦੇ ਇਸ ਫੀਲਡ ਦੇ ਵਿੱਚ?
1: ਦੇਖੋ ਭਾਜੀ, ਮੈਂ ਸਭ ਤੋਂ ਪਹਿਲੇ ਇੱਕ ਤੁਹਾਨੂੰ ਚੀਜ਼ ਕਹਾਂਗਾ ਕਿ ਬਹੁਤ ਬਹੁਤ ਜਿਹੜੇ ਬੱਚੇ ਇੰਡੀਆ ਤੋਂ, ਆਪਣੇ ਵਤਨ ਤੋਂ ਦੂਰ ਇੱਥੇ ਆਏ ਆ ਸਾਡੇ ਕੈਨੇਡਾ ਦੇ ਵਿੱਚ, ਉਹ ਸਟਰਗਲ ਕਰ ਰਹੇ ਆ ਆਪਣੀ ਪਰਮਾਨੈਂਟ ਰੈਜੀਡੈਂਸ ਕਰਕੇ। ਪਰਮਾਨੈਂਟ ਰੈਜੀਡੈਂਸ ਇਜ਼ ਅ ਵੈਰੀ ਬਿਗ ਥਿੰਗ ਰਾਈਟ ਨਾਓ। 6.5 ਲੱਖ ਬੱਚਾ ਆਪਣਾ ਜਿਹਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ, ਰਾਈਟ, ਉਹ ਘੁੰਮਦਾ ਪਿਆ। ਦੇ ਡੋਂਟ ਹੈਵ ਅ ਗਾਈਡੈਂਸ ਕਿ ਉਹ ਕਿੱਦਾਂ ਸੈਟਲ ਹੋ ਸਕਦੇ ਆ। ਉਹਨਾਂ ਦਾ ਸੈਟਲ ਹੋਣ ਦਾ ਕਾਰਨ ਇੱਕ ਬਣ ਸਕਦਾ ਹੈ ਸਾਡਾ ਕਾਲਜ, ਅਸੀਂ ਤੁਸੀਂ ਸਾਰੇ ਬਣ ਸਕਦੇ
0: ਹਾਂ।
1: ਗਾਈਡੈਂਸ ਮੈਂ ਦੇ ਸਕਦਾ, ਕਾਬਲੀਅਤ ਬੱਚੇ ਦੀ ਆਪਣੀ ਹੈ।
0: ਬਿਲਕੁਲ ਜੀ, ਬਿਲਕੁਲ। ਔਰ ਵਿਕਰਮ ਭਾਜੀ, ਤੁਹਾਨੂੰ ਵੀ ਵੈਲਕਮ ਜੀ ਆਇਆਂ ਨੂੰ। ਔਰ ਮੈਂ ਦੱਸਣਾ ਇਹ ਵੀ ਚਾਹਾਂਗਾ ਕਿ ਸਾਰੀ ਜਿਹੜੀ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਉਸ ਦਿਨ ਨੂੰ ਤੀਆਂ ਦੇ ਮੇਲੇ ਦੇ ਉੱਪਰ ਹੋਵੇਗੀ, ਤੇ ਉਹਦੇ ਵਿੱਚ ਵੀ ਤੁਸੀਂ ਕਾਫੀ ਜਿੱਥੇ ਲੋਕਾਂ ਨੂੰ ਐਜੂਕੇਟ ਕਰੋਗੇ, ਅਵੇਅਰਨੈਸ ਦਿਓਗੇ, ਨਾਲ ਦੀ ਨਾਲ ਕਾਫੀ ਮੈਨੂੰ ਲੱਗਦਾ ਜੀ ਤੁਸੀਂ ਉੱਥੇ ਗਿਫਟ ਵਗੈਰਾ ਵੀ ਤਿਆਰੀ ਕੀਤੀ
1: ਹੈ। ਸਹੀ, ਗਿਫਟ ਦੀ ਤਿਆਰੀ ਕੀਤੀ ਹੋਈ ਜੀ। ਅਸੀਂ ਲੈਪਟਾਪਸ ਵੰਡ ਰਹੇ ਹਾਂ ਉੱਥੇ, ਆਈਪੈਡਸ ਵੰਡ ਰਹੇ ਹਾਂ, ਘੜੀਆਂ ਕੱਢ ਰਹੇ ਹਾਂ, ਨਾਲ ਆਪਾਂ ਗਿਫਟ ਕੂਪਨਸ ਕੱਢ ਰਹੇ ਹਾਂ 250 ਦੇ, ਜਿਹੜੇ ਕਿ ਪ੍ਰਾਈਮ ਕਾਲਜ ਦੇ ਵਿੱਚ ਹੀ ਤੁਸੀਂ ਯੂਜ਼ ਕਰ ਸਕਦੇ ਹੋ। ਜਿਹੜੇ ਬੱਚੇ ਉੱਥੇ ਆਉਣਗੇ ਅਸੀਂ ਉਹਨਾਂ ਨੂੰ ਕੂਪਨਸ ਦੇਵਾਂਗੇ, ਅਸੀਂ ਉੱਥੇ ਰੈਫਲ ਵੀ ਖੇਲਾਂਗੇ, ਗੇਮਸ ਵੀ ਖਿਲਾਵਾਂਗੇ।
0: ਅੱਛਾ ਜੀ,
1: ਬਹੁਤ ਗੇਮਸ ਹੈਗੀਆਂ ਸਾਰੇ, ਜਿਹੜੇ ਮੈਂ ਤਾਂ ਕਹਿੰਦਾ ਜੀ ਤੀਆਂ ਦੇ ਮੇਲੇ ਤੇ ਸਾਰੇ ਪਹੁੰਚੋ, ਅਸੀਂ ਗੇਮਸ ਖਿਲਾਵਾਂਗੇ। ਸੁਖੀ ਨਿੱਜਰ ਭਾਜੀ ਹੁਣੀ ਐਡਾ ਵੱਡਾ ਫੰਕਸ਼ਨ ਕਰ ਰਹੇ ਹੈ ਐਂਡ ਦਿਸ ਇਜ਼ 24th, 24th ਕਰ ਰਹੇ ਹੋ ਤੁਸੀਂ, ਐਂਡ ਸੰਜੋਗ ਦਿਓ ਸਾਡੇ ਸਾਰੇ, ਪਹੁੰਚੋ 21 June ਨੂੰ ਪੀਅਰਸਨ ਕਨਵੈਨਸ਼ਨ ਸੈਂਟਰ। ਤੇ ਕੋਈ ਵੀ ਜਿੰਨੇ ਵੀ ਸਾਡੇ ਇਸਤੇ ਸਾਡੇ ਪ੍ਰੋਗਰਾਮ ਦੇ ਰਿਕਾਰਡਿੰਗ ਕਿਸੇ ਨੂੰ ਕਿਸੇ ਦੀ ਵੀ ਕਿਸੇ ਚੀਜ਼ ਦੀ ਵੀ ਹੈਲਪ ਚਾਹੀਦੀ ਹੈ, ਉਹ ਸਾਡੇ ਲੈਂਡਲਾਈਨ ਨੰਬਰ ਤੇ 6474991009 ਤੇ ਕੰਟੈਕਟ ਕਰ ਸਕਦੇ ਆ। ਸਾਡੀ ਟੀਮ ਬਹੁਤ ਹੈਲਪਿੰਗ ਨੇਚਰ ਦੀ ਹੈ। ਤੁਸੀਂ ਦੱਸੋ ਜੀ ਕਿ ਤੁਸੀਂ ਸੁਖੀ ਨੇਚਰ ਭਾਈ ਜੀ ਦੇ ਰੇਡੀਓ ਸ਼ੋਅ ਸੁਣ ਕੇ ਆਏ ਹੋ ਐਂਡ ਯੂ ਕੈਨ ਕਲੇਮ ਐਟ ਦੇਅਰ ਟੂ, ਆਪਾਂ ਤੁਹਾਨੂੰ $500 ਐਡਮਿਸ਼ਨ ਜਿਹੜੀ ਫੀਸ ਹੈਗੀ ਹੈ ਉਹ ਤੇ ਡਿਸਕਾਊਂਟ ਦੇਵਾਂਗੇ। ਤੇ ਤੁਸੀਂ ਬਸ ਇੱਕੋ ਚੀਜ਼ ਦਾ ਨਾਮ ਲੈਣਾ ਵਤਨੋਂ ਦੂਰ ਜਾਂ ਸੁਖੀ ਨਿੱਜਰ ਭਾਜੀ, ਦੈਟਸ ਪ੍ਰੀਟੀ ਮੱਚ।
0: ਅੱਛਾ ਜੀ, ਕੋਈ ਇਹਦੇ ਵਿੱਚ ਹੁੰਦਾ ਤੁਹਾਡਾ ਕਿ ਇਸ ਮਹੀਨੇ ਤੋਂ ਕਲਾਸਾਂ ਸ਼ੁਰੂ ਹੋਣੀਆਂ ਜਾਂ ਨੈਕਸਟ ਮੰਥ ਤੋਂ ਹੋਣੀਆਂ ਜਾਂ ਕਦੋਂ ਤੁਹਾਨੂੰ ਜੁਆਇਨ ਕਰ ਸਕਦੇ?
1: ਸੋ ਇਹਦੇ 'ਚ ਮੈਂ ਜਵਾਬ ਦਿੰਦਾ ਕਿ ਸਾਡੇ ਕੋਲ ਹਰ ਮਹੀਨੇ ਬੈਚਸ ਨੇ। ਸਾਡੇ ਕੋਲ ਨਾ ਸਿਰਫ ਹੈਲਥ ਕੇਅਰ ਸੈਕਟਰ, ਸਾਡੇ ਕੋਲ ਐਜੂਕੇਸ਼ਨ ਸੈਕਟਰ ਔਰ ਟੈਕਨੋਲੋਜੀ ਸੈਕਟਰ ਵਿੱਚ ਵੀ ਬਹੁਤ ਸਾਰੇ ਅੱਛੇ ਪ੍ਰੋਗਰਾਮ ਨੇ, ਜਿਹੜੇ 24 ਹਫ਼ਤਿਆਂ ਤੋਂ ਲੈ ਕੇ ਉੱਪਰ ਪ੍ਰੋਗਰਾਮ ਨੇ, ਔਰ ਬੱਚੇ ਇਸ ਦਾ ਲਾਹਾ ਲੈ ਸਕਦੇ ਨੇ ਜਾਂ ਸਟੂਡੈਂਟਸ ਜਿਹੜੇ ਇਹਦਾ ਲਾਹਾ ਲੈ ਸਕਦੇ ਨੇ। ਸੁਖੀ ਜੀ, ਇਹਦੇ ਇੱਕ ਮੈਂ ਜ਼ਰੂਰ ਗੱਲ ਕਰਨੀ ਚਾਹਾਂਗਾ ਕਿ ਕਿਸੇ ਭੁੱਖੇ ਨੂੰ ਅਗਰ ਰੋਟੀ ਇੱਕ ਵਾਰੀ ਦੇ ਦਿਓਗੇ
0: ਜੀ,
1: ਲੇਕਿਨ ਅਗਰ ਤੁਸੀਂ ਉਹਨੂੰ ਰੋਟੀ ਕਮਾਉਣ ਦਾ ਕਿਤੇ ਹੁਨਰ ਦੇ ਦਿਓਗੇ,
0: ਵਾਹ ਕੀ ਬਾਤ,
1: ਤੇ ਉਹਦੇ ਵਰਗੀ ਕੋਈ ਰੀਸ ਨਹੀਂ ਹੈ। ਤੇ ਇੱਥੇ ਅੱਛੀ ਜ਼ਿੰਦਗੀ, ਸਾਡੇ ਬੱਚੇ ਬਹੁਤ ਇੱਥੇ ਆ ਕੇ ਬਰਗਰ ਦੀ ਸ਼ੋਪਸ ਤੇ ਕੰਮ ਕਰਦੇ ਆ, ਔਡ ਜੋਬਸ ਕਰਦੇ ਆ। ਸੋ ਅਗਰ ਇਹੋ ਜਿਹਾ ਕੋਈ ਹੁਨਰ ਉਹਨਾਂ ਕੋਲ ਹੋਵੇ ਤੇ ਉਹਦੇ ਨਾਲ ਉਹਨਾਂ ਨੂੰ ਪੈਸੇ ਵੀ ਅੱਛੇ ਮਿਲਦੇ ਆ, ਇੱਕ ਅੱਛੀ ਜ਼ਿੰਦਗੀ ਜੀਣ ਦਾ ਮੌਕਾ ਮਿਲਦਾ ਤੇ ਨਾਲ ਤਰੱਕੀ ਕਰਨ ਦਾ ਵੀ ਮੌਕਾ।
0: ਬਿਲਕੁਲ, ਕੋਈ ਨਾ ਕੋਈ ਸਕਿੱਲ ਆ ਜਾਂਦੀ ਆ, ਉਹ
1: ਬਹੁਤ ਵੱਡੀ ਗੱਲ।
0: ਹਾਂਜੀ, ਉਹ ਬੜੀ ਵੱਡੀ ਗੱਲ। ਤੇ ਅੱਛਾ ਜੀ, ਜੇ ਮੰਨ ਲਓ ਕੋਈ ਤੁਹਾਡੇ ਕੋਲ ਜਿਹੜੇ ਬੱਚੇ ਆਲਰੇਡੀ ਗ੍ਰੈਜੂਏਟ ਹੋਏ ਆ ਤੇ ਈਜ਼ੀ ਜੋਬ ਮਿਲ ਜਾਂਦੀ ਉਹਨਾਂ ਨੂੰ ਕੰਮ?
1: ਸੋ ਇੱਥੇ ਮੈਂ ਮਾਨਿਕ ਜੀ ਦਾ ਧੰਨਵਾਦ ਕਰਾਂਗਾ ਕਿਉਂਕਿ ਇਹਨਾਂ ਦੀ ਸੋਚ ਬੜੀ ਵੱਡੀ ਹੈ ਕਿ ਸਾਡੀ ਮੈਨੇਜਮੈਂਟ ਨੇ ਇਹ ਸੋਚ ਕੇ ਚੱਲੇ ਕਿ ਵੀ ਜਦੋਂ ਬੱਚਾ ਸਾਡਾ ਗ੍ਰੈਜੂਏਟ ਹੋਏਗਾ ਤੇ ਅਸੀਂ ਉਹਦੀ ਬਾਂਹ ਅਖੀਰ ਤੱਕ ਫੜਨੀ ਹੈ। ਇਹ ਨਹੀਂ ਕਿ ਸਾਡਾ ਰਿਸ਼ਤਾ ਇੱਥੇ ਖਤਮ ਹੋ ਜਾਂਦਾ ਹੈ ਕਿ ਬਈ ਜਦੋਂ ਬੱਚੇ ਨੇ ਪੜ੍ਹ ਲਿਆ ਤੇ ਉਸ ਤੋਂ ਬਾਅਦ ਉਹਦੀ ਛੁੱਟੀ। ਅਸੀਂ ਜੋਬ ਫੇਅਰ ਵੀ ਕੰਡਕਟ ਕਰਦੇ ਹਾਂ ਔਰ ਅਸੀਂ ਇਨਸ਼ੋਰ ਕਰਦੇ ਹਾਂ ਕਿ ਹਰ ਬੱਚਾ 4 to 5 ਇੰਪਲੋਇਰਸ ਦੇ ਸਾਹਮਣੇ ਬੈਠ ਕੇ, ਸੋ ਉਸ ਤੋਂ ਪਹਿਲੇ ਉਹਨੂੰ ਟ੍ਰੇਨ ਕੀਤਾ ਜਾਂਦਾ ਹੈ ਕਿ ਜੋਬ ਰੈਡੀ ਕਿਸ ਤਰ੍ਹਾਂ ਹੋਣਾ, ਇੰਟਰਵਿਊ ਕਿੱਦਾਂ ਦੇਣਾ, ਕੀ ਸਵਾਲਾਂ ਪੁੱਛੇ ਜਾ ਸਕਦੇ ਨੇ, ਫਿਰ ਅਸੀਂ ਉੱਥੇ ਇੰਪਲੋਇਰਸ ਨੂੰ ਸੱਦਾਂਗੇ ਔਰ ਉਹਨਾਂ ਨੂੰ ਫੇਅਰ ਚਾਂਸ ਮਿਲੇਗਾ ਕਿ ਉਹ ਉੱਥੇ ਆਪਣਾ ਇੰਟਰਵਿਊ ਨੂੰ ਕਰੈਕ ਕਰ ਸਕਣ ਔਰ ਉਹਨਾਂ ਨੂੰ ਇੱਕ ਅੱਛੀ ਬਿਹਤਰ ਜ਼ਿੰਦਗੀ ਮਿਲ ਸਕੇ।
0: ਵਾਹ ਜੀ ਵਾਹ, ਨਾਲ ਨਾਲ ਨੰਬਰ ਕਿਰਨ ਜੀ ਦੇ ਦਿਓ।
2: ਬਿਲਕੁਲ ਜੀ, ਨੰਬਰ ਤੁਸੀਂ ਕੋਈ ਵੀ ਗੱਲਬਾਤ ਕਰਨੀ, ਨੰਬਰ ਹੈਗਾ 6474991006 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ। ਔਰ ਬਿਲਕੁਲ ਜੀ, ਇੱਥੇ ਮੈਂ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੂੰਗੀ। ਬਹੁਤ ਸਾਰੇ ਸਾਡੇ ਸਟੂਡੈਂਟਸ ਜਿੱਦਾਂ ਆਏ ਆ, ਅਸੀਂ ਵੀ ਚਲੋ ਸਟੂਡੈਂਟ ਹੀ ਜਿਹੜੇ ਜੀ ਆਏ ਸੀਗੇ, ਵਰਕ ਪਰਮਿਟ ਐਕਸਪਾਇਰ ਹੋ ਰਿਹਾ ਜਾਂ ਤੁਸੀਂ ਕੋਈ ਜੀ ਸਾਲ ਦਾ 1.5 ਸਾਲ ਦਾ ਕੋਈ ਕੋਰਸ ਕਰਨਾ ਚਾਹੁੰਦੇ ਹਾਂ ਜਿਹਦੇ ਵਿੱਚ ਤੁਸੀਂ ਆਪਣਾ ਫਿਊਚਰ ਬਣਾ ਸਕੋ, PR ਦੇ ਲਈ ਤੁਸੀਂ ਇੱਕ ਪਾਥਵੇ ਜਿਹੜਾ ਜੀ ਕ੍ਰੀਏਟ ਕਰ ਸਕੋ, ਆਈ ਥਿੰਕ ਦੈਟਸ ਬੈਟਰ ਦੈਨ ਮੋਰ ਦੈਨ ਵੀ ਕੈਨ ਡੂ। ਐਂਡ ਇਸ ਕਰਕੇ ਜਿਹੜਾ ਜੀ ਮਾਨਿਕ ਜੀ ਹੁਣੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਜਿਹੜਾ ਜੀ ਤੀਆਂ ਦੇ ਮੇਲੇ ਤੇ ਪਹੁੰਚ ਰਹੀ ਹੈ ਕਿਉਂਕਿ ਉਹ ਅਵੇਅਰਨੈਸ ਜਿਹੜੀ ਜੀ ਕ੍ਰੀਏਟ ਕਰਨਾ ਚਾਹੁੰਦੇ ਕਿਉਂਕਿ ਬੱਚਿਆਂ ਨੂੰ ਇਹ ਤਾਂ ਪਤਾ ਹੈ ਕਿ ਠੀਕ ਹੈ ਜੀ ਸਾਡੇ ਸਟੇਟਸ ਜਿਹੜੇ ਆ ਜੀ ਖਤਮ ਹੋ ਰਹੇ ਆ ਜਾਂ ਸਾਨੂੰ ਜੋਬਸ ਨਹੀਂ ਮਿਲਦੀਆਂ ਜਾਂ ਸਾਡੇ ਕੋਈ ਪ੍ਰੋਪਰ ਜਿਹੜਾ ਜੀ ਕੋਰਸ ਟ੍ਰੇਨਿੰਗਸ ਨਹੀਂ ਹੈਗੀਆਂ, ਬਟ ਉਹਨਾਂ ਨੂੰ ਗਾਈਡ ਕਰਨ ਦੇ ਲਈ ਕੋਈ ਨਹੀਂ ਹੈਗਾ। ਸੋ ਇਸ ਕਰਕੇ ਅਸੀਂ ਸੋਚਿਆ ਕਿ ਕਿਉਂ ਨਾ ਤੀਆਂ ਦੇ ਮੇਲੇ ਤੇ ਜਿਹੜਾ ਜੀ ਅਸੀਂ ਇੱਦਾਂ ਦੀ ਅਵੇਅਰਨੈਸ ਸਾਡੀਆਂ ਜਿੰਨੀਆਂ ਵੀ ਉੱਥੇ ਭੈਣਾਂ ਪਹੁੰਚ ਰਹੀਆਂ ਗਾਂਹ ਤੋਂ ਗਾਂਹ ਜਿਹੜੀ ਜੀ ਅਵੇਅਰਨੈਸ ਕ੍ਰੀਏਟ ਕਰਨ ਦਾ ਫਰਜ਼ ਜਿੱਥੇ ਤੱਕ ਹੋ ਸਕਦਾ ਅਸੀਂ ਜਿਹੜਾ ਜੀ ਜ਼ਰੂਰ ਕਰਾਂਗੇ। ਇਹਨਾਂ ਦੇ ਨਾਲ ਕੋਈ ਵੀ ਗੱਲਬਾਤ ਜਿਹੜੀ ਜੀ ਤੁਸੀਂ ਕਰਨੀ ਆ, ਨੰਬਰ 6474991009 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿੱਥੇ ਕਿ ਇਹਨਾਂ ਨੇ ਗਿਫਟਸ ਵੀ ਕੱਢਣੇ, ਇਹਨਾਂ ਨੇ ਕੁਛ ਕੁ ਜਿਹੜੀਆਂ ਜੀ ਰੈਗੂਲਰ ਟਿਕਟਾਂ ਵੀ ਇਹ ਆਪਣੇ ਵੱਲੋਂ ਜਿਹੜਾ ਜੀ ਦੇ ਰਹੇ ਹੈਗੇ ਆ। ਸੋ ਤੁਸੀਂ ਕੁਛ ਜਿਹੜਾ ਜੀ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰ ਰਹੇ, ਕੁਛ ਜੋ ਵੀ ਇਹਨਾਂ ਦੇ ਸਵਾਲ ਜਿਹੜੇ ਜੀ ਹੋਊਗੇ ਉਹਨਾਂ ਦੇ ਤੁਸੀਂ ਆਨਸਰ ਦੇਣੇ ਆ ਤੇ ਤੁਸੀਂ ਆਪਣੀ ਜਿਹੜੀ ਜੀ ਟਿਕਟ ਲੈ ਸਕਦੇ ਆ। ਸਾਡੇ ਆਫਿਸ ਤੇ ਇਹਨਾਂ ਦਾ ਆਫਿਸ ਜਿਹੜਾ ਜੀ ਬਿਲਕੁਲ ਨਾਲ ਲੱਗਦਾ ਆ, ਅਸੀਂ ਗੁਆਂਢੀ ਆ ਇੱਕ ਦੂਜੇ ਦੇ। ਸੋ ਬਿਲਕੁਲ ਜੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਆ। ਸੋ ਸੁਖੀ ਜੀ
0: ਜੀ ਬਿਲਕੁਲ, ਪਹਿਲਾਂ ਤਾਂ ਧੰਨਵਾਦ ਹੈ ਕਿਉਂਕਿ ਦੇਖੋ ਜੀ ਜਿਵੇਂ ਭਾਅ ਜੀ ਹੋਣਾ ਨੇ ਕਿਹਾ ਕਿ ਜਿਹੜੀ ਸਭ ਤੋਂ ਵੱਡੀ ਦੌਲਤ ਹੈ ਉਹ ਐਜੂਕੇਸ਼ਨ ਹੈ, ਜਿਹੜੀ ਤੇ ਤੁਹਾਡੀ ਕੋਲੋਂ ਕੋਈ ਚੋਰੀ ਵੀ ਨਹੀਂ ਕਰ ਸਕਦਾ, ਹੈ ਨਾ। ਜੇ ਪੈਸੇ ਹੋਣ, ਕੱਪੜੇ ਹੋਣ, ਕੋਈ ਚੀਜ਼ ਹੋਵੇ ਉਹ ਚੋਰੀ ਹੋ ਜਾਂਦੀ ਆ, ਤੁਹਾਡੀ ਐਜੂਕੇਸ਼ਨ, ਤੁਹਾਡੀ ਜਿਹੜੀ ਸਿੱਖਿਆ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ। ਬੜਾ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ। ਅੱਛਾ, ਇਹਦੇ ਵਿੱਚ ਤਾਂ ਇਹ ਹੋ ਗਿਆ ਜੀ ਜਿਹੜੇ ਬੱਚੇ ਕੋਈ ਇੰਟਰਨੈਸ਼ਨਲ ਬੱਚੇ ਆਏ ਆ ਉਹ ਆਪਣਾ ਫਿਊਚਰ ਵਧੀਆ ਲੱਭ ਰਹੇ, ਪਰ ਜਿਹੜੇ ਨਾਲ ਨਾਲ ਕੋਈ ਕੈਨੇਡੀਅਨ ਬੱਚੇ ਵੀ ਆ, ਬਹੁਤ ਸਾਰੇ ਬੱਚੇ ਕੈਨੇਡੀਅਨ ਜਿਹੜੇ ਮਾਪੇ ਬੜੇ ਤੰਗ ਆ ਉਹਨਾਂ ਤੋਂ, ਕਹਿੰਦੇ ਸਾਡੇ ਬੱਚੇ ਨਾ ਸੁੱਤੇ ਰਹਿੰਦੇ ਸਾਰਾ ਦਿਨ, ਗ੍ਰੇਡ 12 ਤਾਂ ਕਰ ਲਈ ਉਹ ਤੋਂ ਬਾਅਦ ਕਰਦੇ ਕੁਛ ਨਹੀਂ। ਉਹਨਾਂ ਲਈ ਵੀ ਕੋਈ ਪ੍ਰੋਗਰਾਮਿੰਗ ਹੈ?
1: ਉਹਨਾਂ ਲਈ ਵੀ ਪ੍ਰੋਗਰਾਮ ਹੈਗੇ ਜੀ ਸਾਡੇ ਕੋਲ। ਦੇਖੋ ਜੀ, ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਹੈ ਸਾਡੇ ਕੋਲ, ਕੰਪਿਊਟਰਾਈਜ਼ ਅਕਾਊਂਟਿੰਗ ਐਂਡ ਟੈਕਸੇਸ਼ਨ ਪ੍ਰੋਗਰਾਮ ਹੈ ਸਾਡੇ ਕੋਲ, ਨੈਕ ਦੇ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਹੈ ਸਾਡੇ ਕੋਲ, ਨੈਕ ਦਾ ਪਰਸਨਲ ਸਪੋਰਟ ਵਰਕਰ ਬ੍ਰਿਜਿੰਗ ਪ੍ਰੋਗਰਾਮ ਹੈ। ਅਸੀਂ ਹੋਰ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਕਮਿਊਨਿਟੀ ਦੇ ਵੱਲੋਂ, ਆਪਣਾ ਨੈਕ ਪਰਸਨਲ ਸਪੋਰਟ ਵਰਕਰ ਹੋ ਗਿਆ, ਨੈਕ AI ਇਨ ਬਿਜ਼ਨਸ ਟੈਕਨੋਲੋਜੀ ਹੋ ਗਿਆ, ਨੈਕ ਦਾ ਆਪਾਂ ਲੈ ਕੇ ਆ ਰਹੇ ਹਾਂ ਡਿਜੀਟਲ ਮਾਰਕੀਟਿੰਗ ਲੈ ਕੇ ਆ
0: ਰਹੇ ਹਾਂ।
1: ਦੇਖੋ ਜੀ, ਜਿਸ ਬੱਚਿਆਂ ਜਿਹੜਾ ਬੱਚਾ ਜੋ ਇੰਟਰਨੈਸ਼ਨਲ ਮਾਰਕੀਟ ਹੈ ਨਾ, ਉਹ ਬੱਚਾ ਬਹੁਤ ਜ਼ਿਆਦਾ ਸਟਰਗਲ ਕਰ ਰਿਹਾ ਅੱਜ ਦੀ ਮਾਰਕੀਟ ਦੇ ਵਿੱਚ, ਮਾਪੇ ਪਰੇਸ਼ਾਨ ਹੈ ਸਾਰੇ ਉਹਨਾਂ ਦੇ, ਬਹੁਤ ਪਰੇਸ਼ਾਨ ਹੋ ਰਹੇ ਉਹ ਬੱਚਿਆਂ ਦੇ ਕੋਲ ਜਿਹਦੇ ਕੋਲ 1.5 ਸਾਲ ਦਾ ਵਰਕ ਪਰਮਿਟ ਪਿਆ, PGWP ਜਿਹਨੂੰ ਕਹਿੰਦੇ ਆ, ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹਦੇ ਕੋਲ ਪਿਆ, ਉਹ ਸਾਨੂੰ ਜ਼ਰੂਰ ਰੀਚ ਆਊਟ ਕਰਨ। ਉਹਨਾਂ ਵਾਸਤੇ ਇੱਕ ਗੋਲਡਨ ਓਪਰਚੁਨਿਟੀ ਹੈ ਇਸ ਚੀਜ਼ ਦੇ ਵਿੱਚ, ਆ ਕੇ ਜੁਆਇਨ ਕਰਨ, ਐਜੂਕੇਸ਼ਨ ਲੈਣ ਤੇ ਉਸ ਤੋਂ ਬਾਅਦ ਆਪਣੀ ਹੈਲਥ ਕੇਅਰ ਸਟ੍ਰੀਮ ਦੇ ਵਿੱਚ ਪੀਆਰ ਨੂੰ ਪ੍ਰਾਪਤ ਕਰਨ।
0: ਮੈਂ ਤੁਹਾਡੀ ਸੁਖੀ ਜੀ ਗੱਲ ਹੋਰ ਐਡੀਸ਼ਨ ਕਰਦਾ, ਜਿਹੜੀ ਗੱਲ ਤੁਸੀਂ ਡੋਮੈਸਟਿਕ ਸਟੂਡੈਂਟ ਦੀ ਕੀਤੀ, ਜਿਹੜੇ ਆਪਣੇ ਆਪ ਨੂੰ ਇੰਪਰੋਵਾਈਜ਼ ਕਰਨਾ ਚਾਹ ਰਹੇ ਨੇ, ਜਿਹੜੇ ਆਪਣੇ ਆਪ ਨੂੰ ਬਿਹਤਰ ਜ਼ਿੰਦਗੀ ਦੇਣਾ ਚਾਹ ਰਹੇ ਨੇ ਜਾਂ ਸਕਿੱਲ ਨੂੰ ਅਪਗ੍ਰੇਡ ਕਰਨਾ ਚਾਹ ਰਹੇ ਨੇ, ਉਹ ਸਾਰੇ ਗਵਰਨਮੈਂਟ ਫੰਡਸ ਜਿਹੜੇ ਹੋਰ ਮਿਲਦੇ ਨੇ, ਗ੍ਰਾਂਟਸ ਮਿਲਦੇ ਨੇ, ਜਿਸ ਤਰ੍ਹਾਂ ਬੈਟਰ ਜੋਬਸ ਹੈਗਾ ਔਰ ਹੋਰ ਬਹੁਤ ਸਾਰੇ ਲਾਈਨ ਆਫ ਕ੍ਰੈਡਿਟ ਸਟੂਡੈਂਟ ਦਾ ਹੁੰਦਾ, ਇਹਨਾਂ ਸਭ ਨਾਲ ਵੀ ਬੈਨੀਫਿਟ ਲੈ ਕੇ ਸਾਡੇ ਨਾਲ ਪ੍ਰੋਗਰਾਮ ਕਰ ਸਕਦੇ ਨੇ। ਸੋ ਇਹ ਸਿਰਫ ਦਾਇਰਾ ਇੱਥੋਂ ਤੱਕ ਲਿਮਿਟ ਨਹੀਂ ਹੈ, ਇਹ ਲੋਕ ਆਪਣਾ ਡੋਮੈਸਟਿਕ ਸਟੂਡੈਂਟ ਜਿਹੜੇ ਸਿਟੀਜ਼ਨਸ ਪੀ ਆਰ ਜਾਂ ਪ੍ਰੋਟੈਕਟਡ ਪਰਸਨ ਨੇ ਉਹਨਾਂ ਵਾਸਤੇ ਵੀ ਓਪਨ ਹੈ ਸਾਡੇ ਦਰਵਾਜ਼ੇ, ਔਰ ਉਹਨਾਂ ਵਾਸਤੇ ਵੀ ਸਾਡੇ ਕੋਲ ਬਹੁਤ ਸਾਰੇ ਐਸੇ ਕੋਰਸਿਸ ਨੇ ਜਿਹੜੇ ਅਸੀਂ ਉਹਨਾਂ ਨੂੰ ਆਫਰ ਕਰ ਸਕਦੇ ਹਾਂ।
3: ਬੜੀ ਚੰਗੀ ਗੱਲ ਤੁਸੀਂ ਦੱਸੀ ਕਿ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਇਹਦੇ ਲਈ ਹਾਇਰ ਐਜੂਕੇਸ਼ਨ ਦੇ ਲਈ ਕੈਨੇਡਾ ਸਰਕਾਰ ਵੀ ਕਾਫੀ ਹੈਲਪ ਕਰਦੀ,
0: ਬਹੁਤ ਜ਼ਿਆਦਾ ਕਰਦੀ ਹੈ ਜੀ, ਬਹੁਤ ਸਾਰੇ ਪ੍ਰੋਗਰਾਮਸ ਨੇ ਔਰ ਅਸੀਂ ਸਾਡੀ ਟੀਮ ਜਿਹੜੀ ਹੈ ਕਾਉਂਸਲਰਸ ਦੀ ਉਹ ਉਹਨਾਂ ਨੂੰ ਗਾਈਡ ਵੀ ਕਰੇਗੀ ਔਰ ਉਹਨਾਂ ਲਈ ਪੇਪਰ ਵਰਕ ਵੀ ਕਰਾਵਾਂਗੇ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਾਂਗੇ।
3: ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਸਮਾਂ ਕੱਢਿਆ, ਆਪ ਰੋਜ਼ਾਨਾ ਇਸੇ ਤਰੀਕੇ ਨਾਲ ਹਾਜ਼ਰੀ ਲਵਾਉਂਦੇ ਰਵਾਂਗੇ ਕਿ ਕਿਸੇ ਨਾ ਕਿਸੇ ਦਾ, ਕਿਸੇ ਪਰਿਵਾਰ ਦਾ, ਕਿਸੇ ਬੱਚੇ ਦਾ ਕੋਈ ਅਗਰ ਫਾਇਦਾ ਹੋ ਸਕੇ ਤਾਂ ਚੰਗੀ ਗੱਲ ਹੈ ਜੀ। ਆਪਣੇ ਕਮਿਊਨਿਟੀ ਈਵੈਂਟ ਕਰਨ ਦਾ, ਕਮਿਊਨਿਟੀ ਰੇਡੀਓ ਕਰਨ ਦਾ ਇਹੀ ਫਾਇਦਾ ਕਿ ਕਮਿਊਨਿਟੀ ਦੀ ਗੱਲ ਕਮਿਊਨਿਟੀ ਤੱਕ ਪਹੁੰਚਦੀ ਰਹੇ।
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ।
3: ਇੱਕ ਵਾਰੀ ਨੰਬਰ ਫਿਰ ਕਿਰਨ ਜੀ ਦੇ ਦਿਓ।
2: ਬਿਲਕੁਲ ਜੀ, ਨੰਬਰ 6474991000 ਤੇ ਜਿਹੜੀ ਜੀ 1009 ਤੇ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਆ, ਜਾਂ ਤੁਸੀਂ ਸਾਡੇ ਆਫਿਸ ਦੇ ਵਿੱਚ ਵੀ ਕਾਲ ਕਰਕੇ ਇਹਨਾਂ ਦਾ ਨੰਬਰ ਲੈ ਸਕਦੇ ਆ। ਸਾਡਾ ਨੰਬਰ ਵੀ ਬਹੁਤ ਆਸਾਨ ਹੈ, 9057990999 ਤੇ ਜਿਹੜੀ ਜੀ ਇਹਨਾਂ ਦੀ ਜਾਣਕਾਰੀ ਲੈ ਸਕਦੇ ਆ ਤੁਸੀਂ।
3: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।

0: ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਬਹੁਤ ਸਾਰਾ ਧੰਨਵਾਦ ਸਾਡੀ ਸਾਰੀ ਕਮਿਊਨਿਟੀ ਦਾ। ਔਰ ਬਿਲਕੁਲ ਜੀ, ਇਸ ਵਾਰੀ ਫੇਰ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਅਸੀਂ ਆ ਰਹੇ ਹੈਗੇ ਆ। ਸੁਦੇਸ਼ ਕੁਮਾਰੀ ਜੀ ਬਹੁਤ ਲੰਬੇ ਟਾਈਮ ਜਿਹੜਾ ਜੀ ਫਿਰ ਤੋਂ ਪਰਫਾਰਮ ਕਰਨ ਤੀਆਂ ਦੇ ਮੇਲੇ ਤੇ ਜਿਹੜਾ ਜੀ ਪਹੁੰਚ ਰਹੇ ਆ, ਅਸੀਂ ਤਾਂ ਬਹੁਤ ਜ਼ਿਆਦਾ ਜਿਹੜਾ ਜੀ ਐਕਸਾਈਟਡ ਹੈਗੇ ਆ। ਐਂਡ ਆਈ ਹੋਪ ਤੁਸੀਂ ਵੀ ਬਹੁਤ ਜਿਹੜੀ ਜਿਨ੍ਹਾਂ ਨੇ ਭੈਣਾਂ ਨੇ ਸਾਡੀ ਨੇ ਟਿਕਟਾਂ ਲੈ ਲਈਆਂ ਆ, ਸੂਟ ਦੀਆਂ ਤਿਆਰੀਆਂ ਕਰ ਲਓ। ਜਿਨ੍ਹਾਂ ਨੇ ਹਲੇ ਨਹੀਂ ਲਈਆਂ ਉਹ ਵੀ ਜਿਹੜਾ ਜੀ ਟਾਈਮ ਸਰ ਆਪਣੀਆਂ ਟਿਕਟਾਂ ਜਿਹੜੀਆਂ ਜੀ ਲੈ ਲਿਓ। ਕੋਈ ਵੀ ਗੱਲਬਾਤ ਕਰਨੀ ਹੈ ਨੰਬਰ 9057990999 ਤੇ ਜਿਹੜੀ ਜੀ ਕੀਤੀ ਜਾ ਸਕਦੀ ਹੈ। ਔਰ ਸਾਡੀ ਲਾਈਨ ਜਿਹੜੀ ਹੈ ਜੀ ਇਸ ਵਾਰੀ ਫੇ ਸਾਡੇ ਬੜੇ ਚਹੀਤੇ ਰਕੇਸ਼ ਸ਼ਰਮਾ ਜੀ। ਔਰ ਬਿਲਕੁਲ ਜੀ, ਰਕੇਸ਼ ਜੀ ਮੈਨੂੰ ਪਤਾ ਲੱਗਿਆ ਤੁਸੀਂ ਸਿਟੀ ਕਾਉਂਸਲਰ ਲਈ ਖੜੇ ਹੋਏ ਆ।
1: ਹਾਂਜੀ ਬਿਲਕੁਲ ਜੀ।
0: ਅੱਛਾ ਜੀ, ਮਤਲਬ ਇਹ ਗੱਲ ਸੱਚ ਆ?
1: ਹਾਂਜੀ ਹਾਂਜੀ।
0: ਸੋ ਬਿਲਕੁਲ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
1: ਥੈਂਕ ਯੂ ਸੋ ਮਚ।
0: ਬਿਲਕੁਲ ਜੀ, ਮੁਬਾਰਕਾਂ ਦੇ ਨਾਲ ਨਾਲ ਜਿੱਥੇ ਕਿ ਅਸੀਂ ਦੱਸਦੇ ਹਾਂ ਕਿ ਸਾਨੂੰ ਮਾਣ ਹੁੰਦਾ ਆ ਜਦੋਂ ਸਾਡਾ ਕੋਈ ਆਪਣਾ ਖੜਾ ਹੁੰਦਾ।
1: ਬਿਲਕੁਲ ਜੀ,
0: ਸਾਡੀ ਆਪਣੀ ਆਵਾਜ਼, ਸਾਨੂੰ ਇਦਾਂ ਲੱਗਦਾ ਕਿ ਠੀਕ ਆ ਸਾਡੇ ਜਿੰਨੇ ਵੀ ਇਸ਼ੂਜ਼ ਆ ਇਹ ਇਨਸਾਨ ਨੂੰ ਕਹਿ ਕੇ ਸੋਰਟ ਹੋ ਜਾਣਗੇ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਠੀਕ ਆ ਜੇ ਸਾਡੀ ਆਵਾਜ਼ ਅੱਗੇ ਆ ਰਹੀ ਹੈ, ਸਾਡਾ ਫਰਜ਼ ਆ ਕਿ ਉਹਦੀ ਆਵਾਜ਼ ਨੂੰ ਜਿਹੜਾ ਜੀ ਅੱਗੇ ਲੈ ਕੇ ਜਾਣਾ, ਤਾਂ ਕਿ ਸਾਡਾ ਵੀ ਜਿਹੜਾ ਜੀ ਥੋੜਾ ਜਿਹਾ ਭਲਾ ਹੋ ਸਕੇ। ਕਿਉਂਕਿ ਆਪਾਂ ਦੇਖਦੇ ਹਾਂ ਟੈਕਸਿਸ, ਪ੍ਰੋਪਰਟੀ ਟੈਕਸਿਸ, ਦੇ ਆਰ ਲਾਈਕ ਗੋਇੰਗ ਅਪ ਡੇ ਬਾਏ ਡੇ, ਹੈ ਨਾ। ਹੋਰ ਕੋਈ ਚੀਜ਼ ਆ, ਅਡੀਸ਼ਨਲ ਚਾਰਜਸ ਹੀ ਪੈ ਰਹੇ, ਘਰ ਤਾਂ ਕੁਛ ਨਹੀਂ ਰਿਹਾ, ਹਮੇਸ਼ਾ ਖਰਚੇ ਸਾਡੇ ਸਿਰ ਤੇ ਵੱਧ ਰਹੇ ਆ। ਔਰ ਜੇ ਤੁਸੀਂ ਅੱਗੇ ਆਓਗੇ, ਕਿਤੇ ਨਾ ਕਿਤੇ ਤੁਸੀਂ ਗੱਲ ਕੀਤੀ ਸੀ ਕਿ ਤੁਸੀਂ ਇਹ ਇਸ਼ੂਸ ਜਿਹੜੇ ਜੀ ਸੋਰਟ ਕਰਾਓਗੇ।
1: ਬਿਲਕੁਲ
0: ਬਿਲਕੁਲ ਜੀ। ਸੋ ਉਹਦੇ ਬਾਰੇ ਥੋੜੀ ਜਿਹੀ ਦੱਸੋ ਕਿ ਕਿੱਦਾਂ ਤੁਸੀਂ ਆਪਣੀ ਕਮਿਊਨਿਟੀ ਨੂੰ ਸਰਵ ਬੈਟਰ ਵੇ ਦੇ ਵਿੱਚ ਕਰੋਗੇ।
1: ਹਾਂਜੀ ਬਿਲਕੁਲ, ਬਹੁਤ ਹੀ ਅੱਛਾ ਕਿਰਨ ਤੁਸੀਂ ਸਵਾਲ ਕੀਤਾ ਹੈਗਾ। ਆਪਣੇ ਇਸ਼ੂ ਤਾਂ ਬਹੁਤ ਜ਼ਿਆਦਾ ਹੈਗੇ ਆ, ਸੱਚ ਐਜ਼ ਜਿਹੜਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਾਈ ਪ੍ਰੋਪਰਟੀ ਟੈਕਸ ਹੈਗਾ, ਇੰਨਾ ਪ੍ਰੋਪਰਟੀ ਟੈਕਸ ਇਕੱਠਾ ਹੁੰਦਾ ਹੈਗਾ ਸਿਟੀ ਨੂੰ, ਉਹਦੇ ਬਾਵਜੂਦ ਵੀ ਉਹ ਜਿਹੜੇ ਫੰਡਸ ਦਾ ਪ੍ਰੋਪਰ ਯੂਟੀਲਾਈਜੇਸ਼ਨ ਨਹੀਂ ਹੋ ਰਿਹਾ ਆਪਣੇ ਰੈਜ਼ੀਡੈਂਸ ਲਈ, ਬ੍ਰੈਂਪਟੋਨੀਅਨ ਲਈ। ਤੇ ਇੱਕ ਤਾਂ ਇਹ ਬਹੁਤ ਵੱਡਾ ਮਸਲਾ ਹੈਗਾ ਕਿ ਜਿਹੜੇ ਵੀ ਫੰਡਸ ਹੈ ਉਹਦੀ ਕੋਈ ਸਪੈਂਡਿੰਗ ਹੈ, ਉਹਦੀ ਅਕਾਊਂਟੇਬਿਲਟੀ ਨਹੀਂ ਹੈਗੀ, ਉਹਦੀ ਟ੍ਰਾਂਸਪੇਰੈਂਸੀ ਨਹੀਂ ਹੈਗੀ, ਤੇ ਕਿੱਥੇ ਹੋ ਰਿਹਾ, ਕਿਉਂ ਹੋ ਰਿਹਾ, ਕੋਈ ਆਡਿਟ ਨਹੀਂ, ਕੋਈ ਕੁਛ ਨਹੀਂ। ਤੇ ਉਹ ਸਾਰਾ ਕੁਛ, ਕੋਈ ਵੀ ਤੁਸੀਂ ਸਿਟੀ ਵੱਲੋਂ ਕੋਈ ਚੀਜ਼ ਲਈ ਜਾਂਦੀ ਆ, ਉਹਦੀ ਪ੍ਰੋਪਰ ਤੁਹਾਨੂੰ ਅਕਾਊਂਟੇਬਿਲਟੀ ਹੋਣੀ ਚਾਹੀਦੀ, ਆਡਿਟਿੰਗ ਹੋਣੀ ਚਾਹੀਦੀ, ਇਹ ਚੀਜ਼ ਬਾਈਬਲ ਆ ਲੈਣ ਦੀ ਜਾਂ ਨਹੀਂ ਲੈਣ ਲਈ, ਤੇ ਰੈਜ਼ੀਡੈਂਸ ਦਾ ਕੀ ਇਹਦੇ ਬਾਰੇ ਡਿਸੀਜਨ ਹੈਗਾ। ਤੇ ਉਹ ਬਹੁਤ ਜ਼ਰੂਰੀ ਹੈ, ਤੇ ਮੇਨ ਚੀਜ਼ ਆ ਕਿ ਜਿੰਨੇ ਵੀ ਫੰਡਸ ਆ ਉਹਦੀ ਪ੍ਰੋਪਰ ਯੂਟੀਲਾਈਜੇਸ਼ਨ ਹੋਵੇ, ਜਾਂ ਉਹਦਾ ਬਹੁਤ ਹੀ ਵੱਡੀ ਇਹ ਜਿਹੜੀ ਆਪਣੀ ਕੰਸਰਨ ਹੈ, ਹੋਰ ਆਪਣੇ ਸ਼ਹਿਰ ਦੇ ਵਿੱਚ ਸਿਟੀ ਦੇ ਵਿੱਚ ਕ੍ਰਾਈਮ ਸੇਫਟੀ ਇਸ਼ੂ ਹੈਗੇ ਆ, ਰਾਈਟ, ਆਫੀਸ਼ੀਅਲ ਜਿਹੜੇ ਆਪਣੇ ਉਹ ਆਊਟ ਆਫ ਰੀਚ ਹੈ, ਉਹਨਾਂ ਨੂੰ ਕੋਈ ਸੁਣਦੇ ਨਹੀਂ ਆਪਣੇ। ਮੈਂ ਬਹੁਤ ਹੀ ਰੈਜ਼ੀਡੈਂਸ ਆਪਾਂ ਨੂੰ ਮਿਲਿਆ ਹੈਗਾ, ਮੈਂ ਡੋਰ ਨੋਕਿੰਗ ਕਰਦਾ ਹੈਗਾ ਰੋਜ਼, ਮੈਂ ਨਵੇਂ ਆਪਣੇ ਜਿਹੜੇ ਆਪਣੇ ਇੱਥੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਮਿਲਦਾ ਹੈਗਾ, ਉਹਨਾਂ ਦੀਆਂ ਇਹੀ ਕੰਸਰਨ ਹੈਗੀਆਂ ਕਿ ਕਦੀ ਵੀ ਕੋਈ ਕਾਲ ਕਰੋ, ਕੋਈ ਇਸ਼ੂ ਹੋ ਜਾਂਦਾ, ਕੋਈ ਕ੍ਰਾਈਮ ਹੋਇਆ ਕਿਸੇ ਦੀ, ਕੋਈ ਖਿੱਚ ਖੋ ਹੋਈ ਆ, ਉਹ ਫੋਨ ਕਰਦੇ ਆ, ਤੇ ਉਹਦੇ ਬਾਰੇ ਕੋਈ ਸੁਣਿਆ ਨਹੀਂ ਜਾਂਦਾ ਹੈਗਾ। ਤੇ ਇਹੀ ਚੀਜ਼ ਹੈ ਆਪਣੇ, ਕਿਉਂਕਿ ਪੁਲਿਸ ਫੋਰਸ ਜਿਹੜੀ ਘੱਟ ਹੈਗੀ ਆ, ਉਹ ਵੀ ਸਾਨੂੰ ਲੋੜ ਹੈਗੀ ਕਿ ਹੋਰ ਜੇ ਆਪਣੀ ਫੋਰਸ ਹੋਵੇ ਤੇ ਉਹਦੇ ਨਾਲ ਫਿਰ ਇੱਦਾਂ ਦੇ ਇਸ਼ੂ ਜਿਹੜਾ ਕ੍ਰਾਈਮ ਘਟੇਗਾ। ਤੇ ਗੱਲ ਕੀ, ਬਹੁਤ ਕੁਛ ਹੈ ਸੁਧਾਰਨ ਲਈ, ਤੇ ਇਸੇ ਲਈ ਆਪਾਂ ਸਿਟੀ ਕੌਂਸਲ ਲਈ ਆਏ ਹੈਗੇ ਆ, ਤੇ ਤੁਸੀਂ ਸਾਡੀ ਹੈਲਪ ਕਰ ਸਕਦੇ ਹੈਗੇ ਆ। ਅਗਰ ਤੁਸੀਂ ਚਾਹੁੰਦੇ ਆ ਕਿ ਇਸ ਸਿਸਟਮ ਦੇ ਵਿੱਚ ਚੇਂਜ ਹੋਵੇ, ਤਾਂ ਜਾਂ ਤੁਸੀਂ ਯੂਜ਼ ਟੂ ਹੈਗੇ ਆ, ਫਿਰ ਤੁਸੀਂ ਜਿਹੜਾ ਜਿਸ ਤਰ੍ਹਾਂ ਤੁਹਾਡਾ ਆਪਣਾ ਡਿਸੀਜਨ ਹੈ।
0: ਬਿਲਕੁਲ ਜੀ, ਆਪਣਾ ਜਿਹੜਾ ਜੀ ਡਿਸੀਜਨ ਹੈਗਾ ਆ। ਔਰ ਬਿਲਕੁਲ ਜੀ, ਜਿੱਥੇ ਕਿ ਅਕਤੂਬਰ ਦੇ ਵਿੱਚ ਜਿਹੜੇ ਜੀ ਪੋਲਸ ਹੋਣੇ ਆ, ਇਲੈਕਸ਼ਨ ਹੋਣੇ, ਆਪਾਂ ਤੁਹਾਨੂੰ ਉਹਦੀ ਜਾਣਕਾਰੀ ਵੀ ਜਿਹੜੀ ਜੀ ਟਾਈਮ ਟੂ ਸਿਰ ਦਿੰਦੇ ਰਵਾਂਗੇ। ਸੋ ਬਿਲਕੁਲ ਜੀ, ਤੁਹਾਡਾ ਆਪਣਾ ਰਕੇਸ਼ ਸ਼ਰਮਾ ਸਿਟੀ ਕੌਂਸਲਰ ਦੇ ਲਈ ਜਿਹੜੇ ਜੀ ਕੈਂਡੀਡੇਟ ਨੋਮੀਨੇਟ ਹੋਏ ਆ ਵਾਰਡ 7 ਔਰ 8 ਦੇ ਵਿੱਚੋਂ, ਤੇ ਤੁਸੀਂ ਆਪਣੀ ਵੋਟ ਜਿਹੜੀ ਜੀ ਇਹਨਾਂ ਨੂੰ ਕਾਸਟ ਕਰ ਸਕਦੇ ਆ। ਔਰ ਨਾਲ ਦੀ ਨਾਲ ਜਿਹੜੀ ਜੀ ਸਾਡੀ ਲਾਈਨ ਇਸ ਟਾਈਮ ਇੱਕ ਵਾਰੀ ਫਿਰ ਰਾਜਨ ਜੀ ਦੇ ਨਾਲ ਸਪੈਕਸ ਐਕਸਪ੍ਰੈਸ ਤੋਂ ਜੁੜ ਚੁੱਕਿਆ। ਰਾਜਨ ਜੀ ਬਹੁਤ ਬਹੁਤ ਸਵਾਗਤ ਆ।
2: ਬਹੁਤ ਬਹੁਤ ਧੰਨਵਾਦ ਜੀ। ਆਪਣੇ ਸਰੋਤਰ ਨੇ ਕਰੀ ਫਿਰ ਦੱਸ ਦੇ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਜੀ ਸਾਡੇ ਕੋਲ ਅੱਜ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ, ਤੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ ਡਾਕਟਰ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਐਡਵਾਂਸ ਟੈਸਟਿੰਗ ਵਾਸਤੇ, ਜਿਹਦੇ ਵਿੱਚ ਸਾਰੇ ਹੀ ਲੇਟੈਸਟ ਇਕਵਿਪਮੈਂਟ ਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਜੀ, ਤੇ ਜਿਹੜੇ ਰਿਜ਼ਲਟ ਆਉਂਦੇ ਨੇ ਡਿਜੀਟਲੀ ਤੁਹਾਨੂੰ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਦਿਖਾ ਕੇ ਸਮਝਾਏ ਜਾਂਦੇ ਨੇ। ਸੋ ਅਪਾਇੰਟਮੈਂਟ ਬੁੱਕ ਕਰਵਾਉਣ ਦੇ ਲਈ ਇੱਕੋ ਇੱਕ ਨੰਬਰ 905-460-8888। ਹੁਣ ਗੱਲ ਕਰਾਂਗੇ ਜੀ ਗਲਾਸਿਸ ਦੀ। ਕਿਰਨ ਜੀ, ਬਹੁਤ ਸਾਰੇ ਸਾਡੇ ਸਰੋਤ ਹੁੰਦੇ ਨੇ ਜਦੋਂ ਆਈ ਐਗਜ਼ਾਮ ਕਰਵਾ ਲੈਂਦੇ ਨੇ, ਫਿਰ ਹੁੰਦਾ ਵੀ ਗਲਾਸਿਸ ਆਪਾਂ ਨੂੰ ਕਿਤੋਂ ਵਧੀਆ ਮਿਲ ਜਾਣ ਪਰ ਪ੍ਰਾਈਸ ਜ਼ਿਆਦਾ ਨਾ ਹੋਵੇ। ਤੇ ਕਈ ਵਾਰੀ ਉਹਨਾਂ ਕੋਲ ਬੈਨੀਫਿਟਸ ਵੀ ਨਹੀਂ ਹੁੰਦੇ। ਸੋ ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਵੈਲਿਊ ਪੈਕੇਜ ਲੈ ਕੇ ਆਏ ਹੋਏ ਹਾਂ ਜੀ। ਸੋ ਵੈਲਿਊ ਪੈਕੇਜ ਕੀ ਕਰਦੇ ਆ ਆਪਾਂ, ਇੱਕ ਤੇ ਇਹਨਾਂ ਨੂੰ ਸਿਲੈਕਟਡ ਬ੍ਰਾਂਡਿਡ ਫਰੇਮ ਜਿਹੜਾ ਉਹ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ। ਲੰਡਨ ਫੌਗ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਲਸਨ ਦੇ, ਐਡੀ ਬਾਵਰ ਦੇ, ਤਕਰੀਬਨ 700 ਤੋਂ 800 ਫਰੇਮ ਡਿਸਪਲੇ ਤੇ ਲੱਗਾ। ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ। $300 ਦੀ ਕੀਮਤ ਦਾ ਫਰੇਮ ਹੈ ਜੀ, ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ। $400 ਦਾ ਕੁੱਲ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਕਿਸੇ ਨੇ ਦੂਰ ਨੇੜੇ ਦੀ ਇਕੱਠੀ ਇਹਨਾਂ ਕਰਵਾਉਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਸਾਡੇ ਕੋਲ। $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ। $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਜੀ। ਤੇ ਜੇ ਤੁਸੀਂ ਆਪਣੇ ਗਲਾਸਿਸ ਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਕੋਈ ਚਾਹੁੰਦਾ ਜੀ ਦੋ ਪੇਅਰ ਬਣ ਜਾਣ, ਇੱਕ ਘਰ ਰੱਖ ਲਈਏ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਜੇ ਸਾਡੇ ਸਰੋਤੇ ਡੀਲਾ ਲੈਣਾ ਚਾਹੁੰਦੇ ਨੇ ਤਾਂ ਜ਼ਰੂਰ ਪਹੁੰਚਣ ਸਾਡੇ ਕੋਲ ਇੱਥੇ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਇੱਕ ਨੰਬਰ ਜੀ 905-460-8888, 905-460-8888।
0: ਬਹੁਤ ਬਹੁਤ ਸ਼ੁਕਰੀਆ ਰਾਜਨ ਜੀ। ਸੋ ਬਿਲਕੁਲ ਜੀ, ਤੁਸੀਂ ਰਾਜਨ ਜੀ ਦੇ ਨਾਲ ਗੱਲਬਾਤ ਜਿਹੜੀ ਜੀ 905-460-8888 ਤੇ ਜਿਹੜੇ ਜੀ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿੱਥੇ ਕਿ ਸਮਿਟ ਰਿਐਲਟੀ ਐਕਸਪਰਟ ਤੋਂ ਪੰਕਜ ਜੋਸ਼ੀ ਜੀ ਹਮਾਰੇ ਨਾਲ ਸਾਡੇ ਨਾਲ, ਮੈਨੂੰ ਵੀਰੋ ਜੀ ਹਿੰਦੀ ਜਿਹੜਾ ਜੀ ਵਿੱਚ ਵਿੱਚ ਨਿਕਲ ਜਾਂਦੀ ਆ। ਸੋ ਬਿਲਕੁਲ ਜੀ, ਬਹੁਤ ਬਹੁਤ ਸਵਾਗਤ ਹੈ ਜੋਸ਼ੀ ਜੀ।
3: ਥੈਂਕ ਯੂ ਕਿਰਨ। ਫਟਾਫਟ ਮੈਂ ਸਾਰਿਆਂ ਨੂੰ ਯਾਦ ਕਰਾ ਦਵਾਂ ਕਿ ਤੀਆਂ ਦੇ ਮੇਲੇ ਤੇ ਆਪਾਂ ਇੱਕ ਸਪੈਸ਼ਲ ਜਿਹੜਾ ਆਫਰ ਦਿੱਤੀ ਹੋਈ ਹੈ ਉਹ ਇਹ ਹੈ ਕਿ ਅਗਲੇ ਸਾਲ ਦੇ ਤੀਆਂ ਦੇ ਮੇਲੇ ਤੱਕ ਸਾਡੀ ਕੋਈ ਫੀਸ ਨਹੀਂ ਹੋਏਗੀ ਜੇ ਕੋਈ ਵੀ ਰਿਐਲਟਰ 21 ਤਰੀਕ ਤੱਕ ਸਾਨੂੰ ਜੁਆਇਨ ਕਰਦਾ। ਸੋ ਇਟ ਇਜ਼ ਅ ਬਿਗ ਥਿੰਗ। ਤੇ ਇਸ ਤੋਂ ਇਲਾਵਾ ਮੈਂ ਦੱਸ ਦਵਾਂ ਕਿ ਕੱਲ ਸਾਡਾ ਓਪਨ ਹਾਊਸ ਲੱਗ ਰਿਹਾ ਹੈਗਾ ਕਲਾਈਨਬਰਗ ਦੇ ਵਿੱਚ। ਇੱਕ ਬਹੁਤ ਅੱਛੀ ਪ੍ਰੋਪਰਟੀ, 4 ਬੈਡਰੂਮ ਦਾ ਘਰ ਹੈ, ਵੱਡਾ ਘਰ ਹੈ ਔਰ 2 ਕਮਰਿਆਂ ਦੀ ਲੀਗਲ ਬੇਸਮੈਂਟ ਦੇ ਨਾਲ। ਸੋ ਕੱਲ ਓਪਨ ਹਾਊਸ 1-4 ਔਰ ਤੁਸੀਂ ਜਿਹੜੇ ਵੀ ਇੰਟਰਸਟਿਡ ਹੈਗੇ ਕਲਾਈਨਬਰਗ ਦੇ ਏਰੀਆ ਦੇ ਵਿੱਚ, ਪੌਸ਼ ਏਰੀਆ ਉੱਥੇ ਕੋਈ ਵੀ ਇੰਟਰਸਟਿਡ ਹੈ ਤਾਂ ਜ਼ਰੂਰ ਆਓ ਔਰ ਦੇਖੋ ਕਿ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਲਈ। ਥੈਂਕ ਯੂ ਕਿਰਨ।
0: ਬਿਲਕੁਲ ਜੀ, ਤੁਸੀਂ ਜਿਹੜੇ ਜੀ ਸਮਿਟ ਰਿਐਲਟੀ ਐਕਸਪਰਟਸ ਦੀ ਟੀਮ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਮੇਰੇ ਨਾਲ ਇਸ ਟਾਈਮ ਜਿਹੜੇ ਜੀ ਡਾਕਟਰ ਹੋਮਿਓਪੈਥੀ ਦੇ ਡਾਕਟਰ ਅਬਰਾਰ ਹੁਸੈਨ ਵੀ ਪਹੁੰਚ ਚੁੱਕੇ ਆ। ਡਾਕਟਰ ਜੀ ਸਾਡੇ ਕੋਲ ਸਿਰਫ ਔਰ ਸਿਰਫ 2 ਮਿੰਟ ਹੈਗੇ ਆ, ਮੈਂ ਚਾਹੂੰਗੀ ਫਟਾਫਟ ਤੁਸੀਂ ਜਿਹੜੇ।
4: ਸ਼ੁਕਰੀਆ ਕਿਰਨ, ਮੈਂ ਸਿਰਫ 2 ਮਿੰਟ ਦੇ ਵਿੱਚ ਹੀ ਗੱਲ ਆਪਣੀ ਖਤਮ ਕਰਾਂਗਾ। ਅੱਜ ਜਿਹੜੇ ਮਰਦਾਂ ਨੂੰ ਜਿਨਸੀ ਕਮਜ਼ੋਰੀ ਸੈਕਸੁਅਲ ਵੀਕਨੈਸ ਹੈ, ਇਹਦਾ ਇਲਾਜ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਅਸਾਬ ਹੈਲਦੀ ਹੋਣੇ ਚਾਹੀਦੇ ਆ, ਨਰਵਸ ਸਿਸਟਮ, ਤੁਹਾਡੀਆਂ ਸ਼ਰਿਆਨਾ ਹੈਲਦੀ ਹੋਣੀਆਂ ਚਾਹੀਦੀਆਂ, ਵੈਸਕੂਲਰ ਸਿਸਟਮ, ਤੁਹਾਡੇ ਹਾਰਮੋਨਸ, ਮਰਦ ਦੇ ਹਾਰਮੋਨਸ ਟੈਸਟੋਸਟੇਰੋਨ ਜਾਂ ਦੂਸਰੇ ਉਹ ਬੈਲੈਂਸ ਹੋਣੇ ਚਾਹੀਦੇ ਆ। ਅਗਰ ਤੁਹਾਡਾ ਇਹਦੇ 'ਚ ਕੋਈ ਮਸਲਾ ਹੈ ਤਾਂ ਇਹਦਾ ਕੋਰਸ ਪੂਰੇ ਕੈਨੇਡਾ 'ਚ ਤੁਸੀਂ 1-2 ਸਵਾਲ 'ਤੇ ਮੰਗਵਾ ਸਕਦੇ ਹੋ, ਬਾਈ ਡਾਕ ਅਸੀਂ ਭੇਜ ਦਿੰਦੇ ਹਾਂ। ਨਰਵਸ ਸਿਸਟਮ ਦਾ ਮਸਲਾ ਹੈ ਉਹਦਾ ਵੀ ਭੇਜ ਦਿੰਦੇ ਹਾਂ। ਅਗਰ ਤੁਹਾਡਾ ਕੋਈ ਸ਼ਰਿਆਨਾ ਦਾ ਦਿਲ ਦਾ ਮਸਲਾ ਹੈ ਉਹਦਾ ਵੀ ਕੋਰਸ ਹੈਗਾ ਜਿਹੜਾ ਸਪੈਸੀਫਿਕਲੀ ਮਰਦਾਂ ਦੀ ਕਮਜ਼ੋਰੀ ਬਾਇਸ ਕਰਦੀ ਹੈ। ਔਰ ਇਹਦੇ 'ਚ ਸਭ ਤੋਂ ਵੱਡੀ ਜਿਹੜੀ ਹੁੰਦੀ ਹੈ ਉਹ ਐਨਜ਼ਾਇਟੀ ਹੁੰਦੀ ਹੈ, ਫੇਲੀਅਰ ਦੀ ਐਨਜ਼ਾਇਟੀ, ਔਰ ਜਾਂ ਤੁਹਾਡੇ ਰਿਲੇਸ਼ਨ ਜਿਹੜੇ ਨੇ ਉਹ ਮੂਡ ਔਫ ਹੈ ਅਤੇ ਤੁਸੀਂ ਪਰਫੋਰਮੈਂਸ ਦਿਖਾਉਣਾ ਚਾਹੁੰਦੇ ਹੋ, ਅਤੇ ਉਹ ਯਕੀਨਨ ਡੈਫੀਨੇਟਲੀ ਉਹਦੀ ਇਸ ਸਲਾਹੀਅਤ ਦੇ ਉੱਤੇ, ਮਰਦ ਦੀ ਇਸ ਖੂਬੀ ਦੇ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਹਨੂੰ ਕਹਿੰਦੇ ਨੇ ਦੌਲਤ ਸਿੰਡਰੋਮ, ਯਾਨੀ ਜੇ ਤੁਹਾਡੇ ਕੋਲ ਅੱਛੀ ਖੁਰਾਕ ਖਾਣ ਦਾ ਟਾਈਮ ਨਹੀਂ ਹੈਗਾ, ਜੀ ਮੈਂ ਦੌਲਤ ਕਮਾਉਣੀ ਮੈਂ ਉੱਧਰ ਜਾ ਰਿਹਾ, ਜੇ ਵਰਜਿਸ਼ ਅਤੇ ਵਰਜਿਸ਼ ਕਰਨ ਦਾ ਟਾਈਮ ਨਹੀਂ, ਜੀ ਮੈਂ ਦੌਲਤ ਕਮਾਉਣੀ ਮੈਂ ਉੱਧਰ ਲੱਗ ਗਿਆ ਮੇਰਾ ਟਾਈਮ, ਜੇ ਅਗਰ ਤੁਹਾਨੂੰ ਗਹਿਰੀ ਨੀਂਦ ਦੀ ਜ਼ਰੂਰਤ ਆ ਅਤੇ ਉਹ ਵੀ ਜੀ ਦੌਲਤ ਸਿੰਡਰੋਮ ਦੇ ਨਜ਼ਰ ਹੋ ਗਈ, ਮੈਂ ਨੀਂਦ ਵੀ ਕੰਪਰੋਮਾਈਜ਼ ਕਰ ਦਿੱਤੀ, ਆਈ ਹੈ ਮੇਰਾ ਨੰਬਰ ਨੋਟ ਕਰ ਲਓ, ਤੁਸੀਂ ਪੂਰੇ ਕੈਨੇਡਾ 'ਚ ਸਾਡਾ ਕੋਰਸ ਮੰਗਵਾ ਸਕਦੇ ਹੋ। ਮੁਖਤਸਰ 4347-421-7860, ਅਗਰ ਐਮਰਜੈਂਸੀ ਤੁਸੀਂ ਮਿਸੀ ਸਾਗਾ ਇਨ ਪਰਸਨ ਵੀ ਅਪਾਇੰਟਮੈਂਟ ਲੈ ਸਕਦੇ ਹੋ। ਅਬਰਾਰ ਹੁਸੈਨ,
0: ਬਿਲਕੁਲ ਜੀ, ਨੰਬਰ 4374218860 ਦੇ ਨਾਲ ਤੇ ਤੁਸੀਂ ਜਿਹੜੇ ਅਬਰਾਰ ਹੁਸੈਨ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਸੋ ਬਿਲਕੁਲ ਜੀ, ਜਾਂਦੇ ਜਾਂਦੇ ਇੱਕ ਵਾਰੀ ਫਿਰ ਤੀਆਂ ਦਾ ਮੇਲਾ ਜਿਹੜਾ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਹੈਗਾ। ਬਹੁਤ ਸਾਰੇ ਕਲਾਕਾਰ, ਬਹੁਤ ਸਾਰੇ ਗਿਫਟ ਜਿਹੜੇ ਜੀ ਅਸੀਂ ਤੁਹਾਡੇ ਲਈ ਲੈ ਕੇ ਸਾਡੀ ਸਾਰੀ ਟੀਮ ਪਹੁੰਚ ਰਹੀ ਆ, ਔਰ ਤੁਹਾਡਾ ਜਿਹੜਾ ਜੀ ਸਾਨੂੰ ਇੰਤਜ਼ਾਰ ਹੈਗਾ ਹੈ ਕਿ ਫਟਾਫਟ ਪਹੁੰਚੋ ਆਪਣੀਆਂ ਟਿਕਟਾਂ ਲੈ ਕੇ। ਟਿਕਟਾਂ ਤੁਸੀਂ ਜਿਹੜੀਆਂ ਜੀ ਮੈਗਾ ਸਟਾਰ ਇਵੈਂਟਸ .com ਤੋਂ ਲੈ ਸਕਦੇ ਹੈ, ਜਾਂ ਤੁਸੀਂ ਸਾਡੇ ਦਫ਼ਤਰ ਤੋਂ ਵੀ ਲੈ ਸਕਦੇ। ਸਾਡਾ ਦਫ਼ਤਰ ਜਿਹੜਾ ਜੀ ਮਿਸਿਸਾਗਾ ਦੇ ਵਿੱਚ ਮਾਲਟਨ ਵਾਲੀ ਲੋਕੇਸ਼ਨ ਦੇ ਵਿੱਚ ਗ੍ਰੇਟ ਬਿਜ਼ਨਸ ਪਲਾਜ਼ਾ ਦੇ ਵਿੱਚ ਯੂਨਿਟ 143 ਹੈਗਾ ਆ। ਔਰ ਲਿੰਕ ਚਾਹੀਦਾ ਹੈਗਾ ਟਿਕਟਸ ਪਰਚੇਸ ਕਰਨ ਦੇ ਲਈ, ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 9057990999 ਤੇ। ਔਰ ਮੈਂ ਦੱਸ ਦਵਾਂ ਕਿ ਟਿਕਟ ਪ੍ਰਾਈਸ ਸਿਰਫ ਔਰ ਸਿਰਫ $30 ਇੰਕਲੂਡਿੰਗ ਜਿਹੜਾ ਜੀ ਟੈਕਸ ਹੈਗਾ ਆ, ਕੋਈ ਵੀ ਜਿਹੜੀ ਜੀ ਐਡੀਸ਼ਨਲ ਫੀਸ ਨਹੀਂ ਹੈਗੀ। ਸਾਡੇ ਸਾਰੇ ਸਪੋਂਸਰਸ ਵੱਲੋਂ ਜਿਹੜੇ ਜੀ ਪਿਆਰੇ ਤੇ ਬਹੁਤ ਖੂਬਸੂਰਤ ਖੂਬਸੂਰਤ ਜਿਹੜੇ ਜੀ ਤੋਹਫੇ ਉੱਥੇ ਤੁਹਾਨੂੰ ਮਿਲਣਗੇ। ਸੋ ਮਿਲਦੇ ਹਾਂ ਜੀ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਤੇ।

0: 530. CHLO AM. Serving Brampton, Mississauga, Toronto, the GTA, and the world at am530.ca.
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਜ਼, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828-905-450-2828.
0: The opinions expressed in the following program are those of the host and their guests and do not reflect the views and opinions of the management and staff of CHLO AM 530.

di Soganda Varga che se cerca di Tanda Varga. ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਖੱਟੇ ਦੇ ਲੈ ਕੇ ਰੰਗ ਤੁਹਾਡੇ

0: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565 416-451-4565 416-451-4565। ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ, ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ 1 ਜਾਂ 1 ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313।
1: ਮਿਲੇਗਾ ਫਿਸ਼, ਗੋਟ ਕਰੀ, ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ। ਇਹ ਟਿਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਬੈਸਟ ਸਟੇਸ਼ਨ ਗਰੋਸਰ, ਇਕੋ ਪਲਾਜ਼ਾ ਵਿੱਚ 3 ਗਰੋਸਰੀ, ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ, ਕੈਂਬਰਿਜ। ਕਾਲ 519-621-7774।
2: ਉਹ ਅੱਜ ਤਾਂ ਕਮਾਲ।
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਸਾਰੰਗ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ। ਅੱਜ ਦੇ ਇਸ ਦਿਨ ਦੇ ਵਿੱਚ ਜੂਨ ਮਹੀਨੇ ਦੀ 12 ਤਰੀਕ ਸ਼ੁੱਕਰਵਾਰ ਦਾ ਦਿਨ ਆ, ਸ਼ੁਕਰ ਆ ਸ਼ੁੱਕਰਵਾਰ ਆ, ਅਤੇ ਕਿਉਂਕਿ ਬੋਪਰਾ ਸਾਹਿਬ ਪਹੁੰਚੇ ਹੋਏ ਨੇ ਅੱਜ ਏਅਰਪੋਰਟ ਕੁਈਨ ਵਾਲੀ ਲੋਕੇਸ਼ਨ 'ਤੇ, ਵਾਕਰ ਡਰਾਈਵ ਵਾਲੀ ਲੋਕੇਸ਼ਨ 'ਤੇ, ਗ੍ਰੈਂਡ ਹੋਮ ਫਰਨੀਚਰ 'ਤੇ ਲਾਈਵ ਆਨ ਲੋਕੇਸ਼ਨ ਲੈ ਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ੈਬਰਾ ਲੱਗਣੀ ਆ ਤੁਹਾਡੇ ਲਈ। ਫਰਨੀਚਰ, ਫਰਨੀਚਰ ਦੇ ਨਾਲ ਤੋਹਫੇ, ਡਿਸਕਾਊਂਟ, ਬਹੁਤ ਕੁਝ ਹੋਵੇਗਾ। ਕੀ ਕੁਝ ਖਾਸ ਹੋਵੇਗਾ ਪਹਿਲਾਂ ਇਹਦੀ ਜਾਣਕਾਰੀ, ਸਿੱਧਾ ਲਾਈਵ ਆਨ ਲੋਕੇਸ਼ਨ ਚੱਲਦੇ ਹਾਂ, 294 ਵਾਕਰ ਡਰਾਈਵ। ਬੋਪਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
4: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਸੋ ਜੁੜ ਚੁੱਕੇ ਰੇਡੀ ਪ੍ਰੋਗਰਾਮ ਸਾਰਿਆਂ ਦੇ ਨਾਲ, ਤੇ ਅੱਜ ਜਿੱਥੇ ਅਸੀਂ ਲਾਈਵ ਆਨ ਲੋਕੇਸ਼ਨ ਕਰਾਂਗੇ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ, ਉੱਥੋਂ ਕਾਫੀ ਸਾਰੀਆਂ ਡੀਲਸ ਨੇ ਜਿਹੜੀਆਂ ਤੁਹਾਨੂੰ ਉਹ ਲੈ ਕੇ ਦੇਣੀਆਂ ਨੇ। ਜਿਵੇਂ ਇਹਨਾਂ ਨੇ ਦੱਸਿਆ ਹੀ ਆ ਕਿ ਪਹਿਲੀ ਐਂਟਰੀ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਕਿ ਅਸੀਂ ਵਾਕਰ ਡਰਾਈਵ ਤੇ ਆ, ਤੇ ਉੱਥੋਂ ਕੀ ਕੀ ਕੁਛ ਤੁਹਾਨੂੰ ਸਪੈਸ਼ਲ ਲੈ ਕੇ ਦੇਵਾਂਗੇ।
5: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ, ਅੱਜ ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ 294 ਵਾਕਰ ਡਰਾਈਵ ਦੇ ਉੱਪਰ। 294 ਵਾਕਰ ਡਰਾਈਵ ਨੂੰ ਪਰਿਵਾਰ ਯਾਦ ਰੱਖਣ,
4: ਫਿਲਮ ਸਟਾਰਟ ਹੋਣ ਤੋਂ ਪਹਿਲਾਂ ਇੱਕ ਟ੍ਰੇਲਰ ਜਿਹਾ ਚੱਲਦਾ ਹੁੰਦਾ, ਉਹ ਚਲਾ ਦਿਓ ਵੀ ਉਹਦੇ ਵਿੱਚ ਕੀ ਕੀ ਹੋਊ। ਕਈ ਵਾਰ ਤਾਂ ਬੰਦਾ ਕਹਾਣੀ ਵੀ ਸਮਝ ਜਾਂਦਾ, ਥੋੜਾ ਜਿਹਾ ਸਸਪੈਂਸ ਰੱਖ ਕੇ ਚਲਾ ਦਿਓ ਵੀ ਅੱਜ ਹੋਊ ਕੀ।
5: ਬਿਲਕੁਲ ਬੋਪਰਾ ਸਾਹਿਬ, ਅੱਜ ਫਰਨੀਚਰ ਤੁਸੀਂ ਕੱਪੜੇ ਜਦੋਂ ਲੈਣ ਜਾਂਦੇ ਆ, ਬਾਏ ਵਨ ਗੈਟ ਵਨ ਫ੍ਰੀ ਬਹੁਤ ਵਾਰੀ ਸੁਣਿਆ, ਕੋਈ ਆਪਾਂ ਪੀਜ਼ਾ ਲੈਂਦੇ ਆ ਬਾਏ ਵਨ ਗੈਟ ਵਨ ਬਹੁਤ ਵਾਰੀ ਫ੍ਰੀ ਸੁਣਿਆ, ਅੱਜ ਫਰਨੀਚਰ ਦੇ ਵਿੱਚ ਬਾਏ ਵਨ ਗੈਟ ਵਨ ਫ੍ਰੀ, ਬਾਏ ਵਨ ਗੈਟ ਵਨ ਫ੍ਰੀ, ਬਾਏ ਵਨ ਗੈਟ ਵਨ ਫ੍ਰੀ, ਲੋਵੈਸਟ ਪ੍ਰਾਈਸ ਦੇ ਉੱਪਰ ਬਾਏ ਵਨ ਗੈਟ ਵਨ ਫ੍ਰੀ ਫ੍ਰੀ। ਇਹ ਹੋਣਾ
4: ਨਹੀਂ, ਜਿਹੜੀ ਮਰਜ਼ੀ ਚੀਜ਼ ਲੈ ਲਈ,
5: ਜਿਹੜੀ ਮਰਜ਼ੀ ਚੀਜ਼ ਲੈ ਲਓ।
4: ਓਕੇ, ਮੈਂ ਆ ਸੋਫਾ ਲੈਣਾ,
5: ਸੋਫਾ ਜਿਹੜਾ $3,999 ਦਾ, ਜਿਹੜਾ ਪਰਿਵਾਰ ਹੁਣੇ ਲਊਗਾ, ਇੱਕ ਬਾਏ ਕਰੋ ਦੂਜਾ ਫ੍ਰੀ।
4: ਇੱਥੇ ਰੱਖ ਕੇ, ਇੱਥੇ ਰੱਖ ਕੇ, ਦੂਜੇ ਬੈੱਡ ਸੈੱਟ ਲੈਣਾ,
5: ਬੈੱਡ ਨਾ ਬੈੱਡਰੂਮ ਸੈੱਟ ਫ੍ਰੀ।
4: ਜੇ ਬੈੱਡ ਹੁਣ ਤੁਸੀਂ ਇੱਕ ਦਿਨ ਕੱਲ ਪਰਸੋਂ ਬੋਲ ਕੇ ਅੜਜੇਗੇ, $200 ਦਾ ਵੀ ਹੈਗਾ।
5: ਬਿਲਕੁਲ, ਕਿੰਗ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਉਹ ਵੀ ਹੈਗਾ। ਜੇ ਤੁਸੀਂ ਬੈੱਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਅਗਲੇ ਜਿਹੜੇ ਅਗਲੇ ਲਿੰਕ ਦੇ ਵਿੱਚ ਇੱਕ ਡਾਇਨਿੰਗ ਟੇਬਲ ਦੀ ਤੇ ਇੱਕ ਬੈੱਡਰੂਮ ਸੈੱਟ ਦੀ ਡੀਲ ਲੈ ਕੇ ਆ ਰਹੇ ਹਾਂ। ਪਰ ਤੁਸੀਂ ਜਿੱਥੇ ਵੀ ਕਿਤੇ ਜੁੜੇ ਹੋਏ ਆ, 294-294-294 ਵੋਕ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਵਾਲੋ ਗੱਡੀਆਂ ਘੁਮਾ ਲਓ।
4: ਅੱਛਾ, ਮਤਲਬ ਤੁਸੀਂ ਜੇ ਇੱਕ ਦਾ ਪੈਸੇ ਪੇ ਕਰਨੇ ਆ, ਦੂਜੀ ਬਿਲਕੁਲ
6: ਫ੍ਰੀ ਫ੍ਰੀ ਫ੍ਰੀ।
4: ਆਉਣਾ ਕਿੱਥੇ ਆ? 294
5: ਵੋਕ ਡਰਾਈਵ,
4: ਆ ਜਾਓ ਜੀ ਬ੍ਰਿੰਟਨ ਦੇ ਵਿੱਚ। ਬਹੁਤ ਬਹੁਤ ਧੰਨਵਾਦ ਸਰ, ਚੱਲਦੇ ਆ ਬੈਕ ਟੂ ਸਟੂਡੀਓ। ਟੈਨਾ ਸਾਹਿਬ ਮੇਰੇ ਖਿਆਲ ਬਿਲਕੁਲ ਰੈਡੀ ਬੈਡੀ ਹੋ ਗਏ ਆ। ਟੈਨਾ ਸਾਹਿਬ ਨੇ ਦੱਸਿਆ ਕਿ ਖਬਰਾਂ ਦੇ ਵਿੱਚ ਅੱਜ ਉਹਨਾਂ ਨੂੰ ਪੁੱਛਾਂਗੇ ਕਿ ਆਮ ਆਦਮੀ ਪਾਰਟੀ ਨੇ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਤਾ, ਕਿਹੜਾ ਚਿਹਰਾ ਹੋ ਸਕਦਾ, ਕੀ ਸਰਕਾਰ ਰਿਪੀਟ ਹੋਊਗੀ ਕਿ ਨਹੀਂ ਹੋਊਗੀ, ਮਨਪ੍ਰੀਤ ਚਾਲੀ ਹੁਣੀ ਕਿੱਧਰ ਗਏ, ਮਜੀਠੀਆ ਸਾਹਿਬ ਦਾ ਕੀ ਬਣਿਆ, ਸਾਰੀ ਗੱਲਬਾਤ ਸਵਰਨ ਸਿੰਘ ਟੈਣਾ ਸਾਹਿਬ ਅਪਡੇਟ ਕਰਨਗੇ ਜੀ। ਚੱਲਦੇ ਹਾਂ ਬੈਕ ਟੂ ਸਟੂਡੀਓ।
3: ਬਹੁਤ ਬਹੁਤ ਧੰਨਵਾਦ ਜੀ, ਬਿਲਕੁਲ ਸਵਰਨ ਸਿੰਘ ਟੈਣੇ ਖਬਰਾਂ ਦੇ ਨਾਲ ਬਿਲਕੁਲ ਰੈਡੀ ਨੇ, ਪਰ ਇਸ ਤੋਂ ਪਹਿਲਾਂ ਇੱਕ ਨਾ ਨਿਊਜ਼ ਫਲੈਸ਼ ਜਿਹੜੀ ਪਿਛਲੇ ਵੀਕ, ਕਿਉਂਕਿ ਬਹੁਤ ਕੁਸਮਾਲੇ ਤੇ ਕੱਲ੍ਹ ਦਾ ਰੌਲਾ ਪੈ ਰਿਹਾ, ਪਰਸੋਂ ਇੰਟਰਸਟ ਰੇਟ, ਅਤੇ ਉਹਦੇ ਬਾਰੇ ਵੀ ਗੋਗੀ ਲੁਥਰਾ ਨਾਲ ਸਭ ਨਾਲ ਗੱਲਬਾਤ ਕਰਾਂਗੇ, ਪਰ ਇੱਕ ਖਬਰਾਂ ਜਿਹੜੀਆਂ ਬਟੋਰੀਆਂ ਉਹ ਟਰੈਵਲਿੰਗ ਇੰਸ਼ੋਰੈਂਸ ਨੂੰ ਲੈ ਕੇ ਸੀ ਕਿ ਇੱਕ ਪਰਿਵਾਰ ਨੂੰ ਹਰਜਾਨਾ ਪਿਆ, ਟਰੈਵਲਿੰਗ ਇੰਸ਼ੋਰੈਂਸ ਵੀ ਹੋਈ ਹੋਈ ਸੀ, ਪਰ ਗੱਲ ਕੀ ਬਣੀ, ਉਹਨਾਂ ਦਾ ਇਹ ਰਿਜੈਕਟ ਕਿਉਂ ਹੋ ਗਿਆ, ਇਹਦੇ ਲਈ ਸਾਡੇ ਗੱਲ ਕਰਨ ਲਈ ਬਿਲਕੁਲ ਰਾਈਟ ਕੈਂਡੀਡੇਟ ਸਾਡੇ ਨਾਲ ਜੁੜ ਚੁੱਕੇ ਨੇ, ਮੋਨਾ ਮੈਗੀ ਜੀ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
7: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਰਾਜਵੀਰ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਦੇ, ਸਤਿ ਸ਼੍ਰੀ ਅਕਾਲ ਜੀ, ਨਮਸਤੇ ਤੇ ਆਦਾਬ।
3: ਸਤਿ ਸ਼੍ਰੀ ਅਕਾਲ ਮੋਨਾ ਜੀ, ਇਹ ਨਿਊਜ਼ ਆ ਰਹੀ ਸੀ ਕਿ ਟਰੈਵਲ ਇੰਸ਼ੋਰੈਂਸ ਦੀ ਜਦੋਂ ਪਰਿਵਾਰ ਨੇ ਕਲੇਮ ਲੈਣ ਦੀ ਕੋਸ਼ਿਸ਼ ਕੀਤੀ ਉਹ ਡਿਨਾਏ ਹੋ ਗਿਆ, ਇੱਕ ਵਾਰ ਦੱਸੋਗੇ ਕੀ ਆ ਪੂਰੀ ਖਬਰ ਜੀ?
7: ਬਿਲਕੁਲ ਹੈਰੀ ਜੀ, ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਵੀ ਅਸੀਂ ਕੋਈ ਟਰੈਵਲ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਨੋ ਡਾਊਟ ਕਿ ਆਪਾਂ ਨੂੰ ਇਹ ਹੁੰਦਾ ਕਿ ਜਦੋਂ ਵੀ ਆਪਾਂ ਓਨਟੇਰੀਓ ਤੋਂ ਬਾਹਰ ਜਾ ਰਹੇ ਹਾਂ ਸਾਡੀ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਕਵਰ ਹੋਣ, ਪਰ ਜਦੋਂ ਵੀ ਅਸੀਂ ਚਾਹੇ ਟਰੈਵਲ ਇੰਸ਼ੋਰੈਂਸ ਦੀ ਗੱਲ ਕਰੀਏ, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਅਕਸਰ ਤੁਸੀਂ ਸਾਨੂੰ ਰੇਡੀਓ ਤੇ ਵੀ ਸੁਣਿਆ ਹੋਣਾ ਕਿ ਓਵਰ ਦਾ ਓਨ ਦਾ ਏਅਰ ਅਸੀਂ ਹਮੇਸ਼ਾ ਇਹ ਮੈਂਸ਼ਨ ਜ਼ਰੂਰ ਕਰਦੇ ਹਾਂ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸਟੇਬਲ ਹੋਣੀਆਂ ਚਾਹੀਦੀਆਂ ਨੇ। ਜਦੋਂ ਵੀ ਪਰਸਨ ਦੀ ਪਾਲਿਸੀ ਸ਼ੁਰੂ ਹੋਣੀ ਆ ਉਸ ਟਾਈਮ ਤੇ ਪਰਸਨ ਦੀ ਹੈਲਥ ਜਿਹੜੀ ਹੈਗੀ ਆ ਸਟੇਬਲ ਹੋਣੀ ਚਾਹੀਦੀ ਹੈ, ਪਾਲਿਸੀ ਸ਼ੁਰੂ ਹੋਣ ਦੇ ਇਫੈਕਟਿਵ ਡੇਟ।
3: ਓਕੇ, ਮੰਨ ਲਓ ਕਿਸੇ ਬੰਦੇ ਨੂੰ ਬੀਪੀ ਵਾਧਾ ਘਟਦਾ, ਉਹਦੇ ਗੋਲੀ ਲੱਗੀ ਹੋਈ ਆ, ਤੇ ਉਹ ਹੁਣ ਅਮਰੀਕਾ ਨੂੰ ਟਰੱਕ ਚਲਾਉਂਦਾ, ਮੈਕਸੀਕੋ ਤੋਂ ਲੋਡ ਚੱਕਦਾ ਗਾ, ਹੁਣ ਇਹ ਪਰਸਨ ਦੀ ਵੀ ਜਿਹੜੀ ਗੱਲ ਆ ਉਹ ਮੈਕਸੀਕੋ ਦੇ ਵਿੱਚ ਹੀ ਮੈਨੂੰ ਲੱਗਦਾ ਹੋਸਪਿਟਲਾਈਜ਼ ਹੋਇਆ ਸੀ, ਤੇ ਉਹ ਆਪਾਂ ਹਾਈਡ ਕਰ ਲਿਆ ਇੰਸ਼ੋਰੈਂਸ ਤੋਂ, ਉਹ ਦੱਸਿਆ ਨਹੀਂ ਬੀਪੀ ਵਾਲਾ, ਤੇ ਬਾਹਰ ਗਏ ਹੋਏ ਬੀਪੀ ਦੀ ਪ੍ਰੋਬਲਮ ਕਰਕੇ ਆਪਾਂ ਨੂੰ ਕੋਈ ਇੱਦਾਂ ਦੇ ਚੱਕਰ ਪੈ ਜਾਵੇ, ਫਿਰ ਉਹ ਟਰੈਵਲ ਇੰਸ਼ੋਰੈਂਸ ਨਹੀਂ ਮਿਲਦੀ।
7: ਇਹਦੇ ਵਿੱਚ ਦੋ ਚੀਜ਼ਾਂ ਆ ਗਈਆਂ, ਜਿਹੜੇ ਟਰੈਕਿੰਗ ਦਾ ਪ੍ਰੋਫੈਸ਼ਨ ਹੈਗਾ, ਜਿਹੜਾ ਤੁਸੀਂ ਇਹੀ ਵਾਲਾ ਐਗਜ਼ਾਮਪਲ ਦੇ ਦਿੱਤੀ, ਦੈਟ ਵਿਲ ਬੀ ਬਿਲਕੁਲ ਡਿਫਰੈਂਟ ਸਟੋਰੀ, ਕਿਉਂਕਿ ਟਰੈਕਿੰਗ ਪ੍ਰੋਫੈਸ਼ਨ ਦੇ ਲਈ ਅਸੀਂ ਡਿਸੇਬਿਲਟੀ ਇੰਸ਼ੋਰੈਂਸ ਦੇ ਨਾਲ ਆਊਟ ਆਫ ਪ੍ਰੋਵਿੰਸ ਕਵਰੇਜ ਕਰਦੇ ਹੈਗੇ ਆ, ਤਾਂ ਉਸ ਦੇ ਵਿੱਚ ਇਹ ਜਿਹੜਾ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸਟੇਬਿਲਿਟੀ ਕਲੋਜ਼ ਨਿਕਲ ਜਾਂਦਾ ਹੈ, ਉਹਨਾਂ ਦੀ ਚਾਹੇ ਕੰਡੀਸ਼ਨ ਸਟੇਬਲ ਹੈ, ਅਨਸਟੇਬਲ ਹੈਗੇ ਆ, ਉਹ ਪਾਲਿਸੀ ਉਹਨਾਂ ਨੂੰ ਹਮੇਸ਼ਾ, ਕਿਉਂਕਿ ਉਹ ਹਰ ਮਹੀਨੇ ਪ੍ਰੀਮੀਅਮ ਜਾ ਰਿਹਾ ਹੈ, ਉਹਨਾਂ ਦੀ ਆਨ ਗੋਇੰਗ ਇੰਸ਼ੋਰੈਂਸ ਹੁੰਦੀ ਹੈ। ਸੋ ਹੁਣ ਜਿਹੜੀ ਟਰੈਵਲ ਇੰਸ਼ੋਰੈਂਸ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਸ ਪਾਰਟੀਕੁਲਰ ਦਿਨਾਂ ਦੇ ਲਈ ਅਸੀਂ ਕਵਰੇਜ ਕਰਵਾਉਂਦੇ ਹਾਂ ਜਦੋਂ ਟਰੈਵਲ ਕਰਨਾ ਹੈਗਾ। ਐਕਸਕਿਊਜ਼ ਮੀ
3: ਜੀ, ਸੋ ਦੱਸਦੇ ਜੀ, ਮੋਨਾ ਮੈਗੀ ਨੂੰ ਕਾਲ ਕਰਨੀ ਹੈ ਤੁਸੀਂ 416-509-1509। ਕਈ ਵਾਰ ਪਾਲਿਸੀ ਲੈਤੀ ਹੋਈ ਆ ਪਰ ਐਡਰੈਸ ਚੇਂਜ ਹੋ ਗਿਆ, ਫੈਮਿਲੀ ਮੈਂਬਰ ਵੱਧ ਗਿਆ, ਜਾਂ ਫਿਰ ਕੋਈ ਚੇਂਜ ਆਇਆ, ਉਹ ਰਿਵਿਊ ਕਰਕੇ ਅਪਡੇਟ ਕਰਨਾ ਵੀ ਜ਼ਰੂਰੀ ਹੁੰਦਾ, ਅਤੇ ਬਾਕੀ ਜਿਹੜੀ ਆ ਤੁਹਾਡੀ ਮੈਡੀਕਲ ਕੰਡੀਸ਼ਨ ਆ ਉਹਦੇ ਬਾਰੇ ਮੋਨਾ ਜੀ ਸਮਝਾਉਣਗੇ।
7: ਜੀ, ਜਦੋਂ ਹੁਣ ਤੁਹਾਡੀ ਪਾਲਿਸੀ ਸ਼ੁਰੂ ਹੋਣੀ ਆ ਉਹਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਵੱਲੋਂ ਕਲੋਜ਼ ਹੁੰਦਾ ਹੈ ਕਿ ਪਾਲਿਸੀ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ 6 ਮੰਥਸ ਦੇ ਵਿੱਚ ਤੁਹਾਡੀ ਕੰਡੀਸ਼ਨਸ ਸਟੇਬਲ ਹੋਣੀ ਚਾਹੀਦੀਆਂ ਨੇ। ਹੁਣ ਜਿਹੜਾ ਇਹ ਕਲੇਮ ਡਿਨਾਈ ਹੋਇਆ ਉਹਦੇ ਵਿੱਚ ਇਹੀ ਚੀਜ਼ ਸੀਗੀ, ਜਦੋਂ ਉਹਨਾਂ ਨੇ ਟਰੈਵਲ ਕਰਨਾ ਸੀ ਉਸ ਤੋਂ 3 ਦਿਨ ਪਹਿਲਾਂ ਪਰਸਨ ਨੂੰ ਕਾਫੀ ਫੀਵਰ ਜਾਂ ਇਸ ਤਰੀਕੇ ਦੀ ਕੰਡੀਸ਼ਨ ਅਕਰ ਹੋਈਆਂ, ਉਹਨਾਂ ਨੂੰ ਲੱਗਿਆ ਕਿ ਨੋਰਮਲ ਹੈ ਤੇ ਉਹਨਾਂ ਨੇ ਟਰੈਵਲ ਕਰ ਲਿੱਤਾ। ਸੋ ਉਹੀ ਕੰਡੀਸ਼ਨ ਉੱਥੇ ਮੈਕਸੀਕੋ ਜਾ ਕੇ ਵਰਸ ਹੋ ਗਈਆਂ, ਉੱਥੇ ਹੋਸਪਿਟਲਾਈਜੇਸ਼ਨ ਹੋਈ, ਕੋਮਾ ਵਿੱਚ ਚਲੇ ਗਏ, ਏਅਰ ਐਂਬੂਲੈਂਸ ਦੀ ਜ਼ਰੂਰਤ ਪਈ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਇੰਸ਼ੋਰੈਂਸ ਕੰਪਨੀ ਨੇ ਉਸ ਟਾਈਮ ਤੇ ਤਾਂ ਟੇਕ ਕੇਅਰ ਕਰ ਲਿੱਤੀ, ਪਰ ਬਾਅਦ ਚੋਂ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈਗੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਜਾਣ ਤੋਂ ਪਹਿਲਾਂ ਇਹ ਕੰਡੀਸ਼ਨ ਆਲਰੇਡੀ ਅਕਰ ਹੋ ਚੁੱਕੀ ਸੀ, ਜਿਹਨੂੰ ਕਿ ਅਨਸਟੇਬਲ ਕਾਊਂਟ ਕੀਤਾ ਜਾਂਦਾ ਹੈਗਾ। ਸੋ ਇਸ ਲਈ ਹਮੇਸ਼ਾ ਮੇਕ ਸ਼ੋਰ ਕਰੋ ਕਿ ਜਦੋਂ ਵੀ ਪਾਲਿਸੀ ਕਰਵਾਉਂਦੇ ਹੈਗੇ ਆ, ਚਾਹੇ ਵਿਜ਼ਿਟਰ ਇੰਸ਼ੋਰੈਂਸ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਹੈ, ਜਦੋਂ ਸਾਡੇ ਵੀ ਕਲਾਇੰਟਸ ਕਈ ਵਾਰ ਪਾਲਿਸੀ ਕਰਵਾ ਲੈਂਦੇ ਆ, ਮਹੀਨੇ ਬਾਅਦ ਆਉਣਾ ਹੈ, 6 ਮਹੀਨੇ ਬਾਅਦ ਆਉਣਾ, ਪੇਰੈਂਟਸ ਨੇ, ਮੈਨੂੰ ਕਾਫੀ ਇੱਦਾਂ ਦੀਆਂ ਕਾਲਸ ਵੀ ਕਈ ਵਾਰ ਆ ਜਾਂਦੀਆਂ ਨੇ ਕਿ ਲਾਸਟ ਵੀਕ ਜਾਂ 2 ਵੀਕ ਪਹਿਲਾਂ ਆਉਣ ਤੋਂ, ਟਰੈਵਲ ਕਰਨ ਤੋਂ ਪਹਿਲਾਂ ਹੈਲਥ ਦੇ ਵਿੱਚ ਪ੍ਰੋਬਲਮ ਆ ਗਈ, ਹੋਸਪਿਟਲ ਹੋ ਕੇ ਚਲੇ ਗਏ ਜਾਂ ਤਬੀਅਤ ਖਰਾਬ ਹੋ ਗਈ ਹੈ, ਮੈਡੀਕੇਸ਼ਨ ਚੇਂਜ ਹੋ ਗਈਆਂ ਨੇ, ਇਹ ਸਾਰੀਆਂ ਚੀਜ਼ਾਂ ਅਨਸਟੇਬਿਲਟੀ ਦੇ ਵਿੱਚ ਆਉਂਦੀਆਂ ਨੇ। ਐਂਡ ਨੋ ਡਾਊਟ 3-4 ਕੇਸਿਸ ਇੱਦਾਂ ਦੇ ਹੋਏ ਨੇ ਹੁਣ ਤੱਕ ਜਿਹੜੇ ਕਿ ਮੇਰੇ ਪ੍ਰੀਵੀਅਸ ਹਿਸਟਰੀ ਦੇ ਵਿੱਚ, ਜਿਹਨਾਂ ਨੂੰ ਮੈਂ ਕਹਿ ਕੇ ਉਹਨਾਂ ਦੀ ਟਿਕਟ ਐਕਸਟੈਂਡ ਕਰਵਾਈ ਕਿ ਹਜੇ ਤੁਸੀਂ ਟਰੈਵਲ ਦਾ ਪਲਾਨ ਜਿਹੜਾ ਹੈਗਾ ਪੇਰੈਂਟਸ ਦਾ ਅੱਗੇ ਐਕਸਟੈਂਡ ਕਰ ਦਿਓ, ਕਿਉਂਕਿ ਕੰਡੀਸ਼ਨ ਅਨਸਟੇਬਲ ਸੀਗੀਆਂ, ਕਿਉਂਕਿ ਸਾਡੇ ਕੋਲ ਇਹਨਾਂ ਦੀਆਂ ਪਾਲਿਸੀਜ਼ ਹੁੰਦੀਆਂ ਜਿਨ੍ਹਾਂ ਦੇ ਵਿੱਚ ਲਾਸਟ 6 ਮੰਥ ਸਟੇਬਿਲਿਟੀ ਚਾਹੀਦੀ ਹੈ, ਲਾਸਟ 3 ਮੰਥ ਸਟੇਬਿਲਿਟੀ ਚਾਹੀਦੀ ਹੈ, ਐਂਡ ਇਸ ਤਰੀਕੇ ਦੀ ਵੀ ਪਾਲਿਸੀ ਹੈਗੀ ਜਿਹਦੇ ਵਿੱਚ ਲਾਸਟ 7 ਡੇਜ਼ ਦੀ ਸਟੇਬਿਲਿਟੀ ਚਾਹੀਦੀ ਹੈ। ਪਰ ਜੇ ਬਿਲਕੁਲ ਟਰੈਵਲ ਕਰਨ ਤੋਂ 2-4 ਦਿਨ ਪਹਿਲਾਂ ਕੋਈ ਪ੍ਰੋਬਲਮ ਆ ਗਈ ਹੈਲਥ ਦੇ ਵਿੱਚ, ਫਿਰ ਉਹਦੇ ਵਿੱਚ ਤਾਂ ਇਹ ਬੈਟਰ ਰਹਿੰਦਾ ਕਿ ਅਸੀਂ ਆਪਣਾ ਟਰੈਵਲਿੰਗ ਜਿਹੜਾ ਕਹਿ ਲਓ ਕਿ ਪਲਾਨਸ ਹੈਗੇ ਉਹਨੂੰ ਚੇਂਜ ਕਰ ਲਈਏ। ਬਾਕੀ ਮੈਂ ਜ਼ਰੂਰ ਲਿਸਨਰਸ ਨੂੰ ਕਹੂੰਗੀ ਜਦੋਂ ਵੀ ਤੁਹਾਨੂੰ ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਟਰੈਵਲ ਇੰਸ਼ੋਰੈਂਸ ਦੀ ਜ਼ਰੂਰਤ ਹੁੰਦੀ ਹੈ, ਔਨਲਾਈਨ ਪੋਲਿਸੀਸ ਪਰਚੇਸ ਕਰਨ ਦੀ ਬਜਾਏ ਐਡਵਾਈਜ਼ਰਸ ਦੇ ਨਾਲ ਡੀਲ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਡਿਟੇਲ ਅਸੀਂ ਅਪਫਰੰਟ ਪ੍ਰੋਵਾਈਡ ਕਰ ਸਕੀਏ, ਤਾਂ ਕਿ ਜਿੰਨੇ ਵੀ ਪ੍ਰੋਵੀਜ਼ਨਸ, ਫਾਈਨ ਪ੍ਰਿੰਟਸ ਹੁੰਦੇ ਅਪਫਰੰਟ ਕਲੀਅਰ ਹੁੰਦੇ ਆ ਤਾਂ ਕਿ ਇੱਦਾਂ ਦੀ ਨੌਬਤ ਹੀ ਨਹੀਂ ਆਉਂਦੀ। ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜੀ ਕਾਲ ਕਰ ਸਕਦੇ ਹੋ
3: 40-50-60-70 ਦੁਖਦੇ ਨੀ, ਜਦੋਂ $1.5 lakh ਇਕੱਠਾ ਦੇਣਾ ਪੈ ਜੇ ਉਹ ਪਿੰਚ ਹੁੰਦਾ। ਕਾਲ ਕਰੋ ਮੁੰਨਾ ਜੀ ਨੂੰ 416-509-1509 ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਦੇ ਉੱਤੇ ਚੱਲ ਰਿਹਾ ਹੈਗਾ ਤੇ ਨਾਲ ਦੇ ਨਾਲ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਮੋਜ਼ ਬਲਾਈਨ ਤੋਂ ਮਾਨਸਾਹਿਬ ਵੀ ਅੱਜ ਵੀਕਐਂਡ ਤੇ ਸਪੈਸ਼ਲ ਡੀਲ ਲੈ ਕੇ ਆਏ ਨੇ ਬਾਈ ਜੀ, ਆਉਣ ਦੋ ਫਿਰ।
8: ਹਾਂਜੀ, ਪਹਿਲਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਭੈਣਾਂ ਤੇ ਭਰਾਵਾਂ ਨੂੰ। ਮੋਜ਼ ਬਲੈਂਡ ਵੱਲੋਂ ਇਸ ਵੀਕ ਦਾ ਸਪੈਸ਼ਲ ਲਾਇਆ ਗਿਆ ਜੀ। ਤੁਸੀਂ ਸਾਡੇ ਤੋਂ ਰੋਲਰ ਸ਼ੇਡਸ ਜਾਂ ਜ਼ੇਬਰਾ ਬਲੈਂਡਸ ਕੋਈ ਵੀ ਬਲੈਂਡਸ ਲਗਵਾਉਂਦੇ ਹਾਂ ਤਾਂ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲੈਂਡਸ ਲਗਵਾਉਂਦੇ ਹਾਂ, ਬਰੈਂਪਟਨ ਦੇ ਵਿੱਚ ਤੁਸੀਂ ਲੋਕੇਟ ਕਰਦੇ ਹਾਂ ਤਾਂ ਤੁਹਾਡੇ ਘਰ ਦੀਆਂ ਨਾਲ ਸਾਰੇ ਜਿੰਨੀਆਂ ਵਿੰਡੋਜ਼ ਹੋਣਗੀਆਂ ਤਾਂ ਉਹਨਾਂ ਦੀ ਐਕਸਟੀਰੀਅਰ ਕਲੀਨਿੰਗ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਕਰਕੇ ਦੇਵਾਂਗੇ।
3: ਅੱਛਾ, ਯਾਨੀ ਕਿ ਘਰ ਅੰਦਰੋਂ ਵੀ ਤੇ ਘਰ ਬਾਹਰੋਂ ਵੀ, ਦੋਨੇ ਤੇ ਗੱਲ ਬਣ ਜਾਓ, ਅੰਦਰੋਂ ਬਲਾਈਂਡ ਦੇ ਨਾਲ ਘਰ ਦੀ ਨਵੀਂ ਲੁੱਕ ਤੇ ਵਿੰਡੋਜ਼ ਘਰ ਬਾਹਰੋਂ ਤੁਸੀਂ ਫ੍ਰੀ ਕਲੀਨ ਕਰਵਾ ਕੇ ਦੇਣੀਆਂ ਨੇ।
8: ਹਾਂਜੀ ਹਾਂ, ਬਸ ਉਹਦੇ ਚ ਕੰਡੀਸ਼ਨ ਇਹ ਹੈ ਕਿ ਤੁਹਾਡਾ ਘਰ ਬਰੈਂਪਟਨ ਦੇ ਵਿੱਚ ਹੋਣਾ ਚਾਹੀਦਾ।
3: ਵੈਰੀ ਗੁੱਡ।
8: ਤੇ ਜਿਹੜਾ ਬਲਾਈਂਡਸ ਆ ਉਹ ਸਾਰੇ ਘਰ ਦੇ,
3: ਇਹ ਸਾਨੂੰ ਜਿਹੜੇ ਬਲਾਈਂਡਸ ਤੇ ਵੀ ਡਿਸਕਾਊਂਟ ਵੀ ਮਿਲੂਗਾ ਤੇ 5 ਸਾਲ ਦੀ ਵਾਰੰਟੀ ਵਾਲੇ ਬਲਾਈਂਡ।
8: ਹਾਂਜੀ ਹਾਂ, ਡਿਸਕਾਊਂਟ ਵੀ ਤੁਹਾਨੂੰ ਐਸਾ ਪ੍ਰਾਈਸ ਕੋਡ ਕੱਢ ਕੇ ਦੇਵਾਂਗੇ ਜਿਹੜਾ ਤੁਸੀਂ ਮਾਰਕੀਟ ਦੇ ਵਿੱਚ ਸੇਮ ਕੁਆਲਿਟੀ ਦਾ ਕਿਤੇ ਤੁਹਾਨੂੰ ਮਿਲ ਹੀ ਨਹੀਂ ਸਕਦਾ।
3: ਸੋ ਜਦੋਂ ਆਪਾਂ ਪ੍ਰਾਈਸ ਕੰਪੇਅਰ ਕਰਾਂਗੇ, ਪ੍ਰਾਈਸ ਸਸਤਾ ਵੀ ਹੋਊ, ਨਾਲ ਸਾਡੀਆਂ ਬਾਹਰਲੇ ਪਾਸੇ ਵਿੰਡੋ ਕਲੀਨ ਹੋਣਗੀਆਂ। ਕੈਨੇਡੀਅਨ ਮੇਡ ਬਲਾਈਂਡਸ 5 ਸਾਲ ਦੀ ਵਾਰੰਟੀ ਦੇ ਨਾਲ, ਨੰਬਰ ਬੋਲ ਦਿਓ ਜੀ
8: 647-399-4646 647-389-4646
3: 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਨਾਮ ਆ, ਆਓ ਸੁਨ ਸਿੰਘ ਟੈਨਾ ਜੀ ਦੀ ਜਵਾਨੀ।
9: ਬਹੁਤ ਮਿਹਰਬਾਨੀ ਜੀ, ਧੰਨਵਾਦ ਸਾਡੇ ਸਾਰੇ ਹੀ ਪੰਜਾਬੀ ਭੈਣਾਂ ਵੀਰਾਂ ਨੂੰ ਪਿਆਰ ਭਰੀ ਦੇਣਗੇ। ਸਤਿ ਸ਼੍ਰੀ ਅਕਾਲ ਜੀ। ਖਬਰਾਂ ਬਹੁਤ ਸਾਰੀਆਂ ਨੇ ਪਰ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਵੋਟਾਂ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਪੰਜਾਬ ਦੀਆਂ, ਉਹ ਪਤਾ ਲੱਗਾ ਜੀ ਕਿ ਐਤਕੀ ਵੇਲੇ ਤੋਂ ਪਹਿਲਾਂ ਹੋ ਜਾਣੀਆਂ ਤੇ ਇਹ ਨਵੰਬਰ ਦੇ ਵਿੱਚ ਵੋਟਾਂ ਪੈਣੀਆਂ। ਨਵੰਬਰ ਦੇ ਵਿੱਚ ਵੋਟਾਂ ਪੈਣੀਆਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਗਿਆ। ਉਹ ਮੁੱਖ ਮੰਤਰੀ ਚਿਹਰਾ ਵਰਤਮਾਨ ਮੁੱਖ ਮੰਤਰੀ ਹੀ ਆ, ਯਾਨੀ ਕਿ ਭਗਵੰਤ ਸਿੰਘ ਮਾਨ ਹੀ ਇੱਕ ਵਾਰ ਫਿਰ ਸੀਐਮ ਚਿਹਰਾ ਹੋਣਗੇ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਲਈ। ਦੋ ਗੱਲਾਂ ਇਹਦੇ ਵਿੱਚ ਗੌਰ ਕਰਨ ਵਾਲੀਆਂ, ਉਹਦੇ ਵਿੱਚ ਪਹਿਲੀ ਤਾਂ ਇਹੀ ਹੈ ਕਿ ਪੰਜਾਬ ਦੇ ਵਿੱਚ ਸੀਐਮ ਚਿਹਰਾ ਕੌਣ ਹੋਊਗਾ ਆਮ ਆਦਮੀ ਪਾਰਟੀ ਵੱਲੋਂ, ਉਹ ਵਰਤਮਾਨ ਮੁੱਖ ਮੰਤਰੀ ਹੋਣਗੇ। ਤੇ ਦੂਜੀ ਗੱਲ ਇਹ ਜੀ ਕਿ ਜੋ ਅਸੀਂ ਕਹਿੰਦੇ ਜੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ, 2027 ਦੇ ਵਿੱਚ ਆਹ ਕੁਝ ਹੋਊਗਾ, ਉਹ ਇਵੇਂ ਨਹੀਂ ਹੋਊਗਾ। ਪੰਜਾਬ ਦੇ ਵਿੱਚ 2026 ਦੇ ਵਿੱਚ ਹੀ ਵੋਟਾਂ ਪੈ ਜਾਣੀਆਂ। ਅਰਵਿੰਦ ਕੇਜਰੀਵਾਲ ਜਿਹੜੇ ਪੰਜਾਬ ਦੇ ਇਸ ਵੇਲੇ ਕਰਤਾ ਧਰਤਾ ਹੀ ਆ ਪਰਦੇ ਦੇ ਪਿੱਛੇ, ਉਹਨਾਂ ਨੇ ਬਠਿੰਡੇ ਦੇ ਵਿੱਚ ਆ ਕੇ ਗੱਲ ਕਹੀ ਆ। ਉਹਨਾਂ ਨੇ ਬਠਿੰਡੇ ਚ ਆਖਿਆ ਕਿ ਐਤਕੀ ਮੈਨੂੰ ਜਾਣਕਾਰੀ ਮਿਲੀ ਆ ਜੀ ਕਿ ਵੋਟਾਂ ਇਸੇ ਸਾਲ ਦੇ ਵਿੱਚ ਹੀ ਪੈ ਜਾਣੀਆਂ ਤੇ ਮੁੱਖ ਮੰਤਰੀ ਚਿਹਰਾ ਸਾਡਾ ਭਗਵੰਤ ਮਾਨ ਹੀ ਹੋਣਗੇ ਤੇ ਪੰਜਾਬੀਓ ਇੱਕ ਵਾਰੀ ਫਿਰ ਮੁੱਖ ਮੰਤਰੀ ਬਣਾਓ।
3: ਵੈਰੀ ਗੁੱਡ।
9: ਇਹਨਾਂ ਨੂੰ ਮੁੱਖ ਮੰਤਰੀ ਬਣਾਓ ਕਿਉਂਕਿ ਇਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਨੇ ਤਰੱਕੀ ਬਹੁਤ ਕੀਤੀ ਆ, ਪੰਜਾਬ ਤਰੱਕੀ ਦੇ ਸਿਖਰ ਦੇ ਉੱਤੇ ਪਹੁੰਚਿਆ। ਪੰਜਾਬ ਨੂੰ 75 ਵਰਿਆਂ ਦੇ ਵਿੱਚ ਜਿੰਨੇ ਵੀ ਮੁੱਖ ਮੰਤਰੀ ਮਿਲੇ ਆ ਉਹਨਾਂ ਨੇ ਇੰਨਾ ਕੰਮ ਨਹੀਂ ਕੀਤਾ ਜਿੰਨਾ ਕਿ ਆਮ ਆਦਮੀ ਪਾਰਟੀ ਨੇ ਕੀਤਾ। ਦੁਨੀਆ ਇਸ ਵੇਲੇ ਉਦਾਹਰਣਾਂ ਦੇ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਕੰਮ ਜਿਹੜੇ ਕੀਤੇ ਗਏ ਆ ਉਹ ਕਦੇ ਕਿਸੇ ਨੇ ਕੀਤੇ ਨਹੀਂ ਤੇ ਇਹਨਾਂ ਵਾਂਗ ਹੀ ਕੰਮ ਹੋ ਸਕਦੇ ਆ। ਹੁਣ ਦੋ ਗੱਲਾਂ ਇਹਦੇ ਵਿੱਚ ਹੋ ਸਕਦੀਆਂ, ਇੱਕ ਤਾਂ ਇਹ ਹੈ

0: ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਆਪਣਾ ਮੁੱਖ ਮੰਤਰੀ ਚਿਹਰਾ ਅਗਲਾ ਐਲਾਨ ਕਰ ਦਿੱਤਾ ਗਿਆ। ਹੋਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਚਿਹਰਾ ਹੈ ਵੀ ਨਹੀਂ।
1: ਬਿਲਕੁਲ,
0: ਅਸੀਂ ਕਾਫੀ ਲੰਬੇ ਸਮੇਂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਇਹਨਾਂ ਤੋਂ ਬਿਨਾਂ ਚਿਹਰਾ ਨਹੀਂ ਆ, ਇਹੀ ਚਿਹਰਾ ਨੇ, ਯਾਨੀ ਕਿ ਭਗਵੰਤ ਮਾਨ ਹੀ ਚਿਹਰਾ ਨੇ, ਹੋਰ ਇਹਨਾਂ ਤੋਂ ਇਲਾਵਾ ਕੋਈ ਚਿਹਰਾ ਨਜ਼ਰ ਨਹੀਂ ਆ ਰਿਹਾ।
1: ਬਹੁਤ ਸ਼ੁਕਰੀਆ ਜੀ, ਕਿਉਂਕਿ ਜਦੋਂ ਦੇ ਰਾਘਵ ਚੱਡਾ ਸਾਈਡ ਲਾਈਨ ਤੇ ਹੋਏ ਆ ਤਾਂ ਉੱਥੇ ਉਹ ਤਾਂ ਭਗਵੰਤ ਮਾਨ ਲਈ ਇਹ ਚੀਜ਼ ਦਾ ਤਾਂ ਬੈਟਰ ਹੀ ਹੋਇਆ ਗਾ, ਕਿਉਂਕਿ ਜਦੋਂ ਉਹ ਜਿਹਨੂੰ ਸੁਪਰ ਸੀ ਐਮ ਕਿਹਾ ਗਿਆ ਸੀ ਕਿ ਸੁਪਰ ਸੀ ਐਮ ਸੀਗੇ, ਉਦੋਂ ਟਾਈਮ ਲਾਈਨ ਕੁਛ ਹੋਰ ਹੋ ਸਕਦੀ ਸੀ, ਪਰ ਉਹਨਾਂ ਦੇ ਪਾਸੇ ਹਟਣ ਦੇ ਨਾਲ, ਸੱਤ ਪਾਸੇ ਹਟਣ ਦੇ ਨਾਲ ਹੁਣ ਸੀ ਐਮ ਭਗਵੰਤ ਮਾਨ ਹੀ ਇਕਲੌਤੀ ਆਪਸ਼ਨ ਉਹਨਾਂ ਕੋਲ ਬਚਦੇ ਨੇ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਅੱਜ ਦੇ ਸਪੈਸ਼ਲ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ, ਤੇ ਇੱਕ ਨਾਲ ਇੱਕ ਫ੍ਰੀ ਸਪੈਸ਼ਲ ਇਵੈਂਟ ਆ। ਬਪਰਾਏ ਸਾਹਿਬ ਆ ਜਾਓ ਫਿਰ, ਲੰਘਿਆ ਕਰ ਦੋ ਧਮਾਕਾ।
2: ਬਹੁਤ ਬਹੁਤ ਧੰਨਵਾਦ ਜੀ, ਧਮਾਕਾ ਕਰਨ ਵਾਲੀ ਤਾਂ ਗੱਲਬਾਤ ਬਣ ਗਈ ਆ, ਕਿਉਂਕਿ ਇੱਥੇ ਜਿਹੜੀਆਂ ਅੱਜ ਸ਼ਹਿਬਰਾਂ ਲੱਗ ਰਹੀਆਂ ਨੇ ਉਹਦੇ ਖਾਸ ਕਾਰਨ ਇਹ ਆ ਕਿ ਤੁਸੀਂ ਕੋਈ ਵੀ ਚੀਜ਼ ਆ ਡਾਇਨਿੰਗ ਟੇਬਲ ਵੀਰੇ,
3: ਇਹ ਡਾਇਨਿੰਗ ਟੇਬਲ ਲਓ, ਡਾਇਨਿੰਗ ਟੇਬਲ ਫ੍ਰੀ,
2: ਇਹਦੇ ਨਾਲ ਵੀ
3: ਜੀ ਬਾਏ ਵਨ ਗੈਟ ਵਨ ਫ੍ਰੀ,
2: ਤੇ ਕਾਫੀ ਟੇਬਲ
3: ਬਾਏ ਕਰੋ ਦੂਜੇ ਕਾਕਟੇਲ ਫ੍ਰੀ,
2: ਰਿਕਲਾਈਨਰ ਚੇਅਰ,
3: ਰਿਕਲਾਈਨਰ ਚੇਅਰ, ਰਿਕਲਾਈਨਰ ਚੇਅਰ ਫ੍ਰੀ,
2: ਆ ਸੋਫਾ,
3: ਸੋਫੇ ਨਾਲ ਸੋਫਾ ਫ੍ਰੀ,
2: ਜਾਣ ਦਾ ਕਰੋ ਜਾਂ ਸਾਰ
3: ਬੈਡਰੂਮ ਦਾ ਬੈਡਰੂਮ ਫ੍ਰੀ,
2: ਚਾਹੇ ਹਜੇ
3: ਹਾਈ ਮੂਵੀ ਬੈਡ ਨਾ ਬੈਡਰੂਮ ਸੈਟ ਫ੍ਰੀ,
2: ਜਿਹੜੀ ਚੀਜ਼ ਮਰਜ਼ੀ ਲੈ ਲਓ,
3: ਜਿਹੜੀ ਮਰਜ਼ੀ ਬਾਏ ਕਰ ਲਓ, ਬੈਡ ਨਾ ਬੈਡ ਫ੍ਰੀ, ਸੋਫੇ ਨਾਲ ਸੋਫਾ ਫ੍ਰੀ, ਡਾਇਨਿੰਗ ਨਾਲ ਡਾਇਨਿੰਗ ਟੇਬਲ ਫ੍ਰੀ, ਕੰਫਰਟੇਬਲ
2: ਪਰ ਇੱਕ ਅੱਧਾ ਮੈਨੂੰ ਰੇਟ ਦਿਓ, ਸਵਾਦ ਫੇਰ ਆਊਗਾ, ਓਕੇ ਆ ਡਾਇਨਿੰਗ ਟੇਬਲ ਦੇ ਦਿਓ, ਲੱਕੜ ਵਾਲਾ ਡਾਇਨਿੰਗ ਟੇਬਲ,
3: ਲੱਕੜ ਦਾ ਟੇਬਲ ਭਾਈ ਜੀ,
2: ਚਾਹੇ ਜਿਹੜਾ ਮਰਜ਼ੀ ਦਿਓ, ਇਹਨਾਂ ਸਾਰੇ ਸੋਹਣੇ ਆ,
3: ਲੱਕੜ ਦਾ ਟੇਬਲ ਤੇ 6 ਜਿਹੜਾ ਉਹ ਵੀ ਰੈਗੂਲਰ ਕੀਮਤ ਜਿਹੜੀ ਆ 1800 ਆ,
2: ਉਹ ਤੁਸੀਂ ਪੰਨਾ ਤੁਸੀਂ 1800 ਤੋਂ 1500 ਲਈ ਹੋਈ ਆ,
3: 1500 ਸੋਲਿਡ ਵੁੱਡ ਦਾ ਟੇਬਲ ਤੇ 6 ਜਿਹੜਾ, ਟੇਬਲ ਤੇ 6 ਜਿਹੜਾ ਸਿਰਫ 699, 699 ਸੋਲਿਡ ਵੁੱਡ ਦਾ ਟੇਬਲ ਤੇ 6 ਜਿਹੜਾ 699 ਦਾ ਲੁੱਟਾ, ਤੇ ਦੂਜਾ ਡਾਂਗ ਟੇਬਲ ਤੇ 6 ਜਿਹੜਾ ਫ੍ਰੀ ਫ੍ਰੀ ਫ੍ਰੀ,
2: 699 ਚ ਦੋ ਡਾਇਨਿੰਗ ਟੇਬਲ ਤੇ 12 ਜਿਹੜਾ,
3: ਬਿਲਕੁਲ ਇੱਕ ਬੈਕੜੇ ਦੀ ਜਾ ਫ੍ਰੀ
2: 699,
3: ਬਿਲਕੁਲ ਕਾਫੀ ਟੇਬਲ ਦੇ ਡੀਲ ਦਈਏ, ਗਲਾਸ ਦਾ ਮਾਡਰਨ ਕਾਫੀ ਟੇਬਲ, ਹਾਂ $30 ਦਾ, $30
2: ਹਾਂਜੀ, ਉਹ ਤਾਂ ਬਹੁਤ ਵਧੀਆ ਯਾਰ, ਉਹ ਤਾਂ $30 ਦੇ ਵਿੱਚ ਦੋ ਨੇ, ਇੱਕ ਨਹੀਂ, ਨਾ ਨਾ
3: ਬਿਲਕੁਲ ਇੱਕ ਬੈਕੜੇ ਦੀ ਜਾ ਫ੍ਰੀ।
2: ਅੱਛਾ ਮੇਰੀ ਗੱਲ ਸੁਣੋ, ਜੇ ਬਾਈ ਚਾਂਸ ਸਪੋਜ਼ ਕਰੋ ਕਿ ਮੈਂ ਲੈ ਲਿਆ ਯਾਰ 3000 ਦਾ ਬੈੱਡ, ਕੋਈ ਵੀ ਹੋਇਆ, ਉਹ ਜਿਹੜਾ ਤੁਹਾਡਾ ਬਹੁਤ ਮਤਲਬ ਹਾਈ ਐਂਡ ਲੱਗਿਆ,
3: ਸਾਹਮਣੇ ਦੇਖ ਲਓ,
2: ਜੇ ਮੈਂ ਹੁਣ 3000 ਦਾ ਲੈ ਲਿਆ
3: ਜੀ,
2: ਤਾਂ ਤੁਸੀਂ 3000 ਦਾ ਦੂਜਾ ਬੈੱਡ ਮੈਨੂੰ ਫ੍ਰੀ ਦਿਓਗੇ?
3: ਬਿਲਕੁਲ ਫ੍ਰੀ ਦੇਵਾਂਗੇ,
2: ਬਸ ਕਰਾ ਦੋ,
3: ਡਨ ਹੋ ਗਿਆ ਸਰ।
2: ਅੱਛਾ ਚਲੋ, ਜੇ ਮੈਂ ਦੂਜਾ 3000 ਦਾ ਬੈੱਡ ਨਹੀਂ ਲੈਣਾ
3: ਜੀ,
2: ਪਰ ਉਹੀ 3000 ਦਾ ਮੈਂ ਕੋਈ ਹੋਰ ਮੈਂ ਸੋਫਾ ਲੈ ਲਵਾਂ,
3: ਲੈ ਲਓ, ਡਨ ਹੋ ਗਿਆ,
2: ਉਹ ਚ ਤੁਸੀਂ ਉਸ
3: ਕੋਲ ਐਡਜਸਟ ਕਰਦਾ
2: ਕਰੋਗੇ?
3: ਬਿਲਕੁਲ ਕਰੋ,
2: ਸਪੋਜ਼ ਕਰੋ ਕਿ ਮੈਂ ਆਹ ਬੈੱਡ ਲੈ ਲਿਆ, 2500 ਦਾ ਬੈੱਡ ਆ, 2500 ਦਾ ਕੋਈ ਮੈਂ ਬੈੱਡ ਲੈ ਲਿਆ, ਜੇ 2500 ਦਾ ਤੁਸੀਂ ਕਹਿੰਦੇ ਇੱਕ ਬੈੱਡ ਹੋਰ ਫ੍ਰੀ, ਪਰ ਮੈਨੂੰ ਚਾਹੀਦਾ ਇੱਕੋ ਹੀ ਆ, ਪਰ ਜੇ 2500 ਦਾ ਮੈਂ ਕਹਿੰਦਾ ਬਈ 2500 ਦਾ ਹੋਰ ਸਮਾਨ ਦੇ ਦਿਓ ਮੈਨੂੰ,
3: ਡਾਇਨਿੰਗ ਲੈ ਲਓ, ਸੋਫਾ
2: ਦੇਓਗੇ?
3: ਬਿਲਕੁਲ ਦਵਾਂਗੇ,
2: ਇੱਥੇ ਖੜੀ ਕਰ
3: ਗਈ, ਇਹ ਖੜੀ, ਬਾਈ ਵਨ ਗੈਟ ਵਨ ਫ੍ਰੀ, ਬਾਈ ਵਨ ਗੈਟ ਵਨ ਫ੍ਰੀ,
2: ਇਹ ਸਾਰੇ ਸਵਾਲਾਂ ਦਾ ਜਵਾਬ ਤੁਸੀਂ ਦੇਤਾ, ਵੀ ਐ ਨਹੀਂ ਹੈ ਕਿ ਬੈੱਡ ਦੇ ਨਾਲ ਬੈੱਡ ਹੀ ਲੈਣਾ, ਸੋਫੇ ਦੇ ਨਾਲ ਸੋਫਾ ਲੈਣਾ, ਜੇ ਤੁਹਾਨੂੰ ਲੱਗਦਾ ਹੋਇਆ ਤਾਂ ਉਹਦੀ ਪ੍ਰਾਈਸ ਦੂਜੇ ਸਮਾਨ ਦੇ ਵਿੱਚ ਤੁਸੀਂ ਐਡਜਸਟ ਕਰਵਾ ਸਕਦੇ ਹੋ।
3: ਬਬਰ ਸਾਹਿਬ ਇੱਕ ਬੈੱਡਰੂਮ ਸੈੱਟ ਦੀ ਡੀਲ ਦਿੰਦਾ, ਸਾਹਮਣੇ ਦੇਖ ਲਓ, ਗ੍ਰੇ ਕਲਰ ਦਾ ਬੈੱਡਰੂਮ ਸੈੱਟ, ਇਟਾਲੀਅਨ ਸੀਰੀਜ਼ ਦਾ ਹਾਈ ਐਂਡ ਬੈੱਡਰੂਮ ਸੈੱਟ, ਡੀਲ ਦਿੰਦੇ ਆ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਲੈਦਰ ਲੱਗੀ ਹੋਈ ਆ ਤੇ ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡ੍ਰੈਸਰ ਦੇ ਡਰਾਅਰ ਸੌਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ ਤੇ ਨਾਈਟ ਦੇ ਉੱਪਰ ਵੈਲ ਲੱਜਾ ਹੈ,
2: ਲੈਣਾ ਪੈਂਦੀ ਸੋ ਤੁਹਾਨੂੰ,
3: ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ, ਗ੍ਰੇ ਕਲਰ ਦਾ, ਪਰਲ ਕਲਰ ਦਾ ਬੈੱਡਰੂਮ ਸੈੱਟ, $3300 ਵਾਲਾ, ਸਿਰਫ $2499, $2499, $2500, $2500, $2500,
2: $2500 ਦੇ ਵਿੱਚ ਤੁਸੀਂ ਇਹ ਦੇ ਰਹੇ ਹੋ, ਪਰ ਤੁਸੀਂ ਜਿਹੜਾ ਦੋ ਵਾਲਾ ਵਾਅਦਾ ਕੀਤਾ ਹੋਇਆ,
3: ਬਿਲਕੁਲ ਇੱਕ ਬਾਏ ਕਰੋ ਦੂਜਾ ਫ੍ਰੀ, ਇੱਕ ਬਾਏ ਕਰੋ ਦੂਜਾ ਫ੍ਰੀ, ਬਾਏ ਵਨ ਗੈਟ ਵਨ ਫ੍ਰੀ,
2: ਵਾਹ ਕੀ ਬਾਤ ਹੈ ਸਰ, ਤੁਸੀਂ ਜੇ ਇੱਕ ਲਓਗੇ ਤਾਂ ਇੱਕ ਉਹਦੇ ਨਾਲ ਵੀ ਤੁਹਾਨੂੰ ਮਿਲ ਜਾਣਾ। ਬਹੁਤ ਬਹੁਤ ਧੰਨਵਾਦ ਸਰ, ਚੱਲਦੇ ਹਾਂ ਬੈਕ ਟੂ ਸਟੂਡੀਓ।
1: ਬਹੁਤ ਬਹੁਤ ਧੰਨਵਾਦ ਜੀ, ਤੇ ਨਾਲ ਸਾਡੇ ਨਾਲ ਗੂਗਲ ਉਥਰਾ ਸਾਹਿਬ ਜੁੜ ਚੁੱਕੇ ਨੇ, ਰੇਟ ਆਫ ਇੰਟਰਸਟ ਦੀ ਵੀ ਜਾਣਕਾਰੀ ਇਹਨਾਂ ਨੇ ਸਾਂਝੀ ਕੀਤੀ ਸੀ ਕਿ 2.5% ਤੇ ਹੋਲਡ ਆ, ਤੇ ਪਿਛਲੇ ਕੁਝ ਸਮੇਂ ਦੇ ਵਿੱਚ ਦੇਖਿਆ ਗਿਆ ਜਿਹੜੇ ਮਿਲੀਅਨ ਡਾਲਰ ਦੇ ਅੱਟੇ ਵੱਟੇ ਵਾਲੇ ਘਰ ਨੇ ਉਹ ਮੂਵ ਹੋਏ ਨੇ ਬਹੁਤ, ਤੇ ਜਿੱਦਾਂ ਨੇ ਕੋਈ 8 ਲੱਖ ਦਾ ਘਰ ਸੀ, 9 ਲੱਖ ਦਾ ਸੀ, ਮਿਲੀਅਨ ਦਾ ਸੀ, 6 ਲੱਖ ਦਾ ਸੀ, ਉਹ ਘਰ ਮੂਵ ਹੋ ਰਹੇ ਨੇ। ਐਂਡ ਉਹਨਾਂ ਦੇ ਵਿੱਚ ਖਾਸੀ ਜਿਹੜੀ ਇੱਕ ਵੱਡੀ ਗਿਣਤੀ ਆ ਉਹ ਫਸਟ ਟਾਈਮ ਹੋਮ ਬਾਇਰਾਂ ਦੀ ਵੀ ਆ। ਹੁਣ ਬਹੁਤੇ ਲੋਕ ਨੇ ਜਿਹੜੇ ਸੈਲਫ ਇੰਪਲੋਇਡ ਨੇ, ਗੋਗੀ ਲੋਥਾ ਸਾਹਿਬ ਸਤਿ ਸ਼੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ। ਅੱਜ ਦਾ ਸਵਾਲ ਮੇਰਾ ਸੈਲਫ ਇੰਪਲੋਇਡ ਤੇ ਆ, ਉਹਦੇ 'ਚ ਦੋ ਤਰ੍ਹਾਂ ਦੇ ਕੇਸ ਹੁੰਦੇ ਨੇ, ਕਈਆਂ ਨੂੰ ਤਾਂ ਉਹ ਮੈਨੇਜ ਨਹੀਂ ਕਰਨੀ ਆਉਂਦੀ, ਕਈ ਲੋਕ ਇਨਕਮ ਉੱਥੇ ਪਤਾ ਨਹੀਂ ਹੁੰਦਾ, ਉਹਨਾਂ ਨੂੰ ਘੱਟ ਸ਼ੋ ਹੁੰਦੀ ਆ, ਸ਼ੋ ਜਾਂ ਇਨਕਮ ਹੀ ਘੱਟ ਹੁੰਦੀ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਹੁਣ ਆਪਾਂ ਇਹਨੂੰ ਅੱਗੇ ਪ੍ਰੋਸੀਡ ਕਿਵੇਂ ਕਰਨਾ, ਕੀ ਸਾਨੂੰ ਮੌਰਗੇਜ ਅਪਰੂਵ ਕਰਨ ਵੇਲੇ ਦਿੱਕਤਾਂ ਤਾਂ ਨਹੀਂ ਆ ਜਾਣਗੀਆਂ, ਅਸੀਂ ਤਾਂ ਟਰੱਕ ਆਪਦਾ ਓਨਰ ਆਪਰੇਟਰ ਹਾਂ, ਅਸੀਂ ਆਪਦਾ ਕੋਈ ਹੋਰ ਕੰਮ ਕਰਦੇ ਹਾਂ। ਸੋ ਸੈਲਫ ਇੰਪਲੋਈ

0: ਨੂੰ ਕੀ ਮੌਰਗੇ ਦੇ ਵਿੱਚ ਕੋਈ ਦਿੱਕਤ ਆ ਰਹੀ ਆ ਜਾਂ ਉਹਨਾਂ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ, ਪਲੀਜ਼ ਦੱਸੋ ਉਹਦੇ ਬਾਰੇ।
1: ਬਹੁਤ ਬਹੁਤ ਧੰਨਵਾਦ ਜੀ, ਤੇ ਸਾਰਸ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੋਤਰਾ ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ,
1: ਜਿਹੜਾ ਪੁੱਛਿਆ ਨਾ ਸੈਲਫ ਇੰਪਲੋਇਡ, ਦੇਖੋ ਸਾਡੀ ਇਕਨੋਮੀ ਚ ਬਤੇਰੇ ਸਾਡੇ ਲਿਸਨਰਸ, ਸਾਡੀ ਕਮਿਊਨਿਟੀ ਚ ਦੇਖੋਗੇ ਜ਼ਿਆਦਾਤਰ ਬੰਦੇ ਨਾ ਸੈਲਫ ਇੰਪਲੋਇਡ ਹੈਗੇ ਨੇ ਤੇ ਕੰਟਰੀਬਿਊਟ ਵੀ ਜ਼ਿਆਦਾ ਕਰਦੇ ਨੇ, ਬਟ ਤੁਹਾਡੀ ਬਿਲਕੁਲ ਗੱਲ ਠੀਕ ਹੈ, ਸਭ ਤੋਂ ਜ਼ਿਆਦਾ ਦਿੱਕਤ ਜਿਹੜੀ ਆਉਂਦੀ ਹੈ ਨਾ ਮੋਰਗੇਜ ਲੈਣ ਵਿੱਚ ਉਹ ਸੈਲਫ ਇੰਪਲੋਇਡ ਬੰਦਿਆਂ ਨੂੰ ਹੀ ਆਉਂਦੀ ਹੈ। ਹੁਣ ਚਾਹੇ ਉਹ ਪਰਚੇਸ ਕਰ ਰਹੇ ਨੋ, ਚਾਹੇ ਰੀਫਾਈਨੈਂਸ ਕਰ ਰਹੇ ਨੋ, ਤੋ ਉਹਨਾਂ ਨੂੰ ਲੱਗਦਾ ਦਿੱਕਤ ਆਉਂਦੀ ਕਿਉਂਕਿ ਤੁਸੀਂ ਦੇਖਦੇ ਹੋ ਸਾਰਾ ਸੋਚਦੇ ਨੇ ਸਿਰਫ ਬੈਂਕ ਕਰਕੇ। ਹੁਣ ਬੈਂਕਾਂ ਚ ਦਿੱਕਤ ਕੀ ਆਉਂਦੀ ਹੈ, ਪਹਿਲਾਂ ਦਿੱਕਤਾਂ ਦੀ ਗੱਲ ਕਰਦੇ ਹਾਂ, ਫਿਰ ਦੇਖਦੇ ਹੋ ਕਿ ਸਿਲਕੀ ਹੈਗਾ ਉਹਨਾਂ ਲਈ, ਸਟ੍ਰੀਮ ਲਾਈਨ ਕਿਸ ਤਰ੍ਹਾਂ ਹੋ ਸਕਦਾ ਪ੍ਰੋਸੈਸ। ਦੇਖੋ ਬੈਂਕ ਕੋਲ ਬੰਦਾ ਕੋਈ ਵੀ ਜਾਂਦਾ, ਸਭ ਤੋਂ ਪਹਿਲਾਂ ਬੈਂਕ ਕਹਿੰਦਾ ਕਿ 2 ਸਾਲ ਦੀ ਤੁਹਾਡੀ ਹਿਸਟਰੀ ਹੋਣੀ ਚਾਹੀਦੀ ਹੈ, ਤੁਸੀਂ ਸੈਲਫ ਇੰਪਲੋਇਡ ਦਾ ਕੰਮ ਕਰਦੇ ਪਏ ਹੋ, ਪਲੱਸ ਬੈਂਕਾਂ ਨੇ ਦੇਖਣਾ ਹੈ ਤੁਸੀਂ ਆਪਣੀ ਡਿਕਲੇਅਰਡ ਇਨਕਮ ਕਿੰਨੀ ਹੈ। ਦੇਖੋ ਜਿਹੜਾ ਬੰਦਾ ਵੀ ਸੈਲਫ ਇੰਪਲੋਇਡ ਹੁੰਦਾ ਹੈ ਨਾ, ਉਹ ਆਪਣੇ ਖਰਚੇ ਖੁਰਚੇ ਕੱਟ ਕੇ ਇਨਕਮ ਘੱਟ ਕਰਦਾ, ਟੈਕਸ ਲਾਇਬਿਲਟੀ ਘੱਟ ਕਰਦਾ, ਤੇ ਜਦ ਤੁਸੀਂ ਡਿਕਲੇਅਰ ਇਨਕਮ ਕਰੋਗੇ ਬੈਂਕਾਂ ਨੇ, ਤੇ ਚੱਲਾ ਖਾਲੀ ਡਿਕਲੇਅਰਡ ਇਨਕਮ ਦੇ ਹਿਸਾਬ ਨਾਲ ਹੈ, ਪਤਾ ਚੱਲਿਆ ਤੁਹਾਡੇ ਨੋਟਿਸ ਤੋਂ ਪੈਸੇ 20,000 40,000 ਦਾ ਹੈਗਾ, ਉਹ ਚ ਕੱਖ ਸਾਨੂੰ ਪਤਾ ਕੁਛ ਵੀ ਨਹੀਂ ਆਉਣਾ, ਉੱਥੇ ਦਿੱਕਤ ਆ ਜਾਂਦੀ ਹੈ ਸਾਨੂੰ। ਤੇ ਹੁਣ ਇਹਦੀ ਦਿੱਕਤ ਕਿਸ ਤਰ੍ਹਾਂ ਦੂਰ ਹੋ ਸਕਦੀ ਹੈ, ਲੈਟਸ ਸੇ ਤੁਸੀਂ ਜੇ ਪਰਚੇਸ ਕਰ ਰਹੇ ਹੋ, ਤੁਹਾਡੇ ਕੋਲ ਆਰਟੀਕਲਸ ਆਫ ਇਨਕਾਰਪੋਰੇਸ਼ਨ ਹੈਗੇ ਨੇ ਘੱਟ ਤੋਂ ਘੱਟ 2 ਸਾਲ ਪੁਰਾਣੇ,
0: ਤੇ
1: ਮਿਨੀਮਮ 10% ਡਾਊਨ ਨਾਲ ਵੀ ਤੁਸੀਂ ਪ੍ਰੋਪਰਟੀ ਲੈ ਸਕਦੇ ਹੋ ਏ ਲੈਂਡਰ ਨਾਲ, ਸਾਡੇ ਕੋਲ ਹੈਗੇ ਨੇ, ਜਿਹੜਾ ਉਹ ਤੁਹਾਡਾ ਦੇਖਣਗੇ ਕਿ ਤੁਹਾਡੀ ਕਿਹੜੀ ਇੰਡਸਟਰੀ ਕਿਹੜੀ ਹੈ, ਤੁਹਾਡੀ ਸਟੇਟਮੈਂਟਸ ਲੈ ਕੇ ਤੁਹਾਨੂੰ ਕੁਆਲੀਫਾਈ ਕਰ ਸਕਦੇ ਨੇ, ਉੱਥੇ ਤੁਹਾਡੀ ਦਿੱਕਤ ਦੂਰ ਹੋ ਜਾਂਦੀ ਹੈ। ਹੁਣ ਗੱਲ ਕਰੀਏ ਆਪਾਂ ਰੀਫਾਈਨੈਂਸ ਦੀ, ਉਹਦੇ 'ਚ ਦੇਖੋ ਮਿਨੀਮਮ ਇੱਕ ਤਾਂ ਰੀਫਾਈਨੈਂਸ 80% ਲੋਨ ਟੂ ਵੈਲਿਊ ਹੁੰਦਾ। ਹੁਣ ਇਨਕਮ ਜੇ ਤੁਸੀਂ ਡਿਕਲੇਅਰ ਨਹੀਂ ਕੀਤੀ ਹੋਈ, ਤੇ ਦੂਜਾ ਤਰੀਕਾ ਹੁੰਦਾ ਉਹ ਦੇਖਦੇ ਨੇ ਤੁਹਾਡੇ ਬਿਜ਼ਨਸ ਤੇ ਫਾਈਨੈਂਸ਼ੀਅਲ, ਉਹਦੇ 'ਚ ਤੁਸੀਂ ਪ੍ਰੋਫਿਟ ਡਿਕਲੇਅਰ ਕਰ ਰਹੇ ਹੋ, ਤਾਂ ਬੰਦਾ ਉੱਥੋਂ ਪੈਸਾ ਦੇਖ ਸਕਦਾ ਕਿ ਹਾਂ ਇੱਥੋਂ ਪੈਸਾ ਆ ਰਿਹਾ, ਤੁਸੀਂ ਆਪਣਾ ਗੱਟ ਲਿੱਤਾ, ਚਲੋ ਉੱਥੋਂ ਪੈਸਾ ਆ ਰਿਹਾ, ਉਹਨੂੰ ਐਡ ਅਪ ਕਰ ਸਕਦੇ ਆ। ਹਰ ਬੈਂਕ ਦਾ ਡਿਫਰੈਂਟ ਰੂਲ ਹੁੰਦਾ, ਕਈ 60% ਲੈਂਦੇ ਨੇ, ਕੋਈ ਜ਼ਿਆਦਾ ਲੈ ਲੈਂਦਾ ਹੈ, ਜੋ ਨੈਟ ਹੁੰਦਾ ਜਿਹੜਾ ਨੈਟ ਪ੍ਰੋਫਿਟ ਆਫਟਰ ਟੈਕਸ ਹੁੰਦਾ ਹੈ, ਉਹਦੀ ਕੈਲਕੂਲੇਸ਼ਨ ਉਸ ਹਿਸਾਬ ਨਾਲ ਹੋ ਜਾਂਦੀ। ਬਟ ਜ਼ਿਆਦਾਤਰ ਇਹ ਕਿਹਾ ਗਿਆ ਹੈ ਕਿ ਬੰਦੇ ਜਿਹੜੇ ਹੈਗੇ ਨੇ ਪ੍ਰੋਫਿਟ ਵੀ ਘੱਟ ਆਪਣਾ ਕੰਪਨੀ 'ਚ ਦਿਖਾਉਂਦੇ ਨੇ, ਉਹਨਾਂ ਲਈ ਕੀ ਆਪਸ਼ਨ ਹੈਗਾ, ਤੇ ਜੇ ਤੁਸੀਂ ਪ੍ਰੋਫਿਟ ਘੱਟ ਦਿਖਾ ਰਹੇ ਹੋ ਤਾਂ ਵੀ ਚਿੰਤਾ ਨਾ ਕਰੋ, ਸਾਡੇ ਕੋਲ ਆਲਟਰਨੇਟਿਵ ਲੈਂਡਰਸ ਸਿਰਫ 12 ਮੰਥ ਦੀ ਬਿਜ਼ਨਸ ਬੈਂਕ ਅਕਾਊਂਟ ਸਟੇਟਮੈਂਟ ਦੇ ਕੇ ਤੁਹਾਨੂੰ ਕੁਆਲੀਫਾਈ ਕਰ ਸਕਦੇ ਨੇ, ਉਹਨਾਂ ਨੂੰ ਕੋਈ ਨੋਟਿਸ ਆਫ ਐਸ ਐਸ ਦੀ ਲੋੜ ਨਹੀਂ ਹੈ, ਉਹਨਾਂ ਨੇ ਦੇਖਣਾ ਕਿ ਤੁਹਾਡਾ ਰੈਵਨਿਊਜ਼ ਕਿੰਨਾ ਆ ਰਿਹਾ ਲਾਸਟ 12 ਮੰਥ, ਉਹਦੇ 'ਚ ਖਰਚੇ ਉਹ ਦੇਖ ਲੈਣਗੇ ਕਿੰਨੇ ਆ ਰਹੇ ਨੇ ਸਟੇਟਮੈਂਟ 'ਚ ਦਿਖਦਾ ਹੈ, ਉਸ ਹਿਸਾਬ ਨਾਲ ਉਹ ਇਨਕਮ ਡਿਰਾਈਵ ਕਰਕੇ ਤੁਹਾਨੂੰ ਮੋਰਗੇਜ ਤੋਂ ਤੁਹਾਨੂੰ ਕੁਆਲੀਫਾਈ ਕਰ ਸਕਦੇ ਨੇ। ਬੰਦਾ ਫਿਰ ਤੋਂ ਵੀ ਪਰੇਸ਼ਾਨ ਹੁੰਦਾ ਹੈ ਯਾਰ ਮੇਰਾ ਕ੍ਰੈਡਿਟ ਵੀ ਥੋੜਾ ਚੈਲੇਂਜਿੰਗ ਆ, ਫਿਰ ਤੋਂ ਵੀ ਪਰੇਸ਼ਾਨ ਹੁੰਦਾ ਹੈ ਯਾਰ ਮੇਰਾ ਕ੍ਰੈਡਿਟ ਵੀ ਥੋੜਾ ਚੈਲੇਂਜਿੰਗ ਹੋ ਗਿਆ, ਘਬਰਾਉਣ ਦੀ ਲੋੜ ਨਹੀਂ ਹੈ, ਉਹ ਚੈਲੇਂਜਿੰਗ ਕ੍ਰੈਡਿਟ ਤੇ ਕਾਫੀ ਕੁਛ ਜਿਹੜੇ ਕ੍ਰੈਡਿਟ ਯੂਨੀਅਨਸ ਹੈਗੇ ਨੇ ਉਹ ਫਲੈਕਸੀਬਲ ਹੋ ਜਾਂਦੇ ਨੇ, ਤੇ ਬਾਕੀ ਦੇਖੋ ਸਾਰਿਆਂ ਦੀ ਸਿਚੁਏਸ਼ਨ ਡਿਫਰੈਂਟ ਹੈਗੀ ਹੈ, ਸਰਕਮਸਟਾਂਸਸ ਡਿਫਰੈਂਟ ਹੈ, ਬਟ ਸੋਲੂਸ਼ਨ ਸਾਰੀ ਪ੍ਰੋਬਲਮ ਦਾ ਹੁੰਦਾ ਹੈ। ਤੇ ਬੇਝਿਜਕ ਤੁਸੀਂ ਮੈਨੂੰ ਕਾਲ ਕਰੋ, ਮੇਰਾ ਫੋਨ ਨੰਬਰ ਹੈ 416-268-8937 416-262-8937। ਮੋਰਗੇਜ ਦੇ ਰਿਲੇਟਡ ਕੋਈ ਵੀ ਤੁਹਾਡਾ ਸਵਾਲ ਹੋਏ, ਫਸਟ ਮੋਰਗੇਜ, ਸੈਕਿੰਡ ਮੋਰਗੇਜ, ਲਾਈਨ ਆਫ ਕ੍ਰੈਡਿਟ ਲੈਣੀ ਹੋ ਤੁਸੀਂ, ਫਸਟ ਟਾਈਮ ਹੋਮ ਬਾਇਰ ਹੋ, ਕਿਹੜੀ ਵੀ ਕੋਈ ਤੁਹਾਡੇ ਕੋਲ ਕੋਈ ਸਵਾਲ ਵੀ ਹੈਗਾ, ਕਿਸੇ ਹੋਰ ਨਾਲ ਕੰਮ ਕਰ ਰਹੇ ਹੋ ਤੁਸੀਂ, ਔਰ ਫ੍ਰੀ ਕੰਸਲਟੈਂਸੀ ਮੈਨੂੰ ਕਾਲ ਕਰ ਸਕਦੇ ਹੋ। ਇੱਕ ਵਾਰੀ ਨੰਬਰ ਮੇਰਾ ਫਿਰ ਨੋਟ ਕਰ ਲਓ, 416-262-8937। ਬਹੁਤ ਬਹੁਤ ਧੰਨਵਾਦ ਜੀ।
0: 416-262-8937 416-262-8937। ਰੀਅਲ ਸਟੇਟ 'ਤੇ ਜਾਣ ਤੋਂ ਪਹਿਲਾਂ, ਘਰ ਦੇਖਣ ਤੋਂ ਪਹਿਲਾਂ ਮੋਰਗੇਜ ਇਹਦੇ ਬਾਰੇ ਜ਼ਰੂਰ ਆਪਣੀ ਪ੍ਰੀ ਅਪਰੂਵ ਵੀ ਕਰਵਾ ਸਕਦੇ ਹੋ, ਅਤੇ ਮੋਰਗੇਜ ਬਾਰੇ ਕਿੰਨੇ ਕੁ ਦਾ ਘਰ ਦੇਖਣਾ ਚਾਹੀਦਾ। ਸੋ ਮੋਰਗੇਜ ਦੇ ਲਈ 416-262-8937 ਗੋਗਿਲੋਰਾ ਸਾਹਿਬ, 416-262-8937। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਧੰਨਵਾਦ।

0: ਬਾਥੂ ਪਾ ਕੇ ਸਾਗ ਬਣਿਆ ਹੋਵੇ ਮੇਰਾ ਤਾਂ ਹੁਣੇ ਜੀ ਕਰਨ ਲੱਗ ਗਿਆ। ਸਾਗ ਤਾਂ ਇਹ ਹੈ ਚਾਹੇ ਰੁੱਤ ਹੈਗੀ ਹੈ ਚਾਹੇ ਨਹੀਂ ਹੈਗੀ, ਬੰਦੇ ਕੇਰਾਂ ਤਾਂ ਜੀ ਕਰ ਹੀ ਆਉਂਦਾ ਕਿ ਸਾਗ ਖਾਓ। ਪਰ ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਸਟੂਡੀਓ 'ਚ ਗੱਲਬਾਤ ਕਰਨੀ ਹੋਵੇ ਤਾਂ 905-564-6444 ਸਟੂਡੀਓ ਨੰਬਰ ਹੈ। ਤੁਸੀਂ ਕੋਈ ਫਰਮਾਇਸ਼ੀ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ 905-564-6444 ਬਾਏ ਵਨ ਗੈਟ ਵਨ 294 ਵਾਕ ਡਰਾਈਵ, ਜੋ ਕਿ ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਲੋਕੇਸ਼ਨ ਆ, 294 ਵਾਕ ਡਰਾਈਵ 'ਤੇ ਅੱਜ ਇਹ ਧਮਾਕੇ ਦਾ ਡੀਲਾਂ ਨੇ। 2500 ਦੇ ਵਿੱਚ ਜਿਹੜੀ ਡੀਲ ਸੀਗੀ ਜੀ, ਇੱਕ ਨਾਲ ਇੱਕ ਫ੍ਰੀ, ਯਕੀਨ ਜਾ ਨਹੀਂ ਆਉਂਦਾ। ਬੁੱਪਰਾ ਸਾਹਿਬ ਇੱਕ ਵਾਰੀ ਦੁਬਾਰੇ ਦੁਹਰਾਇਓ ਜਰਾ।
1: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ। ਸੋ ਜਿਹੜੀਆਂ ਡੀਲਸ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਦੇ ਨਾਲ ਨਾਲ ਤੁਸੀਂ ਜਦੋਂ ਵੀ ਇੱਥੇ ਆਓਗੇ ਤੇ ਇੱਥੇ 294 ਵਾਕ ਡਰਾਈਵ ਤੇ ਤੁਸੀਂ ਪਹੁੰਚਣਾ। 294 ਵਾਕ ਡਰਾਈਵ ਤੇ ਤੁਹਾਨੂੰ ਮੇਲੇ ਵਰਗਾ ਮਾਹੌਲ ਆ ਜਿਹੜਾ ਉਹ ਇਸ ਕਰਕੇ ਵੀ ਲੱਗਣਾ ਕਿਉਂਕਿ ਅੱਜ ਸਪੈਸ਼ਲੀ ਇੱਕ ਚੀਜ਼ ਤੁਸੀਂ ਬਾਏ ਕਰਨਾ ਤੇ ਦੂਸਰੀ ਚੀਜ਼ ਬਿਲਕੁਲ ਫ੍ਰੀ ਫ੍ਰੀ ਫ੍ਰੀ ਮਿਲਣੀ ਹੈ। ਤੇ ਨਾਲ ਦੀ ਨਾਲ ਅਸੀਂ ਅਗਲੇ ਲਿੰਕ ਤੇ ਜਾਣ ਤੋਂ ਪਹਿਲਾਂ ਮੋਹਨਾ ਜੀ ਨਾਲ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਨੀ ਚਾਹੁੰਦੇ ਹਾਂ ਕਿ ਮੋਹਨਾ ਜੀ, ਖਾਸ ਤੌਰ ਤੇ ਜਦੋਂ ਇੰਸ਼ੋਰੈਂਸ ਦੀ ਗੱਲਬਾਤ ਚੱਲਦੀ ਹੈ ਤੇ ਉਦੋਂ ਐਡਵਾਈਜ਼ਰ ਦਾ ਐਕਸਪੀਰੀਅੰਸ ਹੋਣਾ ਬੜਾ ਜ਼ਰੂਰੀ ਹੈ ਕਿ ਐਕਸਪੀਰੀਅੰਸ ਐਡਵਾਈਜ਼ਰ ਆ ਜਿਹੜਾ ਉਹਦੇ ਕੋਲੋਂ ਜਦੋਂ ਤੁਸੀਂ ਕੋਈ ਪਾਲਿਸੀ ਕਰਾਉਂਦੇ ਤੁਹਾਨੂੰ ਕਈ ਵਾਰ ਆਪ ਉਹ ਰਿਕਮੈਂਡ ਕਰ ਦਿੰਦਾ ਬਹੁਤ ਸਾਰੀਆਂ ਚੀਜ਼ਾਂ। ਸੋ ਤੁਸੀਂ ਦੱਸੋ ਕਿ ਤੁਹਾਡੇ ਐਕਸਪੀਰੀਅੰਸ ਦੇ ਨਾਲ ਕਈ ਚੀਜ਼ਾਂ ਹੁੰਦੀਆਂ ਨੇ, ਬੰਦੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੇਰੀ ਪਾਲਿਸੀ ਕਦੋਂ ਕਰਾਈ ਸੀ, ਕਿੰਨੇ ਜਾਂਦੇ, ਬਸ ਉਹਨੂੰ ਇਹ ਪਤਾ ਮੇਰੀ ਇੰਸ਼ੋਰੈਂਸ ਕਰਾਈ ਹੋਈ ਆ। ਜਦੋਂ ਉਹਨੂੰ ਪੁੱਛੋ ਕਿਹੜੀ ਕਰਾਈ ਆ, ਕੀ ਕਰਾਇਆ, ਇਹ ਕੁਛ ਨਹੀਂ ਪਤਾ ਹੁੰਦਾ। ਸੋ ਆਪਣੇ ਆਪ ਨੂੰ ਜਾਂ ਅਸੀਂ ਫੋਨ ਨੂੰ ਅਪਡੇਟ ਕਰ ਲੈਂਦੇ ਹਾਂ ਪਰ ਇੰਸ਼ੋਰੈਂਸ ਪਾਲਿਸੀ ਅਪਡੇਟ ਨਹੀਂ ਹੋਣਾ ਜੀ।
2: ਬਿਲਕੁਲ ਠੀਕ ਕਿਹਾ ਰਾਜਵੀਰ ਜੀ ਤੁਸੀਂ, ਕਿਉਂਕਿ ਐਕਸਪੀਰੀਅੰਸ ਬਹੁਤ ਮੈਟਰ ਕਰਦਾ ਹੈਗਾ ਕਿਉਂਕਿ ਡੇਲੀ ਲਾਈਫ ਦੇ ਵਿੱਚ ਜੇ ਅਸੀਂ ਇੱਕੋ ਹੀ ਕੰਮ ਕਰ ਰਹੇ ਹੈਗੇ ਹਾਂ, ਜਿੱਦਾਂ ਕਿ ਮੈਂ ਜੇ ਆਪਣੀ ਗੱਲ ਕਰਾਂ 18 ਸਾਲਾਂ ਤੋਂ ਪਲੱਸ ਦਾ ਐਕਸਪੀਰੀਅੰਸ ਇਸ ਟਾਈਮ ਤੇ ਮੇਰੇ ਨਾਲ, ਜਸਟ ਅਸੀਂ ਓਨਲੀ ਇੰਸ਼ੋਰੈਂਸ ਦਾ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਐਂਡ ਡੇਲੀ ਮੈਂ ਕਹੂੰਗੀ ਕਿ ਇੰਨੀਆਂ ਫੈਮਿਲੀਜ਼ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ, ਉਸ ਹਿਸਾਬ ਦੇ ਨਾਲ ਡੈਫੀਨੇਟਲੀ ਇਸ ਚੀਜ਼ ਦਾ ਬਹੁਤ ਜ਼ਿਆਦਾ ਥੈਂਕਫੁਲ ਵੀ ਹੁੰਦੇ ਕਾਫੀ ਵਾਰ, ਕਿਉਂਕਿ ਉਹਨਾਂ ਨੂੰ ਖੁਦ ਨੂੰ ਇਸ ਟਾਈਮ ਤੇ ਓਬਵੀਅਸਲੀ ਹੈ, ਜਿਹੜਾ ਇੱਕ ਪਰਸਨ ਲੇਮੈਨ ਇੱਕ ਆਪਣਾ ਕੋਈ ਹੋਰ ਕੰਮ ਕਰ ਰਹੇ ਨੇ ਉਹਨਾਂ ਨੂੰ ਇੰਸ਼ੋਰੈਂਸ ਦੇ ਬਾਰੇ ਨਹੀਂ ਪਤਾ ਹੁੰਦਾ। ਸੋ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇੱਕ ਹੋਰ ਮੈਂ ਇਹਦੇ ਵਿੱਚ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿਉਂਕਿ ਜਦੋਂ ਅਸੀਂ ਇੱਕ ਜਸਟ ਇੱਕ ਇੰਸ਼ੋਰੈਂਸ, ਸਾਨੂੰ ਲੱਗਦਾ ਕਿ ਇੱਕ ਇੰਸ਼ੋਰੈਂਸ ਪਾਲਿਸੀ ਕਰਵਾਉਣੀ ਹੈ, ਕਿਸੇ ਤੋਂ ਵੀ ਕਰਵਾ ਲਈਏ, ਆਨਲਾਈਨ ਕਰਵਾ ਲਈਏ, ਸੋ ਉਸ ਟਾਈਮ ਤੇ ਤੁਹਾਨੂੰ ਜਦੋਂ ਵੀ ਕਿਸੇ ਤੋਂ ਵੀ ਕਰਵਾ ਲਈਏ, ਮਤਲਬ ਕਿ ਉਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈਗੀ ਕਿ ਉਸ ਨੂੰ ਕਿਸ ਤਰੀਕੇ ਦੇ ਨਾਲ ਪਰਫੈਕਟਲੀ ਪ੍ਰੋਵਾਈਡ ਕਰਨਾ ਹੈਗਾ ਅੰਡਰ ਰਾਈਟਰ ਨੂੰ। ਹੁਣ ਬਹੁਤ ਵਾਰ ਹੁੰਦੇ ਆ ਹੈਲਥ ਇਸ਼ੂਸ ਹੁੰਦੇ ਹੈਗੇ ਆ, ਕਿਸ
0: ਤਰੀਕੇ ਇਹਦੇ ਵਿੱਚ ਹੀ ਐਡ ਆਨ ਕਰਕੇ ਮੁੰਨਾ ਜੀ ਦੱਸਿਓ, ਜਦੋਂ ਆਪਾਂ ਆਪਣਾ ਘਰ ਆ, ਗੱਡੀ ਆ, ਮੌਰਗੇਜ ਆ ਜਾਂ ਕੋਈ ਲੋਨ ਆ, ਉਹ ਲੋਨ ਦੇ ਉੱਤੇ ਵੀ ਜਿਹੜੀ ਉਹਨੂੰ ਵੀ ਪਾਲਿਸੀ ਕਵਰ ਕਰਦੀ ਹੈ ਤੇ ਉਹਦੇ ਵਿੱਚ ਕੀ ਬੈਨੀਫਿਟ ਹੁੰਦਾ ਜੀ ਆਪਾਂ ਨੂੰ?
2: ਬਿਲਕੁਲ ਜੀ ਹਾਂਜੀ, ਜਿੱਦਾਂ ਕਿ ਮੈਂ ਹੁਣੇ ਗੱਲ ਕਰ ਰਹੀ ਸੀ ਕਿ ਡੈਫੀਨੇਟਲੀ ਅਸੀਂ ਕਵਰ ਲੈਟਰ ਵੀ ਜਿਵੇਂ ਕਿ ਜਿਵੇਂ ਕੱਲ ਨੂੰ ਕੋਈ ਕਾਰਪੋਰੇਸ਼ਨ ਦੀਆਂ ਪਾਲਿਸੀਜ਼ ਹੈਗੀਆਂ, ਕੱਲ ਨੂੰ ਕਿਸੇ ਪਰਸਨ ਦੀਆਂ ਪਰਸਨਲ ਪਾਲਿਸੀਜ਼ ਹੈਗੀਆਂ, ਤੁਸੀਂ ਬਿਲਕੁਲ ਠੀਕ ਗੱਲ ਕਰੀ ਕਿਉਂਕਿ ਅਸੀਂ ਜੇ ਸੋਚੀਏ ਕਿ ਸਾਡਾ ਇੰਨਾ ਕੋਈ ਬਜਟ ਹੈ, ਅਸੀਂ ਸਿਰਫ ਲਾਈਫ ਇੰਸ਼ੋਰੈਂਸ ਵਾਲੀ ਧਿਆਨ ਫੋਕਸ ਕਰ ਦਈਏ ਕਿ ਮਨੀ ਬੈਕ ਪਾਲਿਸੀ ਕਰਵਾ ਲਈਏ, ਪਰ ਉਹੋ ਚੀਜ਼ ਰਾਈਟ ਨਹੀਂ ਹੋਊਗੀ। ਇਹਦੇ ਵਿੱਚ ਸਾਨੂੰ ਨਾਲ ਲਿਵਿੰਗ ਬੈਨੀਫਿਟਸ ਨਾਲ ਰੱਖਣੇ ਹੀ ਪੈਣੇ ਆ, ਲਾਈਫ ਇੰਸ਼ੋਰੈਂਸ ਦੇ ਨਾਲ ਸਾਡੀ ਕੋਈ ਕ੍ਰਿਟੀਕਲ ਇਲਨੈਸ ਹੋਈ ਇੰਸ਼ੋਰੈਂਸ ਹੋਵੇ, ਤੇ ਇਸ ਟਾਈਮ ਤੇ ਜੇ ਪਰਸਨ ਸਪੈਸ਼ਲੀ ਸਪੈਸ਼ਲੀ ਮੈਂ ਕਹੂੰਗੀ ਕਿ ਇੱਕੋ ਹੀ ਪਰਸਨ ਜੇ ਘਰ ਦੇ ਵਿੱਚ ਬ੍ਰੈਡ ਅਰਨਰ ਹੈਗਾ ਤਾਂ ਉਸ ਟਾਈਮ ਤੇ ਲੋਨ ਇੰਸ਼ੋਰੈਂਸ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ, ਕਿ ਇੱਦਾਂ ਦਾ ਲਿਵਿੰਗ ਬੈਨੀਫਿਟ ਜਿਹੜਾ ਕਿ ਸਾਡੇ ਖਰਚਿਆਂ ਨੂੰ ਚੱਲਦਾ ਰੱਖ ਸਕਦਾ, ਕਿਉਂਕਿ ਕੱਲ ਨੂੰ ਜੇ ਕੱਲ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਿਕਨੈਸ, ਕੋਈ ਇੰਜਰੀ ਹੋ ਜਾਂਦੀ ਹੈਗੀ ਹੈ, ਉਸ ਟਾਈਮ ਤੇ ਐਕਸਪੈਂਸਿਸ ਉਸੇ ਤਰੀਕੇ ਨਾਲ ਚੱਲੀ ਜਾਣੇ ਆ ਪਰ ਇਨਕਮ ਰੁਕ ਜਾਂਦੀ ਹੈਗੀ ਹੈ। ਐਂਡ ਦੂਜਾ ਸਪਾਊਸ ਉਸ ਪਰਸਨ ਦੀ ਟੇਕ ਕੇਅਰ ਕਰ ਰਿਹਾ, ਜੇ ਸਾਡੇ ਕੋਲ ਇਹ ਲੋਨ ਇੰਸ਼ੋਰੈਂਸ ਦੀ ਪਾਲਿਸੀ ਹੋਏਗੀ, ਜਿਹੜੇ ਵੀ ਲੋਨ ਦੀਆਂ ਪੇਮੈਂਟਸ ਨੇ, ਚਾਹੇ ਉਹ ਕਾਰ ਦੀ ਲੀਜ਼ ਹੈਗੀ ਆ, ਘਰ ਦੀ ਮੋਰਗੇਜ ਹੈ, ਰੈਂਟ ਹੈਗਾ, ਕਿਸੇ ਵੀ ਤਰ੍ਹਾਂ ਦੇ ਸਾਡੇ ਕ੍ਰੈਡਿਟ ਕਾਰਡ ਦੇ ਬਿਲਸ ਹੈਗੇ ਆ, ਉਹ ਸਾਰਾ ਕੁਛ ਉਹਦੇ ਨਾਲ ਟੇਕ ਕੇਅਰ ਕੀਤਾ ਜਾ ਸਕਦਾ ਹੈ। ਐਂਡ ਸਭ ਨਾਲੋਂ ਵੱਡੀ ਇਹਦੇ ਵਿੱਚ ਬੈਨੀਫਿਟ ਜਿਹੜਾ ਮੈਨੂੰ ਲੱਗਦਾ ਹੁੰਦਾ ਹੈ ਕਿ ਮੋਸਟਲੀ ਜਿਹੜੇ ਸੈਲਫ ਇੰਪਲੋਇਡ ਹੈਗੇ ਆ ਪਰਸਨ, ਉਹਨਾਂ ਦੀ ਗ੍ਰੋਸ ਇਨਕਮ ਜ਼ਰੂਰ ਜ਼ਿਆਦਾ ਹੁੰਦੀ ਹੈ ਪਰ ਨੈੱਟ ਇਨਕਮ ਖਰਚੇ ਵਗੈਰਾ ਕੱਢ ਕੇ ਬਹੁਤ ਘੱਟ ਰਹਿ ਜਾਂਦੀ ਹੈਗੀ ਹੈ। ਜਦੋਂ ਲੋਨ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ ਕਿ ਤੁਹਾਨੂੰ 5,000-6,000-7,000 ਪਰ ਮੰਥ ਮਿਲੂਗਾ ਪਾਲਿਸੀ ਵੱਲੋਂ ਜਦੋਂ ਕਲੇਮ ਆਉਂਦਾ ਹੈਗਾ, ਤਾਂ ਉਸ ਟਾਈਮ ਤੇ ਤੁਹਾਡੀ ਇਨਕਮ ਨਹੀਂ ਵੈਰੀਫਾਈ ਕੀਤੀ ਜਾਣੀ, ਤੁਹਾਡੇ ਲੋਨਸ ਵੈਰੀਫਾਈ ਜ਼ਰੂਰ ਕੀਤੇ ਜਾਣੇ ਕਿ ਕਿੰਨੀਆਂ ਪੇਮੈਂਟਸ ਜਾ ਰਹੀਆਂ ਤੁਹਾਡੀਆਂ ਮੰਥਲੀ, ਚਾਹੇ ਇਨਕਮ ਤੁਹਾਡਾ ਜਿੰਨਾ ਮਰਜ਼ੀ ਗੈਪ ਹੋਵੇ ਉਹਦਾ ਇਸ ਤੇ ਕੋਈ ਇੰਪੈਕਟ ਨਹੀਂ ਪੈਣਾ। ਦੂਜੀ ਚੀਜ਼, ਜੇ ਤੁਹਾਨੂੰ ਡਿਸੇਬਿਲਟੀ ਇੰਸ਼ੋਰੈਂਸ ਵੱਲੋਂ ਵੀ ਬੈਨੀਫਿਟ ਮਿਲ ਰਿਹਾ ਹੈਗਾ, ਇਹ ਕੋਈ ਉਸ ਟਾਈਮ ਤੇ ਨੋਨ ਇੰਟੈਗਰੇਟਿਡ ਬੈਨੀਫਿਟ ਹੈਗਾ, ਤਾਂ ਕਿ ਡਿਸੇਬਿਲਟੀ ਇੰਸ਼ੋਰੈਂਸ ਵੱਲੋਂ ਵੀ ਪੂਰਾ ਬੈਨੀਫਿਟ ਮਿਲੂ ਤੇ ਲੋਨ ਇੰਸ਼ੋਰੈਂਸ ਵੱਲੋਂ ਵੀ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਚਾਹੇ ਤੁਹਾਡੇ ਬਿਜ਼ਨਸ ਰਿਲੇਟਿਡ ਪੇਮੈਂਟਸ ਨੇ, ਪਰਸਨਲ ਪੇਮੈਂਟਸ ਨੇ, ਇਸ ਤਰੀਕੇ ਦੀਆਂ ਜਿਹੜੀਆਂ ਲਿਵਿੰਗ ਬੈਨੀਫਿਟ ਲੋਨ ਇੰਸ਼ੋਰੈਂਸ ਪਾਲਿਸੀ ਜ਼ਰੂਰ ਹੋਣੀਆਂ ਚਾਹੀਦੀਆਂ ਤਾਂ ਕਿ ਕੋਈ ਸਿਕਨੈਸ ਇੰਜਰੀ ਹੁੰਦੀ ਹੈ ਤਾਂ ਉਸ ਟਾਈਮ ਤੇ ਸਾਡੇ ਜਿਹੜੇ ਡੇਲੀ ਲਿਵਿੰਗ ਐਕਸਪੈਂਸਿਸ ਹੈ ਈਜ਼ੀਲੀ ਟੇਕ ਕੇਅਰ ਕੀਤੇ ਜਾ ਸਕਣ। ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜੀ ਪਰਸਨਲ ਇੰਸ਼ੋਰੈਂਸ ਕਾਰਪੋਰੇਟ ਓਨਡ ਪਾਲਿਸੀਜ਼ ਦੇ ਬਾਰੇ ਜ਼ਰੂਰ ਕੰਟੈਕਟ ਕਰ ਸਕਦੇ ਹੋ ਮੋਨਾ ਲੈਂਗੀ ਫਰੋਮ ਇੰਸ਼ੋਰੈਂਸ ਫਾਰ ਯੂ
1: 416-509-1509 ਖਾਸ ਤੌਰ ਤੇ ਜਦੋਂ ਅਸੀਂ ਪਹੁੰਚਦੇ ਹਾਂ ਫਰਨੀਚਰ ਤੇ ਫਿਰ ਕਮਾਲ ਦੀਆਂ ਗੱਲਾਂ ਹੁੰਦੀਆਂ ਨੇ
3: ਜੀ,
1: ਫਿਰ ਕਮਾਲ ਕੀ ਫਿਰ ਧਮਾਲ ਦੀਆਂ ਗੱਲਾਂ ਹੁੰਦੀਆਂ ਨੇ ਲੁੱਟ ਕੇ ਮੇਲਾ ਲੈ ਜਾਓ ਬੈਡ ਸੈੱਟ ਜਿਹੜਾ ਲੈ ਜਾਓ ਤੁਸੀਂ ਸੋਫਾ ਜਿਹੜਾ ਲਿਜਾਣਾ ਅੱਜ ਹੋਰ ਦੱਸੋ ਕਿਹੜੀ ਸਪੈਸ਼ਲ ਚੀਜ਼ ਹੋਣੀ ਸਮਾਨ ਦੀ ਜਿੰਨੀ ਬਣਦੀ ਨਾ ਇੱਕ ਸੋਫਾ ਕਹਿੰਦਾ ਮੈਂ ਇਕੱਲੇ ਲੈ ਨੀ ਜਾਣਾ, ਮੈਂ ਨਾਲ ਆਪਦੇ ਭਾਈ ਨੂੰ ਵੀ ਲੈ ਕੇ ਜਾਣਾ। ਅੱਜ ਕੱਲ੍ਹ ਭਾਈਆਂ ਦੀ ਨੀ ਬਣਦੀ ਜਿੰਨਾ ਤੁਸੀਂ ਸਮਾਨ ਦੇ ਨਾਲ ਸਮਾਨ ਫ੍ਰੀ। ਇੱਕ ਕਹਿੰਦਾ ਜਿੱਥੇ ਚੱਲੇਗਾ ਆਹ ਟੇਬਲ ਆ, ਕਹਿੰਦਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈ।
3: ਬਿਲਕੁਲ, ਤੇ ਹੁਣ ਡੀਲ ਦਿੰਦੇ ਆ ਪਰਿਵਾਰਾਂ ਨੂੰ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈਡ ਲਗਾਇਆ ਨਾ ਜੀ। ਹਾਂ, ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈਡ 800,000 ਦਾ ਨਿਕਲਦਾ ਬੁਕਰੇ ਸਾਹਿਬ, ਲੋਨ 600 ਦਾ ਮਿਲ ਗਿਆ ਹੋਊਗਾ। ਗ੍ਰੈਂਡ ਫਰਨੀਚਰ 294 ਵੋਕਰ ਡਰਾਈਵ 294 ਵੋਕਰ ਡਰਾਈਵ ਉੱਪਰ ਆ ਜਾਓ। ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈਡ 299
1: ਇਹਦੇ ਨਾਲ ਇੱਕ ਫ੍ਰੀ ਹੋਊਗਾ
3: ਨਹੀਂ ਤੇਰੇ
1: ਤੋਂ। 299 ਦੋ
4: ਬਾਪੂ ਨੂੰ ਲਵ ਜੀ ਕਹਿਣਾ ਨਹੀਂ ਕਹਿੰਦੇ ਵੀ ਕੋਈ ਗੱਲ ਨੀ ਤਾਂ ਕਰਦੀ ਗੱਲ ਆ। ਘਰੇ ਦਾਲ ਸਬਜ਼ੀ ਵਧੀਆ ਬਣੀ ਆ, ਵਾਈਫ ਨੂੰ ਇਹ ਨੀ ਕਹਿਣਾ ਵੀ ਬਹੁਤ ਸਵਾਦ ਆ, ਬਹੁਤੀ ਵਾਰ ਅਸੀਂ ਇਗਨੋਰ ਕਰਦੇ ਵੀ ਚੱਲ ਠੀਕ ਆ ਤਾਂ ਇਹਦਾ ਤਾਂ ਫਰਜ਼ੀ ਸੀ ਬਣਾਉਣ ਦਾ, ਕੱਪੜੇ ਪ੍ਰੈਸ ਕੀਤੇ ਹੋਏ ਮਿਲ ਗਏ ਉਹਨੂੰ ਥੈਂਕ ਯੂ ਨੀ ਕਰਨਾ। ਬਾਹਰੋਂ ਜੇ ਕੋਈ ਕਿਸ ਤੋਂ ਅਖਬਾਰ ਵੀ ਫੜਿਆ ਨਾ ਉਹਦਾ ਧੰਨਵਾਦ ਕਰ ਦੇਣਾ ਵੀ ਆਹ ਲਾਈ ਫੜਾਈ ਆ ਅਖਬਾਰ। ਇੱਧਰ ਬੰਦੇ ਬਹੁਤ ਟਾਈਮ ਪੁੱਛਣਗੇ ਟਾਈਮ ਦੇਣਾ ਹੋ ਗਿਆ, ਉਹ ਕਹਿੰਦੇ ਜੀ ਇੰਨਾ ਹੋ ਗਿਆ ਥੈਂਕ ਯੂ, ਉਹਦਾ ਵੀ ਥੈਂਕ ਯੂ ਕਰ ਦੇਣਾ। ਸੋ ਆਹ ਤਾਂ ਤੁਹਾਡੇ ਬੈਠੇ ਬਿਠਾਇਆ ਦੇ ਅਕਾਊਂਟ ਦੇ ਵਿੱਚ ਗੌਰਮੈਂਟ ਗ੍ਰਾਂਟ ਪਾ ਰਹੀ ਹੈ, ਫਿਰ ਇਹਦਾ ਥੈਂਕ ਯੂ ਤਾਂ ਬਣਦਾ ਹੀ ਹੈ ਨਾ।
5: ਬਿਲਕੁਲ ਜੀ, ਲੋਕ ਬੜੀ ਬਲੈਸਿੰਗਸ ਦਿੰਦੇ ਜੀ ਕੰਮ ਹੋਣ ਤੋਂ ਬਾਅਦ।
4: ਅੱਛਾ, ਬਲੈਸਿੰਗ ਤੋਂ ਮੈਨੂੰ ਚੇਤੇ ਆਇਆ, ਬਲੈਸਿੰਗ ਤੁਹਾਡੇ ਜ਼ਰੀਏ ਸਾਨੂੰ ਵੀ ਕਈ ਵਾਰ ਦੇ ਜਾਂਦੇ ਲੋਕ ਕਿ ਭਾਜੀ ਤੁਹਾਡੀ ਰੇਡੀਓ ਤੋਂ ਅਸੀਂ ਸੁਣਿਆ ਸੀਗਾ। ਧੰਨਵਾਦ ਆ, ਹੋਰ ਬਹੁਤ ਸਾਰੇ ਰੇਡੀਓ ਤੋਂ ਤੁਸੀਂ ਸੁਣਦੇ ਹੋਵੋਗੇ, ਸਾਰਿਆਂ ਦਾ ਧੰਨਵਾਦ ਆ।
6: ਅੱਛਾ ਥੋੜਾ ਜਿਹਾ ਇਹਨੂੰ ਦੱਸ ਦਿਓ, ਬਹੁਤ ਸਾਰੇ ਜਿਹੜੇ ਨਵੇਂ ਲਿਸਨਰ ਵੀ ਜੁੜਦੇ ਆ ਉਹਨਾਂ ਦੇ ਲਈ ਦੱਸ ਦਿਓ ਕਿ ਕਿੰਨਾ ਟਾਈਮ ਬੜਾ ਥੋੜਾ ਰਹਿ ਗਿਆ ਇਹ, ਤੁਸੀਂ ਪਹਿਲਾਂ ਸ਼ੁਰੂ ਕਰਨਾ ਸੀ ਇਹ ਜਿਹੜਾ ਤੁਸੀਂ ਦੱਸਣਾ, ਪਰ ਤੁਸੀਂ ਤਾਂ ਸਾਲ ਡੇਢ ਸਾਲ ਹੋ ਗਿਆ ਦੱਸ ਹੀ ਰਹੇ ਹੋ, ਬਹੁਤ ਸਾਰੇ ਲੋਕਾਂ ਨੇ ਲਾਹਾ ਲੈ ਵੀ ਲਿਆ ਪਰ ਬਹੁਤੇ ਡਰ ਜਾਂਦੇ ਆ ਫਿਰ ਵੀ ਕਿ ਯਾਰ ਡਰ ਵੀ ਉਹਨਾਂ ਦਾ ਸਹੀ ਆ ਕਿਤੇ ਨਾ ਕਿਤੇ, ਕਿਉਂਕਿ ਬੰਦਾ ਸੋਚਦਾ ਵੀ ਇਹ ਨਾ ਹੋਵੇ ਕਿ ਬਾਅਦ ਚ ਕਹਿ ਦੇਣ ਜੀ ਤੁਹਾਡੇ ਅਕਾਊਂਟ ਚ 50,000 ਆ ਗਿਆ ਹੁਣ ਸਾਨੂੰ ਤੁਸੀਂ 10 ਦੇ ਦਿਓ ਵਿੱਚੋਂ 5 ਦੇ ਦਿਓ, ਉਹ ਤਾਂ ਮੈਨੂੰ ਲੱਗਦਾ ਕਲੀਅਰ ਕੱਟ ਆ ਕਿ ਉਹ ਨਹੀਂ ਹੈ, ਆਪਣੀ ਤੁਸੀਂ ਫੀਸ ਆ ਜਿਹੜੀ ਉਹੀ ਲੈਂਦੇ ਹੋ, ਦੱਸ ਦਿਓ ਥੋੜਾ ਜਿਹਾ।
5: ਬਿਲਕੁਲ ਜੀ, ਸੋ ਇਸਮੇ ਨਾ ਕੁਛ ਕੈਚ ਨਹੀਂ ਹੈ, ਐਂਡ ਟੂ ਐਂਡ ਐਜੂਕੇਸ਼ਨ ਕੰਸਲਟੈਂਟ ਹੈ ਹਮ, 7 ਇਅਰਸ ਹੋ ਗਏ ਬਿਜ਼ਨਸ ਮੇ, ਹਮ ਸਿਰਫ ਐਜੂਕੇਸ਼ਨ ਲਾਈਕ ਫੰਡਿੰਗ ਮੇ ਹੀ ਡੀਲ ਕਰਤੇ ਹੈ, ਹਮ ਕੋਈ ਔਰ ਕਾਮ ਕਰਤੇ ਹੀ ਨਹੀਂ ਫੰਡਿੰਗ ਵਾਲਾ, ਹਮ ਇਤਨੇ ਕਾਲ ਆਤੇ ਆਪਕਾ ਸ਼ੋ ਸੁਣ ਕੇ ਸਰ ਇਹ ਵਾਲੀ ਬਿਜ਼ਨਸ ਕੀ ਫੰਡਿੰਗ ਕਰਾ ਦੋ, ਯੇ ਕਰਾ ਦੋ, ਹਮ ਵੀ ਹਮ ਹਾਥ ਜੋੜੇ ਨਹੀਂ ਕਰਤੇ, ਉਨਮੇ ਕੈਂਚ ਹੈ, ਉਨਮੇ ਕਾਗਜ਼ ਬਣਤੇ ਹੈ, ਹਮ ਕਾਗਜ਼ ਨਹੀਂ ਬਣਾਤੇ, ਆਪਕੇ ਓਰਿਜਿਨਲ ਕਾਗਜ਼ ਲਗਤੇ ਨੋਟਿਸ ਆਫ ਅਸੈਸਮੈਂਟ, ਆਪਕੇ ਬਰਥ ਸਰਟੀਫਿਕੇਟ ਔਰ ਲਾਈਕ ਬੱਚੋਂ ਕਾ ਬਰਥ ਸਰਟੀਫਿਕੇਟ ਅਗਰ ਆਪਕੇ ਬੱਚੇ ਹੈ, ਮੈਰਿਜ ਸਰਟੀਫਿਕੇਟ, ਆਪ ਤਾਲੀਮ ਹਾਸਿਲ ਕਰਤੇ ਹੈ, ਈਜ਼ੀ ਟੂ ਪਾਸ ਫੁੱਲੀ ਔਨਲਾਈਨ ਕੋਰਸਿਸ ਕਰਤੇ ਹੈ, 2-3 ਘੰਟੇ ਆਪ ਲਗਾਤੇ ਹੈ ਮੰਡੇ ਟੂ ਫਰਾਈਡੇ, ਗਵਰਨਮੈਂਟ ਫੀਸ ਪੇ ਕਰਤੀ ਕਾਲਜ ਕੀ ਡਾਇਰੈਕਟਲੀ ਟੂ ਦਾ ਕਾਲਜ, ਐਂਡ ਆਪਕੋ ਰਹਿਣੇ ਖਾਣੇ ਕੇ ਲੀਏ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ ਕੋਲੈਟਰਲ ਫ੍ਰੀ ਸਿਕਿਉਰਿਟੀ ਫ੍ਰੀ ਰਿਸਟ੍ਰਿਕਸ਼ਨ ਫ੍ਰੀ ਫੰਡਿੰਗ ਦੇਤੀ ਹੈ 30-100,000 ਡਾਲਰ ਕੀ, ਜਿਸਕਾ ਆਧਾ ਪੈਸਾ ਆਜ ਕੀ ਡੇਟ ਮੇ ਨਾਨ ਰਿਫੰਡੇਬਲ ਗ੍ਰਾਂਟ ਹੈ, ਅਗਰ ਫੈਮਿਲੀ ਆਫ 4 ਹੈ ਤੋ ਅਪ ਟੂ 80,000 ਆਪਕੇ ਖਾਤੇ ਮੇ ਆਤਾ ਹੈ, ਦੋਨੋ ਪੜ ਰਹੇ ਹੈ 80,000।
6: ਇਹ ਸਾਨੂੰ ਪਹਿਲਾਂ ਲੱਗਦਾ ਸੀ ਵੀ ਜਿਹੜੇ ਕਾਲਜਾਂ ਦੇ ਵਿੱਚ ਬੱਚੇ ਜਿਹੜੇ ਪੜ੍ਹਦੇ ਆ ਯੂਥ ਉਹਨਾਂ ਦੇ ਲਈ ਹੋਈ ਆ, ਪਰ ਇਹ ਤਾਂ ਤੁਸੀਂ ਦੱਸ ਦਿਓ ਕਿ ਇਹਦਾ 45-50 ਸਾਲ ਦਾ ਜੇ ਬੰਦਾ ਘਰੇ ਬੈਠਾ, ਜ਼ਰੂਰੀ ਨਹੀਂ ਕਿ ਤੁਸੀਂ ਕਾਲਜ ਜਾ ਰਹੇ ਹੋ, ਤੁਸੀਂ ਆਨਲਾਈਨ ਕਲਾਸਾਂ ਲਾ ਕੇ ਵੀ ਬਣਾ ਸਕਦੇ ਹੋ।
5: ਬਿਲਕੁਲ ਜੀ, ਕੋਵਿਡ ਕੇ ਬਾਅਦ ਸੇ ਨਾ ਮਿਨਿਸਟਰੀ ਨੇ ਅਲਾਊ ਕਰ ਰੱਖਾ ਹੈ ਆਨਲਾਈਨ ਕੋਰਸਿਸ ਕੇ ਲੀਏ, ਇਸ ਲਈ ਬਹੁਤ ਲੋਕੀ ਆਲਰੇਡੀ ਲਾਹਾ ਲੈ ਚੁੱਕੇ ਨੇ। ਗਵਰਨਮੈਂਟ ਦੀ ਪਾਲਿਸੀ ਹੈ ਜੀ ਏਜ ਪੇ ਡਿਸਕ੍ਰਿਮੀਨੇਸ਼ਨ ਨਹੀਂ ਹੈ, ਸਾਰੇ ਕਲਾਇੰਟ 75K ਵੀ ਹੈ, 30K ਵੀ ਹੈ, ਹਾਊਸ ਵਾਈਫ, ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ, ਅਨਇੰਪਲੋਇਡ ਆਪ ਹੈ, ਆਪਕੋ ਅੱਛਾ ਬੈਨੀਫਿਟ ਹੈ, ਫੰਡਿੰਗ ਡਾਇਰੈਕਟ ਕਲਾਇੰਟ ਕੇ ਅਕਾਊਂਟ ਮੇ ਆਤੀ ਹੈ, ਬਤਾਓ
6: ਥੋੜਾ ਕੋਈ ਲੈਣਾ ਦੇਣਾ ਨਹੀਂ ਹੋ ਜੋ, ਥੋੜਾ ਕੋਈ ਲੈਣਾ
5: ਦੇਣਾ ਹੈ ਹੀ ਨਹੀਂ, ਖਤਮ ਬਾਤ, ਕੋਈ ਕੈਂਸੀ ਨਹੀਂ, ਉਲਟਾ ਬਾਅਦ ਮੇ ਮਾਰੀ ਫੀਸ ਦੇਣੀ ਹੈ, ਆਪਨੇ ਕਿਤਨੀ, ਨੋ ਪਰਸੈਂਟੇਜ, ਨੋ ਕਮਿਸ਼ਨ, 199 ਜਾਂ $499 ਕਾਮ ਹੋਣੇ ਕੇ ਬਾਅਦ, ਇਮਾਨਦਾਰੀ ਆਪਕੀ ਚੈੱਕ ਹੋ ਰਹੀ ਹੈ, ਮੇਰੀ ਨਹੀਂ ਹੋ ਰਹੀ।
6: ਕੱਲ ਜਿਨ੍ਹਾਂ ਨੇ ਤੁਸੀਂ ਫੋਨ ਕੀਤਾ ਸੀ ਕਿ ਭਾਈ ਫੀਸ, ਉਹ ਬੰਦਾ ਮੈਨੂੰ ਫੋਨ ਆਇਆ ਕਹਿੰਦਾ ਵੀਰੇ ਸੋਰੀ ਮੈਂ ਤਾਂ ਦਿਮਾਗ ਚੋਂ ਨਿਕਲ ਗਿਆ ਸੀ, ਕਹਿੰਦਾ ਜਿੰਨਾ ਟਾਈਮ ਮੇਰੇ ਕਹਿੰਦਾ ਅਪਰੂਵਲ ਨਹੀਂ ਸੀ ਜਿੰਨਾ ਚਿਰ ਅਕਾਊਂਟ 'ਚ ਪੈਸੇ, ਮੈਂ ਰੋਜ਼ 2 ਵਾਰ ਫੋਨ ਕਰਦਾ ਸੀ, ਬਾਅਦ ਕਹਿੰਦਾ ਮੈਂ ਖੁਸ਼ੀ ਨਹੀਂ ਭੁੱਲ ਗਿਆ, ਮੈਂ ਕਿਹਾ ਭੁੱਲਣਾ ਨਹੀਂ ਹੈ, ਫੀਸ ਦੇ ਕੇ ਉਹਨਾਂ ਦੀ ਜਿਹੜੀ ਹੈਗੀ ਬਣਦੀ ਆ, ਸੋ ਮੇਰਾ ਖਿਆਲ ਹੈ ਜੋ ਵੀਕਐਂਡ ਤੁਹਾਨੂੰ ਆ ਰਹੇ ਆ ਪਹੁੰਚ ਰਹੇ ਆ।
5: ਬਿਲਕੁਲ ਜੀ, ਐਸਾ ਹੋਤਾ ਹੈ, ਵੋ ਕਾਮ ਹੋਣੇ ਕੇ ਬਾਅਦ ਲੋਕ ਹਮੇ ਕੁਛ ਲੋਕ ਭੁੱਲ ਜਾਤੇ ਹੈ ਪੈਸੇ ਦੇਣਾ,
6: ਨਾ ਨਾ ਭੁੱਲਣਾ ਨਹੀਂ, ਭੁੱਲਣਾ ਨਹੀਂ ਹੈ, ਸੋ ਨੰਬਰ ਦੇ ਦਿਓ 437-264-3175, 437-264-3175, ਤੁਹਾਡੇ ਜ਼ਿਹਨ ਦੇ ਵਿੱਚ ਮਾਈਂਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਕੁਐਸਚਨ ਆਉਂਦਾ, ਡਾਇਰੈਕਟ ਤੁਸੀਂ ਨਾਗਪਾਲ ਸਾਹਿਬ ਦੇ ਨਾਲ ਜਾਓ, ਬੈਠੋ, ਇਹ ਤਾਂ ਕਹਿੰਦੇ ਆ ਕਿ ਮੈਨੂੰ ਪੁੱਛੋ ਕੁਐਸਚਨ, 10 ਪੁੱਛੋ, 20 ਪੁੱਛੋ, 50 ਪੁੱਛੋ, ਕਲੀਅਰ ਕਰੋ ਗੱਲਬਾਤ, 437-264-3175, 437-264-3175, 437-264-3175, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ,
5: ਥੈਂਕ ਯੂ,
6: ਬਹੁਤ ਬਹੁਤ ਧੰਨਵਾਦ ਜੀ। ਚੱਲਦੇ ਹਾਂ ਹੁਣ ਅਸੀਂ ਰਾਜਨ ਜੀ, ਬਾਈ ਜੀ ਸਾਡੇ ਨਾਲ ਨੇ, ਰਾਜਨ ਜੀ ਕਹਿੰਦੇ ਬਾਈ ਜੀ ਐਨਕਾਂ ਦੀ ਗੱਲ ਜਿਹੜੀ ਹੈਗੀ ਆ ਉਹ ਜ਼ਰੂਰੀ ਆ, ਕਿਉਂਕਿ ਡਾਕਟਰ ਸਾਹਿਬ ਆਉਂਦੇ ਆ ਬਹੁਤੀ ਵਾਰ, ਰਾਜਨ ਬਾਈ ਜੀ ਇਹ ਹੁੰਦਾ ਕਿ ਅੱਖਾਂ ਚੋਂ ਕਈਆਂ ਦੇ ਤਾਂ ਪਾਣੀ ਆਉਣੋ ਨਹੀਂ ਹਟਦਾ, ਕਈਆਂ ਦੀਆਂ ਅੱਖਾਂ ਸੁੱਕ ਜਾਂਦੀਆਂ ਨੇ, ਪਾਣੀ ਆਉਂਦਾ ਹੀ ਨਹੀਂ, ਪ੍ਰੋਬਲਮ ਆਉਂਦੀ ਆ, ਕਈਆਂ ਦੀ ਨਿਗਾਹ, ਅਗਲਾ ਕਹਿੰਦਾ ਜੀ ਲੈਂਜ ਪਵਾ ਲਈਏ ਪੱਕੇ, ਕਿਹੜੀ ਉਮਰ ਤੋਂ ਲੈਂਜ ਪਵਾ ਸਕਦੇ ਹੋ, ਉਹ ਤੁਹਾਨੂੰ ਡਾਕਟਰ ਸਾਹਿਬ ਨੂੰ ਮਿਲੋਗੇ ਤਾਂ ਅੱਖ ਦਾ ਪਿਛਲਾ ਪਾਸਾ ਕਿਵੇਂ ਕੰਮ ਕਰ ਰਿਹਾ ਉਹ ਸਾਰੀ ਤੁਹਾਨੂੰ ਰਿਪੋਰਟ ਦੇ ਦੇਣਗੇ, ਅੱਜ ਤੋਂ 2 ਸਾਲ ਬਾਅਦ, ਸਾਲ ਬਾਅਦ, 5 ਸਾਲ ਬਾਅਦ ਵੀ ਤੁਸੀਂ ਕਿਤੇ ਦਿਖਾਓਗੇ ਤਾਂ ਰਿਪੋਰਟ ਨਾਲ ਆਪਣੀ ਦਿਖਾ ਦਿਓ ਕਿ ਉਦੋਂ ਮੇਰੀ ਅੱਖ ਇਦਾਂ ਦੀ ਸੀ ਭਾਈ, ਹੁਣ ਮੇਰੀ ਅੱਖ ਦੇ ਵਿੱਚ ਇੰਪਰੂਵਮੈਂਟ ਹੋਈ ਆ ਤੇ ਜਾਂ ਕੁਝ ਘਟਿਆ ਵਧਿਆ ਵਾ ਕਿਵੇਂ ਆ, ਤੁਸੀਂ ਉਹ ਸਾਰੀ ਤੁਹਾਨੂੰ ਰਿਪੋਰਟ ਦੇਣਗੇ, ਦੱਸੋ ਥੋੜਾ ਜਿਹਾ ਰਾਜਨ ਜੀ।
5: ਬਹੁਤ ਬਹੁਤ ਧੰਨਵਾਦ ਜੀ ਰਾਜੀਵ ਜੀ, ਮੈਨੂੰ ਲੱਗਦਾ ਤੁਸੀਂ ਸਾਰਾ ਕੁਝ ਵਧੀਆ, ਮੇਰੇ ਤੋਂ ਵਧੀਆ ਐਕਸਪਲੇਨ ਕਰ ਦਿੱਤਾ ਜੀ। ਸੋ ਬਿਲਕੁਲ ਇਦਾਂ ਹੀ ਸਾਡੇ ਇੱਥੇ ਐਗਜ਼ਾਮ ਹੁੰਦਾ, ਜਦੋਂ ਤੁਸੀਂ ਅੱਖਾਂ ਚੈੱਕਅਪ ਕਰਾਉਂਦੇ ਹੋ, ਵਿਜ਼ਨ ਚੈੱਕ ਕਰਾਉਂਦੇ ਹੋ, ਆਪਣੀ ਅੱਖਾਂ ਦੀ ਹੈਲਥ ਚੈੱਕ ਕਰਾਉਂਦੇ ਹੋ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਇੱਕ ਤੇ ਡਿਜੀਟਲੀ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ, ਤੇ ਨਾਲ ਦੀ ਨਾਲ ਤੁਹਾਨੂੰ ਈਮੇਲ ਵੀ ਕੀਤੇ ਜਾਂਦੇ ਨੇ ਵੀ ਜਿਵੇਂ ਤੁਸੀਂ ਦੱਸਿਆ ਵੀ ਫਿਊਚਰ 'ਚ ਜਦੋਂ 2-5 ਸਾਲ ਬਾਅਦ ਅੱਖਾਂ ਚੈੱਕ ਕਰਾਉਂਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਕਿ ਜੇ ਕੋਈ ਪ੍ਰੋਬਲਮ ਨਹੀਂ ਸੀ ਹੈਗੀ ਤੇ ਹੁਣ ਕਿੱਥੋਂ ਆ ਗਈ, ਤੇ ਜੇ ਹੈਗੀ ਸੀ ਤੇ ਉਹ ਠੀਕ ਹੋਈ ਆ ਕਿ ਨਹੀਂ ਹੋਈ। ਸੋ ਇਦਾਂ ਦਾ ਡਿਟੇਲ ਐਗਜ਼ਾਮ ਜੇ ਸਾਡੇ ਸਰੋਤੇ ਕਰਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਜੀ ਅੱਜ ਵੀ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਬਿਜ਼ੀ ਹੋ ਕੰਮ ਤੇ ਹੋ ਤੇ ਕੱਲ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਵੀ ਸਾਡੇ ਕੋਲ ਡਾਕਟਰ ਹੋਣਗੇ। ਅਪਾਇੰਟਮੈਂਟ ਬੁੱਕ ਕਰਵਾਉਣ ਲਈ 1-1 ਨੰਬਰ 905-460
7: 88 88। ਹੁਣ ਰਾਜਵੀਰ ਜੀ ਦੂਜੀ ਗੱਲ ਹੁੰਦੀ, ਜਦੋਂ ਆਪਾਂ ਅੱਖਾਂ ਚੈੱਕ ਕਰਾ ਲਈਆਂ ਫਿਰ ਆਪਾਂ ਨੂੰ ਐਨਕਾਂ ਕਿਤੇ ਇੱਕ ਵਧੀਆ ਮਿਲ ਜਾਣ ਤੇ ਇੱਕ ਪੈਸੇ ਵੀ ਜ਼ਿਆਦਾ ਨਾ ਲੱਗਣ, ਉਸ ਕਰਕੇ ਅਸੀਂ ਵੈਲੀ ਪੈਕੇਜ ਰੱਖਿਆ ਹੈ ਜੀ। ਸੋ ਵੈਲੀ ਪੈਕੇਜ ਚ ਇੱਕ ਤਾਂ ਤੁਹਾਨੂੰ ਬ੍ਰਾਂਡਿਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦੇ ਰਹੇ ਹਾਂ, ਲੰਡਨ ਫੋਗ ਹੋ ਗਿਆ, ਲਿਵਾਈਸ ਹੋ ਗਿਆ, ਰੂਟਸ ਹੋ ਗਏ, ਐਡੀ ਪਾਵਰ ਦੇ ਹੋ ਗਏ, ਵੈਨ ਹਿਊਸਨ ਦੇ ਹੋ ਗਏ, ਤਕਰੀਬਨ 700 to 800 ਫਰੇਮ ਲੱਗਾ ਡਿਸਪਲੇ ਤੇ ਜੀ। ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ, $300 ਦੀ ਕੀਮਤ ਦਾ ਫਰੇਮ ਇਨਕਲੂਡਿਡ ਹੈ ਜੀ ਵੈਲੀ ਪੈਕੇਜ, ਤੇ ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇਨਕਲੂਡਿਡ ਨੇ। ਸੋ $400 ਵਾਲਾ ਪੈਕੇਜ ਸਿਰਫ $129 ਦੇ ਵਿੱਚ ਦਿੱਤਾ ਜਾ ਰਿਹਾ ਜੀ। ਤੇ ਰਾਜਵੀਰ ਜੀ, ਕਈ ਹੁੰਦੇ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਹੈ, ਉਹਨਾਂ ਨੂੰ ਹੁੰਦਾ ਵੀ ਦੂਰ ਵਾਸਤੇ ਵੀ ਪ੍ਰੋਬਲਮ ਹੈ ਤੇ ਨੇੜੇ ਵਾਸਤੇ ਵੀ, ਉਹਨਾਂ ਵਾਸਤੇ ਸਾਡੇ ਕੋਲ ਐਸੀਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ, ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਜੀ। ਹੁਣ ਇਹ ਤੇ ਗੱਲਾਂ ਦੀ ਵੀ ਆਪਾਂ ਕੋਟਿੰਗਾਂ ਕਰਾਣੀਆਂ, ਕੋਟਿੰਗਾਂ ਤੁਸੀਂ ਜਿੰਨੀਆਂ ਮਰਜ਼ੀ ਕਰਾ ਲਓ, ਸਾਰੀ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਕੋਈ ਕਹਿੰਦਾ ਵੀ ਮੇਰੇ ਕੋਲ 2 ਪੇਅਰ ਹੋਣ, ਇੱਕ ਮੈਂ ਘਰ ਰੱਖ ਲਵਾਂ, ਇੱਕ ਮੈਂ ਆਫਿਸ ਚ ਰੱਖ ਲਾਂ ਜਾਂ ਗੱਡੀ ਚ ਰੱਖ ਲਵਾਂ, ਪਹਿਲੇ ਪੇਅਰ ਦੇ ਉੱਤੇ ਕੋਟਿੰਗਾਂ ਦੀ ਪ੍ਰਾਈਸ ਹੋਏਗੀ ਜੀ 50% ਆਫ, ਤੇ ਦੂਜੇ ਪੇਅਰ ਦੇ ਉੱਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲ ਸਾਡੇ ਸਰੋਤਿਆਂ ਨੇ ਲੈਣੀਆਂ ਨੇ ਤੇ ਪਹੁੰਚਣ ਸਾਡੇ ਕੋਲ ਇੱਥੇ ਸਪੈਕਸ ਐਕਸਪ੍ਰੈਸ ਦੇ ਉੱਤੇ। ਸਾਡਾ ਸਟੋਰ ਅੱਜ ਸ਼ਾਮੀ 7 ਵਜੇ ਤੱਕ ਖੁੱਲ੍ਹਾ ਹੈ ਤੇ ਕੱਲ੍ਹ ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਾ ਹੈ। ਸੌਖਾ ਜਿਹਾ ਐਡਰੈਸ ਹੈ ਜੀ, 35 ਰੈਜ਼ੀਡੈਂਸ਼ੀਅਲ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-88-88। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋ ਜਾਏ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਇੱਕ ਨੰਬਰ ਜੀ, 905-460-88-88, 905-460-88-88। ਸਮਾਂ ਦੇ ਲਈ ਬਹੁਤ
0: ਬਹੁਤ ਸ਼ੁਕਰੀਆ।

0: ਦੋਸਤੋ ਇੱਕ ਇੰਪੋਰਟੈਂਟ ਖਬਰ ਤੁਹਾਨੂੰ ਦੇ ਦਈਏ ਕਿ ਘਰ ਦੀ ਸਫਾਈ ਕਰਨੀ ਬੰਦ ਕਰ ਦਿਓ। ਘਰ ਦੀ ਸਫਾਈ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਕੰਮ ਦੇ ਲਈ ਦਾ ਮੈਪਲ ਕਲੀਨਿੰਗ ਵਾਲੇ ਭਾਈ ਬਣੇ ਨੇ। ਦਾ ਮੈਪਲ ਕਲੀਨਿੰਗ ਦੀ ਚਰਚਾ ਟੋਰਾਂਟੋ ਦੇ ਵਿੱਚ ਵੀ ਆ, ਬ੍ਰੈਂਪਟਨ ਦੇ ਵਿੱਚ ਵੀ ਆ, ਪੋਸਟ ਕੰਸਟਰਕਸ਼ਨ ਬਿਜ਼ਨਸ ਜਾਂ ਘਰਾਂ ਦੀ ਕਲੀਨਿੰਗ ਵੇਲੇ ਵੀ ਆ। ਖਾਸ ਤੌਰ 'ਤੇ ਜਦੋਂ ਘਰ ਦੇ ਵਿੱਚ ਕੋਈ ਈਵੈਂਟ ਹੁੰਦਾ, ਸਾਡੀ ਬੀਬੀਆਂ ਨੂੰ ਫਿਕਰ ਹੁੰਦੀ ਆ ਕਿ ਅਸੀਂ ਭਾਈ ਜਿਵੇਂ ਝਾੜੂ ਲਾਵਾਂ, ਪੋਚੇ ਲਾਵਾਂ, ਭੱਜ ਭੱਜ ਕੰਮ ਨਿਬੇੜਾਂ, ਕਿਉਂਕਿ ਬਾਅਦ ਦੇ ਵਿੱਚ ਖੀਰ ਵੀ ਬਣਾਉਣੀ ਆ, ਬਾਅਦ ਦੇ ਵਿੱਚ ਪੂਰੀਆਂ ਛੋਲੇ ਵੀ ਬਣਾਉਣੇ ਨੇ। ਸੋ ਕਿਚਨ ਦਾ ਵੀ ਕੰਮ ਬਹੁਤ ਹੁੰਦਾ, ਅਤੇ ਕੋਈ ਘਰੇ ਵਿਆਹ ਹੈਗਾ, ਸ਼ਾਦੀ ਆ, ਫੰਕਸ਼ਨ ਆ, ਕੋਈ ਬਰਥਡੇ ਪਾਰਟੀ ਆ, ਬਿਫੋਰ ਜਾਂ ਆਫਟਰ ਦੀ ਕਲੀਨਿੰਗ, ਢੀਂਡਸਾ ਸਾਹਿਬ ਸਾਡੇ ਨਾਲ ਨੇ। ਬਾਈ ਜੀ ਦਿਓ ਜਾਣਕਾਰੀ। ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ ਜੀ, ਆਪਾਂ ਕਮਰਸ਼ੀਅਲ ਰੈਜੀਡੈਂਸ਼ੀਅਲ ਕੋਈ ਵੀ ਮੂਵ ਇਨ ਮੂਵ ਆਊਟ ਕਲੀਨਿੰਗ ਹੈ ਜੀ, ਜਾਂ ਕੋਈ ਆਪਣੇ ਰੈਂਟ ਤੇ ਆਪਾਂ ਜਿੱਦਾਂ ਏਅਰਬੀਐਨਬੀ ਵਗੈਰਾ ਦੇ ਲਈ ਪ੍ਰੋਪਰਟੀ ਯੂਜ਼ ਕਰਦੇ ਹੋ, ਉੱਥੇ ਕਲੀਨਿੰਗ ਕਰਾਉਣੀ ਹੈ, ਜਾਂ ਫਿਰ ਡੀਪ ਕਲੀਨਿੰਗ ਹੈ। ਜਿਹੜੀ ਡੀਪ ਕਲੀਨਿੰਗ ਸਰ, ਥੋੜਾ ਜਿਹਾ ਮੈਂ ਦੱਸਦਾ ਜੀ, ਡੀਪ ਕਲੀਨਿੰਗ ਆਪਾਂ ਕਰਦੇ ਹਾਂ ਵੀ ਜਿਵੇਂ ਫਰਿੱਜ ਵਗੈਰਾ ਤੋਂ ਉਹਨੂੰ ਮੂਵ ਕਰਕੇ ਉਹਦੇ ਪਿੱਛੋਂ ਜਿਹੜੇ ਆਪਣੇ ਬਾਥਰੂਮ ਦੇ ਫੈਨ ਹੁੰਦੇ ਆ ਜੀ, ਗਲਾਸ
0: ਜੀ,
1: ਪ੍ਰੋਪਰ ਮਤਲਬ ਕਿ ਵੀ ਡੀਸਕੇਲਿੰਗ ਹੁੰਦੀ ਹੈ ਪ੍ਰੋਪਰਟੀ ਜੀ। ਉਹਦੇ 'ਚ ਇਕੱਲਾ ਇਹ ਨਹੀਂ ਹੈਗਾ ਵੀ ਆਪਾਂ ਪ੍ਰੋਪਰਟੀ ਨੂੰ ਉਹਦੀ ਲੁੱਕ ਚੇਂਜ ਕਰਨੀ ਆ, ਨਾਲ ਉਹਦਾ ਇਨਵਾਇਰਨਮੈਂਟ ਵੀ ਹੈਲਥੀ ਬਣਾਉਣਾ ਜੀ। ਉਹ ਕਿੱਦਾਂ ਬਣਦਾ, ਜਿਵੇਂ
0: ਤੇ ਤੁਹਾਡੇ ਕੋਲ ਕੈਮੀਕਲ ਨੇ ਜਿਹੜੇ ਉਹ ਇਨਵਾਇਰਨਮੈਂਟ ਫਰੈਂਡਲੀ ਅਪਰੂਵਡ ਕੈਮੀਕਲ ਨੇ?
1: ਹਾਂਜੀ ਹਾਂਜੀ ਸਰ, ਬਿਲਕੁਲ ਜੀ, ਆਪਾਂ ਜਿਹੜੇ ਇਨਵਾਇਰਨਮੈਂਟ ਫਰੈਂਡਲੀ ਕੈਮੀਕਲ ਹੀ ਯੂਜ਼ ਕਰਦੇ
0: ਆ। ਕੈਮੀਕਲ ਫ੍ਰੀ ਕਲੀਨਿੰਗ ਵੀ ਤੁਹਾਡੇ ਕੋਲ ਹੈ?
1: ਕੈਮੀਕਲ ਫ੍ਰੀ ਵੀ ਕਰਦੇ ਆ ਜੀ, ਉਹ ਸਟੀਮ ਕਲੀਨਿੰਗ ਹੋ ਜਾਂਦੀ ਹੈ, ਉਹਦਾ ਥੋੜਾ ਜਿਹਾ ਪ੍ਰਾਈਸ ਦਾ ਡਿਫਰੈਂਸ ਹੁੰਦਾ ਜੀ, ਬਟ ਉਹ ਵੀ ਜੇ ਕਿਸੇ ਕਸਟਮਰ ਨੂੰ, ਸਰੋਤੇ ਵੀਰ ਭੈਣਾਂ ਨੂੰ ਚਾਹੀਦੀ ਹੈ, ਉਹ ਵੀ ਆਪਾਂ ਕਰਦੇ ਆਂਗੇ। ਤੇ ਇਹਦੇ ਵਿੱਚ ਜਿਵੇਂ ਮੋਲਡ ਵਗੈਰਾ ਲੱਗ ਜਾਂਦੀ ਹੈ ਜੀ, ਉਹਦੇ ਕਰਕੇ ਡੀਪ ਕਲੀਨਿੰਗ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਮੋਲਡ ਤੋਂ ਹੀ ਆਪਣੀ ਪ੍ਰੋਪਰਟੀ ਦੀ ਜਿਹੜੀ ਲਾਈਫ ਆ ਉਹ ਘਟਣੀ ਸਟਾਰਟ ਹੁੰਦੀ ਹੈ ਜੀ, ਤੇ ਉੱਥੋਂ ਹੀ ਆਪਣੇ ਘਰ ਦੇ ਵਿੱਚ ਬਿਮਾਰੀਆਂ ਨੂੰ ਸੱਦਾ ਹੁੰਦਾ ਜੀ।
0: ਵੈਰੀ ਗੁੱਡ। ਸੋ ਚਾਹੇ ਰੈਂਟਲ ਪ੍ਰੋਪਰਟੀ ਆ, ਰੈਂਟਲ ਪ੍ਰੋਪਰਟੀ 'ਚ ਅਕਸਰ ਦੇਖਦੇ ਹਾਂ ਕਿ ਬੱਗ ਪੈ ਜਾਂਦੇ ਨੇ, ਉਹਦਾ ਰੀਜ਼ਨ ਕੀ? ਆਪਾਂ ਡੀਪ ਕਲੀਨਿੰਗ ਟੈਨੈਂਟ ਦੇ ਸਿਰ 'ਤੇ ਕਈ ਵਾਰ ਛੱਡੀ ਹੁੰਦੀ ਆ। ਸੋ ਤੁਹਾਡੀ ਪ੍ਰੋਪਰਟੀ ਆ, ਚਾਹੇ ਤੁਹਾਡਾ ਆਪਣਾ ਘਰ ਆ, ਚਾਹੇ ਰੈਂਟਲ ਪ੍ਰੋਪਰਟੀ ਆ, ਚਾਹੇ ਘਰ ਦੇ ਵਿੱਚ ਕੋਈ ਫੰਕਸ਼ਨ ਆ ਰਿਹਾ, ਮੂਵ ਕਰ ਰਹੇ ਹੋ, ਕਲੀਨਿੰਗ ਦੇ ਲਈ ਨੰਬਰ 1 ਕੰਪਨੀ ਦਾ ਮੈਪਲ ਕਲੀਨਿੰਗ। ਨੰਬਰ 2 ਕਾਲ 647-286-0070, 647-286-0070, 647-286-0077, 647-286-0070, 647-286-0077। ਬਹੁਤ ਸ਼ੁਕਰੀਆ ਟਿੰਸਾ ਸਾਹਿਬ, ਥੈਂਕ ਯੂ ਜੀ ਵੈਰੀ ਮੱਚ। ਤੇ ਆਓ ਜਿੱਥੇ ਕਿ ਗ੍ਰੈਂਡ ਹੋਮ ਫਰਨੀਚਰ 294 ਵਾਕ ਡਰਾਈਵ ਤੇ ਧਮਾਕੇਦਾਰ ਸੇਲ ਜਿਹੜੀ ਚੱਲ ਰਹੀ ਆ, ਉਹ ਸੇਲ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਪਹੁੰਚ ਸਕਦੇ ਹੋ। ਲਾਈਵ ਔਨ ਲੋਕੇਸ਼ਨ ਬਪਰਾਜ ਸਾਹਿਬ ਕਵਰ ਕਰ ਰਹੇ ਨੇ, ਨਾਲ ਦੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਇਸ ਵੀਕਐਂਡ ਤੇ ਕੀ ਕੁਝ ਖਾਸ ਆ, ਕਿਉਂਕਿ ਅੱਜ 3 ਵਜੇ ਫੀਫਾ ਵਰਲਡ ਕੱਪ ਵੀ, ਮੈਨੂੰ ਲੱਗਦਾ ਕੈਨੇਡਾ ਦਾ ਮੈਚ ਅੱਜ 3 ਵਜੇ ਸਟਾਰਟ, ਜਿਹੜਾ ਹੁਣ ਆਲਰੇਡੀ ਗਹਿਮਾ ਗਹਿਮੀ ਟੋਰਾਂਟੋ ਦੇ ਵਿੱਚ ਹੋਊਗੀ, ਟੋਰਾਂਟੋ ਦੇ ਵਿੱਚ ਪਾਰਕਿੰਗ ਨਹੀਂ ਮਿਲ ਰਹੀ, ਤੇ ਹੁਣ ਜਿਹੜੇ ਬੰਦੇ ਘਰ ਬੈਠ ਕੇ ਇਹ ਮੈਚ ਇੰਜੋਏ ਕਰਨਾ ਚਾਹੁੰਦੇ ਨੇ ਟੀਵੀ ਤੇ ਟੀਵੀ ਦੇ ਲਈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ। ਸੁਲਤਾਨ ਜੀ, ਐਨ ਵੈਲਕਮ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਭੁੱਲਰ ਸਾਹਿਬ, ਬਿਲਕੁਲ ਸੈਮਸੰਗ ਤੇ GE ਅਰਗੀਆਂ ਕੰਪਨੀਜ਼ ਜਿਹੜੀਆਂ ਉਹ ਸਪੌਂਸਰ ਕਰ ਰਹੀਆਂ ਜੀ ਬਿਗ ਸਕਰੀਨ ਟੀਵੀਜ਼ ਸੈਮਸੰਗ ਦੇ, ਜਿਹੜੇ ਆ ਉਹ ਕੋਈ ਥੋੜੀ ਜਿਹੀ ਡਿਸਕਾਊਂਟਡ ਪ੍ਰਾਈਸ ਤੇ ਨਹੀਂ ਹੈ, 6 ਤੋਂ ਲੱਗ ਕੇ $800 ਸੇਵਿੰਗ ਦੇ ਉੱਪਰ ਆ ਜੀ। 85 ਇੰਚ ਦਾ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ 85 ਇੰਚ QLED $2000 ਵਾਲਾ $1299 ਦਾ, ਤੇ $1299 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 98 ਇੰਚ ਸੈਮਸੰਗ TV $3500 ਵਾਲਾ $1999 ਦਾ, ਤੇ $1999 ਵੀ ਤੁਸੀਂ 6 ਮਹੀਨੇ ਚ ਪੇ ਕਰਨਾ। ਸੋ ਭੁੱਲਰ ਸਾਹਿਬ, ਜਿੱਥੇ ਬਿਗ ਸਕਰੀਨ ਟੀਵੀ ਤੇ ਕਸਟਮਰ ਐਡਵਾਂਟੇਜ ਲੈ ਰਹੇ ਆ ਜੀ, ਇਹ ਫੀਫਾ ਵਰਲਡ ਕੱਪ ਤੇ ਸੈਮਸੰਗ ਨੇ ਜਿਹੜੀਆਂ ਪ੍ਰਾਈਸਿਸ ਸਪੈਸ਼ਲ ਐਕਸਕਲੂਸਿਵਲੀ ਦਿੱਤੀਆਂ ਹੈਗੀਆਂ ਬ੍ਰੈਂਪਟਨ ਟੀਵੀ ਐਂਡ ਪ੍ਰਾਈਸਿਸ ਨੂੰ, ਉੱਥੇ ਤੁਹਾਨੂੰ 55 ਇੰਚ ਵੀ ਮਿਲ ਰਿਹਾ ਅੱਜ ਸਿਰਫ ਔਰ ਸਿਰਫ $399 ਦਾ, ਜਦਕਿ ਇਹਦੀ $800 ਪ੍ਰਾਈਸ ਹੈ, ਤੇ 65 ਇੰਚ ਮਿਲ ਰਿਹਾ ਜੀ ਅੱਜ ਸਿਰਫ $699 ਦਾ, ਜਦਕਿ ਇਹਦੀ $1000 ਪ੍ਰਾਈਸ ਹੈ। ਜ਼ਰੂਰ ਵਿਜ਼ਿਟ ਕਰਨਾ ਤੁਸੀਂ ਅੱਜ ਸ਼ਾਮ 7 ਵਜੇ ਤੱਕ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ, 905-450-2828 ਨੰਬਰ ਹੈ। ਸੋਨੀ ਜਾਂ ਸੈਮਸੰਗ ਐਨੀ ਮਾਡਲ ਇਹਨਾਂ ਬ੍ਰੈਂਡਸ ਦੇ ਵਿੱਚ ਜੇ ਤੁਸੀਂ ਦੇਖ ਰਹੇ ਹੋ ਤੇ ਸੋਨੀ ਬਰੇਵੀਆ ਮਾਡਲ ਵੀ ਤੁਹਾਨੂੰ $300-$400 ਡਿਸਕਾਊਂਟ ਤੇ ਮਿਲੇਗਾ। 905-450-2828-905-450-2828
0: ਜੀ।
2: ਬੰਡਲ ਦੇ ਵਿਚ ਵੀ ਜੀ 40% ਡਿਸਕਾਊਂਟ GE ਕੰਪਨੀ ਦੇ ਰਹੀ ਹੈ, ਇਲੈਕਟ੍ਰੋਲਕਸ ਫਰਿਜਡੇਅਰ ਦੇ ਰਹੀ ਹੈ ਜੀ ਇਸ ਟਾਈਮ, ਖਾਸ ਤੌਰ ਤੇ ਫਰਿਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਕਿਸੇ ਨੇ ਲੈਣਾ ਉਹਨਾਂ ਕਸਟਮਰ ਨੂੰ $5,000 ਵਾਲਾ ਫਰਿਜ ਸਟੋਵ ਡਿਸ਼ਵਾਸ਼ਰ $29.99 ਚ ਮਿਲਣਾ, $2,000 ਕਿਚਨ ਅਪਲਾਈਸਿਸ ਚ ਉਹਨਾਂ ਨੇ ਸੇਵ ਕਰਨੇ ਆ, ਤੇ ਜੇ ਵਾਸ਼ਰ ਐਂਡ ਡਰਾਇਰ ਐਡ ਕਰਦੇ ਜੀ $1,700 ਵਾਲਾ ਟੋਪ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਲਾਰਜ ਕਪੈਸਿਟੀ ਸਟੇਨਲੈਸ ਸਟੀਲ ਟੱਬ ਦੇ ਨਾਲ ਸਿਰਫ $10.99 ਦਾ ਪੇਅਰ, ਵਾਸ਼ਰ ਡਰਾਇਰ ਦੋਨੋਂ $10.99 ਚ ਲੈ ਕੇ $600 ਲਾਂਡਰੀ ਸੈਕਸ਼ਨ ਚ ਸੇਵ ਹੋ ਰਿਹਾ, $2,000 ਕਿਚਨ ਅਪਲਾਈਸਿਸ ਚ ਸੇਵ ਹੋ ਰਿਹਾ, ਟੋਟਲ 5 ਅਪਲਾਈਸਿਸ ਲੈਣ ਤੇ $2,600 ਦੀ ਸੇਵਿੰਗ ਜਿਹੜੀ ਹੈ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਆਪਣੇ ਕਸਟਮਰ ਦੀ ਕਰਵਾ ਰਿਹਾ ਜੀ। ਤੁਸੀਂ ਪਹੁੰਚਣਾ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ। 905-450-2828 ਸਾਡਾ ਨੰਬਰ ਹੈ, 905-450-2828। ਕੋਈ ਵੀ ਸਿੰਗਲ ਸਿੰਗਲ ਪੀਸ ਵੀ ਚਾਹੀਦਾ, ਕੱਲਾ ਫਰਿੱਜ 30-ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ $1,400 ਵਾਲਾ $899 ਚ ਮਿਲ ਜਾਏਗਾ, ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ $1,200 ਵਾਲਾ $799 ਦਾ ਮਿਲ ਜਾਏਗਾ, ਕੱਲੀ ਸਿੰਗਲ ਪੀਸ ਡਿਸ਼ਵਾਸ਼ਰ ਚਾਹੀਦੀ ਜੀ $900-$1,000 ਵਾਲੀ $499 ਦੀ ਸਪੈਸ਼ਲ ਪ੍ਰਾਈਸ ਤੇ ਆਈ ਹੈ, 6 ਮਹੀਨੇ ਚ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਹੈ, ਬੋਵੇਟ ਐਂਡ ਚਿੰਕੂਜ਼ੀ ਤੇ ਹੈ ਜੀ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ। 905-450-2828 905-450-2828 ਜੀ।
0: ਬਹੁਤ ਬਹੁਤ ਧੰਨਵਾਦ ਜੀ,
2: ਬਹੁਤ ਸ਼ੁਕਰੀਆ,
0: ਥੈਂਕ ਯੂ ਵੈਰੀ ਮਚ ਜੀ, ਧੰਨਵਾਦ। ਸੋ ਪਹੁੰਚਣਾ ਜੀ ਬਵੇਡ ਐਂਡ ਚਿੰਕੂਜ਼ੀ ਤੇ, ਸੋ ਆਓ ਤੁਹਾਨੂੰ ਲੈ ਕੇ ਚੱਲੀਏ ਇੱਕ ਨਾਲ ਇੱਕ ਫ੍ਰੀ ਇਵੈਂਟ ਲਾਈਵ ਆਨ ਲੋਕੇਸ਼ਨ। ਬਪਰਾ ਸਾਹਿਬ ਪਹੁੰਚੇ ਹੋਏ ਨੇ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਤੇ, ਬਪਰਾ ਸਾਹਿਬ ਲੰਘੇ ਆਓ।
3: ਬਾਜੀ ਲੰਘਿਆ ਇੱਕ ਤਾਂ ਖਾਸ ਤੌਰ ਤੇ ਇਹਨਾਂ ਨੇ ਮੇਨ ਵੱਡੀ ਗੱਲ ਇਹ ਕੀਤੀ ਹੋਈ ਆ। ਅੱਛਾ ਯਾਰ ਜੀ ਏਰੀਆ ਰੱਖ ਵੀ ਇਕਣਾ ਨਹੀਂ ਹੋਈ, ਇੱਕ ਫ੍ਰੀ ਹੋ,
4: ਇੱਕ ਫ੍ਰੀ,
3: ਅੱਛਾ ਕੋਈ ਵੀ ਚੀਜ਼
4: ਕੰਸੋਲ ਫ੍ਰੀ, ਕੰਫਰਟੇਬਲ ਨਾਲ ਕੰਫਰਟੇਬਲ ਫ੍ਰੀ, ਸੋਫਾ ਨਾਲ ਸੋਫਾ ਫ੍ਰੀ, ਬੈਡ ਨਾਲ ਬੈਡ,
3: ਯਾਨੀ ਜੇ
4: ਇੱਕ ਨਾਲ ਡਰੈਸਰ ਫ੍ਰੀ,
3: ਇੱਕ ਘਰ ਦਾ ਸਮਾਨ ਲੈਣੇ ਦੂਜੇ ਘਰ ਦਾ ਸਾਰਾ ਹੀ ਸਮਾਨ ਫ੍ਰੀ ਆ।
4: ਬਿਲਕੁਲ ਸਰ, ਬਾਈ ਵਨ ਗੈਟ ਵਨ ਫ੍ਰੀ, ਬਾਈ ਵਨ ਗੈਟ ਵਨ ਫ੍ਰੀ, ਬਾਈ ਵਨ ਗੈਟ ਵਨ
3: ਫ੍ਰੀ,
4: ਫਰਾਈਡੇ ਸੈਟਰਡੇ ਸੰਡੇ ਮੰਡੇ ਨੂੰ ਨਹੀਂ ਬਈ ਪ੍ਰਾਈਸ,
3: ਅੱਛਾ ਫਰਾਈਡੇ ਸੈਟਰਡੇ ਸੰਡੇ ਯਾਰ, ਇੰਨਾ ਸਮਾਨ ਲਿਆਂਦਾ ਕਿੱਥੋਂ ਤੁਸੀਂ?
4: ਬਿਲਕੁਲ ਸਰ, ਕੰਟੇਨਰ ਲੈ ਕੇ ਆਏ ਆ, ਕਿਉਂਕਿ ਸਾਰ ਰੇਡੀਓ ਦਾ ਲਾਈਵ ਆਨ ਕਿਸੇ ਕਰਨਾ ਹੁੰਦਾ ਨਾ, ਹਰ ਵਾਰੀ ਨਵੀਂ ਚੁਣੌਤੀ ਹੁੰਦੀ ਹੈ, ਕੀ ਕਰਾਂਗੇ ਐਤ ਕੀ ਕਰਾਂਗੇ। ਮੈਂ ਕਿਹਾ ਇੱਦਾਂ ਕਰਦੇ ਆ, ਬਾਈ ਵਨ ਦੂਜਾ 50 ਬਣਾ ਲਓ, ਕਿ ਬਈ ਕਹਿੰਦੇ ਨਹੀਂ ਨਹੀਂ ਬਾਈ ਸਾਰੰਗ ਰੇਡੀਓ ਦਾ ਲਾਈਵ ਆਨ ਕਿਸੇ ਨੂੰ ਵੱਡੀ ਗੱਲ ਕਰਨੀ ਆ, ਇੱਕ ਬਾਈ ਕਰੋ ਦੂਜਾ
3: ਫ੍ਰੀ,
4: ਇੱਕ ਬਾਈ ਕਰੋ ਦੂਜਾ
3: ਫ੍ਰੀ,
4: ਇੱਕ ਬਾਈ ਕਰੋ ਦੂਜਾ
3: ਫ੍ਰੀ
4: ਫ੍ਰੀ
3: ਫ੍ਰੀ, ਪੰਜ ਵਾਰ ਕਹਿ ਕੇ ਹੈ ਫ੍ਰੀ ਫ੍ਰੀ,
4: ਇੱਕ ਬਾਈ ਕਰੋ ਦੂਜਾ
3: ਫ੍ਰੀ ਫ੍ਰੀ ਫ੍ਰੀ ਫ੍ਰੀ ਫ੍ਰੀ, ਆਏ ਤੇ ਰੱਖ ਆਏ ਤੇ ਰੱਖ ਆਏ ਤੇ ਰੱਖ, ਬਣਦੀ ਗੱਲ ਬਾਤ ਬਾਈ ਫ੍ਰੀ ਆ ਸੱਚੀ, ਇਹ ਮੇਨ ਵੱਡੀ ਗੱਲ ਇਹ ਆ, ਆਏ ਨੀ ਕਹਿਣ ਦੀ ਗੱਲ ਨੀ ਹੈ
4: ਜੀ,
3: ਇਹ ਜਿੰਨੀਆਂ ਫੈਮਿਲੀ ਆ ਵੀ ਰਹੀਆਂ
4: ਫਰਨੀਚਰ ਲੈਣਾ ਤਾਂ
1: ਕਿਹੜੇ ਫਰਨੀਚਰ ਤੇ?
4: ਨਿਊ ਫਰਨੀਚਰ ਤੇ।
1: ਚੱਲ ਚੱਲ ਚੱਲ
4: ਚੱਲ
1: ਇੱਥੇ ਰੱਖ ਜੀਓ ਜੀਓ ਜੀਓ। ਬਹੁਤ ਬਹੁਤ ਧੰਨਵਾਦ। ਸੋ ਅੱਜ ਤੁਸੀਂ ਬਾਈ ਜੀ ਆ ਜਿਓ, ਕੱਲ ਨੂੰ ਆ ਜਿਓ, ਪਰਸੋਂ ਨੂੰ ਆ ਜਿਓ, ਪਹੁੰਚੋ ਅੱਜ ਤੇ ਤੁਸੀਂ ਜ਼ਰੂਰ ਇੱਥੋਂ ਫਰਨੀਚਰ ਲੈ ਕੇ ਜਾਣਾ। ਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਹਿੱਸਾ ਦੁਆਬਾ ਟੂਰ ਐਂਡ ਟਰੈਵਲ ਵੱਲੋਂ ਸਪੌਂਸਰ ਕੀਤਾ ਗਿਆ। ਦੁਆਬਾ ਟੂਰ ਐਂਡ ਟਰੈਵਲ ਦੀ ਨਾ ਇੱਕ ਖਾਸੀਅਤ ਆ, ਬਹੁਤ ਅਜ਼ੀਜ਼ ਨੇ ਮੇਰੇ ਇਹ। ਸੋ ਇਹਨਾਂ ਦੇ ਕੋਲੋਂ ਜਿਹੜੀ ਤੁਸੀਂ ਜੇ ਇੰਡੀਆ ਨੂੰ ਜਾਣਾ, ਇੱਕ ਬੈਗ ਲੈ ਕੇ ਜਾਣਾ, ਦੋ ਬੈਗ ਲੈ ਕੇ ਜਾਣੇ ਆ, ਇੱਥੇ ਦਾ ਕੋਈ ਟ੍ਰਿਪ ਪਲਾਨ ਕਰ ਰਹੇ ਹੋ, ਤਾਂ ਦੁਆਬਾ ਟੂਰ ਐਂਡ ਟਰੈਵਲ ਦੇ ਦੀਪਾਂਸ਼ ਬਾਈ ਨੂੰ ਇੱਕ ਕਾਲ ਜ਼ਰੂਰ ਕਰ ਲੈਣੀ ਹੈ। ਨੰਬਰ ਮੈਂ ਦੇ ਦਿੰਦਾ 905-673-1400 ਇਹਨਾਂ ਦੇ ਕੋਲੇ 12-1200 ਦੇ ਵਿੱਚ, ਜਿਹੜੇ ਤੁਸੀਂ 2500-2500 ਦੀ ਟਿਕਟ ਲੈਂਦੇ ਹੋ, 1500-1500 ਦੇ ਵਿੱਚ, 1800 ਦੇ ਵਿੱਚ, ਜਿਹੜੀਆਂ ਤੁਸੀਂ ਬਿਜ਼ਨਸ ਕਲਾਸ ਟਿਕਟਾਂ ਲੈਂਦੇ ਹੋ, ਜਿਹੜੀਆਂ ਤੁਹਾਡੀ 8000 ਦੀ, 7000-7000 ਦੀ ਆ, ਉਹ ਕਈ ਵਾਰ ਇਹਨਾਂ ਦੇ ਕੋਲੇ 4000-4000 ਦੀ ਟਿਕਟਾਂ ਪਹਿਲਾਂ ਹੀ ਪਈਆਂ ਹੁੰਦੀਆਂ ਨੇ। ਸੋ ਤੁਸੀਂ ਇੱਕ ਕਾਲ ਕਰ ਲਓ ਦੁਆਬਾ ਟੂਰ ਐਂਡ ਟਰੈਵਲ 905-673-1400 905-673-1400 905-673-1400 ਤੇ ਤੁਸੀਂ ਕਾਲ ਕਰ ਲੈਣੀ ਆ। ਜੇਕਰ ਤੁਸੀਂ ਦੁਆਬਾ ਟੂਰ ਐਂਡ ਟਰੈਵਲ ਦੇ ਹਜੇ ਤੱਕ ਨਹੀਂ ਗੇੜਾ ਮਾਰਿਆ, ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਜਾਣਾ, ਇੱਕ ਕਾਲ ਇਹਨਾਂ ਨੂੰ ਕਰ ਲਿਓ, ਬਹੁਤ ਵੱਡੀ ਸੇਵਿੰਗ ਹੋਊਗੀ। 905-673-1400 ਤੇ ਗੱਲਬਾਤ ਕਰ ਲਈ ਹੈ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਵੀ ਅੱਜ ਦਾ ਇਹ ਪ੍ਰੋਗਰਾਮ ਸਪੌਂਸਰ ਕੀਤਾ ਗਿਆ। ਡੀ ਆਰ ਕੇ ਸਰਵਿਸ ਨਾਲ ਜਿਹੜੀ ਹੋਮ ਫਿਕਸ ਤੋਂ 20 ਡੈਲਟਾ ਪਾਰਕ ਤੇ ਲੋਕੇਟਡ ਹੋਮ ਫਿਕਸ ਵਾਲੇ ਤੇ ਬਾਈ ਜੀ ਆਉਣਾ ਨਾ ਭੁੱਲਿਓ ਤੁਸੀਂ ਇੱਥੇ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਚਲਦੇ ਹਾਂ ਆਪਾਂ ਬੈਕ ਟੂ ਸਟੂਡੀਓ।
0: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਸਾਨੂੰ ਲਾਈਨ ਤੇ ਮੋਨਾ ਮਹਿੰਗੀ ਜੀ ਵੀ ਜੁੜੇ ਹੋਏ ਨੇ ਤੇ ਇਸ ਸੈਗਮੈਂਟ ਦੇ ਵਿੱਚ ਜਿੱਥੇ ਕਿ ਟਰੈਵਲ ਇੰਸ਼ੋਰੈਂਸ, ਡਿਸਬਿਲਟੀ, ਲਾਈਫ ਇੰਸ਼ੋਰੈਂਸ, ਲੋਨ ਇੰਸ਼ੋਰੈਂਸ ਬਾਰੇ ਗੱਲਬਾਤ ਹੋਈ, ਉੱਥੇ ਹੀ ਬੱਚਿਆਂ ਦੀ ਪਾਲਿਸੀ ਜੋ ਕਿ ਬੜੀ ਇੰਪੋਰਟੈਂਟ ਆ, ਸੋ ਇਹਦੇ ਬਾਰੇ ਜ਼ਰੂਰ ਸਾਨੂੰ ਮੋਨਾ ਮਹਿੰਗੀ ਜੀ ਦੱਸ ਕੇ ਜਾਓ।
5: ਬਿਲਕੁਲ ਹਰੀ ਜੀ, ਡੈਫੀਨੇਟਲੀ ਬੱਚਿਆਂ ਦੀ ਇੰਸ਼ੋਰੈਂਸ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਰੀਜ਼ਨ ਇਹ ਹੋ ਜਾਂਦਾ ਕਿ ਸਾਨੂੰ ਕੋਈ ਨਾ ਕੋਈ ਇੱਦਾਂ ਦੀ ਇਨਵੈਸਟਮੈਂਟ ਜ਼ਰੂਰ ਚਾਹੀਦੀ ਹੁੰਦੀ ਹੈ ਜਿੱਥੇ ਸਿਕਿਉਰਿਟੀ ਵੀ ਹੋਵੇ, ਸੇਵਿੰਗਸ ਵੀ ਹੋਵੇ ਅਤੇ ਨਾਲ ਦੀ ਨਾਲ ਗਰੋਥ ਵੀ ਮਿਲੇ। ਜਿੱਦਾਂ ਜਿੱਦਾਂ ਬੱਚੇ ਗਰੋ ਕਰ ਰਹੇ ਹੋ, ਉਸੇ ਤਰੀਕੇ ਦੇ ਨਾਲ ਇਸ ਇਨਵੈਸਟਮੈਂਟ ਦੇ ਵਿੱਚ ਵੀ ਗਰੋਥ ਹੋਣੀ ਜ਼ਰੂਰੀ ਹੈਗੀ ਹੈ। ਨੋ ਡਾਊਟ ਕਿ ਪਹਿਲੀ ਜਿਹੜੀ ਚੋਇਸ ਹੁੰਦੀ ਹੈ ਗਰੋਥ ਲਈ, ਸੇਵਿੰਗਸ ਲਈ, ਉਹਨਾਂ ਦੀ ਆਰ ਈ ਐਸ ਪੀ, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ। ਪਰ ਜੇ ਪੇਰੈਂਟਸ, ਗ੍ਰੈਂਡ ਪੇਰੈਂਟਸ ਇਸ ਟਾਈਮ ਤੇ ਉਹਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਨੇ, ਤਾਂ ਨੈਕਸਟ ਆਪਸ਼ਨ ਆਪਾਂ ਕਰ ਸਕਦੇ ਹੁੰਦੇ ਹਾਂ ਲਾਈਫ ਇੰਸ਼ੋਰੈਂਸ। ਫਾਇਦਾ ਕੀ ਹੈਗਾ? ਫਾਇਦਾ ਇਹ ਚੀਜ਼ ਆ ਜਾਂਦੀ ਕਿ ਇੱਕ ਤਾਂ ਬਹੁਤ ਹੀ ਵੱਡਾ ਪੀਸ ਆਫ ਮਾਈਂਡ ਹੈਗਾ ਕਿ ਜਿਹੜਾ ਵੀ ਟਾਈਮ ਫਰੇਮ, 5 ਸਾਲ, 10 ਸਾਲ, 20 ਸਾਲ, ਜੋ ਵੀ ਟਾਈਮ ਫਰੇਮ ਤੁਸੀਂ ਚੂਜ਼ ਕੀਤਾ ਸੀ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹਿਣੀ ਸਾਰੀ ਉਮਰ ਦੇ ਲਈ। ਐਂਡ ਨਾਲ ਦੀ ਨਾਲ ਇਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਜੇ ਅਸੀਂ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ, ਕਈ ਪਰਸਨ ਸੋਚਦੇ ਆ ਕਿ ਸ਼ਾਇਦ ਇਹਨਾਂ ਦੀ ਨੈਕਸਟ ਜਨਰੇਸ਼ਨ ਬਾਰੇ ਗੱਲ ਕਰ ਰਹੇ ਹਾਂ, ਪਰ ਬੇਸਿਕਲੀ ਦੇਖਿਆ ਜਾਵੇ ਤਾਂ ਇਹਦੇ ਵਿੱਚ ਜਿਹੜੀ ਕੈਸ਼ ਵੈਲਿਊ ਗਰੋ ਹੁੰਦੀ ਹੈਗੀ ਹੈ, ਟਾਈਮ ਵੈਲਿਊ ਦੇ ਹਿਸਾਬ ਦੇ ਨਾਲ ਇੰਨੀ ਕੁ ਜ਼ਿਆਦਾ ਗਰੋਥ ਹੋ ਜਾਂਦੀ ਹੈ ਕਿ ਜਦੋਂ ਬੱਚੇ 40s, 50s ਤੇ ਪਹੁੰਚਦੇ ਆ, ਅਪਰੋਕਸੀਮੇਟਲੀ 500,000 ਤੱਕ ਦੀ ਜਿਹੜੀ ਕੈਸ਼ ਵੈਲਿਊ ਉਹਨਾਂ ਨੂੰ ਮਿਲ ਸਕਦੀ ਹੁੰਦੀ ਹੈ। ਜੇ ਇਸ ਟਾਈਮ ਤੇ 0 ਏਜ ਨਿਊ ਬੋਰਨ ਬੱਚੇ ਜੇ ਅਸੀਂ ਗੱਲ ਕਰੀਏ, 3,00,000 ਦੀ ਪਾਲਿਸੀ ਲੈਂਦੇ ਆ, 10 ਈਅਰਸ 'ਚ ਪੇਡ ਅਪ ਕਰ ਦਿੰਦੇ ਆ, ਤਾਂ ਉਹਨਾਂ ਦੀ 500,000 ਦੀ ਕੈਸ਼ ਵੈਲਿਊ ਦਾ ਫਾਇਦਾ ਲੈ ਸਕਦੇ ਨੇ ਜਦੋਂ ਉਹਨਾਂ ਨੇ 40s, 50s ਤੇ ਪਹੁੰਚਣਾ ਹੈ। ਐਂਡ ਇਸੇ ਤਰੀਕੇ ਦੇ ਨਾਲ ਇਹ ਮਨੀ ਗਰੋ ਹੁੰਦੀ ਚਲੇ ਜਾਂਦੀ ਹੈਗੀ ਹੈ। ਸੋ ਕੋਈ ਵੀ ਡਿਟੇਲ ਸਾਡੇ ਲਿਸਨਰਸ ਨੂੰ ਚਾਹੀਦੀ ਹੋਵੇ ਲਾਈਫ ਇੰਸ਼ੋਰੈਂਸ ਜਿਹਦੇ ਵਿੱਚ ਕਿ ਉਹਨਾਂ ਨੂੰ ਗਰੋਥ ਮਿਲ ਸਕਦੀ ਹੈ, ਜਿੱਦਾਂ ਕਿ ਮੈਂ ਹੁਣ ਐਗਜ਼ਾਮਪਲ ਦਿੱਤੀ 0 ਏਜ ਦੇ ਬੱਚੇ ਦੀ, 3,00,000 ਦੀ ਲਾਈਫ ਇੰਸ਼ੋਰੈਂਸ ਅਸੀਂ ਕਰਾ ਰਹੇ ਹਾਂ, ਪਰ ਜਦੋਂ ਉਹ ਬੱਚਿਆਂ ਨੇ ਵੱਡੇ ਹੋਣਾ ਹੈਗਾ, ਮਿਲੀਅਨਸ ਆਫ ਡਾਲਰਸ ਦੀ, 1 ਮਿਲੀਅਨ ਤੋਂ ਅਬਵ ਦੀ ਇਹ ਕਵਰੇਜ ਚਲੇ ਜਾਣੀ ਹੈਗੀ ਹੈ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਐਟ 4161509-1509। ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ, ਚਾਹੇ ਤੁਸੀਂ ਆਪਣੇ ਲਈ, ਬੱਚਿਆਂ ਦੇ ਲਈ ਜਾਂ ਆਪਣੇ ਗ੍ਰੈਂਡ ਕਿਡਸ ਦੇ ਲਈ ਇਸ ਤਰ੍ਹਾਂ ਦੀ ਆਪਸ਼ਨ ਪਲਾਨ ਆਊਟ ਕਰਨਾ ਚਾਹੁੰਦੇ ਹੈਗੇ ਹੋ, ਪਾਲਿਸੀ ਨੂੰ ਡਿਜ਼ਾਇਨ ਕਰਨਾ ਚਾਹੁੰਦੇ ਹੋ, ਚਾਹੇ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰੀਏ, ਜਾਂ ਤੁਸੀਂ ਆਪਣੇ ਲਈ ਕੋਈ ਵੀ ਡਿਸਬਿਲਟੀ ਇੰਸ਼ੋਰੈਂਸ ਜਾਂ ਕਾਰਪੋਰੇਟ ਓਨਡ ਪਾਲਿਸੀ, ਜ਼ਰੂਰ ਤੁਸੀਂ ਸਾਨੂੰ ਆਫਿਸ ਵੀ ਮਿਲ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬੈਂਪਟਨ। ਜਾਂ ਫਿਰ ਤੁਹਾਨੂੰ ਕੋਈ ਵੀ ਕੰਸਰਨ ਹੈਗਾ, ਕੋਈ ਆਪਣੀ ਪਾਲਿਸੀਜ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਦੀ ਪਾਲਿਸੀਜ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜਾਂ ਫਿਰ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ, ਇੰਸ਼ੋਰੈਂਸ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ 416-509-1509। ਥੈਂਕ ਯੂ ਸੋ ਮਚ ਜੀ।
0: ਬਹੁਤ ਬਹੁਤ ਧੰਨਵਾਦ ਜੀ। 416-509-1509 ਰੇਡੀਓ ਪ੍ਰੋਗਰਾਮ ਸਾਰੰਗ ਤੇ 294 ਵਾਕ ਡਰਾਈਵ ਤੇ ਪਹੁੰਚਣਾ ਫਰਨੀਚਰ ਦੇ ਲਈ ਤੇ ਇੱਕ ਵਾਰ ਫਿਰ ਤੋਂ ਸੁਨੇਹਾ ਦੇ ਦਈਏ ਮੂਜ਼ ਬਲਾਈਂਡ ਦਾ ਜੈਬਰਾ ਬਲਾਈਂਡ ਦੇ ਉੱਤੇ ਧਮਾਕੇ ਦਾ ਡੀਲ ਬਾਈ ਜੀ
6: ਕਸਟਮ ਮੇਡ ਕੈਨੇਡੀਅਨ ਮੇਡ ਬ੍ਰਾਂਡ ਨੇ ਜੈਬਰਾ ਬ੍ਰਾਂਡ ਤੇ ਰੋਲਰ ਸ਼ੇਅਰ ਤੁਸੀਂ ਸਾਡੇ ਤੋਂ ਲਗਵਾਓ 5 ਸਾਲ ਦੀ ਵਾਰੰਟੀ ਦੇ ਨਾਲ ਇੰਸਟਾਲ ਕਰਦੇ ਹਾਂ ਜੀ ਤੇ ਇਸ ਵੀਕਐਂਡ ਦਾ ਸਪੈਸ਼ਲ ਆਫਰ ਇਹ ਹੈ ਕਿ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਬ੍ਰੈਂਪਟਨ ਦੇ ਵਿੱਚ ਤੁਹਾਡਾ ਘਰ ਹੈ ਸਾਰੀਆਂ ਬਲਾਈਂਡਸ ਤੇ ਆਪਾਂ ਵਧੀਆ ਆਫਰ ਦੇਵਾਂਗੇ ਵਧੀਆ ਡਿਸਕਾਊਂਟ ਦੇਵਾਂਗੇ ਤੇ ਨਾਲ ਦੀ ਨਾਲ ਇਸ ਵੀਕਐਂਡ ਦਾ ਸਪੈਸ਼ਲ ਆਫਰ ਹੈ ਜੀ ਤੁਹਾਡੇ ਘਰ ਦੀਆਂ ਵਿੰਡੋਜ਼ ਨੂੰ ਐਕਸਟੀਰੀਅਰ ਕਲੀਨ ਕੀਤਾ ਜਾਊਗਾ ਬਿਲਕੁਲ ਫ੍ਰੀ ਆਫ ਕਾਸਟ ਚਾਹੇ ਉੱਚੀ ਹੈ ਕੋਈ ਨੀਵੀ ਹੈ ਕੋਈ ਵੱਡੀ ਹੈ ਕੋਈ ਛੋਟੀ ਹੈ ਡਜ਼ਨਟ ਮੈਟਰ
0: ਉੱਚੀਆਂ ਨੇ ਗੱਲਾਂ ਕਰੇ ਯਾਰ
6: ਉੱਚੀਆਂ ਨੇ ਗੱਲਾਂ ਕਰੇ ਯਾਰ ਦੀਆਂ ਹਾਂਜੀ ਹਾਂ
0: ਸੋ ਬਲਾਈਂਡਸ ਜੈਬਰਾ ਬਲਾਈਂਡ ਤੇ ਜਿੱਥੇ ਤੁਹਾਨੂੰ ਡਿਸਕਾਊਂਟ ਮਿਲੂਗਾ 50 ਤਰ੍ਹਾਂ ਦੇ ਕਲਰ ਚੋਇਸ ਤੁਹਾਨੂੰ ਮਿਲਣਗੇ 5 ਸਾਲ ਦੀ ਵਾਰੰਟੀ ਮਿਲੂਗੀ ਉੱਥੇ ਤੁਹਾਡੇ ਘਰ ਦੀਆਂ ਵਿੰਡੋਜ਼ ਬਾਹਰੋਂ ਵੀ ਚਮਕਾ ਦੇਣਗੇ ਸੋ ਨੰਬਰ ਬੋਲ ਦੋ
6: 647-349-4646 647-349-4646
0: ਬਹੁਤ ਧੰਨਵਾਦ ਜੀ 647-349-4646
7: ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
8: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: 551-416-725-2551.
11: There is but one God.
12: Satnam.
11: The supreme truth.
12: Karta Purakh.
11: The creator.
12: Nirupam.
11: Without fear. Without hate.
12: Akal Murat.
11: Omnipresent.
12: Ajoni Sepam.
11: Immortal.
12: Guru Parsad.
11: Through his grace.
12: Jap.
11: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha, CIC Immigration. Hune hi call karo 456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ, 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381।
8: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਨੇ ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ 6473021322 6473 1322 ਜੈਲੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਜਿਹੜੇ ਖੜੇ ਦੇ ਵਾਸੀ ਗੱਲ ਨਹੀਂ ਹੈ
3: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ

0: ਪ੍ਰੀਤ ਚਾਵਲਾ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ।

0: ਆ ਚੁੱਕਾ ਹੈ ਔਰ ਬਿਊਟੀਫੁਲ ਈਵਨਿੰਗ ਡੇ ਹੈਗਾ, ਬਹੁਤ ਹੀ ਸ਼ਾਨਦਾਰ ਧੁੱਪ ਖਿਲੀ ਹੋਈ ਹੈ ਅਤੇ ਇਸ ਸਮੇਂ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਔਨ ਕਰ ਚੁੱਕੇ ਹੋ ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੇ ਮੁਲਾਕਾਤ ਹੈ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ। ਦੋ ਤੋਂ ਤਿੰਨ ਤੋਂ ਸੁਣਿਆ ਸਾਰੰਗ ਰੇਡੀਓ ਅਤੇ ਹੁਣ ਆਪਣੀ ਵਾਰੀ ਹੈ ਠੀਕ ਸ਼ਾਮ ਦੇ 6 ਵਜੇ ਤੱਕ ਸਭ ਨੂੰ ਜੀ ਆਇਆਂ ਨੂੰ
1: ਜੀ ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਅਤੇ ਬਿਲਕੁਲ 1 ਘੰਟੇ ਦਾ ਤੁਹਾਡਾ ਸਾਡਾ ਸਾਥ ਐਵਰੀਡੇ ਹੁੰਦਾ ਮੰਡੇ ਟੂ ਥਰਸਡੇ, ਬਟ ਅੱਜ ਫਰਾਈਡੇ ਵਾਲੇ ਦਿਨ ਤੁਹਾਡਾ ਅਤੇ ਸਾਡਾ ਸਾਥ ਪੂਰੇ 3 ਘੰਟਿਆਂ ਦਾ ਆ ਅਤੇ ਹੁਣ ਤੋਂ ਲੈ ਕੇ 6 ਵਜੇ ਤੱਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ ਅਤੇ ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਦਿਨਾਂ ਨੂੰ। ਅਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾਓ। ਸਟੂਡੀਓ ਦੇ ਨੰਬਰ 905-5544-44, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 3 ਘੰਟੇ ਦਾ ਸਾਥ ਹੈ, ਕਾਫੀ ਸਾਰੀਆਂ ਗੱਲਾਂ ਬਾਤਾਂ ਅਤੇ ਕਾਫੀ ਸਾਰਾ ਗੀਤ ਸੰਗੀਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਤੇ ਨਾਲ ਹੀ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਆਪਣੇ ਫੋਨ ਦੇ ਉੱਪਰ। ਇੱਕ ਨੰਬਰ ਡਾਇਲ ਕਰੋ 416-476-2040-416-477-2040, ਇਸ ਨੰਬਰ ਨੂੰ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਜੇ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖਣਾ ਚਾਹੁੰਦੇ ਹੋ, ਆਵਾਜ਼ ਸੁਣਨਾ ਚਾਹੁੰਦੇ ਹੋ, ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ, ਤਾਂ ਤੁਸੀਂ ਵੈਬਸਾਈਟ ਵਿਜ਼ਿਟ ਕਰੋ। ਗੂਗਲ ਦੇ ਉੱਪਰ ਸਰਚ ਕਰੋ ਦੇਸ਼ ਪ੍ਰਦੇਸ਼ tv.com ਜਾਂ ਫਿਰ ਦੇਸ਼ ਪ੍ਰਦੇਸ਼ radio.com, ਅਤੇ ਤੁਸੀਂ ਸਾਡੀ ਵੈਬਸਾਈਟ 'ਤੇ ਪਹੁੰਚੋਗੇ। ਉੱਥੇ ਜਾ ਕੇ ਤੁਸੀਂ ਰੇਡੀਓ ਵੀ ਸੁਣ ਸਕਦੇ ਹੋ। ਲਾਈਵ ਸਟ੍ਰੀਮਿੰਗ 'ਤੇ ਕਲਿੱਕ ਕਰੋਗੇ ਤਾਂ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ। ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ ਅਤੇ ਸਾਡੇ ਨਾਲ ਜੁੜ ਕੇ ਰਹੋ ਪੂਰੇ 6 ਵਜੇ ਤੱਕ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਲਵਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਫਿਰ ਅਸੀਂ ਆਉਂਦੇ ਹਾਂ ਵਾਪਸ। ਜੁੜੇ ਰਹੋ ਸਾਡੇ ਨਾਲ। ਅੱਜ ਸ਼ੁੱਕਰਵਾਰ ਹੈ ਅਤੇ ਬਹੁਤ ਕੁਛ ਹੋ ਰਿਹਾ ਸ਼ਹਿਰ ਦੇ ਵਿੱਚ, ਬੜੀਆਂ ਸੋਹਣੀਆਂ ਸੋਹਣੀਆਂ ਗੇਮਾਂ ਹੋ ਰਹੀਆਂ ਅਤੇ ਇਸ ਸਮੇਂ ਮਜ਼ਾ ਸਟਾਰਟ ਹੋ ਗਿਆ ਅਤੇ ਮੈਂ ਵੀ ਵੇਖਦਾ ਹੀ ਆਇਆ TV
1: ਜੀ।
0: ਅਤੇ ਚਲੋ ਕਰਦੇ ਹਾਂ ਗੱਲ।

0: ਤੇ ਅਸੀਂ ਵੀ ਭਾਈ ਹੁਣ ਤਿਆਰੀ ਦਿਨ ਖਿੱਚ ਰਹੇ ਹਾਂ ਤੁਹਾਡਾ ਪ੍ਰੋਗਰਾਮ ਕਰਕੇ ਬਾਅਦ ਦੇ ਵਿੱਚ ਕੁੱਕੜ ਸ਼ੁੱਕੜ ਅਸੀਂ ਵੀ ਖਾਵਾਂਗੇ ਮੁਰਗਾ ਸ਼ੁਰਗਾ ਅਸੀਂ ਵੀ ਪਾਵਾਂਗੇ
1: ਜੀ ਬਿਲਕੁਲ ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੇ ਕਾਲਸ ਕਰ ਸਕਦੇ ਹੋ ਜੇ ਤੁਸੀਂ ਆਪਣੇ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਪੇ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ ਆਟੋ ਇੰਸ਼ੋਰੈਂਸ ਹੋਵੇ ਤੁਹਾਡੇ ਘਰ ਦੀ ਇੰਸ਼ੋਰੈਂਸ ਹੈ ਤੁਹਾਡੇ ਟਰੱਕ ਦੀ ਇੰਸ਼ੋਰੈਂਸ ਹੈ ਕਮਰਸ਼ੀਅਲ ਇੰਸ਼ੋਰੈਂਸ ਹੈ ਜਾਂ ਬਿਜ਼ਨਸ ਦੀ ਕੋਈ ਵੀ ਇੰਸ਼ੋਰੈਂਸ ਹੈ ਤੁਸੀਂ ਇਹਨਾਂ ਦੇ ਵਿੱਚ ਬੈਸਟ ਡੀਲ ਲੈ ਸਕਦੇ ਹੋ ਇਹਨਾਂ ਦੇ ਕੋਲ ਅਪ ਟੂ 35% ਡਿਸਕਾਊਂਟਸ ਨੇ ਜੋ ਤੁਹਾਡੇ ਲਈ ਅਪਲਾਈ ਕਰਵਾ ਸਕਦੇ ਨੇ ਜਿੰਨੇ ਵੀ ਪ੍ਰੋਫੈਸ਼ਨਲਸ ਨੇ ਜਿਵੇਂ ਕਿ ਇੰਜੀਨੀਅਰਸ ਟੀਚਰਸ ਨਰਸਿਸ ਜਾਂ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈਗਾ ਆ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਤੁਸੀਂ ਆਪਣਾ ਇੱਕ ਵਧੀਆ ਰੇਟ ਸਿਕਿਓਰ ਕਰ ਸਕਦੇ ਹੋ ਇਹ ਗਾਰੰਟੀ ਕਰਦੇ ਨੇ ਕਿ ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚ ਚਾਹੇ ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਕਰਾਉਣੀ ਹੈ ਜਾਂ ਕਮਰਸ਼ੀਅਲ ਜਾਂ ਬਿਜ਼ਨਸ ਇੰਸ਼ੋਰੈਂਸ ਜਾਂ ਫਿਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਕਰਾਉਣੀ ਹੈ ਮਤਲਬ ਕਿ ਗੱਡੀਆਂ ਦੀ ਇੰਸ਼ੋਰੈਂਸ ਤਾਂ ਮਨੂ ਸ਼ਰਮਾ ਜੀ ਨੂੰ ਕਾਲ ਕਰੋ 299-952-9532 ਇਹਨਾਂ ਦਾ ਨੰਬਰ ਹੈ 289-952-9532 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ
0: ਦੋਸਤੋ ਰੈਬ ਬਿਲਡਿੰਗ ਐਂਡ ਫੈਬਰੀਕੇਸ਼ਨ ਇੰਕ ਦੀ ਮੈਂ ਜਾਣਕਾਰੀ ਦਿਆਂ ਤੁਸੀਂ ਘਰ ਦੇ ਪਿੱਛੇ ਆਪਣੇ ਕੈਨਪੀ ਬਣਾਉਣੀ ਹੈ ਥੱਲੇ ਬਾਰਬੀਕਿਊ ਰੱਖਿਆ ਹੋਵੇ ਆਰਾਮ ਨਾਲ ਕੁਰਸੀਆਂ ਲੱਗੀਆਂ ਹੁਣ ਚਾਰ ਪਿੱਛੇ ਹੈ ਨਾ ਅਤੇ ਬੈਠ ਕੇ ਆਪਣੇ ਆਰਾਮ ਨਾਲ ਕੈਨਪੀ ਅੱਗੇ ਘਰ ਦੇ ਅੱਗੇ ਵੀ ਬਣਵਾ ਸਕਦੇ ਹੋ ਪਿੱਛੇ ਵੀ ਬੈਕਯਾਰਡ 'ਚ ਬਣਵਾ ਸਕਦੇ ਹੋ ਕੈਨਪੀ ਦਾ ਕੰਮ ਬਹੁਤ ਵਧੀਆ ਕਰਦੇ ਨੇ ਨਾਲ ਦੀ ਨਾਲ ਡਿਜ਼ਾਇਨਰ ਫੈਂਸੀ ਗੇਟ ਲਵਾਉਣੇ ਨੇ ਜੇ ਗੇਟ ਲਵਾ ਲਓਗੇ ਆਪਣੇ ਡਰਾਈਵੇ ਦੇ ਵਿੱਚ ਤਾਂ ਫਿਰ ਗੱਡੀਆਂ ਚੋਰੀ ਹੋਣ ਦਾ ਕੋਈ ਡਰ ਨਹੀਂ ਹੈਗਾ ਅਤੇ ਮੂਹਰੇ ਆੜ ਲਗਾ ਜੋ ਕਹਿੰਦਾ ਨਾ ਇੰਡੀਆ 'ਚ ਪੰਜਾਬੀ 'ਚ ਆੜ ਲਗਾ ਦਿਓ ਹੈ ਨਾ ਕੁੰਡੀ ਲਾ ਦਿਓ ਅਤੇ ਕਹਿਣ ਦਾ ਬਹੁਤ ਜਿੱਦਾਂ ਲਾ ਸਕਦੇ ਹੋ ਕਸਟਮ ਮੈਟਲ ਰੇਲਿੰਗ ਔਨ ਸਾਈਟ ਬਿਲਡਿੰਗ ਦਾ ਕੋਈ ਕੰਮ ਹੈਗਾ ਪੋਸਟ ਵਗੈਰਾ ਬੀਮ ਵਗੈਰਾ ਦਾ ਚੇਨ ਲਾਈਨ ਫੈਂਸਿੰਗ ਲਾਉਂਦੇ ਨੇ ਅਤੇ ਇਨਸਾਈਡ ਹਾਊਸ ਦੀਆਂ ਜਿਹੜੀਆਂ ਸਟੇਅਰਸ ਹੈਗੀਆਂ ਉਹ 'ਤੇ ਵੀ ਰੇਲਿੰਗ ਲਾ ਦਿੰਦੇ ਨੇ ਗਲਾਸ ਦੀਆਂ ਲਵਾਉਣੀਆਂ ਡਿਪੈਂਡਸ ਤੁਸੀਂ ਕਹਿੰਦੇ ਹੋ ਨਾ ਅਤੇ ਫੈਬਰੀਕੇਸ਼ਨ ਦਾ ਕੰਮ ਵੈਲਡ ਰਿਪੇਅਰ ਦੇ ਲਈ ਕਾਲ ਕਰੋ ਰਵਨੀਤ ਸਿੰਘ ਹੋਰਾਂ ਨੂੰ ਨੰਬਰ ਹੈ 226-978-4275 226-978-4275 ਟੈਲੀਫੋਨ ਨੰਬਰ ਹੁੰਦਾ ਜਿਹੜੀ ਆਪਣਾ ਦੇਸ਼ ਪ੍ਰਦੇਸ਼ ਨਾਲ ਜਿਹੜੇ ਹੋਏ ਹੋ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਕੋਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਈ ਵਧੀਆ ਜਾਂ ਗੀਤ ਸੰਗੀਤ ਸ਼ਾਮਿਲ ਕਰਨਾ ਤਾਂ ਮੋਸਟ ਵੈਲਕਮ ਨਿੱਕੀ ਜੀ ਨੰਨੀ ਜੀ ਮੁੰਨੀ ਜੀ ਗੱਲਬਾਤ ਕਰਨੀ ਹੈ ਪਿਆਰੀ ਅਤੇ ਨੰਬਰ ਉਹੀ ਹੁੰਦਾ ਆਪਣਾ ਕੋਈ ਸ਼ਾਮ ਦੇ 6 ਵਜੇ ਤੱਕ 905-564-4444 ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ ਹੈ
1: ਜੀ ਬਿਲਕੁਲ ਅਤੇ ਅੱਗੇ ਜਾ ਕੇ ਅਸੀਂ ਗੱਲਬਾਤ ਕਰਾਂਗੇ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ ਅਤੇ ਜੇ ਤੁਸੀਂ ਆਪਣੀ ਇੰਸ਼ੋਰੈਂਸ ਕਰਵਾਉਣ ਬਾਰੇ ਸੋਚ ਹੀ ਰਹੇ ਹੋ ਲਾਈਫ ਇੰਸ਼ੋਰੈਂਸ ਕਰਵਾਉਣ ਬਾਰੇ ਸੋਚ ਹੀ ਰਹੇ ਹੋ ਤਾਂ ਸ਼ੋਪ ਡਾਊਨ ਕਰ ਰਹੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਕਿਉਂਕਿ ਕੈਨੇਡਾ ਦੇ ਸਭ ਤੋਂ ਲਾਰਜੈਸਟ ਕੰਪਨੀਜ਼ ਨੇ ਜਿਨ੍ਹਾਂ ਦੇ ਨਾਲ ਇਹ ਕੰਮ ਕਰਦੇ ਨੇ ਅਤੇ ਇਹਨਾਂ ਦੇ ਵਿੱਚੋਂ ਇੱਕ ਕੰਪਨੀ ਹੈ ਜਿਹਨੇ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਮੰਥਲੀ ਰੇਟਸ ਨੂੰ ਅਪ ਟੂ 18% ਘਟਾ ਦਿੱਤਾ ਆ ਅਤੇ ਜੇ ਤੁਸੀਂ ਆਪਣੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਆਪਣਾ ਇਹਨਾਂ ਦੇ ਨਾਲ ਗੱਲਬਾਤ ਕਰੋ ਅਤੇ ਤੁਸੀਂ ਪੱਕੇ ਤੌਰ 'ਤੇ 18% ਤੱਕ ਬਚਾ ਸਕਦੇ ਹੋ ਇੰਸ਼ੋਰੈਂਸ ਪਾਲਿਸੀਸ 'ਤੇ ਚਾਹੇ ਤੁਸੀਂ ਆਪਣੀ ਇਕੱਲਿਆਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਤੁਸੀਂ ਹਸਬੈਂਡ ਵਾਈਫ ਹੋ ਤੁਸੀਂ ਆਪਣੀ ਇਕੱਠਿਆਂ ਦੀ ਇੰਸ਼ੋਰੈਂਸ ਪਾਲਿਸੀ ਕਰਵਾਉਣੀ ਹੋਵੇ ਜ਼ਰੂਰ ਤੁਸੀਂ ਕੰਟੈਕਟ ਕਰੋ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਨੰਬਰ ਹੈ 416-457-3381 ਇੰਸ਼ੋਰੈਂਸ ਬ੍ਰੋਕਰ ਨੇ ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ 70 Delta Park ਬੁਲੇਵਰਡ ਯੂਨਿਟ ਨੰਬਰ 11 ਦੇ ਉੱਪਰ ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਆਫਿਸ ਲੋਕੇਟਡ ਹੈ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਤੁਸੀਂ ਕਾਲ ਟੈਕਸਟ ਔਰ ਵਟਸਐਪ ਕਰ ਸਕਦੇ ਹੋ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪਾਲਿਸੀਜ਼ ਤੁਹਾਡੇ ਲਈ ਕਰਦੇ ਨੇ ਚਾਹੇ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਬੱਚਿਆਂ ਦੇ ਆਰਐਸਪੀ ਪਲਾਨਸ ਬਾਰੇ ਜਾਣਕਾਰੀ ਲੈਣੀ ਹੈ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਲਈ ਸੁਪਰ ਵੀਜ਼ਾ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਹੋਵੇ ਤੁਹਾਨੂੰ ਸਾਰਿਆਂ ਦੇ ਵਿੱਚ ਪ੍ਰੋਪਰ ਗਾਈਡ ਕਰਨਗੇ ਅਤੇ ਤੁਹਾਡੀ ਇੰਸ਼ੋਰੈਂਸ ਪਾਲਿਸੀ ਮੰਥਲੀ ਰੇਟਸ 'ਤੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਕਰਕੇ ਦੇਣਗੇ ਤੇ ਨੰਬਰ 416-457-3381 416-457-3381 ਇਹਨਾਂ ਦਾ ਨੰਬਰ ਹੈ ਜੀ
0: ਔਰ ਜੀ ਚਲੋ ਆਪਾਂ ਗੀਤ ਸੰਗੀਤ ਲਈ ਮਾੜਾ ਜਿਹਾ ਕਰੀਏ ਪ੍ਰੋਬਲਮ ਖਾਸ ਕਰਕੇ ਵੀਕਐਂਡ ਵਰਗਾ ਮਾਹੌਲ ਕਰੀਏ ਕ੍ਰੀਏਟ ਜੀ ਰੇਡੀਓ

0: ਫਿਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96, 905-857-7596, A&J ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ।

0: ਰੋਕੀ ਤੂੰ ਆਪਣੀ
1: ਜੀ ਹਾਂ ਇਹ ਪ੍ਰੋਗਰਾਮ ਦਾ ਹਿੱਸਾ ਗੈਲ ਸਵੀਟ ਵੱਲੋਂ ਤੁਹਾਡੇ ਲਈ ਪਹੁੰਚਾਇਆ ਜਾ ਰਿਹਾ ਹੈਗਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ ਮਤ ਵੀ ਕਿਉਂ ਨਹੀਂ ਫਿਰ ਆਪਾਂ ਕੋਈ ਸ਼ਰੀਏ ਸ਼ਾਮਲ ਮਿਊਜ਼ੀਕਲ ਬ੍ਰੇਕ ਲਈਏ ਇੱਕ ਵਧੀਆ ਜਾਂ ਕੋਈ ਦੁਕਾਣਾ ਹੋ ਜਾਵੇ ਫਿਰ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ ਗੀਤ ਸੰਗੀਤ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਦੋਸਤੋ, ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਡਿੱਗਾ ਸਵਾਗਤ ਹੈ ਜੀ। ਅੱਜ ਸ਼ੁੱਕਰਵਾਰ ਦਾ ਦਿਨ ਹੈ ਔਰ ਤੁਸੀਂ ਵੀ ਬਾਗੋ ਬਾਗ ਹੋ ਅਤੇ ਸਾਰੇ ਬਾਗੋ ਬਾਗ ਨੇ। ਅੱਛਾ, ਮੈਂ ਨਾ ਅੱਜ ਜਦੋਂ ਆਪਾਂ ਦੇਖ ਰਹੇ ਸੈਰਾਮਨੀ ਸ਼ੁਰੂ ਹੋਈ, ਗੇਮ ਇਸ ਸਮੇਂ ਚੱਲ ਰਹੀ ਆ, ਕਿਉਂਕਿ ਆਪਾਂ ਨੂੰ ਬਾਅਦ 'ਚ ਪਤਾ ਚੈੱਕ ਕਰ ਸਕਦੇ ਹਾਂ ਔਨਲਾਈਨ ਨਹੀਂ ਵੇ ਵੀ ਕਿੰਨੇ ਕਿੰਨੇ ਗੋਲ ਹੋਏ ਨੇ। ਹਾਲੇ ਸਟਾਰਟ ਹੀ ਹੋਈ ਗੇਮ 3 ਵਜੇ ਅਤੇ ਬਾਜ਼ਰੀਆਂ ਅਤੇ ਕੈਨੇਡਾ ਦੀ ਅਤੇ ਅੱਗੇ ਅੱਗੇ ਵੀ ਪੂਰੀ ਡਾਊਨ ਟਾਊਨ ਦੇ ਵਿੱਚ ਅੱਜ ਤਕਰੀਬਨ ਸਵੇਰ ਤੋਂ ਹੀ ਸੀ
1: ਜੀ।
0: ਕੱਲ੍ਹ ਮੈਨੂੰ ਏਅਰਪੋਰਟ 'ਤੇ ਜਾਣ ਦਾ ਮੌਕਾ ਮਿਲਿਆ, ਸ਼ਾਮ ਜੇ ਨੂੰ ਲੇਟ ਅਰਾਊਂਡ ਆਇਆ 10:30-11 o'clock।
1: ਹਾਂਜੀ,
0: ਸਾਰਾ ਭਰਿਆ ਪਿਆ ਸੀ ਏਅਰਪੋਰਟ ਨਾ, ਬੜੀ ਟ੍ਰੈਫਿਕ ਸੀ। ਮੈਂ ਕਿਹਾ ਫਿਰ ਪਤਾ ਕੀਤਾ, ਉਹ ਕਹਿੰਦੇ ਵੀ ਜਿਹੜੀ ਆ ਨਾ ਲੋਕ ਦੇਖਣ ਆ ਰਹੇ ਨੇ ਮੈਚ, ਕਿੰਨੇ ਦੀਵਾਨੇ ਨੇ ਲੋਕ, ਹੈ ਨਾ। ਚਲੋ ਕੋਈ 45,000 ਦੀ ਕਪੈਸਿਟੀ ਤਾਂ ਹੋਊਗੀ ਨਾ।
1: ਆਪਣੇ
0: ਟੀਵੀ ਤੇ ਦੇਖ ਰਹੇ ਸੀ ਆਪਾਂ, ਉਹਦੇ ਵਿੱਚ ਨਾ ਉਹਨਾਂ ਨੇ ਸਾਰਾ ਖਚਾ ਖਚਾ ਜਿਹੜਾ ਆਪਣਾ ਜਿਹੜਾ ਟੋਰਾਂਟੋ ਸਟੇਡੀਅਮ ਭਰਿਆ ਹੋਇਆ ਸੀਗਾ, ਪਲੱਸ ਉਹਦੇ ਵਿੱਚ ਨਾ ਵੱਡਾ ਸਾਰਾ ਝੰਡਾ ਲੱਗਿਆ ਸੀ ਕੈਨੇਡਾ ਦਾ, ਹੈ ਨਾ। ਜਿੰਨਾ ਨੇ ਵੀ ਰੈਡ ਕਲਰ ਦੇ ਕੱਪੜੇ ਪਾ ਕੇ ਆਏ ਸਾਰੇ, ਹੈ ਨਾ ਲੋਕ, ਹਾਂ ਕਿਆ ਬਾਤ ਹੈ। ਕੈਨੇਡਾ ਕੈਨੇਡਾ ਹੋਏ ਪਈ ਆ ਸੀ, ਬਸ ਹੋਸ ਕੈਨੇਡਾ ਕਰ, ਹੈ ਨਾ। ਲੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ 2865 ਜੀ ਜੀਆਂ ਨੂੰ।
2: ਸਿੱਧੂ ਸਾਹਿਬ
0: ਕੀ ਹਾਲ ਆ? ਰੇਸ਼ਮ ਜੀ ਬਰਾੜ ਸਾਹਿਬ ਕੀ ਹਾਲ ਚਾਲ ਨੇ? ਸਤਿ
2: ਸ੍ਰੀ ਅਕਾਲ ਜੀ, ਤੇ ਮਾਨਸੀ ਜੀ ਨੂੰ ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਸਤਿ ਸ੍ਰੀ ਅਕਾਲ।
2: ਬਹੁਤ ਵਧੀਆ ਗੀਤ, ਵਧੀਆ ਲਾਏ ਬਾਈ ਜੀ।
0: ਅੱਛਾ ਜੀ ਬਾਈ ਜੀ, ਅੱਛਾ ਦੱਸੋ। ਹਾਂਜੀ ਹਾਂਜੀ ਦੱਸੋ।
2: ਅਸੀਂ
0: ਨਾ ਪਹਿਲੀਆਂ ਜਦੋਂ ਕੈਨੇਡਾ ਆਏ ਹੋਏ, ਬਹੁਤ ਦੇਰ ਦੀ ਗੱਲ, ਯੰਗ ਹੁੰਦੇ ਸੀ 19-20 ਸਾਲ ਦੇ, ਜੋ ਕੋਈ ਵੀ ਗੀਤ ਨਵਾਂ ਹੋਣਾ ਮੈਂ ਫਟਾਫਟ ਉਹਦਾ ਦੂਜਾ ਜੋੜ ਦੇਣਾ ਨਾਲ, ਹੈ ਨਾ। ਅਸੀਂ ਮਹਿਫਲ ਫਿਰ ਅਸੀਂ ਉਹ ਗਾਇਆ ਕਰਨਾ ਆਪਦਾ ਨਾ, ਬੜੇ ਹਾਸੇ ਮਜ਼ਾਕ ਕਰਦੇ। ਮਿਹਰਬਾਨੀ ਮਿਹਰਬਾਨੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਕਹਿ ਨਹੀਂ ਵੇ ਤੋ ਵਧੀਆ ਰਹਿੰਦਾ, ਪਰੋੜੀ ਵਾਲਾ ਹਾਸੇ ਮਜ਼ਾਕ ਵਾਲਾ ਰੀਜਨਲ ਗੀਤ ਨੂੰ ਲੈ ਕੇ, ਉਹੀ ਆ ਮਿਊਜ਼ਿਕ ਉਹੀ ਅਤੇ ਜਿਹੜਾ ਹੈ ਅਤੇ ਜਿਹੜੀ ਜਾਣੀ ਕਿ ਉਹਦੀ ਬੀਟ ਹੈਗੀ ਉਹੀ ਬੋਲ ਤੁਹਾਡੇ ਹੋਰ ਡਿਫਰੈਂਟ ਹੋ ਸਕਦੇ ਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ, ਮੈਂ ਦੱਸ ਦਿਆਂ ਕਿ ਮੈਗਾ ਸੇਲ ਲੱਗੀ ਹੋਈ ਹੈ ਭਾਈ, ਲੋੜ ਅੱਜ ਗਰੋਸਰੀ ਦੀ ਕਿ ਉਹ ਇੰਡੀਅਨ ਫਰੂਟ ਲੈਣ 'ਤੇ ਜਾਓ। ਮੈਂ ਥੋੜ੍ਹੀ ਜਿਹੀ ਪ੍ਰਾਈਸਾਂ ਹੁਣ ਦੱਸਾਂਗਾ, ਫਿਰ ਉਹ ਅੱਗੇ ਫਰੋਈ ਅੱਗੇ ਜਾ ਕੇ ਦੱਸਾਂਗਾ। ਇੱਕ ਤਾਂ ਉਹਨਾਂ ਨੇ ਭਾਈ ਦੀਪ ਜਿਹੜਾ ਬੇਸਣ ਲਗਾਇਆ ਉਹਨਾਂ ਨੇ, ਅਤੇ ਇਹ ਹੈਗਾ ਜੀ 3.99 pounds। ਪਿਲਸਬਰੀ ਚੱਕੀ ਆਟਾ 20 pounds ਹੈਗਾ 10.99 ਦਾ, ਸਵਰਨਾ ਚੱਕੀ ਆਟਾ ਹੈਗਾ 10.99 ਦਾ 20 pounds, ਅਤੇ ਇਸ ਤੋਂ ਮਲਟੀਗ੍ਰੇਨ ਆਟਾ ਹੈਗਾ 12.99 ਦਾ 20 pounds
1: ਜੀ।
0: ਘਿਓ ਹੈਗਾ ਮਧਾਣੀ ਵਾਲਿਆਂ ਦਾ 22.99 ਦਾ 3.5 LV ਦਾ ਜਾਰ, ਅਤੇ ਨਾਲ ਜੀ ਪਨੀਰ ਹੈਗਾ ਜੀ 3.99 300 grams, ਦਹੀਂ ਚਾਹੇ 2% ਲੈ ਲਓ ਚਾਹੇ 3.2% ਲੈ ਲਓ, ਮਨਪ੍ਰੀਤ ਦੀ ਪਸੰਦ ਵਾਲਾ ਉਹ ਵੀ 5.99 ਦਾ ਹੋਮੋ ਦਹੀਂ, ਅਤੇ ਨਾਲ ਦੀ ਨਾਲ ਜੀ ਮੈਂ ਦੱਸਦਿਆਂ ਹੋਰ ਕੀ ਸਪੈਸ਼ਲ, ਅੱਗੇ ਜਾ ਕੇ ਤੁਹਾਨੂੰ ਦੱਸਾਂਗੇ, ਖਾਣ ਪੀਣ ਵਾਲੀ ਸੈਕਸ਼ਨ ਵੀ ਲੱਗ ਜਾਵਾਂਗੇ। ਅਤੇ ਇੱਕ ਮੈਂ ਦੱਸ ਦਿਆਂ ਕਿ ਉਹਨਾਂ ਨੇ ਚਾਹ ਪੱਤੀਆਂ ਲਗਾਈਆਂ ਨੇ ਜਿਹੜੀਆਂ ਟਾਂਡਾ ਦੀਆਂ 1-1 kilo, 999 ਦੀ ਪ੍ਰੀਮੀਅਰ ਹੈਗੀ ਹੈ, ਗੋਲਡ ਵੀ ਉਹਨਾਂ ਦੀ ਆ। ਬਾਕੀ ਪ੍ਰਾਈਸ ਪਰ ਅੱਗੇ ਜਾ ਕੇ ਦਿੰਦੇ ਹਾਂ, ਨੰਬਰ ਹੈ 905-564-4444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਜੀ,
0: ਅਤੇ ਕੋਈ ਗੱਲਬਾਤ ਕਰਨੀ ਇਹਨਾਂ ਨੰਬਰ 'ਤੇ ਤੁਸੀਂ ਕਰ ਸਕਦੇ ਹੋ। ਅਤੇ ਲਓ ਫਿਰ ਆਪਾਂ ਇਸ ਸਮੇਂ ਪਰਮਜੀਤ ਹੋਰੀ ਆਪਣੇ ਨਾਲ ਨੇ, ਮੋਰਗੇਜ ਅਤੇ ਬਹੁਤ ਮੰਨੇ ਪਰਮੰਨੇ ਨਾਮ ਹੈ
1: ਜੀ,
0: ਪਰਮਜੀਤ ਹੋਰੀ ਨਾਲ ਦੇ। ਪਰਮਜੀਤ ਜੀ, ਜੀ ਨੂੰ ਡਿੱਗਾ ਸਵਾਗਤ ਜੀ।
3: ਸਤਿ ਸ੍ਰੀ ਅਕਾਲ ਜੀ, ਤੁਹਾਡਾ ਧੰਨਵਾਦ ਬਹੁਤ ਬਹੁਤ ਦੇਰ 'ਤੇ ਸਮਾਂ ਦੇਣ ਲਈ, ਅਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਤੇ ਗੁੱਡ ਆਫਟਰਨੂਨ ਜੀ।
0: ਅੱਛਾ ਪਰਮਜੀਤ ਜੀ, ਇੰਟਰਸਟ ਰੇਟ ਵਧਾਇਆ ਨਹੀਂ ਗੌਰਮੈਂਟ ਨੇ, ਉਹਨਾਂ ਹੀ ਰੱਖਿਆ, ਜਿਹਦੇ ਵਿੱਚ ਨਵੇਂ ਜਿਹਨਾਂ ਨੇ ਕੰਮ ਕਰ ਲੈਣੇ ਨੇ ਉਹਨਾਂ ਵਾਸਤੇ ਤਾਂ ਪ੍ਰਾਈਸਾਂ ਵੀ ਬਹੁਤ ਘੱਟ ਗਈਆਂ, ਅਤੇ ਜੇ ਕਿਸੇ ਨੂੰ ਮੋਰਗੇਜ ਦੀ ਲੋੜ ਆ, ਤੁਸੀਂ ਫਟਾਫਟ ਇੰਤਜ਼ਾਮ ਕਰ ਲਓਗੇ?
3: ਬਿਲਕੁਲ ਜੀ, ਦੇਖੋ ਇਸ ਵਕਤ ਜਿਹਨਾਂ ਨੇ ਘਰ ਲੈਣ ਵਾਲੇ ਨਾ ਜੀ, ਉਹ ਤਾਂ ਇਸ ਵਕਤ ਠੰਡੇ ਹੋ ਕੇ ਬੈਠੇ ਨੇ ਵੀ ਸ਼ਾਇਦ ਘਰਾਂ ਦੀਆਂ ਪ੍ਰਾਈਜ਼ ਹੋਰ ਡਿੱਗਣਗੀਆਂ, ਤੇ ਵੇਚਣ ਵਾਲੇ ਵੀ ਇਸੇ ਤਾਕ ਦੇ ਵਿੱਚ ਬੈਠੇ ਨੇ ਵੀ ਕਦੀ ਤਾਂ ਪ੍ਰਾਈਜ਼ਾਂ ਘਰਾਂ ਦੀਆਂ ਵਧਣਗੀਆਂ। ਪਰ ਮੈਂ ਇਹ ਕਹਿ ਰਿਹਾ ਵੀ ਜਿਹੜੇ ਵੀ ਮੇਰੇ ਭੈਣ ਭਰਾ ਇਸ ਵਕਤ ਘਰ ਲੈਣਾ ਚਾਹੁੰਦੇ ਨੇ ਵੀ ਇਸ ਡਰ ਤੋਂ ਨਾ ਕਿਤੇ ਬੈਠੇ ਰਹੋ ਵੀ ਤੁਹਾਡੀ ਮੌਰਗੇਜ ਨਹੀਂ ਹੋਏਗੀ, ਚਾਹੇ ਤੁਸੀਂ ਕੈਨੇਡਾ ਚ ਨਵੇਂ ਆਇਓ, ਚਾਹੇ ਤੁਸੀਂ ਕੈਸ਼ ਤੇ ਕੰਮ ਕਰਦੇ ਹੋ, ਚਾਹੇ ਤੁਸੀਂ ਸੈਲਫ ਇੰਪਲੋਇਡ ਹੋ। ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਆਪਣਾ ਜੀ, 416-804-2015 ਇਹ ਮੇਰਾ ਡਾਇਰੈਕਟਲੀ ਸੈੱਲ ਫੋਨ ਨੰਬਰ ਹੈਗਾ। ਹੁਣ ਜਿਹੜਾ ਇਸ ਵਕਤ ਸਭ ਤੋਂ ਵੱਧ ਜਿਹੜਾ ਜੀਅਬ ਬਣਿਆ ਹੋਇਆ ਨਾ ਜੀ, ਉਹਨਾਂ ਨੇ ਬਣਿਆ ਹੋਇਆ ਜਿਹਨਾਂ ਨੇ ਬਿਲਡਰ ਤੋਂ ਘਰ ਕਲੋਜ਼ ਕਰਵਾਏ ਸੀਗੇ, ਪਹਿਲਾਂ ਕਲੋਜ਼ ਨਹੀਂ ਕਰਵਾਏ, ਹੁਣ ਉਹਨਾਂ ਦੀ ਕਲੋਜ਼ਿੰਗ ਆ ਗਈ ਹੈ ਤੇ ਹੁਣ ਜੀ ਉਹਨਾਂ ਨੂੰ ਇਹ ਲੱਗ ਰਿਹਾ ਜੀ ਸਾਡੀ ਅਪਰੇਜ਼ਲ ਨਹੀਂ ਆਉਣੀ। ਠੀਕ ਹੈ ਜੀ, ਜਾਂ ਕਿਸੇ ਦੇ ਕੋਲ ਕੰਮ ਨਹੀਂ ਹੈਗਾ, ਜਾਂ ਫਿਰ ਟਰੱਕ ਚਲਾਉਂਦੇ ਸੀ ਉਹਨਾਂ ਦਾ ਹੁਣ ਟਰੱਕ ਦਾ ਕੰਮ ਠੰਡਾ ਪਿਆ। ਦੇਖੋ ਜੇ ਤਾਂ ਹੁਣ ਅਪਰੇਜ਼ਲ ਤੋਂ ਹੀ ਡਰਦੇ ਉੱਤੋਂ ਹੀ ਤੁਸੀਂ ਘਰ ਨੂੰ ਛੱਡ ਕੇ ਭੱਜ ਰਹੇ ਹੋ ਤੇ ਇਸ ਵਕਤ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ, ਕਿਉਂਕਿ ਬਿਲਡਰ ਨੇ ਤੁਹਾਨੂੰ ਛੱਡਣਾ ਨਹੀਂ, ਹੁਣ ਪਿੱਛੇ ਤੁਹਾਡੇ ਆਉਣਾ ਹੀ ਹੈ ਅਗਰ ਤੁਸੀਂ ਆਪਣਾ ਡਿਪੋਜ਼ਿਟ ਛੱਡ ਕੇ ਵੀ ਭੱਜ ਜਾਓਗੇ ਤਾਂ।
0: ਜੀ ਜੀ,
3: ਨੋ ਮੈਟਰ ਤੁਹਾਡੇ ਨਾਲ ਪ੍ਰੋਪਰਟੀ ਹੈ ਜਾਂ ਨਹੀਂ ਹੈ। ਸਮ ਟਾਈਮ ਬੰਦਾ ਕਹਿੰਦਾ ਯਾਰ ਮੇਰੇ ਨਾਂ ਤੇ ਕਿਹੜਾ ਕੋਈ ਪ੍ਰੋਪਰਟੀ ਹੈ, ਬਿਲਡਰ ਕਿਹੜਾ ਕੋਈ ਮੇਰਾ ਕੁਝ ਕਰ ਲੇਗਾ। ਹੁਣ ਜਿਹੜਾ 200 ਪੇਜ ਦਾ ਤੁਸੀਂ ਕੰਟਰੈਕਟ ਸਾਈਨ ਕੀਤਾ ਨਾ, ਉਹਦੇ ਵਿੱਚ ਸਿਰਫ ਸੇਲ ਪਰਚੇਸ ਐਗਰੀਮੈਂਟ, ਉਹਦੀ ਪ੍ਰਾਈਸ ਜਾਂ ਇਕੱਲੀ ਸਕੇਅਰ ਫੁੱਟੇਜ ਨਹੀਂ ਹੈ, ਹੋਰ ਉਹਦੇ ਵਿੱਚ ਬਹੁਤ ਤਰ੍ਹਾਂ ਲਿਖਿਆ ਹੋਇਆ। ਤੁਹਾਡੇ ਪਰਸਨਲ ਨਾਂ ਤੇ ਜਜਮੈਂਟ ਲੈ ਸਕਦਾ, ਬਿਲਡਰ ਸਾਰੀ ਜ਼ਿੰਦਗੀ ਕਰ ਨਹੀਂ ਲੈਣਾ ਤੁਹਾਡੇ ਕੋਲੋਂ। ਇਸ ਕਰਕੇ ਭੱਜਣ ਦੀ ਲੋੜ ਕੋਈ ਨਹੀਂ ਅਗਰ ਕਿਸੇ ਦੇ ਘਰ ਦੀ ਅਪਰੇਜ਼ਲ ਨਹੀਂ ਆ ਰਹੀ। ਨੰਬਰ ਨੋਟ ਕਰੋ, 416-804-2015। ਕਿਸੇ ਨੇ ਪ੍ਰਾਈਵੇਟ ਮੌਰਗੇਜ ਲਈ ਸੀ ਔਰ ਬ੍ਰੋਕਰ ਨੇ ਕਿਹਾ ਸੀ ਭਾਜੀ 3 ਮਹੀਨੇ ਬਾਅਦ ਜੀ ਅਸੀਂ ਮੇਜਰ ਬੈਂਕ ਤੋਂ ਕਰਾ ਦਿਆਂਗੇ, ਹੁਣ 3 ਮਹੀਨੇ ਪੂਰੇ ਹੋ ਗਏ ਆ ਤੇ ਬ੍ਰੋਕਰ ਤੁਹਾਡਾ ਫੋਨ ਨਹੀਂ ਚੱਕਦਾ, ਉਹਨੂੰ ਮੇਜਰ ਬੈਂਕ ਦੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ, 416-804-2015। ਕਿਸੇ ਮੇਰੇ ਭੈਣ ਭਰਾ ਨੇ ਲਾਈਨ ਆਫ ਕ੍ਰੈਡਿਟ ਕਰਾਉਣੀ ਹੈ, 416-804-2015। ਔਰ ਮੁੱਖ ਦੀ ਗੱਲ ਇੱਥੇ ਮੁਕਾਨਾ ਸਿੱਧੂ ਸਾਹਿਬ, ਜਿਹੜੀ ਮੌਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਕੋਲ ਲਿਓ। ਨੰਬਰ ਮੈਂ ਆਪਣਾ ਫੇਰ ਦੱਸ ਦਿੰਦਾ ਜੀ, 416-804-2015। ਜੀ ਸਿੱਧੂ ਸਾਹਿਬ ਕੁਛ ਕਹਿਣਾ ਲੱਗੇ ਜੀ ਤੁਸੀਂ?
0: ਮੌਰਗੇਜ ਕਿੰਗ ਤੋਂ ਸਾਡੇ ਨਾਲ ਨੇ ਪਰਮਜੀਤ ਸਿੰਘ ਹੋਰੀ, ਤੇ ਬੜਾ ਲੰਬੇ ਸਮਾਂ ਇਹਨਾਂ ਦਾ ਐਕਸਪੀਰੀਅੰਸ ਆ, ਔਰ ਫਟਾਫਟ ਕਈ ਵਾਰੀ ਅੜੀ ਝੜੀ ਜਿਹੜੀ ਮੌਰਗੇਜ ਆ ਉਹ ਸੇਮ ਡੇ ਵੀ ਕਰਵਾ ਦਿੰਦੇ। ਇਹਨਾਂ 'ਚ ਇੰਨੀ ਸ਼ਕਤੀ ਹੈਗੀ ਮੈਨੂੰ ਪਤਾ, ਵੀਕ ਦੇ ਵਿੱਚ ਵੀਕ ਤਾਂ ਦਿਓ ਨਾ, ਇੱਕ ਦੋ ਵੀਕ ਤਾਂ ਦੇਣੇ ਚਾਹੀਦੇ ਆ, ਪਰ ਜੇ ਵੀ ਕਿਤੇ ਲੋੜ ਪੈਗੀ ਕਿਤੇ ਹੋਰ ਨਹੀਂ ਹੋਈ ਤਾਂ ਇਹਨਾਂ ਨਾਲ ਸੰਪਰਕ ਕਰ ਲਿਓ, 416-804-2015। ਅਤੇ ਇਹਨਾਂ ਦਾ ਆਪਣਾ ਡੈਰੀ ਰੋਡ 'ਤੇ ਆਫਿਸ ਆ, ਆਪਾਂ ਦਾ ਆਫਿਸ ਦਾ ਐਡਰੈਸ ਦੀਏ ਜੀ।
3: ਬਿਲਕੁਲ ਜੀ, ਡੇਰੀ ਡੇਰਾ ਜੀ ਡੇਰੀ ਐਂਡ ਟੋਮ ਕੰਦ ਜਿਹੜੇ ਸਿਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ ਜੀ, 1200 ਡੇਰੀ ਰੋਡ ਯੂਨਿਟ ਨੰਬਰ 22 ਡੇਰੀ ਐਂਡ ਟੋਮ ਕੰਦ ਇੰਟਰਸੈਕਸ਼ਨ ਹੈ। ਨੰਬਰ ਮੇਰਾ ਨੋਟ ਕਰਕੇ ਰੱਖੋ, 416-804-2015। ਅਗਰ ਮੇਰਾ ਨੰਬਰ ਗਵਾ ਬੈਠਾ ਤਾਂ ਸਿੱਧੂ ਸਾਹਿਬ ਜਦੋਂ ਮਰਜ਼ੀ ਮੇਰਾ ਨੰਬਰ ਲੈ ਸਕਦੇ ਹੋ। ਹੈਵ ਏ ਗੁੱਡ ਵੀਕਐਂਡ ਸਿੱਧੂ ਸਾਹਿਬ, ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਹੈਵ ਏ ਗੁੱਡ ਵੀਕਐਂਡ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਅਤੇ ਅਸੀਂ ਇਹਨਾਂ ਦੀ ਜਾਣਕਾਰੀ ਦਿੰਦੇ ਰਹਾਂਗੇ। ਇੱਕ ਵਾਰ ਨੰਬਰ ਚਾਰ ਇੱਕ ਵਾਰ ਲਿਖ ਲਓ, 416 ਮੌਰਗੇਜ ਕਿੰਗ ਤੋਂ ਪਰਮਜੀਤ ਸਿੰਘ ਹੋਰੀ, 416-804-2015 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ। ਤੇ ਨਾਲੇ ਤੁਸੀਂ ਟੀਮ ਸਿੱਧੂ ਦੇ ਨਾਲ ਵੀ ਗੱਲਬਾਤ ਕਰੋ, ਜੇ ਤੁਸੀਂ ਆਪਣੇ ਰਹਿਣ ਦੇ ਲਈ ਇੱਕ ਵਧੀਆ ਘਰ ਲੱਭ ਰਹੇ ਹੋ। ਤੇ ਕੈਨੇਡਨ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਵਧੀਆ ਪ੍ਰੋਜੈਕਟ ਲੈ ਕੇ ਆਏ ਨੇ, ਗੋਰ ਰੋਡ ਐਂਡ ਮੇਫੀਲ ਰੋਡ ਦੇ ਉੱਪਰ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ 2500 ਨਵੇਂ ਘਰ ਬਣਨੇ ਨੇ, 2500 ਨਵੇਂ ਘਰ ਜਿਨ੍ਹਾਂ ਦੇ ਵਿੱਚ ਟਾਊਨ ਹਾਊਸਿਸ ਹੋਣਗੇ, ਸੈਮੀ ਡਿਟੈਚ ਹੋਣਗੇ ਐਂਡ ਡਿਟੈਚ ਘਰ ਵੀ ਹੋਣਗੇ। 2027 ਤੇ 2028 ਦੇ ਵਿੱਚ ਇਹ ਤਿਆਰ ਹੋ ਜਾਣੇ ਨੇ। ਟ੍ਰੈਡੀਸ਼ਨਲ 2 ਸਟੋਰੀ ਦੇ ਫ੍ਰੀ ਹੋਲ ਟਾਊਨ ਹਾਊਸਿਸ ਨੇ ਜਿਨ੍ਹਾਂ ਦੇ ਵਿੱਚ ਵੱਡੇ ਬੈਕਯਾਰਡ ਬਣੇ ਹੋਣਗੇ, ਅਨਫਿਨਿਸ਼ਡ ਬੇਸਮੈਂਟ ਦੇ ਨਾਲ। $7 ਲੱਖ ਦੀ ਰੇਂਜ ਵਿੱਚ ਇਹ ਆ ਰਹੇ ਨੇ, $7 ਲੱਖ ਦੀ ਰੇਂਜ ਵਿੱਚ। ਜਿਹੜੇ ਸੈਮੀ ਡਿਟੈਚ ਘਰ ਨੇ ਉਹ $8 ਲੱਖ ਦੀ ਰੇਂਜ ਵਿੱਚ ਹੋਣਗੇ, ਤੇ ਸਭ ਤੋਂ ਖਾਸ ਜਿਹੜੇ ਡਬਲ ਗਰਾਜ ਵਾਲੇ ਡਿਟੈਚਡ ਘਰ ਨੇ ਉਹ $9 ਲੱਖ ਦੀ ਰੇਂਜ ਵਿੱਚ ਹੋਣਗੇ। ਤੇ ਪਬਲਿਕ ਰਿਲੀਜ਼ ਤੋਂ ਪਹਿਲਾਂ ਤੁਸੀਂ ਆਪਣੇ ਲਈ ਬੈਸਟ ਲੋਟ ਦੇਖ ਰਹੇ ਹੋ ਤਾਂ ਜਲਦ ਤੋਂ ਜਲਦ ਇਹਨਾਂ ਦੇ ਨਾਲ ਕੰਟੈਕਟ ਕਰੋ। ਟੀਮ ਸਿੱਧੂ ਨੂੰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਨੰਬਰ ਹੈ 416-302-0016, 416-302-0016 ਟੀਮ ਸਿੱਧੂ ਦਾ ਨੰਬਰ ਹੈ।
0: ਦੋਸਤੋ, ਇੰਡੀਅਨ ਫਰੂਟ ਲੈਂਡ ਦੀ ਮੈਂ ਗ੍ਰਿਲ 'ਤੇ ਤੁਹਾਨੂੰ ਲੈ ਕੇ ਜਾਵਾਂਗਾ, ਜਿੱਥੇ ਮੈਰੀਨੇਟ ਕੀਤਾ ਹੋਇਆ ਮੀਟ ਮਿਲਦਾ ਉਹ ਲੈ ਕੇ ਆਓ, ਔਰ ਲਿਆ ਕੇ ਕਬਾਬ ਵਗੈਰਾ ਬਣਾਓ। ਵੀਕਐਂਡ ਹੈਗਾ ਅਤੇ ਗੇਮਾਂ ਵੇਖੋ, ਸਾਕਰ ਚੱਲ ਰਹੀ ਹੈ ਇਸ ਸਮੇਂ, ਨਜ਼ਾਇ ਕੱਲ੍ਹ ਨੂੰ ਵੀ ਸ਼ਾਮ ਨੂੰ ਵੀ ਬੈਗ ਛੋਣਾ, ਇੱਕ ਹੋਰ ਕੱਲ੍ਹ ਨੂੰ ਵੀ ਆਪਣਾ ਸ਼ਾਮ ਨੂੰ ਲੋਸ ਐਂਜਲਸ 'ਚ ਛੋਣਾ ਹੈ ਨਾ, ਮੈਂ ਓਪਨਿੰਗ ਹੋਣੀ ਆ ਉੱਥੇ ਵੀ ਬੜੀ ਵਧੀਆ ਹੋਊਗੀ ਨਾ
1: ਜੀ।
0: ਉਹ ਆਪਣੇ ਟਾਈਮ ਦੇ ਵਿੱਚ 9:00 ਸ਼ਾਮ ਨੂੰ, ਉਹਨਾਂ ਦਾ ਪੈਸੀਫਿਕ ਟਾਈਮ ਹੈਗਾ ਠੀਕ 6 ਵਜੇ
1: ਜੀ,
0: ਘੰਟੇ ਦਾ ਫਰਕ ਹੈ ਨਾ ਟਾਈਮ ਦਾ। ਅਗਲੇ ਕਾਲਰ ਨੂੰ ਲੈ ਲਓ ਜੀ।
1: ਜੀ 2222, ਹਾਂਜੀ ਸਤਿ ਸ਼੍ਰੀ ਅਕਾਲ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਬਾਈ ਜੀ ਕਿੱਧਰ ਰਹਿੰਦੇ ਤੁਸੀਂ ਅੱਜ ਕੱਲ?
4: ਬਾਈ ਜੀ ਮੈਂ ਰੈਕੋਰਡ ਚਲਾ ਗਿਆ ਸੀ।
0: ਅੱਛਾ, ਰੈਕੋਰਡ ਤੇ ਖਾਧੀਆਂ ਹੋ ਜਲੇਬੀਆਂ ਪੂਰੀਆਂ ਤੇ ਮੱਛੀ ਖਾਧੀ ਉੱਥੇ ਬੜੀ ਪੂਰੀ?
4: ਮੈਂ ਕਹਿੰਦਾ ਮਜ਼ਾਕ ਕਰਦਾ, ਮੈਂ ਕਹਿੰਦਾ ਰੈਕੋਰਡ ਬਹਿ ਕੇ ਸ਼ਾਇਦ ਗਈ ਹੁਣ ਕੀ ਪਤਾ ਹੁੰਦਾ। ਨਹੀਂ ਅੱਜ ਬੱਸ ਮੈਂ ਦਿਨ ਦੇਖੋ ਕਿੰਨਾ,
0: ਇਹਦਾ ਮਤਲਬ ਇਹ ਹੋਇਆ ਕਿ ਰੈਕੋਰਡ
4: ਕਹਿੰਦੇ ਆ ਜਾਓ ਘਰ ਨੂੰ ਬਸ ਮਸ਼ੀਨ ਚੋਂ ਨਿਕਲਿਆ ਹੁਣ।
0: ਮੈਨੂੰ ਇਹ ਲੱਗਿਆ ਕਿ ਜੇ ਤੁਸੀਂ ਰੈਕੋਰਡ ਦਾ ਨਾਂ ਲਿਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਅੱਜ ਵੀ ਆਪਾਂ ਯਾਦ ਕਰਦੇ ਹਾਂ ਪਿਛੋਕੜ ਆਪਣੇ ਨੂੰ, ਕਿਉਂਕਿ ਜਿੱਥੇ ਆਪਾਂ ਲੰਘਦੇ ਰਹੇ ਹਾਂ ਪੜ੍ਹਦੇ ਰਹੇ ਹਾਂ ਤੇ ਹਜੇ ਉਹ ਯਾਦ ਆਉਂਦਾ ਹੀ ਹੈ।
4: ਮਹਾਰਾਜ ਬਿਲਕੁਲ, ਦੇਖੋ ਤੁਹਾਡੇ ਵੀ ਲਾਗੇ ਪੈਂਦਾ ਤੇ ਉੱਥੇ ਦੇਖੋ ਟੂਰਨਾਮੈਂਟ ਟਾਹਲੀ ਸਾਹਿਬ ਗੁਰਦੁਆਰੇ ਦੇ ਨਾਲ,
0: ਹਾਂਜੀ ਟਾਹਲੀ ਸਾਹਿਬ ਗੁਰਦੁਆਰੇ
4: ਵਿੱਚ ਬਹੁਤ ਵੱਡਾ ਹੁੰਦਾ ਇੱਕ ਵੱਡੀ ਜਿਹਾ ਟੂਰਨਾਮੈਂਟ।
0: ਜੀ ਜੀ ਜੀ।
4: ਅੱਛਾ
0: ਠੀਕ ਹੈ, ਮੈਂ ਕਿਹਾ ਦਲਜੀਤ ਦੇ ਸੁਣਨਾ ਹੋਵੇ, ਕੋਈ ਗੱਲ ਨੀ ਉਹ ਵੀ ਲਾ ਦਿੰਦੇ ਆ ਵੀਰੇ। ਥੈਂਕ ਯੂ ਤੁਹਾਡਾ 905-564-6444। ਮੈਂ ਕਹਿਣ ਲੱਗਿਆ ਸੀਗਾ ਕਿ ਮੈਨੂੰ ਕੋਈ ਬੰਦਾ ਕਹਿੰਦਾ ਯਾਰ ਵੀਕਐਂਡ ਆ ਗਿਆ ਅੱਜ, ਵੀਕਐਂਡ ਦਾ ਕੀ ਕਰੀਏ। ਮੈਂ ਕਿਹਾ ਸਾਕਰ ਗੇਮ ਵਾਚ ਕਰੋ, ਬੋਰੀ ਵੀ ਕਰੋ ਘਰੋ, ਅਤੇ ਨਾਲ ਦੀ ਨਾਲ ਸ਼ਾਮ ਨੂੰ ਫਿਰ ਹੋਇਆ ਕਿ ਟੀ ਵੀ ਮਾਰ ਬਾਹਰ ਕੱਢ ਲਓ ਫੜਿਆ ਜਾਓ, ਅੱਜ ਕੱਲ੍ਹ ਤਾਂ ਵਾਇਰਲੈਸ ਹੀ ਨੇ
1: ਜੀ,
0: ਸ਼ਾਮ ਵਾਲੀ ਗੇਮ ਦੇਖ ਲੈਣ ਵਾਲੇ ਹੈ ਨਾ, ਅਤੇ ਜੇਕਰ ਬਾਹਰ ਅੰਦਰ ਜਾਣਾ ਤੁਹਾਡੀ ਆਪਣੀ ਚੋਇਸ ਆ। ਮੈਂ ਕਿਹਾ ਵੀਰਾਂ ਵਾਲਾ ਦਾ ਮੌਸਮ ਆ, ਹੁਣ ਤਾਂ ਗਰਮੀ ਆ ਗਈ ਪੂਰੀ ਅਤੇ ਠੰਡੀਆਂ ਲੱਗੀਆਂ ਹਨ ਫਰਿੱਜ ਦੇ ਵਿੱਚ ਨਾ, ਅਤੇ ਫਿਰ ਲੈਫਟਾਂ ਮਾਰਦੇ ਚਿਕਨ ਬਣਿਆ ਹੋਇਆ ਪੂਰਾ ਵਧੀਆ, ਅਤੇ ਫਿਰ ਗੱਲ ਬਣ ਜਾਂਦੀ ਹੈ ਪੂਰੀ ਬਾਰਬੀਕਿਊ ਵਾਲੀ, ਕਿਉਂਕਿ ਹੁਣ ਮੌਸਮ ਆ ਹਨਾ
1: ਜੀ।
0: ਅਤੇ ਮੈਂ ਤੁਹਾਨੂੰ ਭੇਜ ਰਿਹਾ ਸੀਗਾ ਕਿ ਤੁਸੀਂ ਜਾ ਕੇ ਲਿਆਓ ਬਾਰਬੀਕਿਊ ਕਰਨ ਵਾਸਤੇ ਵਧੀਆ ਵਧੀਆ ਮੈਰੀਨੇਟਕੀ ਅਤੇ ਕਬਾਬ ਚਿਕਨ ਅਤੇ ਬਾਕੀ ਵੀ ਤੁਹਾਡੇ ਹੋਰ ਇੱਛਾ ਤੋਂ ਬਹੁਤ ਵਧੀਆ ਹਨਾ। ਉਹ ਕਹਿੰਦੇ ਵੀ ਬਣਿਆ ਬਣਿਆ ਵੀ ਮਿਲ ਸਕਦਾ ਨਾਲ ਦੀ ਨਾਲ, ਅਤੇ ਮੈਰੀਨੇਟ ਕੀਤਾ ਹੋਇਆ ਵੀ
1: ਜੀ।
0: ਇੱਕ ਉੱਥੇ ਸੇਲ ਬੜੀ ਵੱਡੀ ਲੱਗੀ ਹੈ, ਮੈਂ ਖਾਣ ਪੀਣ ਵਾਸਤੇ ਥੋੜ੍ਹਾ ਜਿਹਾ ਦੇ ਦਿਆਂ। ਥਾਲੀ ਲਗਾਈ ਆ ਉਹਨਾਂ ਨੇ ਅੱਜ ਸ਼ੁੱਕਰਵਾਰ, ਅੱਜ ਆਖਰੀ ਸੇਲ ਦਾ ਦਿਨ ਹੈ, 499 ਹਨਾ, ਅਤੇ ਤੁਸੀਂ ਦੋ ਜਾਣੇ ਖਾ ਸਕਦੇ ਹੋ। ਵੈਜ ਬਰਗਰ 399 ਦਾ, ਵੈਜ ਬਿਰਿਆਨੀ 499 ਦੀ, ਵੈਜ ਨੂਡਲ 699, ਸਟਫ ਕੁਲਚਾ 299 ਦਾ, ਆਲੂ ਕੁਲਚਾ 499 ਦਾ, ਚਿਕਨ ਕਰੀ ਵਿਦ ਨਾਨ 999 ਦੇ, ਚਿਕਨ ਟਿੱਕਾ ਰੈਪ 699 ਦਾ, ਫਿਸ਼ ਟਿੱਕਾ ਰੈਪ 699 ਦਾ, ਸੋਇਆ ਟਿੱਕਾ ਜਿਹੜੇ ਵੈਜੀ ਲਵਰ ਨੇ 699 ਨੂੰ ਪਹੁੰਚੋ। ਇੰਡੀਅਨ ਫਰੂਟ ਲਾਈਨ 'ਤੇ ਗਰੋਸੀ ਕਰਨ ਵਾਸਤੇ ਬੜੀ ਸਪੈਸ਼ਲ ਲੱਗੇ ਨੇ, ਨਾਲ ਦੀ ਨਾਲ ਖਾਣ ਪੀਣ ਵਾਸਤੇ ਵੀ ਉੱਥੇ ਤੁਹਾਡੇ ਲਈ ਬਹੁਤ ਵਧੀਆ ਫੂਡ ਮਿਲੇਗਾ ਵੀਕਐਂਡ 'ਤੇ
1: ਜੀ।
0: ਰੇਡੀਓ ਪ੍ਰੋਗਰਾਮ ਬੇਸ ਪਰ ਲਓ, ਅਗਲੀ ਫਰਮਾਇਸ਼ ਸਾਡੇ ਵੀਰ ਦੀ ਫਰਮਾਇਸ਼ ਲਾਈਏ ਪਹਿਲਾਂ, ਅਤੇ ਬਾਕੀ ਗੱਲਾਂ ਬਾਅਦ ਦੇ ਵਿੱਚ। ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
5: ਰਾਂਝੇ ਦਾ ਭਤੀਜਾ, ਗੜ ਮੁਗਲਾਣੇ ਦੇ ਸਰਦਾਰ ਰਾਏ ਮੁਬਾਰਕ ਦੀ ਲੜਕੀ ਮਲਕੀ ਦੇ ਨਾਲ ਵਿਆਹਿਆ ਗਿਆ। ਨਿੱਕਿਆਂ ਨਿੱਕਿਆਂ ਦਾ ਵਿਆਹ ਹੋ ਗਿਆ, ਜਵਾਨੀ ਆਈ ਤਾਂ ਦੋਹਾਂ ਦੇ ਹੁਸਨ ਜਵਾਨੇ ਦੀ ਚਰਚਾ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਹੋਣ ਲੱਗੀ। ਮਲਕੀ ਦੀਆਂ ਸਹੇਲੀਆਂ ਮਲਕੀ ਨੂੰ ਆਖਦੀਆਂ, ਅੜੀਏ ਮਲਕੀਏ ਤੇਰਾ ਕੀਮਾ ਅਸੀਂ ਕੋਰਿਆਂ ਤੇ ਬੈਠਾ ਵੇਖਿਆ ਸੀ, ਬੜਾ ਸੋਹਣਾ ਸੀ, ਆਹਾ ਹੁਣ ਤਾਂ ਗੱਭਰੂ ਹੋ ਕੇ ਹੋਰ ਵੀ ਸੋਹਣਾ ਲੱਗਦਾ ਹੋਣਾ। ਉਧਰ ਵਿਚੋਲਣ ਕੀਮੇ ਨੂੰ ਆਖਿਆ ਕਰੇ, ਅੜਿਆ ਕੀਮਿਆਂ ਤੇਰੀ ਮਲਕੀ ਹਜ਼ਾਰਾਂ ਨੇ ਬਲਕਿ ਲੱਖਾਂ ਚੋਂ ਇੱਕ ਹੈ, ਵੇਂਦਿਆਂ ਸਾਰ ਇਨਸਾਨ ਤਾਂ ਕੀ ਪਰਿੰਦੇ ਵੀ ਕਾਸ਼ਕਾ ਕੀ ਪੈਂਦੇ। ਇੱਕ ਦੂਜੇ ਦੇ ਹੁਸਨ ਦੀ ਤਰੀਫ ਸੁਣਦੇ ਇੱਕ ਦੂਜੇ ਉੱਤੇ ਆਸ਼ਕ ਹੋ ਗਏ, ਸਬੱਬੀ ਮੇਲੇ ਹੁੰਦੇ ਨੇ। ਇੱਕ ਵਾਰੀ ਕੀਮਾ ਗੜ ਮੁਗਲਾਣੇ ਨੂੰ ਜਾ ਰਿਹਾ, ਰਸਤੇ ਦੇ ਵਿੱਚ ਇੱਕ ਖੂਹ ਦੇ ਉੱਤੇ ਕੁਝ ਕੁੜੀਆਂ ਪਾਣੀ ਭਰਦੀਆਂ ਨੇ, ਉਹਨਾਂ ਵਿੱਚ ਮਲਕੀ ਵੀ ਸੀ। ਮਲਕੀ ਦਾ ਹੁਸਨ ਵੇਖ ਕੇ ਕੀਮਾ ਖੂਹ ਤੇ ਗਿਆ, ਪਾਣੀ ਮੰਗਦਾ ਉਹਨਾਂ ਕੁੜੀਆਂ ਤੋਂ, ਤਾਂ ਉਹਨਾਂ ਕੁੜੀਆਂ ਦੀ ਸਰਦਾਰ ਉਹ ਹੁਸਨ ਦੀ ਮਲਕਾ ਮਲਕੀ ਨੂੰ ਤੋੜ ਕੇ ਜਵਾਬ ਦਿੰਦੀ ਹੈ। ਜ਼ਰਾ ਗੌਰ ਨਾਲ ਸੁਣਨਾ ਕੀ ਜਵਾਬ ਦਿੰਦੀ ਹੈ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਜੀ
1: ਜੀ ਅਗਲੇ ਕਾਲਰ 8518 ਹਾਂਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
1: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ
0: ਹੋਰ ਤੁਸੀਂ ਕੀ ਫਰਮਾਇਸ਼ ਕਰਨੀ ਅੱਜ
2: ਤੇਰੀ
0: ਯਾਦ ਸੱਜਣਾ ਬੜਾ ਪਿਆਰਾ ਗੀਤ
3: ਲੈਣਾ ਸੱਜਣਾ ਤੇਰੇ ਯਾਰ ਬਥੇਰੇ ਨੇ ਹੁਣ ਰਾਤਾਂ ਚੋਂ ਕੀ ਲੱਭਦਾ ਹੈ ਜਦ ਤੇਰੇ ਕੋਲ ਸਵੇਰੇ ਨੇ ਏਦਾਂ ਦਾ ਗੀਤ ਹੁੰਦਾ ਸੀ ਉਹ ਗੀਤ ਲੱਭ ਨੀ ਰਿਹਾ
0: ਲੱਭ ਲੈਣੇ ਅਸੀਂ ਕੋਈ ਨੀ ਲੱਭ ਕੇ ਸੁਣਾਈਏ ਫਿਰ
3: ਸਾਰੇ
0: ਨੇੜੇ ਆ ਪੰਜਾਬ ਦੇ ਕੋਈ ਨੀ ਪੰਜਾਬ ਛੋੜਾ
1: ਜੀ
0: ਬਿਲਕੁਲ ਮੈਂ
3: ਕਿਉਂਕਿ
0: ਛੁੱਟੀ ਕਰ ਦੇਣਾ ਸੱਚ ਕਿਉਂਕਿ ਮੈਂ ਬਾਹਰ ਚਲੇ ਜਾਂਦਾ
3: ਕੱਲ ਤਾਂ ਤੂੰ ਛੁੱਟੀ ਕਰਦੇ ਕੱਲ ਤੋਂ ਸਿਉਂਦੇ ਹੀ ਸਿੱਧੂ ਸਰ ਸਿਉਂਦੇ ਹੀ ਸ਼ਨੀਵਾਰ ਤਾਂ ਲੱਭਦੇ
0: ਕੋਈ ਨੀ ਥੋੜਾ ਬਹੁਤ ਮੈਨੂੰ ਵੀ ਜਾਣਾ ਪੈਂਦਾ ਕਰਨਾ ਪੈਂਦਾ ਕੰਮ ਕਰਨੇ ਹੁੰਦੇ ਥੋੜੇ ਜਿਹਾ ਸੈਟਰਡੇ ਸ਼ੁੱਕਰਵਾਰ ਦਾ ਦਿਨ ਦੋਸਤੋ ਅੱਛਾ ਸ਼ੱਕਰ ਦੇ ਗੇਮਾਂ ਚੱਲ ਰਹੀਆਂ ਇੰਜੋਏ ਕਰੋਗੇ ਪੂਰੇ ਵੀਕਐਂਡ ਤੇ ਵੀ ਜਿਹੜੇ ਸਕੀਨ ਨੇ ਸ਼ੱਕਰ ਦੇਖਣ ਦੇ ਤੇ ਨਾਲ ਦੀ ਨਾਲ ਮੈਂ ਦੱਸਦੇ ਕਿ ਅੱਜ ਜਿਹੜਾ ਮੈਚ ਹੋ ਰਿਹਾ ਬਾਸਨੀਆ ਤੇ ਕੈਨੇਡਾ ਦਾ ਪਰ ਮੈਨੂੰ ਲੱਗਦਾ ਹੁਣ ਕਿਸੇ ਨਾ ਕਿਸੇ ਨੇ ਗੋਲ ਕਰ ਲਿਆ ਹੋਣਾ ਆਪਾਂ ਚੈੱਕ ਕਰ ਸਕਦੇ ਬੜੀ ਜਲਦੀ ਪਰ ਫਿਰ ਵੀ ਕੋਈ ਨੀ ਅੱਗੇ ਜਾ ਕੇ ਦੇਖਦਾ ਕੀ ਉਹ ਕਿੰਨੇ ਕੁ ਅੱਜ ਦੇ ਕੌਣ ਕਿਹੜਾ ਬਾਜੀ ਮਾਰਦਾ
1: ਜੀ ਬਿਲਕੁਲ
0: ਪਰ ਇਹਦੀ ਸ਼ੁਰੂਆਤ ਬੜੀ ਪਿਆਰੀ ਹੋਈ ਆਪਾਂ ਜਿਵੇਂ ਦੱਸਿਆ ਸੀ ਦੱਸਦੇ ਆ ਰਿਹਾ ਨਾ ਕਿਉਂਕਿ ਬੜੀ ਕਾਫੀ ਕੱਲ ਪਰਸੋਂ ਤੋਂ ਹੀ ਲੋਕ ਡਾਊਨ ਟਾਊਨ ਦੇ ਵਿੱਚ ਇੱਕ ਤਰ੍ਹਾਂ ਦਾ ਯਾਨੀ ਜੰਮੇ ਫਲ ਜੰਮੀ ਹੋਈ ਹੈ
1: ਹਾਂਜੀ
0: ਠੀਕ ਉਹਦੇ ਨਾਲ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਮੈਂ ਕਿਹਾ ਜਿਹੜਾ ਚਾਹੇ ਗੇਮਸ ਹੁੰਦੀਆਂ ਨੇ ਪਰ ਬਿਜ਼ਨਸ ਵੀ ਹਰੂਣਾ ਮਿਲਦਾ
1: ਬਿਲਕੁਲ
0: ਕਿੰਨੇ ਲੋਕ ਹੋਟਲ ਵਿੱਚ ਰਹਿ ਕੇ ਆ ਕੇ ਰਹਿਣਗੇ ਨਾ ਫਿਰ ਉਹਨਾਂ ਨੇ ਬਾਹਰ ਖਾਣ ਪੀਣ ਜਾਣਾ ਤੇ ਸਾਰਾ ਕੁਛ ਸਿਸਟਮ ਤੇ ਉਹ ਹੁੰਦਾ ਲਓ ਜੀ ਆਪਾਂ ਅਗਲਾ ਗੀਤ ਫਰਮਾਇਸ਼ ਤੁਹਾਡੇ ਲਈ ਸਾਡੇ ਵੀਰ ਆ ਰਹੇ ਨੇ ਵਿੰਡਜ਼ਰ ਤੋਂ ਅੱਛਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੰਮ ਕਰਦੇ ਲੋਕ ਨਾ ਪੂਰਾ ਵੀਖ ਨਾ
1: ਤੇ
0: ਜਦੋਂ ਘਰ ਅੰਤਾਂਗ ਜੀ ਹੁੰਦੀ ਹੈ ਬੰਦਾ ਹੁਣ ਵੀ ਪਹੁੰਚੀਏ ਘਰੇ ਹੁਣ ਵੀ ਵੀਕਐਂਡ ਤੇ ਵਿਹਲੇ ਹਾਂ
1: ਬਿਲਕੁਲ ਹਾਂਜੀ
0: ਤੇ ਜਗਰਾਜ ਸਿੰਘ ਹੋਰ ਵੀ ਆ ਰਹੇ ਨੇ ਕਹਿੰਦੇ ਵੀ ਵਿੰਡਜ਼ਰ ਤੋਂ ਆ ਰਹੇ ਹਾਂ ਅਸੀਂ ਤੇ ਕਹਿੰਦੇ ਘਰ ਮੈਂ ਪਹੁੰਚਦੇ ਹਾਂ ਫਿਰ ਉਹਨੂੰ ਫਰੈਸ਼ ਅਪ ਹੋਵਾਂਗੇ
1: ਜੀ
0: ਤੇ ਉਹਨਾਂ ਨੇ ਸੁਣਨਾ ਚਾਹਿਆ ਲੋਕਟ
1: ਹਾਂਜੀ
0: ਗੀਤ ਬੜਾ ਪਿਆਰਾ ਪ੍ਰਵੀਨ ਭਾਰਤਾ ਸੀਗੀ
1: ਲਵਲੀ
0: ਨਿਰਮਾਣ ਅੱਛਾ ਬੜੀ ਚੱਲੀ ਸੀ ਇਹ ਸਾਰੀ ਕੈਸਟਾਂ ਹੁੰਦੀਆਂ ਸੀ ਹਨਾ ਮੈਨੂੰ ਕੈਸਟਾਂ ਲਿਆ ਕੇ ਲਾਉਂਦੇ ਹੁੰਦੇ ਸੀ ਮੈਂ ਨਾ ਕਈ ਵਾਰੀ ਹੁਣ ਕੀ ਹੋਣਾ ਕੈਸਟ ਵਧੀਆ ਹੁੰਦੀ ਜਿਹੜੀ ਹੁੰਦੀ ਸੀ ਨਾ ਉਹ ਟੁੱਟ ਜਾਂਦੀ ਸੀ ਕਈ ਵਾਰੀ ਪਰ ਮੈਂ ਫਿਰ ਖੋਲ੍ਹ ਕੇ ਨਾ ਸਕਰੂ ਖੋਲ੍ਹ ਕੇ ਉਹਨੂੰ ਵਿੱਚ ਜੋੜ ਲੈਂਦਾ ਸੀਗਾ ਡੇਜ਼ੀ ਗਲੂ ਲਾ ਕੇ ਕਿਉਂਕਿ ਨਹੀਂ ਮਿਲਦੀ ਸੀ ਕਈ ਕੈਸਟਾਂ ਦੁਆਰਾ ਨਹੀਂ ਮਿਲਦੀਆਂ ਸੀਗੀਆਂ ਨਾ ਬਾਅਦ 'ਚ ਸੀ ਡੀਜ਼ ਆ ਗਈਆਂ ਅੱਛਾ ਮੈਂ ਇੱਕ ਹੋਰ ਗੱਲ ਵੀ ਦੱਸਦਿਆਂ ਚਾਹੇ ਯੂਟਿਊਬ ਵੀ ਆ ਗਿਆ ਜਿੰਨਾ ਮਰਜ਼ੀ ਆ ਗਿਆ ਪਰ ਕਈ ਗੀਤ ਜਿਹੜੇ ਕੈਸਟਾਂ ਦੇ ਪਏ ਸੀ ਨਾ
1: ਹਾਂਜੀ
0: ਉਹ ਤੁਹਾਨੂੰ ਕਈ ਵਾਰ ਤਾਂ ਮਿਲਦੇ ਨਹੀਂ ਉਹ ਮੈਂ ਮੇਰੇ ਕੋਲ ਕੈਸਟਾਂ ਦੀ ਇੰਨੀ ਜ਼ਿਆਦਾ ਭਰਮਾਰ ਸੀ ਨਾ
1: ਹਾਂਜੀ
0: ਪਰ ਮੈਂ ਮਿਸਪਲੇਸ ਕਰਦੀ ਕਿਸੇ ਥਾਂ 'ਤੇ ਬੇਵਕੂਫੀ ਕੀਤੀ ਪਰ ਉਹ ਮੈਂ ਚਾਹੁੰਦਾ ਸੀ ਕਿ ਜਿਹੜੀਆਂ ਰਿਕੈਸਟਾਂ ਤੁਸੀਂ ਕਦੇ ਮਿਲਣੀਆਂ ਨਹੀਂ ਮਾਰਕੀਟ 'ਚ ਨਾ,
1: ਹਾਂਜੀ,
0: ਅਤੇ ਉਹ ਤੁਸੀਂ ਸਾਂਭ ਕੇ ਰੱਖਤੇ। ਅੱਛਾ ਹੁਣ ਕਈ ਲੋਕਾਂ ਨੂੰ ਮੈਂ ਕਹਿੰਦਾ ਦੱਸਿਆ ਜਿਹਨਾਂ ਨੂੰ ਸ਼ੌਂਕ ਹੈ ਨਾ,
1: ਹਾਂਜੀ,
0: ਚਾਹੇ ਤੁਸੀਂ ਮੂਵੀ ਹੋਵੋ ਨਾਲ ਚੀਜ਼ਾਂ ਸਾਂਭ ਕੇ ਰੱਖਦੇ,
1: ਹਾਂਜੀ ਰੱਖਦੇ ਆ।
0: ਹੁਣ ਜਿਹੜੇ ਐਲ ਪੀ ਦੇ ਰੈਕੋਰਡ ਨੇ ਆਪਣੇ ਪੁਰਾਣੇ ਪੱਥਰ ਵਾਲੇ, ਲੋਕਾਂ ਨੇ ਉਹ ਵੀ ਸਾਂਭ ਕੇ ਰੱਖਿਆ, ਗ੍ਰਾਮੋਫੋਨ ਰੱਖੀ ਹੋਈ ਆ,
1: ਸ਼ੌਂਕ ਹੈ ਆਪਣਾ,
0: ਸ਼ੌਂਕ ਦੀ ਗੱਲ ਹੈ ਨਾ। ਤੇ ਉਹਨਾਂ ਨੇ ਉਹ ਰੈਕੋਰਡ ਕਿਉਂ ਨਹੀਂ ਮਿਲਦੇ ਮਾਰਕੀਟ 'ਚ। ਇੱਕ ਹੋਰ ਚੀਜ਼ ਵੀ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਵੀ ਚੀਜ਼ ਯਾਰ ਪੁਰਾਣੀ ਹੋ ਗਈ, ਪਰ ਅੰਟੀਕ ਚੀਜ਼ ਮਹਿੰਗੀ ਵੈਲ 'ਚ ਵਿਕਦੀ।
1: ਹਾਂਜੀ ਹਾਂਜੀ ਹਾਂਜੀ,
0: ਜਿਹੜੇ ਪੁਰਾਣੇ ਦੇਸ਼ ਪਰ ਲਓ, ਫਿਰ ਆਪਾਂ ਤੁਹਾਨੂੰ ਕੈਸਟੀ ਯੁੱਗ ਤੋਂ ਵਿੱਚੋਂ ਗੀਤ ਲਾਈਏ ਤੁਹਾਡੇ ਵਾਸਤੇ।

0: ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ। 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਅ ਵੀਕ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
1: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਲਈ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ।
2: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.
0: ਬੁੱਕਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST, PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨਹੋਰਨ ਨੂੰ ਕਾਲ ਕਰੋ 905-797-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
3: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
4: ਫੇਰ ਕਾਕਰੋਚ ਤਾਂ ਚੂਹੇ, ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਹੋਈ ਕਰੀ ਜਾਂਦੇ ਆ।
4: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
6: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ

0: ਇਕਤਾਲੀ ਪੰਜ ਸੌ ਪੰਦਰਾਂ ਅੱਠ ਹਜ਼ਾਰ
1: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-80-53 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮਾ ਹੋਰਾਂ ਦਾ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 299-952-3932 ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ ਇਹ ਨੋਟ ਕਰ ਲਓ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ ਅਤੇ ਸ਼ੁੱਕਰਵਾਰ ਦਾ ਦਿਨ ਹੈ 4:03 ਅਤੇ ਕੁਝ ਸੈਕਿੰਡ ਹੋਏ ਨੇ ਸਾਡੀ ਮੁਲਾਕਾਤ ਤੁਹਾਡੇ ਲਈ ਠੀਕ ਸ਼ਾਮ ਦੇ 6 ਵਜੇ ਤੱਕ ਹੈ ਅਤੇ ਤੁਸੀਂ ਤੇ ਰਲ ਮਿਲ ਕੇ ਅਸੀਂ ਸਾਰੇ ਹੌਲੀ ਹੌਲੀ ਇਸ ਤਰ੍ਹਾਂ ਹੀ ਗੀਤ ਸੰਗੀਤ ਸੁਣਦੇ ਸੁਣਦੇ ਗੱਲਬਾਤ ਕਰਦੇ ਸੀ ਅਤੇ ਤੁਸੀਂ ਘਰਾਂ ਨੂੰ ਆਓਗੇ ਅਤੇ ਵੀਕਐਂਡ ਦੀਆਂ ਤਿਆਰੀਆਂ ਤੁਹਾਡੇ ਨਾਲ ਨੇ ਸਾਡੀਆਂ ਅਤੇ ਤੁਹਾਡਾ ਵੀਕਐਂਡ ਵਧੀਆ ਹੋਵੇ ਇਹਦੇ ਵਾਸਤੇ ਅਸੀਂ ਪੂਰੀ ਪੂਰੀ ਆਪਣੇ ਵਾਹ ਲਾਵਾਂਗੇ ਕਿ ਵਧੀਆ ਗੀਤ ਸੰਗੀਤ ਗੱਲਾਂਬਾਤ ਹੋਣ ਤਾਂ ਕਿ ਤੁਸੀਂ ਬਹੁਤ ਫਰੈਸ਼ ਹੋ ਕੇ ਘਰ ਪਹੁੰਚੋ ਕਿਉਂਕਿ ਟ੍ਰੈਫਿਕ ਵੀ ਹੁੰਦੀ ਹੈ ਸੈਟਰਡੇ ਫਰਾਈਡੇ ਅਤੇ ਕਾਫੀ ਅਤੇ ਤਾਂ ਉਸ ਕਰਕੇ ਤੁਹਾਨੂੰ ਫਿਰ ਕਈ ਵਾਰੀ ਹੌਲੀ ਹੌਲੀ ਤੁਸੀਂ ਪ੍ਰੋਗਰਾਮ ਸੁਣਦੇ ਆਵੋ ਅਤੇ ਆਰਾਮ ਨਾਲ ਆਪਦੇ ਏ ਸੀ ਰੱਖੀ ਚਾਲੂ ਰੱਖੋ ਪਰ ਨਾ ਹੀ ਵੀ ਰੱਖੋਗੇ ਹਵਾ ਹੋਣੀ ਆ ਪਰ
2: ਡਾਇਰੈਕਟਲੀ ਪਹੁੰਚੋ ਆਪਣੀ ਗੱਡੀਆਂ ਨੂੰ ਲੈ ਕੇ ਪਹੁੰਚੋ ਕਾਰ ਨੂੰ ਹਰ ਤਰ੍ਹਾਂ ਦੀ ਕਾਰ ਨੂੰ ਰਿਪੇਅਰ ਕਰ ਦਿੰਦੇ ਨੇ ਇਹ ਨਵੇਂ ਸਮਰ ਟਾਇਰ ਚਾਹੀਦੇ ਨੇ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦੇਣਗੇ ਵੀਲ ਅਲਾਈਨਮੈਂਟ ਵੀ ਤੁਸੀਂ ਕਰਾ ਸਕਦੇ ਹੋ ਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾਓ ਇੰਜਨ ਦਾ ਕੋਈ ਵੀ ਕੰਮ ਤੁਹਾਨੂੰ ਨਜ਼ਰ ਆ ਰਿਹਾ ਤਾਂ ਉਹਦੇ ਲਈ ਵੀ ਤੁਸੀਂ ਜਾਓ ਇਹਨਾਂ ਦੇ ਕੋਲ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਦੀ ਲੋੜ ਹੈ ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਰਸਟ ਪ੍ਰੂਫਿੰਗ ਕਰਾਉਣਾ ਚਾਹੁੰਦੇ ਹੋ ਆਪਣੀ ਗੱਡੀਆਂ ਦੀ ਜ਼ਰੂਰ ਪਹੁੰਚੋ ਏ ਐਨ ਜੀ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਰ ਨੇ ਹਾਈਵੇ 50 ਐਂਡ ਮੇਫੀਲ ਦੀ ਇੰਟਰਸੈਕਸ਼ਨ ਤੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਪ੍ਰੋਪਰ ਐਡਰੈਸ ਹੈ 91 ਹੀਲੀ ਰੋਡ ਬੋਲਟਨ ਤੇ ਤੁਸੀਂ ਪੰਜਾਬੀ ਇੰਗਲਿਸ਼ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ ਇਹਨਾਂ ਦੇ ਨਾਲ ਏ ਐਨ ਜੀ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ 905-855-7596 905-857-7596 ਏਐਨਜੀ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ
1: ਰੇਡੀਓ ਪ੍ਰੋਗਰਾਮ ਬੇਸ ਪਰ ਦੇਸ ਪ੍ਰਾਈਮ ਟਾਈਮ ਰੇਡੀਓ ਅਗਲਾ ਫਰਮਾਇਸ਼ੀ ਗੀਤ ਮੇਰੇ ਖਿਆਲ ਅੱਜ ਫਰਮਾਇਸ਼ੀਆਂ ਆਉਣੀਆਂ
2: ਹਾਂਜੀ
1: ਤੁਹਾਡੀਆਂ ਆਉਣੀ ਚਾਹੀਦੀਆਂ ਤੁਹਾਨੂੰ ਫਰਮਾਇਸ਼ੀ ਗੀਤ ਹੀ ਪੇਸ਼ ਕਰਾਂਗੇ ਕਿਉਂਕਿ ਉਹ ਚੰਗਾ ਲੱਗਦਾ ਕਿ ਤੁਸੀਂ ਰਿਕੁਐਸਟ ਕਰਦੇ ਹੋ ਤੇ ਰਾਈਟ ਮੈਂ ਤੁਸੀਂ ਪੇਸ਼ ਕਰੀਏ ਅਗਲੀ ਕੌਣ ਫਰਮਾਇਸ਼
2: ਬਿਲਕੁਲ ਨੈਕਸਟ ਫਰਮਾਇਸ਼ ਹੈਗੀ ਹੈਗੀ ਸੁਰਜੀਤ ਬਿੰਦ ਰੱਖਿਆ ਜੀ ਦੇ ਗਾਣੇ ਦੀ ਤੇ ਲੋ ਫਿਰ ਆਪਾਂ ਉਹ ਸੁਣਦੇ ਹਾਂ ਤੇ ਤੁਸੀਂ ਵੀ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਦੋਸਤੋ ਅਪਲਾਇੰਸ ਦੀਆਂ ਜਿਹੜੀਆਂ ਵਧੀਆ ਡੀਲਾਂ ਲੈਣੀਆਂ ਹਨ ਤਾਂ ਫਿਰ ਤੁਹਾਡੇ ਲਈ ਅਪਲਾਇੰਸ ਜੰਕਸ਼ਨ ਲੰਮੇ ਸਮੇਂ ਤੋਂ ਤੁਹਾਨੂੰ ਸੇਵਾਵਾਂ ਦੇ ਰਹੇ ਨੇ। ਪਹਿਲੀ ਲੋਕੇਸ਼ਨ ਹੈਗੀ ਆ ਰਿਵਰ ਮਾਊਂਟ ਪਲਾਜ਼ਾ ਔਰ ਮਿਸਾਗਾ ਰੋਡ ਸਟੀਲ ਅਤੇ ਰਿਵਰ ਮਾਊਂਟ ਅਤੇ ਸਟੀਲ ਦੇ ਨੇੜੇ। ਦੂਸਰੀ ਲੋਕੇਸ਼ਨ ਹੈਗੀ ਇਹਨਾਂ ਦੀ ਆਪਣੇ ਖਾਸ ਕਰਕੇ ਏਅਰਪੋਰਟ 'ਤੇ ਕੋਇਨ ਕਲਰਕ ਅਤੇ ਏਅਰਪੋਰਟ ਦੇ ਨੇੜੇ ਈਸਟ ਅਤੇ ਉੱਪਰੇ ਬੁੱਡ ਬ੍ਰਿਜ ਵਾਲੇ ਸਾਰੇ ਉੱਧਰਲੇ ਜਿਹੜੇ ਲੋਕ ਨੇ ਉੱਧਰ ਆ ਸਕਦੇ ਨੇ। ਬਾਕੀ ਜਿਹੜੇ ਓਕਵੇਲ ਵਾਲੇ ਨੇ ਮਿਸਾਗਾ ਵਾਲੇ ਨੇ ਬ੍ਰੈਂਪਟਨ ਵਾਲੇ ਨੇ ਇੱਧਰ ਮਿਸਾਗਾ ਰੋਡ 'ਤੇ ਸਟੀਲ 'ਤੇ ਇੱਕ ਲੋਕੇਸ਼ਨ ਹੈਗੀ ਆ। ਮਨਜੀਤ ਹੋਰੀ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ 'ਤੇ ਉਹਨਾਂ ਨਾਲ ਹੀ ਹੈ ਜੀ।
1: ਬੰਡਲ ਦੇਖ ਰਹੇ ਨੇ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਹੁੰਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਰੈਗੂਲਰ ਪ੍ਰਾਈਸ $6,500 ਤੋਂ ਘਟਾ ਕੇ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਅਵੇਲੇਬਲ ਹੈ ਅਪ ਟੂ 35% ਡਿਸਕਾਊਂਟ ਕਿਚਨਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ, ਫਰਿਜਡੇਅਰ ਤੇ ਇਲੈਕਟ੍ਰੋਲਕਸ ਵਰਗੇ ਬ੍ਰਾਂਡਸ ਦੇ ਉੱਪਰ। ਜਿਹੜੇ ਵੀ ਕਲਾਇੰਟ ਇਸ ਵੀਕਐਂਡ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ ਰੈਗੂਲਰ ਪ੍ਰਾਈਸ $2,200 ਤੋਂ ਘਟਾ ਕੇ ਸਿਰਫ $14.99 $1,499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 98 ਇੰਚ 98 ਇੰਚ ਦਾ ਐਲ ਈ ਡੀ ਸਮਾਰਟ 4K ਟੀਵੀ $3,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 ਚ ਸੈਮਸੰਗ ਬ੍ਰਾਂਡ ਦਾ 98 ਇੰਚ ਦਾ ਟੀਵੀ ਤੁਸੀਂ ਲਗਾ ਸਕਦੇ ਆ। ਸੋ ਦੋ ਲੋਕੇਸ਼ਨਾਂ ਨੇ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਸਾਹਿਬ।
0: ਮਿਹਰਬਾਨੀ, ਬਾਬਾ ਸ਼ੁਕਰੀਆ। ਅਤੇ ਜੇ ਮੈਂ ਪਹਿਲਾਂ ਮੈਂ ਕਿਹਾ ਕਿ ਇੱਕ ਤਾਂ ਵੀਕਐਂਡ ਆ, ਇੱਕ ਗੇਮਾਂ ਚੱਲ ਰਹੀਆਂ ਸਾਕਰ ਦੀਆਂ ਟੋਰਾਂਟੋ ਦੇ ਵਿੱਚ, ਅਤੇ ਲੋਕ ਤਾਂ ਪੂਰਾ ਮੇਲੇ ਵਰਗਾ ਮਾਹੌਲ ਡਾਊਨਟਾਊਨ ਦੇ ਵਿੱਚ, ਅਤੇ ਜਿਹੜੇ ਪੈਟੀਓ ਨੇ ਅਤੇ ਜਿੰਨੇ ਵੀ ਜਿਹੜੇ ਗੋਰੇ ਜਾਣ ਤਾਂ ਬੀਅਰ ਬਹੁਤ ਜ਼ਿਆਦਾ ਪੀਂਦੇ ਆ, ਅਤੇ ਕਿਉਂਕਿ ਬਾਹਰ ਬਹਿ ਕੇ ਹੈ ਨਾ ਅਤੇ ਪੈਟੀਓ ਵਗੈਰਾ 'ਚ ਖਾ ਲੈਂਦੇ, ਨਾਲ ਕੋਈ ਬੀਅਰ ਪੀ ਲਈ, ਉਹਦੇ ਜਿੱਥੇ ਸਟੇਡੀਅਮ ਹੈਗਾ ਉਹਦੇ ਵਿੱਚ ਵੀ ਮਿਲ ਰਹੀ ਆ, ਅਤੇ ਉਹ ਇੰਜੋਏ ਕਰ ਰਹੇ ਨੇ, ਗੇਮ ਚੱਲ ਰਹੀ ਆ। ਅਤੇ ਤੁਸੀਂ ਵੀ ਆਪਣੇ ਵਧੀਆ ਵਧੀਆ ਢੰਗ ਨਾਲ ਇੰਜੋਏ ਕਰੋ। ਮੈਂ ਤੁਹਾਨੂੰ ਲੈ ਕੇ ਚੱਲਾਂਗਾ ਇਸ ਸਮੇਂ ਚਾਟ ਐਂਡ ਪਰੌਂਠਾ ਵੱਲ
2: ਜੀ।
0: ਕੋਈ ਚਾਟ ਪਰੌਂਠਾ ਦੇ ਰਾੜੇ ਨਾ ਜਿਹੜੇ ਹੁਣ ਵੈਜੀ ਲਵਰ ਨੇ ਉਹਨਾਂ ਨੂੰ ਵਧੀਆ ਪਾਣੀ ਬਣਿਆ ਹੋਵੇ ਗੋਲ ਗੱਪਿਆਂ ਦਾ, ਆਏ ਹਾਏ ਗਰਮੀ 'ਚ। ਅੱਛਾ ਮੈਂ ਇੱਕ ਹੋਰ ਗੱਲ ਦੱਸਾਂ, ਇੱਥੇ ਨਾ ਕਈ ਵਾਰੀ ਆਪਾਂ ਮਿਲਕ ਸ਼ੇਕ ਬਣਾਉਂਦੇ ਹਾਂ,
2: ਹਾਂਜੀ,
0: ਲੱਸੀ ਮਿੱਠੀ ਬਣਾਉਂਦੇ ਹਾਂ ਘਰੇ, ਹੈ ਨਾ, ਅਤੇ ਪਰ ਉਹ ਨਾ ਜਦੋਂ ਕਈ ਵਾਰ ਸਾਨੂੰ ਜਿਹੜਾ ਚੀਜ਼ ਜਿਹਾ ਸਿੰਪਲ ਹੀ ਹੋਵੇ ਨਾ, ਪਰ ਜਦੋਂ ਗਰਮੀ ਜ਼ਿਆਦਾ ਇੰਡੀਆ 'ਚ ਹੁੰਦੀ ਹੈ ਨਾ,
2: ਹਾਂਜੀ,
0: ਉੱਥੇ ਕਈ ਵਾਰੀ ਜਿਹੜਾ ਠੰਡਾ ਪਾਣੀ ਵੀ ਹੋਵੇ ਨਾ, ਫਿੱਕਾ ਪਾਣੀ, ਉਹ ਵੀ ਸਾਨੂੰ ਬਹੁਤ ਪਿਆਰਾ ਲੱਗਦਾ ਪੀਣ ਨੂੰ, ਦਿਲ ਕਰਦਾ, ਕਿਉਂਕਿ ਗਰਮੀ ਜਿਹੜੀ ਨਾ ਉੱਥੇ ਜ਼ਿਆਦਾ ਆਉਂਦੀ ਮੁੜਕੇ ਵਾਲੀ, ਹੈ ਨਾ,
2: ਹਾਂਜੀ,
0: ਇੱਥੇ ਜਿਹੜੀ ਗਰਮੀ ਆ ਉਹ ਉੱਨੀ ਨਹੀਂ ਹੈਗੀ, ਸਟੱਫੀ ਹੈ ਦੂਜੀ ਨਾ, ਚਿੱਕ ਜਾਣੀ ਤੁਹਾਡੇ ਪਿੰਡੇ 'ਤੇ ਜੰਮ ਹੀ ਜਾਂਦਾ, ਵਿੱਚੋਂ ਨਿਕਲਦੇ ਨੇ ਮਸਾਮਾ 'ਚ, ਹੈ ਨਾ,
2: ਮੋਇਸਚਰ ਜੀ ਵਾਲੀ,
0: ਹਾਂ, ਅਤੇ ਉਹ ਫਰਕ ਆ ਉਹ ਸਮਰ ਦਾ, ਅਤੇ ਆਪਣੇ ਉਹਦਾ ਮੁੜਕਾ ਜ਼ਿਆਦਾ, ਉਹ ਤੁਹਾਨੂੰ ਫੈਲਥ ਵੀ ਠੀਕ ਰੱਖਦੀ ਹੈ ਅਤੇ ਉਹਨਾਂ ਨੂੰ ਪਿਆਸ ਵੀ ਲੱਗਦੀ ਹੈ ਬਾਰ ਬਾਰ। ਮੈਂ ਕਈ ਵਾਰ ਸੋਚਦਾ ਹੁੰਦਾ ਜਦੋਂ ਇੰਡੀਆ ਦੇ ਵਿੱਚ ਆਪਾਂ ਠੰਡਾ ਪਾਣੀ ਵੀ ਪੀਂਦੇ ਹਾਂ ਨਾ, ਜਦੋਂ ਘਰ ਜਾਂਦੇ ਜਾਂਦੇ ਗਰਮੀਆਂ 'ਚ, ਉਹ ਵੀ ਬਹੁਤ ਇੰਨਾ ਸਵਾਦ ਲੱਗਦਾ, ਹੈ ਨਾ, ਪੁੱਛੋ ਹੀ ਨਾ। ਅਤੇ ਜੇਕਰ ਉੱਥੇ ਕੋਈ ਲੱਸੀ ਰੁੱਸੀ ਬਣੀ ਹੋਵੇ ਤਾਂ ਫਿਰ ਗੱਲ ਹੀ ਹੋਰ ਆ, ਹੈ ਨਾ, ਰੇੜੀ ਬਣਾ ਦੇਸ਼ ਪ੍ਰਦੇਸ਼ ਵਾਲੀ ਉਹਨਾਂ ਗੱਲਾਂ ਚੱਲਦੀ ਰਹਿਣ,
2: ਬਿਲਕੁਲ, ਅਤੇ ਇੰਡੀਆ ਵਾਲਾ ਟੇਸਟ ਤੁਹਾਨੂੰ ਚਾਟ ਐਂਡ ਪਰਾਂਠਾ 'ਤੇ ਮਿਲੂਗਾ,
0: ਬਿਲਕੁਲ, ਅਤੇ ਚਾਟ ਪਰਾਂਠਾ ਤਾਂ ਹੀ ਮੈਂ ਆਪਣੇ ਮਾਹੌਲ ਬਣਾ ਲਈਏ, ਮੇਰਾ ਕਹਿਣ ਦਾ ਭਾਵ ਸੀ ਜਿਹਨਾਂ ਨੂੰ ਜਿਵੇਂ ਲੇਡੀਜ਼ ਨੇ ਜੇ ਲਵ ਜਿਹਨੋਂ ਗੋਲ ਗੱਪਾਂ,
2: ਹਾਂਜੀ,
0: ਮੈਂ ਦੱਸਦਾ ਉਹਨਾਂ ਬਾਅਦ ਡੀਲ ਲਵਾ ਦਿੰਦੇ ਅੱਜ ਆਪਾਂ, ਵੀ ਤੁਸੀਂ $10.99 ਦੇ ਵਿੱਚ ਜਿੰਨਾ ਮਰਜ਼ੀ ਖਾ ਲਓ ਗੋਲਗੱਪੇ,
2: ਅਨਲਿਮਿਟਿਡ ਗੋਲਗੱਪੇ ਖਾ ਸਕਦੇ,
0: 3-4 ਦਿਨਾਂ ਦੇ ਪਾਣੀ ਆ,
2: ਹਾਂਜੀ,
0: ਇੰਨੇ ਵਾਲਾ ਤੇ ਇਮਲੀ ਵਾਲਾ ਲਾਈਕ ਕਰਦੇ ਲੇਡੀਜ਼ ਨੇ, ਤੇ ਡਿਪੈਂਡ ਹੈ ਨਾ
2: ਜੀ,
0: ਤੇ ਇਹ ਸਾਰੇ ਤਰ੍ਹਾਂ ਦੇ 4-5 ਤਰ੍ਹਾਂ ਦੇ ਪਾਣੀ ਆ ਉਹ ਕਹਿੰਦੇ, ਤੇ ਉਹ ਕਹਿੰਦੇ ਇੱਕ ਮੈਂ ਹੋਰ ਉਹਨਾਂ ਨੇ ਅਗਲੇ ਵੀਕ ਵਾਸਤੇ ਭੇਜੀ ਡੀਲ, ਮੈਂ ਅੱਜ ਬੋਲਦੇ ਹਾਂ, ਉਹ ਕਹਿੰਦੇ ਅਸੀਂ ਵੀ ਵਾਂਟ ਟੂ ਗਿਵ ਰਿਸਪੈਕਟ ਦਾ ਫਾਦਰ ਡੇ ਦੇ ਉੱਤੇ ਕਿਉਂਕਿ ਅਗਲੇ ਵੀਕ ਫਾਦਰ ਡੇ ਹੈ ਨਾ।
2: ਹਾਂਜੀ।
0: ਉਹ ਕਹਿੰਦੇ ਕਿ ਫਾਦਰ ਡੇ ਸਪੈਸ਼ਲ ਡੀਲ ਅਸੀਂ ਲਾ ਰਹੇ ਹਾਂ ਜੂਨ 18 ਤੇ 19 ਨੂੰ, ਅਗਲੇ ਵੀਕ ਵੀ ਆਪਾਂ ਪੂਰੀ ਜਾਣਕਾਰੀ ਦੇ ਦਾਂਗੇ।
2: ਹਾਂਜੀ।
0: ਜਿੰਨੇ ਵੀ ਫਾਦਰ ਆਉਣਗੇ ਸਾਡੇ ਕੋਲ, ਸੀਨੀਅਰਸ ਆਉਣਗੇ, ਵਿਲ ਗੈਟ ਸਪੈਸ਼ਲ ਚਨਾ ਕੁਲਚਾ ਤੇ ਟੀ। ਕੋਈ ਖਰੀਦਦਾਰੀ ਨਹੀਂ ਹੈਗੀ।
2: ਹਾਂਜੀ।
0: ਕੋਈ ਬਾਉਂਡਿੰਗ ਨਹੀਂ ਹੈਗੀ ਨਾ। ਉਹ ਕਹਿੰਦੇ ਸਿਰਫ ਅਸੀਂ ਚਾਹੁੰਦੇ ਹਾਂ ਕਿ ਫਾਦਰ ਨੂੰ ਖੁਸ਼ ਕਰੀਏ, ਸੀਨੀਅਰ ਨੂੰ ਖੁਸ਼ ਕਰੀਏ। ਚਨਾ ਕੁਲਚਾ ਤੇ ਨਾਲ ਗਰਮ ਗਰਮ ਚਾਹ ਦਾ ਕੱਪ ਹੋਊਗਾ।
2: ਫ੍ਰੀ ਚ ਪੁਲਾਉਣਗੇ।
0: ਚਾਹ ਨਹੀਂ, ਤੁਹਾਨੂੰ ਕਹਿ ਦੇਣਾ, ਬਣ ਕਹਿ ਦੇਣਾ ਕਿਸ਼ਨ ਵੀ ਜੇ ਕਹਿੰਦੇ ਚਾਹ ਨਹੀਂ ਪੀਣੀ ਤਾਂ ਸੋਫਟ ਡਰਿੰਕ ਦੇ ਦਿਓ, ਸੈਵਨ ਅਪ ਵਗੈਰਾ ਕੋਈ ਨਾ। ਇਹ ਫ੍ਰੀ ਡੀਲ ਆ, ਇਹ ਦੋ ਦਿਨ ਲੱਗਣੀ ਆ, ਜੂਨ 18 ਤੇ 19 ਨੂੰ, ਨੈਕਸਟ ਵੀਕ। ਪਰ ਅੱਜ ਤੁਸੀਂ ਜਾਓ ਉੱਥੇ, ਮੈਂ ਤੁਹਾਨੂੰ ਸਪੈਸ਼ਲ ਦਵਾਉਣਾ ਉਹਨਾਂ ਤੋਂ। ਇੱਕ ਤਾਂ ਅੱਜ ਤੁਹਾਡੇ ਲਈ ਅਸੀਂ ਬਾਏ ਯਾਨੀ ਕਾਠੀ ਰੋਲ, ਉਹਦੇ ਨਾਲ ਸਾਫਟ ਡਰਿੰਕ ਬਿਲਕੁਲ ਫ੍ਰੀ ਜਮਾਵਾਂਗੇ। ਬਰਗਰ ਤੂੰ ਇੱਕ ਬਾਏ ਕਰੋ ਬਾਜੀ, ਯਾਨੀ ਉਹਦੇ ਨਾਲ ਡਰਿੰਕ ਫ੍ਰੀ ਹੋਏਗੀ। ਬਾਏ ਮਲਾਈ ਚੌਪ, ਉਹਦੇ ਨਾਲ ਤੁਹਾਨੂੰ ਰੁਮਾਲੀ ਰੋਟੀ ਅੱਜ ਫ੍ਰੀ ਦਵਾਵਾਂਗੇ ਨਾ
2: ਜੀ।
0: ਤਾਂ ਪਹੁੰਚ ਜਾਓ ਅਤੇ 11685 ਮਕਵੀਨ ਡਰਾਈਵ, ਜਿਹੜਾ ਨੰਬਰ 47 ਗੈਸ ਸਟੇਸ਼ਨ, ਜਿਹੜਾ ਕਾਰ ਵਾਸ਼ ਆ ਨਾ ਉੱਥੇ, ਉਹਦੇ ਬਿਲਕੁਲ ਸਾਹਮਣੇ ਨੇ ਇਹ ਚਾਰਡਨ ਪਰਾਂਠਾ ਵਾਲੇ। ਨੰਬਰ ਇਹਨਾਂ ਦਾ 905-794-4545। 9057944545 ਇਹਨਾਂ ਦਾ ਟੈਲੀਫੋਨ ਨੰਬਰ ਹੈ
2: ਜੀ।
0: ਲਓ ਫਿਰ ਆਪਾਂ ਮੇਰੇ ਖਿਆਲ ਅਗਲਾ ਫਰਮਾਇਸ਼ ਗੀਤ ਵੀ ਆਪਣੇ
2: ਕਲੀਅਰ ਕੰਟਰੀ ਦਾ
0: ਲਿਖਾਂਡੀ ਦਾ
2: ਹਾਂਜੀ
0: ਆਉਣ ਦਿਓ।

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਸ਼ੁੱਕਰਵਾਰ ਦੀ ਮਹਿਫਲ ਜੰਮੀਆਂ ਵੀਕਐਂਡ ਵੀਕਐਂਡ ਵੀਕਐਂਡ ਵੀਕਐਂਡ ਆ ਗਿਆ ਬਾਈ ਕੁਛ ਵੀ ਖੁਸ਼ ਹੋਵੋਗੇ ਅੱਛਾ ਮੈਂ ਨਾ ਮਨਪ੍ਰੀਤ ਆਪਾਂ ਚੈੱਕ ਕੀਤਾ ਸੀਗਾ ਕਿ ਕੈਨੇਡਾ ਦੀ ਹਾਲੇ ਕੁਝ ਨਹੀਂ ਹੋਇਆ ਜੀਰੋ ਹੀ ਹੈ ਬਾਜ਼ਰੀ ਨੇ ਇੱਕ ਗੋਲ ਕੀਤਾ ਨਾ
1: ਹਾਂਜੀ
0: ਦੋਸਤੋ ਤੁਹਾਡੇ ਕੋਲ ਵੀ ਸਿਕਿਓਰ ਬਾਜ ਕਰ ਰਹੇ ਹੋ ਗੇਮ ਜਿਹੜੀ ਚੱਲ ਰਹੀ ਆ ਅੱਜ ਬਾਜ਼ਰੀਆਂ ਅਤੇ ਆਪਣੇ ਕੈਨੇਡਾ ਦੀ ਦੱਸ ਸਕਦਾ ਸਾਨੂੰ ਕਿ ਉਹ ਇੱਕ ਹੋਰ ਵੀ ਗੋਲ ਕੋਈ ਹੋਇਆ ਕਿ ਨਹੀਂ ਕਿ ਮੇਰੇ ਕੋਲ ਲਾਸਟ ਨਾਲ ਚੈੱਕ ਕੀਤਾ ਨਾ ਜਿਹੜਾ ਉਹਦੇ ਵਿੱਚ ਕੈਨੇਡਾ ਦੇ ਹਾਲੇ ਕੋਈ ਗੋਲ ਨਹੀਂ ਕੀਤਾ ਅਤੇ ਬਾਜ਼ਰੀਆਂ ਨੇ ਇੱਕ ਕਰਤਾ ਹੈਨਾ ਜਿਹੜੇ ਗੇਮ ਦੇਖਦੇ ਹੋਣਗੇ ਦੱਸ ਦਿਓ ਸਾਨੂੰ ਭਾਈ ਨਾਲ ਦੀ ਨਾਲ 905 ਕਿਸ ਤਰ੍ਹਾਂ ਦੀ ਲੱਗ ਰਹੀ ਗੇਮ ਤੁਸੀਂ ਦੇਖ ਰਹੇ ਹੋ ਹਰੇ ਲਾਈਵ 905-564-6444 905-564-6444 40 ਦਿਨ ਮੂਵੀ ਕਿਆ ਬਾਤ ਹੈ 19 ਤਰੀਕ ਨੂੰ ਰਿਲੀਜ਼ ਹੋਣੀ ਹੈ ਔਰ ਦੇਬੀ ਮਖਸੂਸ ਵਰੀ ਨੇ ਬੜਾ ਸੋਹਣਾ ਇੱਥੇ ਰੋਲ ਕੀਤਾ ਹੈਗਾ ਜੀ ਨਾਲ ਗੁਰਪ੍ਰੀਤ ਘੁੱਗੀ ਹੋਰੀ ਹੈਗੇ ਆ ਅਤੇ ਨਾਲ ਹੈਗੇ ਨੇ ਸੁਖਵਨ ਬੜੈਚ ਨਿਰਮਲ ਰਿਸ਼ੀ ਬਹੁਤ ਵਧੀਆ ਸਟਾਰ ਕਾਸਟਿੰਗ ਹੈਗੀ ਦੇਖਣ ਯੋਗ ਮੂਵੀ ਹੋਏਗੀ ਨਾਵਲ ਦੇ ਆਧਾਰ 'ਤੇ ਗੁਰਪ੍ਰੀਤ ਇਸ ਤੋਂ ਗਾਦਾ ਨਾਵਲ ਹੈ 40 ਦਿਨ ਉਹਦੇ 'ਤੇ ਬਣੀ ਹੋਈ ਮੂਵੀ ਹੈ ਮਿਹਨਤ ਨਾਲ ਤਿਆਰ ਕੀਤੀ ਮੂਵੀ ਹੈ ਅਤੇ ਤੁਸੀਂ ਜਾ ਕੇ ਥੀਏਟਰਾਂ ਵਿੱਚ ਇਹ ਮੂਵੀ ਨੂੰ ਦੇਖਣਾ ਹੈਗਾ
1: ਜੀ
0: ਅਗਲੇ ਵੀਕ ਆਪਾਂ ਦੇਖਾਂਗੇ ਸਾਰੇ ਰਲ ਮਿਲ ਕੇ ਪਰ ਇਹਦੀ ਜਾਣਕਾਰੀ ਤੁਹਾਡੇ ਪਹੁੰਚਾਉਂਦੇ ਰਹਾਂਗੇ ਜੀ
1: ਜੀ ਅਤੇ ਨਾਲੇ ਤੁਸੀਂ ਸਪੈਕਸ ਐਕਸਪ੍ਰੈਸ 'ਤੇ ਇੱਕ ਚੱਕਰ ਜ਼ਰੂਰ ਲਗਾਓ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਇਹਨਾਂ ਦੇ ਕੋਲ ਤੁਹਾਡੇ ਲਈ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ ਬ੍ਰੈਂਡਡ ਸਨ ਗਲਾਸਿਸ ਤੁਹਾਨੂੰ ਸਭ ਤੋਂ ਘੱਟ ਲੋਵੈਸਟ ਪ੍ਰਾਈਸਿਸ ਦੇ ਉੱਪਰ ਮਿਲ ਰਹੇ ਨੇ ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ ਉਹ ਤੁਸੀਂ $169 ਦੇ ਵਿੱਚ ਲੈ ਸਕਦੇ ਹੋ ਇਹਦੇ ਵਿੱਚ ਸਾਰੇ ਵਧੀਆ ਟੌਪ ਬ੍ਰਾਂਡਸ ਇੰਕਲੂਡਡ ਨੇ ਆਪਣੀ ਪਸੰਦ ਦਾ ਤੁਸੀਂ ਬ੍ਰਾਂਡਡ ਫਰੇਮ ਸਿਲੈਕਟ ਕਰ ਸਕਦੇ ਹੋ ਅਤੇ ਸਿੰਗਲ ਵਿਜ਼ਨ ਗਲਾਸਿਸ $169 ਦੇ ਵਿੱਚ ਦੇ ਰਹੇ ਨੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $600 ਦੀ ਹੁੰਦੀ ਹੈ ਉਹ ਤੁਹਾਨੂੰ ਮਿਲਣਗੇ $258 ਦੇ ਵਿੱਚ $258 ਦੇ ਵਿੱਚ ਅਤੇ ਜੇ ਤੁਸੀਂ ਕੋਈ ਵੀ ਲੈਂਸ ਦੀ ਕੋਟਿੰਗ ਕਰਵਾਉਣੀ ਹੋਵੇ 50% ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਫਲੈਟ ਅਤੇ ਸਪੈਸ਼ਲ ਆਫਰਸ ਹੈਗੇ ਨੇ ਤੁਸੀਂ 2 ਪੇਅਰ ਆਫ ਗਲਾਸਿਸ ਖਰੀਦੋ ਦੂਸਰੇ ਦੀ ਕੋਟਿੰਗ ਦੇ ਉੱਪਰ ਕੋਈ ਚਾਰਜਿਸ ਨਹੀਂ ਹੈਗੇ ਦੂਸਰੇ ਦੀ ਕੋਟਿੰਗ ਬਿਲਕੁਲ ਫਰੀ ਦੇਣਗੇ ਅਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਸੀਂ ਅੱਜ ਵੀ ਜਾ ਕੇ ਦੇ ਸਕਦੇ ਹੋ ਡਾਕਟਰਸ ਨੂੰ ਕੱਲ੍ਹ ਨੂੰ ਵੀ ਜਾ ਕੇ ਮਿਲ ਸਕਦੇ ਹੋ ਸੈਟਰਡੇ ਵਾਲੇ ਦਿਨ ਵੀ ਡਾਕਟਰਸ ਅਵੇਲੇਬਲ ਰਹਿਣਗੇ ਅਤੇ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ਮਿਲੋ ਜਾ ਕੇ ਡਾਕਟਰਸ ਦੇ ਨਾਲ ਮੁਲਾਕਾਤ ਕਰੋ ਅਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਦੇ ਸਕਦੇ ਹੋ ਤੁਸੀਂ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਨੰਬਰ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਤੁਹਾਡੀ ਕਾਫੀ ਫਰਮਾਇਸ਼ਾਂ ਆ ਰਹੀਆਂ ਦੋਸਤੋ ਮੈਂ ਚਾਹਾਂਗਾ ਹੋਰ ਫਰਮਾਇਸ਼ਾਂ ਦੇ ਜਾਓ ਕਿਉਂਕਿ ਤੁਸੀਂ ਜਦੋਂ ਫਰਮਾਇਸ਼ ਕਰਦੇ ਮੈਨੂੰ ਇਹ ਹੁੰਦਾ ਵੈਸੇ ਤਾਂ ਅਸੀਂ ਵੀ ਵਾਨਗੀ ਪੇਸ਼ ਕਰਦੇ ਹਾਂ ਡਿਫਰੈਂਟ ਗੀਤ ਸੰਗੀਤ ਓਲਡ ਨਵਾਂ ਪੁਰਾਣਾ
1: ਜੀ
0: ਪਰ ਜਦੋਂ ਹਰ ਇੱਕ ਬੰਦੇ ਦੀ ਕੋਈ ਡਿਫਰੈਂਟ ਫਰਮਾਇਸ਼ ਹੁੰਦੀ ਆ ਰਿਕੁਐਸਟ ਹੁੰਦੀ ਆ ਉਹਦੇ ਨਾਲ ਨਹੀਂ ਇੱਕ ਫਰਵਾੜੀ ਜੀ ਬਣ ਜਾਂਦੀ ਆ ਗੁਲਦਸਤਾ ਜਿਹਾ ਬਣ ਜਾਂਦਾ ਗੀਤ ਸੰਗੀਤ ਦਾ ਵੀ ਮਿਕਸ ਜਿਹਾ ਹੈ ਨਾ
1: ਜੀ
0: ਕਿਉਂਕਿ ਉਹਦਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਫਰਮਾਇਸ਼ਾਂ ਜ਼ਿਆਦਾ ਕਰੋ ਅਤੇ ਤੁਹਾਡੀਆਂ ਫਰਮਾਇਸ਼ਾਂ ਅੱਜ ਜ਼ਿਆਦਾ ਪੇਸ਼ ਕਰੀਏ ਇੱਕ ਫਰਾਈਡੇ ਦਿਨ 905-564-6444 ਸਾਡਾ ਨੰਬਰ ਹੈ 905-564-6444 'ਤੇ ਫਰਮਾਇਸ਼ ਕਰ ਸਕਦੇ ਹੋ ਮੈਂ ਜਾਣਕਾਰੀ ਤੁਹਾਨੂੰ ਦਿਆਂ ਅੰਕਾਰ ਹੋਮ ਦੀ ਇਹ ਤਾਂ ਬੇਸਮੈਂਟ ਇਹੀ ਜਿਹੀ ਤਿਆਰ ਕਰਦੇ ਨੇ ਕਿ ਤੁਸੀਂ ਖੁਸ਼ ਹੋ ਜਾਓਗੇ ਪਹਿਲਾਂ ਤਾਂ ਸਾਰਾ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਇਹ ਸਿਟੀ ਤੋਂ ਪਰਮਿਟ ਵਗੈਰਾ ਲੈ ਕੇ ਡਰਾਇੰਗ ਵਗੈਰਾ ਕਰਕੇ ਸਾਰੀ ਤੁਹਾਨੂੰ ਦਿਖਾਉਣਗੇ 3D 'ਤੇ ਕਿਸ ਤਰ੍ਹਾਂ ਲੱਗੂ ਤੇਰੀ ਬੇਸਮੈਂਟ ਇਹਨਾਂ ਨੇ ਗਾਰਡਨ ਲੀਗਲ ਬੇਸਮੈਂਟ ਸਵੀਟ ਬੜੇ ਬਣਾਏ ਨੇ ਸਪੈਸ਼ਲਾਈਜ਼ ਨੇ ਉਹਦੇ ਵਿੱਚ ਪਿਛਲੇ ਸਾਲ 25 ਤੋਂ 20 ਦੇ ਵਿੱਚ ਤਕਰੀਬਨ ਆਪਣੇ 20 ਤੋਂ ਉੱਪਰ ਨੇ ਗਾਰਡਨ ਸਵੀਟ ਬਣਾਏ ਨੇ
1: ਜੀ
0: ਅਤੇ ਕਸਟਮ ਮੇਡ ਘਰ ਵੀ ਇਹ ਬਣਾਉਂਦੇ ਨੇ ਜੇਕਰ ਤੁਸੀਂ ਚਾਹੁੰਦੇ ਕਿਤੇ ਤੁਹਾਡੀ ਲੈਂਡ ਲਈ ਹੋਈ ਆ ਅਤੇ ਉੱਥੇ ਕਸਟਮ ਮੇਡ ਘਰ ਤਿਆਰ ਕੀਤਾ ਜਾਵੇ ਜਾਂ ਫਿਰ ਤੁਹਾਡੇ ਕਮਰਸ਼ੀਅਲ ਜੋਬ ਹੋ ਗਈ ਜਿਵੇਂ ਆਫਿਸ ਤਿਆਰ ਕਰਾਉਣਾ ਰੈਸਟੋਰੈਂਟ ਕਿਉਂ ਖਾਲੀ ਜਿਵੇਂ ਆਪਾਂ ਸ਼ੈਲ ਲੈਂਦੇ ਨਾ ਜਿਹੜੀ ਆਪਣੀ ਜਿਹੜੀ ਹੁੰਦੀ ਆ ਬਾਕੀ ਤਾਂ ਬਾਅਦ 'ਚ ਬਣਦਾ ਨਾ ਕਿੱਥੇ ਵਾਸ਼ਰੂਮ ਬਣਨਾ ਕਿੱਥੇ ਆਫਿਸ ਬਣਨੇ ਨੇ ਕਿੱਥੇ ਰਿਸੈਪਸ਼ਨ ਏਰੀਆ ਬਣਨਾ ਕਿੱਥੇ ਰੈਸਟੋਰੈਂਟ ਬਣਨਾ ਉਹਦੇ 'ਚ ਕਿੱਥੇ ਬੈਠਣਾ ਕਿੱਥੇ ਖਾ ਕੁਛ ਕਿੱਧਰ ਬਣਨੀ ਸਾਰਾ ਕੰਮ ਕਰਦੇ ਨੇ ਇਹਦਾ ਵੀ ਆਫਿਸ ਅਤੇ ਕਿਚਨ ਵੀ ਰੈਸਟੋਰੈਂਟ ਵੀ ਬਣਾਉਂਦੇ ਨੇ ਕੋਈ ਵੀ ਜੋਬ ਕਰਾਓਗੇ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓ 5000 ਦਾ ਡਿਸਕਾਊਂਟ ਮਿਲੇਗਾ ਪਹਿਲਾਂ ਡੀਲ ਬਣਾ ਲਿਓ ਬਾਅਦ 'ਚ ਕਰਨਾ ਦੇਸ਼ ਪ੍ਰਦੇਸ਼ ਨਾ ਠੀਕ ਹੈ ਪਹਿਲਾਂ ਹੀ ਕਹਿੰਦਾ ਹੈ ਨਾ ਪਹਿਲਾਂ ਡਿਸਕਾਊਂਟ ਮਿਲ ਜੂਗਾ

0: ਪਹਿਲਾਂ ਉਦੋਂ ਲੈ ਕੇ ਨਾ ਪੂਰੀ ਕੋਟੇਸ਼ਨ ਵੀ ਕਿੰਨੇ ਪੈਸੇ ਲੱਗਣਗੇ, ਉਸ ਤੋਂ ਬਾਅਦ ਫਿਰ ਦੇਸ ਪ੍ਰਦੇਸ ਕਹਿਣਾ ਹੈ ਨਾ, 5000 ਹੋਰ ਆਫ ਮਿਲੇਗਾ। ਨੰਬਰ ਹੈ ਪੌਲ ਗਰੇਵਾਲ ਦਾ 416-817-3600 416-817-3600 ਟੈਲੀਫੋਨ ਨੰਬਰ ਨੇ। ਅਗਲਾ ਇਨਫੋਰਮੇਸ਼ਨ ਕੀਤਾ
1: ਭੁੱਲੇ
2: या चुप रहूं
3: ना
2: दिल में।

0: ਨਗਮਾ ਗੀਤ ਤੁਹਾਡੇ ਨਜ਼ਰ ਗੀਤਾ ਅਮਰਪ੍ਰੀਤ ਫਿਲਮ ਤੁਸੀਂ ਗਾਇਆ ਗੀਤ ਨਾ
1: ਹਾਂਜੀ
0: ਹੈ ਨਾ ਇਹ ਮੂਵੀ ਦੇ ਹਰ ਮੂਵੀ ਨਾਲ ਨਾ ਕੋਈ ਨਾ ਕੋਈ ਤੁਹਾਡਾ ਜੁੜਿਆ ਹੁੰਦਾ ਕੋਈ ਦੋਸਤ ਉਹਨਾਂ ਦੇਖੀ ਹੁੰਦੀ ਆ ਇਹ ਦੀਵਾਰ ਮੂਵੀ ਆ ਪੁਰਾਣੀ ਜਿਹੜੀ ਥੀਏਟਰ 'ਚ ਦੇਖੀ ਸੀ ਅਸੀਂ ਬਹੁਤ ਸਾਲ ਪਹਿਲਾਂ ਹੈ ਨਾ ਪੰਜਾਬ ਦੇ ਵਿੱਚ ਲੁਧਿਆਣੇ ਸ਼ਹਿਰ ਦੇ ਵਿੱਚ
1: ਹਾਂਜੀ
0: ਪਹਿਲਾਂ ਹੀ ਸ਼ੋਅ ਦੇਖਣਾ ਹੁੰਦਾ ਸੀਗਾ ਅਤੇ ਅੱਛਾ ਮੂਵੀ ਬੜੀ ਪਿਆਰੀ ਸੀ ਅਤੇ ਇਹਦੇ ਵਿੱਚ ਨਾ ਸ਼ਸ਼ੀ ਕਪੂਰ ਸਾਹਿਬ ਬਹੁਤ ਕੰਮ ਕੀਤਾ ਅਮਿਤਾਭ ਬੱਚਨ ਅਤੇ ਸ਼ਸ਼ੀ ਕਪੂਰ ਸਾਹਿਬ ਨੇ ਇਕੱਠੇ ਅਤੇ ਸ਼ਸ਼ੀ ਕਪੂਰ ਸਾਹਿਬ ਵਿੱਚ ਫਿਰ ਕਹਿੰਦੇ ਨੇ ਇੱਕ ਵਾਰੀ ਹੈ ਨਾ ਥੋੜ੍ਹਾ ਜਿਹਾ ਸ਼ਸ਼ੀ ਕਪੂਰ ਹੋਣੀ ਦੋਵੇਂ ਭਰਾ ਦਿਖਾਏ ਹੋਏ ਨੇ ਵੈਸੇ ਇੱਕ ਹੋਰ ਤਰ੍ਹਾਂ ਦਾ ਦਿਖਾਇਆ ਗਿਆ ਇੱਕ ਦੂਜਾ ਹੈ ਨਾ ਅਤੇ ਸ਼ਸ਼ੀ ਕਪੂਰ ਸਾਹਿਬ ਥੋੜ੍ਹਾ ਜਿਹਾ ਗਵਰਨਮੈਂਟ ਸਰਵਿਸ ਕਰਦੇ ਨੇ ਪੁਲਿਸ ਦੇ ਵਿੱਚ ਹੁੰਦੇ ਨੇ ਹੈ
1: ਨਾ
0: ਅਤੇ ਅਮਿਤਾਭ ਬੱਚਨ ਕਹਿੰਦੇ ਨੇ ਹੁਣ ਮੇਰੇ ਪਾਸ ਦੌਲਤ ਹੈ ਸ਼ੋਹਰਤ ਹੈ ਤੁਹਾਡੇ ਪਾਸ ਕਿਆ ਹੈ ਦੇਖੀਏ ਮੂਵੀ ਜ਼ਿਆਦਾ ਕਹਿਣਾ ਡਾਇਲੋਗ ਹੈ ਨਾ ਸ਼ਸ਼ੀ ਕਪੂਰ ਸਾਹਿਬ ਕਹਿੰਦੇ ਮੇਰੇ ਪਾਸ ਮਾਂ ਹੈ ਨਾ ਬੜਾ ਸੋਹਣਾ ਲੱਗਦਾ ਨਾ ਚੀਜ਼ਾਂ ਪੁਰਾਣੀਆਂ ਦੇਖ ਕੇ ਨਾ ਤੋ ਪੁਰਾਣੀ ਮੂਵੀ ਸੀ ਉਹ ਕਹਿੰਦਾ ਮਾਂ ਤੋਂ ਵੱਡੀ ਦੌਲਤ ਕਿਹੜੀ ਹੈ ਸੋ ਇਹ ਬੜਾ ਸੋਹਣੀ ਮੂਵੀ ਸੀ ਅਤੇ ਉਹਦੇ ਵਿੱਚ ਅੱਛਾ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਕਪੂਰ ਖਾਨਦਾਨ ਦਾ ਸਾਰਾ ਖਾਨਦਾਨ ਕਿੰਨਾ ਹੈ ਨਾ ਵਧੀਆ ਰਿਸ਼ੀ ਕਪੂਰ ਸਾਹਿਬ ਵੀ ਚਲੇ ਗਏ ਚਿੰਟੂ ਸਾਹਿਬ ਹੈ ਨਾ ਜਿੰਨੀਆਂ ਸੋਹਣੀਆਂ ਮੂਵੀਆਂ ਉਹਨਾਂ ਨੇ ਦਿੱਤੀਆਂ ਨਾ ਅਤੇ ਚਿੰਟੂ ਸਾਹਿਬ ਨੀਤੂ ਸਿੰਘ ਜਿਹੜੀ ਇੱਥੇ ਸ਼ਸ਼ੀ ਕਪੂਰ ਸਾਹਿਬ ਨਾਲ ਕੰਮ ਕੀਤਾ
1: ਹਾਂਜੀ
0: ਉਹ ਪਹਿਲਾਂ ਹੀ ਉਹਦੀ ਗਰਲਫ੍ਰੈਂਡ ਸੀ ਰਿਸ਼ੀ ਕਪੂਰ ਦੀ
1: ਹਾਂਜੀ
0: ਪਰ ਸ਼ਸ਼ੀ ਕਪੂਰ ਸਾਹਿਬ ਨਾਲ ਕੰਮ ਕੀਤਾ ਮੂਵੀ ਵਿੱਚ ਉਹ ਸਾਰਾ ਸਾਹਿਬ ਸੀ ਰਿਸ਼ਤੇ ਦੇ ਵਿੱਚ ਮਾਂ ਦੇ ਵਿੱਚ ਪਰ ਦੇਖੋ ਲੋਕਾਂ ਨੇ ਕਿੰਨਾ ਕਲਾ ਹੈ ਸਾਰਿਆਂ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਪ੍ਰਿਥਵੀ ਰਾਜ ਚੌਹਾਨ ਤੋਂ ਲੈ ਕੇ ਹੈ ਨਾ ਕਿੰਨੇ ਸਾਰੇ ਆਪਣੇ ਇਹਨਾਂ ਦੇ ਜਿੰਨੇ ਵੀ ਮੈਂਬਰ ਨੇ ਸਾਰਿਆਂ ਨੇ ਕੰਮ ਕੀਤਾ ਅਤੇ ਹੁਣ ਰਣਬੀਰ ਕਪੂਰ ਹੋਰੀ ਹੈਗੇ ਨੇ ਅੱਗੇ ਹੈ ਨਾ ਖਾਨਦਾਨ ਦੇ ਵਿੱਚ ਤੋ ਨੀਤੂ ਸਿੰਘ ਹੋਰੀ ਹੈਗੇ ਨੇ ਪਰ ਰਿਸ਼ੀ ਕਪੂਰ ਜੀ ਚਲੇ ਗਏ ਨੇ ਦੁਨੀਆਂ ਤੋਂ ਹੁਣ ਉਹ ਯਾਦਾਂ ਛੱਡ ਕੇ ਰਹਿ ਜਾਂਦੀਆਂ ਲੋਕਾਂ ਦੀਆਂ ਰੇਡੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲਓ ਜੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦਿਆਂ ਕਿ ਗਿੱਲ ਸਵੀਟਸ ਵੱਲੋਂ ਪਰੋਂ ਦਾ ਇਹ ਹਿੱਸਾ ਤੁਹਾਡੇ ਲਈ ਪਹੁੰਚਾਇਆ ਜਾ ਰਿਹਾ ਪਿਓਰ ਵੈਜੀਟੇਰੀਅਨ ਲਾਈਵ ਕੇਟਰਿੰਗ ਕਰਾਉਣੀ ਕਿਸੇ ਵੀ ਓਕੇਜ਼ਨ 'ਤੇ ਅਤੇ ਨਾਲ ਦੀ ਨਾਲ ਵਧੀਆ ਹੈਂਡਮੇਡ ਸਮੋਸੇ ਮਿਲਣਗੇ ਅਤੇ ਸਾਰੀਆਂ ਸਵੀਟਸ ਸਾਡੇ ਕੈਨੇਡਾ 'ਚ ਤਿਆਰ ਕੀਤੀਆਂ ਜਾਂਦੀਆਂ ਅਤੇ ਚੈੱਕ ਕਰੋ ਕੈਨੇਡੀਅਨ ਦੁੱਧ ਨਾਲ ਬਣਾਈਆਂ ਜਾਂਦੀਆਂ ਅਤੇ ਲਾਈਵ ਫੂਡ ਟਰੱਕ ਵੀ ਅਵੇਲੇਬਲ ਨੇ ਕੇਟਰਿੰਗ ਕਰਨ ਵਾਸਤੇ ਕਿਤੇ ਵੀ ਓਕੇਜ਼ਨ ਵਾਸਤੇ ਪਾਰਕ ਜਾਂ ਸੱਦਾ ਪੱਤਰ ਦੇਣਾ ਇਹਨਾਂ ਨੂੰ ਪਰ ਹੈ 100% ਇਹ ਵੈਜੀਟੇਰੀਅਨ 6 ਲੋਕੇਸ਼ਨ ਨੇ 2 ਕੈਲਗਰੀ ਨੇ 5 ਇੱਥੇ ਚਲੋ ਫਰੈਸ਼ਕੋ ਦੇ ਵਿੱਚ ਨੇ ਹੈੱਡ ਆਫਿਸ ਇਹਨਾਂ ਦਾ ਹੈਗਾ 2131 ਵਿਲੀਅਮਸ ਪਾਰਕਵੇ ਜ਼ੀਰੋ ਨੰਬਰ 3 ਅਤੇ ਟੈਲੀਫੋਨ ਨੰਬਰ 905-799-2616 905-799-2616 ਟੈਲੀਫੋਨ ਨੰਬਰ ਹੈ
1: ਜੀ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇੱਕ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਕਿ ਇਸ ਸਮਰ ਦੇ ਵਿੱਚ ਆਪਣੇ ਜਿਹੜੇ ਯਾਰਡ ਨੇ ਜਿਵੇਂ ਕਿ ਬੈਕਯਾਰਡ ਹੋ ਗਿਆ ਫਰੰਟ ਦੇ ਉੱਪਰ ਤੁਹਾਡਾ ਸਾਰਾ ਘਰ ਨੂੰ ਪੂਰਾ ਪ੍ਰੋਪਰਲੀ ਮੇਨਟੇਨ ਕਰਕੇ ਰੱਖੋ ਯਾਰਡ ਮੇਨਟੇਨ ਕਰਕੇ ਰੱਖੋ ਜਿੰਨਾ ਜ਼ਿਆਦਾ ਹੋ ਸਕਦਾ ਕਿ ਆਪਣੀ ਕਲੇ ਸਿਟੀ ਨੂੰ ਸੇਫ ਕਲੀਨ ਅਤੇ ਵੈਲਕਮਿੰਗ ਬਣਾਓ ਅਤੇ ਨਾਲ ਹੀ ਮੈਂ ਦੱਸਦਿਆਂ ਕਿ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਹੁਣ ਜਿਵੇਂ ਵੀਕਐਂਡ ਆ ਗਿਆ ਤਾਂ ਗੈਟ ਟੂਗੈਦਰਸ ਕਰ ਰਹੇ ਹੋ ਜਾਂ ਕੋਈ ਵੀ ਗੈਦਰਿੰਗ ਤੁਸੀਂ ਕਰ ਰਹੇ ਹੋ ਪਲਾਨ ਕਰ ਰਹੇ ਹੋ ਪਾਰਟੀ ਕਰ ਰਹੇ ਹੋ ਤਾਂ ਉਹਦੇ ਵਿੱਚ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਆ ਉਹਨੂੰ ਸਾਰੇ ਨੂੰ ਪ੍ਰੋਪਰਲੀ ਤੁਸੀਂ ਡੰਪ ਕਰੋ ਬਿਨਸ ਦੇ ਵਿੱਚ ਇੱਧਰ ਉੱਧਰ ਡੰਪ ਨਾ ਕਰੋ ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ ਇੱਧਰ ਉੱਧਰ ਕੋਈ ਵੀ ਵੇਸਟ ਨੂੰ ਨਾ ਸੁੱਟੋ ਆਪਣੇ ਬਿਨਸ ਦੇ ਵਿੱਚ ਪ੍ਰੋਪਰਲੀ ਡਿਸਪੋਜ਼ ਕਰੋ ਅਤੇ ਜਿੰਨਾ ਹੋ ਸਕਦਾ ਸ਼ੋਰ ਸ਼ਰਾਬਾ ਘੱਟ ਰੱਖੋ ਤੁਹਾਡੇ ਨੇਬਰਸ ਨੂੰ ਕੋਈ ਵੀ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਅਦਰਵਾਈਜ਼ ਤੁਹਾਨੂੰ ਪਤਾ ਕਿ ਕੰਪਲੇਂਟਸ ਹੋ ਜਾਂਦੀਆਂ ਨੇ ਫਿਰ ਪੈਨੈਲਿਟੀਜ਼ ਵੀ ਆਪਾਂ ਨੂੰ ਕਵਰ ਅਪ ਕਰਨੀਆਂ ਪੈਂਦੀਆਂ ਨੇ ਇਸ ਕਰਕੇ ਨਾਲ ਹੀ ਤੁਸੀਂ ਜਿੰਨੇ ਵੀ ਬਾਈਕ ਲੇਨਸ ਨੇ ਅਤੇ ਸਾਈਡ ਵਾਕਸ ਨੇ ਉਹਨਾਂ ਨੂੰ ਪੂਰਾ ਕਲੀਅਰ ਰੱਖੋ ਉਹਨਾਂ ਨੂੰ ਬਿਲਕੁਲ ਵੀ ਬਲੋਕ ਨਾ ਕਰੋ ਅਦਰਵਾਈਜ਼ ਫਾਈਨ ਲੱਗ ਸਕਦਾ ਤੁਹਾਨੂੰ ਅਤੇ ਨਾਲ ਦੀ ਨਾਲ ਹੀ ਤੁਸੀਂ ਜਿਹੜੀ ਪਾਰਕਿੰਗ ਹੈ ਸਟਰੀਟ ਪਾਰਕਿੰਗ ਲਿਮਿਟਿਡ ਕੀਤੀ ਗਈ ਹੈ 3 ਘੰਟਿਆਂ ਦੇ ਲਈ ਜਾਂ ਤਾਂ ਤੁਸੀਂ 3 ਘੰਟੇ ਤੋਂ ਪਹਿਲਾਂ ਪਹਿਲਾਂ ਆਪਣੀ ਗੱਡੀ ਨੂੰ ਚੱਕ ਲਓ ਸਟਰੀਟ ਤੋਂ ਅਤੇ ਅਦਰਵਾਈਜ਼ ਤੁਹਾਨੂੰ ਫਾਈਨ ਲੱਗ ਸਕਦਾ ਅਤੇ ਇਸ ਤੋਂ ਇਲਾਵਾ ਸਵੇਰ ਦੇ 2 ਵਜੇ ਯਾਨੀ ਰਾਤ ਦੇ 2 ਵਜੇ
0: ਫਿਰ ਉਹ ਚੱਕ ਕੇ ਲੈ ਜਾਣਗੇ ਕੰਪਾਊਂਡ 'ਚ ਛਡਾਉਣੇ ਪਊ
1: 2 AM ਟੂ 6 AM ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਤੁਸੀਂ ਸਟਰੀਟ ਦੇ ਉੱਪਰ ਆਪਣੀ ਕਾਰਜ ਨੂੰ ਆਪਣੀ ਗੱਡੀਆਂ ਨੂੰ ਪਾਰਕ ਨਹੀਂ ਕਰ ਸਕਦੇ ਬਿਲਕੁਲ ਹੀ ਮਨਾ ਕੀਤਾ ਗਿਆ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਬਾਕੀ ਦੀ ਸਾਰੀ ਇਨਫੋਰਮੇਸ਼ਨ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਲੈ ਸਕਦੇ ਹੋ brampton.ca/bylaws ਤੁਸੀਂ ਗੂਗਲ ਦੇ ਉੱਪਰ ਸਰਚ ਕਰ ਦਿਓ ਇਹਨਾਂ ਦੀ ਵੈਬਸਾਈਟ ਤੇ ਪਹੁੰਚ ਜਾਓਗੇ ਤੇ ਉਸ ਤੋਂ ਇੱਕ ਟਾਈਟਲ ਮਿਲੂਗਾ ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਮੈਸੇਜ ਸਾਰਿਆਂ ਤੱਕ ਪਹੁੰਚਾਇਆ ਜਾ ਰਿਹਾ ਅਗਲੇ ਕਾਲਰ 3631 ਜੀ ਸਤਿ ਸ਼੍ਰੀ ਅਕਾਲ
2: ਮਨਪ੍ਰੀਤ ਜੀ, ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ, ਅਮਰਜੀਤ ਜੀ ਮੰਗੋਲ,
1: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਨੇ? ਠੀਕ ਹੋ?
2: ਸਿੱਧੂ ਸਾਹਿਬ ਬਹੁਤ ਵਧੀਆ, ਠੀਕ ਆ, ਵੈਦਰ ਬਹੁਤ ਨਾਈਸ ਹੈ ਜੀ, ਏਦਾਂ ਅਸੀਂ ਵੇਟ ਕਰਦੇ ਰਹੇ ਸੀ ਉਹਦੇ ਦਿਨ ਵੀ, ਹੈ ਨਾ ਜੀ।
0: ਸਾਡੇ ਸਰੋਤੇ ਤਾਂ ਪਹਿਲਾਂ ਹੀ ਕਹੀ ਜਾਂਦੇ ਆ ਕਿ ਬਾਰਬੀ ਕੀ ਕਰਨਾ ਚਾਹੀਦਾ ਤੇ ਸ਼ਾਮ ਨੂੰ ਠੰਡੀਆਂ ਠੰਡੀਆਂ ਫਰਿੱਜ ਚ ਜਾਂ ਫਿਰ ਆਈਸ ਬਾਕਸ ਦੇ ਵਿੱਚ ਬੀਰਾਂ ਲੱਗਣੀਆਂ ਚਾਹੀਦੀਆਂ। ਹਾਂਜੀ, ਬੌਬੀ ਤਾਂ ਖੈਰ ਸਟਾਰਟ ਪੁਆਇੰਟ ਸੀ ਨਾ ਉਹਨਾਂ ਦਾ, ਫਾਦਰ ਸਾਹਿਬ ਨੇ ਸ਼ੁਰੂ ਉਹਨਾਂ ਨੂੰ ਇੰਟਰੋਡਿਊਸ ਕੀਤਾ, ਉਸ ਨੂੰ ਜੰਗ ਬੜੇ ਸੀ ਮੂਵੀ ਚ ਨਾ, ਪਰ ਮੂਵੀ ਨੇ
2: ਜਲੰਧਰ ਜਾਈਦਾ ਸੀ ਤਾਂ ਉਹ ਪੋਸਟਰ ਹੁੰਦੇ, ਦੋ ਦੋ ਸਾਲ ਤੱਕ ਲੱਗੀ ਸੀ ਮੇਰਾ ਖਿਆਲ ਉਹ ਜਲੰਧਰ।
0: ਪਰ ਮੈਨੂੰ ਇਹ ਨਹੀਂ ਲੱਗਿਆ ਪਤਾ ਵੀ ਇੰਨਾ ਜ਼ਿਆਦਾ, ਇੱਕ ਤਾਂ ਨਾਮ ਨਵਾਂ ਸੀ ਬੌਬੀ, ਹੈ ਨਾ, ਐਂ ਲੱਗਦਾ ਸੀ ਮੈਨੂੰ ਇੰਨਾ ਕਰੇਜ਼ ਸੀ ਆਪਣੇ ਜਦੋਂ ਰਾਜ ਕਪੂਰ ਸਾਹਿਬ ਨੇ ਮੂਵੀ ਬਣਾਈ ਆ, ਜਿੱਧਰ ਦੇਖੋ ਬੌਬੀ ਬੌਬੀ ਬੌਬੀ ਬੌਬੀ ਮੂਵੀ ਹੁੰਦੀ ਸੀ, ਹੈ ਨਾ।
2: ਸਿੱਧੂ ਸਾਹਿਬ ਕਈ ਮੁੰਡੇ ਜਿਹੜੇ ਸਿਆਣੇ ਯੰਗ ਸੀ ਉਹ ਪਾਗਲ ਹੋ ਗਏ ਸੀ, ਕਿਉਂਕਿ ਉਹਨਾਂ ਨੇ ਥੋੜਾ ਜਿਹਾ ਨਾ ਆਪਣੀਆਂ ਫਿਲਮਾਂ ਨੂੰ ਪਹਿਲਾਂ ਨੰਗੇਜ ਨਹੀਂ ਸੀ ਹੁੰਦਾ।
0: ਰਾਜਕਪੂਰ ਸਾਹਿਬ ਕਲਾਕਾਰ ਬੰਦੇ ਸੀ, ਰਾਮ ਤੇਰੀ ਗੰਗਾ ਮੈਲੀ ਦੇ ਵਿੱਚ ਜੇਕਰ ਮਧਾਗਨੀ ਨੂੰ ਦਿਖਾਇਆ ਗਿਆ ਨਹਾਉਂਦੇ ਨੂੰ ਆਪਣੇ ਜਿਹੜੀ ਝਰਨੇ ਦੇ ਵਿੱਚੋਂ ਪਾਣੀ ਆਉਂਦਾ, ਪਰ ਉਹਦੇ 'ਚ ਕੋਈ ਨਗੇਜ ਨਹੀਂ ਦੱਸਦਾ ਬਹੁਤਾ, ਉਹ ਕਲਾ ਦਿਖਾ ਰਹੇ ਨੇ ਆਪਣੀ, ਜਾਣੀ ਕਿ ਹੁਣ ਤਾਂ ਆਮ ਚੀਜ਼ਾਂ ਹੀ ਨੇ, ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਉਦੋਂ ਹੁੰਦਾ ਸੀਗਾ ਕਿ ਥੋੜ੍ਹੇ ਜਿਹਾ ਇਹ ਚੀਜ਼ਾਂ ਘੱਟ ਸੀਗੀਆਂ, ਕਿਉਂਕਿ ਮੂਵੀ ਵਿੱਚ ਵੀ ਸ਼ਾੜੀ ਲਾ ਕੇ ਇੱਕੋ ਦਰੱਖਤ ਲੈ ਗੇੜੇ ਦੇਈ ਜਾਣੇ ਹੀਰੋ ਨੇ, ਹੈ ਨਾ, ਉਹੀ ਇੱਕ ਸਾੜੀ ਦੂਜੀ 'ਚ ਪਾ ਕੇ ਗਾਣੇ 'ਚ ਗੇੜੇ ਦੇ ਦੇਣਾ ਦੋ ਚਾਰ, ਹੈ ਨਾ। ਅਤੇ ਅੱਜ ਕੱਲ੍ਹ ਥੋੜ੍ਹਾ ਜਿਹਾ ਮਾਡਰਨ ਜ਼ਮਾਨਾ ਹੈਗਾ ਅਤੇ ਇਹ ਬਹੁਤੀ ਵੱਡੀ ਗੱਲ ਨਹੀਂ ਹੈਗੀ ਉਹਨਾਂ ਗੱਲਾਂ 'ਤੇ। ਖੈਰ ਨਹੀਂ, ਹੋਰ ਕੀ ਕਹਿਣਾ ਚਾਹੁੰਦੇ ਹੋ?
2: ਅੱਛਾ ਜੀ, ਉਹਨਾਂ ਦੇ ਗਾਣੇ ਤਾਂ ਵੈਸੇ ਸਾਰੇ ਚੰਗੇ ਸੀਗੇ, ਤੇ ਇੱਕ ਗਾਣਾ ਸੀ ਉਹਦੇ ਵਿੱਚ ਹਮ ਤੁਮ ਇੱਕ ਕਮਰੇ ਮੇ ਬੰਦ ਹੋ
0: ਜੀ ਜੀ
2: ਔਰ ਚਾਬੀ ਖੋ ਜਾਏ,
0: ਇੱਕ ਸ਼ੈਲਿੰਦਰ ਸਿੰਘ ਦੇ ਨਾਲ ਦੋ ਤਿੰਨ ਗਾਣੇ ਉਹ ਵੀ ਸੀਗੇ, ਹੈ ਝੂਠ ਬੋਲੇ ਕਊਆ ਕਾਟੇ, ਝੂਠ ਬੋਲੇ ਕਊਆ ਕਾਟੇ ਕਾਲੇ ਕਊਆ ਦਰਿਓ ਮੈਂ ਮਹਿਕੇ ਚਲੀ ਜਾਊਂਗੀ,
2: ਉਹ ਵੀ ਬਹੁਤ ਸੋਹਣਾ ਸੀ ਝੂਠ ਬੋਲੇ ਕਊਆ ਕਾਟੇ। ਹਾਂਜੀ
0: ਜੀ ਜੀ, ਹੋਰ ਵੀ ਗਾਣੇ ਕਾਫੀ ਵਧੀਆ ਉਹਦੇ,
2: ਉਹਨੇ ਚ ਲਾਣਾ ਸੀ ਝੂਠ ਬੋਲੇ ਕਊਆ ਕਾਟੇ ਲਾ,
0: ਕੋਈ ਨੀ ਲਾ ਦਿੰਦੇ ਆ, ਮੈਂ ਸ਼ਾਇਰ ਤੋਂ ਨਹੀਂ, ਉਹ ਵੀ ਇਸੇ ਮੂਵੀ ਵਿੱਚੋਂ ਗਈ ਤਾਂ, ਬੜੇ ਪਿਆਰੇ ਗੀਤ ਨੇ ਸਾਰੇ। ਅੱਛਾ, ਮੈਂ ਨਾਲ ਦੀ ਨਾਲ ਤੁਸੀਂ ਇਹ ਨਾ, ਮੈਂ ਚਾਹਾਂਗਾ ਕਿ ਹੁਣ ਠੰਡਾ ਜਿਹਾ ਕੰਮ ਹੋ ਗਿਆ, ਮੈਨੂੰ ਪਤਾ ਫਰਾਈਡੇ ਹੈ ਤੁਸੀਂ ਸਾਰੇ ਬਿਜ਼ੀ ਹੋਵੋਗੇ, ਪਰ ਫੋਨ ਘੁੰਮਾਉਣਾ ਨਾ ਸਾਨੂੰ ਡਿਲਾ ਤਾਲਮੇਲ ਰੱਖਿਆ ਕਰੋ, ਹਾਂ ਨਾ, 905-564-64-44, ਕਿਉਂਕਿ ਤੁਹਾਡੀਆਂ ਫਰਮਾਇਸ਼ਾਂ ਆਉਣੀਆਂ ਬਹੁਤ ਜ਼ਰੂਰੀ ਆ, ਉਹਦੇ ਨਾਲ ਕੀ ਹੁੰਦਾ ਸਾਨੂੰ ਸਾਡਾ ਕੰਮ ਆਸਾਨ ਹੋ ਜਾਂਦਾ, ਇੱਕ ਤਾਂ ਵਰਾਇਟੀ ਮਿਲ ਜਾਂਦੀ ਹੈ ਗਾਣਿਆਂ ਦੀ, ਹੈ ਨਾ, ਅਤੇ ਫਿਰ ਅਸੀਂ ਚਾਹੁੰਦੇ ਹਾਂ ਕਿ ਤੁਹਾਡੀਆਂ ਫਰਮਾਇਸ਼ਾਂ ਜ਼ਿਆਦਾ ਹੋਣ, ਅਤੇ ਹੁਣ ਤੁਸੀਂ ਥੋੜ੍ਹੀਆਂ ਰਿਕੁਐਸਟ ਬਹੁਤ ਸਾਡੇ ਕੋਲ ਸੀਗੀਆਂ ਪਹਿਲਾਂ 10-15 ਵੀ ਪਲੇ ਕਰਤੀ, ਤਾਂ 10 ਤਕਰੀਬ ਪਲੇ ਕਰ ਦਿੱਤੇ ਨਾ ਆਡੀਓ ਆਪਾਂ, ਠੀਕ ਹੈ ਨਾ, 9 ਦੇ ਕਰੀਬ ਤਾਂ, ਅਤੇ ਹੁਣ ਬਾਕੀ ਜਿਹੜੇ ਹੈਗੇ ਨੇ ਰਿਕੁਐਸਟ ਹੋਰ ਭੇਜਦੇ ਹੋਣੀਆਂ ਜੀ, 905-564-6444, 905-564-6444, ਅਤੇ ਫਰਮਾਇਸ਼ਾਂ ਲਿਖਾ ਦਿਓ, ਕੋਈ ਵੀ ਗੀਤ ਤੁਹਾਡਾ ਪਸੰਦ ਹੈਗਾ ਜਿਹੜਾ, ਅਸੀਂ ਫਿਰ ਅਸੀਂ ਲੋਡ ਕਰ ਲੈਂਦੇ ਹਾਂ, ਅਗਲੇ ਘੰਟੇ ਵਿੱਚ ਵੀ ਕੋਸ਼ਿਸ਼ ਕਰਨ ਤੁਹਾਡੀਆਂ ਫਰਮਾਇਸ਼ਾਂ ਪੇਸ਼ ਕਰੀਏ। ਅੱਛਾ, ਮੈਂ ਥੋੜ੍ਹੀ ਜਿਹੀ ਜਾਣਕਾਰੀ ਵੀ ਦੇ ਦਿਆਂ ਪ੍ਰਾਈਸਾਂ ਦੀ, ਜਿਹੜੀ ਸੇਲ ਲੱਗੀ ਹੋਈ ਅੱਜ ਲਾਸਟ ਦਿਨ ਹੈਗਾ ਜੀ ਆਪਣੇ ਇੰਡੀਅਨ ਫਰੂਟ ਲੈਣ 'ਤੇ, ਅਤੇ ਮੈਂ ਤੁਹਾਨੂੰ ਵਧੀਆ ਚੀਜ਼ ਖਵਾਵਾਂਗਾ, ਅਤੇ ਇੱਕ ਤਾਂ ਰਸ ਮਲਾਈ, ਕਿਆ ਬਾਤ ਆ, 3 ਫਲੇਵਰ ਨੇ ਇਹਦੇ ਵਿੱਚ, ਅਤੇ ਉਹਦੇ ਵਿੱਚ 699 ਦੀ ਹੈ, 850 ਗ੍ਰਾਮ
1: ਜੀ,
0: ਅਤੇ ਆਪਣੇ ਪਿਸਤੇ ਵਾਲੀ ਵੀ ਹੈ, ਗੋਲਡਨ ਵੀ ਹੈਗੀ ਆ, 3 ਫਲੇਵਰ ਨੇ ਇਹਦੇ ਵਿੱਚ, ਹੈ ਨਾ, ਅਤੇ ਇਸ ਤੋਂ ਇਲਾਵਾ ਬਰਾੜ ਦੀ ਮੱਖਣੀ ਹੈਗੀ ਆ 599 ਦੀ, ਇੰਡੀਅਨ ਕੁਕੀਜ਼ ਹੈਗੇ ਨੇ 499 ਦੇ, ਚਾਹ ਪੱਤੀ ਆ ਜਿਹੜੀਆਂ 1 ਕਿਲੋ ਪ੍ਰਾਈਮ ਆਪਣੀ ਪ੍ਰੀਮੀਅਰ ਚਾਹ ਪੱਤੀ, ਦੂਜੀ ਗੋਲਡ ਆ, ਦੋਨੇ ਹੀ 999 ਨੇ 1 ਕਿਲੋ, ਮਸਟਰਡ ਓਇਲ ਜਿਹੜਾ ਸਰ੍ਹੋਂ ਦਾ ਤੇਲ ਲਗਾਇਆ 1799 ਦਾ, ਦਾਲਾਂ ਲਗਾਈਆਂ ਬਲੈਕ ਚਨਾ, ਵਾਈਟ ਚਨਾ ਔਰ ਮਸਰ ਦਾਲ, ਚਨਾ ਦਾਲ 4 ਪਾਊਂਡ 399 ਦੀ, ਗੁੜ ਹੈਗਾ ਗੁੜ ਬੰਸੀ ਗੁੜ 5 ਕਿਲੋ ਦਾ ਇਹ ਪੂਰਾ ਪੈਕਟ ਆ, ਅਤੇ 799 ਦਾ, ਤੰਦੂਰੀ ਨਾਨ ਹੈਗੇ ਨੇ ਖਾਣ ਵਾਸਤੇ ਘਰੇ 699, ਪਲੱਸ ਬਹੁਤ ਸਾਰੇ ਫਲੇਵਰ ਨੇ, ਕਰੀਮੀ ਪੌਪ ਆਈਸ ਕ੍ਰੀਮ ਇਹ ਹੈਗੇ ਨੇ 499 ਦਾ ਡੱਬਾ ਲਗਾਇਆ ਇਹਨਾਂ ਨੇ, ਪਰ ਫਲੇਵਰ ਇਹਦੇ ਕਾਫੀ ਚੂਜ਼ ਕਰ ਸਕਦੇ ਹੋ। ਅਨਾਰ ਲਗਾਇਆ ਪੂਰਾ ਖਾਣਾ, ਜੇ ਕਦੇ ਬੜਾ ਗੁਣਕਾਰੀ ਹੁੰਦਾ, $99 ਨੂੰ ਈਚ ਕੱਟ ਕੇ ਇਹਨੂੰ ਪਚਾ ਲਿਓ ਖਾਓ। ਗੋਭੀ ਦਾ ਫੁੱਲ 199 ਦਾ, ਹੋਰ ਬੜੇ ਸਪੈਸ਼ਲ ਲੱਗੇ ਨੇ। ਇੰਡੀਅਨ ਫੂਡ ਲੈਂਡ 'ਤੇ ਪਹੁੰਚੋ
1: ਜੀ। ਅਤੇ ਔਲ ਲਿੰਕ ਟਰੈਵਲ ਮਿਸਿਸ ਆਗਾ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ, ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡੀ ਸੰਪਰਕ ਹੋਏਗਾ। ਦਿੱਲੀ ਤੋਂ ਟੋਰੋਂਟੋ ਤੁਹਾਡਾ ਕੋਈ ਨੂਨ ਅਕਤੂਬਰ ਦੇ ਵਿੱਚ ਆ ਰਿਹਾ, ਅਤੇ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰਨੀ ਹੋਵੇ ਇੰਡੀਆ ਦੀ, ਦਿੱਲੀ ਤੋਂ ਟੋਰੋਂਟੋ ਅਤੇ ਟੋਰੋਂਟੋ ਤੋਂ ਦਿੱਲੀ ਫਿਰ ਵਾਪਸੀ ਫੈਬਰੀ ਜਾਂ ਮਾਰਚ ਦੇ ਵਿੱਚ, ਤਾਂ $1,350 ਦੀਆਂ ਬੋਥ ਵੇਜ ਟਿਕਟਸ ਨੇ। ਤੁਸੀਂ ਆਉਣ ਜਾਣ ਕਰ ਸਕਦੇ ਹੋ $1,350 ਦੇ ਵਿੱਚ, $1,350 ਦੀਆਂ ਟਿਕਟਸ ਨੇ ਦੋਵੇਂ ਸਾਈਡ ਦੀਆਂ। ਅਤੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਨੂੰ ਸੈਪਟੈਂਬਰ ਦੇ ਵਿੱਚ ਅਤੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੋਵੇ, ਤਾਂ $1,590 ਦੀਆਂ ਟਿਕਟਸ ਨੇ, $1,590 ਦੀਆਂ ਟਿਕਟਸ ਨੇ। ਇਹ ਵੀ ਇਹਦੇ ਬਾਰੇ ਵੀ ਤੁਸੀਂ ਜਾਣਕਾਰੀ ਲਓ ਔਲ ਲਿੰਕ ਟਰੈਵਲ ਮਿਸਿਸ ਆਗਾ ਦੇ ਉੱਪਰ ਕਾਲ ਕਰਕੇ। ਅਤੇ ਜੇ ਤੁਹਾਨੂੰ ਪੈਕੇਜਸ ਚਾਹੀਦੇ ਨੇ ਵਕੇਸ਼ਨ ਪੈਕੇਜਸ, ਜਿਵੇਂ ਕਿ ਮੈਕਸੀਕੋ ਜਾਣਾ, ਕੈਨਕੂਨ ਜਾਣਾ ਜਾਂ ਡੋਮਿਨੀਅਨ ਰਿਪਬਲਿਕ ਜਾਣਾ, ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਇਹ ਡੀਲਸ ਲੈ ਸਕਦੇ ਹੋ। ਸਪੈਸ਼ਲ ਡੀਲਸ ਜੂਨ ਜਾਂ ਜੁਲਾਈ ਮਹੀਨੇ ਦੇ ਲਈ, ਦੋਨਾਂ ਮਹੀਨਿਆਂ ਦੇ ਲਈ ਲਗਾਈਆਂ ਇਹਨਾਂ ਨੇ, $1,050 ਤੋਂ ਸਟਾਰਟ ਹੋ ਜਾਂਦੀਆਂ ਨੇ। $1,050 ਤੋਂ ਤੁਸੀਂ ਇਹ ਪੈਕੇਜਸ ਬਣਵਾ ਕੇ ਲੈ ਕੇ ਜਾਓ, ਡੀਲਸ ਬਹੁਤ ਵਧੀਆ ਬਣਾਉਂਦੇ ਨੇ। ਔਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ, ਨੰਬਰ ਹੈ 905-565-8704, 905-565-8704, ਔਲ ਲਿੰਕ ਟਰੈਵਲ ਮਿਸਿਸ ਆਗਾ ਦਾ ਨੰਬਰ ਹੈ।
0: ਲਓ ਜੀ, ਤੁਹਾਡੇ ਲਈ ਅਲਗਾ ਫਰਮਾਇਸ਼ੀ ਗੀਤ ਤੁਸੀਂ ਫਰਮਾਇਸ਼ ਕੀਤੀ ਹੈ ਚਮਕੀਲਾ ਸਾਹਿਬ ਜੀ, ਰੀਮੈਕਸ ਸਾਹਿਬ ਹੈ, ਰੀਜਨਲ ਗਾਰਡਨ ਲਾ ਦਿੰਦੇ ਆਪਾਂ। ਰੈਡੀ ਪ੍ਰਾਮ ਦੇ ਇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਅਤੇ ਟੈਲੀਫੋਨ ਨੰਬਰ 905-564-6444 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਰੈਡੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਤੁਸੀਂ।

0: रेडियो प्रोग्राम देश प्रदेश प्राइम टाइम रेडियो फ्राइडे का दिन शुक्रवार 12 जून का दिन है। इस समय देश प्रदेश की घड़ी 4:43 से कुछ सेकंड होने 8847। जी आनु जी,
1: हां जी, अपने कनेडा ने भी एक करता जी,
0: ਕੈਨੇਡਾ ਨੂੰ ਕਰਤਾ ਇੱਕ ਹੋ ਗਿਆ
1: ਜੀ,
0: ਇਹਦਾ ਮਤਲਬ ਤੁਸੀਂ ਖੁਸ਼ ਹੋ ਗਏ ਨਾ ਵੀ ਕੈਨੇਡਾ ਨੇ ਗੋਲ ਕਰਤਾ। ਦੱਸਦੇ ਰਹੇ ਸਾਨੂੰ 1-1 ਹੋ ਗਿਆ ਇਚ ਹੈ।
1: ਹਾਂਜੀ ਹਾਂਜੀ,
0: ਕੀ ਸ਼ੁਭਨਾ ਆਪਣਾ?
1: ਮੈਂ ਬਿੱਲੂ ਗਰੇਵਾਲ
0: ਹੈ ਜੀ। ਬਿੱਲੂ ਗਰੇਵਾਲ, ਸਮਝ ਗਏ ਸਮਝ ਗਏ। ਬਿੱਲੂ ਗਰੇਵਾਲ ਸਾਹਿਬ, ਇਸ ਤਰ੍ਹਾਂ ਕਿ ਤੁਸੀਂ ਤਾਂ ਫਿਰ ਪੂਰਾ ਇੰਜੋਏ ਕਰਦੇ ਹੋ ਅੱਜ ਹੈ। ਸਾਡੇ ਹੋਮ ਟਾਊਨ ਚ ਹੋ ਰਿਹਾ ਨਾ, ਥੋੜੇ ਸਪਿਰਿਟ ਤਾਂ ਹੋਣੀ ਚਾਹੀਦੀ ਨਾ
2: ਜੀ।
0: ਲਓ ਜੀ, ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਅਕਾਲ ਡਕਟ ਕਲੀਨਿਕ ਦੀ ਮੈਂ ਜਾਣਕਾਰੀ ਦੇ ਦਿਆਂ। ਸਾਡੀ ਕਮਿਟੀ ਜੀ ਨੇ ਮਨਪ੍ਰੀਤ ਪਹਿਲੀ ਹੈਗੀ ਆ ਕੰਪਨੀ, 40 ਵਰੇ ਹੋ ਗਏ ਬਹੁਤ ਇਹਨਾਂ ਨੂੰ ਕੰਮ ਕਰਦਿਆਂ ਨੂੰ, ਸਪੈਸ਼ਲਾਈਜ਼ਡ ਪ੍ਰੋਫੈਸ਼ਨਲ ਡਾਕਟਰ ਕਲੀਨ ਕਰਦੇ ਆ, ਪਲੱਸ ਏਅਰ ਕੰਡੀਸ਼ਨ ਦੀ ਕੋਈ ਪ੍ਰੋਬਲਮ ਹੈਗੀ ਆ, ਨਵਾਂ ਲਵਾਉਣਾ ਪੁਰਾਣਾ ਕੰਮ ਨਹੀਂ ਕਰਦਾ, ਫਰਨਸ ਨਹੀਂ ਕੰਮ ਕਰਦੀ, ਇਹ ਸਾਰਾ ਕੰਮ ਕਰਦੇ ਨੇ
2: ਜੀ।
0: ਅੱਜ ਕੱਲ੍ਹ ਡਾਕਟਰ ਕਲੀਨ ਇਹਨਾਂ ਨੇ 140 ਡਲਦੇ ਲਾਏ ਨੇ। ਨੰਬਰ ਹੈ 416-1670-0662, 4167100662 ਟੈਲੀਫੋਨ ਨੰਬਰ ਜੀ। ਅਗਲੇ ਕਾਲਰ 9873। ਬਰਾਬਰ ਹੋ ਗਿਆ ਹਾਂਜੀ, ਮੈਂ ਦੱਸਿਆ ਸਾਡੇ ਕੱਲ ਕਾਲਰ ਨੇ ਤੇ ਤੁਸੀਂ ਵੀ ਬਾਤ ਕਰ ਰਹੇ ਹੋ ਹੈ
3: ਜੀ ਜੀ।
0: ਚਾਲੀ ਦਿਨ ਜਿਹੜੀ ਮੂਵੀ ਹੈਗੀ ਆ 19 ਜੂਨ ਨੂੰ ਰਿਲੀਜ਼ ਹੋ ਰਹੀ ਹੈ ਭਾਈ, ਕਮਰ ਕੇ ਅਸੀਂ ਘਰ ਨੂੰ ਤਿਆਰ, ਆਪਾਂ ਸਾਰੇ ਰਲ ਮਿਲ ਕੇ ਦੇਖਾਂਗੇ। ਚਾਟ ਵਾਲੇ ਪਰਾਂਠਾ ਤਾਂ ਮੈਨੂੰ ਲੈ ਚੱਲਦਾ, ਤੁਹਾਨੂੰ ਕੀ ਖਵਾਵਾਂਗੇ ਸ਼ਾਮ ਨੂੰ ਤੁਹਾਡੇ ਲਈ ਚਾਟ ਪਰਾਂਠਾ? ਅਤੇ ਮੈਂ ਤੁਹਾਨੂੰ ਦੱਸਦਾ, ਇੱਕ ਤਾਂ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਕੋਲ ਹੈਗੇ ਨੇ ਚਾਟਸ, ਹੈਗੀਆਂ ਨੇ ਬਹੁਤ ਤਰ੍ਹਾਂ ਦੀਆਂ
2: ਜੀ।
0: ਗੋਲ ਗੱਪੇ ਸਪੈਸ਼ਲ 999 ਦੇ ਲਾਏ ਨੇ ਉਹਨਾਂ ਨੇ, ਦੇਹ ਪਿਰ ਦੇ ਹਵਾਲਾ ਦੇ ਕੇ ਖਾਓ, ਮਸਾਲਾ ਸੋਡਾ ਖਾ ਲੈ ਲਓ ਉਹਦੇ ਨਾਲ, ਹੈ ਨਾ। ਅਤੇ ਹੋਰ ਕੀ ਆ, ਮੱਕੀ ਮੇਥੀ ਰੋਟੀ, ਚਨਾ ਭਟੂਰਾ, ਹਲਵਾ ਪੂਰੀ, ਸਰੋਂ ਦਾ ਸਾਗ, ਮੱਕੀ ਦੀ ਰੋਟੀ, ਟਿੱਕੀ ਬਰਗਰ ਹੈਗਾ, ਨੂਡਲ ਹੈਗੀਆਂ ਨੇ, ਡਿਫਰੈਂਟ ਟਾਈਪ ਆਫ ਚਾਟ ਨੇ, ਵੈਜ ਮਨਚੂਰੀਅਨ ਨੇ, ਮਿਲਕ ਸ਼ੇਕ ਨੇ, ਡੋਸਾ ਨੇ, ਲੱਸੀ ਹੈ, ਫਲੂਦਾ ਕੁਲਫੀ ਹੈ, ਹਾਂ ਫਲੂਦਾ ਕੁਲਫੀ ਖਾਈ, ਕੁਲਫੀ ਖਾਣੀ ਹੈ
2: ਰਸ
0: ਮਲਾਈਆਂ ਮੈਂ ਬੋਲਦਾ ਰਹਿੰਦਾ ਨਾ, ਕਦੇ ਇੰਨੀ ਲੱਗੀ ਹੈ ਨਾ, ਜੋ ਰਸ ਮਲਾਈ ਬੋਲਦਾ ਮੈਨੂੰ ਆ ਜਾਂਦਾ, ਪਰ ਹਟ ਨਹੀਂ ਹੁੰਦਾ ਖਾਣ, ਹੈ ਨਾ, ਬੰਦਾ ਖਾਂਦਾ ਇੱਕ ਪੀਸ ਨਾ, ਅਤੇ ਮੇਰੇ ਵਰਗਾ ਫਿਰ ਡੱਬਾ ਹੀ ਖਤਮ ਹੋ ਜਾਣਾ ਪੂਰਾ। ਐਨੀ ਵੇ ਹੁਣ ਨਹੀਂ ਖਾਂਦੇ ਜ਼ਿਆਦਾ, ਪਰ ਮੈਂ ਹੋਰ ਕੀ ਹੈ, ਫਲੂਦਾ ਕੁਲਫੀ, ਮੈਨੂੰ ਕੁਝ ਗੁਲਾਬ ਜਾਮਣ, ਰਸਗੁੱਲਾ, ਡਿਫਰੈਂਟ ਟਾਈਪ ਆਫ ਰੋਲਸ ਨੇ ਆਈਸਕ੍ਰੀਮ ਦੇ, ਅਤੇ ਫਰੈਸ਼ ਜੂਸ ਪੀ ਸਕਦੇ, ਹੋਰ ਕੀ ਚਾਹੀਦਾ? ਪਹੁੰਚੋ 11-685 ਮਕਵੀਨ ਡਰਾਈਵ, ਅਤੇ 905-794-4545 ਟੈਲੀਫੋਨ ਨੰਬਰ ਹੈ,
1: 0409 0 GNOG.
0: ਕਿਆ ਬਾਤ, ਠੀਕ ਹੈ। ਪ੍ਰਣਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ ਚਾਹੀਦਾ ਵੀ ਇਸ ਤਰ੍ਹਾਂ ਹੀ ਆ ਲਾਈਫ ਦੇ ਵਿੱਚ ਨਾ ਫਿਕਰ ਜਦੋਂ ਆਪਾਂ ਮਨ ਤੇ ਲੈ ਲੈਂਦੇ ਤਨ ਤੇ ਲੈ ਲੈਂਦੇ ਨਾ
2: ਆਪਣੇ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣਾ ਚਾਹੁੰਦੇ ਹੋ ਇਹਨਾਂ ਤੋਂ ਕਰਾਓ। ਟਰੱਕ ਯਾਰਡ ਦਾ ਕੰਪਲੀਟ ਕੰਮ ਕਰਦੇ ਨੇ, ਗਰੇਡਿੰਗ, ਗਰੇਵਲਿੰਗ, ਪੇਵਿੰਗ ਸਾਰਾ ਕੁਛ ਪ੍ਰੋਪਰਲੀ ਕਰਕੇ ਦੇਣਗੇ। ਸੈਪਟਿਕ ਟੈਂਕ ਦਾ ਵੀ ਤੁਸੀਂ ਬਿਲਕੁਲ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਤੇ ਜੇਕਰ ਤੁਸੀਂ ਆਪਣੇ ਘਰਾਂ ਚ ਪੂਲ ਬਣਵਾਉਣਾ ਹੈ, ਪੂਲ ਡਿਗਿੰਗ ਕਰਵਾਓ, ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਹੀ ਕਰਦੇ ਨੇ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਹੈ ਉਹ ਢਾਉਣੀ ਚਾਹੁੰਦੇ ਹੋ ਤੇ ਹੋਮ ਡੈਮੋਲੀਸ਼ਨ ਜਾਂ ਕਮਰਸ਼ੀਅਲ ਡੈਮੋਲੀਸ਼ਨ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ, ਕਾਲ ਕਰੋ ਤੁਸੀਂ ਫ੍ਰੀ ਐਸਟੀਮੇਟ ਦੇ ਲਈ। ਨੰਬਰ ਹੈ 416-891-1722। ਜਗਤਾਰ ਚੌਹਾਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਪੀਲ ਐਕਸਕਵੇਸ਼ਨ ਸਰਵਿਸ ਤੋਂ। 416-891-1722 ਇਹਨਾਂ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਲੋ ਬੌਬੀ ਮੂਵੀ ਵਿੱਚੋਂ ਗੀਤ ਸੁਣਾਉਂਦੇ ਆ। ਮਨਪ੍ਰੀਤ ਹੋਰੀ ਮੈਨੂੰ ਇਸ਼ਾਰਾ ਕਰ ਰਹੇ ਨੇ ਕਿ ਕਿਹੜਾ ਲਾਉਣਾ। ਤੁਸੀਂ ਵੀ ਤਾਂ ਉਹੀ ਗੱਲ ਕੀਤੀ ਜਿਹੜੇ ਅੱਗੇ ਜਿਹੋ ਜਿਹਾ ਗੀਤ ਮੈਂ ਹੁਣ ਚੁਣਨਾ ਹਨਾ।
2: ਹਾਂਜੀ,
0: ਉਹ ਗੀਤ ਵੀ ਕਹਿ ਰਹੇ ਨੇ ਪਹਿਲੇ ਆ ਤੇ ਉਹ ਕਹਿੰਦਾ ਪਹਿਲੇ ਆ ਕਰਦੇ ਗਾੜੀ ਨਿਕਲ ਜਾਏਗੀ। ਤੁਸੀਂ ਉਹ ਗੱਲ ਕੀਤੀ ਜੋ ਮਰਜ਼ੀ ਲਾ ਦਿਓ, ਉਹ ਚ ਕਿਹੜੀ ਗੱਲ, ਗਾਣਾ ਤਾਂ ਗਾਣਾ। ਚਲੋ ਹੁਣ ਅਸੀਂ ਚਲਾ, ਮੁਝੇ ਵੀ ਕੁਛ ਕਹਿਣਾ ਹੈ, ਮੁਝੇ ਵੀ ਕੁਛ ਕਹਿਣਾ, ਇਹ ਲਾ ਦਿਓ ਹੁਣ। ਲਓ ਜੀ, ਕਰੋ ਇੰਜੋਏ।

0: ਕਿਆ ਬਾਤ ਪੁਰਾਣੀਆਂ ਮੂਵੀਆਂ ਦੇ ਗੀਤ ਸੰਗੀਤ ਚੱਲ ਰਹੇ ਨੇ ਮਨਪ੍ਰੀਤ ਜਦੋਂ ਨਾ ਇਹ ਮੂਵੀ ਪਹਿਲੀ ਮੂਵੀ ਆਈ ਸੀ ਆਪਣੇ ਰਿਸ਼ੀ ਕਪੂਰ ਸਾਹਿਬ ਦੀ ਲਾਂਚ ਕੀਤਾ ਸੀ ਰਾਜ ਕਪੂਰ ਸਾਹਿਬ ਨੇ ਆਪਣੇ ਬੇਟੇ ਨੂੰ ਪਹਿਲੀ ਮੂਵੀ ਦੇ ਵਿੱਚ ਬੌਬੀ ਮੂਵੀ ਹੈ ਨਾ ਉਹਦੇ ਵਿੱਚ ਪਹਿਲਾਂ ਲੜਕੀ ਲੈ ਗਈ ਸੀ ਬ੍ਰੈਂਡ ਨਿਊ ਜਿਹੜੀ ਸੀਗੀ ਹੈ ਨਾ ਡਿੰਪਲ ਕੁਵਾੜੀ ਅੱਜ
1: ਹਾਂਜੀ
0: ਤੇ ਉਹ ਵੀ ਪਹਿਲੀ ਵਾਰੀ ਮੂਵੀ 'ਚ ਕੰਮ ਕੀਤਾ ਸੀਗਾ ਅਤੇ ਚਲੋ ਬਾਈ ਰਿਸ਼ੀ ਕਪੂਰ ਸਾਹਿਬ ਦੁਨੀਆਂ ਤੋਂ ਚਲੇ ਗਏ ਆਪਣਾ ਜਿੰਨਾ ਕੰਮ ਕਰਕੇ ਹੈ ਨਾ ਆਪਣੀ ਮੂਵੀਜ਼ ਦੇ ਕੇ ਡਿੰਪਲ ਨੇ ਬਹੁਤ ਸਾਰੀ ਮੂਵੀਜ਼ 'ਚ ਕੰਮ ਕੀਤਾ ਐਜ਼ ਏ ਮਦਰ ਵੀ ਕੰਮ ਕੀਤਾ ਹੁਣ ਕਈ ਮੂਵੀਆਂ ਦੇ ਵਿੱਚ ਹੁਣ ਹੀਰੋ ਸਾਹਿਬ ਦੇ ਨਾਲ
1: ਹਾਂਜੀ ਹਾਂਜੀ
0: ਪਰ ਸ਼ੀ ਇਜ਼ ਵੈਰੀ ਬੈਸਟ ਐਕਟਰਸ ਅਤੇ ਅਜੇ ਵੀ ਹੈਗੇ ਨੇ ਦੁਨੀਆਂ ਹੈ ਨਾ ਕਿਉਂਕਿ ਮਤਲਬ ਟਾਈਮ ਆ ਬੰਦੇ ਦਾ ਹਰ ਇੱਕ ਬੰਦਾ ਦੀ ਜਿੰਨਾ ਹੀਰੋ ਦੇ ਤੌਰ 'ਤੇ ਪਹਿਲਾਂ ਇੱਕ ਯੁੱਗ ਇਹ ਵੀ ਹੁੰਦਾ ਸੀਗਾ ਜਿਹੜੇ ਹੀਰੋ ਹੁੰਦੇ ਸੀ ਮੁੜ ਕੇ ਦੂਜੇ ਰੋਲ 'ਚ ਨਹੀਂ ਸੀ ਆਉਂਦੇ ਕਦੇ ਵੀ ਕਿਸੇ ਬਾਪ ਨਹੀਂ ਸੀ ਬਣਦੇ ਪੁਰਾਣੇ ਜਿੰਨੇ ਵੀ ਆਪਾਂ ਐਕਟਰ ਲੈ ਲਈਏ ਨਾ
1: ਹਾਂਜੀ
0: ਪਰ ਗਾਹ ਵਿੱਚ ਟ੍ਰੈਂਡ ਚੇਂਜ ਹੋ ਗਿਆ ਕਿ ਹਰ ਵਕਤ ਦੀ ਉਮਰ ਦੇ ਹਿਸਾਬ ਨਾਲ ਲੋਕ ਫਿਲਮਾਂ 'ਚ ਕੰਮ ਕਰਦੇ ਰਹੇ
1: ਜੀ ਜੀ
0: ਲਓ ਪਰ ਆਪਾਂ ਅਗਲੇ ਕਾਰਨ ਲੈ ਲਈਏ ਸਾਡੇ ਨਾਲ ਜਿਲ
2: 7704
0: ਦੇਖੀ ਵੀ ਤਾਂ ਹੋਏਗੀ ਨਾ ਛੇਵੀਂ ਚ ਨਹੀਂ
2: ਛੇਵੀਂ
0: ਚ ਨਹੀਂ ਦੇਖੋ ਜੀ ਅੱਛਾ ਮੂਵੀ ਚ ਹੋਰ ਕੋਈ ਖਾਸ ਰੀਨ ਤਾਂ ਹੈ ਨੀ ਸੀ ਖਾਸ ਬਸ ਨਹੀਂ ਪਰ ਉਸ ਜ਼ਮਾਨੇ ਦੇ ਵਿੱਚ ਬਿਲਕੁਲ ਬਿਲਕੁਲ ਉਹ ਜ਼ਮਾਨੇ ਸੀ ਆਉਂਦੇ ਆਉਂਦੇ ਆਉਂਦੇ ਬਿਲਕੁਲ ਹੋਰ ਕੋਈ ਗੀਤ ਸੰਗੀਤ ਸੁਣਾਈਏ ਹਾਂਜੀ ਕਰੋ ਇੰਜੋਏ ਥੈਂਕ ਯੂ ਤੁਹਾਡਾ ਕਹਿੰਦੇ ਛੇਵੀਂ 'ਚ ਸੀਗਾ ਜਦੋਂ ਮੂਵੀ ਆਈ ਹੈ ਨਾ ਦੇਖ ਲਓ ਕਿੰਨਾ ਵਕਤ ਫਾਸਟ ਜਾਂਦਾ ਨਾ ਰੈਡੀ ਪ੍ਰਾਈਮ ਬੇਸ ਪ੍ਰਦੇਸ ਨਾਲ ਜੁੜਿਆ ਹੋਇਆ ਟੈਲੀਫੋਨ ਨੰਬਰ ਅੱਛਾ ਇਹ ਗੱਲ ਕਰਦੇ ਹਾਂ ਬਈ ਉਹ ਸ਼ਾਰਟ ਪਾਈ ਹੋਈ ਸੀਗੀ ਹੈ ਨਾ ਮੂਵੀ ਦੇ ਵਿੱਚ ਡਿੰਪਲ ਗਵਾੜੀਆ ਦੇ ਉਹ ਵੀ ਥੋੜ੍ਹੇ ਜਿਹੇ ਫਿਲਮੀ ਸੀਨਾਂ ਦੇ ਵਿੱਚ ਕੋਈ ਪਰ ਉਹ ਜਿਹੜਾ ਸਮਾਂ ਸੀ ਉਸ ਸਮੇਂ ਪੂਰੇ ਐਨ ਸੂਟ ਪਾਏ ਹੋਣੇ ਸਾੜੀਆਂ ਸੂੜੀਆਂ ਪਾ ਕੇ ਫਿਰ ਉਹਨੇ ਕੰਮ ਕਰਨਾ ਹੈ ਨਾ ਪਰ ਰਾਜ ਕਪੂਰ ਸਾਹਿਬ ਬਹੁਤ ਡਿਫਰੈਂਟ ਪੜ੍ਹੇ ਵੀ ਬਾਹਰ ਵੀ ਹੋਏ ਹੈਗੇ ਪੜ੍ਹੇ ਗਦਰੀ ਬਣੇ ਉਹਨਾਂ ਦੀ ਜਿਹੜੀ ਸੀ ਥਿੰਕਿੰਗ ਸੀ ਨਾ ਬੜੀ ਡੰਘਾਈ 'ਚ ਮੂਵੀਆਂ ਪੇਸ਼ ਕਰਦੇ ਗਏ ਨਾ ਪਰ ਹਿੱਟ ਹੁੰਦੀਆਂ ਸਾਰੀਆਂ ਮੂਵੀਆਂ ਉਹਨਾਂ ਦੀਆਂ ਇਹ ਫਾਦਰ ਸੀ ਇਹਨਾਂ ਦੇ ਸਾਰਿਆਂ ਦੇ ਆਪਣੇ ਦੇ ਰਿਸ਼ੀ ਕਪੂਰ ਸਾਹਿਬ ਦੇ ਜਿਹੜੀ ਪੁਰਾਣਾ ਅੱਛਾ ਮੈਂ ਹੁਣੇ ਫਿਰ ਤੁਸੀਂ ਐਡ ਪਾ ਲਿਆ ਮੈਂ ਮੈਸੇਜ ਦੇ ਦਿਆਂ ਪਰ ਹੁਣ ਟਾਈਮ ਥੋੜ੍ਹਾ ਮੱਛੀ ਦੇ ਦਿਆਂ ਗੱਜਾ ਜਿਹਦੇ ਨਾਲ ਅੱਛਾ ਜਿੰਨਾ ਲੋਕਾਂ ਨੇ ਆਊਟਿੰਗ ਕਰਨੀ ਹੈ ਨਾ ਇਸ ਸਮੇਂ ਪਰ ਤੁਹਾਨੂੰ ਪਲੈਂਟੀ ਆਫ ਟਾਈਮ ਚਾਹੀਦਾ ਕਹਿਣ ਦਾ ਭਾਵ ਆ ਜੇ ਤੁਸੀਂ ਬਾਹਰ ਜਾਣਾ ਅੱਜ ਜਾਣਾ ਕੱਲ੍ਹ ਨੂੰ ਜਾਣਾ ਤਾਂ ਇਸ ਸਮੇਂ ਡਾਊਨ ਟਾਊਨ ਦੇ ਵਿੱਚ ਤੁਸੀਂ ਜਾਓਗੇ ਤਾਂ ਪੂਰਾ ਤੁਹਾਡਾ ਮਨ ਲੱਗੂਗਾ ਲੇਕ ਸ਼ੋਰ 'ਤੇ ਜਾਓਗੇ ਤਾਂ ਵੀ ਅਲੱਗ ਮਨ ਲੱਗੂਗਾ ਪਰ ਟਾਈਮ ਲੈ ਕੇ ਚੱਲੋ ਜਾਣ ਨੂੰ ਟਾਈਮ ਲੱਗੇਗਾ ਜਾਂ ਤਾਂ ਪੂਲਿੰਗ ਕਰ ਲਓ ਜਾਂ ਇੱਕ ਗੱਡੀ ਲੈ ਜਾਓ ਹੈ ਨਾ ਅਤੇ ਹੌਲੀ ਹੌਲੀ ਜਾਂਦੇ ਰਹੋ ਟਾਈਮ ਖੁੱਲ੍ਹਾ ਹੋਵੇ ਪਰ ਜਾਂ ਡਾਊਨ ਟਾਊਨ ਜਾਓ ਉੱਥੇ ਖਾਓ ਨਜ਼ਾਰੇ ਲਓ ਇੰਜੋਏ ਕਰੋ ਲੋਕਾਂ ਦੇ ਨਾਲ ਦਿਲ ਲੱਗੋ ਅੱਜ ਤਾਂ ਭਰਿਆ ਪਿਆ ਡਾਊਨ ਟਾਊਨ ਸੜਕਾਂ ਭਰੀਆਂ ਪਈਆਂ ਡਾਊਨ ਟਾਊਨ ਦੇ ਅਤੇ ਪਲੱਸ ਉੱਥੇ ਬੈਠ ਕੇ ਤੁਸੀਂ ਖਾਣਾ ਖੁਣਾ ਖਾ ਕੇ ਆਓਗੇ ਫਿਰ
1: ਹਾਂਜੀ ਹਾਂਜੀ
0: ਕਹਿਣ ਦਾ ਭਾਵ ਰਾਤ 12 ਇੱਕ ਦੋ ਵਜੇ ਤੱਕ ਖੁੱਲ੍ਹਾ ਟਾਈਮ ਚਾਹੀਦਾ ਜੇ ਜਾਣਾ ਉੱਥੇ ਹੈ ਨਾ
1: ਬਿਲਕੁਲ ਕਿਉਂਕਿ ਰਸ਼ ਕਾਫੀ ਹੋਇਆ ਗੇਮ ਚੱਲਦੀ ਕਰਕੇ
0: ਰਸ਼ ਨਾਲ ਨਹੀਂ ਦੇਖ ਜਿਹਨਾਂ ਲੋਕਾਂ ਨੇ ਇੰਜੋਏ ਕਰਨਾ ਉਹ ਰਸ਼ 'ਚ ਹੀ ਤਾਂ ਇੰਜੋਏ ਕਰਨਾ
1: ਹਾਂਜੀ ਹਾਂਜੀ ਹੈ ਨਾ ਨਹੀਂ ਜਿਹਨਾਂ ਨੇ ਮਤਲਬ ਹੁਣ ਜਾਣਾ ਹੈ ਤਾਂ ਆਪਣਾ ਥੋੜ੍ਹਾ ਜਿਹਾ ਸੋਚ ਕੇ ਜਾਓ ਕਾਰ ਕੂਲਿੰਗ ਕਰਕੇ ਚੱਲ ਜਾਓ
0: ਕਾਰ ਕੂਲਿੰਗ ਕਰਕੇ ਮੈਂ ਜਾਂ ਇੱਕ ਕਾਰ ਲੈ ਜਾਓ ਉਹ 'ਚ ਪੰਜ ਛੇ ਬੰਦੇ ਬਹਾ ਕੇ
1: ਹਾਂਜੀ
0: ਅਤੇ ਇੱਕ ਤਾਂ ਬੰਦਾ ਸੋਬਰ ਨਾਲ ਚਾਹੀਦਾ ਹੈ ਨਾ ਉਹਨੂੰ ਸਟੀਅਰਿੰਗ ਸੰਭਾਲ ਦਿਓ ਹੈ ਨਾ ਪਰ ਚੱਲ ਤੂੰ ਅੱਜ ਤੇਰੀ ਸੇਵਾ ਲੱਗੀ ਹੋਈ ਅਸੀਂ ਆਪਦਾ ਮਾੜਾ ਮੋਟਾ
3: ਸੰਪਰਕ ਕਰੋ 416-725-2551-416-725-2551 ਜਾਂ 416-457-3381 ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ।
7: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: Thali, Thursday, yummy haka thali. Friday, maza lavo saag makki di roti da. A yummy deals is simply Indian. This sariya hi location stay. Dining, takeout and catering also available. Call at 905-794-8111. Simply delicious. Matlab, simple.

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧ ਮੁੰਬੜ। ਅੱਛਾ ਮਨਪ੍ਰੀਤ, ਕੀ ਕਹਿ ਰਹੇ ਨੇ ਡਾਊਨਟਾਊਨ ਵਾਲੇ ਆਪਣੇ ਭਰਾ ਜਿਹੜੇ ਦੇਖ ਰਹੇ ਨੇ ਮੈਚ ਵਗੈਰਾ? ਡਾਊਨਟਾਊਨ ਵਾਲੇ ਕਹਿਣ ਦਾ ਮਤਲਬ ਬੋਸਨੀਆ ਵਾਲੇ ਖੇਡ ਰਹੇ ਨੇ, ਕੈਨੇਡਾ ਵਾਲੇ ਖੇਡ ਰਹੇ ਨੇ?
1: ਹਾਂਜੀ 1-1 ਤੇ ਆ, ਹਜੇ ਤਾਂ ਫੁੱਲ ਟਾਈਮ ਹੋ ਗਿਆ।
0: ਅੱਛਾ ਫੁੱਲ ਟਾਈਮ ਐਕਸਟਰਾ ਟਾਈਮ ਮਿਲੂ ਮਤਲਬ
1: ਹੁਣ ਦੇਖੋ। ਹਾਂਜੀ
0: ਇੱਕ ਦੇਖੋ ਇਹਦੇ 'ਚ ਨਾ ਸਾਕਰ ਦੇ ਵਿੱਚ ਐਕਸਟਰਾ ਟਾਈਮ ਦੇਣਗੇ।
1: ਹਾਂਜੀ
0: ਐਕਸਟਰਾ ਟਾਈਮ ਦੇ ਵਿੱਚ ਨਾ ਹੋਇਆ ਫਿਰ ਪਲੈਂਟੀਜ਼ ਹੀ ਕੰਮ ਜਾਊਗਾ।
1: ਹਾਂਜੀ
0: ਦੇਖਦੇ ਹਾਂ ਕਿੱਥੇ ਤੱਕ ਪਹੁੰਚਦਾ ਕੰਮ। ਪਰ ਮੈਂ ਚਾਹੁੰਦਾ ਕਿ ਬਈ ਜਿਹਨੇ ਹੁਣ ਨਾ ਜਦੋਂ ਹੁਣ ਐਕਸਟਰਾ ਟਾਈਮ ਮਿਲੂਗਾ,
1: ਹਾਂਜੀ
0: ਜਿਹਨੇ ਪਹਿਲਾਂ ਗੋਲ ਕਰਤਾ ਫਿਰ ਕਈ ਵਾਰ ਨਾ ਦੂਜੀ ਪਾਰਟੀ ਵਾਸਤੇ ਉਹ ਲਾਉਣਾ ਬਰਾਬਰ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ।
1: ਬਿਲਕੁਲ ਬਿਲਕੁਲ ਸਹੀ ਗੱਲ।
0: ਮੈਂ ਕਹਿੰਦਾ ਕੈਨੇਡਾ ਨੂੰ ਚਾਹੀਦਾ ਵੀ ਥੋੜ੍ਹਾ ਜਿਹਾ ਕਾਇਮ ਹੋ ਕੇ ਖੇਡੋ ਭਾਈ, ਪਹਿਲੀ ਗੇਮ 'ਤੇ ਜਿੱਤ ਲਓ, ਬਾਕੀ ਦੇਖਦੇ ਹਾਂ ਬਾਅਦ 'ਚ ਹਰੀ ਹੁਰੀ ਆਇਓ। ਹੋਸਟ ਤਾਂ ਆਪਾਂ ਕਰ ਰਹੇ ਨਾ ਇੱਥੇ,
1: ਹਾਂਜੀ
0: ਟੋਰਾਂਟੋ ਦੇ ਵਿੱਚ ਹੋਸਟ ਹੋ ਰਹੀ ਆ।
1: ਤੇ ਜਿੰਨੇ ਸਾਡੇ ਲਿਸਨਰਸ ਇੱਥੇ ਹੀ ਨੇਗੇ ਜਾਂ ਤੁਸੀਂ ਜਾ ਕੇ ਲੇਟ ਨਾਈਟ ਕੋਈ ਵਾਪਸ ਆਊਗਾ ਤਾਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੇ ਪਹੁੰਚੋ। ਇਹਨਾਂ ਦੇ ਕੋਲ ਐਵਰੀਡੇ ਸਪੈਸ਼ਲ ਮੈਨਿਊ ਦੇ ਵਿੱਚ ਅੱਜ ਤੁਸੀਂ ਸਾਗ ਤੇ ਮੱਕੀ ਦੀ ਰੋਟੀ ਬਾਏ 1 ਗੈਟ 1 ਫ੍ਰੀ
0: ਲੈ।
1: ਰਾਤ ਦੇ 2 ਵਜੇ ਤੱਕ ਸਾਰੀਆਂ ਲੋਕੇਸ਼ਨਸ ਇਹਨਾਂ ਦੇ ਓਪਨ ਨੇ। ਲੇਟ ਨਾਈਟ ਵੀ ਤੁਸੀਂ ਜਾ ਕੇ ਇਹਨਾਂ ਦੇ ਕੋਲੋਂ ਵੈਜ ਐਂਡ ਨਾਨ ਵੈਜ ਦੋਵੇਂ ਤਰ੍ਹਾਂ ਦਾ ਖਾਣਾ ਖਾ ਸਕਦੇ ਹੋ ਤੇ ਬਹੁਤ ਹੀ ਲਾਜਵਾਬ ਇਹਨਾਂ ਦਾ ਖਾਣਾ ਹੁੰਦਾ। ਇਹਨਾਂ ਦੇ ਕੋਲੋਂ ਸ਼ੁੱਧ ਖੋਈ ਦੇ ਮਿਠਾਈਆਂ, ਡਰਾਈ ਫਰੂਟਸ ਵਾਲੀ ਮਿਠਾਈਆਂ ਲੈ ਕੇ ਆ ਸਕਦੇ ਹੋ। ਤੇ ਜੇ ਤੁਸੀਂ ਆਪਣੇ ਘਰਾਂ 'ਚ ਗੈਟ ਟੂਗੈਦਰ ਕਰ ਰਹੇ ਹੋ ਤਾਂ ਫੂਡ ਟਰੱਕ ਕੇਟਰਿੰਗ ਕਰਵਾਓ। ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ, ਪੂਰਾ ਗਰਮਾ ਗਰਮ ਖਾਣਾ ਤੁਹਾਨੂੰ ਨਾਲ ਦੇ ਨਾਲ ਸਰਵ ਕਰਨਗੇ। ਜ਼ਰੂਰ ਤੁਸੀਂ ਪਹੁੰਚੋ ਅੱਜ ਸਾਗ ਅਤੇ ਮੱਕੀ ਦੀ ਰੋਟੀ ਬਾਏ 1 ਗੈਟ 1 ਫ੍ਰੀ ਲੈ ਕੇ ਆਓ। ਤੁਸੀਂ ਇੰਸਟੋਰ ਮਤਲਬ ਇਹਨਾਂ ਦੇ ਰੈਸਟੋਰੈਂਟ ਇਹਨਾਂ ਦੇ ਪਹੁੰਚੋਗੇ ਤਾਂ ਤੁਹਾਨੂੰ ਹੋਰ ਵੀ ਡੀਲਸ ਦੇਖਣ ਨੂੰ ਮਿਲਣਗੀਆਂ। ਪਹੁੰਚੋ ਤੁਸੀਂ 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਨੇ। ਆਰਡਰ ਪਲੇਸ ਕਰਨ ਦੇ ਲਈ ਨੰਬਰ 9057948111, 9057948111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਇੱਥੋਂ ਦਾ ਨੰਬਰ 9055954400, 9055934400। ਅਤੇ ਤੀਸਰੀ ਲੋਕੇਸ਼ਨ 15 ਫੈਂਡਰ ਵੇ ਬੋਵੇਡ ਐਂਡ ਚੰਕਿਊਜ਼ੀ ਦੇ ਉੱਪਰ ਹੈਗੀ ਹੈ ਅਤੇ ਨੰਬਰ ਇੱਥੋਂ ਦਾ ਆਰਡਰ ਪਲੇਸ ਕਰਨ ਦੇ ਲਈ 905-840-2200, 9058400-2200। ਸਿੰਪਲ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ।
0: ਦੋਸਤੋ ਦਿਓਲ ਟਰੈਵਲ ਵਾਲੇ ਕਹਿੰਦੇ ਕਿ ਦਿੱਲੀ ਤੋਂ ਉੱਧਰੋਂ ਟੋਰਾਂਟੋ ਅਤੇ ਕਿਸੇ ਨੂੰ ਆਉਣਾ ਹੈਗਾ ਜੂਨ ਮਹੀਨੇ ਵਿੱਚ, ਉਹਦੇ 810 ਡਾਲਰ ਦੀ ਟਿਕਟ ਹੈਗੀ ਆ, ਲਿਮਿਟਡ ਸੀਟਾਂ ਨੇ। ਟੋਰਾਂਟੋ ਟੂ ਦਿੱਲੀ ਟੂ ਟੋਰਾਂਟੋ ਜਾਣਾ ਹੈਗਾ ਆਪਣੇ, ਉਹ ਵੀ ਉੱਧਰੋਂ ਆਉਂਦੀ ਹੋਈ ਹੈਗੀ ਆ ਟੋਰਾਂਟੋ, ਦਿੱਲੀ ਟੂ ਟੋਰਾਂਟੋ ਸਤੰਬਰ ਦੇ ਵਿੱਚ 1 ਵੇ ਹੈਗੀ 880 ਡਾਲਰ ਦੀ। ਅਤੇ ਜੇ ਟੋਰਾਂਟੋ ਤੋਂ ਦਿੱਲੀ ਜਾਣਾ ਉਹਦੇ ਵਿੱਚ 2 ਬੈਗ ਦੇ ਨਾਲ ਜੁਲਾਈ ਦੇ ਵਿੱਚ 1 ਵੇ ਹੈਗੀ ਆ ਜੀ 1049। ਦਿੱਲੀ ਟੂ ਬੋਂਬੇ ਹਾਂਜੀ ਹੈਗੀ ਆ, ਅਤੇ ਟੂ ਟੋਰਾਂਟੋ ਜੂਨ ਦੇ ਵਿੱਚ ਅਤੇ ਅਗਸਤ ਤੱਕ ਆਰਾਮ ਟ੍ਰਿਪ ਹੈਗਾ $1369। 1369 ਸਸਤਾ ਹੈਗਾ ਕਿਉਂਕਿ ਪਹਿਲਾਂ ਦਿੱਲੀ ਤੋਂ ਬੋਂਬੇ ਜਾਓਗੇ, ਬੋਂਬੇ ਤੋਂ ਟੋਰਾਂਟੋ ਆਓਗੇ ਹਾਂਜੀ
1: ਜੀ,
0: ਫਿਰ ਉੱਥੇ ਥੋੜ੍ਹੀ ਸਟੇ ਹੋਏਗੀ ਪਰ ਪੈਸੇ ਵੀ ਤਾਂ ਬਚਦੇ ਨੇ 1369। ਟੋਰਾਂਟੋ ਟੂ ਨਵੀਂ ਦਿੱਲੀ ਹੈਗੀ ਅਗਸਤ ਤੋਂ ਸਤੰਬਰ ਆਰਾਮ ਟ੍ਰਿਪ ਹੈਗਾ 1660, ਅਤੇ ਟੋਰਾਂਟੋ ਟੂ ਨਵੀਂ ਦਿੱਲੀ ਸਤੰਬਰ ਤੋਂ ਅਕਤੂਬਰ ਵਿੱਚ ਜਾਣਾ ਹੈਗਾ ਆਰਾਮ ਟ੍ਰਿਪ ਹੈਗਾ 1699 ਡਾਲਰ 2 ਬੈਗ ਦੇ ਨਾਲ
1: ਜੀ।
0: ਦਿਓਲ ਟਰੈਵਲ ਟੋਬੇਕੋ ਦੇ ਵਿੱਚ ਨੰਬਰ 905 ਹੰਬਰ ਕੋਲੇਜ ਫਿੰਚ, 905-588-5100। ਅਤੇ ਦੂਜੀ ਬ੍ਰਾਂਚ ਹੈਗੀ ਇਹਨਾਂ ਦੀ ਕ੍ਰਾਈਸਲਰ ਅਤੇ ਵਿਲੀਅਮਸ ਪ੍ਰਾਂਕੁਟ ਵਾਲੇ ਪਲਾਸ ਦੇ ਵਿੱਚ 905-588-4200 ਟੈਲੀਫੋਨ ਨੰਬਰ ਹੈ
1: ਜੀ। ਚਲੋ ਫਿਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈ ਲਈਏ। ਸਟੂਡੀਓ ਦਾ ਨੰਬਰ ਕਾਲ ਕਰਨ ਦੇ ਲਈ, ਸਾਡੇ ਨਾਲ ਗੱਲਬਾਤ ਕਰਨ ਦੇ ਲਈ 9055564-6444, 9055564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਪ੍ਰੋਗਰਾਮ ਦੇ ਵਿੱਚ ਤਾਂ ਸਾਡੇ ਕੋਲ ਆਲਮੋਸਟ 1 ਘੰਟਾ ਹਜੇ ਹੋਰ ਹੈਗਾ ਆ, ਮਤਲਬ 40-42 ਮਿੰਟ ਹੋਰ ਹੈਗੇ ਨੇ, ਅਤੇ ਤੁਸੀਂ ਸਾਨੂੰ ਜ਼ਰੂਰ ਕਾਲ ਕਰ ਸਕਦੇ ਹੋ। ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸੋ ਸਟੋ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ, ਤੇ ਮਨਪ੍ਰੀਤ ਜਿਹੜਾ ਅੱਜ ਦਾ ਮੈਚ ਹੋਇਆ ਨਾ ਆਪਣਾ ਕੈਨੇਡਾ ਤੇ ਹਾਂਜੀ ਬਾਸਨੀਆ ਦਾ,
1: ਹਾਂਜੀ,
0: ਤੇ ਬਰਾਬਰ ਰਹਿ ਗਏ ਨੇ ਦੋਨੋਂ ਟੀਮਾਂ, ਇੱਕ ਇੱਕ ਪੁਆਇੰਟ ਮਿਲ ਗਿਆ ਮੈਨੂੰ ਹੁਣੇ, ਥੋੜ੍ਹੀ ਜਿਹੀ ਪਤਾ ਨਹੀਂ ਕਈ ਕਿੰਨਾ ਨਹੀਂ ਪਤਾ ਹੁੰਦਾ ਨਾ ਆਪਣੀ ਥੋੜ੍ਹੀ ਸਾਰਾ ਪਤਾ ਹੋਵੇ। ਐਕਚੁਲੀ ਇਹ ਜਿਹੜੇ ਗੇਮ ਚੱਲਦੀ ਹੈ ਦੋ ਪੂਲ ਨੇ ਨਾ, ਇੱਕ ਏ ਦੇ ਵਿੱਚ ਟੀਮਾਂ ਆਉਣੀਆਂ ਨੇ, ਇੱਕ ਬੀ ਦੇ ਵਿੱਚ ਲੀਗ ਖੇਡ ਰਹੇ ਨੇ। ਉਹ ਦੱਸ ਰਹੇ ਸੀਗੇ ਓਵਰ ਟਾਈਮ ਨਹੀਂ ਮਿਲਦਾ ਲੀਗ ਦੇ ਵਿੱਚ, ਨਾ ਹੀ ਪਲੈਂਟੀ ਮਿਲਦੀਆਂ। ਅੱਗੇ ਜਾ ਕੇ ਜਿਹੜਾ ਆਈ ਐਸ ਸੀ ਜਿਹੜੀ ਰੋ ਦੇ ਵਿੱਚੋਂ ਬੀ ਦੇ ਵਿੱਚੋਂ ਜਿਹੜੇ ਫਾਈਨਲ 'ਚ ਪਹੁੰਚਣਗੇ ਜਾ ਕੇ,
1: ਹਾਂਜੀ,
0: ਗਾਹਾਂ ਜਾ ਕੇ ਫਿਰ ਟਾਈਮ ਵਗੈਰਾ ਓਵਰ ਹੋਏਗਾ। ਪਹਿਲੀਆਂ 'ਚ ਮੈਨੂੰ ਲੱਗਦਾ ਸਿਰਫ ਅੰਕ ਹੀ ਮਿਲਦੇ ਆ ਪੁਆਇੰਟ ਦੇ ਹਿਸਾਬ ਨਾਲ, ਜਿਹੜੀ ਜਿਵੇਂ ਇੱਕ ਅੰਕ ਮਿਲ ਗਿਆ ਆਪਾਂ ਨੂੰ ਬਾਲਦੇਨ ਮਿਲ ਗਿਆ ਅੱਜ, ਤੇ ਇੱਕ ਰਨ ਮਿਲ ਗਿਆ ਬਰਾਬਰ ਰਹਿਣ ਦੇ। ਇਸ ਕਰਕੇ ਹੋਰ ਟੀਮਾਂ ਵੀ ਜਿਹੜੀਆਂ ਹੋਣੀਆਂ ਪੁਆਇੰਟ ਵੀ ਉਹਨਾਂ ਦੇ ਕਾਊਂਟ ਹੁੰਦੇ ਨੇ, ਉਹਨਾਂ ਦਾ ਡਿਫਰੈਂਟ ਸਿਸਟਮ ਹੈਗਾ ਜਿਹੜੀ ਫੀਫਾ ਦਾ ਲੀਗ ਦਾ। ਆਮ ਤਾਂ ਇਹ ਹੁੰਦਾ ਨਾ ਜਦੋਂ ਮੈਚ ਚੱਲਦੇ ਆ ਉਹਨਾਂ ਦੇ ਵਿੱਚ ਓਵਰ ਟਾਈਮ ਦਿੱਤਾ ਜਾਂਦਾ ਫਿਰ ਪਲੈਂਟੀ ਦੇ ਕੰਮ ਜਾਂਦਾ, ਇਹਦੇ ਵਿੱਚ ਉਹ ਸਿਸਟਮ ਅਜੇ ਨਹੀਂ ਹੈਗਾ। ਉਹ ਕਹਿੰਦੇ ਵੀ ਇਹ ਲੀਗ ਚੱਲ ਰਹੀ ਆ ਹਲੇ ਪੁਆਇੰਟ ਬਣਨਗੇ, ਅਤੇ ਅੱਗੇ ਜਾ ਕੇ ਜਦੋਂ ਜਦੋਂ ਫਾਈਨਲ 'ਚ ਜਾਣੀ ਟੀਮ ਸਾਰੀ ਇਕੱਠੀ, ਜਿਵੇਂ ਉੱਧਰੋਂ ਵੀ ਇਹ ਗਰੁੱਪ 'ਚੋਂ ਸਾਰੀਆਂ ਚੁਣ ਚੁਣ ਕੇ ਟੀਮਾਂ ਅੱਗੇ ਆਉਣਗੀਆਂ ਪੁਆਇੰਟ ਹਿਸਾਬ ਨਾਲ, ਉਹਨਾਂ ਵਿੱਚ ਅੱਗੇ ਜਾ ਕੇ ਫਿਰ ਜਦੋਂ ਫਾਈਨਲ ਮੈਚ ਹੁੰਦੇ ਨੇ ਉਹਦੇ ਵਿੱਚ ਫਿਰ ਆਪਾਂ ਐਕਸਟਰਾ ਟਾਈਮ ਵੀ ਮਿਲਦੇ ਨੇ।
1: ਜੀ, ਅਤੇ ਨਾਲ ਹੀ ਸੋਫਾ ਮਾਰਟਨ ਕੈਸਲ ਅਦਰ ਲਾਈਨ ਦੀ ਵੀ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੀ ਪਸੰਦ ਦੇ ਕਸਟਮਾਈਜ਼ਡ ਸੋਫਾ ਸੈੱਟਸ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਕੋਂਟੈਕਟ ਕਰੋ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ 120 ਡੈਲਟਾ ਪਾਰਕ ਬੁਲੇਵਰਡ ਐਂਡ 24 ਰੀਗਨ ਰੋਡ, ਦੋ ਲੋਕੇਸ਼ਨਸ ਨੇ ਜਿੱਥੇ ਤੁਸੀਂ ਜਾ ਕੇ ਇਹਨਾਂ ਦੇ ਕੋਲੋਂ ਕਲੀਅਰੈਂਸ ਦੇ ਉੱਪਰ ਵੀ ਲੈ ਸਕਦੇ ਹੋ। ਕਾਫੀ ਸਾਰੇ ਜਿਹੜੇ ਫਲੋਰ ਮਾਡਲਸ ਨੇ ਉਹ ਕਲੀਅਰੈਂਸ ਦੇ ਉੱਪਰ ਲੱਗੇ ਹੋਏ ਨੇ, ਅਪ ਟੂ 60% ਡਿਸਕਾਊਂਟ ਤੁਹਾਨੂੰ ਦੇ ਰਹੇ ਨੇ। ਅਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਆਪਣੇ ਲੈਦਰ ਦੇ ਸੋਫੇ ਬਣਾਉਣੇ ਨੇ, ਤੁਹਾਨੂੰ 50+ ਕਲਰ ਚੋਇਸਿਸ ਮਿਲ ਜਾਣੀਆਂ ਨੇ ਲੈਦਰ ਦੇ ਵਿੱਚ, ਪਿਓਰ ਲੈਦਰ ਦੇ ਸੋਫੇ ਬਣਾਉਂਦੇ ਨੇ। ਅਤੇ ਜੇਕਰ ਤੁਸੀਂ ਫੈਬਰਿਕ ਦੇ ਸੋਫੇ ਬਣਾਉਣਾ ਚਾਹੁੰਦੇ ਹੋ, ਫੈਬਰਿਕ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਕੁਆਂਟਿਟੀ ਮਿਲ ਜਾਣੀ ਹੈ, ਅਤੇ ਨਾਲ ਦੀ ਨਾਲ ਕਾਊਂਟਲੈਸ ਕਲਰ ਆਪਸ਼ਨਸ, ਇੰਨੀਆਂ ਜ਼ਿਆਦਾ ਕਲਰ ਆਪਸ਼ਨਸ ਮਿਲਣੀਆਂ, ਤੁਹਾਨੂੰ ਚੂਜ਼ ਕਰਨਾ ਵੀ ਔਖਾ ਹੋ ਜਾਣਾ। ਅਤੇ ਤੁਸੀਂ ਉਹਦੇ ਬਾਰੇ ਵੀ ਇਹਨਾਂ ਦੇ ਨਾਲ ਗੱਲਬਾਤ ਕਰੋ, ਜਾਂ ਫਿਰ ਤੁਸੀਂ ਇਹਨਾਂ ਦੀ ਦੋਨਾਂ ਲੋਕੇਸ਼ਨਸ 'ਤੇ ਪਹੁੰਚੋ। ਇਹਨਾਂ ਦੇ ਵੇਅਰਹਾਊਸ ਵਿਜ਼ਿਟ ਕਰਕੇ ਤੁਸੀਂ ਇਹਨਾਂ ਦੀ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ, ਜਿਹੜਾ ਮਟੀਰੀਅਲ ਇਹ ਯੂਜ਼ ਕਰਦੇ ਨੇ ਸੋਫਾ ਸੈੱਟ ਬਣਾਉਣ ਦੇ ਲਈ। ਅਤੇ ਇਸ ਤੋਂ ਇਲਾਵਾ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟਰਸਿਸ ਵੀ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰ ਰਹੇ ਨੇ। ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ, 9058038056, 9058038056, ਜਾਂ ਫਿਰ 9057918056, 9057980056, ਦੋਨਾਂ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਪਰਮਜੀਤ ਕੌਰ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਤੋਂ।
0: ਜੁਨੀ ਗਲੋਬਲ ਐਡਵਾਈਜ਼ਰੀ ਇੰਕ ਤੁਹਾਨੂੰ ਨਾ ਇਹ ਗ੍ਰਾਂਟ ਦਵਾਉਂਦੇ ਨੇ, ਪਲੱਸ ਲੋਨ ਦਵਾਉਂਦੇ ਨੇ ਪੜ੍ਹਨ ਲਿਖਣ ਵਾਸਤੇ ਗਵਰਨਮੈਂਟ ਤੋਂ
1: ਜੀ,
0: 30K ਤੋਂ ਲੈ ਕੇ 100K ਤੱਕ ਹੈ ਤੁਹਾਨੂੰ ਮਿਲ ਸਕਦਾ ਪਰ ਈਅਰ। ਪਰ ਉਹਦੇ ਵਿੱਚ ਇਹ ਹੈਗਾ ਕਿ ਹੁਣ ਤੁਸੀਂ ਜੇ ਲੈਂਦੇ ਹੋ ਇੱਕ ਗ੍ਰਾਂਟ ਵੀ ਮਿਲਣੀ ਹੈ ਤੁਹਾਨੂੰ, ਜਿਹੜੀ ਕਿ ਤੁਹਾਨੂੰ ਗ੍ਰਾਂਟ ਉਹ ਵਾਪਸ ਨਹੀਂ ਦੇਣੀ ਪੈਂਦੀ, ਜਿਹੜਾ ਲੋਨ ਆ ਇਕੱਲਾ ਉਹਦਾ ਹੀ ਤੁਹਾਨੂੰ ਪੈਸੇ ਪੇ ਕਰਨੇ ਪੈਂਦੇ ਨੇ। ਪਰ ਇਹ ਗ੍ਰਾਂਟ ਬੰਦ ਕਰ ਰਹੀ ਗੌਰਮੈਂਟ, ਕਿਉਂਕਿ ਗੌਰਮੈਂਟ ਕਹਿੰਦੀ ਮੈਂ ਇਹਨਾਂ ਅਸੀਂ ਮਨੀ ਪਹਿਲਾਂ ਦੇ ਚੁੱਕੇ ਹਾਂ
1: ਅਗਸਤ ਵਿੱਚ
0: ਰਹੇ ਹਾਂ, ਇਸ ਕਰਕੇ ਤੁਸੀਂ ਚਾਹੁੰਦੇ ਹੋ ਕਿ ਇਹ ਗ੍ਰਾਂਟ ਤੁਹਾਨੂੰ ਮਿਲੇ ਤਾਂ ਹੁਣ ਫਾਇਦਾ ਉਠਾ ਲਓ, ਕਾਲ ਕਰ ਲਓ। ਨੰਬਰ ਤੁਹਾਨੂੰ ਦਿੰਦੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ, 437-264-3375, 437-264-3175 ਟੈਲੀਫੋਨ ਨੰਬਰ ਹੈ। ਅਤੇ ਇਹਨਾਂ ਦੀ ਫੀ ਬਿਲਕੁਲ ਇਹਨਾਂ ਨੂੰ ਨਹੀਂ ਮਿਲਣੀ, ਥੋਤੋਂ ਲੈਣੀ ਆ, ਪਰ ਤੁਹਾਡੇ ਕੋਲ ਪੈਸੇ ਪਹਿਲਾਂ ਆਉਣੇ ਆ ਤੁਹਾਡੇ ਅਕਾਊਂਟ 'ਚ, ਤੁਸੀਂ ਆਪਣੀ ਦਿਆਨਤਦਾਰੀ ਨਾਲ 199 ਤੋਂ ਲੈ ਕੇ 499 ਤੱਕ ਫੀ ਇਹਨਾਂ ਦੀ ਪੇ ਕਰ ਦੇਣੀ ਆ
1: ਜੀ,
0: ਤੁਹਾਨੂੰ ਪੈਸੇ ਮਿਲ ਜਾਣੇ ਨੇ। ਹੋਰ ਕੀ ਚਾਹੀਦਾ ਇਹਦੇ ਵਾਸਤੇ? ਤੁਹਾਡੀ ਇਨਕਮ ਚਾਹੀਦੀ ਹੈ 70,000 ਤੋਂ ਘੱਟ, ਸਿਟੀਜ਼ਨਸ਼ਿਪ ਹੋਣੀ ਚਾਹੀਦੀ ਤੁਹਾਡੀ, ਜਾਂ PR ਹੋ ਜਾਂ ਫਿਰ ਸਿਟੀਜ਼ਨਸ਼ਿਪ ਤੁਹਾਡੀ ਹੈ ਕੋਈ ਹੈਗੀ ਆ, ਅਤੇ ਉਹਦੇ ਕਰਕੇ ਉਹਦੇ ਵਿੱਚ ਤੁਹਾਨੂੰ ਅਸੀਂ ਐਲੀਜੀਬਲ ਹੁੰਦੇ ਹਾਂ ਇਹ ਗ੍ਰਾਂਟ ਲੈਣ ਵਾਸਤੇ
1: ਜੀ। ਬਿਲਕੁਲ, ਤੇ ਲਓ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਸੁਣਾਈਏ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ।
0: ਕਿਆ ਪਿਆਰਾ ਗੀਤ ਹੈ, ਤੇ ਬੜੀ ਪਿਆਰੀ ਬਲੈਕ ਐਂਡ ਵਾਈਟ ਮੂਵੀ ਆਪਣੇ ਸਮੇਂ ਦੇ ਬਣਵਾਇਆ ਹੋਇਆ ਦੇਵਾਨੰਦ ਸਾਹਿਬ ਦੇ ਉੱਤੇ ਹੈ ਨਾ ਜੀ, ਪ੍ਰਾਮ ਦੇਸ਼ ਪਰਦੇਸ਼।

0: ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਔਰ ਡਾਊਨ ਟਾਊਨ ਦੇ ਵਿੱਚ ਬਹੁਤ ਸਾਰੇ ਲੋਕ ਜਾਣਗੇ ਜਿੱਥੇ ਯੰਗ ਐਂਡ ਡਾਂਸ ਅਤੇ ਵੀਕਐਂਡ ਦੇ ਤਾਂ ਮਿਲਣਾ ਭੰਗੜਾ ਯੰਗ ਪਿੱਛੇ ਪਾਉਂਦੇ ਆ ਹਨ ਅੱਜ ਵੀ ਮੇਰੇ ਖਿਲਾਫ਼ ਵੀਕਐਂਡ ਦੇ ਪਾਊਗਾ ਹੀ ਚੱਲਦਾ ਰਹਿੰਦਾ ਉੱਥੇ ਕੰਮ ਉੱਥੇ ਨਾ ਯੰਗ ਐਂਡ ਸਕਿਓਰ ਦੇ ਉੱਤੇ ਕੁਦਰਤੀ ਹੁੰਦਾ ਕਿ ਉੱਥੇ ਕਈ ਵਾਰੀ ਗਾਉਣ ਵਜਾਉਣ ਵਾਲੇ ਬਹੁਤ ਹੁੰਦੇ ਆ ਨਾ ਜਿਵੇਂ ਕਾਲੇ ਹੋ ਗੋਰੇ ਹੋ ਗਏ ਨਾ
1: ਹਾਂਜੀ
0: ਉਹਨਾਂ ਨੇ ਆਪਣੇ ਰੱਖੇ ਹੁੰਦੇ ਨੇ ਆਪਣੇ
1: ਇੰਸਟਰੂਮੈਂਟ
0: ਜਿਹੇ ਨਾ ਵਜਾਉਂਦੇ ਹੁੰਦੇ ਆ ਉੱਥੇ ਆਪਣੇ ਵੀ ਫਿਰ ਸ਼ੁਗਲ ਕਰਦੇ ਜੋ ਕੋਈ ਆ ਕੇ ਨਾ ਜਿਹੜੇ ਭਰਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਅਤੇ ਫਿਰ ਅਸੀਂ ਵਾਪਸ ਆ ਰਹੇ ਹਾਂ ਜੁੜੇ ਰਹੋ ਨਾਮ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524

0: 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ, GST PST ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-795-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, ਹੰਡ ਅਨੁਸਾਰ 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
2: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
3: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ।

0: www.deshpardeshradio.com लाइव सुनना चाहते लाइव ते क्लिक कर लो जी वाच करना चाहते हैं तो ओते क्लिक करो या फिर अपने आई पी टीवी बॉक्स के उत्ते पंजाबी सेक्शन क्लिक करो ओदे उत्ते जाके देश परदेश टीवी नु क्लिक करो ओते तुसी सुन भी सकते हो वेख भी सकते हो 24/7 ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਦੋਸਤੋ ਫਰਾਈਡੇ ਸ਼ੁੱਕਰਵਾਰ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਤੁਹਾਡੇ ਅਸੀਂ ਤੁਹਾਡੇ ਨਾਲ ਹੈਗੇ ਹਾਂ ਠੀਕ ਹੈ ਸ਼ਾਮ ਦੇ 6 ਵਜੇ ਤੱਕ ਸਟੂਡੀਓ 'ਚ ਕੋਈ ਵੀ ਗੱਲਬਾਤ ਕਰਨ ਲਈ ਨੰਬਰ ਹੈ 905-564-6444 ਮੈਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਨੂੰ ਦੇ ਦਿਆਂ ਕੋਮਲ ਟਰੈਵਲ ਵਾਲਿਆਂ ਦੀ ਸਪੈਸ਼ਲਾਈਜ਼ ਕਰਦੇ ਨੇ ਤੁਹਾਡੇ ਵਾਸਤੇ ਖਾਸ ਕਰਕੇ ਤੁਸੀਂ ਕਿਸੇ ਆਈਲੈਂਡ 'ਤੇ ਜਾਣਾ ਤਾਂ ਕਾਫੀ ਸਪੈਸ਼ਲ ਅੱਜ ਕੱਲ੍ਹ ਲਗਾਏ ਹੋਏ ਨੇ ਉਹਨਾਂ ਨੇ ਡੋਮਿਨਿਕ ਰਿਪਬਲਿਕ ਦੀ ਸਪੈਸ਼ਲ ਡੀਲ ਲਾਈ ਹੈ ਉਹਨਾਂ ਨੇ ਅਤੇ 5 ਦਿਨ ਦਾ ਪੈਕੇਜ ਹੈ ਅਤੇ 1000 ਦੇ ਕਰੀਬ ਹੈਗਾ ਜੀ ਇਹਦੇ ਵਿੱਚ ਤੁਸੀਂ ਜਾਣ ਆਉਣ ਵਿੱਚ ਖਾਣਾ ਵਗੈਰਾ ਪੀਣਾ ਰਹਿਣਾ ਸਹਿਣਾ ਟਿਕਟ ਏਅਰ ਟਿਕਟ ਵਿੱਚ ਹੀ ਹੈ ਕਾਲ ਕਰ ਲਓ ਕੋਮਲ ਟਰੈਵਲ ਨੂੰ ਨੰਬਰ ਹੈ 905-239-7711 905-239-7711
1: ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਡਸ ਦੇ ਕਾਊਂਟਰ ਟੋਪਸ ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ ਲੀਡਿੰਗ ਮੈਨੂਫੈਕਚਰਸ ਨੇ ਇਹ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ ਤੇ ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ ਜਿਵੇਂ ਕਿ ਪਲੰਬਿੰਗ ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਹੈਗੀ ਇਹਨਾਂ ਦੇ ਕੋਲ ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ ਪਹੁੰਚੋ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੇ ਰਣਜੀਤ ਸਿੰਘ ਜੀ ਨੂੰ ਮਿਲੋ ਐਡਰੈਸ ਇਹਨਾਂ ਦਾ 271 ਗਲਿਡਨ ਰੋਡ ਯੂਨਿਟ ਨੰਬਰ 5 ਬਰੈਂਪਟਨ ਦੇ ਵਿੱਚ ਤੇ ਨੰਬਰ 6474004550 647-400-4550 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ
0: Air Expert Home Comfort Inc. Company kehndi our company is serving Kitchener, Waterloo, Cambridge, GTA over 20 years. ਪਹਿਲੀ ਡੀਲ ਉਹਨਾਂ ਕੋਲ ਹੈਗੀ ਹੈ ਏ ਸੀ ਸੁਪਰ ਸੇਲ ਹੈ ਸੈਂਟਰਲ ਏਅਰ ਕੰਡੀਸ਼ਨ ਸਟਾਰਟ ਫਰੋਮ $1999 ਇੰਸੂਲੇਸ਼ਨ ਵਿੱਚ ਹੀ ਆ ਤੁਸੀਂ ਬਾਏ ਵੀ ਕਰ ਸਕਦੇ ਹੋ ਰੈਂਟ ਵੀ ਕਰ ਸਕਦੇ ਹੋ ਅਤੇ ਫਾਈਨੈਂਸ ਵੀ ਕਰ ਸਕਦੇ ਹੋ ਅਤੇ ਹਾਈ ਐਫੀਸ਼ੀਅੰਸ ਫਰਨੈਸ ਹੈਗੀ ਆ $2599 ਦੀ ਹੈਗੀ ਆ ਇਹਦੇ ਵਿੱਚ ਵੀ ਤੁਹਾਡੇ ਲਈ ਉਹ ਈਕੋਪ ਦਾ ਥਰਮੋਸਟੇਟ ਲਾ ਕੇ ਦੇਣਗੇ ਇਹਨੂੰ ਵੀ ਬਾਏ ਕਰ ਸਕਦੇ ਰੈਂਟ 'ਤੇ ਫਿਰ ਫਾਈਨੈਂਸ ਕਰਾ ਸਕਦੇ ਹੋ ਦੂਸਰੀ ਤੀਜੀ ਡੀਲ ਹੈਗੀ ਦੂਜੀ ਆਪਣੇ 30,000 ਗ੍ਰੇਨ ਵਾਟਰ ਸਾਫਟਵੇਅਰ 5-stage ਰੀਵਰਸ ਹੈ ਨਾ ਸਿਸਟਮ ਹੈਗਾ ਓਨਲੀ $1999 ਲੋਕ ਜਾਣਦੇ ਨੇ ਜਿਹੜੇ ਕਿ ਵਾਈਟ ਵਾਟਰ ਸਾਫਟਵੇਅਰ ਪਾਣੀ ਨੂੰ ਹਲਕਾ ਕਰਨ ਵਾਸਤੇ ਜਿਹੜੇ ਫਾਰਮ ਵਿੱਚ ਰਹਿੰਦੇ ਨੇ ਮਿਊਨਸੀਪਲਿਟੀ ਫਾਰਮ ਨਹੀਂ ਹੈਗਾ ਉਹ ਆਪਣਾ ਪਾਣੀ ਨਹੀਂ ਹੈਗਾ ਉਹਨੂੰ ਹਲਕਾ ਕਰਨ ਵਾਸਤੇ ਇਹ ਲਾਇਆ ਜਾਂਦਾ ਅਤੇ ਨਾਲ ਦੀ ਨਾਲ ਇਹਨਾਂ ਦੇ ਪਾਸ ਤੁਸੀਂ ਲੈ ਸਕਦੇ ਹੋ ਟੈਂਕਲੈਸ ਵਾਟਰ ਹੀਟਰ ਜਿਹਦੇ ਕਿ ਨਹਾਉਣ ਵਾਸਤੇ 25 ਬੰਦੇ ਨਹਾ ਲੈਣ ਚਾਹੀਦੇ ਨੇ ਮਰਜ਼ੀ ਪਾਣੀ ਠੰਡਾ ਨਹੀਂ ਹੁੰਦਾ $2699 ਇਹਦੇ ਵਿੱਚ ਤੁਹਾਨੂੰ ਰਿਵੇਟ ਮਿਲੇਗੀ $500 ਦੀ ਇਹ ਸਾਰੀ ਜਾਣਕਾਰੀ ਵਾਸਤੇ ਕਾਲ ਕਰੋ ਤੁਸੀਂ ਏਅਰ ਐਕਸਪਰਟ ਹੋਮ ਕੰਫਰਟ ਨੂੰ 519-884-7676 ਨੰਬਰ ਹੈ 519-884-7676 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ ਕੀ ਅਗਲੀ ਆਪਾਂ ਕੁਆਲੀ ਲਾਈਓ ਕੋਈ ਵਧੀਆ ਜੀ ਥੋੜ੍ਹੀ ਜਿਹੀ ਪ੍ਰੋਗਰਾਮ ਦੇ ਵਿੱਚ ਬਣ ਗਈ ਚੇਂਜ ਕਰੀਏ

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 905-857-7596 ਏ.ਐਨ.ਜੇ. ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
3: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ। ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
4: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
5: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
4: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
5: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
6: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਰੰਟੀ। 647-515-8000
7: ਕੈਨੇਡਾ ਵਿੱਚ ਰਹਿੰਦੇ ਹੋਏ ਹਰ
3: ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਮੈਂ ਜਾਣਕਾਰੀ ਤੁਹਾਨੂੰ ਦੇ ਦਿਆਂ ਕਿ ਕਲੀਅਰ ਵਿਊ ਆਈ ਕੇਅਰ 'ਤੇ ਇੱਕ ਚੱਕਰ ਲਗਾਓ। ਕਲੀਅਰ ਵਿਊ ਆਈ ਕੇਅਰ ਦੋ ਡਾਕਟਰਾਂ ਦੀ ਬਹੁਤ ਵੱਡੀ ਟੀਮ ਦਾ ਇਹ ਆਪਣਾ ਸਟੋਰ ਹੈਗਾ ਉਹਨਾਂ ਦਾ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, 11615 ਮਕਵੀਨ ਰਾਏ, ਮਕਵੀਨ ਅਤੇ ਮੇਫੀਲਡ 'ਤੇ, ਜਿਹਨਾਂ ਨੰਬਰ 34 ਦੇ ਵਿੱਚ ਨੇ ਇਹ। ਕਲੀਅਰ ਵਿਊ ਆਈ ਕੇਅਰ 905-913-4545 ਟੈਲੀਫੋਨ ਨੰਬਰ ਹੈ। ਇੱਕ ਤਾਂ ਇਹਨਾਂ ਨੇ ਜਿਹੜਾ ਲਾਇਆ ਹੈ ਸਪੈਸ਼ਲ ਹੈਗਾ, ਕੰਪਲੀਟ ਸਿੰਗਲ ਵਿਜ਼ਨ ਲੈਂਸ ਅਤੇ ਪੇਅਰ ਡਾਕਟਰ ਆਈ ਐਗਜ਼ਾਮ ਵਿੱਚ ਹੀ ਹੈ, ਵਿੱਚ ਹੀ ਫਰੇਮ ਹੈ। $99 ਨੂੰ ਲਗਾਇਆ ਇਹਨਾਂ ਨੇ ਸਪੈਸ਼ਲ। ਅਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਜਿਹੜੇ ਜਿੰਨੇ ਵੀ ਬ੍ਰੈਂਡ ਨੇਮ ਸਨ ਗਲਾਸਿਸ ਨੇ ਉਹਨਾਂ 'ਤੇ 25% ਤੁਹਾਨੂੰ ਆਫ ਦੇ ਰਹੇ ਨੇ। ਡਾਇਰੈਕਟ ਬਿੱਲ ਇੰਸ਼ੋਰੈਂਸ ਨੂੰ ਕਰਨਗੇ, ਤੁਸੀਂ ਕੁਛ ਨਹੀਂ ਪੇ ਕਰਨਾ। ਤੋ ਡਾਕਟਰ ਖੁਦ ਨੇ ਆਪ ਇਹ ਹੈਗੇ ਨੇ ਆਵਰ ਜਿਹਨਾਂ ਦੇ ਹੈਗੇ ਨੇ ਮੰਗਲਵਾਰ ਤੋਂ ਲੈ ਕੇ ਫਰਾਈਡੇ ਤੱਕ, 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਸੈਚਰਡੇ ਕੱਲ੍ਹ ਨੂੰ 11 ਤੋਂ 6 ਵਜੇ ਤੱਕ, ਐਤਵਾਰ ਪਰਸੋਂ ਨੂੰ 12 ਤੋਂ 5 ਵਜੇ ਤੱਕ। ਨੰਬਰ ਇੱਕ ਵਾਰੀ ਫਿਰ ਲੈ ਲਓ ਕਲੀਅਰ ਵੀ ਆਈ ਕੇਅਰ ਦਾ, 905-913-4545 ਟੈਲੀਫੋਨ ਨੰਬਰ ਹੈ
8: ਜੀ,
3: ਜਿਹੜੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ
8: ਜੀ। ਤੇ ਨਾਲੇ ਤੁਸੀਂ ਪੰਜਾਬੀ ਬਾਈ ਨੇਚਰ ਨੂੰ ਜ਼ਰੂਰ ਯਾਦ ਰੱਖੋ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਸ਼ੁੱਧ ਖੋਏ ਦੇ ਮਿਠਾਈਆਂ ਲੈ ਕੇ ਆਉਣੀਆਂ ਨੇ ਤਾਂ ਇਹਨਾਂ ਦੀਆਂ ਕਾਫੀ ਸਾਰੀਆਂ ਲੋਕੇਸ਼ਨਸ ਨੇ, ਤੁਸੀਂ ਹਰ ਲੋਕੇਸ਼ਨ ਤੇ ਜਾ ਕੇ ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆ ਸਕਦੇ ਹੋ। ਤੇ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਕੱਢਦੇ ਨੇ ਐਵਰੀ ਡੇ, ਤੁਸੀਂ ਇਹਨਾਂ ਦੇ ਕੋਲ ਸ਼ਾਮ ਨੂੰ ਜਾਓ ਤੇ ਲਾਈਵ ਜਿਹੜੀਆਂ ਦੇਸੀ ਘਿਓ ਜਲੇਬੀਆਂ ਗਰਮਾ ਗਰਮ ਕੱਢ ਕੇ ਨਾਲ ਨਾਲ ਤੁਹਾਨੂੰ ਖਵਾਉਂਦੇ ਆ, ਉਹ ਤੁਸੀਂ ਲੈ ਕੇ ਆਓ। ਨਾਲ ਤੁਸੀਂ ਰਬੜੀ ਵੀ ਐਡ ਕਰਵਾ ਸਕਦੇ ਹੋ।
3: ਬਿਲਕੁਲ। ਔਰ ਇੱਕ ਗੱਲ ਮੈਂ ਹੋਰ ਕਰਦੇ ਐਡ ਦੇ ਵਿੱਚ ਕਿ ਜਿਹੜਾ ਨਾ ਪੈਟੀਓ ਪਿੱਛੇ ਹੈਗਾ ਨਾਲ ਸਾਈਡ 'ਤੇ ਹੁੰਦਾ ਨਾ,
8: ਹਾਂਜੀ,
3: ਉੱਥੇ ਸ਼ਾਮ ਨੂੰ ਗੋਲ ਗੱਪਿਆਂ ਦੀ ਸਟਾਲ ਲੱਗਦੀ ਪਿੱਛੇ ਸਪੈਸ਼ਲ, ਨਾ ਜਿਵੇਂ ਘੜੇ ਨਹੀਂ ਹੁੰਦੇ ਆਪਣੇ, ਦੂਜੇ ਮਿੱਟੀ ਦੇ ਬੜੇ ਬੜੇ,
8: ਹਾਂਜੀ ਹਾਂਜੀ,
3: ਉਹਨਾਂ 'ਚ ਪਾ ਕੇ ਪਾਣੀ ਅਤੇ ਕਹਿੰਦੇ ਸਾਡੇ ਗੋਲ ਗੱਪਿਆਂ ਦੀ ਬੜੇ ਮਸ਼ਹੂਰੀ ਕਾਫੀ ਹੈ ਨਾ
8: ਜੀ,
3: ਅਤੇ ਉਹ ਵੀ ਟਰਾਈ ਕਰੋ ਪੈਟੀਓ 'ਤੇ ਖੜ ਕੇ ਖਾ ਲਓ ਬਾਹਰੋਂ।
8: ਬਿਲਕੁਲ ਬਿਲਕੁਲ, ਅਤੇ ਨਾਲ ਹੀ ਤੁਸੀਂ ਨਾ ਇਹਨਾਂ ਦੇ ਕੋਲੋਂ ਬਹੁਤ ਹੀ ਲਾਜਵਾਬ ਖਾਣਾ ਵੈਜ ਜਾਂ ਨੋਨ ਵੈਜ ਹਰ ਤਰ੍ਹਾਂ ਦਾ ਖਾ ਸਕਦੇ ਹੋ। ਪਹੁੰਚੋ ਤੁਸੀਂ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਐਵਰੀ ਡੇ ਓਪਨ ਨੇ, ਅਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਇਹਨਾਂ ਦੇ ਕੋਲੋਂ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ, ਅਤੇ ਤੁਹਾਡੇ ਲਈ ਬਹੁਤ ਹੀ ਲਾਜਵਾਬ ਇਹ ਕੇਟਰਿੰਗ ਕਰਦੇ ਨੇ। ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾਓ, ਕਿਸੇ ਦੇ ਘਰ ਵਿਆਹ ਸ਼ਾਦੀ ਦਾ ਮੌਕਾ ਆ ਤਾਂ ਉਹਨਾਂ ਦੇ ਵਿੱਚ ਵੀ ਤੁਸੀਂ ਇਹਨਾਂ ਦੇ ਕੋਲੋਂ ਭਾਜੀ ਤਿਆਰ ਕਰਾ ਸਕਦੇ ਹੋ, ਜਾਂ ਫਿਰ ਤੁਸੀਂ ਮਿਠਾਈਆਂ ਦਾ ਆਰਡਰ ਦੇਣਾ ਹੋਵੇ, ਜਾਂ ਫਿਰ ਕੇਟਰਿੰਗ ਕਰਵਾਉਣੀ ਹੈ। ਪੰਜਾਬੀ ਬਾਈ ਨੇਚਰ ਦੀ ਬਹੁਤ ਹੀ ਲਾਜਵਾਬ ਕੇਟਰਿੰਗ ਹੈ। ਪਹਿਲੀ ਲੋਕੇਸ਼ਨ 888 ਦ ਗੋਰ ਰੋਡ ਯੂਨਿਟ ਨੰਬਰ 57 ਤੇ ਨੇ, ਗੋਰ ਐਂਡ ਬਨੇਜ਼ਰ ਦੇ ਉੱਪਰ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਬੋਵੇਡ ਐਂਡ ਏਅਰਪੋਰਟ ਰੋਡ ਦੇ ਉੱਪਰ ਨੇ, ਯੂਨਿਟ 1 ਦੇ ਉੱਪਰ। ਤੇ ਤੀਸਰੀ ਲੋਕੇਸ਼ਨ 58 ਕੁਐਰੀ ਐਜ ਡਰਾਈਵ, ਬੋਵੇਡ ਐਂਡ ਹਰਨਚਾਰੀਓ ਦੇ ਉੱਪਰ ਨੇ। ਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11, ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ ਨੇ, ਪੰਜਾਬੀ ਬਾਈ ਨੇਚਰ ਵਾਲੇ।
3: ਲਓ ਵੀ ਦੋਸਤੋ, ਲੈਂਦੇ ਹਾਂ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਔਰ ਤੁਸੀਂ, ਸਾਨੂੰ ਪਤਾ ਕਿ ਅੱਜ ਪੂਰੇ ਚਹਿਲ ਪਹਿਲ ਵਿੱਚ ਮੂਡ ਦੇ ਵਿੱਚ ਹੋ, ਕਿਉਂਕਿ ਫਰਾਈਡੇ ਹੈਗਾ। ਫਰਾਈਡੇ ਹੋਵੇ, ਚਹਿਲ ਪਹਿਲ ਨਾ ਹੋਵੇ, ਕਿਉਂਕਿ ਬਾਰਬੀਕਿਊ ਨਾ ਹੋਵੇ, ਠੰਡੀ ਠੰਡੀ ਬੀਅਰ ਨਾ ਹੋਵੇ, ਤਾਂ ਸਵਾਦ ਗੱਲ ਗੱਲ ਬਣਦੀ ਨਹੀਂ। ਅਸੀਂ ਵੀ ਇਹੀ ਸੋਚ ਰਹੇ ਹਾਂ ਮਨ 'ਚ, ਕਦੋਂ ਖਤਮ ਕਰਕੇ ਅਤੇ ਥੋੜ੍ਹਾ ਜਿਹਾ ਬਾਰਬੀਕਿਊ ਫੜੀਏ ਨਾ, ਅਤੇ ਆਪਣਾ ਮੈਰੀਨੇਟ ਕੀਤਾ ਹੋਇਆ ਮੀਟ
8: ਜੀ,
3: ਉਦੋਂ ਬਾਅਦ ਫਿਰ ਆਪਣਾ ਵੀਕਐਂਡ ਵੀ ਇੰਜੋਏ ਕਰੀਏ। ਲਓ ਜੀ, ਗੀਤ ਸੁਣਾਉਣੇ ਤੁਹਾਨੂੰ ਦੇਸ਼ ਪ੍ਰਦੇਸ਼ ਦੇ ਵਿੱਚ, ਅਗਲਾ ਬੜਾ ਪਿਆਰਾ।

ਗੱਲ ਨਾ ਕਰੇ ਹਾਲ ਨੱਤੀਆਂ ਕੜਾ ਲੈ ਪਿੱਪਲ ਪੱਟੀਆਂ ਕਿਸੇ

ਪਿਆਰੀ ਸਾਨੂੰ ਮਿਲ ਜਾਣੀ ਕਵਾਰੀ ਇਸ ਜਿੰਦ ਦਾ ਭਰੋਸਾ ਨਹੀਂ ਕੋਈ ਨੀ ਸਾਨੂੰ ਅੱਜ ਗੱਲ ਨਾ ਕਰੀ ਆਲ ਨੱਤੀਆਂ ਕੜਾ ਲੈ ਤੇ ਪਲਪੱਤੀਆਂ ਕੀ

ਜੇ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ, 289-952-9532, 298-952-9532। ਟੈਲੀਫੋਨ ਨੰਬਰ ਹੈ, ਇਹ ਨੋਟ

0: business nu promote karle des par des prime time radio and tv thode ang sang hai 24 ghante sato din hun tak des par des prime time radio hazara hi business di grand opening live on location nal karwa chuke hai te karwa reha hai impossible is nothing tusi vi apne business vich vaada karan vaste des par des radio da live on location friday saturday karwao for booking call sajinder sidhu at 416-725-2551
1: www.desparadesradio.com लाइव सुनना चाहते लाइव ते क्लिक कर लो जो वाच करना चाहते हो तो ओ ते क्लिक करो या फिर अपने आई पी टीवी बॉक्स के उत्ते पंजाबी सेक्शन क्लिक करो ओ जाके देश परदेश टीवी क्लिक करो ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
2: Simply Indian brings you all simply delicious deals buy one get one free every day ਸਵੇਰ 10 ਤੋਂ ਸ਼ਾਮ 7 ਵਜੇ ਤੱਕ on dine in and take outs ਮਜ਼ਾ ਲਵੋ Sunday ਨੂੰ ਪਰਾਂਠਾ ਪਲੇਟ Monday ਮਨਪਸੰਦ ਕੁਲਚਾ ਪਲੇਟ Tuesday ਚਨਾ ਪਟੂਰਾ Wednesday ਲਾਜਵਾਬ ਵੈਜ ਥਾਲੀ Thursday ਯਮੀ ਹਾਕਾ ਥਾਲੀ Friday ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ ਇਹ ਯਮੀ ਡੀਲਸ Simply Indian ਦੀ ਸਾਰੀਆਂ ਹੀ ਲੋਕੇਸ਼ਨਸ ਤੇ dining take out and catering also available call at 905-794-8111 simply delicious matlab simply indian
0: bas karo kado to kis kiraye de chote je ghar chalawange
3: ohe bas mortgage alliance de nardev sidhu nu call karan tak
0: tusi self employed ho first mortgage second mortgage equity take out private mortgage ya fir
3: secure line of credit equipment loan ya rent to own bare soch rahe ho ta mortgage alliance de nardev sidhu nu zarur milo nardev sidhu je phadn ke tuhadi ba ta mortgage to nahi ho sakdi na
0: ya call karo 647-294-5503
3: भरोसे ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ ਲਾਇਸੈਂਸ ਨੰਬਰ 10530 nardevsiddhu.com
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇਨਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਅਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਆਇਲ ਚੇਂਜ ਬ੍ਰੇਕ ਜੋਬ ਟਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596 905-857-7596 ਏਐਨਜੇ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ ਦੁਨੀਆ ਦੇ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਮੈਂ ਜਾਣਕਾਰੀ ਦੇ ਦਿਆਂ ਕਿ ਕੋਈ ਜੋਬਾਂ ਹਮੇਸ਼ਾ ਹੀ ਫੀਲਡ ਵਿੱਚ ਹੁੰਦੀਆਂ ਪਰ ਆਪਣੇ ਆਪ ਨੂੰ ਇੱਕ ਇਸ ਤਰ੍ਹਾਂ ਦੇ ਕੋਰਸਿਸ ਲੈ ਕੇ ਅਪਗ੍ਰੇਡ ਕਰੋ ਕਿ ਜੋਬਾਂ ਇਸੀ ਤੁਹਾਨੂੰ ਮਿਲ ਜਾਣ ਉਹਦੇ ਵਾਸਤੇ ਕੁਈਨਸਵੁੱਡ ਕਾਲਜ ਮੈਡੀਕਲ ਆਫਿਸ ਡਿਪਲੋਮਾ ਕਰਾ ਰਹੇ ਨੇ ਫਾਰਮੇਸੀ ਅਸਿਸਟੈਂਟ ਦਾ ਕੋਰਸ ਕਰਵਾ ਰਹੇ ਨੇ ਵੀਕਐਂਡ 'ਤੇ ਕਰ ਲਓ ਜਾਂ ਔਨਲਾਈਨ ਕਰ ਲਓ ਚਿਲਡਰਨ ਸ਼ਾਰਟ ਸਰਟੀਫਿਕੇਟ ਔਨਲਾਈਨ ਕਲਾਸਾਂ ਲੱਗਦੀਆਂ ਇਹਦੀਆਂ ਵੀਕਐਂਡ 'ਤੇ ਵੀ ਲੱਗਦੀਆਂ ਨੇ ਪਰ ਪਰਸਨਲ ਸਪੋਰਟ ਵਰਕਰ ਦਾ ਕੋਰਸ ਕਰਨਾ ਹੈਗਾ ਇਹ ਵੀ ਕਰ ਸਕਦੇ ਹੋ ਅਤੇ ਕਾਲ ਕਰੋ ਨੀਰੂ ਹੋਰਾਂ ਨੂੰ 905-872-0088 ਲੇਡੀਜ਼ ਵਾਸਤੇ ਬਹੁਤ ਵਧੀਆ ਕੋਰਸ ਹੁੰਦਾ ਕਿ ਚੰਗੀਆਂ ਜੋਬਾਂ ਤੁਸੀਂ ਹਾਸਲ ਕਰ ਸਕਦੇ ਹੋ ਨੰਬਰ 905-872-0088 ਟੈਲੀਫੋਨ ਨੰਬਰ
4: ਜੀ ਅਤੇ ਨਾਲੇ ਜੇਕਰ ਤੁਸੀਂ ਆਪਣੇ ਲੋਨ ਦੀ ਕੇਅਰ ਕਰਾਉਣਾ ਚਾਹੁੰਦੇ ਹੋ ਮਤਲਬ ਕਿ ਘਾਹ ਵਗੈਰਾ ਤੁਹਾਡੇ ਕੋਲ ਕੱਟਣ ਦਾ ਟਾਈਮ ਨਹੀਂ ਹੈਗਾ ਤਾਂ SS ਲੋਨ ਕੇਅਰ ਦੇ ਨਾਲ ਕਾਲ ਕਰਕੇ ਗੱਲਬਾਤ ਕਰੋ ਇਹ ਤੁਹਾਡੇ ਲੋਨ ਦੀ ਪੂਰੀ ਐਨ ਕੇਅਰ ਕਰਨਗੇ ਔਨ ਟਾਈਮ ਘਾਹ ਵਗੈਰਾ ਕੱਟ ਕੇ ਜਾਣਗੇ ਅਤੇ ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ ਬਹੁਤ ਲੰਬਾ ਤਜਰਬਾ ਇਹਨਾਂ ਦਾ ਬਹੁਤ ਹੀ ਕਹਿ ਲਓ ਕਿ ਐਕਸਟ੍ਰੀਮਲੀ ਪ੍ਰੋਫੈਸ਼ਨਲ ਕੰਮ ਕਰਦੇ ਆ ਅਤੇ ਗੁਰਪ੍ਰੀਤ ਸਿੰਘ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ SS ਲੋਨ ਕੇਅਰ ਤੋਂ ਤੇ ਆਪਣੇ ਲੋਨ ਦੀ ਪੂਰੀ ਕੇਅਰ ਕਰਵਾਓ ਆਪਣੇ ਘਰ ਦੇ ਬਾਹਰ ਫਰੰਟ ਨੂੰ ਐਂਡ ਬੈਕਯਾਰਡ ਨੂੰ ਪੂਰਾ ਸਾਫ ਸੁਥਰਾ ਰੱਖੋ ਨੰਬਰ ਹੈ
1: 4 ਮਨਪ੍ਰੀਤ ਹੋਰੀ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਨੇ ਦੁਪਹਿਰ 1 ਤੋਂ ਸ਼ਾਮ ਦੇ 4 ਵਜੇ ਤੱਕ ਉਹਦੇ ਵਿੱਚ ਗੀਤ ਸੰਗੀਤ ਗੱਲਾਂ ਬਾਤਾਂ ਕਾਫੀ ਹੁੰਦੀਆਂ ਤੇ ਤੁਸੀਂ ਇਹਨਾਂ ਦੇ ਨਾਲ ਸੁਣੋਗੇ ਮੇਰੀ ਹੁੰਦੀ ਹੈ ਛੁੱਟੀ ਤੇ ਮੈਂ ਹੁਣ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਸੋਮਵਾਰ ਨੂੰ ਬਣਾਂਗੇ ਸੀ ਤੇ ਮੈਂ ਕਿਹਾ ਵੀ ਬੜਾ ਵਧੀਆ ਚਹਿਲ ਪਹਿਲ ਹੈਗੀ ਡਾਊਨ ਟਾਊਨ ਦੇ ਵਿੱਚ, ਲੋਕਾਂ ਨੇ ਜਾਣਾ ਉੱਥੇ, ਇੰਜੋਏ ਕਰਨਾ, ਕਰੋ ਇੰਜੋਏ ਜਿੱਥੇ ਵੀ ਤੁਸੀਂ ਕਰਨਾ ਚਾਹੁੰਦੇ ਹੋ। ਘਰ ਦੇ ਵਿੱਚ ਬਾਰਬੀਕਿਊ ਕਰਨਾ ਤਾਂ ਫਿਰ ਤੁਸੀਂ ਜਾ ਵੜੋ ਇੰਡੀਅਨ ਫਰੂਟ ਲੈਂਡ ਦੀ ਜਿਹੜੀ ਗ੍ਰਿਲ ਹੈਗੀ ਉੱਥੋਂ ਮੈਰੀਨੇਟ ਕੀਤਾ ਕੱਚਾ ਮੀਟ ਲਿਆਓ, ਬਾਰਬੀਕਿਊ ਕਰੋ ਕੋਲ ਲਿਆ ਕੇ ਘਰ,
4: ਬਿਲਕੁਲ
1: ਦੁਆਵਾਂ ਚ ਤੁਸੀਂ ਸਾਡੇ ਨਾਲ ਹੀ ਹੋ ਸਾਰੇ, ਹਮੇਸ਼ਾ ਤੁਹਾਡੇ ਨਾਲ ਹੀ ਰਹਿਣਾ ਅਸੀਂ, ਤੁਹਾਡੇ ਨਾਲ ਗੱਲਾਂ ਤਾਂ ਹੁੰਦੀ ਰਹਿਣੀਆਂ।
4: ਬਿਲਕੁਲ, ਟਾਈਮ ਹੋ ਗਿਆ, ਆਪਾਂ ਹੁਣ ਇੱਥੇ ਇਜਾਜ਼ਤ ਲੈਂਦੇ ਹਾਂ ਤੇ ਕੱਲ ਨੂੰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: पॉइंट थारी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी राजधानी राजधानी।
0: मल्टीपल लोकेशन इन GTA। फॉर मोर इन्फॉर्मेशन विजिट राजधानी स्वीट्स .ca।
2: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313 905-204-1313

ਵਾਹ ਵੀ ਵਾਹ, ਪ੍ਰੋਗਰਾਮ ਹੈ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ।

ਕੀ ਹਾਲ ਚਾਲ ਨੇ ਸਭ ਦੀ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਲਹਿਰਾਂ ਬਹਿਰਾਂ ਰੌਣਕ ਮੇਲਾ ਫੁੱਲ ਬਟਾ ਫੁੱਲ ਐਂਡ ਹੈਪੀ ਹੈਪੀ ਹੈਪੀ ਹੈਪੀ ਫਰਾਈਡੇ ਬਈ ਸਭ ਨੂੰ।

0: ਸੋ ਫਰਾਈਡੇ ਦੀ ਬਹੁਤ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਮਿੱਠੀ ਸ਼ਾਮ ਹੈ, ਤੇ ਵੀਕਐਂਡ ਦੀ ਉਡੀਕ ਕਿਹਨੂੰ ਨਹੀਂ ਰਹਿੰਦੀ ਯਾਰ। ਉਂਗਲਾਂ ਤੇ ਗਿਣ ਗਿਣ ਦਿਨ ਕੱਢੇ ਵੀਕ ਦੇ, ਯਾਰਾਂ ਨਾਲ ਵੀਕਐਂਡ ਅਸੀਂ ਕਦੋਂ ਦੇ ਉਡੀਕਦੇ ਹੈ। ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਵੀ ਅੱਜ ਦਿਨ ਫਰਾਈਡੇ ਦਾ। ਫਰਾਈਡੇ ਨੂੰ ਫਿਰ ਕੀ ਪਲਾਨ ਹੈ, ਕੀ ਕਰ ਰਹੇ ਹੋ, ਕਿੱਥੇ ਜਾ ਰਹੇ ਹੋ, ਥੋੜ੍ਹਾ ਜਿਹਾ ਸਾਨੂੰ ਵੀ ਅਪ ਟੂ ਡੇਟ ਰੱਖ ਦਿਆ ਕਰੋ ਯਾਰ ਕਿ ਨਵੀਂ। ਯਾਰ ਅੱਜ ਤਾਂ ਮਹਿਫਿਲ ਸਜਾਈ ਆ, ਬੈਕਯਾਰਡ ਦੇ ਵਿੱਚ 5-7 ਯਾਰ ਦੋਸਤ ਆਏ ਆ, ਮੱਛੀ ਰੱਖੀ ਆ ਬਾਰਬੀਕਿਊ ਤੇ, ਚਿਕਨ ਰੱਖਿਆ ਬਾਰਬੀਕਿਊ ਤੇ, ਸਟੇਕ ਬਣਾ ਰਹੇ ਆ, ਰਿਬਸ ਬਣਾ ਰਹੇ ਆ। ਚਲੋ ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਆਨੰਦ ਲਓ, ਸਾਨੂੰ ਕਿਹੜਾ ਤੁਸੀਂ ਸੱਦਿਆ ਹੈ। ਸੋ ਖੈਰ, ਆਮ ਜਸਟ ਜੋਕਿੰਗ, ਹੈਵ ਅ ਗੁੱਡ ਟਾਈਮ, ਹੈਵ ਅ ਗ੍ਰੇਟ ਵੀਕਐਂਡ। ਮੌਸਮ ਬੜਾ ਹੀ ਖੂਬਸੂਰਤ ਹੈ, ਬਹੁਤ ਪਿਆਰਾ ਦਿਨਾਂ 'ਚ ਲੱਗਿਆ। ਸੋ ਨੰਬਰ ਆਪਣਾ 9056737 9056737 3337, ਸਾਡਾ ਇੱਕੋ ਇੱਕ ਸਟੂਡੀਓ ਦਾ ਫੋਨ ਨੰਬਰ ਹੈ, ਤੇ ਗੱਲਾਂ ਬਾਤਾਂ ਮਾਰਾਂਗੇ, ਗੀਤ ਸੰਗੀਤ ਤੁਹਾਨੂੰ ਫੁੱਲ ਬਟਾ ਫੁੱਲ ਸੁਣਾਵਾਂਗੇ, ਤੇ ਜਦੋਂ ਫਿਰ ਪੰਜਾਬੀ ਦਾਰਾਂ ਦੀ ਟੀਮ ਜੁੜ ਗਈ ਯਾਰ ਤੁਹਾਡੇ ਨਾਲ, ਹੋਰ ਕੀ ਚਾਹੀਦਾ ਤੁਹਾਨੂੰ। ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਤੁਹਾਨੂੰ ਹਸਾਈਏ, ਤੁਹਾਡਾ ਜੀ ਲਵਾਈਏ, ਤੁਹਾਨੂੰ ਬੋਰ ਨਾ ਕਰੀਏ। ਹਾਂਜੀ, ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਦਾਰਾਂ, ਤੇ ਜੇ ਮੈਂ ਕਿਹਾ ਨਹੀਂ ਯਾਰ ਜੇ ਥੋੜ੍ਹਾ ਜਿਹਾ ਆਉਣਾ ਤਾਂ ਮੈਂ ਕਹਿੰਦਾ ਪੂਰਾ ਐਨ ਐਨਰਜੀ ਦੇ ਨਾਲ ਆਈਏ। ਤੁਸੀਂ ਵੀ ਕਹਿਣ ਜੋਗੇ ਹੋ ਕਿ ਨਵੀਂ ਬਾਈ ਨੇ ਤਾਂ ਅੱਜ ਬੱਲੇ ਬੱਲੇ ਕਰਾ ਦਿੱਤੀ। ਸੋ ਸਟੂਡੀਓ ਦਾ ਨੰਬਰ ਹੈ 9056737 3337 9056 600 7033, ਐਨੀ ਟਾਈਮ ਕੋਈ ਵੀ ਗੱਲਬਾਤ ਕਰਨੀ, ਕੋਈ ਵੀ ਗੀਤ ਸੰਗੀਤ ਸੁਣਨਾ, ਤਾਂ 9056737 9056737 3337 ਆਪਣਾ ਨੰਬਰ ਹੈ। ਸੋ ਐਨਰਜੀ, ਜੋਸ਼, ਇੱਕ ਪੋਜ਼ਿਟਿਵ ਵਾਈਬ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅਗਲਾ ਬੰਦਾ ਨੋਟਿਸ ਕਰ ਲੈਂਦਾ ਯਾਰ ਕਿ ਨਵੀਂ ਹੁਣੇ ਥੋੜ੍ਹੇ ਜਿਹੇ ਅਜੇ ਢਿੱਲੇ ਨੇ। ਬਟ ਵੈਸੇ ਅਸੀਂ ਕਦੇ ਕਿਸ ਨੂੰ ਐਂ ਕਹਿਣ ਨਹੀਂ ਦੇਦੇ, ਕਿਉਂਕਿ ਆਲਵੇਜ਼ ਕੋਸ਼ਿਸ਼ ਕਰੀਦੀ ਹੈ ਕਿ ਉਹ ਢਿੱਲਾ ਜਿਹਾ ਕਹਿੰਦੇ ਹੁੰਦੇ ਆ ਆਵਾਜ਼ ਜਾਂ ਉਦਾਂ ਦੀ ਵਾਈਬ ਨਾ ਦੇਈਏ। ਇੱਕ ਨਾ ਮੈਂ ਤੁਹਾਨੂੰ ਨੰਬਰ ਦੇਣਾ ਚਾਹੁੰਦਾ, ਇੱਕ ਕੰਪਨੀ ਹੈ, ਟਰੈਕਿੰਗ ਕੰਪਨੀ ਬੜੀ ਵੱਡੀ, ਉਹਨਾਂ ਨੂੰ ਇੱਕ ਮਕੈਨਿਕ ਦੀ ਲੋੜ ਹੈ, ਡੇ ਸ਼ਿਫਟ ਹੈ, ਬ੍ਰੈਂਪਟਨ 'ਚ ਕੰਪਨੀ ਹੈ, 1 ਸਾਲ ਦਾ ਐਕਸਪੀਰੀਅੰਸਡ ਲਾਇਸੈਂਸ ਮਕੈਨਿਕ ਚਾਹੁੰਦੇ ਨੇ। ਜੇ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ, ਦਿਨ ਦੀ ਸ਼ਿਫਟ ਹੈ, ਬ੍ਰੈਂਪਟਨ 'ਚ ਬੇਸ ਨੇ, ਬਹੁਤ ਵੱਡੀ ਟਰੈਕਿੰਗ ਕੰਪਨੀ ਹੈ, ਬਹੁਤ ਕਮਾਲ ਦੀ ਪੇ ਹੈ, ਸੁਖਵਿੰਦਰ ਬਾਈ ਜੀ ਨੂੰ ਫੋਨ ਕਰੋ, 416-616-3345 416-616-3345, ਕਾਲ ਕਰੋ, ਜੋਬ 'ਤੇ ਲੱਗੋ ਯਾਰ, ਡਾਲਰ ਕਮਾਓ, 416-616-3345 ਦੇ ਉੱਤੇ ਤੁਸੀਂ ਸੰਪਰਕ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ, ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਅਵੇਲੇਬਲ ਹੈ ਜੀ। 0001, ਹਾਂਜੀ
1: ਜੀ, ਸਤਿ ਸ਼੍ਰੀ ਅਕਾਲ ਵੀਰੇ, ਅਸੀਂ ਬੋਲ ਰਹੇ ਹਾਂ ਜੀ 294 ਵਾਕਰ ਡਰਾਈਵ ਲਾਈਵਲ ਲੋਕੇਸ਼ਨ ਤੋਂ।
0: ਬੱਲੇ ਬੱਲੇ ਆ, ਠੀਕ ਠਾਕ ਹੈ, ਅੱਜ ਥੋੜੇ ਕੈਨੇਡਾ ਤੋਂ ਉਮੀਦ ਰੱਖੀ ਸੀ ਜਿੱਤਣਗੇ, ਜਿੱਤੇ ਨੀ ਬਟ ਆਈ ਕਰਕੇ, ਚਲੋ ਠੀਕ ਹੈ, ਨਾਟ ਬੈਡ,
1: ਚਲੋ ਉਤਰਾ ਚੜਾ ਚੱਲਦਾ ਰਹਿੰਦਾ, ਨਾਲੇ ਗੇਮ ਬਰਾਬਰ ਦੀ ਖੇਲੇ, ਵਧੀਆ ਖੇਲੇ ਆ।
0: ਨਹੀਂ ਦੇਖੋ ਬਹੁਤ ਕਮਾਲ ਦੀ ਵਾਈਬ ਅੱਜ ਨਾ ਮੈਂ ਦੇਖਿਆ, ਕੈਨੇਡਾ ਦੇ ਫੈਨ ਵੀ ਪੂਰਾ ਐਨ ਜੋਸ਼ ਦੇ ਵਿੱਚ ਆਏ, ਬੋਸਨੀਆ ਦੇ ਫੈਨ ਉਹ ਆਏ, ਸੋ ਟੋਰਾਂਟੋ 'ਚ ਅਗਲੇ 1-2 ਮਹੀਨੇ ਲਈ ਪੂਰੀ ਐਨ ਰੌਣਕ ਹੋਵੇਗੀ ਜ਼ਰੂਰ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਸਾਡਾ ਏਰੀਆ ਦੁਆਬਾ ਮਾਲਪੁਰ ਏਰੀਆ, ਫੁੱਟਬਾਲ ਦੀ ਮਿੰਨੀ ਨਰਸਰੀ।
0: ਵਾਹ, ਤੁਹਾਡੇ ਆਈ ਥਿੰਕ ਇੱਕ ਫੁੱਟਬਾਲ ਫੀਲਡ ਵੀ ਬਹੁਤ ਤਕੜਾ ਬਣਿਆ ਹੋਇਆ ਹੈ ਨਾ?
1: ਹਾਂਜੀ ਭਾਜੀ, ਸਾਡਾ ਏਰੀਆ ਹੈਗਾ ਸਾਰਾ ਫੁੱਟਬਾਲ ਦਾ ਆ, ਮਾਲਪੁਰ ਏਰੀਆ ਨਾ।
0: ਅੱਛਾ,
1: ਚਾਰਪੁਰ ਮਾਲਪੁਰ, ਹਾਂਜੀ, ਸਾਡਾ ਖਾਲਸਾ ਸਕੂਲ, ਅਸੀਂ ਤਾਂ 6th ਗ੍ਰੇਡ ਤੋਂ ਸ਼ੁਰੂ ਕਰ ਦਿੱਤਾ ਖੇਲਣਾ ਫੁੱਟਬਾਲ।
0: ਪਰ ਤੁਸੀਂ ਦੇਖੋ, ਮੈਂ ਕੱਲ ਪਰਸੋਂ ਵੀ ਗੱਲ ਕਰ ਰਿਹਾ ਸੀ ਕਿ ਇੰਨਾ ਟੈਲੈਂਟ ਹੈ, ਇੰਨੇ ਆਪਣੇ ਮੁੰਡੇ ਖੁੰਡੇ ਵਧੀਆ ਖੇਡਦੇ ਆ, ਪਰ ਟੀਮ ਨਹੀਂ ਬਣ ਪਈ ਆਪਣੀ।
1: ਭਾਜੀ ਗੱਲ ਪਤਾ ਕੀ ਆ, ਗੱਲ ਇਹ ਆ, ਹੁਣ ਸਾਡੇ ਏਰੀਏ ਦੇ 3 ਮੁੰਡੇ, ਦਾ ਮੁੰਡਾ ਮੇਰੇ ਨਾਲ ਪੜ੍ਹਦਾ ਸੀਗਾ, ਉਹ ਪਹਿਲਾਂ ਆਰਮੀ ਸੀਗਾ, ਸੀਆਰਪੀਐਫ ਚ ਗਿਆ, ਤੇ ਫਿਰ ਬੋਂਬੇ ਦੀ ਕੋਈ ਟੀਮ ਸੀ ਉੱਥੇ ਗਿਆ, ਤੇ ਉਹਦਾ ਬ੍ਰਦਰ ਪਲੇਇੰਗ ਖੇਲਿਆ ਇੰਡੀਆ 3 ਸਾਲ। ਹਾਂਜੀ, ਆਪਣੇ ਉੱਥੇ ਕੀ ਆ ਕਿ ਪੰਜਾਬ ਦੇ ਵਿੱਚ ਹੈਗਾ ਬੈਟਰ, ਪਰ ਕੀ ਹੋਰ ਸਟੇਟਾਂ ਜ਼ਿਆਦਾ, ਜਾਣੀ ਕਿ ਜਿੱਦਾਂ ਗੌਰਮੈਂਟ ਆ ਜਾਂਦਾ।
0: ਜੀ ਜੀ, ਨਹੀਂ ਸਿਰਫ ਪੰਜਾਬ ਨਹੀਂ, ਪੂਰੇ ਇੰਡੀਆ ਵਾਈਡ ਹੀ ਯਾਰ, ਹੁਣ ਤੁਸੀਂ ਦੇਖ ਲਓ ਬੜੀਆਂ ਛੋਟੀਆਂ ਛੋਟੀਆਂ ਕੁਝ ਕੰਟਰੀਜ਼ ਨੇ, ਉਹਨਾਂ ਨੇ ਇੱਕ ਟੀਮ ਪੁੱਟ ਟੁਗੇਦਰ ਕੀਤੀ। ਹੁਣ ਇੱਕ ਨਿੱਕਾ ਜਿਹਾ ਆਈਲੈਂਡ ਹੈ ਕਿਊਰਾਸਾਓ, ਉਹਦਾ ਸਿਰਫ 1,60,000 ਦੀ ਉੱਥੇ ਪਾਪੂਲੇਸ਼ਨ ਹੈ, ਉਹ ਵਰਲਡ ਕੱਪ ਚ ਆਏ ਆ, ਆਪਣੀ 1.4 ਬਿਲੀਅਨ ਦੀ ਪੋਪੂਲੇਸ਼ਨ ਇੰਡੀਆ ਦੀ ਆਪਾਂ ਟੀਮ ਨਹੀਂ ਬਣਾ ਪਾਏ।
1: ਭਾਜੀ ਬਣਾ ਸਕਦੇ ਆ, ਪਰ ਇਹ ਆ ਕਿ ਸਾਡੇ ਕੋਚ ਸਰ
0: ਜੀ
1: ਹੁਣ ਰਿਟਾਇਰ ਹੋ ਗਏ ਆ, ਉਹ ਯਾਨੀ ਕਿ ਬਹੁਤ ਨਾਈਸ ਪਰਸਨ, ਵਧੀਆ ਕੋਚ, ਯਾਨੀ ਕਿ ਹੁਣ ਤੱਕ ਵੀ ਉਹ ਸਕੂਲ ਦੀ ਟੀਮ ਆਪ ਪ੍ਰਿਪੇਅਰ ਕਰਦੇ ਆ, ਉਹ ਹਲੇ ਰਿਟਾਇਰ ਹੋ ਗਿਆ 3-4 ਸਾਲ ਹੋ
0: ਗਿਆ। ਅਸੀਂ ਉਮੀਦ ਕਰਦੇ ਆ ਕਿ ਫਿਊਚਰ ਚ ਕੁਛ ਨਾ ਕੁਛ ਹੋਵੇ। ਹੋਰ ਸੁਣਾ ਕੋਈ ਹੁਕਮ?
1: ਹੋਰ ਬਸ ਭਾਜੀ ਕੰਮ ਤੋਂ ਹੀ ਆ ਰਿਹਾ, ਤੁਹਾਡਾ ਪ੍ਰੋਗਰਾਮ ਬਹੁਤ ਸੁਣੀ ਦਾ, ਬਹੁਤ ਵਧੀਆ ਆਉਂਦਾ ਪ੍ਰੋਗਰਾਮ, ਗੱਲ ਹਾਸੇ ਵੀ ਕੀਤੀ ਆ, ਤੇ ਤੁਸੀਂ ਹੁਣ ਇਹ ਹਾਸੇ ਵਾਲਾ ਗਾਣਾ ਸੁਣਾ ਲਓ ਗੁਰਦਾਸ ਮਾਨ ਜੀ ਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ।
0: ਵਾਹ ਵੀ ਵਾਹ, ਜ਼ਰੂਰ ਲਾ ਦਿੰਦੇ ਬ੍ਰਦਰ, ਥੈਂਕ ਯੂ। ਜ਼ਿੰਦਗੀ ਦਾ ਆਨੰਦ ਲਈਏ। ਇੱਕ ਤੁਸੀਂ ਨੰਬਰ ਜ਼ਰੂਰ ਯਾਦ ਰੱਖਣਾ ਲਵਾਨਾ ਵੈਲਨੈਸ ਸਪਾ ਵਾਲਿਆਂ ਦਾ। ਦੇਖੋ ਵੀਕਐਂਡ ਹੈ ਲੇਡੀਜ਼, ਥੋੜੇ ਆ ਵੀਕਐਂਡ ਤੇ ਹੁੰਦਾ ਕਿ ਆਪਾਂ ਟੌਰਚ ਔਰ ਕੱਢ ਲਈਏ, ਵੈਕਸਿੰਗ ਕਰਾਉਣੀ ਹੈ, ਲੇਜ਼ਰ ਕਰਾਉਣਾ, ਹੁਣ ਕਰਾ ਲਓ। ਲਵਾਨਾ ਵੈਲਨੈਸ ਸਪਾ ਬਹੁਤ ਹਾਈ ਐਂਡ, ਤੁਸੀਂ ਜਾਓਗੇ ਤੁਸੀਂ ਆਪ ਕਹੋਗੇ ਨਵੀਂ ਬੱਲੇ ਬੱਲੇ ਬਹਿ ਜਾ ਹੋਗੇ, ਇਸ ਤਾਂ ਭੁੱਲੀ ਗਈ ਕਿ ਅਸੀਂ ਕਿਸ ਦੁਨੀਆ ਤੇ ਆ। ਇੰਨੀ ਵਧੀਆ ਇਹ ਸਲੋਨ ਹੈ ਤੇ ਹਾਈਡਰਾਫੇਸ਼ੀਅਲ 150 ਦੀ ਥਾਂ ਤੇ ਮੇਰਾ ਨਾਲ ਹੈ ਜੋ $130 ਚ, ਲੇਜ਼ਰ ਹੇਅਰ ਰਿਮੂਵਲ $250 ਦੀ ਥਾਂ ਤੇ, $200 ਚ ਫੁੱਲ ਬਾਡੀ ਵੈਕਸਿੰਗ $120 ਦੀ ਥਾਂ ਤੇ $100 ਚ। ਸੋ ਤੁਸੀਂ ਜ਼ਰੂਰ ਇੱਕ ਵਾਰ ਜਾਓ ਜੇ ਤੁਸੀਂ ਮਸਾਜ ਕਰਾਉਣਾ। RMTs ਇੱਥੇ ਅਵੇਲੇਬਲ ਨੇ, ਬਹੁਤ ਐਕਸਪੀਰੀਅੰਸਡ RMTs ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। ਤੁਸੀਂ ਕਹਿੰਦੇ ਨਵੀਂ ਯਾਰ ਸਾਡੇ ਕੋਲ ਤਾਂ ਬੈਨੀਫਿਟ ਹੈ ਨਹੀਂ, ਕੋਈ ਨਾ, ਤੁਹਾਡੇ ਲਈ ਵੀ ਹੱਲ ਹੈ। ਜਿਨ੍ਹਾਂ ਕੋਲ ਬੈਨੀਫਿਟ ਹੈ ਨਹੀਂ, ਇੱਕ ਘੰਟੇ ਦਾ ਨੋਨ RMT ਰਿਲੈਕਸਿੰਗ ਮਸਾਜ $80 ਸੋ $341 ਪਾਰਕਰ ਸਕੁਆਇਰ ਏਅਰਪੋਰਟ ਰੋਡ ਸਟੀਲਸ, ਏਅਰਪੋਰਟ ਰੋਡ ਸਟੀਲਸ ਦੇ ਬਿਲਕੁਲ ਕੋਰਨਰ ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ। ਲਵਾਨਾ ਵੈਲਨੈਸ ਸਪਾ 416-881-5385 ਤੇ ਕਾਲ ਕਰੋ। 7430 ਹੈਲੋ ਹੈਲੋ ਜੀ 7430 ਹੈਲੋ ਨਹੀਂ ਜੀ ਮੂਡ ਸਾਡੇ ਨਾਲ ਗੱਲ ਕਰਨ ਦਾ ਅੱਜ।
2: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਈ।
0: ਉਹ ਸਤਿ ਸ਼੍ਰੀ ਅਕਾਲ, ਟਾਈਮ ਹੀ ਬਹੁਤ ਲਾਤਾ, ਹੈਲੋ ਕਰਨ।
2: ਹਾਂਜੀ ਸੌਰੀ ਭਾਜੀ, ਐਕਚੁਅਲੀ ਮੈਂ ਗਾਣਾ ਰਿਕੁਐਸਟ ਕਰਾਉਣਾ ਸੀਗਾ ਇੱਕ।
0: ਕਿਹੜਾ ਜੀ?
2: ਅੱਡੀਆਂ ਚੁੱਕ ਚੁੱਕ ਬਾਏ ਕੁਲਵਿੰਦਰ ਬਿੱਲਾ।
0: ਉਹ ਵਾਹ ਵੀ ਵਾਹ, ਕੁਲਵਿੰਦਰ ਬਿੱਲਾ ਵੀ ਬਹੁਤ ਵਧੀਆ ਆਰਟਿਸਟ ਹੈ, ਜ਼ਰੂਰ ਲਾ ਦਿੰਦੇ ਆ।
2: ਥੈਂਕ ਯੂ ਸਰ, ਥੈਂਕ ਯੂ ਸੋ ਮਚ ਤੁਹਾਡਾ।
0: ਨੋ ਪ੍ਰੋਬਲਮ, ਕੁਲਵਿੰਦਰ ਬਿੱਲੇ ਦਾ ਕਿਆ ਦੌਰ ਚੱਲਿਆ ਸੀ ਹੈ ਤੇ ਟਾਈਮ ਟੇਬਲ ਗੀਤ ਤੇ ਇੱਕ ਨਾ ਕੁਲਵਿੰਦਰ ਬਿੱਲੇ ਦਾ ਮੇਰਾ ਬੜਾ ਪਸੰਦੀਦਾ ਗੀਤ ਹੈ, ਥੋੜ੍ਹਾ ਪੁਰਾਣਾ ਕਈ

0: चोरी चोरी तक के ओनू ना ना ना बहुत सोहना गाना सी, वो भी लावांगे बट अड्डियां चुक चुक लाने हैं। सो खैर नवी यार तुसी गुणा गुणा बंद करो, पहला लैके चलो सारे नू ग्रैंड ग्रैंड ग्रैंड होम फर्नीचर ते, जिथे के एक हिस्ट्री अज बन रही है, क्योंकि पहली बार तुसी सुनिया हो कि फर्नीचर दे उत्ते बाय वन गेट वन फ्री। क्या बात है, एक बेड सेट लो दूजा फ्री, एक सोफा सेट लो दूजा फ्री। तुसी जे चार परिवार हो ना, ਦੋ ਘਰਾਂ ਦੇ ਫਰਨੀਚਰ ਲਈ ਪੈਸੇ ਦੇ ਦੋ, ਦੋ ਘਰਾਂ ਦਾ ਫਰਨੀਚਰ ਹੀ ਫ੍ਰੀ ਆ। ਸੋ ਸਾਲ ਨਾਲ ਪ੍ਰਭ ਹੁਣੇ ਜੁੜਿਆ ਤੇ ਚੱਲਦੇ ਆਪਾਂ 294 ਵਾਕਰ ਡਰਾਈਵ ਏਅਰਪੋਰਟ ਰੋਡ ਕੁਈਨ ਦੇ ਨੇੜੇ, ਗ੍ਰੈਂਡ ਹੋਮ ਫਰਨੀਚਰ। ਹਾਂਜੀ ਪ੍ਰਭ ਕਿਵੇਂ ਹੋ?
1: ਬਿਲਕੁਲ ਵੀਰੇ, ਸਤਿ ਸ਼੍ਰੀ ਅਕਾਲ, ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਔਰ ਜਿਵੇਂ ਤੁਸੀਂ ਆਉਂਦਿਆਂ ਮਾਹੌਲ ਬੰਨ ਦਿੱਤਾ, ਜਿਵੇਂ ਪੂਰਾ ਕੈਨੇਡਾ ਇਸ ਟਾਈਮ ਇੰਜੋਏ ਕਰ ਰਿਹਾ, ਖੁਸ਼ੀਆਂ ਮਨਾ ਰਿਹਾ, ਇੱਧਰ ਵੀ ਖੁਸ਼ੀਆਂ ਵਾਲਾ ਮਾਹੌਲ ਆ, ਇੱਧਰ ਵੀ ਇੱਕ ਤਰ੍ਹਾਂ ਦਾ ਚਾਅ ਚੜਿਆ ਹੋਇਆ ਸਰੋਤਿਆਂ ਨੂੰ, ਕਿਉਂਕਿ ਪਹਿਲੀ ਵਾਰੀ ਨਵੀਂ ਵੀਰੇ ਜਿਵੇਂ ਤੁਸੀਂ ਦੱਸਿਆ ਕਿ ਬਾਏ ਵਨ ਗੈਟ ਵਨ ਫ੍ਰੀ, ਅਸੀਂ ਸੁਣਿਆ ਕਿ ਛੋਲੇ ਭਟੂਰੇ ਤਾਂ ਸੁਣੇ ਹੋਣੇ ਆ, ਪਰ ਕਦੀ ਇਹ ਨਹੀਂ ਸੁਣਿਆ ਸੀ ਕਿ ਫਰਨੀਚਰ ਵੀ ਬਾਏ ਵਨ ਗੈਟ ਫ੍ਰੀ ਹੋ ਸਕਦਾ ਆ। ਸੋ ਕਮਾਲ ਕਰਤੀ ਹੈ, ਇਹ ਪਹਿਲੀ ਵਾਰੀ ਹਿਸਟਰੀ 'ਚ ਹੋਇਆ ਕਿ ਇੱਕ ਚੀਜ਼ ਬਾਏ ਕਰਨੀ ਆ, ਤੁਸੀਂ ਚਾਹੇ ਬੈੱਡ ਬਾਏ ਕਰਨਾ, ਚਾਹੇ ਤੁਸੀਂ ਮੈਟਰਸ ਬਾਏ ਕਰਨਾ, ਚਾਹੇ ਤੁਸੀਂ 500 ਵਾਲਾ ਸੋਫਾ। ਸੁੱਖ ਭਾਈ ਬੋਲਣਾ ਨਹੀਂ, ਹਾਂ ਬੋਲ, ਜੋ ਤੁਹਾਡੀ ਵਾਰੀ ਆਊਗੀ। ਸੋ ਅੱਜ ਡੀਲਾਂ ਲਾ ਅਸੀਂ ਲੈਣੀਆਂ। ਸੋ ਇਹ ਨਹੀਂ ਕਿ 200 ਵਾਲਾ ਸੋਫਾ ਨਾਲ 200 ਵਾਲਾ ਫ੍ਰੀ, ਅਸੀਂ 5000 ਵਾਲੇ 'ਤੇ ਵੀ ਹੱਥ ਰੱਖਣਾ, ਅਸੀਂ 3000 ਵਾਲੇ 'ਤੇ ਵੀ ਹੱਥ ਰੱਖਣਾ, ਅਸੀਂ 2500 ਵਾਲੇ 'ਤੇ ਰੱਖਣਾ ਜੀ। ਸੋ ਬਿਲਕੁਲ ਬਾਏ ਵਨ ਗੈਟ ਵਨ ਫ੍ਰੀ, ਤੁਸੀਂ ਜਿਵੇਂ ਨਵੀਂ ਉਹਨਾਂ ਨੇ ਦੱਸਿਆ ਵੀਰ ਉਹਨਾਂ ਨੇ ਕਿ ਇੱਕ ਪਰਿਵਾਰ ਫਰਨੀਚਰ ਸੈੱਟ ਲੈ ਕੇ ਜਾਓ ਪੂਰੇ ਘਰ ਦਾ, ਤੇ ਨਾਲ ਦੀ ਨਾਲ ਉਹਨਾਂ ਹੀ ਫਰਨੀਚਰ
2: ਦੂਜੇ ਘਰ ਦਾ ਪੂਰਾ ਫਰਨੀਚਰ ਫ੍ਰੀ,
1: ਉਹਨੀ ਦੀ ਫ੍ਰੀ ਫ੍ਰੀ ਬਿਲਕੁਲ ਸਰ। ਕਿਆ ਬਾਤ ਆ, ਸੋ ਡੀਲਾਂ ਹੋਣੀਆਂ ਕਮਾਲ ਦੀਆਂ। ਤੁਸੀਂ ਡਾਇਨਿੰਗ ਸੈੱਟ ਲੈਣਾ, ਤੁਸੀਂ ਸੋਫਾ ਸੈੱਟ ਲੈਣਾ, ਗ੍ਰੈਂਡ ਹੋਮ ਫਰਨੀਚਰ 294 ਵਾਕ ਡਰਾਈਵ ਤੇ ਪੰਜਾਬੀ ਲਹਿਰ ਦਾ ਲਾਈਵ

0: ਹੁਣੇ ਹੀ ਲੱਗਾ ਡਿਸਪਲੇ, ਕਿੰਗ ਸਾਈਜ਼ ਦਾ ਬੈੱਡ, ਵਾਈਟ ਕਲਰ ਦਾ ਲੈਕਰ ਸਕਰੀਨ ਦੇ ਵਿੱਚ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡਰੈਸ ਉੱਤੇ ਡਰਾਰ ਸੌਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਫੱਟੇ ਵਾਲਾ ਬੈਡਰੂਮ ਸੈੱਟ ਰੱਖਿਆ ਜਾਵੇ ਜਿੱਥੇ ਫੱਟਾ ਲੱਗਾ ਹੋਇਆ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਵਾਈਟ ਕਲਰ ਲੈਕਰ ਫਿਨਿਸ਼, ਐਲਈਡੀ ਲਾਈਟਾਂ, ਟ੍ਰੈਸਰ ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਕੀਮਤ $5,000 ਸੀ, ਪਰ ਅੱਜ ਜਿਹੜੇ ਪਰਿਵਾਰ ਸਾਡੇ ਕੋਲ ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਪਹੁੰਚਣਗੇ, $5,000 ਵਾਲਾ ਬੈਡਰੂਮ ਸੈੱਟ $2,499
1: ਨਾਲ ਦੀ ਨਾਲ ਤੁਸੀਂ ਇਹ ਵੀ ਕਿਹਾ ਪ੍ਰਾਈਸ ਤਾਂ ਤੁਸੀਂ ਘਟਾਤਾ, ਪਰ ਇੱਥੇ ਡੀਲਾਂ ਚੱਲ ਰਹੀਆਂ ਬਾਏ 1 ਗੈਟ 1 ਫ੍ਰੀ,
0: ਤੁਸੀਂ ਇੱਕ ਬੈਡਰੂਮ ਸੈੱਟ ਬਾਏ ਕਰ ਲਿਆ $2,499 ਦਾ ਤੇ ਦੂਜਾ ਬੈੱਡ ਫ੍ਰੀ
1: $5,000 ਵਾਲਾ ਬੈੱਡ $2,499 ਚ, ਉਹਦੇ ਨਾਲ ਵੀ ਇੱਕ ਬੈਡਰੂਮ ਸੈੱਟ ਫ੍ਰੀ
0: ਜੀ,
1: ਪੱਕੀ ਗੱਲ ਆ,
0: ਬਿਲਕੁਲ ਸਰ,
1: ਇਹਦੇ ਵਿੱਚ ਕੋਈ ਆਪਣੀ ਲਿਮਿਟ ਹੈਗੀ ਵੀ ਕੋਈ 10,000 ਟਰੱਕ ਲੈ ਕੇ ਆ ਜਾਏ,
0: 5, 10, 20, 50 ਜਿੰਨੇ ਮਰਜ਼ੀ ਪਰਿਵਾਰ,
1: ਸਟੋਰ ਖਾਲੀ ਹੋ ਜਾਣਾ
0: ਸਾਰੇ, ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਹੋਵੇ ਫਿਰ ਸਾਨੂੰ ਵੀ ਪਤਾ, ਲਿਸਨਰ ਬਹੁਤ ਆਉਣੇ ਆ, ਬਹੁਤ ਲਿਸਨਰ ਸਾਡੇ ਕੋਲ ਆਉਣੇ, ਆ ਜਾਣਾ ਪਰਿਵਾਰ, ਸੋ ਕਿੰਗ ਸਾਈਜ਼ ਦਾ ਬੈਡਰੂਮ ਸੈੱਟ $2,499 ਦਾ, ਇੱਕ ਬੈੱਡ ਬਾਏ ਕਰ ਲਓ ਤੇ ਦੂਜਾ ਬੈੱਡ ਫ੍ਰੀ ਫ੍ਰੀ ਫ੍ਰੀ ਫ੍ਰੀ ਫ੍ਰੀ,
1: ਕੀ ਬਾਤ ਹੈ ਜੀ, ਹੋਵੇ ਤਾਂ ਯੂ ਵੀਰੇ,
2: ਕਿਆ ਬਾਤ ਹੈ, ਡੀਲਾਂ ਡੀਲਾਂ, ਸੋ ਜ਼ਰੂਰ ਤੁਸੀਂ ਪਹੁੰਚੋ ਤੇ ਡੀਲਾਂ ਦਾ ਫਾਇਦਾ ਜ਼ਰੂਰ ਲਓ ਜੀ, 0080, ਹਾਂਜੀ ਵੀਰੇ,
3: ਨਵੀਂ ਵੀਰ ਕਿੱਦਾਂ ਜੀ,
2: ਵਧੀਆ ਜੀ, ਕੀ ਬਣਦਾ,
3: ਬਾ ਵਧੀਆ ਵਧੀਆ ਬ੍ਰੋ, ਜਿਹਨੇ ਕਾਲ ਕੀਤਾ ਨਾ ਕਲਾਇੰਟ ਲੈ ਰਹੇ ਨੇ ਆਪਣੇ ਬੈਂਪਟਨ ਦਾ ਹੀ ਹੈਗਾ ਬ੍ਰੋ, ਹਾਂ ਤੇ ਦੂਜਾ ਵੀ ਆਪਣਾ ਬਣ ਜਾਣਾ ਸੀ ਭਰਾ, ਸੈਕਿੰਡ ਹਾਫ ਚ ਨਾ 14-14 ਮਿੰਟ ਦੇ ਡੇਵਿਡ ਵੀ ਸਟ੍ਰਾਈਕਰ, ਦੂਜਾ ਗੋਲ ਆਪਣਾ ਬਣ ਜਾਣਾ ਸੀਗਾ, ਆਪਾਂ ਰਹਿ ਗਏ ਬਸ, ਜਾਣੀ ਆਪਣੀ ਟੀਮ ਸਟ੍ਰਾਈਕਰ ਵਧੀਆ ਨੇ ਮੁੰਡੇ, ਤਿੰਨ ਚਾਰ ਹੈਗੇ
2: ਨੇ, ਐਟਲੀਸਟ ਹਾਰਦੇ ਹਾਰਦੇ ਹਾਰੇ ਨੀ,
3: ਹਾਰੇ ਨੀ ਹੈਗੇ, ਨਹੀਂ ਆਪਾਂ ਜੇ ਲੈ ਜਾਣੀ ਸੀ, ਡੇਵਿਡ ਟੀਮ ਸਟਰੋਂਗ ਹੈ ਆਪਣੀ, ਇਹ ਮੁੰਡਾ ਇਹ ਸਟ੍ਰਾਈਕਰ ਆਪਣਾ ਵਧੀਆ ਲੈ ਰਹੇ ਨੇ,
2: ਵਾਚ ਪਾਰਟੀ ਰੱਖੀ ਸੀ ਬੜੀ ਵੱਡੀ, ਹਜ਼ਾਰਾਂ ਦੀ ਗਿਣਤੀ, ਸੋ ਪੂਰਾ ਕੈਨੇਡਾ ਹਰ ਇੱਕ ਪ੍ਰੋਵਿੰਸ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ,
3: ਨਹੀਂ ਹੋਣੀ ਚਾਹੀਦੀ ਆ ਬਾਈ, ਆਪਣੀ ਟੀਮ ਇਸ ਵਾਰ ਯੂਨੋ ਹੈਗੀ ਫੀਫਾ ਵਰਲਡ ਕੱਪ ਚ, ਹੋਣੀ ਚਾਹੀਦੀ ਆ, ਆਪਾਂ ਨੂੰ ਸਪੋਰਟ ਕਰਨਾ ਚਾਹੀਦਾ ਆਪਣੀ ਟੀਮ ਨੂੰ,
2: ਦੇਖਦੇ ਆ ਕੀ ਬਣਦਾ, ਜੇ ਕੁਝ ਕਰਨਗੇ ਹੁਣ ਅੱਗੇ ਤਾਂ ਹੀ ਆ, ਬਟ ਚਲੋ ਫਿਰ ਵੀ ਐਟਲੀਸਟ ਆਪਣੀ ਸਿਟੀ ਨੂੰ ਇੱਕ ਸਮਰ ਦੇ ਵਿੱਚ ਐਕਸਾਈਟਮੈਂਟ ਤਾਂ ਹੁਣ ਪੈਦਾ ਹੋਈ ਹੈ, ਇਹ ਚਾਹੀਦਾ ਸੀ,
3: ਹਾਂਜੀ ਹਾਂਜੀ ਬਾਈ, ਬਣਦਾ ਸੀ ਬਣਦਾ ਸੀ, ਚਲੋ ਵਧੀਆ ਨਜ਼ਾਰੇ ਆ, ਥੈਂਕ ਯੂ,
2: ਅੱਜ ਕੀ ਬਣ ਰਿਹਾ ਫਿਰ,
3: ਅੱਜ ਯਾਰ ਬ੍ਰੋ ਅੱਜ ਕੰਮ ਤੋਂ ਹੋ ਗਏ ਸੀ ਸਟੱਕ, ਤੇ ਅੱਜ ਹੁਣ ਅੱਧੇ ਕੁ ਘੰਟੇ ਤੱਕ ਘਰ ਜਾਣਾ, ਤੇ ਅੱਜ ਯਾਰ ਕਿਤੋਂ ਆਈ ਨੀ ਕੋਈ ਸੁਜੈਸ਼ਨ, ਅੱਜ ਕਿਵੇਂ ਕੀ ਬਣਾਈਏ ਨਵੀਂ ਭਾਈ, ਅੱਜ ਤੁਸੀਂ ਕਰੋ ਹੈਲਪ ਕੁਛ ਯਾਰ, ਕੀ ਕਰੀਏ ਕਿਵੇਂ ਕਰੀਏ, ਅੱਜ ਨਾ ਆਪਣੇ ਕੋਲ ਓਪਨ ਸਮਾਨ ਉਹ ਖੁੱਲੇ ਵਾਲੇ ਡੱਟ ਵਾਲੀਆਂ ਹੀ ਪਈਆਂ, ਕਿਸੇ ਚ 2 ਗਲਾਸੀਆਂ ਪਈਆਂ, ਕਿਸੇ ਚ 4, ਕਿਸੇ ਚ ਅੱਧੀ ਕੁ ਪਈ ਆ, ਉਹ
2: ਫਿਰ ਮਿਕਸ ਐਂਡ ਮੈਚ ਕਰ ਲਓ, ਹੋਰ ਕੀ ਕਰਨਾ,
3: ਉਹ ਨਹੀਂ ਨਹੀਂ ਨਹੀਂ ਨਹੀਂ ਭਰਾ, ਉਹ ਕੱਲ ਦਾ ਦਿਨ ਖਰਾਬ ਹੋ ਜਾਣਾ ਸਾਰਾ,
2: ਚਲੋ ਵਧੀਆ, ਦੇਖੋ ਕੱਲ ਨੂੰ ਕਿਹੜਾ ਕੰਮ ਕਰਨਾ,
3: ਨਹੀਂ ਨਹੀਂ ਹੈਗੇ ਭਰਾ, ਇੱਕ ਦੋ ਕੰਮ ਹੈਗੇ ਨੇ, ਵੈਦਰ ਨਾਈਸ ਹੈਗੇ, ਇੱਕ ਦੋ,
2: ਚਲੋ ਠੀਕ ਹੈ, ਕਰੋ ਇੰਜੋਏ ਅੱਜ, ਫਿਰ ਸੋਫੀ ਰਾਤ ਅੱਜ ਇੰਜੋਏ ਕਰ ਲਿਓ ਫਿਰ,
3: ਉਹ ਯਾਰ ਉਹ ਔਖਾ ਬ੍ਰਦਰ, ਐਵੇਂ ਮੈਂ ਪ੍ਰੋਮਿਸ ਕਰ ਜਾਵਾਂ ਤੁਹਾਨੂੰ ਇੱਥੇ ਨਾ,
2: ਹਾਂ
3: ਉਹ ਸੋਫੀ ਨਹੀਂ ਹੋਊਗੀ, ਗਲਾਸੀ ਦਾ ਲੱਗੂਗੀ,
2: ਨਾ ਕੋਈ ਪਲਾਨ ਬਣਾਇਆ, ਫਿਰ ਮਿਕਸ ਐਂਡ ਮੈਚ ਤੋਂ ਵੀ ਡਰ ਰਹੇ ਹੋ, ਸੋ ਕੀ ਕਰੋਗੇ ਫਿਰ
3: ਬਾਈ, ਆਈ ਡੋਨਟ ਨੋ ਬ੍ਰੋ, ਇੱਕ ਜੇਮਸਨ ਦੀ ਹਾਫ ਤੋਂ ਵੱਧ ਪਈ ਆ, ਉਹ ਵੀ ਖੋਲ ਲਾਂਗੇ ਫਿਰ, ਚਲਾ ਦੂਗੀ ਅੱਜ ਫਰਾਈਡੇ ਕਟਾ ਦੂਗੀ,
2: ਫਿਰ ਠੀਕ ਹੈ, ਜੇਮਸਨ ਕਿਹੜਾ ਸੀ, ਉਹ ਗਾਣਾ ਨਹੀਂ ਸੀ ਆਇਆ ਕੋਈ, ਜੱਟ ਜੇਮਸਨ,
3: ਜੱਟ ਜੇਮਸਨ ਵੀ ਇੱਕ ਆਪਣਾ ਕਰਨ ਔਜਲੇ ਬਾਈ ਦਾ ਵੀ ਆ, ਬੇਬੇ ਦਾ ਸਨ ਪੀਂਦਾ ਜੇਮਸਨ,
2: ਹਾਂ ਬੇਬੇ ਦਾ ਸਨ ਪੀਂਦਾ ਜੇਮਸਨ, ਬੇਬੇ ਨੂੰ ਨਾ ਪਤਾ ਲੱਗ ਜਾਵੇ ਬੇਬੇ ਨੇ ਤਾਂ ਕੱਢਣੀ ਹੈ ਗਾਣਾ,
3: ਹਾਂ ਬੇਬਿਆਂ ਨੂੰ ਨਾ ਹੀ ਇਹ ਚੇਤੇ ਇਹਦਾ ਆਉਂਦਾ, ਸੌਖਾ ਨਾਮ ਹੈ,
2: ਚਲੋ ਅੱਜ ਕੱਲ ਪਹਿਲਾਂ ਪਹਿਲਾਂ ਹੁੰਦਾ ਸੀ, ਪਹਿਲਾਂ ਗਾਣਾ ਨਹੀਂ ਸੀ ਆਇਆ ਕਿ ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਂਦਾ ਹੋਵੇ, ਫਿਰ ਉਸ ਤੋਂ ਬਾਅਦ ਗਾਣਾ ਕਿਉਂਕਿ ਸਾਰੇ ਪੀਣ ਪੂਣ ਲੱਗ ਗਏ, ਫਿਰ ਹੈਪੀ ਰੈਕੋਟੀ ਨੇ ਕੱਢਿਆ ਸੀ ਕਿ ਦਾਰੂ ਦੂਰੂ ਪੀਂਦਾ ਹੋਵੇ ਚੱਲ ਜੂਹੂ, ਬਸ ਚਿੱਟੇ ਤੋਂ ਪਰਹੇਜ਼ ਚਾਹੀਦਾ, ਸੋ ਹੁਣ ਬੇਬੀਆਂ ਨੂੰ ਵੀ ਪਤਾ ਕਿ ਜੇਮਸਨ ਪੀਂਦਾ ਕੋਈ ਨਾ ਪੀ ਲੈਣ ਦਾ, ਹੋਰ ਨਾ ਕੋਈ ਗਲਤ ਕੰਮ ਕਰੇ,
3: ਸਹੀ ਗੱਲ ਬਾਈ, ਕੋ ਵੀ ਡੱਟ ਖੁੱਲਦੇ ਬੋਤਲਾਂ ਗਲਾਸੀ ਖੜਕੇ, ਉਹ ਵੀ ਗਾਣਾ,
2: ਚਲੋ ਲਾਉਣੇ ਕਿੱਦਾਂ।

0: ਰਾਣਾ, ਥੈਂਕ ਯੂ ਵੀਰੇ, ਬਹੁਤ
1: ਠੀਕ
0: ਸ਼ੁਕਰੀਆ
1: ਆ
0: ਤੁਹਾਡਾ, ਥੈਂਕ ਯੂ।
1: ਭਰਾ,
0: ਸੋ ਜ਼ਮਾਨੇ ਦੇ ਨਾਲ ਨਾਲ ਬੀਬੀਆਂ ਦੀਆਂ ਵੀ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹ ਵੀ ਬਦਲ ਰਹੀਆਂ ਨੇ। ਜੇ ਹੁਣ ਦੇਖਿਆ ਜਾਵੇ, ਪਹਿਲਾਂ ਪਹਿਲਾਂ ਮੀਨੋ ਆਪਾਂ ਹੁਣ ਆਪਣੇ ਪਰਿਵਾਰਾਂ ਦੇ ਵਿੱਚ, ਚਲੋ ਆਪਣੇ ਜਿਹੜੇ ਮੀਨੋ ਫਾਦਰਸ ਨੇ, ਗ੍ਰੈਂਡ ਫਾਦਰਸ ਨੇ, ਉਹ ਤਾਂ ਪੀਂਦੇ ਸੀਗੇ। ਜਿਹੜਾ ਬੱਚਾ ਕੋਈ 17-18-19 ਸਾਲ ਦਾ ਪੀਂਦਾ ਸੀ, ਉਹਨੂੰ ਗਾਲਾਂ ਬਹੁਤ ਪੈਂਦੀਆਂ ਸੀ। ਹੁਣ ਪੇਰੈਂਟਸ ਕਹਿੰਦੇ ਆ ਚਲੋ ਪੀਂਦਾ ਹੀ ਆ, ਹੋਰ ਤਾਂ ਨਹੀਂ ਕੁਛ ਨਸ਼ਾ ਨੁਸ਼ਾ ਲਾਉਂਦਾ, ਕਿਉਂਕਿ ਹੁਣ ਬੱਚੇ ਵੀ ਯਾਰ ਥੋੜੇ ਜਿਹੇ ਉਮਰ ਦੇ ਹਿਸਾਬ ਨਾਲ ਮਚਿਓਰ ਹੀ ਜ਼ਿਆਦਾ ਛੇਤੀ ਹੋ ਰਹੇ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਤੇ ਇੱਕ ਮੈਂ ਤੁਹਾਨੂੰ ਨੰਬਰ ਦੇਣਾ ਫੀਨਿਕਸ ਮਿਲਵਰਕ ਵਾਲਿਆਂ ਦਾ। ਫੀਨਿਕਸ ਮਿਲਵਰਕ ਨੂੰ ਕਾਰਪੈਂਟਰ ਦੀ ਲੋੜ ਹੈ। ਜੇ ਤੁਸੀਂ ਕਾਰਪੈਂਟਰੀ ਦਾ ਕੰਮ ਜਾਣਦੇ ਹੋ, ਕੈਬਨਿਟਰੀ ਦਾ ਕੰਮ ਜਾਣਦੇ ਹੋ, ਤੁਹਾਡੇ ਕੋਲ ਐਕਸਪੀਰੀਅੰਸ ਹੈ ਟੇਬਲ ਸੌ ਦਾ ਅਤੇ ਟੂਲਸ ਦਾ ਐਕਸਪੀਰੀਅੰਸ ਹੈ, ਬਹੁਤ ਹੀ ਵੱਡੀ ਕੰਪਨੀ ਹੈ ਫੀਨਿਕਸ ਮਿਲਵਰਕ, ਇਹਨਾਂ ਨੂੰ ਇੰਪਲੋਈ ਦੀ ਲੋੜ ਹੈ। ਕਾਰਪੈਂਟਰ, ਕੈਬਨਿਟਰੀ, ਟੇਬਲ ਸੌ, ਟੂਲਸ ਦਾ ਐਕਸਪੀਰੀਅੰਸ ਜੇ ਹੈ, ਸਟੀਲਸ ਅਤੇ ਟੋਮਕਨ ਦੇ ਕੋਰਨਰ 'ਤੇ ਇਹਨਾਂ ਦੀ ਫੈਕਟਰੀ ਹੈ। ਜੈਗ ਬਾਈ ਜੀ ਨੂੰ ਕਾਲ ਕਰੋ, ਸਟੀਲਸ ਐਂਡ ਟੋਮਕਨ, ਕਹਿੰਦੇ ਹੋ ਨਾ ਨਵੀਂ ਜੋਬ ਹੈ ਨੀ, ਹਾਂ ਚੱਕੋ ਦੂਜੀ ਜੋਬ ਮੈਂ ਅੱਜ ਦੇਤੀ। 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-2239, 416-822-39, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, 412-3939, ਮਾੜਾ ਮਟੀਰੀਅਲ ਲਾਉਂਦੇ ਹੀ ਨਹੀਂ। ਕਹਿੰਦੇ ਨਵੀਂ ਅਸੀਂ ਦੱਸ ਦੇਈਦਾ ਅਗਲੇ ਨੂੰ ਕਿ ਅਸੀਂ ਪੈਸੇ ਘੱਟ ਕਮਾਵਾਂਗੇ ਪਰ ਅਸੀਂ ਤੁਹਾਡੇ ਸਮਾਨ ਵਧੀਆ ਲਾਉਣਾ ਅਤੇ ਕੰਮ ਵਧੀਆ ਕਰਨਾ, ਸਿੱਧੀ ਜੀ ਗੱਲ ਹੈ। ਇਹ ਰਾਏ ਵੀ ਦੇ ਦੇਣਗੇ ਜੇ ਨਹੀਂ ਲੋੜ ਕੋਈ ਕੰਮ ਚੇਂਜ ਕਰਨ ਦੀ, ਕਹਿਣਗੇ ਨਹੀਂ ਰਹਿਣ ਦੇ ਤੁਹਾਡਾ ਵਧੀਆ। ਬੰਦੇ ਇੰਨੇ ਓਨੈਸਟ ਨੇ, ਇੰਨੇ ਯਾਰ ਟਰੱਸਟਵਰਦੀ ਨੇ, ਮੈਂ ਇਹਨਾਂ ਤੋਂ ਖੁਦ ਕੰਮ ਕਰਾਇਆ। ਸੋ ਤੁਸੀਂ ਇੰਟਰਲੋਕਿੰਗ ਕਰਾਉਣੀ ਹੈ, ਡਰਾਈਵੇ ਬਣਵਾਉਣਾ, ਬੈਕਹੇਡ ਪੱਕੀ ਕਰਾਉਣੀ, ਇਹਨਾਂ ਨੂੰ ਕਾਲ ਕਰ ਲਓ 416-930-4238 416-930-4238 416-932-4338 'ਤੇ ਤੁਸੀਂ ਫੋਨ ਕਰ ਲਓ ਅਤੇ ਤੁਹਾਡੇ ਲਈ ਟੀ ਐੱਸ ਸੀ ਕੰਸਟਰਕਸ਼ਨ ਵਾਲੇ ਹਾਜ਼ਰ ਨੇ, ਜਿਨ੍ਹਾਂ ਨੇ ਰੂਫ ਨਵੀਂ ਲਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਨਵੀਂ ਰੂਫ, ਰੂਫ ਦੀ ਰਿਪੇਅਰ, ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ, ਮੈਟਲ ਰੂਫ, ਸ਼ਿੰਗਲਸ, ਫਲੈਟ ਰੂਫ ਦਾ ਕੋਈ ਵੀ ਕੰਮ ਹੈ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਜੀ 647-919-9494-13 647-919-9413 ਸੋ ਗਾਣਾ ਲਾਉਂਦੇ ਹਾਂ ਅੱਡੀਆਂ ਚੁੱਕ ਚੁੱਕ ਬਾਏ ਕੁਲਵਿੰਦਰ ਬਿੱਲਾ। ਅਤੇ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਵੀ ਯਾਦ ਰੱਖੋ। ਜੇ ਸਾਡੇ ਕੋਈ ਵੀ ਕੰਟਰੈਕਟਰ ਮਿੱਤਰ ਸੱਜਣ ਪ੍ਰੋਗਰਾਮ ਸੁਣ ਰਹੇ ਆ ਤਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇਹਨਾਂ ਕੋਲ ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ ਦੇ ਪ੍ਰੋਡਕਟ, ਡੋਰ, ਟ੍ਰਿਮ, ਮੋਲਡਿੰਗ, ਡਰਾਈਵਲ, ਇੰਸੂਲੇਸ਼ਨ, ਸਾਰਾ ਕੁਝ ਅਵੇਲੇਬਲ ਹੈ। ਇੰਨਾ ਹਾਈ ਐਂਡ, ਇੰਨਾ ਲਗਜ਼ੂਰੀਅਸ ਤੁਸੀਂ ਬਿਲਡਿੰਗ ਸਪਲਾਈ ਸਟੋਰ ਹੀ ਨਹੀਂ ਕਦੇ ਦੇਖਿਆ ਹੋਣਾ। ਇੱਕ ਵਾਰ ਡਿਕਸੀ ਐਂਡ ਸਟੀਲਸ ਦੇ ਕੋਰਨਰ 'ਤੇ ਚਲ ਜਾਓ, 8005 ਡਿਕਸੀ ਰੋਡ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 647-961-0585 ਸੋ ਲਾਈਏ ਫਿਰ ਦੋ ਬੋਲ ਬਿੱਲੇ ਬਾਈ ਦੇ। ਸੋ ਕੁਲਵਿੰਦਰ ਬਿੱਲਾ ਅੱਡੀਆਂ ਚੁੱਕ ਚੁੱਕ ਸੁਣਦੇ ਹਾਂ ਅਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਰ ਕਰਦੇ ਹਾਂ। ਨੰਬਰ ਆਪਣਾ 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਸੋ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਹੈ ਜੀ ਸਕਦੇ, ਐਨੀ ਟਾਈਮ ਮੋਸਟ ਵੈਲਕਮ।

0: ਵਾਹ ਵੀ ਵਾਹ। ਦੇਖੋ ਨਾ ਗੱਲ ਠੀਕ ਹੈ ਵੈਸੇ, ਜਦੋਂ ਕਿਸੇ ਨੇ ਗਲੀ ਚੋਂ ਲੰਘਣਾ ਜਾਂ ਆਪਾਂ ਸਕੂਲ ਸਕਾਲ ਦੇ ਵਿੱਚ ਨਾ ਕਾਲਜ ਕੁਲਜ ਦੇ ਵਿੱਚ ਕੋਲ ਦੀ ਲੰਘਣਾ, ਆਪਾਂ ਨੂੰ ਸੀਗਾ ਯਾਰ ਸਾਨੂੰ ਕੋਈ ਦੇਖੇ, ਟੌਰ ਟੂਰ ਕੱਢ ਕੇ ਐਨ ਸ਼ਰਟ ਸ਼ੁਰਟ ਸੈੱਟ ਕਰਕੇ ਬੰਦਾ ਲੰਘਦਾ ਸੀਗਾ, ਤੇ ਫਿਰ ਜਦੋਂ ਨਹੀਂ ਸੀ ਕੋਈ ਦੇਖਦਾ, ਕੋਈ ਤਾਰੀਫ ਨਹੀਂ ਸੀ ਹੁੰਦੀ, ਬੰਦਾ ਕਹਿੰਦਾ ਯਾਰ ਮੇਰੇ 'ਚ ਕਮੀ ਕਿੱਥੇ ਆ ਇਹ ਦੱਸ ਦਿਓ। ਸੋ ਪ੍ਰੋਗਰਾਮ ਪੰਜਾਬੀ ਰਹਿਣਾ 3956673337 ਆਪਣਾ ਨੰਬਰ ਹੈ। ਚੱਲਦੇ ਹਾਂ ਇੱਕ ਵਾਰ ਫਿਰ ਲਾਈਵ ਔਨ ਲੋਕੇਸ਼ਨ ਹੈ ਆਪਾਂ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਫਰਨੀਚਰ ਦੇ ਉੱਤੇ ਬਾਏ ਵਨ ਗਿੱਟ ਵਨ ਫ੍ਰੀ ਮਿਲ ਰਿਹਾ। ਇੱਕ ਬੈੱਡ ਸੈੱਟ ਲਓ, ਦੂਜਾ ਫ੍ਰੀ। ਤੁਹਾਡੇ ਘਰ 'ਚ ਜੇ 4 ਬੈੱਡਰੂਮ ਨੇ, ਸਿਰਫ 2 ਰੂਮਾਂ ਦੇ ਫਰਨੀਚਰ ਦੇ ਪੈਸੇ ਦੇਣੇ ਆ ਤੇ ਦੋਵਾਂ ਦੇ ਬਿਲਕੁਲ ਫ੍ਰੀ। ਹਾਂਜੀ
1: ਮਧੂ ਜੀ, ਥੈਂਕ ਯੂ ਸੋ ਮਚ ਨਵੀਂ ਵੀਰੇ। ਔਰ ਫਿਰ ਇੱਕ ਵਾਰ ਦੱਸੀ ਕਿ 294 ਵਾਕ ਡਰਾਈਵ ਤੇ ਪੰਜਾਬੀ ਲੈਵਲ ਦੀ ਟੀਮ ਪਹੁੰਚੀ ਹੋਈ ਆ, ਅਸੀਂ ਇੱਥੇ ਪਹੁੰਚੇ ਹੋਏ ਆ, ਪਰਿਵਾਰ ਆ ਰਹੇ ਨੇ, ਪਰਿਵਾਰ ਮਿਲ ਰਹੇ ਨੇ। 294 ਵਾਕ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੇ ਹੋਏ ਆ, ਜਿੱਥੇ ਤੁਹਾਨੂੰ ਬਾਏ ਵਨ ਗੈਟ ਵਨ ਫ੍ਰੀ। ਇਹ ਪਹਿਲੀ ਵਾਰ ਫਰਨੀਚਰ ਇੰਡਸਟਰੀ ਵਿੱਚ ਹੋਇਆ ਕਿ ਇੱਕ ਤੁਸੀਂ ਫਰਨੀਚਰ ਬਾਏ ਕਰਨਾ, ਚਾਹੇ ਸੋਫਾ, ਬੈਡਰੂਮ ਸੈੱਟ, ਡਾਇਨਿੰਗ ਟੇਬਲ ਤੇ ਨਾਲ ਦੂਜੀ ਆਈਟਮ ਬਿਲਕੁਲ ਫ੍ਰੀ ਫ੍ਰੀ ਫ੍ਰੀ ਫ੍ਰੀ।
2: ਜੀ ਬਿਲਕੁਲ, ਇਹੋ ਜਿਹੀ ਡੀਲਾਂ ਮਿਲਣੀਆਂ
1: ਇੰਪੋਰਟਡ ਤੁਸੀਂ ਡੀਲਾਂ ਦੇਖੀਆਂ
2: ਜੀ,
1: ਬੈਡਰੂਮ ਤੇ ਹੋ ਗਈਆਂ
2: ਜੀ,
1: ਮੰਨੀਏ ਤਾਂ
2: ਜੀ
1: ਜੇ ਮੇਡ ਇਨ ਕੈਨੇਡੀਅਨ
0: ਪ੍ਰਭ। ਤੁਹਾਡੀ ਆਵਾਜ਼ ਕੱਟੀ ਗਈ ਮੈਨੂੰ ਲੱਗਦਾ। ਹੈਲੋ ਹੈਲੋ ਹੈਲੋ, ਓਕੇ ਪ੍ਰਭ ਨੇ ਫਿਰ ਦੁਬਾਰਾ ਤੋਂ ਕਰੋ। ਸੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਏਅਰਪੋਰਟ ਰੋਡ ਕੁਈਨ, ਏਅਰਪੋਰਟ ਰੋਡ ਕੁਈਨ ਦੇ ਬਿਲਕੁਲ ਨਜ਼ਦੀਕ, ਕੁਈਨ ਐਂਡ ਗੇਟਵੇ ਦੇ ਉੱਤੇ ਤੁਹਾਡੇ ਲਈ ਗ੍ਰੈਂਡ ਹੋਮ ਫਰਨੀਚਰ ਤੇ ਬਾਏ ਵਨ ਗੇਟ ਵਨ ਫ੍ਰੀ ਫਰਨੀਚਰ ਦੀਆਂ ਡੀਲਾਂ ਲੱਗੀਆਂ ਨੇ। ਸੋ ਪਹੁੰਚ ਜਾਓ ਯਾਰ, ਫਰਨੀਚਰ ਲੈ ਲਓ ਆਪਣਾ ਮਨਪਸੰਦ, ਜਦੋਂ ਇੱਕ ਨਾਲ ਇੱਕ ਫ੍ਰੀ ਹੋਵੇ ਬੰਦੇ ਨੂੰ ਹੋਰ ਕੀ ਚਾਹੀਦਾ। ਹਾਂਜੀ ਪ੍ਰਭ, ਆਵਾਜ਼ ਕੱਟੀ ਗਈ ਸੀ। ਠੀਕ ਹੈ, ਕਿਆ ਬਾਤ ਹੈ ਸੁਖ ਭਾਜੀ, ਐਨਰਜੀ ਦੇਖੋ ਯਾਰ। ਸੇਲਸ ਪਰਸਨ ਹੋਵੇ ਇੰਨਾ ਅਰਗਾ ਹੋਵੇ ਜਿਹੜਾ ਬੰਦਾ ਥੱਕਦਾ ਹੀ ਨਹੀਂ, ਭਾਵੇਂ ਯੂ ਨੋ ਹੁਣ ਮੈਂ ਭਾਵੇਂ ਰੇਡੀਓ ਤੇ ਹਾਂ, ਮੇਰੀ ਵੀ ਆਵਾਜ਼ ਬਹਿ ਜਾਂਦੀ, ਬਟ ਸੁਖ ਭਾਜੀ ਪੂਰੀ ਜੀ ਜਾਨ ਨਾਲ ਪ੍ਰਮੋਸ਼ਨ ਕਰਦੇ ਆਪਣੇ ਹਰ ਇੱਕ ਪ੍ਰੋਡਕਟ ਦੀ। ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਨੂੰ ਜ਼ਰੂਰ ਯਾਦ ਰੱਖੋ, ਈਗਲ ਟਰੱਕ ਵਾਲਿਆਂ 'ਤੇ ਤੁਸੀਂ ਪਹੁੰਚੋਗੇ ਨਾ, ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਆਪਣੀ ਦੂਜੀ ਮਿਲਟਨ ਦੇ ਵਿੱਚ, 10874 ਸਟੀਲਸ ਐਵਨਿਊ ਈਸਟ ਮਿਲਟਨ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਆਇਲ ਚੇਂਜ, ਟਰੱਕ ਦਾ ਅਲਾਈਨਮੈਂਟ, ਬਹੁਤ ਵੱਡਾ ਡਿਸਕਾਊਂਟ, ਮੇਰਾ ਨਾਂ ਲੈ ਦਿਓ। 401 ਤੋਂ ਬਿਲਕੁਲ ਉੱਤਰ ਅਨੁਸਾਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, 10874 ਸਟੀਲਸ ਐਵਨਿਊ ਈਸਟ ਦੇ ਉੱਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ। ਐਂਡ ਮਨੂ ਬਾਈ ਜੀ ਨੂੰ ਕਾਲ ਕਰੋ, ਕੋਈ ਵੀ ਜਾਣਕਾਰੀ ਚਾਹੀਦੀ ਹੈ, 6472346293 6472346293। ਹੁਣ ਵਿਆਹਾਂ ਦਾ ਸੀਜ਼ਨ ਪੂਰਾ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ, ਤੁਸੀਂ ਅਗਰ ਕਿਸੇ ਵੀ ਵੈਡਿੰਗ ਫੰਕਸ਼ਨ ਲਈ ਆਪਣੇ ਘਰੇ ਟੈਂਟ ਲਗਵਾਉਣਾ, ਮੱਲੀ ਟੈਂਟ ਸਰਵਿਸਿਸ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦਾ ਸਾਰੇ ਟੈਂਟ ਇਹਨਾਂ ਕੋਲ ਅਵੇਲੇਬਲ ਨੇ, 1500 ਬੰਦਿਆਂ ਤੱਕ ਦੀ ਕਪੈਸਿਟੀ ਵਾਲੇ ਟੈਂਟ, ਸੋ ਮੱਲੀ ਟੈਂਟ ਸਰਵਿਸਿਜ਼ ਨੂੰ ਤੁਸੀਂ ਕਾਲ ਜ਼ਰੂਰ ਕਰੋ 6479992569 ਇਹਨਾਂ ਕੋਲ ਟੇਬਲ ਚੇਅਰਾਂ ਬਾਰ ਸਟੇਜ ਡਾਂਸ ਫਲੋਰ ਸਾਰਾ ਕੁਝ ਹੈ 6479992569 ਦੇ ਉੱਤੇ ਕਾਲ ਕਰੋ ਮੈਨੂੰ ਰਿਕੁਐਸਟ ਆਈ ਹੈ ਕਿ ਨਾ ਵੀ ਹੁਸਤਿੰਦਰ ਬਾਈ ਦਾ ਗਾਣਾ ਲਾਓ ਪੰਜਾਬ ਵੱਲ ਨੂੰ ਵਾਹ ਵੀ ਵਾਹ ਗਾਣਾ ਬਹੁਤ ਸੋਹਣਾ ਹੁਸਤਿੰਦਰ ਵੈਸੇ ਮੁੰਡਾ ਹੈ ਬਹੁਤ ਟੈਲੈਂਟਡ ਲਾਈਵ ਗਾਇਕੀ ਵੀ ਬੜੀ ਵਧੀਆ ਗਾਣੇ ਵੀ ਕਿਆ ਕਮਾਲ ਦੇ ਆਇਆ ਹੈ ਹੱਸਦੇ ਹੀ ਰਹਿੰਦੇ ਹਾਂ ਆਪਣਾ ਨਾਮ ਤੋਂ ਲੈ ਕੇ ਪੰਜਾਬ ਵੱਲ ਨੂੰ ਬੜੇ ਯਾਰ ਕਮਾਲ ਦੇ ਗੀਤ ਪਿਛਲੀ ਕਾਈ ਨਹੀਂ ਸੀ ਹੋਰ ਕੀ ਚਾਹੀਦਾ ਜੱਟਾਂ ਨੂੰ ਉਹ ਵੀ ਬਣ ਗਾਣਾ ਬੜਾ ਪਿਆਰਾ ਸੀਗਾ ਸੋ ਮੇ ਬੀ ਟਾਈਮ ਲੱਗਿਆ ਉਹ ਵੀ ਲਾਵਾਂਗੇ ਤੁਸੀਂ ਕੋਈ ਵੀ ਰਿਕੁਐਸਟਾਂ ਕਰਨੀਆਂ ਨੋ ਪ੍ਰੋਬਲਮ ਸਾਨੂੰ ਕਾਲ ਕਰ ਲਓ ਸਟੂਡੀਓ 'ਚ 905-673-3337 ਇਹ ਜਿਹੜੀ ਅਗਲੀ ਰਿਕੁਐਸਟ ਹੈ ਡੈਵਨ ਬਾਈ ਨੇ ਕੀਤੀ ਹੈ ਡੈਵਨ ਵਰਮਾ ਸਾਹਿਬ ਨੇ ਕਹਿੰਦੇ ਨਵੀਂ ਯਾਰ ਪੰਜਾਬ ਵੱਲ ਨੂੰ ਬਾਈ ਹੁਸਤਿੰਦਰ ਲਾ ਦਿੰਦੇ ਡੈਵਨ ਵੀਰੇ ਨੋ ਪ੍ਰੋਬਲਮ ਤੁਸੀਂ ਖੁਸ਼ ਰਹੋ ਦੇਖੋ ਪ੍ਰੋਗਰਾਮ ਅਸੀਂ ਤੁਹਾਡੇ ਲਈ ਕਰੀਦਾ ਸਾਨੂੰ ਇੰਨਾ ਖੁੰਦਾ ਕਿ ਤੁਸੀਂ ਬਸ ਕਹਿ ਦਿਓ ਕਿ ਬੱਲੇ ਯਾਰ ਨਵੀਂ ਨੇ ਤਾਂ ਫੱਟੇ ਚੱਕਤੇ ਐਚ ਕੇ ਮੂਵਰਸ ਆਪਣੇ ਸ਼ਹਿਰ ਦੀ ਨੰਬਰ ਵਨ ਮੂਵਿੰਗ ਕੰਪਨੀ ਐਚ ਕੇ ਮੂਵਰਸ ਬਹੁਤ ਪੁਰਾਣੀ ਟੀਮ ਹੈ ਤੁਸੀਂ ਅਗਰ ਕਿਸੇ ਨੇ ਵੀ ਨਵਾਂ ਘਰ ਲਿਆ ਹੁਣ ਮੂਵਿੰਗ ਕੰਪਨੀ ਦੀ ਭਾਲ ਚੋਂ ਟਰੱਸਟਵਰਦੀ ਰਿਲਾਇਬਲ ਤੇ ਪੁਰਾਣੀ ਟੀਮ ਹੈ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ ਜੇ ਥੋੜੀ ਕਲੋਜ਼ਿੰਗ 6-7-8 ਮਹੀਨਿਆਂ ਨੂੰ ਹੈ ਸਮਾਨ ਸਟੋਰ ਕਰਨਾ ਤਾਂ ਇਹ ਵੀ ਉਹ ਵੀ ਕਰ ਦੇਣਗੇ 416-524-6704 416-524-6704 HK Movers ਜੀ ਆ ਜਾਓ ਫਿਰ

0: ਵਾਹ ਯਾਰ ਕੀ ਬਾਤ ਹੈ, ਨਹਿਰੀ ਸਰ ਚੱਕ ਤੇ ਫੱਟੇ। ਸੋ ਪ੍ਰੋਗਰਾਮ ਪੰਜਾਬੀ ਦਾਰਾ ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ 905-673-3337, 9056733377। ਅੱਜ ਨਾ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕੱਪੜਿਆਂ ਬਾਰੇ। ਤੁਸੀਂ ਕਹੋਗੇ ਨਵੀਂ ਹੈ ਕੱਪੜਿਆਂ ਬਾਰੇ, ਕਿਹੜੀ ਗੱਲਬਾਤ ਤੁਸੀਂ ਕਰਨੀ ਇੰਨੀ ਖਾਸ, ਤੁਸੀਂ ਬਸ ਸੁਣੀ ਚੱਲੋ। ਸਾਡੇ ਕੋਲ ਗੱਲਾਂ ਬਾਤਾਂ ਬਥੇਰੀਆਂ ਨੇ, ਗੱਲਾਂ ਨਹੀਂ ਮੁੱਕਦੀਆਂ। ਸੋ ਇੱਕ ਪਹਿਲਾਂ ਤੁਸੀਂ ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਘਰਾਂ ਦੀ ਜਾਣਕਾਰੀ ਲੈ ਲਓ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਮਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਓਕੇ, ਇੱਕ ਨਾ ਫੈਮਿਲੀ ਹੈ ਤੇ ਉਹ ਫੈਮਿਲੀ ਚੱਲੇ ਆ ਵਕੇਸ਼ਨ ਤੇ, ਵਕੇਸ਼ਨ ਤੇ ਚੱਲੇ ਆ ਤੇ ਕੁੜੀ ਜਿਹੜੀ ਹੈ, ਸੋ ਵਕੇਸ਼ਨ ਤੇ ਮੁੰਡਾ, ਉਹਦੇ ਘਰ ਵਾਲੀ ਤੇ ਉਹਦੇ ਮਾਂ ਬਾਪ, ਮੁੰਡੇ ਦੇ ਮਾਂ ਬਾਪ, ਉਹ ਚਾਰੇ ਚੱਲੇ ਆ ਕਿਸੇ ਵਕੇਸ਼ਨ ਤੇ। ਤੇ ਜਿਹੜੀ ਕੁੜੀ ਆ ਉਹ ਡਰੈਸਿਸ ਬਹੁਤ ਪਾਉਂਦੀ ਹੈ, ਸਕਰਟਾਂ ਪਾਉਂਦੀ ਹੈ, ਸ਼ੋਰਟਸ ਪਾਉਂਦੀ ਹੈ, ਜੋ ਕਿ ਆਮ ਹੈ, ਨਥਿੰਗ ਰੋਂਗ, ਕੋਈ ਗਲਤ ਗੱਲ ਨਹੀਂ, ਦੁਨੀਆ ਪਾਉਂਦੀ ਹੈ ਯਾਰ ਕੱਪੜੇ ਜਿਹੜੇ ਮਰਜ਼ੀ ਪਾਓ ਜੋ ਤੁਹਾਨੂੰ ਠੀਕ ਲੱਗਦਾ। ਮੁੰਡਾ ਆਪਦੀ ਵਾਈਫ ਨੂੰ ਕਹਿੰਦਾ ਕਿ ਦੇਖ ਆਪਾਂ ਵਕੇਸ਼ਨ ਤੇ ਚੱਲੇ ਹਾਂ, ਪਲੀਜ਼ ਥੋੜ੍ਹੇ ਆ, ਤੈਨੂੰ ਪਤਾ ਕਿ ਮੇਰੇ ਮੋਮ ਡੈਡ ਕਾਫੀ ਪੁਰਾਣੇ ਸੋਚਦੇ ਨੇ, ਸੋ ਆਪਣੀਆਂ ਡਰੈਸਿਸ, ਸ਼ੋਰਟਸ, ਸਕਰਟਾਂ ਨਾ ਪਾਈ, ਜੇ ਪਾਉਣਾ ਤਾਂ ਪੂਰਾ ਹੁੰਦਾ ਨਾ ਫੁੱਲ ਲੈਂਥ, ਉਹ ਪਾ ਲਈ। ਤੇ ਕੁੜੀ ਕਾਫੀ ਕਹਿੰਦੀ ਕਿ ਲੈ ਕੋਈ ਗੱਲ ਹੈ, ਕਹਿੰਦੀ ਤੇਰੇ ਮਾਂ ਬਾਪ ਹੁਣ ਦੇਖ ਕੈਨੇਡਾ 'ਚ ਰਹਿੰਦੇ ਨੇ, ਹੁਣ ਪਾਉਣ ਨੂੰ ਮੈਂ ਜੋ ਮਰਜ਼ੀ ਪਾਵਾਂ, ਆਲੇ ਦੁਆਲੇ ਰਿਜ਼ੋਰਟਾਂ ਤੇ ਬੀਚਾਂ ਤੇ ਹਰੇਕ ਨੇ ਵੱਖਰੇ ਵੱਖਰੇ ਕੱਪੜੇ ਪਾਏ ਹੁੰਦੇ, ਏਡੀ ਕਿਹੜੀ ਗੱਲ ਹੈ। ਉਹ ਮੁੰਡਾ ਕਹਿੰਦਾ ਨਹੀਂ ਯਾਰ ਦੇਖ, ਹੋਰ ਲੋਕਾਂ ਨੇ ਪਾਇਆ ਤਾਂ ਪਾਇਆ, ਬਟ ਮੇਰੇ ਮੋਮ ਡੈਡ ਹੈ ਥੋੜ੍ਹੇ ਜਿਹੇ ਟ੍ਰੈਡੀਸ਼ਨਲ, ਤੇ ਤੈਨੂੰ ਵੀ ਚਾਹੀਦਾ ਕਿ ਆਪਾਂ ਸਾਰੇ ਚੱਲੇ ਹਾਂ ਇਕੱਠੇ, ਤੂੰ ਉਹਨਾਂ ਦੀ ਵੀ ਰਿਸਪੈਕਟ ਰੱਖਣ ਦੇ ਲਈ ਕੋਈ ਫੁੱਲ ਲੈਂਥ ਦੇ ਕੱਪੜੇ ਲੱਭ ਲੈ, ਟੀ ਸ਼ਰਟਾਂ, ਪੈਂਟਾਂ। ਕੁੜੀ ਕਹਿੰਦੀ ਚੱਲੇ ਹਾਂ ਆਪਾਂ ਗਰਮੀ 'ਚ, ਜੇ ਮੈਂ ਡਰੈੱਸਾਂ ਪਾ ਲਈਆਂ, ਸਕਰਟਾਂ ਪਾ ਲਈ, ਐਡਾ ਕੀ ਹੈ। ਹੁਣ ਕੁੜੀ ਨੂੰ ਲੱਗਦਾ ਕਿ ਨਹੀਂ ਯਾਰ, ਮੁੰਡਾ ਵੀ ਤੇ ਉਹਦੇ ਮਾਂ ਬਾਪ ਵੀ ਉਹ ਜ਼ਿਆਦਾ ਟ੍ਰੈਡੀਸ਼ਨਲ ਹੋ ਰਹੇ ਨੇ, ਜੋ ਕਿ ਕੈਨੇਡਾ 'ਚ ਰਹਿੰਦੇ ਹੋਏ ਨਹੀਂ ਹੋਣਾ ਚਾਹੀਦਾ। ਮੁੰਡਾ ਕਹਿ ਰਿਹਾ ਕਿ ਯਾਰ ਜੇ ਆਪਾਂ ਥੋੜ੍ਹੇ ਆ ਉਹਨਾਂ ਦੀ ਰਿਸਪੈਕਟ ਰੱਖ ਵੀ ਲਵਾਂਗੇ, ਏਡੀ ਕਿਹੜੀ ਗੱਲ ਹੈ। ਤੁਹਾਡਾ ਕੀ ਓਪੀਨੀਅਨ ਹੈ, ਤੁਹਾਡਾ ਕੀ ਖਿਆਲ ਹੈ, ਡੀ ਥਿੰਕ ਵੀ ਮੁੰਡੇ ਨੂੰ ਆਏ ਰਿਕੁਐਸਟ ਕਰਨੀ ਚਾਹੀਦੀ ਹੈ। ਹੁਣ ਬੜੇ ਲੋਕ ਕਹਿਣਗੇ ਯਾਰ ਇਹ ਤਾਂ ਬਹੁਤ ਪੁਰਾਣੀ ਸੋਚ ਹੈ, ਤੁਸੀਂ ਇੱਥੇ ਰਹਿ ਰਹੇ ਹੋ, ਤੁਸੀਂ ਕਿਤੇ ਵੀ ਚਲ ਜਾਓ ਰੈਸਟੋਰੈਂਟਾਂ 'ਚ, ਪਾਰਟੀਆਂ 'ਤੇ ਕੁੜੀਆਂ ਨੇ ਯੂਨੋ ਜਿਹੜੇ ਹਿਸਾਬ ਨਾਲ ਵੈਸਟਰਨ ਡਰੈਸਿਸ ਨੇ ਉਹ ਕੱਪੜੇ ਪਾਏ ਹੁੰਦੇ ਆ। ਬਹੁਤ ਲੋਕ ਕਹਿਣਗੇ ਨਹੀਂ ਯਾਰ ਨਵੀਂ ਹੁਣ ਕੁੜੀ ਨੂੰ ਯੂਨੋ ਐਕਸੈਪਟ ਕਰ ਲੈਣੀ ਚਾਹੀਦੀ ਹੈ, ਰਿਕੁਐਸਟ ਵੀ ਠੀਕ ਹੈ, ਨੋ ਪ੍ਰੋਬਲਮ, ਤੇਰੇ ਮੋਮ ਡੈਡ ਹੋਣਗੇ ਉੱਥੇ, ਜੇ ਉਹ ਨਹੀਂ ਲਾਈਕ ਕਰਦੇ ਤਾਂ ਮੈਂ ਨਹੀਂ ਪਾਉਂਦੀ, ਸਿੱਧੀ ਜੀ ਗੱਲ ਹੈ। ਸੋ 905-673-3337 ਆਪਣਾ ਨੰਬਰ ਹੈ, 905-673-3337। ਇੱਕ ਤੁਸੀਂ ਯਾਦ ਰੱਖੋ ਜ਼ਰੂਰ, ਗਲੋਬਲ ਕੰਫਰਟ ਏਅਰ ਨੂੰ, ਤੇਜਪਾਲ ਭਾਜੀ ਨੂੰ ਕਾਲ ਕਰੋ, ਏਸੀ ਰਿਪੇਅਰ ਹੋਣ ਵਾਲਾ, ਫਰਨਿਸ ਦੀ ਕੋਈ ਰਿਪੇਅਰ ਹੈ ਜਾਂ ਤੁਸੀਂ ਨਵਾਂ ਫਰਨਿਸ, ਨਵਾਂ ਏਸੀ ਲਗਵਾਉਣਾ, $1800 ਤੱਕ ਦਾ ਰੀਬੇਟ ਪਾਓ, ਬਹੁਤ ਵਧੀਆ ਟੀਮ ਹੈ। 905-790-9080, 905-790-9080। ਇੱਕ ਤੁਸੀਂ ਗੁਰਕਰਮ ਢੀਂਡਸਾ ਨੂੰ ਨਾ ਭੁੱਲੋ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਵੱਡਾ ਡਿਸਕਾਊਂਟ ਚਾਹੁੰਦੇ ਹੋ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ ਤਾਂ ਗੁਰਕਰਮ ਢੀਂਡਸਾ 416-876-4605, ਗੁਰਕਰਮ ਢੀਂਡਸਾ 416-876-4605, ਗੁਰ ਕਰਮ ਢੀਂਡਸਾ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ। ਤੇ ਇਹਨਾਂ ਨੇ ਸਾਡੇ ਬਹੁਤ ਸਾਰੇ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਆ। ਉਸਦੇ ਨਾਲ ਨਾਲ ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਮੈਨੂੰ ਡੀਲ ਭੇਜੀ ਆ ਬਹੁਤ ਕਮਾਲ ਦੀ, ਮਿਸਟਰ ਸਿੰਘ ਪੀਜ਼ੇ ਤੇ ਵਰਲਡ ਕੱਪ ਸਪੈਸ਼ਲ ਡੀਲਾਂ ਨੇ। ਇੱਕ ਤਾਂ 100% ਪਿਓਰ ਵੈਜੀਟੇਰੀਅਨ ਪੀਜ਼ਾ, ਮੀਡੀਅਮ ਪੀਜ਼ਾ, 4 ਟੋਪਿੰਗ, 1 ਡਿਪ ਤੇ 1 ਸਾਈਡ ਆਰਡਰ, $24.99। ਲਾਰਜ ਪੀਜ਼ਾ, 4 ਟੋਪਿੰਗ, 1 ਡਿਪ, 1 ਸਾਈਡ ਆਰਡਰ, $27.99। ਐਕਸਟਰਾ ਲਾਰਜ ਪੀਜ਼ਾ, 4 ਟੋਪਿੰਗ, 1 ਡਿਪ, 1 ਸਾਈਡ ਆਰਡਰ, $31.99। ਵਾਹ, 905-500-4000, 9055004000 9055004000 जी 0849 हेलो
1: हेलो
0: हाँ
1: जी भाई जी की हाल है
0: बदी जी किवें हो
1: बस ठीक ठाक जी मैं क्या वेकेशन मनाई जाते हो लोग क्या दिया
0: हाँ वेकेशन चाहिए भी है यार वेकेशन तो बिना जिंदगी का दी है
1: अब मुड़ा जिला जा रहे हैं ना अपनी वाइफ नू लेके वेकेशन ते ਇਹਨੂੰ ਚਾਹੀਦਾ ਆਪਣੇ ਮਾਂ ਪਿਓ ਨੂੰ ਵੀ ਵਕੇਸ਼ਨ ਵਾਲੇ ਕੱਪੜੇ ਲੈ ਕੇ ਦੇ ਬਰਮੂਡਾ ਸ਼ਰਮੂਡਾ ਸ਼ਰਟਾਂ ਹਾਫ ਸਲੀਵ ਦੀਆਂ ਆਪਣੇ ਪਾਪਾ ਨੂੰ ਆਪਣੀ ਮੰਮੀ ਨੂੰ ਵੀ ਸਵਿਮ ਸੂਟ ਜਿਹਾ ਲੈ ਕੇ ਦੇ ਠੀਕ ਹੈ ਤੇ ਪੂਰਾ ਉੱਥੇ ਐਟਮੋਸਫੇਅਰ ਬਣਾ ਕੇ ਰੱਖੇ ਆਪਣਾ ਵਕੇਸ਼ਨ ਦਾ ਪੂਰਾ
0: ਸੋ ਸੋ ਤੁਹਾਨੂੰ ਨਹੀਂ ਲੱਗਦਾ ਕਿ ਉਹ ਆਪਣੀ ਵਾਈਫ ਨੂੰ ਏਦਾਂ ਰਿਕੁਐਸਟ ਕਰੇ ਵੀ ਹੈ ਇਹੋ ਜਿਹੇ ਕੱਪੜੇ ਨਾ ਪਾ ਤੂੰ
1: ਜਿਹੜੇ ਕੱਪੜੇ ਵੇਕੇਸ਼ਨ ਤੇ ਚਾਹੀਦੇ ਹੈਗੇ ਸਾਰਿਆਂ ਨੂੰ ਉਹੀ ਜਿਹੇ ਕੱਪੜੇ ਪਵਾਉਣੇ ਚਾਹੀਦੇ ਆ ਉਹਨੂੰ ਆਪਣੇ ਮਾਂ ਪਿਓ ਨੂੰ ਵੀ ਉਹੀ ਜਿਹੇ ਕੱਪੜੇ ਪਵਾਉਣੇ ਚਾਹੀਦੇ ਹੈਗੇ ਆ ਜਿਹੜੇ ਵੇਕੇਸ਼ਨ ਤੇ
0: ਚਾਹੀਦੇ ਆ ਉਹਦੀ ਮਾਂ ਨੂੰ ਥੋੜਾ ਕਹੋਗੇ ਕਿ ਮੰਮੀ ਤੂੰ ਵੀ ਡਰੈਸ ਪਾ ਲਾ
1: ਹਾਂ ਤੇ ਫਿਰ ਕੀ ਹੋਇਆ ਉਹਨੂੰ ਕਹਿਣਾ ਬਣਦਾ ਕੈਨੇਡਾ 'ਚ ਰਹਿ ਰਹੇ ਹੈਗੇ ਤੇ ਕਿਉਂ ਨੀ ਕਹਿਣਾ ਬਣਦਾ ਭਾਈ ਬਿਲਕੁਲ ਉਹਨੂੰ ਉਹਨੂੰ ਉਹਨੂੰ ਐਫਰਟਸ ਕਰਨੇ ਚਾਹੀਦੇ ਨਾ ਆਪਣੇ ਮਾਂ ਬਾਪ ਨੂੰ ਅਡਾਪਟੇਬਿਲਟੀ ਲੈਵਲ ਦੇ ਉੱਤੇ ਲੈ ਕੇ ਆਏ ਕੈਨੇਡਾ ਦੀ
0: ਹਾਂ ਨਹੀਂ ਠੀਕ ਹੈ ਚਲੋ ਸੋ ਤੁਹਾਨੂੰ ਲੱਗਦਾ ਕਿ ਮਾਂ ਬਾਪ ਨੂੰ ਥੋੜਾ ਜਿਹਾ ਤੁਸੀਂ ਇੱਥੋਂ ਦੇ ਹਿਸਾਬ ਦੇ ਨਾਲ ਮੋਲਡ ਕਰੋ ਨਾ ਕਿ ਪੁਰਾਣਾ
1: ਕਰਨਾ ਚਾਹੀਦਾ ਐਫਰਟਸ ਹਾਂਜੀ
0: ਚਲੋ ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ ਬਾਈ ਜੀ ਕਹਿੰਦੇ ਯਾਰ ਉਹ ਤਾਂ ਸਗਾ ਤੇ ਆਪਦੇ ਮਾਂ ਬਾਪ ਨੂੰ ਵੀ ਕਵੇ ਕਿ ਮੰਮੀ ਤੂੰ ਵੀ ਥੋੜੇ ਜਿਹਾ ਵਕੇਸ਼ਨ ਵਾਲੇ ਕੱਪੜੇ ਪਾ ਡੈਡੀ ਤੁਸੀਂ ਵੀ ਥੋੜੇ ਜਿਹੇ ਮਾਡਰਨ ਬਣੋ ਤੇ ਉਹਨਾਂ ਨੂੰ ਥੋੜੇ ਜਿਹਾ ਕੈਨੇਡੀਅਨ ਸਟੈਂਡਰਡ ਦੇ ਹਿਸਾਬ ਦੇ ਨਾਲ ਮੋਲਡ ਕਰੇ ਬਟ ਹੁਣ ਆਪਣੇ ਮਾਂ ਬਾਪ ਥੋੜੇ ਜਿਹਾ ਯਾਰ ਉਹਨਾਂ ਨੂੰ ਹੁਣ ਕਲਚਰ ਦਾ ਵੀ ਹੁੰਦਾ ਅਪਬ੍ਰਿੰਗਿੰਗ ਵੀ ਬਹੁਤ ਡਿਫਰੈਂਟ ਹੈ ਹੁੰਦਾ ਕਈ ਵਾਰੀ ਕਿ ਇਹਨੂੰ ਚੇਂਜ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੈ ਸੋ ਖੈਰ ਨੰਬਰ ਹੈ ਆਪਣੇ ਸਟੂਡੀਓ ਦਾ 9056733337 9056733337 ਤੁਹਾਡਾ ਸਭ ਦਾ ਕੀ ਖਿਆਲ ਹੈ ਹੁਣ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਨਵੀਂ ਯਾਰ ਕੁੜੀ ਮੰਨ ਲਵੇ ਐਡੀ ਕਿਹੜੀ ਗੱਲ ਹੈ ਵੀ ਤੇਰੇ ਇਨਲੋਸ ਨੇ ਵੀ ਤੈਨੂੰ ਵੀ ਥੋੜ੍ਹਾ ਜਿਹਾ ਹੋਣਾ ਚਾਹੀਦਾ ਜੇ ਉਹ ਨਹੀਂ ਲਾਈਕ ਕਰਦੇ ਤਾਂ ਮੈਂ ਆਪਣੇ ਸਟਾਈਲ ਨੂੰ ਫੈਸ਼ਨ ਨੂੰ ਇੱਕ ਹਫ਼ਤੇ ਲਈ ਚੇਂਜ ਕਰ ਲਵਾਂਗੀ ਐਡੀ ਕਿਹੜੀ ਗੱਲ ਹੈ ਸੋ ਖੈਰ ਨੰਬਰ ਹੈ ਆਪਣਾ 9056733337 ਤੁਸੀਂ ਅਗਰ ਨਵੀਂ ਕਿਚਨ ਰੈਡੀ ਕਰਾਉਣੀ ਹੈ ਨਵੇਂ ਕੋਈ ਬਾਰ ਬਣਵਾਉਣੇ ਹੈ ਵੈਨਿਟੀਜ਼ ਕਾਊਂਟਰ ਟੋਪ ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰੋ ਜਸਪਾਲ ਭਾਜੀ ਬਹੁਤ ਵਧੀਆ ਬੰਦੇ ਨੇ ਇੰਨਾ ਸੋਹਣਾ ਕੰਮ ਕਰਦੇ ਆ ਕਿਚਨਾਂ ਦਾ ਮੈਂ ਕਹਿੰਦਾ ਤੁਸੀਂ ਆਪ ਕਹੋਗੇ ਨਵੀਂ ਥੈਂਕ ਯੂ ਨੰਬਰ ਦਿੱਤਾ 4168591920 ਜਸਪਾਲ ਰਾਏ ਜੀ 4168591920 4168591920 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਹਾਜ਼ਰ ਵਨ ਐਂਡ ਓਨਲੀ ਜਸਪਾਲ ਰਾਏ ਜੀ ਬਹੁਤ ਵਧੀਆ ਇਹਨਾਂ ਦੀ ਟੀਮ ਹੈ ਤੇ ਤੁਸੀਂ ਜ਼ਰੂਰ ਕਿਚਨ ਆਪਣੇ ਮਨਪਸੰਦ ਦੇ ਤਿਆਰ ਕਰਵਾ ਲਓ ਉਸ ਦੇ ਨਾਲ ਨਾਲ ਇੱਕ ਅਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਬਈ ਜੇ ਤੁਸੀਂ ਗਰੋਸਰੀ ਕਰਨੀ ਹੈ ਤਾਂ ਸਬਜ਼ੀ ਮਾਰਕੀਟ ਵਾਲਿਆਂ ਨੇ ਬਹਿਰਾ ਕਰਾਤੀ ਬਈ ਸਬਜ਼ੀ ਮਾਰਕੀਟ ਤੇ ਇੱਕ ਵਾਰ ਤੁਸੀਂ ਪਹੁੰਚੋਗੇ ਆਪ ਕਹੋਗੇ ਨਵੀਂ ਵਾਹ ਕਿਆ ਹਰੀਆਂ ਤਾਜ਼ੀਆਂ ਸਬਜ਼ੀਆਂ ਨੇ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਆਪ ਕਹੋਗੇ ਨਵੀਂ ਕਿਆ ਕੁਆਲਿਟੀ ਹੈ ਸੋ ਪਹੁੰਚੋ ਜ਼ਰੂਰ ਸਬਜ਼ੀ ਮਾਰਕੀਟ ਰੋ ਮੀਟ ਵੀ ਮਿਲਦਾ ਮਸਾਲੇ ਵਾਲਾ ਲੈ ਲਓ ਪਲੇਨ ਲੈ ਲਓ ਇੱਕ ਚਿਕਨ ਲੈਗ ਲਓ ਇੱਕ ਫਰੀ ਇੱਕ ਬਿਰਿਆਨੀ ਲਓ ਇੱਕ ਫਰੀ ਇੱਕ ਫਿਸ਼ ਪਕੌੜਾ ਲਓ ਇੱਕ ਫਰੀ ਸੋ ਸਬਜ਼ੀ ਮਾਰਕੀਟ 10 ਲੋਰਡ ਮੈਲ ਗੇਟ ਸੈਂਡਲ ਰੋਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਤੇ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਮਾਰੋ ਤੇ ਇਹਨਾਂ ਦੀਆਂ ਦੋ ਲੋਕੇਸ਼ਨ ਨੇ ਵਿਜ਼ਿਟ ਕਰੋ ਸੋ ਗੱਲ ਅਸੀਂ ਅੱਜ ਕਰ ਰਹੇ ਹਾਂ ਇੱਕ ਮੁੰਡਾ ਆਪਦੀ ਘਰਵਾਲੀ ਨੂੰ ਕਹਿ ਰਿਹਾ ਕਿ ਮੇਰੇ ਮੋਮ ਡੈਡ ਦੇ ਸਾਹਮਣੇ ਤੂੰ ਡਰੈਸਿਸ ਸਕਰਟਾਂ ਨਾ ਪਾਇਆ ਕਰ ਸ਼ੋਰਟਸ ਨਾ ਪਾਇਆ ਕਰ ਵੀ ਉਹ ਥੋੜ੍ਹੇ ਜਿਹੇ ਪੁਰਾਣੇ ਸੁਭਾਅ ਦੇ ਨੇ ਟ੍ਰੈਡੀਸ਼ਨਲ ਨੇ ਉਹ ਲਾਈਕ ਹੀ ਨਹੀਂ ਕਰਦੇ ਕੁੜੀ ਕਹਿੰਦੀ ਹੈ ਤੂੰ ਆਪਦੇ ਮਾਂ ਬਾਪ ਨੂੰ ਥੋੜ੍ਹੇ ਜਿਹਾ ਕੈਨੇਡੀਅਨ ਬਣਾ ਐਡੀ ਕਿਹੜੀ ਗੱਲ ਹੈ ਜੇ ਮੈਂ ਡਰੈਸ ਪਾ ਲਈ ਜੇ ਮੈਂ ਸਕਰਟ ਪਾ ਲਈ ਸਾਰੀ ਦੁਨੀਆ ਪਾਉਂਦੀ ਹੈ ਮੁੰਡਾ ਆਪਦੀ ਘਰਵਾਲੀ ਨੂੰ ਰਿਕੁਐਸਟ ਕਰ ਰਿਹਾ ਕਿ ਮੇਰੇ ਮਾਂ ਬਾਪ ਦੇ ਸਾਹਮਣੇ ਇੱਦਾਂ ਦੇ ਕੱਪੜੇ ਨਾ ਪਾਇਆ ਕਰ ਕੁੜੀ ਕਹਿ ਰਹੀ ਹੈ ਕਿ ਮੈਂ ਤਾਂ ਪਾਉਂਗੀ ਵੀ ਐਡੀ ਕਿਹੜੀ ਗੱਲ ਹੈ ਕੈਨੇਡਾ 'ਚੋਂ ਰਹਿ ਰਿਹਾ ਉਹਨਾਂ ਨੂੰ ਵੀ ਦੇ ਮੈਨੂੰ ਪਤਾ ਹੋਣਾ ਚਾਹੀਦਾ ਵੀ ਕੈਨੇਡੀਅਨ ਕਲਚਰ ਕੀ ਹੈ ਸੋ ਤੁਹਾਡਾ ਕੀ ਓਪੀਨੀਅਨ ਹੈ ਕੀ ਕੁੜੀ ਗਲਤ ਹੈ ਜਾਂ ਮੁੰਡਾ ਗਲਤ ਹੈ ਮੁੰਡਾ ਕੀ ਮੁੰਡੇ ਨੂੰ ਰਿਕੁਐਸਟ ਆਪਣੀ ਵਾਈਫ ਤੋਂ ਐਂ ਕਰਨੀ ਚਾਹੀਦੀ ਆ? ਇੱਕ ਬਾਈ ਜੀ ਹੁਣੇ ਕਹਿ ਕੇ ਗਏ ਆ, ਮੁੰਡਾ ਸਗਾ ਤੇ ਮਾਂ ਬਾਪ ਨੂੰ ਕਵੇ ਕਿ ਬਈ ਇਹ ਕੈਨੇਡਾ ਇਦਾਂ ਦੇ ਕੱਪੜੇ ਲੋਕੀ ਪਾਉਂਦੇ ਨੇ, ਤੁਸੀਂ ਐਕਸੈਪਟ ਕਰੋ। ਜਾਂ ਤੁਹਾਨੂੰ ਲੱਗਦਾ ਕੁੜੀ ਕਵੇ ਠੀਕ ਹੈ ਬਈ ਤੇਰੇ ਮਾਮ ਡੈਡ ਨਹੀਂ ਲਾਈਕ ਕਰਦੇ, ਮੈਂ ਨਹੀਂ ਪਾਉਂਦੀ। ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 905-673-3337, 905-673-3337 ਆਪਣਾ ਨੰਬਰ ਹੈ, 905-673-3337। ਲੇਡੀਜ਼ ਤੁਸੀਂ ਵੀ ਜ਼ਰੂਰ ਦੱਸਿਓ, 1394। ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਨਵੀ।
0: ਸਤਿ ਸ਼੍ਰੀ ਅਕਾਲ ਜੀ।
2: ਅੱਛਾ, ਇਹ ਪਰਿਵਾਰਕ ਮਸਲਾ ਹੈਗਾ ਪਹਿਲਾਂ ਤਾਂ ਇਹ, ਜੇ ਤਾਂ ਉਹ ਨੂੰਹ ਜਿਹੜੀ ਹੈਗੀ ਆ ਘਰ ਦੇ ਵਿੱਚ ਮਾਂ ਬਾਪ ਦੇ ਸਾਹਮਣੇ ਸ਼ੋਰਟਸ ਪਾਉਂਦੀ ਆ, ਸਕਰਟਾਂ ਪਾਉਂਦੀ ਆ, ਉਦੋਂ ਦੀ ਡਰੈਸ ਪਾਉਂਦੀ ਆ ਜਿਹਦੇ ਚ ਉਹ ਆਪਣੀ ਬਾਡੀ ਐਕਸਪੋਜ਼ ਕਰਦੀ ਆ, ਫਿਰ ਤਾਂ ਮਾਂ ਬਾਪ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੁੰਡੇ ਨੂੰ ਵੀ ਪ੍ਰੋਬਲਮ ਕੋਈ ਨਹੀਂ ਹੋਣੀ ਚਾਹੀਦੀ। ਤੇ ਜੇ ਉਹ ਘਰ ਦੇ ਵਿੱਚ ਨਹੀਂ ਪਾਉਂਦੀ ਮਾਂ ਬਾਪ ਦੇ ਸਾਹਮਣੇ, ਤੇ ਫਿਰ ਉਹਦਾ ਕਲਚਰ ਜਿਹੜਾ ਆ ਉਹ ਅਲਾਓ ਨਹੀਂ ਕਰਦਾ ਕਿ ਉਹ ਮਾਂ ਬਾਪ ਦੇ ਨਾਲ ਵੀ ਜਾ ਰਹੀ ਆ, ਤਾਂ ਫਿਰ ਉਦਾਂ ਦੇ ਕੱਪੜੇ ਉਹਨਾਂ ਦੀ ਇੱਛਾ ਦੇ ਅਨੁਸਾਰ ਨਾ ਪਾਵੇ ਉਹ।
0: ਪਰ ਹੁਣ ਭਾਜੀ ਘਰੇ ਤਾਂ ਡਰੈਸਿਸ ਤਾਂ ਘਰੇ ਕੌਣ ਪਾਉਂਦਾ? ਘਰੇ ਤਾਂ ਆਪਾਂ ਜੋ ਪਜਾਮਾਸ ਨੇ, ਟਰੈਕ ਪੈਂਟ ਹੈ, ਉਹੀ ਪਾਉਂਦੇ। ਤਾਂ ਬਾਹਰ ਜੇ ਕਿਤੇ ਪਾਰਟੀ ਪੂਰਟੀ ਜਾਂਦੇ ਤਾਂ ਪਾਈਦੇ ਆ ਕੱਪੜੇ ਉਹ।
2: ਨਵੀਂ ਭਾਜੀ ਤੁਸੀਂ ਕਿਤੇ ਬਾਹਰ ਨਿਕਲਦੇ ਹੀ ਆ ਨਾ ਉਹ ਮਾਂ ਬਾਪ ਦੇ ਨਾਲ, ਕਿਤੇ ਨਾ ਕਿਤੇ ਕੋਈ ਮਾਰਕੀਟ ਜਾਂਦੇ ਆ, ਕੋਈ ਸ਼ੋਪਿੰਗ ਕਰਨ ਜਾਂਦੇ ਆ, ਕੁਛ ਜਾਂਦੇ ਹੈਗੇ ਆ। ਜੇ ਤਾਂ ਤੁਸੀਂ ਮਾਂ ਬਾਪ ਦੇ ਸਾਹਮਣੇ ਪਹਿਲਾਂ ਪਾਉਂਦੇ ਹੋ ਕੱਪੜੇ, ਫਿਰ ਤਾਂ ਕੋਈ ਹਰਜ ਨਹੀਂ ਹੈਗਾ, ਮਾਂ ਬਾਪ ਨੂੰ ਕੋਈ ਇਤਰਾਜ਼ ਨਹੀਂ ਹੈਗਾ। ਜੇ ਤੁਸੀਂ ਪਾਉਂਦੇ ਨੀ ਤਾਂ ਫਿਰ ਮੁੰਡੇ ਦੀ ਗਲਤੀ ਇਹ ਆ ਵੀ ਮਾਂ ਬਾਪ ਨੂੰ ਨਾਲ ਲੈ ਕੇ ਨਹੀਂ ਜਾਣਾ ਚਾਹੀਦਾ ਉਹਨੂੰ।
0: ਅੱਛਾ, ਉਹ ਕਿ ਮੁੰਡਾ ਮਾਂ ਬਾਪ ਨੂੰ ਕਿਉਂ ਨਾ ਕਵੇ ਕਿ ਮਾਮ ਡੈਡੀ ਦੇਖੋ ਕੈਨੇਡਾ ਇਦਾਂ ਦੇ ਕੱਪੜੇ ਪਾਉਂਦੇ ਨੇ ਲੋਕ।
2: ਨੋ, ਦੈਟਸ ਰੋਂਗ, ਦੈਟਸ ਟੋਟਲੀ ਰੋਂਗ, ਆਈ ਐਮ ਅਗੇਂਸਟ ਇਟ।
0: ਓਕੇ,
2: ਯੂ ਕੈਨਟ ਫੋਰਸ ਯੂਰ ਪੇਰੈਂਟਸ ਟੂ ਅਡੈਪਟ ਦ ਕਲਚਰ ਆਫ ਕੈਨੇਡਾ ਇਨ ਟਰਮਸ ਆਫ ਲਾਈਕ ਵੇਅਰਿੰਗ ਯੂਰ ਕਲੋਥਸ, ਨਹੀਂ ਕਰ ਸਕਦੇ ਤੁਸੀਂ ਇਸ ਤਰ੍ਹਾਂ।
0: ਠੀਕ ਹੈ
2: ਤੁਸੀਂ ਇਹ ਨਹੀਂ ਕਹੋਗੇ ਮਾਂ ਬਾਪ ਨੂੰ ਵੀ ਮੰਮੀ ਤੁਸੀਂ ਉੱਥੇ ਸਪੀਚ ਤੇ ਚੱਲੇ ਆ ਤਾਂ ਬਿਕਨੀ ਪਾ ਲਓ ਹੁਣ ਤੁਸੀਂ ਉੱਥੇ, ਕੈਨ ਯੂ ਸੇ ਦੈਟ? ਬਿਕਨੀ ਪਾ ਲੋ ਜਿਹੜੇ ਮਾਂ ਬਾਪ ਤੁਹਾਡੇ ਪਿੱਛੇ ਇੰਡੀਆ ਦੇ ਵਿੱਚ 40-50 ਸਾਲ ਰਹਿ ਕੇ ਆਏ ਹੈਗੇ ਆ, ਕੀ ਤੁਸੀਂ ਉਹਨਾਂ ਨੂੰ ਕਹੋਗੇ ਹੁਣ ਬਿਕਨੀ ਪਾ ਲੋ ਤੁਸੀਂ? ਮੁੰਡੇ ਦਾ ਵੀ ਫਰਜ਼ ਬਣਦਾ ਆ ਵੀ ਉਹ ਕੁੜੀ ਨੂੰ ਜਾਂ ਤਾਂ ਮਾਂ ਬਾਪ ਨੂੰ ਨਾਲ ਨਾਲ ਲੈ ਕੇ ਜਾਵੇ ਉਹ ਆਪਣੇ ਵਕੇਸ਼ਨ ਤੇ।
0: ਠੀਕ ਹੈ
2: ਕਰੋਗੇ ਨਾ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹਦੇ ਨਾਲ ਮਾਂ ਬਾਪ ਨੂੰ ਕੀ ਮਹਿਸੂਸ ਹੋ ਰਿਹਾ ਤੁਹਾਡੇ ਨੂੰ?
0: ਨਹੀਂ, ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ,
2: ਮਿਹਰਬਾਨੀ ਜੀ,
0: ਥੈਂਕ ਯੂ ਸਰ, ਥੈਂਕ ਯੂ। ਸੋ ਭਾਜੀ ਕਹਿੰਦੇ ਕਿ ਮਾਮ ਡੈਡ ਨੂੰ ਨਾ ਹੀ ਲੈ ਕੇ ਜਾਓ ਫਿਰ ਜੇ ਉਹਨਾਂ ਦੇ ਹਿਸਾਬ ਦੇ ਕੱਪੜੇ ਨਹੀਂ ਪਾਉਣੇ ਤਾਂ। ਓਕੇ, ਤੁਹਾਡੀ ਵੀ ਗੱਲ ਚਲੋ ਠੀਕ ਹੈ, ਹਰੇਕ ਦਾ ਆਪਦਾ ਆਪਦਾ ਓਪੀਨੀਅਨ ਹੁੰਦਾ। ਰੋਇਲ ਆਟੋ ਸੈਂਟਰ, ਰਾਜ ਭਾਜੀ ਨੂੰ ਯਾਦ ਰੱਖੋ, ਗੱਡੀ ਦੀ ਇੰਜਨ ਟਰਾਂਸਮਿਸ਼ਨ ਦਾ ਕੋਈ ਪੰਗਾ ਪਿਆ, ਸਟੀਲਸ ਐਂਡ ਮੈਲਨੀ, ਊਬਰ ਦੀ ਲਿਫਟੀ, ਊਬਰ ਅਤੇ ਲਿਫਟ ਦੀ ਸੇਫਟੀ ਕਰਾਓ ਬਹੁਤ ਰੀਜ਼ਨੇਬਲ ਰੇਟ ਤੇ, ਬ੍ਰੇਕਾਂ ਚੇਂਜ ਕਰਨੀ ਹੈ, ਕੋਈ ਟਰਾਂਸਮਿਸ਼ਨ ਇੰਜਨ ਦੀ ਗੱਲਬਾਤ ਹੈ, ਤਾਂ 905-799-1478, 905-799-1478 ਰੋਇਲ ਆਟੋ ਸੈਂਟਰ। ਦੁਆਬਾ ਟਰੈਵਲ ਇੰਡੀਆ, ਕਿਸ ਨੇ ਜਾਣਾ, ਇੰਡੀਆ ਤੋਂ ਕਿਸ ਨੇ ਆਉਣਾ, ਨੰਬਰ 1 ਟਿਕਟਾਂ ਦੀ ਪ੍ਰਾਈਸ, ਸਭ ਤੋਂ ਵਧੀਆ ਸਰਵਿਸ ਦੁਆਬਾ ਟਰੈਵਲ, 905-796-7800, 905-796-7800। ਹਾਂਜੀ, 8181 ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣਾ ਟੌਪਿਕ ਸੁਣਦੇ ਸੀਗੇ ਜੀ,
0: ਜੀ
3: ਤੇ ਮੈਂ ਆਪਣੇ ਵਿਚਾਰ ਦੇਣੇ ਸੀਗੇ ਵੀ ਇਹਦੇ ਵਿੱਚ ਸਮੱਸਿਆ ਇਹ ਹੈਗੀ ਜੀ ਵੀ ਆਪਣਾ ਥੋੜਾ ਜਿਹਾ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਇਹਦੇ ਵਿੱਚ ਅੱਧਾ ਤਾਂ ਜੀ ਵਿੱਚ ਕੈਨੇਡਾ ਵੜ ਜਾਂਦਾ, ਅੱਧਾ ਇੰਡੀਆ ਵੜ ਜਾਂਦਾ, ਉਹਦੇ ਕਰਕੇ ਸਮੱਸਿਆ ਪਈ ਇਹ ਜੀ। ਹਾਂਜੀ, ਉਹ ਫਿਰ ਇੱਕ ਚੀਜ਼ ਤੁਹਾਨੂੰ ਛੱਡਣੀ ਪੈਣੀ ਹੈਗੀ ਵੀ ਜੇ ਇੱਥੇ ਰਹਿਣਾ ਤਾਂ ਇੱਥੋਂ ਹਿਸਾਬ ਨਾਲ ਚੱਲੋ, ਜੇ ਉੱਥੇ ਰਹਿਣਾ ਤਾਂ ਫਿਰ ਉੱਦਾਂ ਕਰਨਾ ਪੈਣਾ ਹਿਸਾਬ ਕਿਤਾਬ ਜੀ।
0: ਤੁਹਾਨੂੰ ਲੱਗਦਾ ਵੀ ਜੇ ਇੱਥੇ ਰਹਿਣਾ ਤਾਂ ਉਹ ਜਿਹੜੇ ਮੁੰਡੇ ਦੇ ਮਾਂ ਬਾਪ ਨੇ ਉਹਨਾਂ ਨੂੰ ਇਹ ਚੀਜ਼ਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ?
3: ਕਰਨਾ ਪੈਣਾ ਹਾਂਜੀ, ਨਹੀਂ ਤਾਂ ਫਿਰ ਅਸੀਂ ਤੁਰੀ ਜਾਣੀ ਆ ਤਾਂ ਪ੍ਰੋਬਲਮ ਹੱਲ ਹੀ ਨੀ ਹੋਣੀ ਜੀ ਕੋਈ, ਇਹਨਾਂ ਗੱਲਾਂ ਦਾ ਤਾਂ ਹੱਲ ਹੈ ਨਹੀਂ।
0: ਹੁਣ ਇੱਕ ਬਾਈ ਜੀ ਕਹਿ ਕੇ ਹਟੇ, ਤੁਸੀਂ ਆਪਣੇ ਮਾਂ ਬਾਪ ਦੇ ਮਾਇੰਡ ਸੈਟ ਨੂੰ ਬਦਲ ਨਹੀਂ ਸਕਦੇ, ਬਟ ਮੈਨੂੰ ਲੱਗਦਾ ਜਦੋਂ ਇੱਥੇ ਆ ਜਾਂਦੇ ਆ ਤਾਂ ਆਪਣੇ ਆਪ ਬਦਲ ਜਾਂਦੇ ਆ ਹੌਲੀ ਹੌਲੀ।
3: ਨਹੀਂ ਬਦਲ ਸਕਦੇ ਉਹ, ਮਤਲਬ ਕਿ ਫਿਰ ਓਦਾਂ ਹੀ ਤੁਰਿਆ ਜਾਂਦਾ ਉਹਨਾਂ ਦਾ, ਉਹ ਕਿਉਂ ਉਹਨਾਂ ਦਾ ਵੀ ਕਸੂਰ ਨੀ ਹੈਗਾ ਜੀ, ਉਹ ਜਿਹੜਾ ਕਲਚਰ ਦੇ ਵਿੱਚ ਜਨਮ ਹੋਇਆ ਉੱਥੇ ਆਪਾਂ ਪੈਦਾ ਹੋਏਗੇ, ਉਹ ਵਿੱਚੋਂ ਹਰੇਕ ਬੰਦੇ ਨੂੰ ਛੱਡਣੀ।
0: ਹੁਣ ਦੇਖੋ ਬਹੁਤ ਸਾਰੇ ਹੈਗੇ ਆ, ਬਹੁਤ ਸਾਰੀਆਂ ਆਪਣੀਆਂ ਮਾਵਾਂ ਆਪਣੇ ਯੂਨੋ ਉਹ ਸਮਝਦੇ ਨੇ ਕਿ ਇੱਥੋਂ ਦੇ ਥੋੜੇ ਜਿਹੇ ਸਟਾਈਲ ਵੱਖਰੇ ਨੇ, ਇੱਥੋਂ ਦੇ ਬੱਚਿਆਂ ਦੀ ਸੋਚ ਵੱਖਰੀ, ਉਹ ਹੌਲੀ ਹੌਲੀ ਮੋਲਡ ਹੋ ਜਾਂਦੇ ਆ।
3: ਹਾਂਜੀ, ਕਈ ਕਈ ਤੇ ਬਹੁਤ ਜ਼ਿਆਦਾ ਛੇਤੀ ਵੀ ਹੋ ਜਾਂਦੇ ਨੇ, ਦੋ ਤਿੰਨ ਸਾਲ ਲੱਗਦੇ, ਪਰ ਕਈ ਬੰਦੇ ਨਹੀਂ ਹੁੰਦੇ ਜੀ, ਉਹ ਨਾ ਫਿਰ ਪ੍ਰੋਬਲਮ ਆ ਜਾਂਦੀ ਹੈ ਫੈਮਿਲੀਆਂ ਦੇ ਵਿੱਚ ਨਾ ਜੀ, ਤਾਂ ਕਰਕੇ ਜਿਵੇਂ ਹੁਣ ਮੋਸਟਲੀ ਆਪਣੇ ਹੁਣ ਕਲਚਰ ਦੇ ਵਿੱਚ ਉੱਥੇ ਇੰਡੀਆ ਜੀ ਗ੍ਰੰਥਾਂ ਦੇ ਵਿੱਚ ਕਹਿੰਦੇ ਨੇਗੇ ਵੀ ਭੋਜਨ ਪਰਦਾ, ਇੱਕ ਨਾਰੀ ਇੱਕ ਭੋਜਨ ਇੱਕ ਪੈਸਾ, ਵੀ ਪਰਦੇ ਚ ਚਾਹੀਦੇ ਨੇ, ਇਹਨਾਂ ਨੂੰ ਨੰਗੇ ਨੀ ਕਰਨਾ ਚਾਹੀਦਾ। ਕਈ ਹੁਣ ਉਹ ਚੀਜ਼ ਬੜੀ ਹੋਈ ਆ, ਬ੍ਰੇਨ ਚ ਨਹੀਂ ਜਾਂਦੀ ਜੀ, ਉੱਥੇ ਸਮੱਸਿਆ ਆ ਜਾਂਦੀ ਹੈ ਨਾ ਇਹ
0: ਜੀ। ਨਹੀਂ ਥੈਂਕ ਯੂ ਭਾਜੀ, ਥੈਂਕ ਯੂ। ਬਟ ਹੁਣ ਦੇਖੋ ਬਹੁਤ ਸਾਰੀਆਂ ਲੇਡੀਜ਼ ਨੇ ਉਹ ਇੱਥੋਂ ਦੇ ਹਿਸਾਬ ਨਾਲ ਡਰੈਸ ਕਰਦੀਆਂ ਨੇ, ਭਾਵੇਂ ਯੂ ਨੋ ਉਹਨਾਂ ਦੀ 60-65-70 ਸਾਲ ਦੀ ਵੀ ਉਮਰ ਹੋ ਜਾਵੇ, ਦੇ ਵੇਅਰ ਡਰੈਸਿਸ, ਉਹ ਇੱਦਾਂ ਦੇ ਕੱਪੜੇ ਪਾਉਂਦੇ ਨੇ। ਆਈ ਥਿੰਕ ਡਿਪੈਂਡ ਕਰਦਾ ਜਿਵੇਂ ਬਾਈ ਜੀ ਨੇ ਕਿਹਾ ਕਿ ਪਰਸਨ ਟੂ ਪਰਸਨ। ਸੋ 9100-1167 ਹੋਲਡ ਕਰੋ, ਚੱਲਦੇ ਹਾਂ ਲਾਈਵ ਆਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੇ ਇੱਕ ਵਾਰ ਫਿਰ ਬਾਏ ਵਨ ਗਿੱਟ ਵਨ ਫ੍ਰੀ ਸਾਰੇ ਫਰਨੀਚਰ ਦੇ ਉੱਤੇ ਅੱਜ ਲੱਗ ਚੁੱਕਿਆ। 294 ਵਾਕਰ ਡਰਾਈਵ ਏਅਰਪੋਰਟ ਰੋਡ ਐਂਡ ਕੁਈਨ ਦੇ ਨੇੜੇ, ਕੁਈਨ ਐਂਡ ਗੇਟਵੇ ਦੇ ਬਿਲਕੁਲ ਨਾਲ ਗ੍ਰੈਂਡ ਹੋਮ ਫਰਨੀਚਰ। ਹਾਂਜੀ
4: ਬਿਲਕੁਲ ਜੀ, 294 ਵਾਕਰ ਡਰਾਈਵ, ਬਾਏ ਵਨ ਗੈਟ ਵਨ ਫ੍ਰੀ ਫਰਨੀਚਰ ਦੇ ਵਿੱਚ ਪਹਿਲੀ ਵਾਰੀ ਤੁਸੀਂ ਐਸੀਆਂ ਡੀਲਾਂ ਲੈਣ ਜਾ ਰਹੇ ਹੋ, ਡੀਲਾਂ ਨਹੀਂ ਇਹ ਤਾਂ ਬਾਏ ਵਨ ਗੈਟ ਵਨ ਫ੍ਰੀ, ਇਹ ਧਮਾਕਾ ਕਹਿ ਸਕਦੇ ਹਾਂ ਫਰਨੀਚਰ ਇੰਡਸਟਰੀ ਦੇ ਵਿੱਚ। ਪਹਿਲੀ ਵਾਰ ਘਰ ਦਾ ਫਰਨੀਚਰ ਲੈਣਾ, ਬਾਏ ਵਨ ਗੈਟ ਵਨ ਫ੍ਰੀ ਫ੍ਰੀ ਫ੍ਰੀ, ਇਹੋ ਜਿਹੀਆਂ ਡੀਲਾਂ ਨੇ ਨਵੀਂ ਬਾਈ ਜੀ, ਬਾਏ ਵਨ ਗੈਟ ਵਨ ਫ੍ਰੀ, ਬਾਏ ਵਨ ਗੈਟ ਵਨ ਫ੍ਰੀ। ਜੇ ਕਿਤੇ ਵੀ ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਬਾਰੇ ਸੋਚ ਰਹੇ ਸੀ ਤੇ ਬਿਲਕੁਲ ਸਹੀ ਸਮਾਂ ਸਹੀ ਮੌਕਾ ਸਹੀ ਟਾਈਮ ਹੈ, ਇਸ ਟਾਈਮ ਦੇ ਸਪੀਕਰ ਨੂੰ ਮਿਸ ਨਾ ਕਰਿਓ, ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਿਓ ਸਪੀਕਰ ਦੇ ਉੱਪਰ, ਕਿਉਂਕਿ ਬਾਈ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲ ਰਹੀਆਂ ਤੇ ਲੋਐਸਟ ਪ੍ਰਾਈਸ ਦੇ ਉੱਪਰ। ਬੈਡਰੂਮ ਲੈਣਾ, ਬੈਡਰੂਮ ਨਾਲ ਬੈਡਰੂਮ ਫ੍ਰੀ, ਡਾਇਨਿੰਗ ਨਾਲ ਡਾਇਨਿੰਗ ਟੇਬਲ ਫ੍ਰੀ, ਸੋਫੇ ਨਾਲ ਸੋਫਾ ਫ੍ਰੀ, ਸੋ ਇਹੋ ਜਿਹੀ ਡੀਲਾਂ ਬਾਈ ਵਨ ਗੈਟ ਵਨ ਫ੍ਰੀ ਪਹਿਲੀ ਵਾਰੀ ਹੋਣ ਜਾ ਰਿਹਾ ਇਤਿਹਾਸ ਦੇ ਵਿੱਚ ਫਰਨੀਚਰ ਇੰਡਸਟਰੀ ਚ। ਪਹਿਲੀ ਵਾਰੀ ਤੁਸੀਂ ਇਹੋ ਜਿਹੀਆਂ ਡੀਲਾਂ ਲੈ ਸਕਦੇ ਹੋ, ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਇੱਕ ਡੀਲ ਦੇ ਰਹਿੰਦੇ ਆ ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਾਈ ਲੈਣਾ, ਟੇਬਲ ਵੀ ਤੇ 6 ਚੇਅਰਾਂ ਵੀ, ਟੇਬਲ ਵੀ 6 ਚੇਅਰਾਂ ਵੀ, 1500 ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਆ, ਫਰਾਈਡੇ ਸੈਚਰਡੇ ਸੰਡੇ 3 ਦਿਨ ਲਈ, ਮੈਂ 1500 ਨਾ 1200 ਨਾ 1000 ਡਾਲਰ ਨਾ 800 ਡਾਲਰ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ ਸਿਰਫ 499 ਡਾਲਰ, 499 ਡਾਲਰ, 499 ਡਾਲਰ। ਹੁਣ ਮੈਂ ਸਮਝ ਗਿਆ ਸੀ ਕਿਉਂ ਨੇ ਦੂਜਾ ਇਹਨੇ ਕਿਹਾ ਬਾਏ ਵਨ ਗੈਟ ਵਨ ਫ੍ਰੀ, ਟੇਬਲ ਤੇ 6 ਚੇਅਰਾਂ 499 ਡਾਲਰ ਦਾ, ਇੱਕ ਬਾਏ ਕਰ ਲਿਆ, ਦੂਜਾ ਡਾਇਨਿੰਗ ਟੇਬਲ ਤੇ 6 ਚੇਅਰਾਂ ਫ੍ਰੀ ਫ੍ਰੀ ਫ੍ਰੀ। ਹੁਣ ਤੁਸੀਂ 499 ਡਾਲਰ ਦੇ ਵਿੱਚ 2 ਟੇਬਲ ਲੈ ਕੇ ਜਾਣੇ ਤੇ 12 ਚੇਅਰਾਂ ਲੈ ਕੇ ਜਾਣੀਆਂ, ਇਹਨੂੰ ਕਹਿੰਦੇ ਆ ਬਾਏ ਵਨ ਗੈਟ ਵਨ। ਬਾਈ ਜੀ ਸੁਣਦੇ ਆ, ਪਰ ਇੱਥੇ ਪ੍ਰਾਈਜ਼ਾਂ ਵੀ ਲੋ ਆ, ਬਾਏ ਵਨ ਗੈਟ ਵਨ ਵੀ ਫ੍ਰੀ ਆ, ਇਹਨੂੰ ਕਹਿੰਦੇ ਆ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਬਾਏ ਵਨ ਗੈਟ ਵਨ ਫ੍ਰੀ। ਬੈਡਰੂਮ ਸੈੱਟ ਲੈਣਾ, ਬੈਡਰੂਮ ਫ੍ਰੀ, ਸੋਫਾ ਲੈਣਾ, ਸੋਫਾ ਫ੍ਰੀ, ਡਾਇਨਿੰਗ ਲੈਣਾ, ਡਾਇਨਿੰਗ ਲੈਣਾ, ਮੈਟਰਸ ਦੀ ਡੀਲ ਦੇ ਰਹੇ ਬਾਈ ਜੀ, ਕੁਈਨ ਸਾਈਜ਼ ਦਾ ਮੈਟਰਸ 199 ਡਾਲਰ ਦਾ ਤੇ ਦੂਜਾ ਮੈਟਰਸ ਫ੍ਰੀ, ਬਾਏ ਵਨ ਗੈਟ ਵਨ ਫ੍ਰੀ। ਕੁਈਨ ਸਾਈਜ਼ ਦਾ ਬੈੱਡ 199 ਡਾਲਰ ਦਾ, ਸੋਰੀ, ਕੁਈਨ ਸਾਈਜ਼ ਦਾ ਮੈਟਰਸ 199 ਡਾਲਰ ਦਾ ਤੇ ਦੂਜਾ ਮੈਟਰਸ ਨਾਲ ਫ੍ਰੀ, ਤੇ ਇਹੋ ਜਿਹੀਆਂ ਡੀਲਾਂ ਨੇ, ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ, 294 ਵੋਕਰ ਡਰਾਈਵ ਨੂੰ ਯਾਦ ਰੱਖੋ ਸਪੀਕਰ ਦੇ ਉੱਪਰ ਜੀ। ਬਿਲਕੁਲ ਸਰ, ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤੇ ਸਪੀਕਰ ਦੇ ਉੱਪਰ ਭੱਜ ਭੱਜ ਕੇ, ਭੱਜ ਭੱਜ ਕੇ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ ਚੱਲ।
0: ਵੈਰੀ ਗੁੱਡ, ਚਲੋ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ ਸਾਰੇ ਜੀ। 9100 ਹਾਂਜੀ
5: ਹਾਂਜੀ ਭਾਜੀ, ਕੀ ਹਾਲ ਹੈ,
0: ਕਿਵੇਂ ਹੋ?
5: All good. ਮੈਂ ਕਿਹਾ ਦੇਖੋ ਸਿਚੁਏਸ਼ਨ ਇਸ ਤਰ੍ਹਾਂ ਦੀ ਹੈ ਕਿ ਇੱਕ ਤਰਫ ਮਾਂ ਪਿਓ ਹੈ, ਇੱਕ ਤਰਫ ਵਾਈਫ ਹੈ, ਦੋਨਾਂ ਦੇਖੋ ਜੋ ਦੋਨਾਂ ਨੂੰ ਲੱਗਣਾ ਚਾਹੀਦਾ ਕਿ ਸੂਟੇਬਲ ਕੱਪੜੇ ਪਾ ਲਓ, ਨਾ ਉਹਨਾਂ ਨੂੰ ਪ੍ਰੋਬਲਮ ਹੋਏ ਨਾ ਉਹਨਾਂ ਨੂੰ ਪ੍ਰੋਬਲਮ ਹੋਏ, ਇਹ ਨਹੀਂ ਹੈ ਕਿ ਹਾਂ ਜੋ ਦੋਨਾਂ ਨੂੰ ਠੀਕ ਲੱਗੇ ਉਸ ਤਰ੍ਹਾਂ ਦੇ ਕੱਪੜੇ ਪਾ ਲਓ। ਔਰ
0: ਸੋਚ ਦੇ ਵਿੱਚ ਹੀ ਇੰਨਾ ਫਰਕ ਕਈ ਵਾਰ ਹੁੰਦਾ, ਹੁਣ ਕੁੜੀਆਂ ਸੋਚਦੀਆਂ ਨੇ ਕਿ ਜੇ ਅਸੀਂ ਡਰੈਸ ਪਾਈਏ ਗੋਡਿਆਂ ਤੋਂ ਉੱਤੇ ਵੀ ਉਹ ਠੀਕ ਹੈ, ਮਾਂ ਬਾਪ ਕਹਿਣਗੇ ਕਈ ਕਿ ਤੇਰੇ ਗੋਡੇ ਦਿਸ ਰਹੇ ਆ।
5: देखो इस तरह मैनू मेरी मेरी मेरी भी फैमिली है बड़ी है बड़े 70-80 ईयर के लोग भी है लेडीज भी है जेंट्स भी है ने इस तरह कोई माइंड नहीं करता मैनू नहीं लगता कोई माइंड करेगा वो जब तुसी आ गए इत्थे ते फिर माइंड की करना है हाँ इन्ना वलगर ना पाओ कि तुसी कदी घर विच ना पाए हो तो फिर इन्ना भी वलगर नहीं पाना चाहिए अगर थानू बट सूटेबल जो है जो जरूरी तो नहीं है बीच विच जा रहे हो तो सब कुछ उतार के ही जाना है बीच के कपड़े भी इस तरह के आते ने जो रीजनेबल होंगे ने थोड़ा तो आई थिंक दोनों नू
0: सामने भी बकीनी पाई फिर मावां भी पाई फिर कि फर्क है
5: कल्चर शुरू तो इस तरह मनिया है बच्चे भी जिस तरह वड्डे हुए ने उस तरह ही बने ते साडा कल्चर अगर इंडिया भी इस तरह का कल्चर होंदा ते सानू भी कोई प्रॉब्लम नहीं होंदी राइट ए प्रॉब्लम कुछ नहीं है पता की है जो चीज तुसी बचपन तो देखते आ रहे हो ना वो चीज तुसी तुहानू फिर अजीब नहीं लगता देखने दे विच जेड़ी चीज तुसी नहीं देखी वो तुसी देख दो ना फिर तुहानू लगता की यार हो ऐ हो रहा तो मैनू ए लगता की वो थोड़ा जा है लेकिन हाँ मुंडे नू कुड़ी नू मना नहीं करना चाहिए उल्टा ये समझाना चाहिए की हाँ जस्ट जो पहनना पहन बट इन्ने वलगर ना पहनी कि मां प्यो नू बुरा लगे ना वो टोकन ते मां प्यो नू कहो कि तुसी अगर सूट ते पजामा छोड़ के अगर शॉर्ट्स पा लोगे तो दैट्स बेटर
0: जी चलो ठीक है दोनों कॉम्प्रोमाइज कर लेन
5: या
0: ठीक है ठीक है मेरे बहुत शुक्रिया थोड़ा बट मां नू किवें कहोगे भी मां निकर पाला मां ने कहना दुर फटे मुंह तेरे सरना मनजीत जुड़े अपलाइन जंक्शन तो जी मनजीत किवें हो
6: बस वधिया नवीत प्रोग्राम सुन दे सारे श्रोतियों नू मेरे वालों ते अपलायंस जंक्शन वालों प्यार भरी सत श्रीकाल ते इस वीकेंड दीआं स्पेशल डील्स ने सब तो पहला जिन्हें भी क्लाइंट इस टाइम अपने घर के लिए या इनवेस्टमेंट प्रॉपर्टी लिए पांच दे पांच अपलायंसेस का कॉम्बो देख रहे हैं सो इहदे विच 36 इंच का आइसन वाटर डिस्पेंसर वाला फुल साइज फ्रिज है ग्लास टॉप का इलेक्ट्रिक स्टोव है टॉल टप की स्टेनलेस स्टील की डिशवॉशर है विद वॉशर ते ड्रायर रेगुलर प्राइस $6500 की वैल्यू दे पांच स्टेनलेस स्टील के अपलायंसेस का कॉम्बो है जिहड़ा कि सिर्फ $39.99 च इस वीकेंड तुसी अपलायंस जंक्शन ते लगा सकते हैं जिन्हें भी कस्टमर इस टाइम अपना किचन रेनोवेट कर रहे हैं तो तुसी बिल्ट इन अपलायंसेस दे विच जे डील देख रहे हो तो बिल्ट इन अपलायंसेस का पूरा बंडल सैट जिहदे विच 36 इंच का आइस एंड वाटर डिस्पेंसर वाला काउंटर डेप्थ बिल्ट इन फ्रिज 36 इंच का बिल्ट इन कुकटॉप 30 इंच का बिल्ट इन वॉल ओवन ते माइक्रोवेव कॉम्बीनेशन विद बिल्ट इन स्टेनलेस स्टील की डिशवॉशर $13,000 की रेगुलर प्राइस तो घटा के सिर्फ $69.99 च बिल्ट इन अपलायंसेस का पूरा बंडल तुसी लगा सकते हैं लास्ट के जिन्हें भी कस्टमर इस टाइम वॉशर ते ड्रायर दे विच डील देख रहे हैं फ्रंट लोड का स्टेनलेस स्टील कलर का अल्ट्रा लार्ज कपैसिटी का वॉशर एंड ड्रायर का पेयर है जिहड़ा कि $2200 की प्राइस तो घटा के सिर्फ $14.99 इस वीकेंड तुसी अपलायंस जंक्शन ते लगा सकते हैं कोई भी डील तुसी अपलायंसेस या टीवी सेक्शन च देख रहे हो विजिट करो अपलायंस जंक्शन ब्रैम्पटन वेस्ट मिसीसागा रोड ते स्टील वाली लोकेशन ते ब्रैम्पटन ईस्ट एयरपोर्ट रोड एंड क्लार्क वाली लोकेशन नंबर टू कॉल इज 905-450-0054 905-450-0054 अपलायंस जंक्शन थैंक यू सो मच फॉर द टाइम नवी
0: थैंक यू मनीत 905-450-0054 1167 हेलो हेलो जी 1167
7: हाँ जी सत श्री अकाल नवी
0: सत श्री अकाल जी
7: हाँ जी नवी एक ना पंजाबी च बड़ी पुरानी कहावत है जैसा देश वैसा देश हिंदी च ला लो या चलो पंजाबी से सो डिपेंड ना तुसी किद्दां दे जगह ते वेकेशन ते जा रहे हैं या घर हैं या जिथे भी हैं ये नहीं कि ड्रेस सारी ड्रेस माड़िया वल्गैरिटी नहीं होनी चाहिए पेरेंट्स अंडरस्टैंड भी करते बाकी ये डिपेंड करता भी हाँ तुहाडे पेरेंट्स की अपब्रिंगिंग किद्दां दी हुई है हुण इत्थे चलो बच्चे नूं आपां कह दिंदे भी इत्थे दे बच्चे आ गए इत्थे दे माहौल दे नाल पले आ जे तुहाडे पेरेंट्स भी चलो पिछों कह लो सॉरी कोई माइंड ना करे भी जे तां शहरां च रहे आ ते उहनां नूं कोई इन्ना ज्यादा फर्क नहीं पैंदा जे हुण कहो दिल्ली वाले आ गए आ बॉम्बे चंडीगढ़ वाले आ गए इत्थे आ के ड्रेसिस वगैरह देख रहे कुड़ियां नूं या अपनियां नूहां नूं पाईआं उहनां नूं फर्क नहीं फील हुंदा ਜਿਹੜੇ ਬਿਲਕੁਲ ਹੀ ਕਹਿ ਲਓ ਜਿੱਦਾਂ ਦੇ ਹੁਣ ਸ਼ੁਰੂ ਤੋਂ ਬੰਦਾ ਰਿਹਾ ਹੀ ਪਿੰਡ ਚ ਬਾਹਰ ਨਿਕਲਿਆ ਨੀ ਪਰ ਮੈਂ ਤਾਂ ਉੱਥੇ ਵੀ ਜਾ ਕੇ ਦੇਖਦੇ ਤੁਸੀਂ ਵੀ ਇੰਡੀਆ ਜਾ ਕੇ ਦੇਖੋ ਅੱਜ ਕੱਲ੍ਹ ਹਰ ਕਿਤੇ ਪਾਉਣ ਲੱਗੇ ਬਈ ਹਾਂ ਵਲਗਰ ਨੀ ਹੋਣੇ ਚਾਹੀਦੇ ਹੁਣ ਜੇ ਸਪੋਜ਼ ਕਰੋ ਫੈਮਿਲੀ ਕਹੋਗੇ ਮੈਂ ਵੇਕੇਸ਼ਨ ਤੇ ਜਾ ਰਿਹਾ ਸੀ ਕਿਤੇ ਕਿਊਬਾ ਵਗੈਰਾ ਉੱਥੇ ਜਾ ਕੇ ਤੁਸੀਂ ਕਦੀ ਸੂਟ ਇਮੈਜਿਨ ਕਰ ਸਕਦੇ ਉੱਥੇ ਜਾ ਕੇ ਬੰਦਾ ਕਹੇ ਮੈਂ ਤਾਂ ਸੂਟ ਪਾਉਣੇ ਆ ਕੁੜੀ ਨੂੰ ਕਹੇ ਜਾਂ ਹਸਬੈਂਡ ਆਪਣੀ ਵਾਈਫ ਨੂੰ ਕਹੋ ਤੁਸੀਂ ਸੂਟ ਪਾ ਲਓ ਜਾ ਕੇ
1: ਕਿਉਂਕਿ ਸਾਡੇ ਕੱਲ ਤਾਂ ਚਲੋ ਮੇਨ ਸੂਟ ਆ ਉਹ ਗਲਤ ਆ। ਹਾਂ ਠੀਕ ਹੈ, ਗੁਰਦੁਆਰੇ ਜਾਣਾ, ਘਰ ਰਹਿਣਾ, ਕਿਸੇ ਪਾਰਟੀ ਉੱਥੇ ਉਹ ਸੂਟ ਪਾ ਕੇ ਜਾਓ ਜਿੱਦਾਂ ਦਾ ਮਾਹੌਲ ਆ। ਹੁਣ ਪੰਜਾਬ ਇੱਥੋਂ ਪੰਜਾਬ ਜਾਂਦੇ ਆ ਉੱਥੇ ਜਾ ਕੇ ਜਿਹੜੀਆਂ ਇੱਥੇ ਹੁਣ ਤਾਂ ਚਲੋ ਕਈ ਆਪਾਂ ਦੇਖਦੇ ਹਾਂ ਜਾਂ ਸੋਸ਼ਲ ਮੀਡੀਆ ਤੇ ਗੋਰੀਆਂ ਵੀ ਆ ਉੱਥੇ ਜਾ ਕੇ ਓਦਾਂ ਦੇ ਸੂਟ ਪਾਉਣ ਲੱਗ ਪਈਆਂ ਜਾਂ ਓਦਾਂ ਦੀਆਂ ਡਰੈਸਿਸ ਪਾਉਂਦੀਆਂ। ਹੁਣ ਉਹ ਥੋੜੀ ਜਾ ਕੇ ਉੱਥੇ ਤੁਸੀਂ ਉਹ ਸ਼ਾਰਟਸ ਪਾ ਕੇ ਫਿਰਦੀ ਆਇਆਂ ਨੂੰ, ਡਿਪੈਂਡ ਕਰਦਾ ਤੁਸੀਂ ਕਿੱਦਾਂ ਦੇ ਮਾਹੌਲ ਚ ਜਾ ਰਹੇ ਆ, ਪਾਰਟੀ ਤੇ ਜਾ ਰਹੇ ਆ, ਵਕੇਸ਼ਨ ਤੇ ਜਾ ਰਹੇ ਆ ਜਾਂ ਘਰ। ਮੇਨ ਚੀਜ਼ ਹੈਗੀ ਜੈਸਾ ਦੇਸ਼ ਵੈਸਾ ਦੇਸ਼, ਓਦਾਂ ਤਾਂ ਬਣਨਾ ਪੈਂਦਾ ਔਰ ਬਣ ਵੀ ਰਹੇ ਆ। ਮੈਚੋਰਿਟੀ ਦੇ ਵਿੱਚ ਅੱਜ ਹਰ ਬੰਦਾ ਆਪਣੇ ਆਪ ਨੂੰ ਟਾਈਮ ਦੇ ਹਿਸਾਬ ਨਾਲ ਚੇਂਜ ਕਰਦਾ ਵੀ ਸੀ, ਕਰ ਵੀ ਰਿਹਾ ਤੇ ਕਰੂਗਾ ਵੀ ਅੱਗੇ ਆ ਕੇ।
0: ਨਹੀਂ ਲੱਗਦੀ
1: ਤੁਸੀਂ ਦੇਖੋਗੇ, ਚਲੋ ਮੈਂ ਵੀ ਦੇਖੀਆਂ ਚੀਜ਼ਾਂ। ਓਕੇ, ਜਦੋਂ ਤੁਸੀਂ ਜਿਆਦਾ ਸਟ੍ਰਿਕਟਨੈਸ ਘਰ ਦੇ ਵਿੱਚ ਲਿਆਉਣੇ ਨਾ, ਫਿਰ ਬੱਚਾ ਉਹ ਤੁਹਾਡੇ ਸਾਹਮਣੇ ਨੀ ਕਰੂਗਾ, ਤੁਹਾਡੇ ਤੋਂ ਚੋਰੀ ਕਰੂਗਾ ਚੀਜ਼ਾਂ।
0: ਪਜਾਮਾ ਪਾਇਆ ਹੋਣਾ, ਸਵੈਟਰ ਪਾਈ ਹੋਣੀ, ਉਹਨਾਂ ਨੇ ਸਕੂਲੇ ਆ ਕੇ ਪਜਾਮਾ ਲਾ ਲੈਣਾ, ਸਵੈਟਰ ਲਾ ਲੈਣੀ, ਥੱਲੇ ਹੋਰ ਕੱਪੜੇ, ਤੇ ਜਦੋਂ ਸਕੂਲ ਦੇ ਵਿੱਚ ਤਾਂ ਉਹ ਕੱਪੜੇ, ਸ਼ਾਮ ਨੂੰ ਮਾਂ ਬਾਪ ਨੇ ਪਿੱਕ ਕਰਾਉਣਾ, ਪਜਾਮਾ ਫਿਰ ਪਾ ਲੈਣਾ, ਸਵੈਟਰ ਉੱਤੋਂ ਦੀ ਪਾ ਲੈਣੀ, ਮਾਂ ਬਾਪ ਨੂੰ ਪਤਾ ਹੀ ਨਹੀਂ ਕੁੜੀ ਨੇ
1: ਪਾਉਣੀ। ਇਹੀ ਗੱਲ ਤੇ ਆ ਰਹੀ ਸੀ, ਇਹੀ ਤੁਹਾਨੂੰ ਕਹਿਣ ਲੱਗਾ ਸੀ ਕਿ ਨਵੀਂ ਅਸੀਂ ਇਹ ਚੀਜ਼ਾਂ ਇੱਥੇ ਦੇਖੀਆਂ ਆ, ਕਿਉਂਕਿ ਉਹੀ ਗੱਲ ਆ ਨਾ ਵੀ ਹੁਣ ਤੁਸੀਂ ਕਿੰਨਾ ਚਿਰ ਬੱਚੇ ਨੂੰ ਘੁੱਟ ਲੂਗੇ।
0: ਉਹੀ ਤਾਂ ਹੈ,
1: ਕੁੜੀ ਆ ਜਾਂ ਮੁੰਡਾ ਵੀ ਆ, ਤੁਸੀਂ ਉਹਨੂੰ ਨਹੀਂ ਜ਼ਿਆਦਾ ਦਿਮਾਗ ਕੇ ਰੱਖ ਸਕਦੇ, ਕਿਉਂਕਿ ਆਬਵੀਅਸਲੀ ਜਦੋਂ ਮੈਜੋਰਟੀ ਦੇ ਵਿੱਚ ਹੁਣ ਸਕੂਲ ਦੇ ਵਿੱਚ 100 ਬੱਚਾ ਪੜ੍ਹਦਾ, 100 ਦੇ ਵਿੱਚੋਂ ਜੇ 90 ਬੱਚਿਆਂ ਨੇ ਇੱਥੇ ਦਾ ਵੈਸਟਰਨ ਕੱਪੜੇ ਪਾ ਰਿਹਾ, ਤੁਸੀਂ ਆਪਣੇ ਬੱਚੇ ਨੂੰ ਸੂਟ ਪਾ ਕੇ ਭੇਜੋਗੇ, ਉਹਨੂੰ ਔਕਵਰਡ ਫੀਲ ਹੋਊਗਾ ਜਾਂ ਬੁਲੀ ਹੋਊਗਾ, ਕਿਸੇ ਨਾ ਕਿਸੇ ਉਹਨੂੰ ਹਰਟ ਹੋਊਗਾ ਵੀ ਨਹੀਂ ਯਾਰ ਮੈਂ ਏਦਾਂ ਨੀ। ਮੈਨੂੰ ਫਿਰ ਆਲਟਰਨੇਟ ਕੀ ਲੱਭਦੇ, ਚੋਰੀ ਕਰ, ਏਦਾਂ ਚੋਰੀ ਕੀ ਚੀਜ਼ਾਂ ਕਰਨ ਲੱਗ ਪੈਂਦੇ ਆ।
0: ਬਿਲਕੁਲ, ਥੈਂਕ ਯੂ।
1: ਉਹਦੇ ਵਿੱਚ ਵੀ ਤੁਹਾਡੇ ਚ ਇਸ਼ੂ ਆਉਂਦੇ, ਗੈਪ ਪੇਰੈਂਟਸ ਦੇ ਵਿੱਚ, ਬੱਚੇ ਚ ਕਮਿਊਨੀਕੇਸ਼ਨ ਗੈਪ ਆ ਜਾਂਦਾ ਬਹੁਤ ਜ਼ਿਆਦਾ।
0: ਬਿਲਕੁਲ, ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ। ਪ੍ਰੋਬਲਮ ਆਉਂਦੀ ਹੈ ਕਿਉਂਕਿ ਯਾਰ ਬੱਚਿਆਂ ਨੇ ਜੋ ਕਰਨਾ ਕਰਨਾ ਹੈ, ਸਿੱਧੀ ਜੀ ਗੱਲ ਹੈ, ਤੁਸੀਂ ਜਿੰਨਾ ਰੋਕੋਗੇ ਉਨਾ ਉਹ ਵੱਧ ਕਰਨਗੇ। ਹੁਣ ਕੁੜੀਆਂ ਕਿਹੜਾ ਯਾਰ ਬਹੁਤ ਹੀ ਗਲਤ ਕੱਪੜੇ, ਚਲੋ ਕਈ ਹੋ ਸਕਦਾ ਪਾਉਂਦੀਆਂ ਨੇ, ਬਟ ਜ਼ਿਆਦਾਤਰ ਜੇ ਕੁੜੀ ਨੇ ਕਿਸੇ ਨੇ ਡਰੈਸ ਪਾਈ ਹੈ ਕਿ ਮਾਂ ਬਾਪ ਕਹਿੰਦੇ ਆਹ ਕੀ ਪਾਇਆ ਪਜਾਮਾ ਪਾ, ਦੱਸ ਕੈਨੇਡਾ 'ਚ ਰਹਿ ਰਹੇ ਹੋ ਯਾਰ, ਉਹਨਾਂ ਨੂੰ ਥੋੜ੍ਹਾ ਜਿਹਾ ਤੁਸੀਂ ਆਪਣੇ ਹਿਸਾਬ ਨਾਲ ਡਰੈਸ ਕਰਨ ਦਿਓ, ਬਟ ਆਪਾਂ ਕੰਟਰੋਲਿੰਗ ਬਹੁਤ ਜ਼ਿਆਦਾ ਬਣ ਜਾਂਦੇ ਹਾਂ। ਓਕੇ, ਏਰੀਅਨ ਮਿਲਸ ਐਕੀਰਾ ਨੂੰ ਯਾਦ ਰੱਖੋ, ਐਕੀਰਾ ਦੀ ਗੱਡੀ ਲੈਣੀ ਹੈ, ਐਕੀਰਾ ਦਾ ਐਸ ਯੂ ਵੀ ਲੈਣਾ, ਏਰੀਅਨ ਮਿਲਸ ਐਕੀਰਾ ਦੇ ਜਗਦੀਪ ਭੱਲਾ, ਕਰਨ ਸ਼ਰਮਾ ਬਹੁਤ ਵਧੀਆ ਇਨਸਾਨ ਨੇ ਬਈ, ਤੇ ਗੱਡੀ ਲੈ ਕੇ ਦੇਣਗੇ ਐਕੀਰਾ ਦੀ ਟੌਪ ਦੀ। 905-828-5800, 905-828-5800 ਏਰੀਅਨ ਮਿਲਸ ਐਕੀਰਾ। ਤੇ ਜੇ ਕਿਸੇ ਨੂੰ ਵੀ ਨਸ਼ੇ ਦੀ ਅਡਿਕਸ਼ਨ ਹੈ, ਕੋਈ ਗੱਲ ਨਹੀਂ, ਨਸ਼ਾ ਭਜਾ ਦਿਆਂਗੇ, ਆਸ ਦੀ ਕਿਰਨ ਵਾਲੇ ਨੂੰ ਕਾਲ ਕਰੋ।
8: ਆਸ ਦੇ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਅਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੇ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਅਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੇ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਅਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਐਂਡ ਜੇ ਕਿਸੇ ਨੇ ਵੀ ਅੱਖਾਂ ਦੀ ਸਰਜਰੀ ਕਰਾਉਣੀ ਹੈ, ਦੇਖੋ ਲੋੜ ਪੈਂਦੀ ਹੈ, ਉਮਰ ਦੇ ਹਿਸਾਬ ਨਾਲ ਆਪਣੀ ਨਿਗਾਹ ਬਹੁਤ ਕਮਜ਼ੋਰ ਹੋ ਜਾਂਦੀ ਹੈ, ਕੈਟਰੈਕਟ ਤੁਹਾਡੇ ਡੈਮੇਜ ਹੋ ਜਾਂਦੇ ਆ, ਕੈਟਰੈਕਟ ਆਈ ਸਰਜਰੀ ਕਰਾਓ, ਤੁਹਾਡੀ ਨਿਗਾਹ ਐਨ ਪਰਫੈਕਟ ਹੋ ਜੂਗੀ। ਤੁਸੀਂ ਸੋਚਿਆ ਕਦੇ ਕਿ ਯਾਰ ਬੁਰੀ ਨਜ਼ਰ, ਹੁਣ ਤੁਸੀਂ ਪੂਰੀ ਐਨ ਪਰਫੈਕਟ ਕਰ ਲਓਗੇ। ਸੋਰੀ, ਮੈਂ ਨੰਬਰ ਦੇਣਾ, ਤੁਸੀਂ ਨੋਟ ਕਰ ਲਿਓ, ਤੇ ਕੈਟਰੈਕਟ ਆਈ ਸਰਜਰੀ ਕਰਾਓ, ਤੇ ਵੀ ਵਿਲ ਬੀ ਰਾਈਟ ਬੈਕ। ਤੁਹਾਡੀਆਂ ਕਾਲਾਂ ਆ ਰਹੀਆਂ ਨੇ ਐਟ 905-673-3337 ਆਪਣਾ ਨੰਬਰ ਹੈ, 905-673-3337। ਬੜੀ ਮਿੱਠੀ ਪਿਆਰੀ ਗੱਲਬਾਤ ਤੁਹਾਡੇ ਨਾਲ ਅੱਜ ਅਸੀਂ ਕਰ ਰਹੇ ਹਾਂ, ਤੇ ਸਾਰੇ ਜ਼ਰੂਰ ਸ਼ਾਮਲ ਹੋ ਅੱਜ ਦੀ ਗੱਲ 'ਚ, ਤੇ ਸ਼ੇਅਰ ਕਰੋ ਤੁਹਾਡੇ ਕੀ ਓਪੀਨੀਅਨਸ ਨੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597. ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
9: This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca.
10: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100, 941-4100 ਤੇ ਫੋਨ ਜ਼ਰੂਰ ਕਰੋ।

0: multiple locations in GTA. For more information, visit rajdhanisweets.ca.
1: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: bridgemohan.com 9181 ਬਾਈ ਜੀ ਹੋਲਡ ਕਰੋ, ਅਸੀਂ ਚੱਲਦੇ ਇੱਕ ਵਾਰ ਫਿਰ ਲਾਈਵ ਔਨ ਲੋਕੇਸ਼ਨ ਨੇ। ਗ੍ਰੈਂਡ ਹੋਮ ਫਰਨੀਚਰ ਸੁੱਖ ਭਾਜੀ ਹੁਣੇ ਲੈ ਕੇ ਆਏ ਨੇ ਬਾਏ 1 ਗੇਟ 1 ਫ੍ਰੀ ਫਰਨੀਚਰ, ਪਹਿਲੀ ਵਾਰ ਹਿਸਟਰੀ 'ਚ। ਹਾਂਜੀ,
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਪੰਜਾਬੀ ਲਹਿਰ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਬਾਏ 1 ਗੇਟ 1 ਫ੍ਰੀ ਵਾਲੀਆਂ ਡੀਲਾਂ ਮਿਲ ਰਹੀਆਂ ਨੇ ਪਰਿਵਾਰਾਂ ਨੇ। ਕੋਈ ਬੈਡਰੂਮ ਸੈੱਟ ਬਾਏ ਕਰ ਲੈਣਾ ਸਪੀਕਰ ਦੇ ਉੱਪਰ ਤੇ ਨਾਲ ਬੈਡਰੂਮ ਦੇ ਨਾਲ, ਬੈਡਰੂਮ ਸੈੱਟ ਫ੍ਰੀ, ਸੋਫੇ ਦੇ ਨਾਲ ਸੋਫਾ ਸੈੱਟ ਫ੍ਰੀ, ਡਾਇਨਿੰਗ ਟੇਬਲ ਦੇ ਨਾਲ ਡਾਇਨਿੰਗ ਟੇਬਲ ਫ੍ਰੀ, ਕਾਫੀ ਟੇਬਲ ਨਾਲ ਕਾਫੀ ਟੇਬਲ ਫ੍ਰੀ। ਬਾਏ 1 ਗੇਟ 1 ਫ੍ਰੀ ਵਾਲੀਆਂ ਡੀਲਾਂ ਮਿਲ ਰਹੀਆਂ ਸਪੀਕਰ ਦੇ ਉੱਪਰ। ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਫਰਨੀਚਰ ਇੰਡਸਟਰੀ ਦੇ ਵਿੱਚ ਬਾਏ 1 ਗੇਟ 1 ਫ੍ਰੀ ਵਾਲੀਆਂ ਡੀਲਾਂ ਮਿਲ ਰਹੀਆਂ। 294 ਵੋਕਲ ਡਰਾਈਵ ਦੇ ਉੱਪਰ, 294 ਵੋਕਲ ਡਰਾਈਵ, 294 ਵੋਕਲ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਬਾਈ ਸਾਰੇ ਪਰਿਵਾਰ ਯਾਦ ਰੱਖਣੇ ਤੇ ਵੀਕਐਂਡ ਦੇ ਉੱਪਰ ਬਾਏ 1 ਗੈਟ 1 ਫ੍ਰੀ ਵਾਲੀਆਂ ਡੀਲਾਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਬਾਈ ਜੀ ਇੱਕ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਕਾਫੀ ਟੇਬਲ ਬਾਈ ਕਰਨਾ, $400-500 ਦਾ ਆਉਂਦਾ ਨਾ, $400-500 ਸਿਰਫ $99 ਦਾ ਗਲਾਸ ਦਾ ਮਾਡਰਨ ਕਾਫੀ ਟੇਬਲ, $99 ਓਨਲੀ। ਤੇ ਨਾਲ ਬਾਈ 1 ਗੈਟ 1 ਫ੍ਰੀ, ਇੱਕ ਬਾਈ ਕੀ ਤਰ ਦੂਜਾ ਫ੍ਰੀ, ਸੋ $99 ਦੇ ਵਿੱਚ ਦੋ ਕਾਫੀ ਟੇਬਲ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਗਲਾਸ ਦਾ ਮਾਡਰਨ ਕਾਫੀ ਟੇਬਲ $99 ਓਨਲੀ, ਸਿਰਫ $99 ਪੇ ਕਰਕੇ ਤੇ ਦੂਜਾ ਕੰਫਰਟੇਬਲ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਇਹੋ ਜਿਹੀਆਂ ਡੀਲਾਂ ਚਾਹੇ ਬੈਡਰੂਮ ਲੈਣਾ ਤੇ ਬੈਡਰੂਮ ਫ੍ਰੀ, ਸੋਫਾ ਲੈਣਾ ਸੋਫਾ ਫ੍ਰੀ, ਡਾਇਨਿੰਗ ਲੈਣਾ ਡਾਇਨਿੰਗ ਫ੍ਰੀ, ਬਾਏ 1 ਗੈਟ 1 ਫ੍ਰੀ ਵਾਲੀਆਂ ਡੀਲਾਂ ਮਿਲ ਰਹੀਆਂ। ਸੋ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, 294 ਵੋਕਲ ਡਰਾਈਵ, 294 ਵੋਕਲ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਇੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਲ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਬਾਏ 1 ਗੈਟ 1 ਫ੍ਰੀ ਵਾਲੀਆਂ ਡੀਲਾਂ ਮਿਲ ਰਹੀਆਂ। ਸੋ ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਸਪੀਕਰ ਦੇ ਉੱਪਰ ਤੇ ਭੱਜ ਭੱਜ ਕੇ ਗ੍ਰੈਂਡ ਹੋਮ ਫਰਨੀਚਰ ਵੱਲ ਚੱਲ ਚੱਲ ਚੱਲ ਚੱਲ ਚੱਲ।
5: ਕੀਤਾ ਇਸ਼ੂ ਰਾਈਟ ਕਿ ਕੱਪੜੇ ਛੋਟੇ ਸ਼ਾਰਟ ਸ਼ਰਟ ਨਹੀਂ ਪਾਉਣੀ ਚਾਹੀਦੀ, ਪਰ ਦੇਖੋ ਜੀ ਇੰਡੀਆ ਦੇ ਵਿੱਚ ਤਾਂ ਆਪਾਂ ਬਹੁਤ ਅੜਕਾਰੀ ਜਿਹੜਾ ਡਿਸਟਰਬ ਕਹਿ ਦਿੰਦੇ ਹਾਂ ਆਪਣੇ ਨੌ ਪੀੜ੍ਹੀ ਹੁਣ ਕਿ ਛੋਟੇ ਨਹੀਂ ਪਾਉਣੇ, ਇੱਦਾਂ ਦੇ ਕੱਪੜੇ ਨਹੀਂ ਪਾਉਣੇ, ਪਰ ਇੱਥੇ ਥੋੜ੍ਹਾ ਜਿਹਾ ਚੇਂਜ ਹੋ ਜਾਣਾ ਚਾਹੀਦਾ ਕਿਉਂਕਿ ਇੱਥੇ ਆਪਾਂ ਸਭ

0: ਜਿੱਥੇ ਜਦੋਂ ਗੁਰਦੁਆਰੇ ਜਾਣਾ ਹੁੰਦਾ ਜਾਂ ਘਰ ਚ ਕਿਹਦਾ ਡਰੈਸ ਹੀ ਘਰ ਸੂਟ ਪਾ ਲੈਂਦੇ ਆ ਨਿਆਣੇ, ਉਹ ਪਜਾਮਾ ਨਾਈਟ ਸੂਟ ਪਾ ਲੈਂਦੇ ਆ ਸਾਰੇ ਘਰ ਦੇ ਰਹੇ, ਕਿਉਂਕਿ ਘਰ ਦੇ ਵਿੱਚ ਤਾਂ ਥੋੜਾ ਜਿਹਾ ਕਰ ਲੈਣਾ ਚਾਹੀਦਾ, ਪਰ ਬਾਹਰ ਜਾਓ ਤਾਂ ਨਹੀਂ ਬਦਲ ਕਰਨਾ ਚਾਹੀਦਾ, ਜ਼ਿਆਦਾ ਇੰਟਰਫੇਅਰ ਨਹੀਂ ਕਰਨਾ ਚਾਹੀਦਾ।
1: ਠੀਕ ਹੈ, ਚਲੋ ਬਹੁਤ ਧੰਨਵਾਦ।
0: ਓਕੇ,
1: ਨਹੀਂ ਗੱਲ ਤੁਹਾਡੀ ਠੀਕ ਹੈ। ਤੇ ਦਵਿੰਦਰ ਪਵਾਰ ਜੀ ਵੀ ਸਾਡੇ ਨਾਲ ਨੇ ਅਕਾਲ ਮੋੜ ਗਈ, ਪਵਾਰ ਸਾਹਿਬ ਵੈਲਕਮ।
2: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣ ਭਰਾ ਵੀ, ਸਤਿ ਸ਼੍ਰੀ ਅਕਾਲ ਤੇ ਜੀ, ਵੀਕਐਂਡ ਦੀਆਂ ਸ਼ੁਭਕਾਮਨਾਵਾਂ ਸਾਰਿਆਂ ਨੂੰ। ਤੇ ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਐਨੀ ਟਾਈਮ ਕਾਲ ਕਰ ਲਓ। ਬੈਂਕ ਆਫ ਕੈਨੇਡਾ ਨੇ ਸਟਿਲ ਰੇਟ ਹੋਲਡ ਕਰ ਲਿਆ ਜੀ, ਕਿਉਂਕਿ ਨਾ ਰੇਟ ਵਧੇ ਤੇ ਨਾ ਘਟੇ, ਆਉਣ ਵਾਲੀ ਨੈਕਸਟ ਮੀਟਿੰਗ ਤੱਕ ਰੇਟ ਐਸ ਇਜ਼ ਹੀ ਰਹਿਣੇ ਆ। ਸਟਿਲ ਹਾਲੇ 4.45 ਯਾਨੀ ਕਿ 4.45 ਪ੍ਰਾਈਮ ਰੇਟ ਹੈਗਾ। ਉਹਦੇ ਵਿੱਚੋਂ ਬਹੁਤ ਸਾਰੀਆਂ ਬੈਂਕਾਂ ਜਾਂ ਮੋਨੋ ਲੈਂਡਰ ਜਿਹੜੇ ਆ 0.95 ਤੱਕ ਮਾਈਨਸ ਕਰਕੇ ਦੇ ਰਹੇ ਆ, ਜਿਹਦੇ ਨਾਲ ਆਲਮੋਸਟ ਜਿਹੜਾ ਤੁਹਾਡਾ ਹੈ ਜੀ 3.50 ਤੱਕ ਜਾਂ 3.45 ਤੱਕ ਰੇਟ ਇਹੀ ਲੈ ਕੇ ਦਿੱਤਾ ਜਾ ਸਕਦਾ ਤੁਹਾਨੂੰ। ਡਿਪੈਂਡ ਆ ਕਿ ਇਹਦੇ ਵਿੱਚ ਤੁਹਾਡੀ ਸਿਚੁਏਸ਼ਨ ਕਿਹੋ ਜਿਹੀ ਆ, ਹਰ ਇੱਕ ਗੱਲ ਸਿਚੁਏਸ਼ਨ ਦੇ ਆਧਾਰ ਤੇ ਦਿੱਤੀ ਜਾ ਸਕਦੀ ਹੈ ਜੀ। ਤੇ ਹੋਰ ਜ਼ਿਆਦਾ ਜਾਣਕਾਰੀ ਲੈ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਸਾਡੇ ਕੋਲ ਜਿਹੜੇ ਰੇਟ ਹੈਗੇ ਆ, ਜਿੱਦਾਂ ਆਲਟਰਨੇਟਿਵ ਲੈਂਡਰ ਜਿਹਨੂੰ ਆਪਾਂ ਬੀ ਲੈਂਡਰ ਕਹਿੰਦੇ ਆ, 4.89 ਤੋਂ ਸ਼ੁਰੂ ਹੋ ਰਹੇ ਆ। ਇਸੇ ਤਰ੍ਹਾਂ ਜਿਹੜੀਆਂ ਪ੍ਰਾਈਵੇਟ ਮੋਰਗੇਜ ਰੇਟ 5.74 ਤੋਂ ਸ਼ੁਰੂ ਹੋ ਰਹੇ ਆ ਜੀ। ਤੇ ਜਿਹੜੀਆਂ ਆਪਣੀਆਂ ਆਮ ਬੈਂਕਾਂ ਦੀਆਂ ਮੋਰਗੇਜ ਜਾਂ ਮੋਨੋ ਲੈਂਡਰ ਦੇ ਰੇਟ ਹੈਗੇ ਆ ਜੀ, ਉਹ 3.75 ਤੋਂ ਸ਼ੁਰੂ ਹੋ ਕੇ ਰਹੇ ਤੇ 3.99 ਤੱਕ ਫਿਕਸ ਰੇਟ ਜਾ ਰਹੇ ਆ। ਜਿਹੜੇ ਵੇਰੀਏਬਲ ਰੇਟ ਆ 3.45 ਤੋਂ ਸ਼ੁਰੂ ਹੋ ਰਹੇ ਆ। ਹਰ ਇੱਕ ਬੰਦੇ ਦੀ ਆਪੋ ਆਪਣੀ ਨੀਡ ਆ, ਉਹਦੇ ਆਧਾਰ ਤੇ ਉਹਨੂੰ ਰੇਟ ਲੈ ਕੇ ਦਿੱਤਾ ਜਾ ਸਕਦਾ ਜੀ। ਚਾਹੇ ਤੁਹਾਡੀ ਰੀਫਨਾਂਸ ਆ ਚਾਹੇ ਪਰਚੇਜ ਆ, ਇੱਕ ਦਫ਼ਾ ਕਾਲ ਕਰ ਲਓ। ਕਾਲ ਕਰਨ ਲਈ ਨੰਬਰ ਹੈ 6478887031। ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰੀਦੀ ਆ, ਬਹੁਤ ਸਾਰੇ ਭੈਣ ਭਰਾ ਕਈ ਦਫ਼ਾ ਪੈਸੇ ਧੇਲੇ ਲੋੜ ਪੈਂਦੀ ਹੈ, ਸੈਕਿੰਡ ਮੋਰਗੇਜ ਲੈ ਲੈਂਦੇ ਆ। ਸੈਕਿੰਡ ਮੋਰਗੇਜ ਦੀ ਟਰਮ ਜਿਹੜੀ ਛੋਟੀ ਹੁੰਦੀ ਆ, ਇੱਕ ਸਾਲ ਦੀ ਹੁੰਦੀ ਆ, ਉਸ ਤੋਂ ਬਾਅਦ ਫਿਰ ਸਾਨੂੰ ਉਨਾ ਹੀ ਖਰਚਾ ਦੇਣਾ ਪੈ ਜਾਂਦਾ ਜਿੰਨਾ ਅਸੀਂ ਮੋਰਗੇਜ ਲੈਣ ਵੇਲੇ ਦਿੰਦੇ ਹਾਂ। ਇਸ ਕਰਕੇ ਉਸਨੂੰ ਅਵੋਇਡ ਕਰਕੇ ਜੇ ਆਪਾਂ ਉਹਦੇ ਤੇ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕੇ ਬੈਸਟ ਆ, ਕਿ ਉਹ ਲਾਈਨ ਆਫ ਕ੍ਰੈਡਿਟ ਇੱਕ ਦਫ਼ਾ ਬਣ ਗਈ ਤੇ ਬਣੀ ਰਹਿਣੀ ਹੈ ਜਿੰਨਾ ਚਿਰ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਆ। ਤੇ ਇਸ ਕਰਕੇ ਲਾਈਨ ਆਫ ਕ੍ਰੈਡਿਟ ਨੂੰ ਤਰਜੀਹ ਦਿਆ ਕਰੋ। ਉਹਦੀ ਜਿੰਨੀ ਅਮਾਊਂਟ ਤੁਹਾਡੀ ਯੂਜ਼ ਕਰੋਗੇ ਉਨੀ ਤੇ ਇੰਟਰਸਟ ਪੇ ਕਰੋਗੇ। ਅਗਰ ਉਹ 'ਚ ਕੋਈ ਪੈਸਾ ਨਹੀਂ ਖਰਚਦੇ ਤੁਹਾਡੇ ਕੋਈ ਇੰਟਰਸਟ ਨਹੀਂ ਪੈਂਦਾ, ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ। ਐਗਜ਼ਾਮਪਲ ਦੇ ਤੌਰ 'ਤੇ ਜੇ ਕਿਸੇ ਭੈਣ ਭਰਾ ਦੇ 40,000 ਦਾ ਡੈਟ ਹੈਗਾ, ਉਹਦੀ ਮੰਥਲੀ ਤਕਰੀਬਨ ਕਿਸ਼ਤ $1200 ਮਹੀਨਾ ਬਣਦੀ ਆ। ਅਗਰ ਆਪਾਂ ਉਹਨੂੰ ਹੋਮ ਇਕੁਇਟੀ ਲਾਈਨਾਂ ਕੰਸੋਲੀਡੇਟ ਕਰਦੇ ਹਾਂ, ਉਹੀ ਕਿਸ਼ਤ ਕੱਟ ਕੇ ਜਿਹੜੀ $400-450 ਰਹਿ ਜਾਂਦੀ ਆ, $800-850 ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਹਾਂ $50,000-1,00,000 ਦੀ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ। 6479887831, 6479887831 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਾਕੀ ਹਮੇਸ਼ਾ ਇੱਕ ਗੱਲ ਕਹਿ ਦਈਏ, ਕਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ। ਬਹੁਤ ਬਹੁਤ ਧੰਨਵਾਦ।
1: ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ, ਥੈਂਕ ਯੂ। ਸੋ ਕੁਝ ਕਾਲਾਂ ਸਾਡੀਆਂ ਕੱਟੀਆਂ ਗਈਆਂ, ਦੁਬਾਰਾ ਤੋਂ ਕਰ ਲਓ, ਨੋ ਪ੍ਰੋਬਲਮ। ਤੇ ਨੰਬਰ ਹੈ 9056737337, 9056737337। ਓਕੇ, ਗਰੋਸਰੀ ਲਈ ਇੰਡੀਅਨ ਫਰੂਟ ਲੈਂਡ, 6 ਲੋਕੇਸ਼ਨਾਂ ਬਰੈਂਪਟਨ ਚ, ਮੇਫੀਲਡ ਕ੍ਰੈਡਿਟ ਵਿਊ, ਸੈਂਡਲਵੁੱਡ ਹਰ ਅੰਟੇਰੀਓ, ਮਿਕਵੀਨ ਕੈਸਲਮੋਰ, ਬਵੇਰ ਚਿੰਗ ਕਿਊਜ਼ੀ, ਕੁਈਨ ਚਿੰਗ ਕਿਊਜ਼ੀ, ਇੰਡੀਅਨ ਫਰੂਟ ਲੈਂਡ। ਇੱਕ ਗੁਐਲਫ 'ਚ ਵੀ ਲੋਕੇਸ਼ਨ ਹੈ, ਇੱਕ ਕੇਂਬਰਿਜ ਵੀ ਲੋਕੇਸ਼ਨ ਹੈ। ਇੰਡੀਅਨ ਫਰੂਟ ਲੈਂਡ 'ਤੇ ਜਾਓ ਮਨਪਸੰਦ ਦੀ ਗਰੋਸਰੀ ਲਈ। ਜੇ ਤੁਸੀਂ ਜੋਬ ਲੱਭ ਰਹੇ ਹੋ, ਸੁਣੋ ਧਿਆਨ ਨਾਲ, ਜਿੰਨੇ ਵੀ ਸਾਡੇ ਮਕੈਨਿਕ ਮਿੱਤਰ ਸੱਜਣ ਸੁਣ ਰਹੇ ਆ, ਮਕੈਨਿਕ ਦੀ ਜੋਬ ਅਵੇਲੇਬਲ ਹੈ। ਇੱਕ ਬਹੁਤ ਹੀ ਕਮਾਲ ਦੀ ਟਰੈਕਿੰਗ ਕੰਪਨੀ, ਇਹਨਾਂ ਨੂੰ 1 ਸਾਲ ਦੇ ਐਕਸਪੀਰੀਅੰਸ ਦਾ ਮਕੈਨਿਕ ਚਾਹੀਦਾ, ਡੇ ਸ਼ਿਫਟ ਹੈ ਬ੍ਰੈਂਪਟਨ ਚ। ਸੁਖਵਿੰਦਰ ਜੀ ਨੂੰ ਫੋਨ ਕਰੋ 416-616-3345 ਤੇ ਕਾਲ ਕਰੋ। ਦੂਜੀ ਜੋਬ ਹੈ ਫੀਨਿਕਸ ਮਿਲਵਰਕ ਵਾਲੇ ਕਿਸੇ ਐਕਸਪੀਰੀਅੰਸਡ ਕਾਰਪੈਂਟਰ ਨੂੰ ਲੱਭ ਰਹੇ ਆ। ਜੇ ਤੁਹਾਡੇ ਕੋਲ ਕਾਰਪੈਂਟਰੀ ਕੈਬਨਿਟਰੀ ਦਾ ਐਕਸਪੀਰੀਅੰਸ ਹੈ, ਟੇਬਲ ਸੋ ਤੇ ਟੂਲਸ ਦਾ ਐਕਸਪੀਰੀਅੰਸ ਹੈ, ਤਾਂ ਸਟੀਲ ਅਤੇ ਟੋਮਕਨ ਤੇ ਜੋਬ ਅਵੇਲੇਬਲ ਹੈ। 416-822-2239 ਤੇ ਕਾਲ ਕਰੋ। ਗੱਡੀਆਂ ਘਰਾਂ ਦੀ ਇੰਸ਼ੋਰੈਂਸ।

ਦੇ ਵਿੱਚ ਤੁਸੀਂ ਵਧੀਆ ਰੇਟ ਚਾਹੁੰਦੇ ਹੋ, ਤੁਸੀਂ ਰਾਜਵੰਤ ਕੌਰ ਨੂੰ ਕਾਲ ਕਰੋ। ਰਾਜਵੰਤ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਕੌਰ 6476744735 ਰਾਜਵੰਤ ਕੌਰ। ਸੋ ਤੁਹਾਡੀ ਯਾਰ 2-4 ਕਾਲਾਂ ਆ ਰਹੀਆਂ ਸੀ ਅੱਜ ਦੇ ਟੋਪਿਕ ਬਾਰੇ, ਬਟ ਹੁਣ ਤੁਹਾਡੀ ਲਾਈਨ ਡਿਸਕਨੈਕਟ ਕੀਤੀ ਗਈ। ਸੋ ਦੁਬਾਰਾ ਤੋਂ ਕਾਲ ਕਰ ਸਕਦੇ ਹੋ, ਨੰਬਰ ਹੈ ਆਪਣਾ 905-673-3337 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਅੱਜ ਪਹੁੰਚੋ। 3 ਲੋਕੇਸ਼ਨਾਂ, ਡਿਨਰ ਕਰੋ ਆਪਣੇ ਮਨਪਸੰਦ ਦਾ, ਚਿਕਨ ਪਕੌੜਾ 1 ਕਿਲੋ, ਦੂਜਾ $2 'ਚ ਬਿਰਿਆਨੀ, 1 ਕਿਲੋ ਦੂਜੀ $2 'ਚ ਫਿਸ਼ ਪਕੌੜਾ, 1 ਕਿਲੋ ਦੂਜਾ $2 'ਚ। 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, 15 ਫੈਂਡਰ ਵੇ ਬਵੇੜੇ ਚਿੰਕ ਯੂਜੀ, 85 ਮਾਉਂਟ ਪੈਲੀਅਰ ਸਟਰੀਟ, ਮਿਸਾਗਰ ਰੋਡ ਫਾਈਨੈਂਸ਼ੀਅਲ। ਸਿੰਪਲੀ ਇੰਡੀਅਨ 'ਤੇ ਇੱਕ ਵਾਰ ਤੁਸੀਂ ਗੇੜਾ ਮਾਰ ਕੇ ਆਓ, ਐਂਡ ਵਧੀਆ ਯਾਰ ਟੋਪ ਦੀਆਂ ਆਪਣੇ ਮਨਪਸੰਦ ਦੀਆਂ ਡੀਲਾਂ ਲਓ। ਹੁਣੇ ਵੀ ਮੈਸੇਜ ਆਇਆ ਨਵੀਂ ਬਾਈ ਜੀ, ਫਿਸ਼ ਦੀ ਅੱਜ ਡੀਲ ਕਿੱਥੇ ਆ, ਕਿਆ ਬਾਤ ਹੈ, ਦੱਸਤਾ ਬਈ, ਸਿੰਪਲੀ ਇੰਡੀਅਨ 'ਤੇ ਡੀਲ ਹੈ, ਮੱਛੀ ਖਾਓ ਆਪਣੇ ਮਨਪਸੰਦ ਦੀ ਅਤੇ ਬੁੱਲੇ ਲੁੱਟੋ। ਦੋ ਬੋਲ ਸੁਣਦੇ ਹਾਂ ਫਿਰ ਵਾਪਸ ਆਉਂਦੇ ਹਾਂ ਜ਼ਰੂਰ।

0: ਵਾਹ ਵੀ ਵਾਹ ਹੈ, ਨੋਟ ਨੂਟ ਤਾਂ ਸਾਰੇ ਵਾਰ ਦਿੰਦੇ ਆ, ਦਿਲ ਤਾਂ ਕੋਈ ਕੋਈ ਵਾਰਦਾ ਹੈ। ਨਿਰਵੈਰ ਬਾਈ ਕਿਆ ਬਾਤ ਹੈ, ਨਿਰਵੈਰ ਦੀ ਆਵਾਜ਼ ਬਹੁਤ ਵਧੀਆ। ਸੋ ਪ੍ਰੋਗਰਾਮ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਤੇ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ। ਇੱਕ ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਤੁਹਾਡੇ ਫਰਿੱਜ, ਸਟੋਵ, ਡਿਸ਼ਵਾਸ਼ਰ, ਕੋਈ ਵੀ ਅਪਲਾਇੰਸਿਸ ਰਿਪੇਅਰ ਹੋਣ ਵਾਲੇ ਆ, ਤਾਂ ਮਿਸਟਰ ਪ੍ਰਦੀਪ 647-622-3203, 6476223203। ਪ੍ਰਦੀਪ, ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਜ਼ੋਰਾਂ ਸ਼ੋਰਾਂ ਤੇ, ਕੋਟ ਪੈਂਟ ਚਾਹੀਦੇ ਆ, ਕੁੜਤੇ ਪਜਾਮੇ ਚਾਹੀਦੇ ਆ, ਯਾਦ ਰੱਖੋ ਇੱਕੋ ਇੱਕ ਟੀਮ, ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ, ਫੈਸ਼ਨ ਆਈ ਕਿਊ, 905-453-2225, 905-453-2225, ਫੈਸ਼ਨ ਆਈ ਕਿਊ ਨੂੰ ਯਾਦ ਰੱਖੋ। ਯਾਰ ਮੈਂ ਬਹੁਤ ਹੀ ਓਨੈਸਟੀ ਦੇ ਨਾਲ, ਬੜੇ ਮਾਣ ਨਾਲ ਇੱਕ ਤੁਹਾਨੂੰ ਨੰਬਰ ਦੇਣਾ ਚਾਹੁੰਦਾ। ਤੁਸੀਂ ਅਗਰ ਇੰਟਰਲੋਕਿੰਗ ਕਰਾਉਣੀ ਹੈ, ਨਵਾਂ ਡਰਾਈਵੇ ਬਣਵਾਉਣਾ, ਮੇਰੇ ਕਹਿਣ ਤੇ ਇੱਕ ਵਾਰ ਤੁਸੀਂ TSC ਕੰਸਟਰਕਸ਼ਨ ਵਾਲਿਆਂ ਨੂੰ ਫੋਨ ਕਰਨਾ। ਮੈਂ ਹੁਣੇ ਬਾਈ ਜੀ ਤੋਂ ਖੁਦ ਆਪ ਕੰਮ ਕਰਾਇਆ ਬੈਕਯਾਰਡ ਦਾ, ਇੰਨਾ ਸੋਹਣਾ ਕੰਮ ਕੀਤਾ ਨਾ, ਜਿੰਨੀ ਤਾਰੀਫ ਮੈਂ ਕਰਾਂ ਉਨੀ ਘੱਟ ਹੈ। ਇੰਨਾ ਕੁਆਲਿਟੀ ਦਾ ਕੰਮ, ਇਹਨਾਂ ਕੋਲ ਇੰਨਾ ਐਕਸਪੀਰੀਅੰਸ, ਇੰਨੀ ਨੌਲੇਜ ਹੈ, ਕੋਈ ਮਾੜਾ ਪੱਥਰ, ਮਾੜਾ ਮਟੀਰੀਅਲ ਲਾਉਂਦੇ ਹੀ ਨਹੀਂ, ਤੇ ਰੀਜ਼ਨੇਬਲ ਤੋਂ ਵੀ ਰੀਜ਼ਨੇਬਲ ਰੇਟ। ਇਹਨਾਂ ਤੋਂ ਰੇਟ ਨਹੀਂ ਰੀਜ਼ਨੇਬਲ ਮਿਲਣਾ, ਇਹਨਾਂ ਤੋਂ ਮਿਹਨਤੀ ਨਹੀਂ ਕੋਈ ਮਿਲਣਾ, ਇਹਨਾਂ ਤੋਂ ਵਧੀਆ ਕੰਮ ਨਹੀਂ ਕਿਸ ਤੋਂ ਹੋਣਾ। ਤੁਸੀਂ ਇੱਕ ਵਾਰ ਮੇਰੇ ਕਹਿਣ ਤੇ ਭਾਜੀ ਹੁਣਾਂ ਨੂੰ ਇੱਕ ਮੌਕਾ ਦਿਓ, ਹੀ ਦੇ ਸੱਚ ਅ ਗੁੱਡ ਜਾਬ, ਇੰਨੇ ਵਧੀਆ ਦਿਲ ਦੇ ਚੰਗੇ ਇਨਸਾਨ ਨੇ। ਸੋ ਡਰਾਈਵ ਵੀ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਆ, 416-930-4238, 416-930-4238 ਤੇ ਕਾਲ ਕਰੋ, 416-930-4238। ਨਾ ਇੱਕ ਤੁਸੀਂ ਨਾਲ ਦੀ ਨਾਲ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਕੈਲੇਡਨ ਚ ਗਰੋਸਰੀ ਕਰਨੀ ਹੈ, 12570 ਕੈਨੇਡੀ ਰੋਡ, ਕੈਨੇਡੀ ਰੂਗਲ, ਕੈਨੇਡੀ ਮੇਫੀਲਡ, ਫਰੈਸ਼ ਫੂਡ ਸੈਂਟਰ ਤੇ ਕਾਲ ਕਰੋ। ਤੇ ਜਿਹੜੇ ਸਾਡੇ ਸੱਜਣ ਕਹਿ ਰਹੇ ਆ ਨਵੀ ਯਾਰ ਡਕਟ ਕਲੀਨਿੰਗ ਕਰਾਉਣੀ ਹੈ, ਲਿਖੋ ਤੁਸੀਂ 5 Rivers ਡਕਟ ਕਲੀਨਿੰਗ ਵਾਲਿਆਂ ਦਾ ਨੰਬਰ, ਇਹ ਵੀ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਡਕਟ ਕਲੀਨਿੰਗ ਕਰ ਦੇਣਗੇ, 437-688-7750, 437-688-7750 ਡਕਟ ਕਲੀਨਿੰਗ ਲਈ। ਤੇ ਬਿਯੋਂਡ ਆਈਵੇਅਰ ਦੇ ਰੋਮੀ ਭਾਜੀ, ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ, ਜੇ ਤੁਸੀਂ ਕਿਸੇ ਨੇ ਵੀ ਐਨਕਾਂ ਲੈਣੀਆਂ ਪ੍ਰਿਸਕ੍ਰਿਪਸ਼ਨ ਦੀਆਂ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ, ਬਿਯੋਂਡ ਆਈਵੇਅਰ 905-793-3937, 905-793-3937, ਬਿਯੋਂਡ ਆਈਵੇਅਰ ਨੂੰ ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖੋ ਤੇ ਕਰ ਲਓ ਕੇਰਾ ਫੋਨ। ਸੋ ਗੱਲ ਅਸੀਂ ਅੱਜ ਕਰ ਰਹੇ ਸੀ ਕੱਪੜਿਆਂ ਬਾਰੇ, ਤੇ ਇੱਕ ਮੁੰਡਾ ਆਪਣੀ ਵਾਈਫ ਨੂੰ ਕਹਿ ਰਿਹਾ ਕਿ ਮੈਨੂੰ ਪਤਾ ਤੂੰ ਮੇਰੇ ਨਾਲ ਬਾਹਰ ਬੁਰ ਜਾਂਦੀ ਹੈ ਪਾਰਟੀਆਂ ਤੇ ਡਿਨਰ ਤੇ, ਤੂੰ ਡਰੈਸ ਸਕਰਟਾਂ ਪਾ ਲੈਂਦੀ ਆ, ਬਟ ਮੇਰੇ ਮਾਂ ਬਾਪ ਦੇ ਸਾਹਮਣੇ ਨਾ ਇੱਦਾਂ ਦੇ ਕੱਪੜੇ ਪਾਇਆ ਕਰ। ਕੁੜੀ ਕਹਿੰਦੀ ਯਾਰ ਜੇ ਮੈਂ ਬਾਹਰ ਪਾਉਂਦੀ ਹਾਂ ਤੇਰੇ ਮਾਂ ਬਾਪ ਦੇ ਕੋਲ ਪਾ ਲੈ, ਏਡੀ ਕਿਹੜੀ ਗੱਲ ਹੈ, ਸ਼ੋਰਟਸ, ਡਰੈਸਾਂ, ਸਕਰਟਾਂ ਸਾਰੇ ਪਾਉਂਦੇ ਆ ਕੈਨੇਡਾ ਦੇ ਵਿੱਚ। ਮੁੰਡਾ ਕਹਿੰਦਾ ਨਹੀਂ ਯਾਰ, ਉਹਨਾਂ ਦੀ ਥੋੜ੍ਹੀ ਜਿਹੀ ਰਿਸਪੈਕਟ ਤੂੰ ਰੱਖ ਤੇ ਇੱਦਾਂ ਦੇ ਕੱਪੜੇ ਨਾ ਪਾਇਆ ਕਰ। ਹੁਣ ਕੁਝ ਕੁ ਲੋਕ ਕਹਿ ਰਹੇ ਆ ਨਵੀ ਮੁੰਡਾ ਸਹੀ ਹੈ, ਨਹੀਂ ਇੱਦਾਂ ਦੇ ਕੱਪੜੇ ਸੱਸ ਸਹੁਰੇ ਮੂਹਰੇ ਪਾਉਣੇ ਚਾਹੀਦੇ। ਦੂਜੇ ਪਾਸੇ ਬਹੁਤ ਲੋਕ ਕਹਿ ਰਹੇ ਆ ਨਵੀ ਯਾਰ ਹੁਣ ਕੈਨੇਡਾ ਆ ਗਏ ਮਾਂ ਬਾਪ ਉਹਦੇ, ਉਹਨਾਂ ਨੂੰ ਥੋੜ੍ਹੇ ਸਿਖਾਓ, ਯੂਜ਼ ਟੂ ਕਰੋ ਵੀ ਇਹ ਕੈਨੇਡਾ, ਇੱਥੇ ਇੱਦਾਂ ਦੇ ਕੱਪੜੇ ਚੱਲਦੇ ਆ। ਹੁਣ ਕੁੜੀ ਨੇ ਹਰ ਥਾਂ ਤੇ ਸਵੈਟਰ ਤੇ ਪਜਾਮਾ ਪਾ ਕੇ ਤਾਂ ਨਹੀਂ ਜਾਣਾ। ਸੋ ਨੰਬਰ ਹੈ ਆਪਣਾ 905-673-3337। ਬਹੁਤ ਸਾਰੇ ਲਿਸਨਰਸ ਕਹਿ ਰਹੇ ਨਹੀਂ ਯਾਰ ਨਵੀ ਮੁੰਡਾ ਸਹੀ ਹੈ, ਆਪਣੇ ਮਾਂ ਬਾਪ ਨੇ, ਉਹ ਕਲਚਰਲ ਨੇ, ਪਿੰਡਾਂ ਚ ਰਹੇ ਨੇ, ਉਹ ਨਹੀਂ ਯੂਜ਼ ਟੂ ਹੋ ਸਕਦੇ ਇੱਦਾਂ ਦੇ ਸਿਸਟਮ ਦੇ ਵਿੱਚ। ਚਲੋ ਹੋਰ ਕੋਈ ਪਾਉਂਦਾ ਪਾਈ ਜਾਵੇ, ਬਟ ਕੋਈ ਕੁੜੀ ਉਹਨਾਂ ਦੀ ਧੀ ਹੈ ਉਹ ਨਹੀਂ ਪਾ ਸਕਦੀ। ਪਰ ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਕਿਉਂ ਨਹੀਂ ਪਾ ਸਕਦੀ ਬਈ, ਜਦੋਂ ਕੈਨੇਡਾ ਚ ਰਹਿ ਰਹੀ ਹੈ, ਸ਼ੀ ਕੈਨ ਵੇਅਰ ਵਟ ਸ਼ੀ ਵਾਂਟਸ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337। ਤੇ ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਦੇ ਨਵੇਂ ਘਰ ਜਾਣਕਾਰੀ ਤੁਸੀਂ ਨੋਟ ਫਿਰ ਤੋਂ ਕਰੋ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜੀ 7359 ਹਾਂਜੀ
1: ਹੈਲੋ
0: ਹਾਂਜੀ ਵੈਲਕਮ
1: ਹਾਂਜੀ ਭਾਜੀ ਕੀ ਹਾਲ ਚਾਲ ਨੇ ਭਾਜੀ
0: ਬਹੁਤ ਵਧੀਆ ਬਹੁਤ ਵਧੀਆ ਕਿਵੇਂ
1: ਵਧੀਆ ਜੀ ਵਧੀਆ ਅੱਛਾ ਭਾਈ ਤੁਸੀਂ ਹੁਣ ਕੁਐਸਚਨ ਜਿਹਾ ਕੀਤਾ ਨਾ ਇੱਕ ਵੀ ਕੁੜੀ ਬਾਰੇ ਹਨਾ
0: ਹਾਂ
1: ਤੇ ਯਾਰ ਆਪਣਾ ਦੇਖੋ ਕਿਤੇ ਨਾ ਕਿਤੇ ਮੁੰਡਾ ਵੀ ਸਹੀ ਆ ਹਨਾ ਕਿ ਜਿੱਦਾਂ ਉਹ ਤੇ ਆਹੀ ਕਹਿੰਦਾ ਵੀ ਤੂੰ ਬਾਹਰ ਅੰਦਰ ਪਾ ਲਿਆ ਕਰ ਹਨਾ ਤੇ ਤੂੰ ਚੱਲ ਮੇਰੇ ਮਾਂ ਪਿਓ ਸਾਹਮਣੇ ਥੋੜੀ ਜਿਹਾ ਉਹ ਕਰਿਆ ਕਰ ਵੀ ਜਿੱਦਾਂ ਯਾਰ ਹੁਣ ਕਈ ਪਿੰਡਾਂ ਵਾਲੇ ਹੁੰਦੇ ਆ ਹਨਾ ਪਿੰਡਾਂ ਤੋਂ ਮਾਂ ਪਿਓ ਸਾਡੇ ਕਈ ਹੁੰਦੇ ਆ ਵੀ ਉਹ ਨਹੀਂ ਇੰਨਾ ਜ਼ਿਆਦਾ ਓਪਨ ਹੁੰਦੇ ਹਨਾ ਤੇ ਉਹ ਚੱਲ ਕੋਈ ਗੱਲ ਨੀ ਕੁੜੀ ਇੰਨਾ ਐਡਜਸਟ ਕਰ ਵੀ ਲਵੇ ਤੇ ਕੋਈ ਵੱਡੀ ਗੱਲ ਨੀ ਹੈਗੀ
0: ਪਰ ਹੁਣ ਭਾਜੀ ਮੈਨੂੰ ਦੋ ਚਾਰ ਜਾਣੇ ਕਹਿੰਦੇ ਯਾਰ ਪੇਰੈਂਟਸ ਨੂੰ ਯੂਜ਼ ਟੂ ਕਰੋ ਜੇ ਉਹ ਇੱਥੇ ਆਏ ਨੇ
1: ਨਹੀਂ ਭਾਜੀ ਚਲੋ ਉਹ ਵੀ ਗੱਲ ਉਹਨਾਂ ਦੀ ਠੀਕ ਆ ਬਟ ਮੇਰੇ ਹਿਸਾਬ ਨਾਲ ਕਈ ਲੋਕੀ ਭਾਜੀ ਬਹੁਤ ਪੁਰਾਣੀ ਸੋਚਦੇ ਹੁੰਦੇ ਆ ਨਾ ਜਿਹੜੇ ਉਹ ਹੁਣ ਕਈ ਵਾਰੀ ਹਨਾ ਕਈ ਵਾਰੀ ਨਹੀਂ ਕਰਦੇ ਐਡਜਸਟ ਤੇ ਚਲੋ ਇੰਨਾ ਕਿੰਨਾ ਗੱਲ ਮੰਨ ਵੀ ਲਏ ਅਗਲਾ ਮੁੰਡਾ ਵੀ ਇੰਨਾ ਕੁ ਤੇ ਕਰਦਾ ਵੀ ਚੱਲ ਤੂੰ ਬਾਹਰ ਅੰਦਰ ਪਾਇਆ ਕਰ ਮੈਂ ਤੈਨੂੰ ਨਹੀਂ ਟੋਕਦਾ ਹਨਾ ਕੁਛ ਨੀ ਕਹਿੰਦਾ ਬਟ ਚੱਲ ਸੱਸ ਸਹੁਰੇ ਸਾਹਮਣੇ ਤੂੰ ਜੀਨਸ ਵਗੈਰਾ ਪਾਲਿਆ ਕਰ ਨਹੀਂ ਤੂੰ ਮਤਲਬ ਸ਼ਾਰਟਸ ਨਹੀਂ ਕਹਿੰਦੇ ਅਗਲੇ ਕਰਦੇ ਤੇ ਜੀਨਸ ਪਾਲਿਆ ਕਰ
0: ਠੀਕ ਹੈ ਪਰ ਨਾਲੇ ਆਪਾਂ ਕਹਿੰਦੇ ਕਿ ਬੱਚਿਆਂ ਨਾਲ ਖੁੱਲੋ ਬੱਚਿਆਂ ਨਾਲ ਦੋਸਤਾਂ ਵਾਂਗ ਬਣੋ ਨਾਲੇ ਆਪਾਂ ਕਹਿ ਰਹੇ ਹਾਂ ਕਿ ਪੇਰੈਂਟਸ ਤੋਂ ਕਿਤੇ ਨਾ ਕਿਤੇ ਥੋੜਾ ਜਿਹਾ ਪੜਦਾ ਵੀ ਰੱਖਣਾ ਚਾਹੀਦਾ
1: ਭਾਈ ਹੁਣ ਦੇਖੋ ਉਹ ਸੋਚ ਹੁੰਦੀ ਹੈ ਜਿਹਦੇ ਪੇਰੈਂਟਸ ਓਪਨ ਹੈਗੇ ਆ ਉਹਨਾਂ ਉਹਦਾ ਚਲੋ ਕੋਈ ਚੱਕਰ ਨੀ ਹੈਗਾ ਪਰ ਜਿਹੜੇ ਨਹੀਂ ਹੈਗੇ ਹਨਾ ਓਪਨ ਜਿਹੜੇ ਜ਼ਿਆਦਾ ਇਤਰਾਜ਼ ਕਰਦੇ ਆ ਫਿਰ ਲੜਾਈ ਨਾਲ ਉਹਦਾ ਚੰਗਾ ਬੰਦਾ ਹਨਾ ਵੀ ਥੋੜਾ ਜਿਹਾ ਐਡਜਸਟ ਕਰ ਲੈ
0: ਠੀਕ ਹੈ ਚਲੋ ਕਿਤੇ ਨਾ ਕਿਤੇ ਆਪਾਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਹੈ
1: ਹਾਂਜੀ ਮੈਂ ਇਹੀ ਚੀਜ਼ ਕਹਿ ਰਿਹਾ ਕਿ ਜਿੱਦਾਂ ਮੁੰਡਾ ਕਹਿੰਦਾ ਵੀ ਤੂੰ ਬਾਹਰ ਅੰਦਰ ਪਾਲਿਆ ਕਰ ਚੱਲ ਕੋਈ ਗੱਲ ਨੀ ਹਨਾ ਚੱਲ ਉੱਥੇ ਕੁੜੀ ਥੋੜਾ ਜਿਹਾ ਕੰਪਰੋਮਾਈਜ਼ ਵੀ ਕਰ ਸਕਦੀ ਆ ਬਟ ਹਰ ਕਿਸੇ ਦੀ ਆਪਣੀ ਆਪਣੀ ਥਿੰਕਿੰਗ ਹੁੰਦੀ ਹੈ ਨਾ ਭਾਜੀ
0: ਹਾਂ ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਕੰਪਰੋਮਾਈਜ਼ ਕਰੋਗੇ ਤਾਂ ਕਿਤੇ ਨਾ ਕਿਤੇ ਘਰ ਦੇ ਵਿੱਚ ਪੀਸ ਬਣਿਆ ਰਹੇਗਾ ਬਟ ਕੁਝ ਕੁੜੀਆਂ ਕਹਿੰਦੀਆਂ ਕਿ ਕਾਹਨੂੰ ਕੰਪਰੋਮਾਈਜ਼ ਕਰਨਾ ਹੈ ਅਸੀਂ ਵੀ ਜ਼ਿੰਦਗੀ ਜੀਣੀ ਹੈ ਬਟ ਠੀਕ ਹੈ ਥੈਂਕ ਯੂ
1: ਥੈਂਕ ਯੂ ਸੋ ਮਚ
0: ਬਹੁਤ ਸ਼ੁਕਰੀਆ ਜ਼ਿੰਦਗੀ ਜੀਣ ਦੇ ਚੱਕਰਾਂ 'ਚ ਫਿਰ ਜ਼ਿੰਦਗੀ ਤਬਾਹ ਵੀ ਹੋ ਜਾਂਦੀ ਹੈ 4748 ਹੈਲੋ
2: ਹਾਂਜੀ ਨਵੀਂ ਭਾਜੀ ਕਿੱਦਾਂ
0: ਵਧੀਆ ਜੀ ਕਿਵੇਂ ਹੋ
2: ਬਹੁਤ ਵਧੀਆ ਚੜ੍ਹਦੀ ਕਲਾ ਸੋ ਮੈਨੂੰ ਤਾਂ ਨਹੀਂ ਲੱਗਦਾ ਵੀ ਇਹਨਾਂ ਵੀ ਕੱਪੜੇ ਕੁੱਪੜਿਆਂ ਦਾ ਕੋਈ ਐਡਾ ਹੁੰਦਾ ਹੈ ਨਾ ਵੀ ਪਾਓ ਛੋਟੇ ਪਾਓ ਜਾਂ ਵੱਡੇ ਪਾਓ ਇਹ ਆਈ ਥਿੰਕ ਕਈ ਵਾਰੀ ਆਪਣੇ ਬਜ਼ੁਰਗਾਂ ਨੂੰ ਜਾਂ ਪੇਰੈਂਟਸ ਨੂੰ ਨਾ ਥੋੜਾ ਇੱਕ ਸ਼ਰਮ ਹਿਆ ਹੁੰਦੀ ਹੈ ਨਾ ਵੀ ਧੀ ਭੈਣ ਦੀ ਨੂੰ ਹਨਾ ਸੋ ਆਈ ਥਿੰਕ ਉਹਦੇ ਕਰਕੇ ਕਹਿਣਾ ਹੋਣਾ ਮੁੰਡਾ ਉਹ ਉਹਨੇ ਕੀ ਕਹਿਣਾ ਸੀਗਾ
0: ਕਿਉਂਕਿ ਮੇਰੇ ਪੇਰੈਂਟ ਮੇਰੇ ਕੁੜੀ ਕੁੜੀ ਕਹਿ ਰਹੀ ਹੈ ਕਿ ਯਾਰ ਜਿਹੜੇ ਕੱਪੜੇ ਮੈਂ ਬਾਹਰ ਪਾਉਣੀ ਆ ਤੇ ਇਹਨਾਂ ਸਾਹਮਣੇ ਕਿਉਂ ਨਹੀਂ ਮੈਂ ਪਾ ਸਕਦੀ
2: ਹਾਂਜੀ ਬਟ ਉਹਨੂੰ ਕੁੜੀ ਨੂੰ ਵੀ ਸਮਝਣਾ ਚਾਹੀਦਾ ਹੈ ਨਾ ਰਾਈਟ ਜਿਵੇਂ ਹੁਣ ਉਹਦੇ ਉਹ ਮੁੰਡਾ ਕਹਿ ਰਿਹਾ ਆਈ ਥਿੰਕ ਉਹਦੇ ਮਾਂ ਪਿਓ ਨੇ ਕਿਹਾ ਹੋਣਾ ਉਹਨਾਂ ਮੁੰਡਿਆਂ ਨੂੰ ਹਨਾ ਵੀ ਭਾਈ ਕੁੜੀ ਨੂੰ ਕਹਿ ਕਿਉਂਕਿ ਕਈ ਬਜ਼ੁਰਗ ਨਾ ਜਦੋਂ ਆਪਾਂ ਸ਼ਾਰਟ ਕੱਪੜੇ ਪਾਉਂਦੇ ਹਾਂ ਤਾਂ ਅਗਲੇ ਜਿਹਨੇ ਪਾਇਆ ਉਹਨੂੰ ਨੀ ਕੋਈ ਪ੍ਰੋਬਲਮ ਹੈਗੀ ਬਟ ਉਹ ਆਪਣੇ ਆਪ ਚ ਸ਼ਰਮ ਮੰਨਦੇ ਆ ਵੀ ਨਾ ਯਾਰ ਵੀ ਕਿੱਦਾਂ ਉਹ ਅੱਧ ਨੰਗਾ ਜਾਂ ਫਿਰਦਾ ਬੰਦਾ ਸੋ
0: ਮੰਨਦੇ ਤਾਂ ਹੈ
2: ਹਾਂਜੀ ਹਾਂ ਕਿਉਂਕਿ ਹੁਣ ਮੇਰੇ ਮਾਂ ਪਿਓ ਹੈ ਨਾ ਮੇਰਾ ਡੈਡ ਹੈ ਨਾ ਏਜ ਦਾ ਕਾਫੀ ਮੰਮਾ ਵੀ ਏਜ ਦਾ ਤੇ ਉਹ ਮੇਰੀ ਵਾਈਫ ਨੂੰ ਉਹਨਾਂ ਨੇ ਕਦੇ ਨੀ ਕਿਹਾ ਆਖਿਆ ਵੀ ਤੂੰ ਆਹ ਨਾ ਪਾ ਉਹ ਨਾ ਪਾ ਲਾਈਕ ਜਿਹੜੇ ਮੇਰੇ ਸੱਸ ਸਾਹਰੇ ਆ ਉਹ ਹੈਗੇ ਯੰਗ ਜੇ ਮਤਲਬ 40 50 ਦੇ ਲੱਗੇ ਤੇ ਗਏ ਹੋਣੇ ਨਾ ਮਤਲਬ ਜ਼ਿਆਦਾ ਏਜ ਨਹੀਂ ਹੈਗੇ ਉਹ ਆਪਣੀ ਧੀ ਨੂੰ ਰੋਕੀ ਜਾਂਦੇ ਆ ਵੀ ਤੂੰ ਏਦਾਂ ਨੀ ਪਾਉਣਾ ਕੱਪੜਾ ਕੋਈ ਏਦਾਂ ਨੀ ਪਾਉਣਾ
0: ਰੋਕਦੇ ਆ
2: ਸੋ ਹਾਂਜੀ ਹਾਂ ਉਹ ਰੋਕਦੇ ਆ ਮੇਰੇ ਮਾਂ ਪਿਓ ਨੇ ਕਦੇ ਨੀ ਰੋਕਿਆ ਸੋ ਇੱਕ ਸੰਗ ਹੁੰਦੀ ਹੈ ਨਾ ਸੰਗ ਸ਼ਰਮ ਆਪਾਂ ਕਹਿ ਦਿੰਦੇ ਆ ਵੀ ਨਹੀਂ ਚੰਗਾ ਲੱਗਦਾ ਵੀ
0: ਤੁਹਾਡੇ ਵਾਈਫ ਵੀ ਉਹ ਵੀ ਤੁਹਾਡੇ ਵਾਈਫ ਤੁਹਾਡੇ ਪੇਰੈਂਟਸ ਦੀ ਰਿਸਪੈਕਟ ਕਰਕੇ ਜ਼ਰੂਰ ਉਹ ਵੀ ਸੋਚਦੇ ਹੋਣਗੇ ਕਿ ਯਾਰ ਇਹ ਮੰਮੀ ਡੈਡੀ ਦੇ ਮੈਂ ਸਾਹਮਣੇ ਐਵੇਂ ਐਵੇਂ ਬਿਹੇਵ ਕਰਨਾ ਕੱਪੜੇ ਦੰਦੇ ਪਾਉਣੇ ਉਹ ਰਿਸਪੈਕਟ ਫਿਰ ਰੱਖਦੇ ਹੋਣਗੇ
2: ਨਹੀਂ ਮੇਰੇ ਮੋਮ ਡੈਡ ਨੇ ਕਦੇ ਨਹੀਂ ਆਖਿਆ ਨਾ ਕਦੇ ਵੀ ਜਿੱਦਾਂ ਵੀ ਇੰਡੀਆ ਵੀ ਗਏ ਆ ਇਹ ਉੱਥੇ ਵੀ ਕਹਿੰਦੇ ਭਾਈ ਜਿਹੜਾ ਤੇਰਾ ਜੀ ਕਰਦਾ ਉਹ ਪਾ ਲਾ
0: ਜੀ ਜੀ
2: ਹਨਾ ਵੀ ਤੂੰ ਕਿਤੇ ਸੂਟਾਂ ਦੀ ਨਾ ਜੀ ਵੀ ਆ ਵੀ ਸੂਟੇ ਹੀ ਪਾਉਣੇ ਆ ਮੈਂ ਤੇ ਬਟ ਹੁਣ ਸਮਝਣਾ ਹੁੰਦਾ ਨਾ ਵੀ ਕਿਹੜਾ ਕੀ ਵੇਣਾ ਕਹਿਣਾ ਹੈ ਨਾ ਵੀ ਤੁਸੀਂ ਆਪਣਾ ਆਪਣਾ ਬਚਾ ਦੋ ਇੰਡੀਆ ਚੱਲ ਜਾਂਦਾ ਪਰ ਇੱਥੇ ਵੀ ਥੋੜੀ ਜਿਹੀ ਨਾ ਕਈ ਆਪਾਂ ਬਜ਼ੁਰਗ ਸੰਗਦੇ ਆ ਵਿਚਾਰੇ ਹੈ ਨਾ ਉਹ ਨਹੀਂ ਦੇਖ ਸਕਦੇ ਇੱਦਾਂ ਦਾ ਹੈ ਨਾ ਅੱਧ ਰੰਗ ਪਾਣਾ ਆ ਸੋ ਉਹ ਰੀਜ਼ਨ ਹੋ ਸਕਦਾ ਹੋਰ ਕੱਪੜਿਆਂ ਨੂੰ ਕਿਸੇ ਦੀ ਪ੍ਰੋਬਲਮ ਨਹੀਂ ਹੁੰਦੀ ਹੈ ਨਾ
0: ਗੱਡੀ ਲੈਣੀ ਹੈ ਨਾ 10 ਸਾਲ ਦੀ ਵਾਰੰਟੀ ਕਦੇ ਸੁਣਿਆ ਕਿ ਗੱਡੀ ਤੇ 10 ਸਾਲ ਦੀ ਵਾਰੰਟੀ ਹੈ ਨਹੀਂ ਤਾਂ ਡੀਲਰ ਤਾਂ ਭੱਜਦੇ ਆ ਕਿ ਅਸੀਂ ਨੀ ਵਾਰੰਟੀ ਦੇਣੀ ਡਰ ਹੁੰਦਾ ਉਹਨਾਂ ਨੂੰ ਕਿ ਸਾਡੀ ਕਦੇ ਗੱਡੀ ਖਰਾਬ ਹੋ ਗਈ ਤੇ ਪੰਗਾ ਪਊਗਾ ਇੰਨੀਆਂ ਰਿਲਾਇਬਲ ਗੱਡੀਆਂ ਨੇ ਕੈਲਡਨ ਮਿਤਸੂਬਿਸ਼ੀ ਜੀਵਨ ਸਿੱਧੂ ਨੂੰ ਕਾਲ ਕਰੋ ਮੈਂ ਸਿੱਧਾ ਤੁਹਾਨੂੰ ਡੀਲਰਸ਼ਿਪ ਦੇ ਮਾਲਕਾਂ ਦਾ ਨੰਬਰ ਦੇ ਰਿਹਾ ਦੇਖ ਲਓ 6476782754 ਇੱਕ ਤੁਸੀਂ ਯਾਦ ਰੱਖੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਮੇਰੇ ਜਿੰਨੇ ਵੀ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਪ੍ਰੋਗਰਾਮ ਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੇ ਤੁਹਾਨੂੰ ਪਲੰਬਿੰਗ ਦੇ ਸਾਰੇ ਮਟੀਰੀਅਲ ਮਿਲ ਜਾਣਗੇ ਤੁਹਾਨੂੰ ਇਲੈਕਟ੍ਰੀਕਲ ਦੇ ਸਾਰੇ ਮਟੀਰੀਅਲ ਮਿਲ ਜਾਣਗੇ ਐਚਵੈਕ ਮਟੀਰੀਅਲ ਫਲੋਰਿੰਗ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡ ਡਰਾਈਵਾਲ ਇੰਸੂਲੇਸ਼ਨ ਟੂਲ ਹਾਰਡਵੇਅਰ ਇਸ ਤੋਂ ਹਾਈ ਐਂਡ ਇੰਨਾ ਲਗਜ਼ਰੀ ਤੁਸੀਂ ਕਦੇ ਵੀ ਬਿਲਡਿੰਗ ਸਪਲਾਈਜ਼ ਸਟੋਰ ਦੇਖਿਆ ਨਹੀਂ ਹੋਣਾ ਸੋ 8005 ਡਿਕਸੀ ਰੋਡ ਡਿਕਸੀ ਅਤੇ ਸਟੀਲ ਦੇ ਕੋਰਨਰ ਦੇ ਉੱਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਖੁੱਲ ਚੁੱਕੇ ਆ 8005 ਡਿਕਸੀ ਰੋਡ ਡਿਕਸੀ ਸਟੀਲਸ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਉੱਤੇ ਇੱਕ ਵਾਰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਅਤੇ ਤੁਹਾਡੇ ਲਈ ਹਾਜ਼ਰ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲੇ ਸੋ ਓਕੇ ਤੁਹਾਡੇ ਲਈ ਬੜੀ ਜਲਦ ਮੈਂ ਸਰਾਸ਼ਨ ਨੂੰ ਵੀ ਜੋੜ ਰਿਹਾ ਅਤੇ ਪਹਿਲਾਂ ਇੱਕ ਨੰਬਰ ਨੋਟ ਕਰ ਲਓ ਘਾਹ ਤੁਸੀਂ ਆਪਣਾ ਰਿਪੇਅਰ ਨਵਾਂ ਲਗਵਾਉਣਾ ਆ ਲਓ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 4337655 1984 ਵਾਹ ਬਈ ਵਾਹ ਬੁੱਧ ਧਾਲੀਵਾਲ ਜੀ ਦਾ ਮੈਸੇਜ ਆਇਆ ਨਾਇਗਰਾ ਫਾਲ ਤੋਂ ਕਿਆ ਬਾਤ ਹੈ ਬੁੱਧ ਜੀ ਕਹਿੰਦੇ ਹੈਪੀ ਫਰਾਈਡੇ ਚੱਕ ਲਓ ਗਲਾਸੀਆਂ ਥੈਂਕ ਯੂ ਬੁੱਧ ਜੀ ਬਹੁਤ ਧੰਨਵਾਦ ਸਾਡੇ ਨਾਲ ਸਰਾਂਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਂਸ਼ ਤੁਹਾਨੂੰ ਗਵਰਨਮੈਂਟ ਕੋਲੋਂ ਪੈਸੇ ਲੈ ਕੇ ਦੇ ਰਹੇ ਆ ਇਹ ਉਹ ਪੈਸੇ ਆ ਜਿਹੜੇ ਵਾਪਸ ਨਹੀਂ ਕਰਨੇ ਪੈਣੇ ਗਵਰਨਮੈਂਟ ਤੁਹਾਨੂੰ ਗ੍ਰਾਂਟ ਦੇ ਰਹੀ ਹੈ ਕਿ ਐਜੂਕੇਸ਼ਨ ਪੂਰੀ ਕਰੋ ਤੇ ਸਰਾਂਸ਼ ਕੈਸੇ ਹੋ ਸਰ
3: ਚੜ੍ਹਦੀ ਕਲਾ ਜੀ ਤੁਸੀਂ ਦੱਸੋ ਜੀ
0: ਬਹੁਤ ਵਧੀਆ ਸਰ ਠੀਕ ਹੈ ਐਂਡ ਸਰਾਂਸ਼ ਬਹੁਤ ਸਾਰੇ ਲੋਕ ਖੁਸ਼ ਬਹੁਤ ਨੇ ਕਹਿੰਦੇ ਅਸੀਂ ਕਿਸੇ ਸੋਚਿਆ ਨਹੀਂ ਸੀ ਕਿ ਸਾਨੂੰ ਪੈਸੇ ਮਿਲਣਗੇ ਅਸੀਂ ਸਟੱਡੀ ਕਰਾਂਗੇ ਤੇ ਪੈਸੇ ਵਾਪਸ ਵੀ ਨਹੀਂ ਕਰਨੇ ਪੈਣੇ ਸੋ ਕਿੱਦਾਂ ਕਿੱਦਾਂ
3: ਹੈਲੋ

0: ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548।
0: ਬਿਲਕੁਲ, ਨੰਬਰ ਹੈ 9915154548 ਦੇ ਉੱਤੇ ਤੁਸੀਂ ਆਸ ਦੀ ਕਿਰਨ ਦੀ ਟੀਮ ਦੇ ਨਾਲ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਆਸ ਦੀ ਕਿਰਨ, ਆਸ ਦੀ ਕਿਰਨ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ। ਓਕੇ, ਇੱਕ ਸੈਕਿੰਡ ਸਰਾਸ਼, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ?
2: ਹਾਂਜੀ, ਨਾਓ ਗੁੱਡ ਹੈ ਜੀ।
0: ਓਕੇ, ਵੈਰੀ ਗੁੱਡ। ਸੋ ਸਰਾਸ਼ ਹੁਣੇ ਗਵਰਨਮੈਂਟ ਕੋਲੋਂ ਤੁਹਾਨੂੰ ਗ੍ਰਾਂਟਸ ਲੈ ਕੇ ਦੇ ਰਿਹਾ। ਸਰਾਸ਼, ਮੈਂ ਪੁੱਛ ਰਿਹਾ ਸੀ ਕਿ ਕਿੰਨੇ ਕੁ ਲਿਸਨਰਸ ਨੇ ਜਿਨ੍ਹਾਂ ਦੇ ਅਕਾਊਂਟ 'ਚ ਅੱਜ ਫੰਡਿੰਗ ਆਈ ਹੈ, ਕਿੰਨੀ ਕੁ ਫੰਡਿੰਗ ਡਿੱਗੀ ਹੈ ਉਹਨਾਂ ਦੇ ਖਾਤੇ 'ਚ?
2: ਇੱਕ 6 ਕਲਾਇੰਟਸ ਕੇ ਫੰਡਿੰਗ ਗਈ ਹੈ ਉਨਕੇ ਖਾਤੇ ਮੇਂ ਡਾਇਰੈਕਟ ਗਵਰਨਮੈਂਟ ਸੇ। ਉਨ੍ਹੋਂਨੇ ਕੋਰਸ ਜੁਆਇਨ ਕਰਾ ਥਾ ਮੇ ਮੇਂ, ਤੋ ਉਨਕੋ ਲਾਇਕ ਵਿਦ ਇਨ 60 ਡੇਜ਼ ਮੇਂ ਫੰਡਿੰਗ ਉਨਕੇ ਖਾਤੇ ਮੇਂ ਆ ਚੁੱਕੀ ਹੈ। ਔਰ ਲਾਇਕ ਆਪ ਵੀ ਲੈ ਸਕਤੇ ਹੈ ਫੰਡਿੰਗ, ਆਪ ਸਕਿੱਲ ਹਾਸਿਲ ਕਰਤੇ ਹੈ, ਗਵਰਨਮੈਂਟ ਫੰਡਿਡ ਪ੍ਰੋਗਰਾਮਸ ਹੈ, ਗਵਰਨਮੈਂਟ ਹੀ ਫੀਸ ਪੇ ਕਰਤੀ ਹੈ ਕਾਲਜ ਕੀ, ਆਪਕੇ ਪਾਕਿਟ ਸੇ ਕੁਛ ਨਹੀਂ ਜਾ ਰਹਾ। ਇਸਕੇ ਇਲਾਵਾ ਆਪਕੋ ਰਹਿਨੇ ਖਾਨੇ ਕੇ ਲਈ ਗਵਰਨਮੈਂਟ ਫੰਡਿੰਗ ਆਪਕੇ ਡਾਇਰੈਕਟ ਆਪਕੇ ਅਕਾਊਂਟ ਮੇਂ ਦੇਤੀ ਹੈ। 30-100,000 ਕੀ ਫੰਡਿੰਗ ਹੈ ਯੇ, ਔਰ ਇਸਮੇਂ ਸੇ ਗ੍ਰਾਂਟਸ ਕਾ ਪੈਸਾ ਆਜ ਕੀ ਡੇਟ ਮੇਂ ਐਗਜ਼ਿਸਟ ਕਰਤਾ ਹੈ ਕਿਤਨੀ, approximately half of the funding is non-refundable grants. So, aap is opportunity ko miss na kare. Already bahut log iska like benefit le chuke hain, aap piche na rahe. Last like time chal raha hai 22 july ke baad that is khatam hai, to uske baad to sirf loan aayega, government cuts kar rahi hai grants mein.
0: No, very good. So Siraj da number hai 4372643175. Siraj, tusi dass deyo ke ਤੁਹਾਡੀ ਫੀਸ ਸਿਰਫ $199 ਤੋਂ ਲੈ ਕੇ $499 ਹੈ, ਤੇ ਇਹ ਫੀਸ ਉਦੋਂ ਦੇਣੀ ਹੈ ਜਦੋਂ ਅਕਾਊਂਟ ਦੇ ਵਿੱਚ ਪੈਸੇ ਆ ਗਏ, ਪਰ ਫਿਰ ਵੀ ਕੁਝ ਕਲਾਇੰਟਸ ਪੈਸੇ ਨਹੀਂ ਦਿੰਦੇ ਹੈ, ਕੀ ਗੱਲ ਹੈ?
2: ਹਾਂਜੀ, ਐਸਾ ਹੋ ਜਾਤਾ ਹੈ, ਹਮਨੇ ਹਮਾਰੀ ਚੀਜ਼ ਕਾਮ ਹੋਣੇ ਕੇ ਬਾਅਦ ਦੇਣੀ ਹੋਤੀ ਹੈ
0: ਜੀ।
2: ਐਂਡ ਦੈਨ ਲਾਈਕ ਹਮਨੇ ਕੁਝ ਕੈਸ਼ ਹੀ ਰੱਖਾ, ਹਮ ਨਹੀਂ ਚਾਹਤੇ ਹਮਾਰੇ ਪੇ ਬੋਝ ਰਹੇ ਕਿਸੀ ਕੇ ਪੈਸੇ ਕਾ। ਜਬ ਕਾਮ ਹੋਤਾ ਹੈ ਕਲਾਇੰਟ ਖੁਦ ਦੇ ਜਾਤੇ ਹਮੇ ਫੀਸ। ਫੀਸ ਕਿਤਨੀ ਹੈ? 199 ਜਾਂ 499, no percentage, no commission, no catch. ਕਾਮ ਹੋਣੇ ਕੇ ਬਾਅਦ ਲੇਤੇ ਹੈ, ਤੋ ਕੁਛ ਕਲਾਇੰਟ ਕਾਮ ਹੋਣੇ ਕੇ ਬਾਅਦ ਹਮੇ ਭੂਲ ਹੀ ਜਾਤੇ ਹੈ ਕਿ ਚਲੋ ਕਾਮ ਹੋ ਗਿਆ, ਸਾਈਡ ਚਲੇ।
0: ਚਲੋ ਨਹੀਂ, ਭੂਲਣਾ ਨਹੀਂ ਚਾਹੀਏ ਯਾਰ। ਜਿਸ ਆਦਮੀ ਨੇ ਆਪਕੋ 30,000 ਸੇ ਲੇਕਰ $1,00,000 ਤੱਕ ਲੇਕਰ ਦੀਆ, ਉਸਕੋ ਭੂਲਣਾ ਨਹੀਂ ਚਾਹੀਏ। 199-499 ਕਿਆ ਚੀਜ਼ ਹੈ ਯਾਰ, ਜਬ ਆਪਕੋ ਇਤਨੇ ਪੈਸੇ ਮਿਲ ਰਹੇ ਹੈ, ਤੋ ਸਰਾਸ਼ ਦੀ ਫੀਸ ਦੇ ਦਿਆ ਕਰੋ। ਇਹ ਫੀਸ ਨਾਲੇ ਆਪ ਦੇਖੋ ਸਾਰਾ ਕੰਮ ਹੋਣ ਤੋਂ ਬਾਅਦ ਲੈਂਦੇ ਆ। ਨੰਬਰ ਹੈ 4372643175। ਤੇ ਗਵਰਨਮੈਂਟ ਫੰਡਿੰਗ ਦੇ ਰੂਲਸ ਹੁਣ ਚੇਂਜ ਕਰ ਰਹੀ ਹੈ, ਕਦੋਂ ਇਹ ਚੇਂਜ ਆਵੇਗਾ?
2: ਚੇਂਜ ਆ ਰਿਹਾ ਹੈ 1st of August ਸੇ, ਦੈਨ ਅਗਰ ਸੈਂਪਲ ਨੇ, ਅਗਰ ਐਗਜ਼ਾਮਪਲ ਨੇ, ਤੋ ਫਿਰ ਆਜ ਕੇ ਟਾਈਮ ਪੇ ਅਗਰ ਆਪ ਐਨਰੋਲ ਕਰਤੇ ਹੈ ਫੈਮਿਲੀ ਆਫ ਟੂ, ਉਨਕੋ ਅਪ ਟੂ 45,000 ਕੀ ਫੰਡਿੰਗ ਆਤੀ ਹੈ। ਹਸਬੈਂਡ ਵਾਈਫ ਹੈ, ਰਿਟਾਇਰਡ ਕਪਲ ਹੈ ਜਾਂ ਫਿਰ ਯੰਗ ਕਪਲ ਹੈ, ਇੱਕ ਬੰਦਾ ਪੜਤਾ ਹੈ, 45,000 ਕੀ ਫੰਡਿੰਗ ਆਤੀ ਹੈ। ਇਸਮੇਂ ਸੇ $25,000 ਤੋ ਗ੍ਰਾਂਟ ਸੀ ਹੈ ਜੀ। ਲੇਕਿਨ ਅਗਰ ਯਹੀ ਕਪਲ ਮੇਂ ਸੇ ਇੱਕ ਬੰਦਾ ਪੜਤਾ ਹੈ 1 ਅਗਸਤ ਕੇ ਬਾਅਦ ਸਟਾਰਟ ਕਰਤਾ ਹੈ ਸਕਿੱਲ ਡਿਵਲਪਮੈਂਟ, 45,000 ਕਾ 45,000 ਐਵਰੀਥਿੰਗ ਇਜ਼ ਲੋਨ, ਤੋ ਨੋ ਬੈਨੀਫਿਟ। ਅਭੀ ਇਨਰੋਲ ਕਰੇ ਅਗਰ ਫੈਮਿਲੀ 5 ਹੈ ਤੋ ਅਪ ਟੂ 100,000 ਕੀ ਫੰਡਿੰਗ ਆਤੀ ਹੈ, 50,000 ਗ੍ਰਾਂਟ ਹੈ। 1 ਅਗਸਤ ਕੇ ਬਾਅਦ ਇਨਰੋਲ ਕਰੇਂਗੇ ਅਗਰ ਆਪ, 100,000 ਕਾ 100,000 ਦੀ ਗ੍ਰਾਂਟ ਹੈ। ਆਸਾਨ ਸੇ ਕੋਰਸਿਸ ਹੈ ਜੀ, ਫੁਲੀ ਆਨਲਾਈਨ ਹੈ, ਘਰ ਕੇ ਕੰਫਰਟ ਸੇ ਕਿਤਨੇ ਹੀ ਕਲਾਇੰਟ ਕਰ ਰਹੇ ਹੈ, ਏਜ ਲਿਮਿਟ ਕੁਛ ਹੈ ਨਹੀਂ, ਔਰ ਇਤਨੇ ਲੋਕ ਆਲਰੇਡੀ ਬੈਨੀਫਿਟ ਲੈ ਚੁੱਕੇ ਹੈ, ਨੋ ਕੈਚ, ਕੋਈ ਇਸਮੇ ਨਾ ਕੈਚ ਨਹੀਂ ਹੈ, ਪਲੀਜ਼ ਇਸਕੋ ਆਪ ਧਿਆਨ ਰੱਖੇ।
0: ਸਰਾਸ਼ ਜੇ ਕੋਈ ਫੈਮਿਲੀ ਆਫ 2 ਹੈ ਜਾਂ ਫੈਮਿਲੀ ਆਫ 5 ਹੈ, ਐਸਟੀਮੇਟ ਦੋ ਕਿੰਨੇ ਕੁ ਪੈਸੇ ਮਿਲ ਜਾਣਗੇ?
2: ਹਾਂਜੀ, ਫੈਮਿਲੀ ਆਫ 2 ਕੋ 45,000 ਐਂਡ ਫੈਮਿਲੀ ਆਫ 5 ਕੋ 100,000। ਅਬ ਇਸਮੇ ਸੇ ਹਾਫ ਪੈਸਾ ਇਜ਼ ਨੋਨ ਰਿਫੰਡੇਬਲ ਗ੍ਰਾਂਟਸ ਕਬ, ਆਜ ਕੀ ਡੇਟ ਮੇਂ ਜੋ ਰੈਸਟ ਅਗਰ ਫੈਮਿਲੀ ਆਫ 5 ਹੈ, 100,000 ਆਤਾ ਹੈ ਆਪਕੋ ਆਪਕੇ ਖਾਤੇ ਮੇਂ ਡਾਇਰੈਕਟ ਕਲਾਇੰਟਸ ਕੋ, ਹਸਬੈਂਡ ਵਾਈਫ ਦੋਨੋ ਪੜ ਰਹੇ ਹੈ ਇਸ ਕੇਸ ਮੇਂ। 100,000 ਮੇਂ ਸੇ 50,000 ਗ੍ਰਾਂਟ ਹੈ, 50,000 ਜੋ ਲੋਨ ਹੈ ਨਾ, ਵੋ ਆਪਨੇ 1.5 ਸਾਲ ਬਾਅਦ ਲੋਟਾਨਾ ਸਟਾਰਟ ਕਰਨਾ ਹੈ, ਤਬ ਤੱਕ ਇਹ 0% ਪੇ ਹੈ। और 1.5 साल बाद भी सिर्फ 2.5% साल का ब्याज है, 50,000 का आपने 55,000 वापस करना है 10 साल के अंदर, नो क्रेडिट चेक, नो कोलेटरल, नो सिक्योरिटी, गवर्नमेंट फंडिंग कर रही है, बैंक नहीं कर रहा, जितनी इनकम आपकी कम है, जितनी आपकी इनकम कम है, जितना किड ज्यादा है उतनी ज्यादा बेनिफिट है आपको, आपके अकाउंट फंडिंग आती है, नो कैच, पीआर सिटीजन, प्रोटेक्टेड पर्सन आपका स्टेटस होना चाहिए, इनकम 2024 के नोटिस ऑफ असेसमेंट पे लेस देन $70,000 है तो ही आपको फायदा है सिर्फ इसका।
0: सरज नंबर 2 3 बार और 3 बार मैं दूंगा जो।
2: हाँ जी थैंक यू जी। नंबर है जी 437-264-31-75, 437-264-31-75, फोने कॉल करो जी, साढ़े ऑफिस आओ जी, प्रॉपर ऑफिस है जी, 1,000 square feet का ऑफिस है, हमारे एम्प्लॉयज आपकी वेट कर रहे हैं, हम भी वेट कर रहे हैं। नंबर अगेन 437-264-3175।
0: सरांश एक गाना है पंजाबी का, उसमें लिरिक्स ये हैं कि ना पैसा पैसा करया कर, एवें ना तू डरया कर, मैं मी बरसा दूं पैसे दा, जे तू हो जाए मेरी सो, आप भी पैसे का मी बरसा रहे हो,
2: जरिया है छोटा सा बस, बाकी गवर्नमेंट ले लीजिए क्योंकि गवर्नमेंट ने कल ही $100 million लॉन्च करा है, देश के बाहर ही पैसा स्पेंड होगा स्पोर्ट्स में, किड्स स्पोर्ट्स के लिए देश।
0: सरांश इतनी इतनी देखो इतनी डिटेल देने की कोई लोड नहीं है, अगर कोई सुन रहा है उनको पता है कि पैसे मिल रहे हैं, उन्होंने वैसे भी कॉल कर लेनी है। सो सरांश नु फोन करो भाई 437-264-3175, 437-264-3175, 437-264-3175। सरांश थैंक यू,
2: थैंक यू,
0: धन्यवाद। ओके सो एक कुड़ी गाना लाना बाई ने रिक्वेस्ट की है तो वह भी थोड़े लिए लाने, नाल दी नाल थानू असी जानकारी एक जरूर दे दी है, 2 jobs ने, एक तो मकैनिक की लोड़ है, एक ट्रैकिंग कंपनी है, एक साल के एक्सपीरियंस मकैनिक की जल्दी लोड़ है, ब्रैम्पटन च काम है, वधिया पे है, वड्डी कंपनी है, 416-616-3345, 416-616-3345 ते कॉल कर लो, ठीक है। एक मैं थोनू लवाना वेलनेस स्पा बारे दस दवा, लेडीज वीकेंड है, टॉर्च और कढ़ो थोड़ी जी, जेडे वीर ने तुसी भी कढ़ लो कोई गल नहीं, बट लेडीज नू थोड़ा शौक हुंदा ज्यादा। लवाना वेलनेस स्पा 341 पार्कर स्क्वेयर एयरपोर्ट स्टील्स ते ने, इन्हां कोल RMT अवेलेबल है मसाज लई, डायरेक्ट बिलिंग इंश्योरेंस नू, हाइड्रा फेशियल 150 वाला मेरा नाल है 130 डॉलर च, लेजर हेयर रिमूवल 250 की थान से मेरा नाम है 200 डॉलर च, वैक्सिंग 120 की थान से 100 डॉलर च, 341 पार्कर स्क्वेयर लवाना वेलनेस स्पा, 416-881-5385, 416-881-5385 के उत्ते कॉल जरूर जरूर जरूर करो। तो गाना लाने एक कुड़ी तो फिर वापस आके बाकी गल्ला बातें करते हैं, जुड़े रहो वन एंड ओनली पंजाबी दरा। प्रभ संधु जी भी पहुंचे हुए स्टूडियो, प्रभ

0: ਦੇ ਵਿੱਚੋਂ
1: ਕਿ ਹੋ ਜਾਵੇ ਜੇ ਨਜ਼ਰ ਇਬਾਦਤ ਚੰਗੀ ਏ ਜੇਕਰ ਹੋਵੇ ਤੈਨੂੰ ਘਾਟਾ ਪਾਉਗੀ ਉਂਝ ਕਹਿਣ ਨੂੰ ਮੇਰੇ ਯਾਰ ਸ਼ਰਾਫਤ ਚੰਗੀ ਏ ਤੇ ਰੁੱਤ ਬਦਲਣ ਤੇ ਬਦਲ ਜਾਂਦੇ ਨੇ ਰੁੱਖ ਵੀ ਮਤਲਬ ਕੱਢ ਕੇ ਬਦਲੇ ਯਾਰ ਤੇ ਗੱਲ ਚੰਗੀ ਏ ਸੋ 905-673-3337 ਜੇ ਹੋ ਜਾਵੇ ਨਜ਼ਰ ਇਬਾਦਤ ਚੰਗੀ ਏ ਸੋ ਕੀ ਹਾਲ ਚਾਲ ਠੀਕ ਠਾਕ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਔਰ ਪੰਜਾਬੀ ਲਹਿਰ ਨੂੰ ਇੰਜੋਏ ਕਰ ਰਹੇ ਹੋਵੋਗੇ ਕਰ ਹੀ ਰਹੇ ਹੋਵੋਗੇ ਪੰਜਾਬੀ ਲਹਿਰਾਂ ਵੱਲੋਂ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ ਤੇ ਜਿੱਥੇ ਅਮੇਜ਼ਿੰਗ ਡੀਲਾਂ ਨਹੀਂ ਅੱਜ ਤਾਂ ਬਾਏ ਵਨ ਗੈਟ ਵਨ ਫ੍ਰੀ ਫ੍ਰੀ ਫ੍ਰੀ ਹੋਇਆ ਪਿਆ ਕੰਮ ਤੁਸੀਂ ਮੈਟਰਸ ਬਾਏ ਕਰੋ ਇੱਕ ਮੈਟਰਸ ਬਾਏ ਕਰਨਾ ਦੂਜਾ ਫ੍ਰੀ ਚਾਹੇ ਤੁਸੀਂ ਬੈਡਰੂਮ ਸੈੱਟ ਬਾਏ ਕਰੋ ਇੱਕ ਬੈਡਰੂਮ ਬਾਏ ਸੈੱਟ ਕਰਨਾ ਦੂਜਾ ਬੈਡਰੂਮ ਸੈੱਟ ਬਿਲਕੁਲ ਫ੍ਰੀ ਤੇ ਸੁੱਖ ਭਾਜੀ ਸਾਡਾ ਜੁੜ ਚੁੱਕੇ ਸੁੱਖ ਭਾਜੀ ਸਤਿ ਸ਼੍ਰੀ ਅਕਾਲ
2: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸਤਿ ਸ਼੍ਰੀ ਅਕਾਲ ਬਿਲਕੁਲ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਸਪੈਸ਼ਲ ਫਰਨੀਚਰ ਇੰਡਸਟਰੀ 'ਚ ਪਹਿਲੀ ਵਾਰ ਹੁਣ ਜਾ ਰਿਹਾ ਬਾਏ ਵਨ ਗੈਟ ਵਨ ਫ੍ਰੀ ਬਾਏ ਵਨ ਗੈਟ ਵਨ ਫ੍ਰੀ ਬਾਏ ਵਨ ਗੈਟ ਵਨ ਫ੍ਰੀ ਬਾਏ ਵਨ ਗੈਟ ਵਨ ਫ੍ਰੀ ਫ੍ਰੀ ਫ੍ਰੀ ਬੈਡਰੂਮ ਸੈੱਟ ਲੈ ਲਓ ਦੂਜਾ ਬੈਡਰੂਮ ਸੈੱਟ ਫ੍ਰੀ ਸੋਫਾ ਸੈੱਟ ਲੈ ਲਓ ਦੂਜਾ ਸੋਫਾ ਸੈੱਟ ਫ੍ਰੀ ਕੰਫਰਟੇਬਲ ਲੈ ਲਓ ਦੂਜਾ ਕੰਫਰਟੇਬਲ ਫ੍ਰੀ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲ ਰਹੀਆਂ ਸੋ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ 294 ਵੋਕਰ ਡਰਾਈਵ 294 ਵੋਕਰ ਡਰਾਈਵ 294 ਵੋਕਰ ਡਰਾਈਵ ਨੂੰ ਪਰਿਵਾਰ ਯਾਦ ਰੱਖਣ ਤੇ ਨਾਲ ਦੀ ਨਾਲ ਬਾਈ ਜੀ ਪੇਟੀ ਵਾਲਾ ਬੈੱਡ ਕੁਈਨ ਸਾਈਜ਼ ਦਾ ਸਟੋਰੇਜ ਵਾਲਾ ਬੈੱਡ ਪੇਟੀ ਵਾਲੇ ਬੈੱਡ ਦੀ ਗੱਲਬਾਤ ਕਰਦੇ ਹਾਂ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਕੰਪਲੀਟ ਬੈੱਡਰੂਮ ਸੈੱਟ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਦੋ ਹਜ਼ਾਰ ਡਾਲਰ ਦਾ ਲੈਂਦੇ ਆਇਓ ਸਿਰਫ 999 ਡਾਲਰ ਦੇ ਵਿੱਚ ਪੂਰਾ ਬੈੱਡਰੂਮ ਸੈੱਟ ਕੁਈਨ ਸਾਈਜ਼ ਦਾ ਪੇਟੀ ਵਾਲਾ ਪੂਰਾ ਬੈੱਡਰੂਮ ਸੈੱਟ ਸੰਤੂ ਸਾਹਿਬ
1: ਕੀ ਬਾਤ ਹੈ ਕੀ ਬਾਤ ਹੈ ਗ੍ਰੈਂਡ ਹੋਮ ਫਰਨੀਚਰ ਬਾਈ ਕਿੰਨੇ ਵਜੇ ਤੱਕ ਡੋਰ ਓਪਨ ਆ ਤੇ ਕਿੰਨੇ ਵਜੇ ਸਵੇਰੇ ਖੁੱਲ ਜਾਣੇ ਕਿਉਂਕਿ ਸਵੇਰੇ ਪੰਜਾਬੀ ਲਹਿਰਾਂ ਦੇ ਜਿੰਨੇ ਵੀ ਲਿਸਨਰ ਸੁਣ ਰਹੇ ਸਵੇਰੇ ਬਾਈ ਗੱਡੀਆਂ ਬੈਕ ਲੱਗ ਜਾਣੀਆਂ ਟਰੱਕ ਬੈਕ ਲੱਗ ਜਾਣੇ ਆ ਤੁਸੀਂ ਬਸ ਇਹ ਨਾ ਕਹਿ ਦਿਓ ਕਿ ਹੁਣ ਓਵਰ ਸਟਾਕ ਹੋ ਗਿਆ ਆਊਟ ਆਫ ਸਟਾਕ ਹੋ ਗਿਆ
2: ਸੰਧੂ ਸਾਹਿਬ ਅੱਜ ਅਸੀਂ ਰਾਤ ਦੇ 8 ਵਜੇ ਤੱਕ ਓਪਨ ਹੈ ਤੇ ਕੱਲ੍ਹ ਨੂੰ ਸਵੇਰੇ 11 ਵਜੇ ਦਰਵਾਜ਼ੇ ਓਪਨ ਹੋ ਜਾਣੇ ਪਰ ਸੰਧੂ ਸਾਹਿਬ ਇੱਕ ਆਪਾਂ ਚੀਜ਼ ਮਿਸ ਕਰ ਗਏ ਸਰ ਤੁਸੀਂ ਯਾਦ ਰੱਖੀਏ ਇੱਕ ਚੀਜ਼ ਨਹੀਂ ਸੰਧੂ ਸਾਹਿਬ ਪਹਿਲਾਂ ਪੇਟੀ ਵਾਲਾ ਬੈੱਡ
1: ਪਾਇਆ ਕਿਉਂਕਿ ਤੁਸੀਂ ਕਿਹਾ 999 ਡਾਲਰ ਦਾ ਬੈੱਡ ਪਰ ਸਾਰੇ ਸਾਡੇ ਲਿਸਨਰ ਨੂੰ ਪਤਾ ਆ ਕਿ 999 ਤਾਂ ਰੈਗੂਲਰ ਪ੍ਰਾਈਸ ਆ ਔਰ ਇਹ ਸਾਰੇ ਪਾਸੇ ਡੀਲਾਂ ਲੱਗੀਆਂ ਹੋਈਆਂ ਪਰ ਇਹ ਤੁਸੀਂ ਡਬਲ ਮੈਨੂੰ ਲੱਗਦਾ ਨਹੀਂ ਕਿਉਂਕਿ ਕੈਨੇਡੀਅਨ ਰੇਟ ਦੀ ਗੱਲ ਹੋ ਰਹੀ ਆ ਇੰਨੀ ਤਾਂ ਲੇਬਰ ਕੋਸਟ ਹੀ ਪੈਂਦੀ ਆ ਇੱਥੇ ਤੁਸੀਂ
2: ਸੰਧੂ ਸਾਹਿਬ ਪੇਟੀ ਵਾਲਾ ਇਕੱਲਾ ਬੈੱਡ ਨਹੀਂ ਕੁਈਨ ਸਾਈਜ਼ ਦਾ ਡਰੈਸਰ ਮਿਰਰ ਨਾਲ ਸਾਈਡ ਟੇਬਲ ਪੂਰਾ ਬੈੱਡਰੂਮ ਸੈੱਟ 999 ਡਾਲਰ ਦਾ ਇੱਕ ਬੈੱਡਰੂਮ ਸੈੱਟ ਬਾਏ ਕਰ ਰਿਹਾ ਦੂਜਾ ਬੈੱਡਰੂਮ ਸੈੱਟ ਫ੍ਰੀ ਫ੍ਰੀ ਫ੍ਰੀ ਇਹਨੂੰ ਕਹਿੰਦੇ ਆ ਬਾਏ ਵਨ ਗੈਟ ਵਨ ਫ੍ਰੀ ਬਾਏ ਵਨ ਗੈਟ ਵਨ 294 ਵੋਕਰ ਡਰਾਈਵ 294 ਵੋਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਘਰ ਘਰ ਚੱਲੀ ਇੱਕੋ ਗੱਲ ਘਰ ਘਰ ਚੱਲੀ ਇੱਕੋ ਗੱਲ ਫਰਨੀਚਰ ਲੈਣਾ ਫਰਨੀਚਰ ਲੈਣਾ ਫਰਨੀਚਰ ਲੈਣਾ ਸਪੀਕਰ ਦੇ ਉੱਪਰ ਤਾਂ ਭੱਜ ਭੱਜ ਕੇ ਗ੍ਰੈਂਡ ਹੋਮ ਫਰਨੀਚਰ ਚੱਲ ਚੱਲ ਚੱਲ ਚੱਲ ਚੱਲ ਚੱਲ
1: ਦੇਖੋ ਕਮਾਲ ਆ ਕਿ ਜਿਹੜਾ ਕੈਨੇਡੀਅਨ ਮੇਡ ਪੇਟੀ ਵਾਲਾ ਬੈੱਡ ਆ ਸਾਰੇ ਪਰਿਵਾਰਾਂ ਦੀ ਪਸੰਦ ਆ ਬਾਈ ਉਹ ਵੀ ਬਾਏ ਵਨ ਗੈਟ ਵਨ ਇਕੱਲਾ ਬੈੱਡ ਨਹੀਂ ਪੂਰਾ ਸੈੱਟ 999 ਦਾ ਇਸ ਦਾ ਮਤਲਬ ਤੁਹਾਨੂੰ 499 ਦੇ ਵਿੱਚ ਪੂਰਾ ਸੈੱਟ ਮਿਲ ਰਿਹਾ ਤੁਸੀਂ ਇਹ ਲਾ ਕੇ ਚੱਲੋ ਜੀ ਇੱਕ ਨਾਲ ਇੱਕ ਫ੍ਰੀ ਆ ਸੋ ਗ੍ਰੈਂਡ ਹੋਮ ਫਰਨੀਚਰ 294 ਵੋਕਰ ਡਰਾਈਵ 294 ਵੋਕਰ ਡਰਾਈਵ ਤੇ ਪਹੁੰਚ ਜਾਓ ਇਹ ਡੀਲਾਂ ਨਾ ਕਦੀ ਪਹਿਲਾਂ ਸੁਣੀਆਂ ਨਾ ਤੁਹਾਨੂੰ ਮਿਲਣੀਆਂ ਰਾਈਟ ਨਾਓ ਪਹੁੰਚੋ ਸਵੇਰੇ ਵੀ ਡੋਰ 11 ਵਜੇ ਓਪਨ ਹੋ ਜਾਣੇ ਆ ਇਸ ਤੋਂ ਪਹਿਲਾਂ ਕਿ ਆਊਟ ਆਫ ਸਟਾਕ ਹੋਵੇ ਆਪਣੀਆਂ ਡੀਲਾਂ ਲੌਕ ਕਰ ਲਓ ਗ੍ਰੈਂਡ ਹੋਮ ਫਰਨੀਚਰ 294 ਵੋਕਰ ਡਰਾਈਵ ਸਤਿ ਸ਼੍ਰੀ ਅਕਾਲ ਸਰ ਤੁਸੀਂ ਆਉਣੇ ਸੁਰਿੰਦਰ ਸਿੰਘ ਜੀ
0: ਹੈਲੋ
1: ਜੀ ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਹੋ ਜੀ?
0: ਇਹ ਜਿਹੜਾ ਪੰਜਾਬੀ ਲਹਿਰਾਂ ਦਾ ਨਵੀਂ ਦਾ ਪ੍ਰੋਗਰਾਮ ਮੁੱਕ ਰਿਹਾ ਜੀ?
1: ਨਹੀਂ ਜੀ, ਬਿਲਕੁਲ ਚੱਲ ਰਿਹਾ ਜੀ, ਬਸ ਹੁਣ ਡਿਊਟੀ ਆਪਣੀ ਲੱਗ ਗਈ, ਸਟੀਅਰਿੰਗ ਆਪਣੇ ਹੱਥ ਆ।
0: ਅੱਛਾ ਅੱਛਾ ਅੱਛਾ, ਉਹ ਸਵਾਲ ਇੱਕ ਉਹਨਾਂ ਨੇ ਪਾਇਆ ਸੀ ਅੱਜ ਦੇ ਬੱਚਿਆਂ ਬੁੱਚਿਆਂ ਦਾ, ਤੇ ਮੈਂ ਤੇ 20 ਮਿੰਟ ਕਾਲ ਚੱਲਦੀ ਹੋ ਗਏ, ਮੈਂ ਦੁਬਾਰਾ ਕੱਟ ਕੇ ਲਾਇਆ, ਪੂਰੇ 20 ਮਿੰਟਾਂ ਬਾਅਦ ਕੱਟ ਕੇ ਲਾਇਆ, ਮੈਂ ਕਿਹਾ ਮੇਰੀ ਗੱਲ ਨਹੀਂ ਹੋਈ।
1: ਕਿਉਂਕਿ ਆਪਾਂ ਉਸੇ ਵਿਸ਼ੇ ਤੇ ਗੱਲਬਾਤ ਕਰਦੇ ਹਾਂ, ਕਿਉਂਕਿ ਬੜਾ ਹੀ ਖੂਬਸੂਰਤ ਵਿਸ਼ਾ ਆ ਔਰ ਬੜਾ ਆਈ ਥਿੰਕ ਹਰ ਘਰ ਦੇ ਨਾਲ ਜੁੜਿਆ ਇਹ ਵਿਸ਼ਾ ਆ। ਸੋ ਜਿੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ
0: ਨਹੀਂ, ਮੈਂ
1: ਏਜ ਡਿਫਰੈਂਸ ਵੀ ਹੋ ਸਕਦੀ ਹੈ ਸਾਡੀ ਸੋਚ, ਔਰ ਤੁਸੀਂ ਇਸ ਤੇ ਆਪਣਾ ਸੁਝਾਅ ਦੇ ਸਕਦੇ ਹੋ, ਆਪਾਂ ਇਸੇ ਟੌਪਿਕ ਨੂੰ ਕੈਰੀ ਔਨ ਰੱਖਾਂਗੇ।
0: 20-25 ਮਿੰਟ ਹੋ ਗਏ ਕਾਲ ਚੱਲਦੀ ਨੂੰ, ਤੇ ਮੈਂ
1: ਕਿਉਂਕਿ ਲਾਈਨ ਬਹੁਤ ਸਾਰੀਆਂ ਬਿਜ਼ੀ ਨੇ, ਮੈਨੂੰ ਲੱਗਦਾ ਇਸ ਕਰਕੇ ਹੋ ਸਕਦਾ ਤੁਹਾਡੀ ਕਾਲ ਨਾ ਲੱਗ ਰਹੀ, ਬਹੁਤ ਸਾਰੇ ਕਾਲ ਅਜੇ ਵੀ ਹੋਲਡ ਤੇ ਨੇ। ਜੀ ਸਰ,
0: ਤੇ ਤੁਹਾਡੀ ਆਵਾਜ਼ ਵੀ ਨਾ ਘਟ ਗਈ ਆ ਰੇਡੀਓ ਦੀ, ਪਤਾ ਨਹੀਂ ਕੀ ਚੱਕਰ ਬਣਿਆ, ਮੈਨੂੰ ਸਮਝ ਨਹੀਂ ਲੱਗਾ।
1: ਹਾਂ, ਕੁਛ ਮੈਨੂੰ ਵੀ ਕੁਛ ਲੱਗ ਰਿਹਾ ਕਿ ਮੇਰੀ ਆਵਾਜ਼
0: ਤਾਂ ਦੀ ਸੁਣ, ਬਿਲਕੁਲ ਮੈਂ ਸਪੀਕਰ ਹੋਲਡ ਕੀਤਾ ਫੋਨ ਦਾ, ਕੰਨ ਦੇ ਲੱਗੇ ਆਵਾਜ਼ ਨਹੀਂ ਸੁਣਦੀ।
1: ਓਕੇ, ਤੁਸੀਂ ਮੈਨੂੰ, ਮੈਂ ਦੁਬਾਰਾ ਚੈੱਕ ਕਰਦਾ, ਹੋ ਸਕਦਾ ਕੋਈ ਟੈਕਨੀਕਲ ਇਸ਼ੂ ਹੋਵੇ, ਕਿਉਂਕਿ ਮੈਨੂੰ ਵੀ ਮੇਰੀ ਆਵਾਜ਼ ਸੁਣ ਨਹੀਂ ਰਹੀ। ਬਹੁਤ ਸ਼ੁਕਰੀਆ ਭਾਈ ਜੀ, ਤੁਸੀਂ ਬਿਲਕੁਲ, ਪਰ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਤੁਹਾਡੀ ਆਵਾਜ਼ ਪਹੁੰਚ ਰਹੀ ਆ।
0: ਮੈਂ ਗੱਲ ਮੈਨੂੰ ਸੁਣਦੀ ਨੀ ਪੂਰੀ, ਮੈਨੂੰ ਮਜ਼ਾ ਨੀ ਆਉਂਦਾ ਗੱਲ।
1: ਹਾਂ, ਇਹ ਹੋ ਸਕਦਾ, ਬਿਲਕੁਲ। ਚਲੋ ਆਪਾਂ ਟਰਾਈ ਕਰਦੇ ਹਾਂ ਕਿ ਆਪਾਂ ਸਿਸਟਮ ਨੂੰ ਠੀਕ ਕਰੀਏ ਔਰ ਦੁਬਾਰਾ